0: Kolkata Chatan Vale.
1: Navigator's Cafe, located at northwest corner of Queen Street East and Airport Road in Brampton. They are conveniently open 24/7.
2: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਵੈਰੀ ਗੁੱਡ, ਕਿਆ ਬਾਤ ਹੈ, ਜ਼ਰੂਰ ਕਾਲ ਕਰੋ ਯਾਰ, ਕਿਉਂ ਨਹੀਂ ਕਰਨੀ। ਸੋ ਸਟੂਡੀਓ 'ਚ ਗੱਲਬਾਤ ਸਾਡੀ ਤੁਹਾਡੇ ਨਾਲ ਹੋ ਰਹੀ ਹੈ ਕਿ ਅਸੀਂ ਬੜਾ ਅੱਛਾ ਇਸ਼ੂ ਜਾਂ ਸਿਚੁਏਸ਼ਨ ਡਿਸਕਸ ਕਰ ਰਹੇ ਸੀ, ਜਿਹੜਾ ਯਾਰ ਦੇਖੋ ਯੂ ਨੋ ਰੀਅਲ ਲਾਈਫ ਸਿਚੁਏਸ਼ਨ ਦੇ ਉੱਤੇ ਬੇਸਡ ਹੈ। ਆਪਣੇ ਰਿਸ਼ਤਿਆਂ ਦੇ ਵਿੱਚ ਚਲੋ ਕਿਤੇ ਨਾ ਕਿਤੇ ਕਿਵੇਂ ਦੀਆਂ ਪ੍ਰੋਬਲਮਸ ਜਾਂ ਡਿਸਅਗਰੀਮੈਂਟਸ ਹੁੰਦੀਆਂ ਨੇ, ਅਤੇ ਜਦੋਂ ਆਪਾਂ ਗੱਲਬਾਤ ਕਰਦੇ ਇਹਨਾਂ ਚੀਜ਼ਾਂ ਬਾਰੇ ਤਾਂ ਕੁਛ ਨਾ ਲਰਨ ਕਰਨ ਨੂੰ ਮਿਲਦਾ। ਵੱਖਰੇ ਓਪੀਨੀਅਨਸ ਜਦੋਂ ਸੁਣਦੇ ਹਾਂ ਤਾਂ ਕਿਤੇ ਨਾ ਕਿਤੇ ਆਪਾਂ ਇੱਕ ਦੂਜੇ ਤੋਂ ਜਿੱਥੇ ਲਰਨ ਕਰਦੇ ਹਾਂ, ਨਾਲ ਦੀ ਨਾਲ ਆਪਣਾ ਓਪੀਨੀਅਨ ਬਦਲਦਾ ਵੀ ਹੈ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਸਿਚੁਏਸ਼ਨ ਬਾਰੇ ਜਿਸ ਵਿੱਚ ਇੱਕ ਕਪਲ ਹੈ। ਸਾਰੇ ਜ਼ਰੂਰ ਆਪਣਾ ਓਪੀਨੀਅਨ ਦਿਓ, ਮੁੰਡੇ ਵੀ ਕੁੜੀਆਂ ਵੀ, ਬੰਦੇ ਵੀ ਅਤੇ ਬੁੜੀਆਂ ਵੀ। ਸੋ ਇੱਕ ਕਪਲ ਹੈ, ਹਸਬੈਂਡ ਵਾਈਫ, ਅਤੇ ਜਦੋਂ ਦੋਨੋਂ ਚਲੋ ਜਿੰਮ ਜਾਂਦੇ ਆ। ਮੈਂ ਦੱਸ ਰਿਹਾ ਸੀ ਕਿ ਜਿਹੜਾ ਮੁੰਡਾ ਉਹ ਸ਼ਾਮ ਜਿਹਨੂੰ ਜਾਂਦਾ, ਲੇਡੀ ਹੈ ਉਹ ਦੁਪਹਿਰ ਜਿਹਨੂੰ ਜਾਂਦੀ ਹੈ। ਅਤੇ ਲੇਡੀ ਇੱਕ ਦਿਨ ਕੁੜੀ ਘਰ ਆਉਂਦੀ ਆ, ਆਪਣੇ ਹਸਬੈਂਡ ਨੂੰ ਦੱਸਦੀ ਹੈ ਕਿ ਬਈ ਮੈਂ ਨਾ ਜਿੰਮ ਸ਼ੁਰੂ ਕੀਤੀ ਹੈ ਅਤੇ ਮੇਰਾ ਇੱਕ ਟ੍ਰੇਨਰ ਹੈ ਉਹ ਮੈਨੂੰ ਟ੍ਰੇਨ ਕਰੇਗਾ। ਅਤੇ ਉਹ ਬੰਦਾ ਕਹਿੰਦਾ ਕਿ ਕੀ ਮਤਲਬ ਵੀ ਤੈਨੂੰ ਕੋਈ ਮੁੰਡਾ ਟ੍ਰੇਨ ਕਰੇਗਾ? ਕਹਿੰਦੀ ਹਾਂ ਵੀ ਐਡੀ ਕਿਹੜੀ ਗੱਲ ਹੈ ਵੀ ਮੁੰਡਾ ਅਤੇ ਉਹ ਟ੍ਰੇਨਰ ਹੈ ਉੱਥੇ ਕੰਮ ਕਰਦਾ। ਉਹ ਬੰਦਾ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਨਹੀਂ ਵੀ ਤੈਨੂੰ ਕੋਈ ਮੁੰਡਾ ਨਹੀਂ ਟ੍ਰੇਨ ਕਰੇਗਾ, ਟ੍ਰੇਨਰ ਲੱਭਣੀ ਹੈ ਤਾਂ ਕੁੜੀ ਲੱਭ, ਨਹੀਂ ਤਾਂ ਵੀ ਕਿਸੇ ਤੋਂ ਨਾ ਟ੍ਰੇਨਿੰਗ ਲੈ। ਉਹਨਾਂ ਦੀ ਇਸ ਗੱਲ ਕਰਕੇ ਕਿਤੇ ਨਾ ਕਿਤੇ ਇੱਕ ਡਿਸਅਗਰੀਮੈਂਟ ਹੋ ਜਾਂਦੀ ਹੈ। ਉਹ ਨਹੀਂ ਸਹਿਮਤ ਮੁੰਡਾ, ਅਤੇ ਕੁੜੀ ਉਹਨੂੰ ਕਹਿ ਰਹੀ ਯਾਰ ਐਡੀ ਕਿਹੜੀ ਗੱਲ ਹੈ, ਤੂੰ ਇੰਨਾ ਇਨਸਿਕਿਓਰ ਕਿਉਂ ਹੋ ਰਿਹਾ, ਟ੍ਰੇਨਰ ਹੀ ਹੈ, ਸਾਡੇ 'ਚ ਕਿਹੜਾ ਕੋਈ ਹੋਰ ਗੱਲਬਾਤ ਚੱਲ ਰਹੀ ਹੈ। ਸੋ ਨੰਬਰ ਹੈ ਆਪਣਾ 9056733337। ਕੀ ਤੁਹਾਨੂੰ ਲੱਗਦਾ ਕਿ ਕੁੜੀ ਨੂੰ ਉਸ ਮੁੰਡੇ ਦੀ ਗੱਲਬਾਤ ਸੁਣ ਲੈਣੀ ਚਾਹੀਦੀ ਹੈ? ਕਿ ਜੇ ਤੇਰਾ ਘਰ ਵਾਲਾ ਤੈਨੂੰ ਕਹਿ ਰਿਹਾ ਯਾਰ ਕਿ ਕਿਸੇ ਮੁੰਡੇ ਤੋਂ ਟ੍ਰੇਨਿੰਗ ਲਾ ਲੈ, ਤਾਂ ਤੂੰ ਕਹਿ ਦੇ ਕਿ ਠੀਕ ਹੈ ਜੀ ਜਿਵੇਂ ਤੁਸੀਂ ਕਹਿੰਦੇ ਹੋ। ਜਾਂ ਤੁਹਾਨੂੰ ਲੱਗਦਾ ਹੈ ਕਿ ਮੁੰਡਾ ਗਲਤ ਹੈ, ਵੀ ਯਾਰ ਇੱਕ ਟ੍ਰੇਨਰ ਹੀ ਹੈ, ਐਡੀ ਕਿਹੜੀ ਗੱਲ ਹੈ, ਮੁੰਡੇ ਨੂੰ ਚਾਹੀਦਾ ਉਹ ਕੁੜੀ ਨੂੰ ਕਹੇ ਕਿ ਕੋਈ ਨਾ ਟ੍ਰੇਨਿੰਗ ਲੈ, ਜੇ ਤੂੰ ਮਰਜ਼ੀ ਲੈ, ਮੈਂ ਤੈਨੂੰ ਟਰੱਸਟ ਕਰਦਾ। ਹੁਣ ਕੁਝ ਕੁ ਸਾਡੇ ਲਿਸਨਰਸ ਕਹਿ ਰਹੇ ਆ ਕਿ ਨਹੀਂ ਯਾਰ ਨਵੀ, ਮੁੰਡਾ ਗਲਤ ਆ, ਮੁੰਡਾ ਇਨਸਿਕਿਓਰ ਹੈ, ਮੁੰਡੇ ਨੂੰ ਚਾਹੀਦਾ ਕਿ ਉਹ ਕੁੜੀ ਨੂੰ ਫਰੀਡਮ ਦੇਵੇ, ਜੇ ਉਹ ਟਰੱਸਟ ਕਰਦਾ ਉਹ ਕਹਿ ਦੇਵੇ ਕਿ ਤੂੰ ਜੇ ਤੂੰ ਮਰਜ਼ੀ ਟ੍ਰੇਨਿੰਗ ਕਰ, ਨੋ ਪ੍ਰੋਬਲਮ। ਕਈ ਕਹਿ ਰਹੇ ਕਿ ਕੁੜੀ ਜੇ ਹੁਣ ਉਹਨੇ ਵਿਆਹ ਕਰਾਇਆ ਤਾਂ ਉਹ ਕਹਿ ਦੇਵੇ ਮੁੰਡੇ ਨੂੰ ਕਿ ਠੀਕ ਹੈ ਜੀ ਜਿਵੇਂ ਤੁਸੀਂ ਚਾਹੁੰਦੇ ਹੋ, ਜੇ ਤੁਹਾਨੂੰ ਨਹੀਂ ਮਨਜ਼ੂਰ ਤਾਂ ਨੋ ਪ੍ਰੋਬਲਮ, ਮੈਂ ਕੁੜੀ ਲੱਭ ਲੈਣੀ ਟ੍ਰੇਨਰ, ਬਹਿਸ ਕਰਨ ਦੀ ਕੀ ਲੋੜ ਹੈ। ਸੋ ਨੰਬਰ ਹੈ ਆਪਣਾ 9056733337, 9056733337, 8704। ਹੈਲੋ,
3: ਹਾਂਜੀ, ਮੇਰਾ ਨਾਮ ਬਿਕਰਮਜੀਤ ਸਿੰਘ ਹੈ ਭਾਈ
2: ਜੀ। ਬਿਕਰਮ,
3: ਤੇ ਮੈਨੂੰ ਲੱਗਦਾ ਇੱਥੇ ਦੋ ਓਪੀਨੀਅਨ ਹੈਗੇ ਆ। ਪਹਿਲਾਂ ਤੇ ਅੱਜ ਕੱਲ ਮਤਲਬ ਟ੍ਰੇਨਰ ਤਾਂ ਇੰਨੀ ਜਿੱਦਾਂ ਕਹਿ ਲਓ ਕਿ ਤੁਸੀਂ ਇੱਕ ਉਹਨਾਂ ਦੀ ਇਮੇਜ ਇੰਨੀ ਖਰਾਬ ਹੋ ਚੁੱਕੀ ਹੈ ਕਿ ਬੰਦਾ ਨਾ ਜਾਂਦੇ ਉਹਨਾਂ ਤੇ ਭਰੋਸਾ ਨਹੀਂ ਕਰਦਾ।
2: ਤੇ
3: ਦੂਜਾ ਓਪੀਨੀਅਨ ਇਹ ਹੁੰਦਾ ਕਿ ਵੀ ਜਿਵੇਂ ਹੁਣ ਜਿਹਦਾ ਨਾਲ ਜੋ ਹੋਣਾ, ਜਿਵੇਂ ਜਿੱਦਾਂ ਕਰਮਾਂ ਚ ਲਿਖਿਆ, ਜਿਹਦੇ ਮਹਾਰਾਜ ਨੇ ਜਿਵੇਂ ਜਿਹਦਾ ਜਿੰਨਾ ਸਾਥ ਲਿਖਿਆ, ਉਹ ਭਾਵੇਂ ਬੰਦਾ ਜਾਂ ਫਿਰ ਮੇਲ ਜਾਂ ਫੀਮੇਲ ਘਰੇ ਰਹਿ ਕੇ ਵੀ ਉਹ ਗਲਤ ਐਕਸਟਰਾ ਮੈਰੀਟਲ ਅਫੇਅਰ ਕਰਾ ਸਕਦਾ।
2: ਬਿਲਕੁਲ,
3: ਤੇ ਆਪਾਂ ਕਿਸੇ ਵੀ ਰੋਕ ਨੀ ਸਕਦੇ। ਤੇ ਮੈਨੂੰ ਇਹ ਮੰਨਣਾ ਕਿ ਵੀ ਬੰਦੇ ਨੂੰ ਭਰੋਸਾ ਰੱਖਣਾ ਚਾਹੀਦਾ ਇੱਕ ਦੂਜੇ ਬੰਦੇ ਤੇ, ਆਪਣੇ ਪਾਰਟਨਰ ਤੇ। ਤੇ ਜੇ ਦੂਜੇ ਪਾਰਟਨਰ ਨੂੰ ਲੱਗਦਾ ਕਿ ਇੱਕ ਥਰਡ ਪਰਸਨ ਕਰਕੇ ਸਾਡੇ ਰਿਸ਼ਤੇ ਵਿੱਚ ਕੋਈ ਦਿੱਕਤ ਆ ਰਹੀ ਹੈ, ਕੋਈ ਸਾਡਾ ਟਰੱਸਟ ਬ੍ਰੇਕ ਹੁੰਦਾ,
2: ਮੈਂ ਟਰਸਟ ਕਰਦਾ ਜੋ ਮਰਜ਼ੀ ਕਰੀ ਚੱਲ।
3: ਹਾਂਜੀ, ਟਰਸਟ ਕਰ ਲਈ। ਦੇਖੋ, ਇਹ ਕੁੜੀ ਦੀ ਗੱਲ ਨੀ ਹੈ, ਬੰਦਾ ਵੀ ਮੇਲ ਵੀ ਕਰ ਸਕਦਾ, ਕੀ ਪਤਾ ਮੇਲ ਦੀ ਕੋਈ ਯੋਗਾ ਟ੍ਰੇਨਰ ਹੋਵੇ ਕੋਈ ਫੀਮੇਲ, ਤੇ ਉਹ ਫੀਮੇਲ ਵੀ ਕਹਿ ਸਕਦੀ ਆਪਣੀ ਵਾਈਫ ਹਸਬੈਂਡ ਨੂੰ ਕਹਿ ਸਕਦੀ ਵੀ ਤੂੰ ਫੀਮੇਲ ਯੋਗਾ ਟ੍ਰੇਨਰ ਕਿਉਂ ਲਈ ਹੈ, ਤੂੰ ਮੇਲ ਟ੍ਰੇਨਰ ਲੈ। ਪਰ ਉਹ ਗੱਲ ਇਹ ਕਿ ਵੀ ਬਸ ਇਹੀ ਰਹਿੰਦੇ ਨੇ ਕਿ ਤੁਹਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਆਪਣੇ ਰਿਸ਼ਤੇ ਵਿੱਚ। ਜੇ ਥਰਡ ਪਰਸਨ ਕਰਕੇ ਤੁਹਾਨੂੰ ਲੱਗਦਾ ਕਿ ਵੀ ਨਹੀਂ ਗੱਲ ਨੀ ਬਣ ਰਹੀ, ਤੁਹਾਡਾ ਰਿਸ਼ਤਾ ਖਰਾਬ ਹੋ ਰਿਹਾ, ਫਿਰ

0: ਬੰਦੇ ਦੀ ਇੰਟੈਂਸ਼ਨ ਨਹੀਂ ਸਮਝ ਆਉਂਦੇ ਟ੍ਰੇਨਰ ਦੇ, ਵੀ ਬੰਦਾ ਕਿੱਦਾਂ ਦਾ ਹੈਗਾ, ਚਾਹੇ ਬੰਦਾ ਆਪ ਹੀ ਪਿੱਛੇ ਹੋ ਜਾਏ।
1: ਉਹੀ ਆ ਵੀ ਤੁਸੀਂ ਕਿੱਥੇ ਕਿੱਥੇ ਰੋਕੀ ਜਾਓਗੇ ਵੀ, ਅੱਛਾ ਯੂ ਨੋ ਤੂੰ ਕੰਮ ਤੇ ਕੰਮ ਕਰਦੀ ਹੈ ਮੁੰਡੇ ਨਾਲ ਉਹ ਨਾ ਕਰ, ਤੂੰ ਆਹ ਕਰਦੀ ਹੈ ਮੁੰਡੇ ਨਾਲ ਉਹ ਨਾ ਕਰ, ਕਿੱਥੇ ਕਿੱਥੇ ਤੁਸੀਂ ਰੋਕ ਲਾਓਗੇ।
0: ਸਹੀ ਗੱਲ ਹੈ, ਹਾਂਜੀ
1: ਠੀਕ ਹੈ, ਚਲੋ ਵੀਰੇ ਥੈਂਕ ਯੂ ਬਿਕਰਮ, ਥੈਂਕ ਯੂ ਬਿਕਰਮ ਬਹੁਤ ਪਿਆਰ। ਤੇ ਨੰਬਰ ਹੈ ਸਟੂਡੀਓ ਦਾ 9 0 5 6 7 3 3 3 3 7 6 7 4 1। ਹੈਲੋ ਸਤਿ ਸ਼੍ਰੀ ਅਕਾਲ
2: ਜੀ ਭਾਜੀ। ਹਾਂਜੀ ਭਾਜੀ, ਮੈਂ ਕਹਿਣ ਲੱਗਾ ਸੀ ਮੁੰਡਾ ਸਹੀ ਆਪਣੀ ਜਗ੍ਹਾ
1: ਓਕੇ,
2: ਤੇ ਮੁੰਡੇ ਨੇ ਗੱਲ ਮੰਨ ਲੈਣੀ ਚਾਹੀਦੀ ਉਹਨੂੰ ਵੀ, ਚੱਲ ਓਕੇ ਆ ਜਿੱਦਾਂ ਤੂੰ ਕਹਿੰਦਾ ਠੀਕ ਆ ਓਕੇ ਦੈਟਸ ਫਾਈਨ।
1: ਸੋ ਵਾਈਫ ਮੁੰਡੇ ਦੀ ਗੱਲ ਮੰਨੇ?
2: ਹਾਂਜੀ ਨਥਿੰਗ ਰੋਂਗ ਭਾਜੀ।
1: ਪਰ ਹੁਣ ਮੁੰਡਾ ਕਿੱਥੇ ਕਿੱਥੇ ਕੁੜੀ ਨੂੰ ਰੋਕ ਗਿਆ, ਤੂੰ ਇੱਥੇ ਇਹ ਮੁੰਡੇ ਨਾਲ ਨਹੀਂ ਗੱਲ ਕਰਨੀ, ਉੱਥੇ ਉਹ ਮੁੰਡਾ
2: ਰੋਕਣ ਦੀ ਗੱਲ ਹੋਣਾ ਫਰਕ ਤੇ ਹੋਰ ਆ। ਬੰਦਾ ਹੁਣ ਜਿੱਦਾਂ ਕੋਈ ਐਕਸਰਸਾਈਜ਼ ਕਰਦਾ, ਮੈਂ ਬੈਡ ਲੈਂਗੁਏਜ ਨਹੀਂ ਯੂਜ਼ ਕਰਨੀ ਉਹਨਾਂ ਰੇਡੀਓ ਤੇ, ਪਰ ਜਿੱਦਾਂ ਮਤਲਬ ਗਲਤ ਤਰੀਕੇ ਨਾਲ ਬੰਦਾ ਕੋਈ ਦੇਖਦਾ ਹੋ ਜਾਂ ਕਿੱਦਾਂ ਕਰਦਾ, ਉਹ ਬੰਦਾ ਫੀਲ ਕਰਦਾ ਬੈਡ ਆ ਮੇਰੀ ਵਾਈਫ ਦਾ, ਉਹ ਘੁੱਲਣ ਤਾਂ ਕਰਕੇ ਹੋਰ ਨਹੀਂ ਗੱਲ ਕੋਈ। ਪਰ ਉਹਨੂੰ ਵਾਈਫ ਨੂੰ ਕਹਿ ਦੇਣਾ ਚਾਹੀਦਾ ਵੀ ਨਹੀਂ ਜੀ ਗੋਡਲ ਓਕੇ ਦੈਟਸ ਫਾਈਨ, ਮੈਂ ਨਹੀਂ ਜਾਂਦੀ ਕਰਦੀ ਟ੍ਰੇਨਿੰਗ।
1: ਅੱਛਾ ਚਲੋ, ਸੋ ਵਾਈਫ ਨੂੰ ਤੁਸੀਂ ਕਹਿੰਦੇ ਵੀ ਵਾਈਫ ਨੂੰ ਚੇਂਜ ਕਰਨਾ ਚਾਹੀਦਾ?
2: ਹਾਂਜੀ ਹਾਂਜੀ ਜ਼ਰੂਰ।
1: ਚਲੋ ਠੀਕ ਹੈ ਸਰ, ਬਟ ਜੇ ਹੁਣ ਉਹ ਕੁੜੀ ਜਿੰਮ ਜਾਂਦੀ ਹੈ, ਜੇ ਕਿਸੇ ਨੇ ਬੁਰੀ ਨਜ਼ਰ ਨਾਲ ਦੇਖਣਾ ਤਾਂ ਉਹਨੇ ਉਹੀ ਵੀ ਦੇਖ ਲੈਣਾ, ਰਾਈਟ? ਚਾਹੇ ਉਹ ਟ੍ਰੇਨਰ ਹੈ, ਚਾਹੇ ਉਹ ਬਸ ਵੈਸੇ ਵੀ ਉਸ ਜਿੰਮ ਦੇ ਵਿੱਚ ਬੰਦਾ ਵਰਕਆਊਟ ਕਰ ਰਿਹਾ। ਸੋ ਕਿਹਨੂੰ ਕਿਹਨੂੰ ਰੋਕੋਗੇ, ਕਿੱਥੇ ਕਿੱਥੇ ਤੁਸੀਂ ਮਨਾ ਕਰੋਗੇ? ਆਈ ਥਿੰਕ ਯੂ ਨੋ ਕਿਤੇ ਨਾ ਕਿਤੇ ਚਲੋ ਹੈ ਔਖਾ ਜ਼ਰੂਰ। ਜੇ ਹੁਣ ਤੁਸੀਂ ਨਹੀਂ ਕੁਛ ਕਹਿੰਦੇ ਤਾਂ ਤੁਹਾਡਾ ਮਨ ਕਹਿੰਦਾ ਯਾਰ ਕਿ ਮੈਨੂੰ ਇਹ ਚੀਜ਼ ਗਲਤ ਲੱਗ ਰਹੀ ਹੈ, ਪਰ ਮੈਂ ਕੁਛ ਕਿਹਾ ਨਹੀਂ। ਜੇ ਕੁਛ ਕਹਿ ਦਿੰਦੇ ਹੋ ਤਾਂ ਉਲਟ ਪੰਗਾ ਤੇ ਅਗਲੀ ਕਈ ਵਾਰ ਕਹਿੰਦੀ ਹੈ ਯਾਰ ਤੂੰ ਐਵੇਂ ਬਿਨਾਂ ਕਿਸੇ ਗੱਲੋਂ ਕਿ ਮੇਰੇ ਤੇ ਸ਼ੱਕ ਕਰ ਰਿਹਾ। ਸੋ ਓਕੇ, ਤੁਸੀਂ ਇੱਕ ਤਾਂ 5 Rivers ਡਕਟ ਕਲੀਨਿੰਗ ਵਾਲੇ ਨੂੰ ਕਾਲ ਕਰੋ। ਡਕਟ ਕਲੀਨ ਹਜੇ ਤੱਕ ਵੀ ਨਹੀਂ ਕਰਾਏ, ਕਿਉਂ ਡਿਲੇ ਕਰ ਰਹੇ ਹੋ? 5 Rivers ਡਕਟ ਕਲੀਨਿੰਗ ਨੂੰ ਕਾਲ ਕਰ ਲਓ, ਬਹੁਤ ਰੀਜ਼ਨੇਬਲ ਰੇਟ ਹੈ। 4376887750 4376887750 5 Rivers ਡਕਟ ਕਲੀਨਿੰਗ 1728। ਹਾਂਜੀ
3: ਸਤਿ ਸ਼੍ਰੀ ਅਕਾਲ ਨਵੇਂ ਵੀਰੇ, ਕੀ ਹਾਲ ਚਾਲ?
1: ਵਧੀਆ ਵੀਰੇ, ਕੀ ਬਣਦਾ?
3: ਬਸ ਜੀ ਘਰ ਜਾਈ ਜਾਂਦੇ ਸੀ ਨਾਲ ਤੁਹਾਡਾ ਸ਼ੋਅ ਸੁਣਦਾ।
1: ਇਹ ਕੰਮ ਹੁਣ ਖਤਮ ਹੋਇਆ?
3: ਨਹੀਂ ਮੈਂ ਥੋੜਾ ਸ਼ਾਪਿੰਗ ਤੇ ਲੈ ਗਿਆ ਸੀ।
1: ਉਹ ਬੱਲੇ ਸ਼ਾਪਿੰਗ?
3: ਹਾਂਜੀ
1: ਗਰੋਸਰੀ ਸ਼ਾਪਿੰਗ ਗਏ ਹੋਣਗੇ?
3: ਨਹੀਂ ਨਹੀਂ ਵੀਰੇ, ਅੱਜ ਵਾਚ ਲੈਣ ਗਏ ਸੀਗੇ, ਬਹੁਤ ਗਰੋਸਰੀ ਸ਼ਾਪਿੰਗ ਕਰ ਲਈ।
1: ਕੀ ਬਾਤ ਹੈ, ਕਿਹੜੀ ਵਾਚ ਲਈ ਹੈ?
3: ਅੱਜ ਲਈ ਨਹੀਂ ਹੈਗੀ, ਪਸੰਦ ਕਰ ਲਈ ਸੀਗੀ ਉਹਦੀ ਬ੍ਰੈਟਲਿੰਗ ਦੀ, ਥੋੜੀ ਜੀ ਓਵਰ ਨਿਕਲ ਗਈ, ਫਿਰ ਮੈਂ ਕਿਹਾ ਚਲੋ ਕੋਈ ਨਹੀਂ ਫੇਰ ਦੇਖਾਂਗੇ ਕਦੇ।
1: ਚਲ ਠੀਕ ਹੈ, ਵਧਾਈਆਂ ਤੁਹਾਨੂੰ, ਐਟ ਲੀਸਟ ਪਸੰਦ ਤਾਂ ਕਰ ਲਈ।
3: ਯਾ ਥੈਂਕ ਯੂ। ਅੱਛਾ ਵੀਰੇ ਇਹਦੇ ਵਿੱਚ ਨਾ ਦੇਖੋ, ਇਹ ਤਾਂ ਗੱਲ ਬਿਲਕੁਲ ਠੀਕ ਹੈ ਵੀ ਰੋਕਣਾ ਨਹੀਂ ਚਾਹੀਦਾ ਹੈਗਾ, ਪਰ ਨਾ ਸਮਟਾਈਮਸ ਪਤਾ ਕੀ ਹੁੰਦਾ, ਜਿਵੇਂ ਹੁਣ ਲੈਟਸ ਸੇ ਉਹ ਦੋਨੇ ਸੇਮ ਜਿਮ ਚ ਜਾਂਦੇ ਆ, ਉਹ ਜਿਹੜਾ ਟ੍ਰੇਨਰ ਆ ਨਾ ਉਹਦਾ ਰੈਪੂਟੇਸ਼ਨ ਕੋਈ ਵਧੀਆ ਨਹੀਂ ਹੋਣਾ ਕੁਛ ਨਾ, ਜਿਵੇਂ ਉਹ ਪਿਛਲੇ ਕਾਲਰ ਨੇ ਕਿਹਾ ਨਾ ਕਿ ਅੱਜ ਕੱਲ ਥੋੜਾ ਉਹਨਾਂ ਬਾਰੇ ਕੋਈ ਗੱਲਾਂ ਗੁੱਲਾਂ ਠੀਕ ਨੀ, ਕਈ ਲੋਕਾਂ ਨੂੰ ਨਾ ਮੁੰਡਿਆਂ ਨੂੰ ਜਾਂ ਆਦਤ ਜੀ ਹੁੰਦੀ ਆ ਐਵੇਂ ਨਾ ਬੋਸਟ ਕਰਨ ਦੀ ਕੁਛ ਵੀ ਇੱਦਾਂ ਬੋਲ ਦੇਣਾ, ਮੇ ਬੀ ਦੈਟਸ ਵਾਈ ਉਹ ਮੁੰਡਾ ਕਹਿੰਦਾ ਹੋਵੇ, ਬਟ ਅਦਰਵਾਈਜ਼ ਤਾਂ ਕੋਈ ਫਰਕ ਨੀ ਹੈਗਾ ਚਾਹੇ ਮੁੰਡਾ ਟ੍ਰੇਨਰ ਹੋਵੇ ਚਾਹੇ ਕੁੜੀ ਹੋਵੇ, ਮੈਨੂੰ ਇਹ ਲੱਗਦਾ।
1: ਸੋ ਤੁਹਾਨੂੰ ਲੱਗਦਾ ਵੀ ਹੋ ਸਕਦਾ ਵੀ ਉਹ ਜਿਹੜਾ ਟ੍ਰੇਨਰ ਹੈ ਉਹਦੀ ਕੋਈ ਬੜੀ ਵਧੀਆ ਇਮੇਜ ਨਹੀਂ ਬਣੀ?
3: ਹਾਂਜੀ, ਤੇ ਉਹ ਕੁਛ ਉਹ ਗੱਲ ਗੁੱਲ ਕਰਦਾ ਹੋਵੇ ਜਾਂ ਕੁਛ ਇੱਦਾਂ ਹੋਵੇ, ਇਹ ਫੈਕਟਰ ਹੋ ਸਕਦਾ, ਅਦਰਵਾਈਜ਼ ਤਾਂ ਮੈਨੂੰ ਕੋਈ ਹਰਜ ਨਹੀਂ ਲੱਗਦਾ ਇਹਦੇ।
1: ਪਰ ਚਲੋ ਜੀ ਵੈਸੇ ਇਮੇਜ ਠੀਕ ਹੋਵੇ ਵਧੀਆ ਹੋਵੇ ਕੋਈ ਐਸੀ ਗੱਲ ਨਹੀਂ, ਬਟ ਬੰਦਾ ਉਹੀ ਕਹਿ ਰਿਹਾ ਕਿ ਨਹੀਂ ਯਾਰ ਵੀ ਮੈਨੂੰ ਇਹ ਚੀਜ਼ ਨਹੀਂ ਠੀਕ ਲੱਗਦੀ, ਫਿਰ
3: ਨਹੀਂ ਉਹ ਤਾਂ ਫਿਰ ਵੀਰੇ ਥੋੜੀ ਆਰਥੋਡਾਕਸ ਸੋਚ ਹੋ ਗਈ, ਉਹ ਨਹੀਂ ਗੱਲ ਠੀਕ। ਉਹ ਤਾਂ ਅੱਜ ਕੱਲ ਕੋਈ ਫਰਕ ਹੀ ਨੀ ਹੈਗਾ, ਹੁਣ ਆਪਾਂ ਲੈਟਸ ਸੇ ਕਿਸੇ ਥੈਰੇਪਿਸਟ ਕੋਲ ਜਾਂਦੇ ਆ, ਮੁੰਡੇ ਜਾਂਦੇ ਆ, ਉਹ ਕੁੜੀਆਂ ਹੁੰਦੀਆਂ, ਹੁਣ ਅਸੀਂ ਕੀ ਕਹਾਂਗੇ ਅਸੀਂ ਤੁਹਾਡੇ ਤੋਂ ਥੈਰੇਪੀ ਨਹੀਂ ਕਰਾਉਣੀ ਚਾਹੀਦੀ, ਤੁਹਾਡੇ ਤੋਂ ਵਾਲ ਨਹੀਂ ਕਟਾਉਣੇ, ਉਹ ਤਾਂ ਹੁਣ ਅੱਜ ਕੱਲ ਬਰਾਬਰ ਹੀ ਚੱਲ ਰਿਹਾ, ਆਈ ਡੋਂਟ ਫੀਲ ਉਹਦੇ ਚ ਕੋਈ ਇਦਾਂ ਦਾ ਫਰਕ ਹੈਗਾ।
1: ਮੈਨੂੰ ਇੱਕ ਲੇਡੀ ਦਾ ਫੋਨ ਆਇਆ, ਕਹਿੰਦੇ ਕਿ ਹੁਣ ਜੇ ਕੋਈ ਫਿਜ਼ੀਓਥੈਰੇਪਿਸਟ ਹੈ ਅਸੀਂ ਕਹਿ ਦਿੰਦੇ ਆ ਕਿ ਸਾਨੂੰ ਲੇਡੀ ਚਾਹੀਦੀ ਹੈ ਮੁੰਡਾ ਚਾਹੀਦਾ,
3: ਠੀਕ ਹੈ ਭਾਜੀ ਆਪਣੀ ਆਪਣੀ ਪ੍ਰੈਫਰੈਂਸ ਆ, ਬਟ ਮੇਰੀ ਤਾਂ ਕਾਇਰੋ ਵੀ ਲੇਡੀ ਸੀਗੀ, ਪਿਛਲੇ ਸਾਲ ਦੀ ਗੱਲ ਆ, ਫਿਜ਼ੀਓ ਵੀ ਮੇਰੀ ਲੇਡੀ ਸੀਗੀ, ਤੇ ਉਹ ਮੇਰੀ ਵਾਈਫ ਨੇ ਤਾਂ ਕੋਈ ਆਬਜੈਕਸ਼ਨ ਨਹੀਂ ਕੀਤਾ। ਬਿਕਾਜ਼ ਉਹ ਹੈਲਥ ਕੇਅਰ ਪ੍ਰੋਫੈਸ਼ਨਲ ਆ, ਜਾਂ ਉਹ ਜਿੱਥੇ ਪ੍ਰੋਫੈਸ਼ਨ ਆ ਗਿਆ ਉੱਥੇ ਤਾਂ ਕੋਈ ਇੱਦਾਂ ਦੀ ਮੁੰਡੇ ਕੁੜੀ ਵਾਲੀ ਗੱਲ ਨਹੀਂ। ਬਟ ਹਾਂ, ਜੇ ਕੋਈ ਬੰਦਾ ਕਰਦਾ ਫਿਰ ਉਹਦੀ ਆਪਣੀ ਪਰਸਨਲ ਵਿਸ਼ ਕਹਿ ਸਕਦੇ ਆ।
1: ਠੀਕ ਹੈ, ਸੋ ਨਾਟ ਅ ਬਿਗ ਡੀਲ ਐਸ ਲੌਂਗ ਐਸ ਅਗਲੀ ਦੀ ਰੈਪੂਟੇਸ਼ਨ ਠੀਕ ਹੈ।
3: ਹਾਂਜੀ,
1: ਚਲੋ ਠੀਕ ਹੈ ਵੀਰੇ, ਬਹੁਤ ਧੰਨਵਾਦ ਤੁਹਾਡਾ। ਗੱਲਾਂ ਫੈਲ ਜਾਂਦੀਆਂ, ਉਹ ਵੱਖਰੀ ਗੱਲ ਹੈ। ਸੋ ਓਕੇ, ਇੱਕ ਨਾ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਜ਼ਰੂਰ, ਕੈਲੇਡਨ ਮਿਤਸੂਬਿਸ਼ੀ ਨੂੰ ਮਿਤਸੂਬਿਸ਼ੀ ਦੀ ਗੱਡੀ ਚਾਹੀਦੀ ਹੈ, ਮਿਤਸੂਬਿਸ਼ੀ ਦਾ ਐਸਯੂਵੀ ਚਾਹੀਦਾ। ਕੈਲੇਡਨ ਮਿਤਸੂਬਿਸ਼ੀ 6478274754, 10 ਸਾਲ ਦੀ ਵਾਰੰਟੀ ਦੇ ਰਿਹਾ ਗੱਡੀਆਂ ਤੇ, 10 ਸਾਲ, ਕਿਆ ਬਾਤ ਹੈ। ਸੋ ਨੰਬਰ ਹੈ 6476782754, ਕੈਲੇਡਨ ਮਿਤਸੂਬਿਸ਼ੀ 6476782754। ਗੱਡੀ ਦੀ ਤੁਸੀਂ ਅਗਰ ਇੰਸ਼ੋਰੈਂਸ ਕਰਾਉਣੀ ਹੈ ਗੱਡੀ ਦੀ ਜਾਂ ਘਰ ਦੀ, ਤਾਂ ਉਹਦੇ ਲਈ ਨਾਮ ਇੱਕੋ ਇੱਕ ਹੈ, ਕਾਰਵੈਨ ਟਰੱਕ ਦੀ ਬਹੁਤ ਹੀ ਜ਼ਬਰਦਸਤ ਰੇਟ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ, ਤਾਂ ਕਰਦੇ ਨੇ ਸਾਡੇ ਮਨਪ੍ਰੀਤ ਢੀਂਸਾ। ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਮਨਪ੍ਰੀਤ ਨੇ ਘਟਾ ਕੇ ਦਿੱਤੀ ਹੈ। ਮਨਪ੍ਰੀਤ ਦਾ ਨੰਬਰ ਹੈ 416-500-1818, 416-500-1818 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ। ਸੋ ਸਾਡੀਆਂ ਲੇਡੀਜ਼ ਕੀ ਕਹਿੰਦੀਆਂ ਨੇ ਯਾਰ, ਮੈਂ ਸਾਡੀਆਂ ਲੇਡੀਜ਼ ਜੇ ਕੁਝ ਆਪਣਾ ਓਪੀਨੀਅਨ ਦੇ ਸਕਦੀਆਂ ਨੇ ਤਾਂ ਜ਼ਰੂਰ ਦਿਓ, ਕਿਉਂਕਿ ਇੱਕ ਲੇਡੀ ਕਹਿ ਸਕਦੀ ਹੈ ਕਿ ਹਾਂ ਯਾਰ ਉਸ ਕੁੜੀ ਨੂੰ ਆਏ ਕਰ ਲੈਣਾ ਚਾਹੀਦਾ ਜਾਂ ਉਸ ਕੁੜੀ ਨੂੰ ਉਵੇਂ ਕਰ ਲੈਣਾ ਚਾਹੀਦਾ। ਸੋ ਲੇਡੀਜ਼ ਵੀ ਆਪਣਾ ਓਪੀਨੀਅਨ ਜ਼ਰੂਰ ਦਿਓ। ਵੀਰਾਂ ਨੇ ਤਾਂ ਚਲੋ ਕਈਆਂ ਨੇ ਕਿਹਾ ਕਿ ਐਡੀ ਕੋਈ ਗੱਲ ਨਹੀਂ, ਕਈਆਂ ਨੇ ਕਿਹਾ ਕਿ ਨਵੀਂ ਗੱਲ ਹੈਗੀ ਹੈ। ਸੋ ਲੇਡੀ ਹੁਣ ਇਸ ਸਿਚੁਏਸ਼ਨ ਦੇ ਵਿੱਚ ਸਟੱਕ ਹੈ। ਸੋ ਸਾਡੀਆਂ ਲੇਡੀਜ਼ ਜ਼ਰੂਰ ਸ਼ੇਅਰ ਕਰੋ ਯਾਰ ਤੁਹਾਡਾ ਕੀ ਓਪੀਨੀਅਨ ਹੈ, ਕੀ ਉਹ ਲੇਡੀ ਨੂੰ ਆਪਣੇ ਹਸਬੈਂਡ ਦੀ ਸੁਣ ਲੈਣੀ ਚਾਹੀਦੀ ਹੈ ਜਾਂ ਉਹ ਲੇਡੀ ਨੂੰ ਜ਼ਿੱਦ ਕਰਨੀ ਚਾਹੀਦੀ ਵੀ ਤੈਨੂੰ ਕੀ ਤਕਲੀਫ ਇੰਨੀ ਹੈ। ਸੋ ਨੰਬਰ ਹੈ ਆਪਣਾ 9050673337-905-673-33-3733-333-7. ਬੀਤੇ ਦਿਨੀ ਅਸੀਂ ਗ੍ਰੈਂਡ ਓਪਨਿੰਗ ਕਰਵਾਈ ਸਬਜ਼ੀ ਮਾਰਕੀਟ ਰੈਸਟੋਰੈਂਟ ਦੀ ਤੀਜੀ ਲੋਕੇਸ਼ਨ 1650 Williams Parkway। ਵਿਲੀਅਮਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਹੈ। ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ, ਇੱਕ ਪਾਓ ਭਾਜੀ ਲਓ ਦੂਜੀ ਫ੍ਰੀ, ਇੱਕ ਤੁਸੀਂ ਆਪਣਾ ਇੱਕ ਪਾਉਂਡ ਜਲੇਬੀ ਲਓ ਇੱਕ ਪਾਉਂਡ ਫ੍ਰੀ, ਇੱਕ ਗੰਨੇ ਦਾ ਰਸ ਲਓ ਇੱਕ ਗੰਨੇ ਦਾ ਰਸ ਫ੍ਰੀ। ਸੋ ਸਬਜ਼ੀ ਮਾਰਕੀਟ ਟੋਰਬਰਮ ਵਿਲੀਅਮਸ ਪਾਰਕਵੇ ਦੇ ਕੋਰਨਰ ਤੇ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਕਿਆ ਬਾਤ ਹੈ, ਬਿਲਕੁਲ ਤੁਸੀਂ ਡਾਇਲ ਕਰਕੇ ਸਾਨੂੰ ਸੁਣਦੇ ਹੋ 416-477-2040 ਤੇ ਸਟੂਡੀਓ ਦਾ ਆਪਣਾ ਲਾਈਵ ਆਨ ਏਅਰ ਸਾਡੇ ਨਾਲ ਤੁਸੀਂ ਆ ਕੇ ਗੱਲਬਾਤ ਕਰਨੀ ਹੈ, ਤਾਂ ਨੰਬਰ ਹੈ 9056733-3337-905-673-3337। ਇੱਕ ਸਾਡੇ ਵੀਰ ਨੇ ਯਾਰ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਵੀ ਇੱਕ ਬੁਝਾਰਤ ਜੀ ਪਾਈ ਸੀ, ਕਹਿੰਦੇ ਸੀ ਕਿ ਮੈਂ 8 ਵਜੇ ਆ ਕੇ ਦੱਸਾਂਗਾ ਕੀ ਹੈ, ਦੱਸਿਆ ਕੁਛ ਹੈ ਨਹੀਂ। ਸਾਡੇ ਹੁਣ ਕੁਛ ਲਿਸਨਰਸ ਮੰਗ ਰਹੇ ਆ ਜਵਾਬ ਕੀ ਸੀ। 1515 ਹੈਲੋ,
4: ਹਾਂਜੀ ਸਰ ਜੀ, ਤੁਹਾਡਾ ਜਿਹੜਾ ਕੁਐਸਚਨ ਹੈ ਨਾ, ਮੇਰਾ ਆਪਣਾ ਖਿਆਲ ਹੈ ਕਿ ਦੇਖੋ ਲੜਕਾ ਠੀਕ ਹੈ ਇਸ ਮਾਮਲੇ ਚ, ਕਿਉਂਕਿ ਉਹਦੀ ਵਜ੍ਹਾ ਇਹ ਕਿ ਜਦੋਂ ਤੁਸੀਂ ਇੱਕ ਰਿਸ਼ਤੇ ਚ ਪੈਂਦੇ ਹੋ ਨਾ, ਤੁਹਾਨੂੰ ਇੱਕ ਲਿਮਿਟੇਸ਼ਨ ਤੱਕ ਇੱਕ ਰੈਡ ਲਾਈਨ ਤੇ ਕਰਨੀ ਪੈਂਦੀ ਹੈ ਨਾ, ਜਾਣ ਦੀ ਕੋਈ ਅਰਾਈ ਨੀ, ਵਰਕਆਊਟ ਕਰਨ ਕੋਈ ਅਰਾਈ ਨੀ, ਲੇਕਿਨ ਇਹ ਅੱਗੋ ਜਾ ਕੇ ਉਹਨੂੰ ਟ੍ਰੇਨਰ ਚੂਜ਼ ਕਰਨਾ, ਉਹ ਤਾਂ ਮੇਰੇ ਖਿਆਲ ਹੈ ਕਿ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਪਾਰਟਨਰ ਦੀ ਨਾ, ਜਿਹੜੀ ਉਹਦੀ ਪਾਰਟਨਰ ਦੀ ਹੈ, ਤਾਂ ਕਿ ਬਾਅਦ ਚ ਇੱਕ ਛੋਟੀ ਜਿਹੀ ਚੀਜ਼ ਵਾਸਤੇ ਤੁਹਾਡਾ ਮਾਮਲਾ ਨਾ ਖਰਾਬ ਹੋਏ। ਹੋਰ
1: ਨਹੀਂ, ਪਰ ਦੇਖੋ ਤੁਸੀਂ ਆਪ ਕਿਹਾ ਛੋਟੀ ਜਿਹੀ ਚੀਜ਼ ਕਰਕੇ ਮਾਮਲਾ ਖਰਾਬ ਨਾ ਹੋਵੇ, ਬਟ ਫਿਰ ਹਸਬੈਂਡ ਕਿਉਂ ਖਰਾਬ ਕਰ ਰਿਹਾ?
4: ਉਹੀ ਮੈਂ ਕਹਿ ਰਿਹਾ ਨਾ, ਬਾਅਦ ਦਫ਼ਾ ਕੀ ਹੁੰਦਾ ਕਿ ਤੁਹਾਨੂੰ ਨਾ ਰੈਡ ਲਾਈਨ ਕਰਨੀ ਹੀ ਪੈਂਦੀ ਹੈ ਨਾ, ਕਿ ਉਹ ਨਹੀਂ ਚਾਹੁੰਦਾ ਹੋਣਾ ਨਾ ਕਿ ਜ਼ਾਹਿਰ ਉਹ ਐਸੀ ਐਸੀ ਚੀਜ਼ਾਂ ਕਰੇ ਜਾਂ ਐਸਾ ਕੋਈ ਇਸ ਤਰ੍ਹਾਂ ਦਾ ਸਿਨੈਰੀ ਹੋਏ, ਤੁਸੀਂ ਅੰਡਰਸਟੈਂਡ ਕਰ ਹੀ ਰਹੇ ਉਹਨੂੰ ਚੀਜ਼ ਨੂੰ ਨਾ, ਦੇਖਣਾ ਵੈਸੇ ਕਰਨਾ ਹੋਰ ਗੱਲ ਹੈ, ਲੇਕਿਨ ਜ਼ਾਹਿਰ ਹੈ ਜਦੋਂ ਤੁਸੀਂ ਟ੍ਰੇਨਿੰਗ 'ਚ ਜਾਓਗੇ ਤੁਹਾਨੂੰ ਫਿਰ ਥੋੜ੍ਹੀ ਜਿਹੀ ਕਿਸੇ ਨਾ ਕਿਸੇ ਲੈਵਲ 'ਤੇ ਲਿਮਿਟੇਸ਼ਨ 'ਤੇ ਆਉਣਗੀਆਂ ਨਾ, ਬਾਅਦ ਦਫ਼ਾ ਕਲਚਰਲ ਬੈਰੀਅਰ ਵੀ ਹੋ ਸਕਦੇ ਨੇ ਰਾਈਟ, ਬਾਅਦ ਦਫ਼ਾ ਰਿਲੀਜੀਅਸ ਬੈਰੀਅਰ ਵੀ ਹੋ ਸਕਦੇ ਨੇ ਰਾਈਟ, ਉਹਨਾਂ ਚੀਜ਼ਾਂ ਦੀ ਵਜ੍ਹਾ ਤੋਂ ਫਿਰ ਕੀ ਹੁੰਦਾ ਕਿ ਰਿਸ਼ਤਾ ਨਹੀਂ ਖਰਾਬ ਕਰਨਾ ਚਾਹੀਦਾ ਨਾ, ਉਹ ਤਾਂ ਵਰਕਆਊਟ ਤੁਸੀਂ ਨਹੀਂ ਹੋ ਰਿਹਾ ਕਿਸੇ ਹੋਰ ਪਾਸੇ ਕਰ ਲਓ।
1: ਠੀਕ ਹੈ, ਸੋ ਵਾਈਫ ਨੂੰ ਕਹਿ ਦੇਣਾ ਚਾਹੀਦਾ, ਠੀਕ ਹੈ ਜੀ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਵੇਂ ਸਹਿਮਤ ਹਾਂ।
4: ਸਰ ਦੇਖੋ ਜੀ, ਵਜ੍ਹਾ ਕਿ ਉਹਦੇ ਨਾਲ ਹੀ ਰਹਿਣਾ ਨਾ 24/7,
1: ਬਿਲਕੁਲ
4: ਕੋਈ ਛੋਟੀ ਚੀਜ਼ ਵਾਸਤੇ ਘਰ ਸ਼ਾਮ ਨੂੰ ਦੁਬਾਰਾ ਇੱਕ ਨਵਾਂ ਸੀਨ ਸ਼ੁਰੂ ਹੋਏਗਾ ਤਾਂ ਉਹ ਵੀ ਠੀਕ ਨੀ ਨਾ, ਉਹਦੇ ਨਾਲ ਬਿਹਤਰ ਹੁੰਦਾ ਕਿ ਬਜਾਏ ਤੁਸੀਂ ਅਗਰ ਇੱਕ ਚੀਜ਼ ਤੁਹਾਨੂੰ ਕਨਫਲਿਕਟ ਕਰ ਰਹੀ ਹੈ, ਆਲ ਦੋ ਤੁਹਾਡੀ ਇੰਟੈਂਸ਼ਨ ਬੈਡ ਨਹੀਂ ਹੈ ਲੇਕਿਨ ਉਹ ਖਾਮ ਖਾ ਅਗਰ ਕਨਫਲਿਕਟ ਕਰ ਰਹੀ ਹੈ ਤਾਂ ਅਗਰ ਤੁਸੀਂ ਵਰਕਿੰਗ ਕਰ ਰਹੇ ਹੋ ਤਾਂ ਸਾਰਾ ਟਾਈਮ ਤੁਹਾਡਾ ਵਰਕਿੰਗ ਦਾ ਵੀ ਖਰਾਬ ਗੁਜ਼ਰੇਗਾ। ਉਸ ਵਾਸਤੇ ਮੇਰਾ ਆਪਣਾ ਖਿਆਲ ਹੈ ਕਿ ਉਹਨੂੰ ਸੁਣ ਲੈਣਾ ਚਾਹੀਦਾ, ਇੱਕ ਦੂਸਰੇ ਮਿਊਚੁਅਲ ਅੰਡਰਸਟੈਂਡਿੰਗ ਨਾਲ ਹੀ ਕਰਨਾ ਚਾਹੀਦਾ।
1: ਚਲੋ ਠੀਕ ਹੈ ਸਰ, ਨਹੀਂ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਸੋ ਭਾਜੀ ਕਹਿੰਦੇ ਕਿ ਬਈ ਐਵੇਂ ਬਿਨਾਂ ਕਿਸੇ ਗੱਲੋਂ ਆਪਣਾ ਰਿਸ਼ਤਾ ਨਾ ਖਰਾਬ ਕਰੋ, ਜੇ ਇੱਕ ਸਪਾਊਸ ਕੁਛ ਕਹਿੰਦਾ ਤਾਂ ਮੰਨ ਲਓ ਤੇ ਕਹੋ ਵੀ ਠੀਕ ਆ ਯਾਰ, ਜੇ ਇਸ ਕਰਕੇ ਆਪਣੀ ਲੜਾਈ ਪੈ ਰਹੀ ਹੈ ਕੋਈ ਨਾ ਮੈਂ ਨਹੀਂ ਰੱਖਦੀ ਟ੍ਰੇਨਰ, ਜਿਵੇਂ ਤੂੰ ਕਹਿੰਦਾ ਮੈਂ ਉਵੇਂ ਕਰ ਲੈਂਦੀ ਹਾਂ, ਠੀਕ ਹੈ ਇਹਨਾਂ ਦੀ ਵੀ ਗੱਲ ਦੇ ਵਿੱਚ ਵਚਨ ਜ਼ਰੂਰ ਹੈ। ਇੱਕ ਤੁਸੀਂ ਯਾਦ ਜ਼ਰੂਰ ਰੱਖੋ ਬਈ ਪੈਸ਼ਨ ਰੂਫਿੰਗ ਨੂੰ, ਹੁਣ ਦੇਖੋ ਮੌਸਮ ਖਰਾਬ ਹੋ ਜਾਣਾ, ਸਨੋਸ ਨੂੰ ਪੈਣੀ ਸ਼ੁਰੂ ਹੋ ਜਾਣੀ ਆ, ਪਹਿਲਾਂ ਹੀ ਆਪਣੀ ਰੂਫ ਨਵੀਂ ਲਵਾ ਲਓ, ਰੂਫ ਦੀ ਰਿਪੇਅਰ ਕਰਾ ਲਓ, ਪਲੀਜ਼ ਡੂ ਨਾਟ ਡਿਲੇ, ਕਿਤੇ ਹੁਣ ਸਨੋਸ ਨੂੰ ਪੈ ਗਈ ਬਾਅਦ ਚੋਂ ਯਾਰ ਤੁਹਾਨੂੰ ਵੀ ਪਛਤਾਵਾ। ਸੋ ਪੈਸ਼ਨ ਰੂਫਿੰਗ 6479199413 6479199413, ਪੈਸ਼ਨ ਰੂਫਿੰਗ ਫੁੱਲੀ ਇੰਸ਼ੋਰਡ ਕੰਪਨੀ ਪੈਸ਼ਨ ਰੂਫਿੰਗ। 9181 ਹਾਂਜੀ
5: ਹਾਂਜੀ ਨਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ,
5: ਹੋਰ ਜੀ ਨਵੀ ਕੀ ਹਾਲ ਆ? ਮੈਂ ਵੀ ਅੱਜ 6 ਵਜੇ ਦਾ ਪ੍ਰੋਗਰਾਮ ਸੁਣੀ ਜਾਂਦਾ।
1: ਕੀ ਬਾਤ ਹੈ ਜੀ,
5: ਮੈਂ ਆ ਵੀ ਅੱਜ ਸਾਰਿਆਂ ਨੇ ਨਾ ਹੀ ਕੀਤੀ, ਕਈ ਕਹਿੰਦੇ ਠੀਕ ਆ, ਪਰ ਮੇਰੇ ਹਿਸਾਬ ਨਾਲ ਆਪਣਾ ਘਰ ਖਰਾਬ ਨੀ ਕਰਨਾ ਚਾਹੀਦਾ। ਜੇ ਕੋਈ ਘਰ ਵਾਲਾ ਕਹਿੰਦਾ ਲੇਡੀਜ ਟ੍ਰੇਨਰ ਲੈ ਲਓ ਤਾਂ ਲੇਡੀਜ ਲੈ ਲੈਣੀ ਚਾਹੀਦੀ ਹੈ। ਇੱਕ ਛੋਟੀ ਜਿਹੀ ਗੱਲ ਪਿੱਛੇ, ਆਪਣੇ ਘਰ ਚ ਪ੍ਰੋਬਲਮ ਨੀ ਪਾਉਣੀ ਚਾਹੀਦੀ।
1: ਅੱਛਾ,
5: ਇਸ ਕਰਕੇ ਕਿ ਕਿਉਂਕਿ ਜਿਮ ਦੇ ਵਿੱਚ ਅੱਜ ਤੋਂ 10-20 ਸਾਲ ਬੜੀਆਂ ਪ੍ਰੋਬਲਮ ਹੋਈਆਂ ਕਿ ਲੋਕੀ ਗਲਤ ਟੱਚ ਕਰਦੇ ਆ, ਉਹ ਸਾਰਾ ਕਿਸੇ ਕੰਮ, ਮੈਂ ਕਹਿਣਾ ਨੀ ਚਾਹੁੰਦਾ ਕੁਛ, ਤੁਹਾਨੂੰ ਵੀ ਪਤਾ ਹੋਣਾ, ਕਿਉਂਕਿ ਜੇ ਉਸ ਬੰਦੇ ਨੇ ਕੋਈ ਸੋਚਿਆ ਹੋਊਗਾ ਤਾਂ ਕੁਛ ਸੋਚ ਸਮਝ ਕੇ ਕਿਹਾ ਹੋਊਗਾ।
1: ਬਿਲਕੁਲ, ਹੋਰ ਸੁਣਾ ਕੋਈ ਗਾਣਾ ਸੁਣਨਾ ਅੱਜ?
5: ਹੁਣ ਗਾਣਾ ਫਿਰ ਕਿੱਦਾਂ ਕਰੋ, ਫਿਰ ਜੇ ਲਾਉਣਾ ਤਾਂ ਪੁਰਾਣੀ ਕਿਸੇ ਸ਼ੌਕੀਨ ਹੈ,
1: ਕੋਈ ਨਾ ਪੁਰਾਣਾ ਹੋਵੇ ਨਵਾਂ ਹੋਵੇ ਦੱਸੋ।
5: ਉਹ ਕਹਿੰਦੀ ਗੁੱਤ ਸੱਪਣੀ ਲੱਕ ਨੂੰ ਮਾਰੇ ਕਲਾਵਾ, ਸਲਿੰਦਰ ਕੌਰ ਦਾ ਗਾ ਹੈ।
1: ਗੁੱਤ ਸੱਪਣੀ
5: ਲੱਕ ਨੂੰ ਮਾਰੇ, ਗੁੱਤ ਸੱਪਣੀ ਲੱਕ ਨੂੰ ਮਾਰੇ ਕਲਾਵਾ,
1: ਸੁਰਿੰਦਰ ਕੌਰ ਦਾ ਹੈ।
5: ਇੱਕ ਵਾਰੀ ਆ ਗਿਆ ਹਾਣੀ,
1: ਠੀਕ ਹੈ ਲੱਭ ਲੈਂਦੇ ਜੀ, ਕੋਈ ਗੱਲ ਨਹੀਂ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 9056733337 9056733337, ਤੇ ਤੁਸੀਂ ਆਪਣੇ ਵਿਚਾਰ ਵੀ ਦੇ ਰਹੇ ਹੋ। ਇੱਕ ਤੁਸੀਂ ਮੈਸੇਜ ਨੋਟ ਕਰੋ, ਫਿਰ ਗਾਣਾ ਵੀ ਲਾਉਂਦੇ ਤੁਹਾਡੇ ਲਈ, ਜੁੜੇ ਰਹੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 647-716-1987. J. Gill, Canada Build Real Estate Advisors, 647-716-1987 number. Ji, 2149, hello?
6: Hello?
1: Haan ji, kivein ho?
6: I'm good, how are you?
1: Good ji, theek hai.
6: Haan ji, main...
1: Tusi na apna radio da volume down kar lo.
6: Haan ji, kar leo.
1: Ji.
6: Main thoda unhi program sun rahi si, te main saare de opinions dekh rahi si, current question te. And I feel ke... mera belief hai ke what we are we reflect on others je tusi insecure ho je tusi kise nu galat nazar na dekhte ho ta tonu lagda ke sab ohi koi hi kar reya je tonu lagda hai ke main changa ya ta tonu laguga ke sare changa hai ta the opinion that the person has it origins from their own insecurity ta je ਜੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਮੇਲ ਟ੍ਰੇਨਰਸ ਨਹੀਂ ਹੋਣੇ ਚਾਹੀਦੇ ਨਹੀਂ ਹੋਣਾ ਚਾਹੀਦਾ ਤਾਂ ਮੇ ਬੀ ਉਹਨਾਂ ਨੂੰ ਥੋੜੀ ਇੰਟਰੋਸਪੈਕਸ਼ਨ ਕਰਨ ਦੀ ਲੋੜ ਹੈ
1: ਠੀਕ ਹੈ ਪਰ ਸੋ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਇਨਸਿਕਿਉਰਿਟੀ ਹੈ ਉਹ ਜਸਟੀਫਾਈਡ ਨਹੀਂ ਹੈ
6: ਆਮ ਨਾਟ ਸੇਇੰਗ ਇਟਸ ਨਾਟ ਜਸਟੀਫਾਈਡ ਆਮ ਸੇਇੰਗ ਕਿ ਇਟ ਓਰੀਜਿਨੇਟਸ ਫਰਮ ਦੇਅਰ ਓਨ ਥੌਟਸ ਐਂਡ ਓਨ ਬਿਲੀਫਸ ਐਂਡ ਦੇਅਰ ਓਨ ਬਿਹੇਵੀਅਰ
1: ਯਾ ਯਾ ਉਹ ਤਾਂ ਠੀਕ ਹੈ ਬਟ ਸੋ ਦੇਖੋ ਇਨਸਿਕਿਉਰਿਟੀ ਤਾਂ ਹੈ ਬਟ ਸਿਚੁਏਸ਼ਨ ਇਹ ਹੈ ਹੁਣ ਹਸਬੈਂਡ ਕਹਿ ਰਹੇ ਕਿ ਨਹੀਂ ਬਈ ਯੂ ਨੋ ਤੁਹਾਡੀ ਜੇ ਤੂੰ ਟ੍ਰੇਨਰ ਲੈਣਾ ਤਾਂ ਇਟ ਸ਼ੁੱਡ ਬੀ ਅ ਫੀਮੇਲ ਵਾਈਫ ਕਹਿ ਰਹੀ ਹੈ ਕਿ ਵਾਟਸ ਅ ਬਿਗ ਡੀਲ ਸੋ ਇਹ ਕਰਨ ਕੀ ਇਸ ਸਿਚੁਏਸ਼ਨ 'ਚ
6: ਇਹਦੇ ਪਿੱਛੇ ਜਾਂ ਤਾਂ ਫਿਰ ਹੋਵੇ ਉਹਨਾਂ ਦੀ ਕਿ ਜਸਟੀਫਾਈਡ ਰੀਜ਼ਨਿੰਗ ਦਾ ਕਿ ਉਹ ਬੰਦਾ ਤੇ ਕਿ ਅਗਰ ਉਹ ਸਪੈਸੀਫਾਈ ਕਰ ਰਿਹਾ ਕਿ ਇਹ ਟ੍ਰੇਨਰ ਅੱਛਾ ਨਹੀਂ ਆ ਤਾਂ ਆਈ ਵੁੱਡ ਥਿੰਕ ਅਬਾਊਟ ਇਟ ਕਿ ਮੇ ਬੀ ਹੀ ਇਜ਼ ਰਾਈਟ ਕਿ ਟ੍ਰੇਨਰ ਨਹੀਂ ਅੱਛਾ ਹੋਏਗਾ ਤਾਂ ਉਹ ਚੇਂਜ ਕਰਨ ਨਹੀਂ ਕਹਿ ਰਿਹਾ ਬਟ ਇਫ ਇੱਕ ਜਨੈਰਿਕ ਕਾਮਨ ਨੋਸ਼ਨ ਰੱਖ ਰਹੇ ਹਾਂ ਆਪਾਂ ਕਿ ਨਹੀਂ ਯਾਰ ਮੁੰਡਾ ਟ੍ਰੇਨਰ ਨਹੀਂ ਹੋਣਾ ਚਾਹੀਦਾ ਮੁੰਡਾ ਤੁਹਾਡਾ ਡਾਕਟਰ ਨਹੀਂ ਹੋਣਾ ਚਾਹੀਦਾ ਮੁੰਡਾ ਤੁਹਾਡਾ ਫਿਜ਼ੀਓਥੈਰੇਪਿਸਟ ਨਹੀਂ ਹੋਣਾ ਚਾਹੀਦਾ ਆਈ ਗੋ ਟੂ ਫਿਜ਼ੀਓਥੈਰੇਪਿਸਟ ਐਂਡ ਹੀ ਇਜ਼ ਆਲਸੋ ਅ ਗਾਈ ਤਾਂ ਆਈ ਕੈਨ ਸੇ ਕਿ ਮੈਨੂੰ ਇਫ ਮਾਈ ਪਾਰਟਨਰ ਸੇਜ਼ ਕਿ ਨਹੀਂ ਤੇਰਾ ਡਾਕਟਰ ਨਹੀਂ ਉਹ ਹੋਣਾ ਚਾਹੀਦਾ ਮੇਲ ਹੋਣਾ ਚਾਹੀਦਾ ਹਾਊ ਇਜ਼ ਦੈਟ ਜਸਟੀਫਾਈਡ
1: ਠੀਕ ਹੈ ਸੋ ਤੁਸੀਂ ਕੀ ਕਹੋਗੇ ਆਪਣੇ ਆਪਣੇ ਫਿਰ ਹਸਬੈਂਡ ਨੂੰ ਕਿ ਸੌਰੀ ਬਈ ਮੈਂ ਯੂ ਨੋ ਆਈ ਡੋਨਟ ਅਗਰੀ ਵਿਦ ਯੂ
6: ਵੈਲ ਦੈਟਸ ਵਾਟ ਆਮ ਸੇਇੰਗ ਅਗਰ ਉਸ ਪਰਸਨ ਜੇ ਮੇਰਾ ਟ੍ਰੇਨਰ ਦਾ ਡਿਮੀਨਰ ਅੱਛਾ ਨਹੀਂ ਹੈ ਐਂਡ ਦ ਗਾਈ ਫੋਰ ਅ ਫੈਕਟ ਨੋਸ ਅਬਾਊਟ ਇਟ ਦੈਨ ਆਈ ਵੁੱਡ ਸੇ ਕਿ ਓਕੇ ਆਈ ਵੁੱਡ ਅਗਰੀ ਵਿਦ ਹਿਮ ਦੈਨ ਓਕੇ ਆਈ ਅਗਰੀ ਵਿਦ ਯੂ ਦੈਨ ਆਈਲ ਪ੍ਰੈਫਰ ਚੇਂਜਿੰਗ ਇਟ ਅਗਰ ਉਹ ਇੱਕ ਕਾਮਨ ਨੋਸ਼ਨ ਤੇ ਜਾ ਰਿਹਾ ਇੱਕ ਜਨੈਰਿਕ ਉਹਦੇ ਤੇ ਲੈਵਲ ਤੇ ਗੱਲ ਕਰ ਰਿਹਾ ਦੈਨ ਹੀ ਇਜ਼ ਰੋਂਗ
1: ਠੀਕ ਹੈ ਓਕੇ ਜੀ ਥੈਂਕ ਯੂ ਸੋ ਮਚ ਠੀਕ ਹੈ ਨਹੀਂ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਬਟ ਕਾਮਨ ਨੋਸ਼ਨ ਹੀ ਹੁੰਦਾ ਬੰਦੇ ਦਾ ਬੰਦੇ ਦੇਖੋ ਆਮ ਤੌਰ ਤੇ ਜਿਹੜਾ ਬੰਦਾ ਐਂ ਕਵੇਗਾ ਉਹਦਾ ਤਾਂ ਇਹ ਹੈ ਯਾਰ ਕਿ ਉਹ ਬੰਦਾ ਤੇ ਤੂੰ ਮੇਰੀ ਘਰ ਵਾਲੀ ਹੈ ਵੀ ਤੈਨੂੰ ਕਿਵੇਂ ਉਹ ਟ੍ਰੇਨ ਕਰੇਗਾ ਦੈਟਸ ਇਟ ਕੋਈ ਹੋਰ ਲੌਜਿਕ ਤਾਂ ਹੁੰਦਾ ਨਹੀਂ ਇਸ ਦੇ ਪਿੱਛੇ ਇਹ ਹੈ ਕਿ ਚਲੋ ਕਿਤੇ ਨਾ ਕਿਤੇ ਕਹਿ ਸਕਦੇ ਹੋ ਇੱਕ ਇਨਸਿਕਿਉਰਿਟੀ ਜਾਂ ਇੱਕ ਇੰਟਾਈਟਲਮੈਂਟ ਜਾਂ ਕੋਈ ਐਸੀ ਚੀਜ਼ ਹੈ ਜ਼ਰੂਰੀ ਮੈਂ ਨਹੀਂ ਕਿ ਆਲਵੇਜ਼ ਉਸ ਬੰਦੇ ਕੋਲ ਕੋਈ ਨਾ ਕੋਈ ਜਸਟੀਫਾਈਡ ਰੀਜ਼ਨਿੰਗ ਹੁੰਦੀ ਹੈ ਬਟ ਚਲੋ ਟਵੀਟ ਦੇਅਰ ਓਨ ਐਂਡ ਸਭ ਆਪਣਾ ਓਪੀਨੀਅਨ ਦੇ ਰਹੇ ਆ ਤੁਸੀਂ ਵੀ ਆਪਣਾ ਦੇ ਸਕਦੇ ਹੋ ਐਟ 905-673-3337 ਵਿਲ ਬੀ ਬੈਕ ਇੱਕ ਮੈਂ ਗਾਣਾ ਲਾ ਰਿਹਾ ਤੁਹਾਡੇ ਲਈ ਤੇ ਗਾਣਾ ਕਹਿ ਰਿਹਾ ਨਵੀਂ ਮੈਂ ਯੂ ਨੋ ਤੁਸੀਂ ਮੈਨੂੰ ਪਲੇ ਨਹੀਂ ਕਰ ਸਕਦੇ ਕਿਉਂ ਬਈ ਸਾਡੀ ਵੀ ਰਾਈਟ ਹੈ

0: ਗਾਣਾ ਵਧੀਆ ਯਾਰ ਇਹ ਤੇ ਝੱਕਤੇ ਫੱਟੇ ਦੋਨਾਂ ਨੇ 4984 ਹਾਂਜੀ ਵੀਰੇ ਕਿੱਦਾਂ
1: ਬਸ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਤੁਸੀਂ ਦੱਸੋ
0: ਵਧੀਆ ਵਧੀਆ ਕੀ ਬਣਦਾ
1: ਬਸ ਭਾਜੀ ਕੰਮ ਤੋਂ ਜਾਣ ਰਿਹਾ ਸੀ ਘਰ ਨੂੰ
0: ਕਿਆ ਬਾਤ
1: ਮੈਂ ਸੁਣਦਾ ਸੀ ਟੋਪਿਕ ਹਾਂਜੀ ਭਾਜੀ ਉਹ ਗਾਣਾ ਵੀ ਇੱਕ ਆਇਆ ਸੀ ਬੱਬੂ ਮਾਂ ਦਾ ਇੱਥੇ ਹੀ ਜਿੰਮ ਵਾਲੇ ਤੇ ਕੁੜੀ ਜੁੰਬਾ ਕਰਦੀ ਹੈ ਤੇ ਮੁੰਡਾ ਸਰਕਟ ਕਰਦਾ ਹੈ ਤੇ ਦੋਨਾਂ ਦੀ ਸ਼ਰਾਰਤ ਨੂੰ ਸ਼ੀਸ਼ਾ ਫਿਰ ਫੜਦਾ ਹੈ
0: ਅੱਛਾ
1: ਹਾਂਜੀ ਇਹ ਕੋਈ ਟ੍ਰੇਨਿੰਗ ਟ੍ਰੂਨਿੰਗ ਨੀ ਹੈ ਭਾਜੀ
0: ਅੱਛਾ
1: ਇੱਦਾਂ ਹੀ ਚੱਲਦਾ ਸਿੱਧਾ ਸਿੱਧਾ ਹੀ ਲਾਗੇ ਵੇਖ ਲਿਓ ਭਾਵੇਂ ਗਾਣਾ
0: ਕੀ ਕਰੇ ਹੁਣ ਫੇਰ ਬੰਦਾ ਕੀ ਕਰੇ ਯਾਰ ਜੇ ਉਹਦੀ ਘਰਵਾਲੀ ਨੇ ਕਿਹਾ ਤਾਂ ਕਿ ਵੀ ਮੈਂ ਤਾਂ ਟ੍ਰੇਨਰ ਲੱਭ ਲਿਆ
1: ਨਾ ਨਾ ਭਾਜੀ ਬੰਦੇ ਨੂੰ ਕਰ ਲੇ ਇਹਨਾਂ ਨੂੰ ਨੀ ਸਮਝ ਲੱਗਣੀ ਇਹਨਾਂ ਨੇ ਨੀ ਮੰਨਣਾ ਏਦਾਂ ਭਾਜੀ ਇਹ ਜਸਟੀਫਾਈ ਇਹਨਾਂ ਨੇ ਹੋਰ ਦੀ ਹੋਰ ਖਿੱਚੀ ਜਾਣਾ ਕੰਮ ਇਹਨੂੰ ਕਿਹਾ ਬੰਦੇ ਨੂੰ ਕਿਹਾ ਨਾਲ ਹੀ ਲੱਗੋ ਤੇ ਫਿਰ ਆਪ ਵੀ ਟ੍ਰੇਨ ਹੋ ਤੇ ਉਹਨੂੰ ਵੀ ਕਰ
0: ਤੁਸੀਂ ਤੁਸੀਂ ਆਪਣੀ ਘਰਵਾਲੀ ਨੂੰ ਕਦੇ ਨੀ ਅਲਾਓ ਕਰੋਗੇ ਕਿ ਬੰਦਾ ਟ੍ਰੇਨ ਕਰੇ ਹੈ ਹੁਣ
1: ਭਾਜੀ ਪਤਾ ਗੱਲ ਕੀ ਉਹਨੇ ਆਪ ਹੀ ਨੀ ਆਣਾ ਪਹਿਲੀ ਗੱਲ ਤੇ ਹਾਂਜੀ ਠੀਕ ਆ ਤੇ ਏਦਾਂ ਭਾਜੀ ਕਈ ਗੱਲਾਂ ਵਾ ਬਸ ਮੈਡੀਕਲ ਲਾਈਨ ਦੇ ਵਿੱਚ ਭਾਜੀ ਮੈਂ ਕਰ ਸਕਦਾ ਲਾਓ ਸਿੱਧੀ ਜੀ ਗੱਲ ਆ ਆ ਜਿਹੜੀਆਂ ਭਾਜੀ ਜਸਟੀਫਾਈ ਕਰਦੀਆਂ ਕਿੰਨੀਆਂ ਕੁ ਬੰਦਿਆਂ ਕੋਲ ਫੇਸ਼ੀਅਲ ਕਰਾਉਂਦੀਆਂ ਆਈਆਂ ਜਾਂ ਕਿੱਦਾਂ ਹਨਾ ਸਾਰੀਆਂ ਕੁੜੀਆਂ ਹੀ ਕਰਦੀਆਂ ਕੁੜੀਆਂ ਵਾਲੇ ਕੁੜੀਆਂ ਕੋਲ ਜਾਂਦੀਆਂ ਭਾਜੀ ਆਪਣਾ ਸਾਰਾ ਬਿਊਟੀ ਦਾ ਕੰਮ ਕਰਾਉਣ ਜਾਂ ਕੁਛ ਹੋਰ ਇਹ ਜਿਹੜਾ ਨਵਾਂ ਕੰਮ ਚੱਲ ਪਿਆ ਵੀ ਬੰਦਾ ਰੱਖਣਾ ਟ੍ਰੇਨ ਇਹ ਤੇ ਭਾਜੀ ਕੰਮ ਦੂਜੇ ਪਾਸੇ ਨੂੰ ਚੱਲੀ ਜਾਂਦਾ
0: ਅੱਛਾ ਚਲੋ ਠੀਕ ਹੈ ਦੇਖਦੇ ਹਾਂ ਕਿੱਧਰ ਨੂੰ ਜਾਂਦਾ ਇੱਕ ਦੋ ਚੀਜ਼ਾਂ ਨੇ ਪਹਿਲੀ ਗੱਲ ਤਾਂ ਗਿੱਲ ਫਾਰਮ ਤੇ ਜਾਇਓ ਕੱਲ ਨੂੰ ਤੇ ਆਪਣੀਆਂ ਸਬਜ਼ੀਆਂ ਸੁਬਜ਼ੀਆਂ ਲੈਣੀਆਂ ਨਾ ਹਰੀਆਂ ਤਾਜ਼ੀਆਂ ਤਾਂ ਲਿਓ ਤੁਸੀਂ ਸਿਰਫ ਤੇ ਸਿਰਫ ਗਿੱਲ ਫਾਰਮ ਤੋਂ ਕਿਉਂਕਿ ਬਹੁਤ ਪ੍ਰੋਫੈਸ਼ਨਲ ਯਾਰ ਇੰਨੀ ਸਫਾਈ ਹੈ ਇੰਨਾ ਔਰਗਨਾਈਜ਼ਡ ਫਾਰਮ ਹੈ ਤੁਸੀਂ ਕਹੋਗੇ ਕਿ ਯਾਰ ਬੰਦੇ ਯਾਰ ਵਾਕਈ ਬਿਜ਼ਨਸ ਪਰਸਨ ਨੇ ਇੰਨਾ ਸੋਹਣਾ ਸਜਾਇਆ ਹੋਇਆ ਮੀਨੂੰ ਹਰ ਇੱਕ ਸਮਾਨ ਜਿਹੜਾ ਹੈਗਾ ਇਹਨਾਂ ਕੋਲ ਸੋ ਸਾਗ ਕੱਦੂ ਟਮਾਟਰ ਖੀਰੇ ਪੇਠਾ ਹਰੀਆਂ ਮਿਰਚਾਂ ਨਾਲ ਆਪਣਾ ਚਿੱਬੜ ਵੀ ਮਿਲਦੇ ਆ ਇੱਥੋਂ ਮਿੱਠੇ ਬੜੇ ਸਵੀਟ ਕੈਂਟੂਲੋਪ ਖਰਬੂਜੇ 14085 ਡਿਕਸੀ ਰੋਡ ਡਿਕਸੀ ਕਿੰਗ ਗਿੱਲ ਫਾਰਮ 14085 ਡਿਕਸੀ ਰੋਡ ਤੁਸੀਂ ਜ਼ਰੂਰ ਜਾਓ ਅਤੇ ਗਿੱਲ ਫਾਰਮ 'ਤੇ ਲੱਗੀਆਂ ਰਹਿੰਦੀਆਂ ਰੌਣਕਾਂ ਅਤੇ ਰੌਣਕਾਂ ਉੱਥੇ ਲੱਗਦੀਆਂ ਜਿੱਥੇ ਕੁਆਲਿਟੀ ਹੁੰਦੀ ਹੈ ਡਿਕਸੀ ਕਿੰਗ ਇੱਕ ਵਾਰ ਫਿਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਟਰੱਕ ਦੀ ਕੋਈ ਵੀ ਰਿਪੇਅਰ ਹੈ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 'ਤੇ ਤੁਹਾਨੂੰ ਜਾਣਾ ਪਵੇਗਾ ਈਗਲ ਟਰੱਕ ਦੇ ਤੁਸੀਂ ਮੋਨੂ ਨੂੰ ਕਾਲ ਕਰ ਲਓ ਐਡੇ ਵੱਡੇ ਡਿਸਕਾਊਂਟ ਨੇ ਟਰੱਕ ਦੇ ਟਾਇਰਾਂ ਦੇ ਉੱਤੇ 10874 Steels Avenue East, Steels and James Snow Parkway, Milton.
2: 6478 ਜੀ 9858 ਸੋ ਵਾਈ ਨਾਟ ਹਨਾ ਕੁਐਸਚਨ ਹੋਣਾ ਚਾਹੀਦਾ ਕਿ ਵੀ ਲੇਡੀ ਟ੍ਰੇਨਰ ਕਿਉਂ ਨਹੀਂ ਲੱਭ ਸਕਦੇ ਆਪਾਂ ਤੇ ਐਟ ਦੀ ਐਂਡ ਇਹੀ ਜਨਾਨੀਆਂ ਆਉਂਦੀਆਂ ਨੇ ਜਿਹੜੀ ਕਹਿੰਦੀਆਂ ਕਿ ਵੀ ਤੁਸੀਂ ਵਿਮੈਨ ਨੂੰ ਇਕੁਅਲ ਓਪਰਚੁਨਿਟੀ ਨਹੀਂ ਦਿੰਦੇ ਇਕੁਆਲਿਟੀ ਨਹੀਂ ਹੈਗੀ ਹੈ ਹਨਾ ਮਤਲਬ ਰਾਈਟ ਭਾਈ ਸਿੰਪਲ ਜੀ ਗੱਲ ਆ ਕਿ ਮੈਂ ਤੰਗ ਸੋਚਦਾ ਨਹੀਂ ਆ ਮੈਂ ਕੰਜ਼ਰਵੇਟਿਵ ਸੋਚਦਾ ਨਹੀਂ ਆ ਪਰ ਵੀ ਨੋ ਮੈਨ ਤੁਸੀਂ ਗੋਰੇ ਲਾ ਲਓ ਕਾਲੇ ਲਾ ਲਓ ਆਪਣੇ ਦੇਸੀ ਲਾ ਲਓ ਚਾਈਨੀਜ਼ ਲਾ ਲਓ ਕਿਹੜੇ ਵੀ ਲਾ ਲਓ ਹਨਾ ਵੀ ਨੋ ਮੈਨ ਸੋ ਬਈ ਤੂੰ ਹਨਾ ਲੇਡੀ ਟ੍ਰੇਨਰ ਦੇਖ ਉਹ ਵੀ ਠੀਕ ਤੁਸੀਂ ਵੀ ਆਪਦੀ ਟ੍ਰੇਨਿੰਗ ਕਰੋ ਬੰਦਾ ਆਪਣਾ ਕੰਮ ਕਰਦਾ ਪਿਆ ਉਹ ਵੀ ਸੁਖੀ ਸ਼ਾਂਤੀ ਕੰਮ ਕਰਦਾ ਪਿਆ ਚੱਲ ਮੇਰੀ ਲੇਡੀ ਸੇਫ ਆ
0: ਬਿਲਕੁਲ ਚਲੋ ਐਜ ਅ ਮੈਨ ਐਜ ਅ ਮੇਲ ਆਪਾਂ ਜਾਣਦੇ ਹਾਂ ਕਿ ਬੰਦੇ ਦੀ ਸੋਚ ਕਹਿ ਲਓ ਕਿ ਜਾਣੇ ਜਾਣੇ ਦੇ ਵਿੱਚ ਕਿੱਦਾਂ ਦੀ ਹੋ ਜਾਂਦੀ ਹੈ ਰਾਈਟ ਤੁਸੀਂ ਇਹ ਕਹਿ ਰਹੇ ਹੋ
2: ਰਾਈਟ ਬਿਲਕੁਲ ਹਾਂ
0: ਸੋ ਵਾਈਫ ਨੂੰ ਚਾਹੀਦਾ ਕਿ ਉਹ ਅੰਡਰਸਟੈਂਡ ਕਰੇ ਹਸਬੈਂਡ ਦੀ ਜੇ ਨਿੱਕੀ ਜੀ ਕਹਿ ਲਓ ਕਿ ਰਿਕੁਐਸਟ ਹੈ ਤਾਂ ਮੰਨ ਲਵੇ ਐਵੇਂ ਬਹਿਸ ਨਾ ਕਰੇ
2: ਨਹੀਂ ਦੇਖੋ ਵੀਰੇ ਲੈਟ ਸੇ ਉਹਨੇ ਇੱਕ ਬੰਦਾ ਹਾਇਰ ਕਰ ਲਿਆ ਹਨਾ ਟ੍ਰੇਨਰ ਸੋ ਆਪਾਂ ਸਿਨੈਰੀਓ ਲੈਂਦੇ ਹਾਂ ਕਿ ਬੰਦਾ ਵੀ ਸਹੀ ਹੈ ਜਿਹੜਾ ਟ੍ਰੇਨਰ ਹੈ ਉਹ ਵੀ ਵਧੀਆ ਹੈ ਜਿਹੜੀ ਜਨਾਨੀ ਹੈ ਉਹ ਵੀ ਵਧੀਆ ਟ੍ਰੇਨ ਹੁੰਦੀ ਵੀ ਹੈ ਪਰ ਕਿਸੇ ਨਾ ਕਿਸੇ ਜਿਹੜਾ ਉਹਦਾ ਹਸਬੈਂਡ ਹੈ ਉਹ ਕੰਮ ਤੇ ਉਹਦਾ ਦਿਮਾਗ ਘੁੰਮਦਾ ਰਹੇਗਾ ਨਾ ਕਿ ਵੀ ਮੇਰੀ ਵਾਈਫ ਸੇਫ ਆ ਸਭ ਕੁਛ ਠੀਕ ਹੈ ਸੋ
0: ਆਪਣੀ ਵਾਈਫ ਦੀ ਸੇਫਟੀ ਉਹਨੂੰ ਇਹ ਹੈ ਕਿ ਨੋਇੰਗ ਕਿੱਦਾਂ ਦੇ ਬੰਦੇ ਹੋ ਸਕਦੇ ਆ ਵੀ ਉਹ ਚਾਹੁੰਦਾ ਕਿ ਯਾਰ ਮੇਰੀ ਵਾਈਫ ਕੋਈ ਐਸੀ ਚੀਜ਼ ਨਾ ਉਹਨੂੰ ਫੇਸ ਕਰਨੀ ਪਵੇ ਰਾਈਟ ਯੋਗਰਾਜ ਸਿੰਘ ਇਸ ਫਿਲਮ ਦੇ ਵਿੱਚ ਸੁਪਰ ਸਟਾਰ ਕਾਸਟ ਹੈ ਦੇਖਿਓ ਫਿਰ
3: ਪੁਰਾਣੇ ਪੰਜਾਬ ਦੀ ਕਹਾਣੀ ਰਿਸ਼ਤਿਆਂ ਦੀ ਕਹਾਣੀ ਪਰਿਵਾਰਾਂ ਦੀ ਕਹਾਣੀ ਵੇਖਣ ਲਈ ਵੇਖੋ ਨਵੀਂ ਪੰਜਾਬੀ ਮੂਵੀ ਮਿੱਟੀ ਦੇ ਪੁੱਤ ਸਟਾਰਿੰਗ ਦੇਵ ਕਰੌਣ ਸ਼ਰਨ ਕੌਰ ਵਿਕਰਮਜੀਤ ਵਿਰਕ ਯੋਗਰਾਜ ਸਿੰਘ ਮਹਾਵੀਰ ਭੁੱਲਰ ਅਤੇ ਹੋਰ ਵੀ ਨਾਮੀ ਕਲਾਕਾਰ ਡਾਇਰੈਕਟਿਡ ਬਾਈ ਆਰ ਮਲਕਾਣਾ 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ ਪੰਜਾਬੀ ਮੂਵੀ ਮਿੱਟੀ ਦੇ ਪੁੱਤ
0: ਜੀ 7583 ਹੈਲੋ 7583 ਹੈਲੋ ਜੀ 7583 1 2 3 ਓਕੇ 9090 ਜੀ ਸਰ
4: ਸਤਿ ਸ਼੍ਰੀ ਅਕਾਲ ਨਵੀਨ ਸਾਹਿਬ ਕੈਸੇ ਹੈ ਆਪ
0: ਬਹੁਤ ਵਧੀਆ ਸਰ ਵੈਲਕਮ
4: ਇੰਗਲਿਸ਼ ਮੇ ਇੱਕ ਪ੍ਰੋਵਰਬ ਹੈ ਔਰ ਵੋ ਯੇ ਹੈ ਕਿ ਇਫ ਯੂ ਥਿੰਕ ਡਾਊਟ ਡੋਂਟ ਬੜਾ ਚੰਗਾ ਮੁਝੇ ਬਚਪਨ ਸੇ ਪਸੰਦ ਹੈ ਯੇ ਜੋ ਰਿਸ਼ਤਾ ਹੋਤਾ ਮੀਆਂ ਬੀਵੀ ਕਾ ਯੇ ਬੜਾ ਨਾਜ਼ੁਕ ਰਿਸ਼ਤਾ ਹੋਤਾ ਹੈ ਜਬ ਸ਼ੋਹਰ ਕੋਈ ਬਾਤ ਕਹਿ ਰਹਾ ਹਸਬੈਂਡ ਤੋ ਆਪਕਾ ਕਾਮ ਹੈ ਇਸਕੀ ਆਗਿਆ ਕਾ ਪਾਲਨ ਇਸ ਲਈ ਕਰਨਾ ਕਿਉਂਕਿ ਯੇ ਰਿਸ਼ਤਾ ਹਮੇਸ਼ਾ ਆਪਕੇ ਪਾਸ ਖਾਇਮ ਔਰ ਦਾਇਮ ਰਹਿਣੇ ਵਾਲਾ ਹੈ ਜਿਮ ਮੇ ਤੋ ਐਸੇ ਕਈ ਬੰਦੇ ਆ ਕੇ ਟ੍ਰੇਨਰ ਚਲੇ ਜਾਏਂਗੇ ਜ਼ਿੰਦਗੀ ਕੇ ਹਰ ਰਾਹ ਮੇ ਚਲੇ ਜਾਏਂਗੇ ਲੇਕਿਨ ਹਸਬੈਂਡ ਸੇ ਜੋ ਮੁਹੱਬਤ ਕਾ ਪਹਿਲੂ ਹੈ ਉਸਮੇ ਕੋਸ਼ਿਸ਼ ਕਰਨਾ ਚਾਹੀਏ ਬੀਵੀ ਕੋ ਕਿ ਕਿਸੀ ਤਰੀਕੇ ਸੇ ਵੀ ਮੈਂ ਇਸਕੇ ਦਿਲ ਔਰ ਦਿਮਾਗ ਮੇ ਮੇਰੀ ਵੋਹੀ ਮੁਹੱਬਤ ਰਹੇ ਔਰ ਵੋ ਤਭੀ ਹੋਤਾ ਹੈ ਜਬ ਆਪ ਉਸਕੀ ਕੋਈ ਵੀ ਜਾਇਜ਼ ਮਾਂਗ ਸੁਣ ਲੀਜੀਏ ਔਰ ਯੇ ਉਸਕੀ ਜਾਇਜ਼ ਮਾਂਗ ਹੈ ਅਗਰ ਵੋ ਕਹਿਤਾ ਕੋਈ ਕੁੜੀ ਲੈ ਲੋ ਟ੍ਰੇਨਿੰਗ ਕੇ ਲੀਏ ਤੋ ਇਸਮੇ ਕੋਈ ਮੁਜ਼ਾਇਕਾ ਨਹੀਂ ਹੈ ਬਹਿਸ ਕਰਨਾ ਇੰਪਰੂਵਮੈਂਟ ਬੋਲਨਾ ਤੋ ਖਾਲੀ ਸਭ ਚੀਜ਼ਾਂ ਇਸੀ ਕੇ ਉੱਪਰ ਆ ਗਏ ਕਿ ਮਾਨ ਨਾ ਮਾਨ ਮੈਂ ਤੇਰਾ ਮਹਿਮਾਨ ਜਾਨ ਨਾ ਪਹਿਚਾਨ ਖਾਲਾਮਾ ਸਲਾਮ ਮਾਨ ਲੀਜੀਏ ਵੋ ਕਭੀ ਰਾਤ ਮੇਂ ਫੋਨ ਕਰ ਦੀਆ ਆਪਕੇ ਘਰ ਮੇਂ ਦਾਵਤ ਹੋ ਰਹੀ ਵੋ ਕੁੜੀ ਫੋਨ ਉਠਾਈ ਹੈਲੋ ਹਾਂ ਜੀ ਬੋਲੀਏ ਕਿਆ ਕੋ ਫੋਨ ਕੀ ਇਸ ਵਕਤ ਨਹੀਂ ਜੀ ਵੋ ਸੈਸ਼ਨ ਚੇਂਜ ਹੋ ਗਿਆ ਹੈ ਤੋ ਮੈਂ ਤੁਸੀਂ ਇਤਲਾ ਦੱਸ ਕਰਨੇ ਕੇ ਲੀਏ ਫੋਨ ਕੀਆ ਅਬ ਵੋ ਸਾਰੇ ਲੋਕ ਬੋਲੇਂਗੇ ਕਿਸਕਾ ਫੋਨ ਥਾ ਉਹ ਟ੍ਰੇਨਰ ਦਾ ਫੋਨ ਥਾ ਸੀ ਟ੍ਰੇਨਰ ਦਾ ਫੋਨ ਇਤੀ ਵਕਤ ਰਾਤ ਮੇਂ ਦਾਵਤ ਵਿੱਚ ਅਬ ਵੋ ਸਾਰੇ ਬਾਤੋਂ ਦੋਸਤੋਂ ਮੇਂ ਚਲੇਗਾ ਵੋ ਯਾਰ ਉਨਕੀ ਬੀਵੀ ਤੋ ਉਸਸੇ ਬਾਤ ਕਰਤੀ ਹੈ ਯਾਨੀ ਕਿਸੀ ਕੋ ਮੌਕਾ ਮਤ ਦੀਜੀਏ ਬੋਲ ਰਹਾ ਹੂੰ ਮੈਂ ਜੀਨਾ ਬਹੁਤ ਆਸਾਨ ਹੈ ਔਰ ਆਖਰੀ ਮੈਂ ਯਹੀ ਕਹੂੰਗਾ ਕਿ ਜ਼ਿੰਦਗੀ ਇਤਨੀ ਹਸੀਨ ਨਹੀਂ ਹੈ ਕਿ ਉਸਕੇ ਪੀਛੇ ਭਾਗਾ ਜਾਏ ਔਰ ਨਾ ਹੀ ਉਤਨੀ ਕੜਵੀ ਹੈ ਕਿ ਉਸਕੇ ਆਗੇ ਭਾਗਾ ਜਾਏ ਦੈਟਸ ਆਲ ਯੂਅਰ
0: ਥੈਂਕ ਯੂ ਸਰ ਬਹੁਤ ਸ਼ੁਕਰੀਆ ਦੇਖੋ ਠੀਕ ਹੈ ਗੱਲ ਕਿ ਨਿੱਕੀ ਜੀ ਦੀ ਰਿਕੁਐਸਟ ਹੈ ਜਾਇਜ਼ ਰਿਕੁਐਸਟ ਹੈ ਕਿਤੇ ਨਾ ਕਿਤੇ ਤਾਂ ਕਿਉਂ ਆਰਗਿਊ ਕਰਨਾ ਕਿਉਂ ਕਿਸ ਨੂੰ ਮੌਕਾ ਦੇਣਾ ਕਹਿ ਦੋ ਕਿ ਹਾਂਜੀ ਜੀ ਜਿਵੇਂ ਤੁਸੀਂ ਕਿਹਾ ਤਾਂ ਠੀਕ ਹੈ ਜੀ ਤੁਹਾਡੀ ਮੰਨ ਲੈਂਦੇ ਗੱਲ ਮੱਲੀ ਟੈਂਟ ਸਰਵਿਸਿਜ਼ ਹੁਣ ਵਿਆਹ ਸ਼ਾਦੀਆਂ ਹੋ ਰਹੀਆਂ ਨੇ ਬਰਥਡੇ ਪਾਰਟੀਆਂ ਇੰਗੇਜਮੈਂਟ ਆਪਣਾ ਮਨ ਹੈ ਕਿ ਯਾਰ ਮੌਸਮ ਸੋਹਣਾ ਆਊਟਡੋਰ ਹਜੇ ਵੀ ਕਰ ਲਈਏ ਸੋ ਕੰਮ ਕਰੋ ਤੁਸੀਂ ਮੱਲੀ ਟੈਂਟ ਤੋਂ ਟੈਂਟ ਲਵਾਓ ਠੀਕ ਹੈ ਮੱਲੀ ਟੈਂਟ ਸਰਵਿਸਿਜ਼ ਬਹੁਤ ਹੀ ਟੌਪ ਦੀ ਟੀਮ ਹੈ ਅਤੇ ਇਹਨਾਂ ਕੋਲ ਬੜਾ ਹੀ ਲੰਬੇ ਸਮੇਂ ਦਾ ਤਜ਼ਰਬਾ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਨੇ ਇੱਕ ਤਾਂ ਇਹਨਾਂ ਕੋਲ ਸੋ ਮੱਲੀ ਟੈਂਟ ਸਰਵਿਸਿਜ਼ ਹੀਟਰ ਟੇਬਲ ਚੇਅਰਾਂ ਡਾਂਸ ਫਲੋਰ ਬਾਰ ਸਾਰਾ ਕੁਛ ਸਟੇਜ ਇਹਨਾਂ ਕੋਲ ਹੈ 6479992569 ਮੱਲੀ ਮੱਲੀ ਮੱਲੀ ਟੈਂਟ ਨੂੰ ਯਾਦ ਰੱਖੋ ਅਤੇ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਦੀ ਡੀਲ ਹੀ ਅਸੀਂ ਲਾਤੀ ਯਾਰ ਬੱਲੇ ਬੱਲੇ ਬਹਿ ਜਾ ਕਰਾਤੀ ਇਹਨਾਂ ਦੀ ਜਿਹੜੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਹੈ 25 ਸੈਂਡਲਵੁੱਡ ਪਾਰਕਵੇ ਵੈਸਟ ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ ਦਾ ਬੈਗ 699 ਸਵਰਨਾ ਚੱਕੀ ਆਟਾ 20 ਪਾਉਂਡ ਦਾ ਬੈਗ 1099 ਸਰੋਂ ਦਾ ਤੇਲ 5 ਲੀਟਰ 1999 ਦੀਪ ਸੋਨਾ ਮਸੂਰੀ ਰਾਈਸ 20 ਪਾਉਂਡ 999 ਕਹਿਣ ਦਾ ਭਾਵ ਕਿ ਡੀਲਾਂ ਹੀ ਡੀਲਾਂ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ 25 ਸੈਂਡਲਵੁੱਡ ਪਾਰਕਵੇ ਵੈਸਟ ਲੋਕੇਸ਼ਨ, ਇਹਨਾਂ ਦਾ ਰੈਸਟੋਰੈਂਟ ਵੀ ਹੈ, ਚਨਾਪ ਟੂਰਾ 399, ਵੈਜ ਥਾਲੀ 499, ਚਿਕਨ ਬਰਿਆਨੀ 699. ਸੋ ਪਹੁੰਚੋ ਇੰਡੀਅਨ ਫਰੂਟਲੈਂਡ ਸੈਂਡਲਵੁੱਡ ਹਰ ਇੰਟੀਰੀਅਰ 1896. ਹੈਲੋ
5: ਹੈਲੋ,
0: ਹਾਂਜੀ
5: ਜੀ, ਮੈਂ ਤੁਹਾਡਾ ਸ਼ੋਅ ਸੁਣ ਰਹੀ ਸੀ, ਮੈਂ ਆਪਣੀ ਓਪੀਨੀਅਨ ਸ਼ੇਅਰ ਕਰਨਾ ਚਾਹੁੰਦੀ ਸੀ।
0: ਕਰੋ ਜੀ।
5: ਓਕੇ ਸਰ, ਫਸਟ ਆਫ ਆਲ ਦੋ ਕਾਲਰ ਬੈਕ ਇੱਕ ਬੰਦੇ ਨੇ ਬੋਲਿਆ ਕਿ ਸਾਨੂੰ ਪਤਾ ਮੈਨ ਕਿਵੇਂ ਦੇ ਹੁੰਦੇ ਆ, ਰਾਈਟ? ਦੈਟ ਕਲੀਅਰਲੀ ਪ੍ਰੂਵਸ ਕਿ ਮੈਨ ਰੋਂਗ ਨੇ, ਦੈਟਸ ਵਾਈ ਤੁਸੀਂ ਇੱਦਾਂ ਕਹਿੰਦੇ ਪਏ ਹੋ। ਉਹਦੇ ਵਿੱਚ ਵਿਮਨ ਦੀ ਤਾਂ ਕੋਈ ਗਲਤੀ ਨਹੀਂ ਆ, ਤੁਸੀਂ ਖੁਦ ਹੀ ਮੰਨਦੇ ਪਏ ਹੋ ਨਾ ਕਿ ਬੰਦੇ ਰੋਂਗ ਆ, ਦੈਟਸ ਵਾਈ ਸ਼ੀ ਹੈਜ਼ ਟੂ ਬੀ ਪ੍ਰੀਕੌਸ਼ਸ। ਓਕੇ, ਐਂਡ ਹੁਣ ਇਹ ਜਿਹੜੇ ਲਾਸਟ ਵਾਲੇ ਕਾਲਰ ਬੋਲਦੇ ਪਏ ਸੀ ਕਿ ਛੋਟੀ ਗੱਲ ਨੂੰ ਮਤਲਬ ਮੰਨ ਲੈਣਾ ਚਾਹੀਦਾ, ਜੇਕਰ ਉਹ ਛੋਟੀ ਗੱਲ ਹੁੰਦੀ ਉਸ ਚੀਜ਼ ਤੇ ਕਨਵਰਸੇਸ਼ਨ ਹੀ ਨਾ ਹੁੰਦੀ, ਆਪਾਂ ਉਹਨੂੰ ਇਗਨੋਰ ਕਰਦੇ, ਆਪਾਂ ਨੋਰਮਲ ਚੱਲਦੇ। ਉਸ ਬੰਦੇ ਨੂੰ ਉਸਨੂੰ ਉਹਨੇ ਛੋਟੀ ਗੱਲ ਨੀ ਰੱਖਿਆ, ਉਹਨੇ ਉਸਨੂੰ ਵੱਡਾ ਬਣਾ ਕੇ ਤੁਹਾਨੂੰ ਚੇਂਜ ਕਰਨ ਲਈ ਬੋਲਿਆ। ਮੈਂ ਹੁਣ ਇੱਥੇ ਇਹ ਨੀ ਕਹਿ ਰਹੀ ਕਿ ਆਪਣੇ ਪਾਰਟਨਰ ਲਈ ਚੇਂਜ ਕਰਨਾ ਰੋਂਗ ਆ, ਮੈਂ ਐਵੇਂ ਨੀ ਕਹਿ ਰਹੀ। ਆਮ ਜਸਟ ਸੇਇੰਗ ਕਿ ਤੁਸੀਂ ਆਪਣੇ ਅਕੋਰਡਿੰਗ ਨਹੀਂ ਪਿੱਕ ਕਰ ਸਕਦੇ, ਤੁਸੀਂ ਜਨੈਰਿਕ ਨਹੀਂ ਬੋਲ ਸਕਦੇ ਕਿ ਸਾਰੇ ਹੀ ਐਵੇਂ ਦੇ ਆ, ਸਾਰੇ ਐਵੇਂ ਦੇ ਨਹੀਂ। ਨਾ ਸਾਰੇ ਮੈਨ ਮਾੜੇ ਆ, ਨਾ ਸਾਰੀਆਂ ਵਿਮੈਨ ਮਾੜੀਆਂ ਨੇ। ਦੇਅਰ ਆਰ ਪੀਪਲ ਹੂ ਆਰ ਟਰੱਸਟਵਰਦੀ, ਹੂ ਆਰ ਲੋਇਲ, ਬਟ ਆਪਾਂ ਨੂੰ ਥੋੜਾ ਉਸ ਲੈਂਸ ਤੋਂ ਦੇਖਣਾ ਚਾਹੀਦਾ, ਨਾ ਕਿ ਸਾਰੇ ਹੀ ਬੰਦੇ ਇੱਥੇ ਮਾੜੇ ਕਰਦੇ ਆ।
0: ਠੀਕ ਹੈ, ਨਾਟ ਐਵਰੀਵਨ, ਨਹੀਂ, ਥੈਂਕ ਯੂ ਸੋ ਮਚ। ਵੀ ਹਰ ਇੱਕ ਬੰਦਾ ਨਹੀਂ ਮਾੜਾ ਹੁੰਦਾ, ਬਟ ਹੁਣ ਜੇ ਮੈਂ ਅਗੇਨ ਮੈਂ ਜਦੋਂ ਗੱਲ ਕਰਦਾ ਹੁੰਦਾ, ਮੈਂ ਆਪਣਾ ਨਹੀਂ ਕੋਈ ਪੁਆਇੰਟ ਆਫ ਵਿਊ ਦੇ ਰਿਹਾ, ਮੈਂ ਜਸਟ ਜਨੈਰਿਕ ਅਗੇਨ ਗੱਲ ਕਰ ਰਿਹਾ। ਵੀ ਕਈ ਬੰਦਿਆਂ ਦੀ ਸੋਚ ਇਹ ਹੋ ਸਕਦੀ ਹੈ ਵੀ ਠੀਕ ਹੈ, ਮੰਨ ਲਈ ਤੁਹਾਡੀ ਗੱਲ ਵੀ ਹਰੇਕ ਮਾੜਾ ਨਹੀਂ ਹੈ, ਬਟ ਕਈ ਕਹਿਣਗੇ ਕਿ ਮੌਕਾ ਹੀ ਕਿਉਂ ਦੇਣਾ ਕਿਸੇ ਨੂੰ। ਕਈਆਂ ਦਾ ਇਹ ਵੀ ਇੱਕ ਕਿਸੇ ਨਾ ਕਿਤੇ ਪੁਆਇੰਟ ਆਫ ਵਿਊ ਹੈ। ਓਕੇ, ਇੱਕ ਮੈਂ ਫੈਸ਼ਨ ਆਈ ਕਿਉਂ ਦਾ ਨੰਬਰ ਦੇ ਦੇਵਾਂ ਤੁਹਾਨੂੰ, ਕਿਉਂਕਿ ਇਹਨਾਂ ਨੇ ਜ਼ਬਰਦਸਤ ਬੜੀ ਸੇਲ ਆਈ ਹੋਈ ਹੈ। ਲੇਡੀਜ਼, ਤੁਹਾਡੇ ਲਈ ਕਮਾਲ ਦੀਆਂ ਡੀਲਾਂ ਨੇ। ਫੈਸ਼ਨ ਆਈ ਕਿਊ, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ। ਫੈਸ਼ਨ ਆਈ ਕਿਊ, ਤਿੰਨ ਪੀਸ ਟੈਚੀਆਂ ਦਾ ਸੈੱਟ 149 ਦਾ ਲੱਗਿਆ ਹੋਇਆ। ਨੰਬਰ ਹੈ 9054532225। ਛੇ ਬੈੱਡਸ਼ੀਟ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਨਹੀਂ, ਛੇ ਬੈੱਡਸ਼ੀਟ $99। ਕੁਈਨ ਐਂਡ ਕੈਨੇਡੀ ਜਾਂ ਏਅਰਪੋਰਟ ਡੇਰੀ ਜਾਂ ਮਿਕਵੀਨ ਕੈਸਲਮੋਰ, ਸੋਰੀ ਮਿਕਵੀਨ ਮੇਫੀਲਡ ਜਾਂ ਕਿਚਨਰ। ਫੈਸ਼ਨ ਆਈ ਕਿਊ 9054532225 9054532225। ਕੁਇਕ ਕਾਲ ਲਵਾਂਗੇ, ਫਿਰ ਆਪਾਂ ਖ਼ਬਰਾਂ ਵੀ ਲੈਣੀ ਹੈ। 0777 ਹੈਲੋ।
6: ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
6: ਹਾਂਜੀ ਵੀਰੇ, ਮੇਰਾ ਵੀ ਇਹੀ ਓਪੀਨੀਅਨ ਕਿ ਮੰਨ ਲੈਣੀ ਚਾਹੀਦੀ ਕੁੜੀ ਨੂੰ, ਕਿਉਂਕਿ ਬਈ ਤਾਂ ਕੀ ਹੁੰਦਾ, ਦੇਖੋ ਜਿਹੜੀਆਂ ਲੇਡੀਜ਼ ਹੁੰਦੀਆਂ ਨਾ, ਉਹਨਾਂ ਦਾ ਜ਼ਿਆਦਾ ਐਕਸਪੀਰੀਅੰਸ ਹੁੰਦਾ ਘਰ ਵਾਲੇ ਕੰਮਾਂ 'ਚ, ਜਾਂ ਕੋਈ ਚਲੋ ਆਫਿਸ 'ਚ ਜਾਂ ਕਿਤੇ ਵੀ ਕੰਮ ਕਰਦੇ, ਰਾਈਟ? ਤੇ ਜਿਹੜੇ ਬੰਦੇ ਹੁੰਦੇ ਨਾ ਬਈ, ਉਹਨਾਂ ਨਾਲ ਰੀਅਲ ਵਰਲਡ 'ਚ ਐਕਸਪੀਰੀਅੰਸ ਜ਼ਿਆਦਾ ਹੁੰਦਾ ਮੇਰੇ ਹਿਸਾਬ ਨਾਲ, ਕਿ ਕਿਉਂਕਿ ਹਰ ਰੋਜ਼ ਵੱਖਰੇ ਵੱਖਰੇ ਬੰਦਿਆਂ ਨੂੰ ਮਿਲਦੇ ਆ, ਤੇ ਉਹਨਾਂ ਨੂੰ ਪਤਾ ਹੁੰਦਾ ਕਿ ਅੰਦਰੋਂ, ਮਤਲਬ ਮੋਸਟਲੀ ਆਪਾਂ ਇੱਦਾਂ ਨੀ ਜੱਜ ਕਰਦੇ ਕਿ ਹੁਣ ਮੰਨ ਲਓ 100 ਬੰਦਾ ਖੜਾ ਤੇ ਸਹੀ 100 ਦੇ ਕੋਲ ਹੀ ਜਾ ਕੇ ਵੇਖੋਗੇ ਕੌਣ ਚੰਗਾ ਕੌਣ ਮਾੜਾ। ਆਪਾਂ ਇੱਕ ਐਵਰੇਜ ਦੇਖਦੇ ਹੁੰਦੇ ਹਾਂ ਕਿ ਹਾਂ ਵੀ ਇੰਨੇ 100 ਬੰਦਿਆਂ ਵਿੱਚ ਮੰਨ ਲਓ 51% ਕੇਸ ਬੰਦੇ ਮਾੜੇ ਆ, ਤੇ ਹੁਣ ਉਹ ਤੁਹਾਨੂੰ ਥੋੜਾ ਪਤਾ ਕਿ ਉਹ 51% ਜਾਣ ਡਿਆ ਕਿ 49% ਜਾ ਰਿਹਾ, ਤੇ ਉਹ ਇੱਕ ਬੰਦੇ ਦੇ ਮੇਰੇ ਹਿਸਾਬ ਨਾਲ ਉਹ ਦਿਮਾਗ 'ਚ ਚੱਲ ਰਿਹਾ ਕਿ ਬਈ ਧੱਕੇ ਨਾਲ ਹੀ ਜੇ ਕੁੜੀ ਨਹੀਂ ਗਲਤ, ਬੰਦੇ ਦੀ ਇੰਟੈਂਸ਼ਨ ਗਲਤ ਹੋ ਸਕਦੀਆਂ ਕਦੇ ਵੀ, ਤੇ ਉਹ ਫਿਰ ਬਾਅਦ ਚ ਕਲੇਸ਼ ਪਾਉਣ ਨਾਲ, ਜੇ ਉਹ ਤੁਹਾਨੂੰ ਪਹਿਲਾਂ ਹੀ ਮੌਕਾ ਦੇ ਰਿਹਾ, ਉਹ ਕਿਹੜਾ ਕਹਿ ਰਿਹਾ ਕਿ ਨਹੀਂ ਤੂੰ ਜਾਣਾ ਹੀ ਨੀ ਜਿਮ ਜਾਂ ਟ੍ਰੇਨਿੰਗ ਕਰਨੀ ਹੀ ਨਹੀਂ ਹੈ, ਉਹ ਇੱਕ ਛੋਟਾ ਜਿਹਾ ਚੇਂਜ ਹੀ ਕਹਿ ਰਹੇ ਨੇ ਤੁਸੀਂ। ਨਾਲੇ ਆਪਾਂ ਓਦਾਂ ਕਹਿ ਦਿੰਦੇ ਕਿ ਹਾਂ ਵੀ ਕੁੜੀਆਂ ਨੂੰ ਮੌਕੇ ਨੀ ਮਿਲਦੇ ਇਕੁਅਲ, ਤੇ ਹੁਣ ਕੁੜੀ ਨੂੰ ਤੁਸੀਂ ਮੌਕਾ ਦੋਵੇਂ ਟ੍ਰੇਨਿੰਗ ਦੇਣ ਦਾ, ਦਿਮਾਗ ਤੁਹਾਡਾ ਸਟ੍ਰੈਸ ਚ ਰਹਿਣਾ, ਤੇ ਫਿਜ਼ੀਕਲ ਟ੍ਰੇਨਿੰਗ ਦਾ ਕੀ ਫਾਇਦਾ ਮੇਰੇ ਹਿਸਾਬ ਨਾਲ, ਮੰਨ ਲੈਣੀ ਚਾਹੀਦੀ ਕਿ ਕੁੜੀ ਕੋ ਟ੍ਰੇਨਿੰਗ ਲਾ ਲਓ।
0: ਠੀਕ ਹੈ ਵੀਰੇ, ਤੁਹਾਡਾ ਵੀ ਧੰਨਵਾਦ। ਤੇ 7822, ਹਾਂਜੀ।
7: What's up, man? Good conversation today.
0: Thank you, brother. Thank you.
7: I have a couple of things to say, man. This is gym training we're talking about, right?
0: Yeah. Punjabi thodi vadhiya, Punjabi ch gal kar lo.
7: Punjabi meri idda nahi hai, but this training involves the man touching the female, no?
0: Depends what exercise you're doing. I guess there's some exercises he may have to guide her a little bit.
7: Right, okay. So I don't think it comes down to insecurities. I think it comes down to respect and attention. If you're in a relationship for, let's just say, 4 or 5 years, you give birth, you're out of shape, got to go to the gym. You want attention. You're looking back to get into shape, right? I think an auntie called and said that this is Canada. There's an option when you sign up for things, whether you want a female or a male person to help you out or whatever the case is.
0: Yeah.
7: The second thing I wanted to say, man, this is why divorce rates are high right now. It's scary hours. And the last thing I want to end on...
0: So why are divorce rates high, you know, in relation to this topic?
7: Because people cheat, man. It's too easy to cheat nowadays. Social media is to blame. You go out, people are starting a conversation with you, and it takes a speck of an attention from someone to get you going. That's literally what it is.
0: Okay.
7: Right? Like, let's just say, like, if you're married, like, would you want your wife to be seen by other guys? Not seen, but, like, touched by other guys during training? Of course not.
0: Yeah, yeah, true. Yeah.
7: And man... And the male's nature is all men are dogs. Cool. If all men are dogs, all females have the same nature too. Then, right? The apple don't fall far from the tree.
0: Okay.
7: That's it, man. Keep it up.
0: Thank you, bro. Like thank you so much for your call. I appreciate it.
7: Thank you.
0: So, ठीक है. Okay. समा अपना बड़ा पाज रहा. Darian Hearn Terrio. कर आ रहे ने बहुत ही शानदार. लिखो information फिर आगे बताएंगे. Central Mississauga de rehn wale ho e mauka na gawao Ballymore Homes walon Dairy Lane Towns jald hi Dairy Road West ate Hearn Terrio te aa rahe ne Contemporary Town Home high $700,000 to shuru ho rahe ne simat samay layi HST de vich khaas bachat da faida lao Highway 401 407 ate 410 Go Transit Shopping ate Pearson Airport to sirf kujh ek mintan di duri te sab to pehle buyers de vich shamil hon da mauka na gawao ajj hi register karo ballymorehomes.com ballymorehomes.com okay kya baat hai hun thodi callan tada tada aa rahi hain so thank you so much tusi callan kar rahe ho ek akhirli call hai veer unna di le lene te fir apa khabran vi launiyan ne jalandhar ton ajj sajna di aayi hai sanu call jalandhar ton ਮੁੱਦਤ ਮਗਰੋਂ ਪੁੱਛਿਆ ਏ ਨਾ ਹਾਲ ਜਲੰਧਰ ਤੋਂ ਅੱਗੇ ਮੈਨੂੰ ਯਾਦ ਨਹੀਂ ਗਾਣਾ ਨਹੀਂ ਤਾਂ ਅੱਗੇ ਵੀ ਗਾ ਦਿੰਦੇ ਯਾਰ ਚਲੋ ਮੈਸੇਜ ਨਵੀਂ ਸਾਰੇ ਤੁਹਾਡੇ ਪਹੁੰਚ ਗਏ ਸਭ ਤੱਕ ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵ ਨਸ਼ਾ ਛਡਾਓ ਕਿੱਧਰ ਹੈ ਕਿਸੇ ਨੂੰ ਵੀ ਨਸ਼ੇ ਦੀ ਅਡਿਕਸ਼ਨ ਹੋ ਗਈ ਨਸ਼ਾ ਨਹੀਂ ਛੱਡਿਆ ਜਾ ਰਿਹਾ ਦਾਰੂ ਇੰਨੀ ਪੀਂਦੇ ਹੋ ਕਿ ਬਸ ਲਿਵਰ ਗਲ ਗਿਆ ਪਲੀਜ਼ ਟ੍ਰੀਟਮੈਂਟ ਲਓ ਵਧੀਆ ਦਿਆਲਪੁਰ ਕਪੂਰਥਲੇ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਓ ਕੇਂਦਰ ਹੈ ਆਸ ਦੀ ਕਿਰਨ ਨਾਮ ਦਾ ਤੁਸੀਂ ਕਾਲ ਕਰ ਲਓ ਕੰਸਲਟੇਸ਼ਨ ਕਰ ਲਓ ਮਿਲਿਆ ਹੋ 9915154548 9915154548 9915154548 ਅਤੇ ਇੰਡੀਆ ਦੀ ਟਿਕਟ ਲੱਗੀ ਹੋਈ ਹੈ ਟੋਰਾਂਟੋ ਟੂ ਦਿੱਲੀ ਨਵੰਬਰ ਜਾਓ ਅਪ੍ਰੈਲ 'ਚ ਮੁੜੇ ਆਓ ਦੋ ਟੈਚੀ ਨੇ $1,580 ਦੀ ਟਿਕਟ ਹੈ ਬੜੀਆਂ ਲਿਮਿਟਡ ਜੀਆਂ ਸੀਟਾਂ ਨੇ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ ਅਤੇ ਕੋਈ ਵੀ ਨੰਬਰ ਚਾਹੀਦੇ ਹੁੰਦੇ ਆ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਾ ਨਾਂ PUN JABILEHRAN ਇੰਸਟਾਗ੍ਰਾਮ ਪੰਜਾਬੀ ਦਾ ਨਾਂ ਸਾਡੇ ਤੋਂ ਐਨੀ ਟਾਈਮ ਤੁਸੀਂ ਜ਼ਰੂਰ ਨੰਬਰ ਲੈ ਸਕਦੇ ਵੀਰੇ ਯਾਰ ਤੁਹਾਡੀ ਕਾਲ ਆ ਗਈ ਸੀ ਬਟ ਪਲੀਜ਼ ਬਹੁਤ ਛੇਤੀ ਦੱਸੋ ਖਬਰਾਂ ਰੈਡੀ ਨੇ 4984 ਹਾਂਜੀ
8: ਹਾਂਜੀ ਭਾਜੀ ਲੌਂਗ ਸਟੋਰੀ ਸ਼ਾਰਟ ਛੋਟ ਭਾਜੀ ਕਹਿੰਦੇ ਆ ਕਿ ਗੱਡੀ ਤੇ ਨੱਦੀ ਜਿਹਨੂੰ ਫੜਾਓ ਨਾ ਓਕੇ
0: ਸੋਹਣੀ ਨਹੀਂ ਲੱਗਦੀ ਯਾਰ ਇਦਾਂ ਦੀ ਗੱਲ ਆਪਣੇ ਮੂੰਹੋਂ ਖਾਸ ਤੌਰ ਤੇ ਤੁਸੀਂ ਹੁਣ ਮੈਂ ਕੱਟ ਦਿੱਤੀ ਤੁਹਾਡੀ ਆਵਾਜ਼ ਜਿਹੀ ਸੀ ਤੁਸੀਂ ਗੱਲ ਕਹੀ ਕਿਉਂਕਿ ਆਪਣਾ ਪਰਿਵਾਰਕ ਸ਼ੋਅ ਹੈ ਪਰਿਵਾਰਕ ਗੱਲਾਂ ਬਾਤਾਂ ਕਰਿਆ ਕਰੀ ਯਾਰ ਚੰਗੇ ਲੱਗਦੇ ਆਪਾਂ ਜਿੱਥ ਤੱਕ ਮੈਂ ਗੱਲ ਸਮਝੀ ਹੈ ਸੋਰੀ ਜੇ ਮੈਂ ਗਲਤ ਜੇ ਮੈਂ ਸਹੀ ਨਹੀਂ ਸਮਝਿਆ ਬਟ ਜਿੱਥ ਤੱਕ ਮੈਂ ਸਮਝਿਆ ਚਲੋ ਖੈਰ ਓਕੇ ਖਬਰਾਂ ਲੈਂਦੇ ਹਾਂ ਜੁੜੇ ਰਹੋ ਰੇਡੀਓ ਉਡਾਨ ਹਾਜ਼ਰ ਹੈ ਸਾਡੇ ਤੋਂ ਬਾਅਦ ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
9: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਪ੍ਰਬੰਧ ਦਾ ਮੁੱਦਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਅਤੇ ਇਸ ਵਿੱਚੋਂ ਵੱਡੀ ਖਬਰ ਇਹ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਬਿਜਲੀ ਸੰਕਟ ਦੌਰਾਨ ਹੁਣ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਤਾਪ ਘਰਾਂ ਦੇ 15 ਯੂਨਿਟਾਂ ਵੱਲੋਂ ਬਿਜਲੀ ਉਤਪਾਦਨ ਯਾਨੀ ਕਿ ਬਿਜਲੀ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਗਿਆ। ਇਸ ਨਾਲ ਬਿਜਲੀ ਬੋਰਡ ਨੂੰ ਥੋੜੀ ਰਾਹਤ ਹੋਈ ਹੈ ਤੇ ਲੋਕਾਂ ਨੂੰ ਜੋ ਅਣ ਐਲਾਨੇ ਕੱਟਾਂ ਕਰਕੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਤੋਂ ਵੀ ਹੁਣ ਛੁਟਕਾਰਾ ਮਿਲਣ ਦੀ ਸੰਭਾਵਨਾ ਬਣੀ ਹੈ। ਇੱਥੇ ਤੁਹਾਨੂੰ ਵੀ ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੌਰਾਨ ਪੂਰੇ ਪੰਜਾਬ ਵਿੱਚ ਬਿਜਲੀ ਦੀ ਮੰਗ ਇੱਕ ਵਾਰ ਫਿਰ ਰਿਕਾਰਡ ਤੋੜ ਢੰਗ ਨਾਲ ਵਧੀ ਹੈ ਅਤੇ ਇਸ ਕਰਕੇ ਬਿਜਲੀ ਪ੍ਰਬੰਧ ਦੇ ਉੱਪਰ ਇੱਕ ਵਾਰ ਫਿਰ ਦਬਾਅ ਬਣਿਆ। ਇਸ ਦਰਮਿਆਨ ਸੂਬਾ ਸਰਕਾਰ ਵੱਲੋਂ ਵੀ ਲੋਕਾਂ ਨੂੰ ਭਰੋਸਾ ਦਵਾਇਆ ਗਿਆ ਕਿ ਹੁਣ ਬਿਜਲੀ ਕੱਟ ਨਹੀਂ ਲੱਗਣਗੇ ਤੇ ਬਿਜਲੀ ਦੀ ਸਪਲਾਈ ਬਿਹਤਰ ਢੰਗ ਨਾਲ ਚੱਲੇਗੀ। ਇਸ ਦਰਮਿਆਨ ਸੂਬਾ ਸਰਕਾਰ ਨੇ ਹੋਰ ਕਾਰਵਾਈ ਵੀ ਕੀਤੀ ਹੈ। ਪੰਜਾਬ ਵਿੱਚ ਲੱਗ ਰਹੇ ਅਣ ਐਲਾਨੇ ਬਿਜਲੀ ਕੱਟਾਂ ਦਰਮਿਆਨ ਸੂਬਾ ਸਰਕਾਰ ਨੇ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਦਾ ਤਬਾਦਲਾ ਕੀਤਾ ਅਤੇ ਬਸੰਤ ਗਰਗ ਦੀ ਥਾਂ ਹੁਣ ਗੁਰਕਿਰਪਾਲ ਸਿੰਘ ਨੂੰ ਇਹ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦਰਮਿਆਨ ਪੰਜਾਬ ਵਿੱਚ ਬਿਜਲੀ ਦਾ ਪ੍ਰਬੰਧ ਬਿਹਤਰ ਹੋਣ ਦੇ ਦਾਅਵਿਆਂ ਦੇ ਨਾਲ ਨਾਲ ਮੌਸਮ ਵਿੱਚ ਥੋੜੀ ਜਿਹੀ ਤਬਦੀਲੀ ਪਿਛਲੇ 24 ਘੰਟੇ ਦੌਰਾਨ ਵੇਖੀ ਗਈ ਹੈ ਕਿਉਂਕਿ ਕਈ ਲੱਖ ਮੀਂਹ ਪਿਆ, ਹਵਾਵਾਂ ਚੱਲੀਆਂ ਨੇ, ਤਾਪ ਵੀ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਪਟੀਸ਼ਨ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਸੂਬੇ ਦੇ ਸੀਨੀਅਰ ਅਧਿਕਾਰੀ ਤਬਾਦਲਿਆਂ ਲਈ ਨਕਦੀ ਅਨੁਕੂਲ ਨੀਤੀਆਂ ਪ੍ਰਾਪਤ ਕਰਨ, ਨਕਦੀ ਟੈਂਡਰਾਂ ਅਤੇ ਹੋਰ ਅਜਿਹੀਆਂ ਸਰਗਰਮੀਆਂ ਸਮੇਤ ਵੱਖ ਵੱਖ ਘੁਟਾਲਿਆਂ ਵਿੱਚ ਸ਼ਾਮਿਲ ਸਨ। ਯਾਨੀ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਅਦਾਲਤ ਵਿੱਚ ਆਈ ਇਸ ਅਰਜ਼ੀ ਉੱਤੇ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ਇਸ ਮਾਮਲੇ ਵਿੱਚ ਪਟੀਸ਼ਨ ਪਾਉਣ ਵਾਲੇ ਦਾ ਕਹਿਣਾ ਸੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਰਾਜ ਨੂੰ ਸੰਚਾਰ ਭੇਜੇ ਗਏ ਨੇ, ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸੂਬਾ ਸਰਕਾਰ ਨੇ ਇਸ ਬਾਰੇ ਕਿਹਾ ਕਿ ਉਹ ਅੰਤਿਮ ਸਥਿਤੀ ਨਾਲ 3 ਹਫ਼ਤੇ ਦੇ ਸਮੇਂ ਵਿੱਚ ਗੱਲਬਾਤ ਕਰਨਗੇ ਅਤੇ ਹਰੇਕ ਚੀਜ਼ ਨੂੰ ਬਾਰੀਕੀ ਨਾਲ ਜਾਂਚ ਦੇ ਦਾਇਰੇ ਵਿੱਚ ਲਿਆਂਦਾ ਗਿਆ ਤੇ ਸੂਬਾ ਸਰਕਾਰ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਵਚਨਬੱਧ ਹੈ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਨਵੇਂ ਨਿਯੁਕਤ ਕੀਤੇ ਗਏ ਜਨਰਲ ਸਕੱਤਰ ਅਤੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨੇ ਕਈ ਅਹਿਮ ਮੁੱਦਿਆਂ ਤੇ ਖੁੱਲ ਕੇ ਗੱਲ ਕੀਤੀ ਹੈ ਅਤੇ ਇੱਕ ਵਾਰ ਫਿਰ ਇਹ ਸਪਸ਼ਟ ਕੀਤਾ ਹੈ ਕਿ ਐਤਕੀ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਹਿਲਾਂ ਚੋਣਾਂ ਲੜੇਗੀ ਅਤੇ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਚਿਹਰੇ ਬਾਰੇ ਗੱਲ ਕਰਨਾ ਸ਼ੁਰੂ ਕਰੇਗੀ। ਇਸ ਤਰ੍ਹਾਂ ਸਚਿਨ ਪਾਇਲਟ ਨੇ ਫਿਲਹਾਲ ਪੰਜਾਬ ਕਾਂਗਰਸ ਵਿੱਚ ਪ੍ਰਮੁੱਖ ਆਗੂ ਵਜੋਂ ਚੱਲ ਰਹੀ ਖਿੱਚੇਤਾਣ ਨੂੰ ਕੁਝ ਹੱਦ ਤੱਕ ਘਟਾਉਣ ਦੀ ਕਵਾਇਦ ਆਰੰਭੀ ਹੈ। ਅਹਿਮ ਗੱਲ ਇਹ ਵੀ ਹੈ ਕਿ ਸਚਿਨ ਪਾਇਲਟ ਅੱਜ ਯਾਨੀ ਕਿ ਭਾਰਤੀ ਸਮੇਂ ਮੁਤਾਬਕ 15 ਸਤੰਬਰ ਨੂੰ ਪੰਜਾਬ ਦੌਰੇ ਉੱਤੇ ਵੀ ਆ ਰਹੇ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਵਜੋਂ ਸਚਿਨ ਪਾਇਲਟ ਦਾ ਪਹਿਲਾ ਪੰਜਾਬ ਦੌਰਾ ਹੋਵੇਗਾ ਅਤੇ ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਵਿੱਚ ਕਈ ਮੁੱਦਿਆਂ ਤੇ ਥੋੜੇ ਬਹੁਤ ਮਤਭੇਦ ਹੋਣੇ ਸੁਭਾਵਿਕ ਨੇ ਪਰ ਕਾਂਗਰਸ ਪਾਰਟੀ ਦੇ ਅੰਦਰ ਤਜਰਬੇਕਾਰ ਸੀਨੀਅਰ ਅਤੇ ਯੋਗ ਆਗੂਆਂ ਦੀ ਕੋਈ ਕਮੀ ਨਹੀਂ ਹੈ। ਸੋ ਅਜਿਹੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਠੀਕ ਹੀ ਹੋਣਗੇ। ਇਸ ਦਰਮਿਆਨ ਪੰਜਾਬ ਦੌਰੇ ਦੀ ਵੀ ਤਿਆਰੀ ਚੱਲ ਰਹੀ ਹੈ। ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਹਿਲਜੁਲ ਵੀ ਹੋਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਰਿਟਾਇਰਡ ਭੁਪਿੰਦਰ ਸਿੰਘ ਢਿੱਲੋਂ ਆਪਣੇ ਪੁੱਤਰ ਅਮਰਵੀਰ ਸਿੰਘ ਨਾਲ ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਉਹਨਾਂ ਦੇ ਸ਼ਾਮਲ ਹੋਣ ਤੇ ਭਾਜਪਾ ਨੇ ਕਿਹਾ ਕਿ ਬਾਦਲ

0: ਸੁਦੀਪ ਜੀ ਉਹ ਸੌਰੀ ਸੌਰੀ ਸੌਰੀ ਸੁਦੀਪ ਜੀ ਕਾਲ ਡਿਸਕਨੈਕਟ ਹੋ ਗਈ, ਦੱਸ ਦੇਣਾ ਸੀ ਮੈਨੂੰ ਆਹ ਕੀ ਹੋ ਗਿਆ। ਓਕੇ ਸੌਰੀ ਯਾਰ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਸੋ ਕੋਈ ਨਾ, 3 ਮਿੰਟ ਹੈਗੇ ਆ। ਸੁਦੀਪ ਜੀ ਗੋ ਅਹੈਡ
1: ਜੀ। ਖਬਰ ਤੁਹਾਨੂੰ ਸੁਣਾਇਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਹਾਲਾਂਕਿ ਉਹਨਾਂ ਨੇ ਨਾਲ ਦੀ ਨਾਲ ਇਹ ਜ਼ਰੂਰ ਕਿਹਾ ਕਿ ਉਹਨਾਂ ਦਾ ਸੁਖਬੀਰ ਬਾਦਲ ਦੇ ਨਾਲ ਕਿਸੇ ਦਾ ਗਿਲਾ ਸ਼ਿਕਵਾ ਨਹੀਂ ਹੈ ਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਉਹਨਾਂ ਦਾ ਆਪਣਾ ਇੱਕ ਨਿੱਜੀ ਫੈਸਲਾ ਹੈ। ਏਅਰ ਇੰਡੀਆ ਐਕਸਪ੍ਰੈਸ ਆਉਂਦੇ 29 ਅਕਤੂਬਰ ਤੋਂ ਅੰਮ੍ਰਿਤਸਰ ਤੇ ਆਬੂ ਧਾਬੀ ਦਰਮਿਆਨ ਜਾ ਰਹੀ ਹੈ, ਜਿਸ ਨਾਲ ਪੰਜਾਬ ਅਤੇ UAE ਵਿੱਚ ਯਾਤਰੀਆਂ ਲਈ ਇੱਕ ਨਵਾਂ ਸਾਧਨ ਮਿਲੇਗਾ। ਏਅਰਲਾਈਨ ਦੀ ਵੈਬ ਪੋਰਟਲ ਮੁਤਾਬਕ ਇਹ ਬੁਕਿੰਗ ਅਤੇ ਉਡਾਨ ਹਫਤੇ ਵਿੱਚ 3 ਵਾਰ ਹੋ। ਇਸ ਨਵੀਂ ਸੇਵਾ ਨਾਲ ਖਾਸ ਤੌਰ ਤੇ ਉਹਨਾਂ ਕਾਮਯਾਬ ਪਰਿਵਾਰਾਂ ਅਤੇ ਕਾਰੋਬਾਰੀ ਯਾਤਰੀਆਂ ਨੂੰ ਫਾਇਦਾ ਹੋਵੇਗਾ ਜੋ ਪੰਜਾਬ ਤੋਂ ਆਬੂ ਧਾਬੀ ਅਕਸਰ ਆਉਂਦੇ ਜਾਂਦੇ। ਇਸ ਸਮੇਂ ਆਬੂ ਧਾਬੀ ਸਾਡੇ ਯਾਤਰੀਆਂ ਨੂੰ ਜਾਂ ਤਾਂ ਦਿੱਲੀ ਤੋਂ ਫਲਾਈਟ ਲੈਣੀ ਪੈਂਦੀ ਹੈ, ਸਿਰਫ ਤੋਂ ਦੁਬਈ ਜਾਂ ਸ਼ਾਰਜਾ ਜਾ ਕੇ ਰਸਤੇ ਤੇ ਆਪਣਾ ਸਫ਼ਰ ਜਾਰੀ ਰੱਖਣਾ। ਯਾਤਰਾ ਦਾ ਖਰਚਾ ਤੇ ਪਰੇਸ਼ਾਨੀ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। ਲੋਕਾਂ ਲਈ ਅੰਮ੍ਰਿਤਸਰ ਤੋਂ ਆਬੂ ਧਾਬੀ ਦੀ ਨਵੀਂ ਫਲਾਈਟ ਦਾ ਕਾਫੀ ਫਾਇਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਲੰਘੇ ਜਦੋਂ ਹੋ ਰਹੀ
0: ਸੁਦੀਪ ਜੀ, ਅੱਜ ਇੰਡੀਆ ਦੀ ਕੋਈ ਕਨੈਕਸ਼ਨ ਦਾ ਇਸ਼ੂ ਹੈ, ਮੇਰਾ ਇਸ਼ੂ ਨਹੀਂ। ਆਈ ਐਮ ਸੋ ਸੌਰੀ ਯਾਰ, ਮੈਨੂੰ ਲੱਗਦਾ ਕਿ ਕੋਈ ਕਹਿੰਦੇ ਹੁੰਦੇ ਨਾ ਕਿ ਬਿਜਲੀ ਬੁਜਲੀ ਚੱਲ ਜਾਂਦੀ ਹੈ, ਹਜੇ ਵੀ ਚੱਲ ਜਾਂਦੀ ਹੋਊਗੀ। ਸੋ ਮਾਫ਼ੀ ਮੰਗਦੇ ਹਾਂ ਅਤੇ ਬਹੁਤ ਬਹੁਤ ਮਾਫ਼ੀ ਸੁਦੀਪ ਜੀ ਨੂੰ ਕਹਾਂਗੇ ਕਿ ਕੱਲ੍ਹ ਨੂੰ ਥੋੜ੍ਹੇ ਜਿਹਾ ਆਪਣੀ ਕਨੈਕਸ਼ਨ ਨੂੰ ਦੇਖ ਲੈਣ ਅਤੇ ਫਿਰ ਕੋਈ ਗੱਲ ਨਹੀਂ, ਹੋ ਜਾਂਦੀ ਇੱਦਾਂ ਦੀ ਗੱਲਾਂ ਯਾਰ। ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਬਥੇਰਾ ਕੁਛ ਹੋ ਜਾਂਦਾ, ਇਹ ਤਾਂ ਹਜੇ ਨਿੱਕੀਆਂ ਮੋਟੀਆਂ ਗੱਲਾਂ ਨੇ। ਵਿਲ ਬੀ ਬੈਕ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ
1: ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਂਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈ

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਪੋਹ ਦੀ ਠੰਡੀ ਰਾਤ ਤੋਂ ਲੈ ਕੇ ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
1: ਦੇਖੋ ਜੀ, ਕਰਤਾ ਹੈ ਆਪਣਾ ਨੰਬਰ ਬੰਦ, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
2: ਬਸ ਇੰਨੀ ਗੱਲ।

0: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
1: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
2: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਆਂ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆਂ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
4: 647-706-6640।
5: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
5: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਸੱਚ ਕਿਹੋ ਜਿਹਾ ਹੁੰਦਾ?
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
4: ਮਿੱਟੀ ਚੁਗਦੀ ਫਸਲ ਸੱਚ ਹੈ,
3: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਖੂਬਸੂਰਤ ਸ਼ਾਮ ਔਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਗੱਲਾਂ ਕਰਨ ਲਈ ਜੁੜ ਚੁੱਕੇ ਇੱਕ ਵਾਰ ਫਿਰ ਸਟੂਡੀਓ ਦੀ ਘੜੀਆਂ ਦੇ ਮੁਤਾਬਕ 9:09 ਹੋ ਚੁੱਕੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ।

0: ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ, ਸੁਣ ਰਹੇ ਹੋਵੋਗੇ ਸਾਨੂੰ ਤੁਸੀਂ AM 530 ਦੀਆਂ ਸੁਪਰੇਟ ਤਰੰਗਾਂ ਦੇ ਰਾਹੀਂ, ਅਤੇ ਤੁਹਾਡੇ ਸਾਡੀਆਂ ਦਿਲ ਦੀਆਂ ਤਰੰਗਾਂ ਆਲਰੇਡੀ ਮਿਲ ਚੁੱਕੀਆਂ ਨੇ। ਸੋ ਕੀ ਹਾਲ ਚਾਲ ਆ, ਠੀਕ ਠਾਕ ਹੋ? ਸਟੂਡੀਓ ਦਾ ਸੇਮ ਨੰਬਰ ਰਹਿਣ ਵਾਲੇ ਨੇ 905-673-3337, 905-673-3337।
1: ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ।
2: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਨੰਬਰ ਮੈਂ ਇੱਕ ਵਾਰ ਫਿਰ ਦੇ ਦਿਆਂ, 905-673-3337, 905-673-3337। ਠੀਕ ਠਾਕ ਹੋ? ਕਈ ਵਾਰ ਅਸੀਂ ਨਾ ਹਾਸੇ ਖੇਡੇ ਦੀਆਂ ਗੱਲਾਂ ਕਰਦੇ ਕਰਦੇ ਜ਼ਿੰਦਗੀ ਦੇ ਅਸਲ ਠਹਿਰਾਵ ਦੀ ਗੱਲ ਕਰ ਹੀ ਨਹੀਂ ਪਾਉਂਦੇ। ਅੱਜ ਫਿਰ ਮੌਕਾ ਜਿਹਾ ਬਣਿਆ, ਮੈਂ ਕਿਹਾ ਗੱਲਾਂ ਕਰ ਲਈਏ ਕੁਛ ਠਹਿਰਾਵ ਦੀਆਂ। ਗੱਲ ਡੂੰਘੀ ਆ ਕਿ ਵਕਤ ਦੇ ਨਾਲ ਚੱਲਦੇ ਚੱਲਦੇ ਨਾ ਬਹੁਤ ਕੁਛ ਸਾਫ਼ ਅਤੇ ਬੜਾ ਕਲੀਅਰ ਨਜ਼ਰ ਆਉਣ ਲੱਗ ਜਾਂਦਾ, ਅਤੇ ਬਹੁਤ ਸਾਰੀਆਂ ਗੱਲਾਂ ਵੀ ਬੜੀਆਂ ਸਾਫ਼ ਹੋ ਜਾਂਦੀਆਂ। ਕਈ ਵਾਰ ਅਸੀਂ ਬਹਿਸ ਕਰਦੇ ਕਰਦੇ ਰਿਸ਼ਤਿਆਂ ਨੂੰ ਪਿੱਛੇ ਛੱਡ ਆਉਂਦੇ ਹਾਂ, ਅਤੇ ਹਰ ਬਹਿਸ ਵਿੱਚ ਜਿੱਤਣਾ ਜ਼ਰੂਰੀ ਨਹੀਂ ਹੁੰਦਾ, ਅਸੀਂ ਹਾਰਨਾ ਚਾਹੁੰਦੇ ਨਹੀਂ। ਅਸਲੀ ਕਈ ਵਾਰ ਤਾਂ ਅਸੀਂ ਰਿਸ਼ਤੇ ਗਵਾ ਹੀ ਇਸ ਕਰਕੇ ਬਹਿੰਦੇ ਹਾਂ ਕਿ ਅਸੀਂ ਹਰ ਬਹਿਸ ਨੂੰ ਜਿੱਤਣਾ ਚਾਹੁੰਦੇ ਹਾਂ। ਇੱਕ ਚੁੱਪ ਅਤੇ ਸੌ ਸੁੱਖ ਵਾਲਾ ਅਸੀਂ ਉਹ ਜਿਹੜਾ ਫਲਸਫਾ ਅਸੀਂ ਕਦੀ ਅਪਣਾ ਹੀ ਨਹੀਂ ਸਕੇ, ਬਹੁਤਾ ਬੋਲਣ ਦੇ ਚੱਕਰ 'ਚ, ਸੱਚੇ ਹੋਣ ਦੇ ਚੱਕਰ 'ਚ, ਹਰ ਬਹਿਸ ਨੂੰ ਜਿੱਤਣ ਦੇ ਚੱਕਰ 'ਚ ਅਸੀਂ ਬੜਾ ਕੁਛ ਹੀ ਪਿੱਛੇ ਛੱਡ ਦਿੰਦੇ ਹਾਂ। ਇੱਦਾਂ ਹੀ ਜੇ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤਾਂ ਹਰ ਰਿਸ਼ਤਾ ਨਿਭਾਉਣਾ ਵੀ ਜ਼ਰੂਰੀ ਨਹੀਂ, ਜੇ ਹਰ ਬਹਿਸ ਦੇ ਵਿੱਚ ਜਿੱਤਣਾ ਜ਼ਰੂਰੀ ਨਹੀਂ ਨਾ, ਤਾਂ ਹਰ ਰਿਸ਼ਤੇ ਨੂੰ ਵੀ ਨਿਭਾਉਣਾ ਜ਼ਰੂਰੀ ਨਹੀਂ। ਹਰ ਕਿਸੇ ਨੂੰ ਖੁਸ਼ ਰੱਖਣਾ ਸੰਭਵ ਹੀ ਨਹੀਂ ਆ। ਤੁਸੀਂ ਜਿੰਨਾ ਵੀ ਜ਼ੋਰ ਲਾਓ, ਅਸੀਂ ਆਸ ਪਾਸ ਦੁਨੀਆ ਨੂੰ ਤੁਸੀਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਕੇ ਤਾਂ ਵੇਖੋ ਨਾ, ਹਾਰ ਜਾਓਗੇ ਤੁਸੀਂ, ਨਹੀਂ ਜਿੱਤ ਸਕਦੇ ਦੁਨੀਆ ਨੂੰ। ਔਰ ਹਰ ਕਿਸੇ ਨੂੰ ਖੁਸ਼ ਕਰਨਾ ਤਾਂ ਬਹੁਤ ਮੁਸ਼ਕਲ ਆ। ਬਸ ਇੱਕ ਗੱਲ ਬੜੀ ਸਿੰਪਲ ਆ, ਬੜੀ ਸਾਦੀ ਆ ਅਤੇ ਸੱਚੀ ਵੀ ਆ ਕਿ ਜੀਓ ਅਤੇ ਜਿਉਣ ਦਿਓ। ਜੇ ਕੋਈ ਤੁਹਾਡੇ ਨਾਲ ਚੱਲਣਾ ਚਾਹੇ ਉਹਦਾ ਹੱਥ ਫੜ ਲਓ, ਦੇ ਜੇ ਕੋਈ ਤੁਹਾਡੇ ਤੋਂ ਦੂਰ ਜਾਣਾ ਚਾਹੁੰਦਾ ਨਾ ਤਾਂ ਉਹਨੂੰ ਐਵੇਂ ਨਾ ਘੁੱਟ ਕੇ ਹੱਥ ਫੜਿਆ ਕਰੋ। ਜਿਹੜੇ ਤੁਹਾਡੇ ਆ ਨਾ ਉਹ ਕਿਤੇ ਨਹੀਂ ਚੱਲੇ, ਉਹ ਤੁਹਾਡੇ ਕੋਲ ਹੀ ਰਹਿਣਗੇ। ਅਤੇ ਜੇ ਕੋਈ ਦੂਰ ਜਾਣਾ ਚਾਹੁੰਦਾ ਉਹਨੂੰ ਦੁਆਵਾਂ ਦਿਓ ਅਤੇ ਜਾਣ ਦਿਓ। ਕਿਉਂਕਿ ਦਰਿਆਵਾਂ ਦੇ ਪਾਣੀ ਨਾ ਚੱਲਦੇ ਚੰਗੇ ਲੱਗਦੇ ਆ, ਖੜਨ 'ਤੇ ਉਹ ਛੱਪੜ ਕਹਿਲਾਉਣ ਲੱਗ ਜਾਂਦੇ ਆ। ਬਸ ਜ਼ਿੰਦਗੀ ਦੀਆਂ ਇੱਦਾਂ ਛੋਟੀਆਂ ਛੋਟੀਆਂ ਗੱਲਾਂ ਜੇ ਅਸੀਂ ਕਈ ਵਾਰੀ ਪੱਲੇ ਬੰਨ ਲਈਏ ਤਾਂ ਮੈਨੂੰ ਲੱਗਦਾ ਕਿ ਜ਼ਿੰਦਗੀ ਸਾਡੀ ਹੋਰ ਖੂਬਸੂਰਤ, ਚੰਗੀ, ਸੁਹਾਵਣੀ ਹੋ ਜੂਗੀ। ਸਿਆਣੀਆਂ ਗੱਲਾਂ ਅਸੀਂ ਸੁਣਦੇ ਨਹੀਂ ਜਾਂ ਸੁਣਨਾ ਚਾਹੁੰਦੇ ਨਹੀਂ, ਜਾਂ ਕਈ ਵਾਰ ਕੌੜੀਆਂ ਚੀਜ਼ਾਂ ਵਾਂਗ ਸਿਆਣੀਆਂ ਗੱਲਾਂ ਵੀ ਸਾਨੂੰ ਬਹੁਤ ਕੌੜੀਆਂ ਲੱਗਦੀਆਂ। ਝੂਠ ਬੜਾ ਮਿੱਠਾ ਅਤੇ ਸਵਾਦ ਹੁੰਦਾ ਨਾ, ਇਸ ਕਰਕੇ ਅਸੀਂ ਜਲਦੀ ਅਪਣਾ ਲੈਂਦੇ ਹਾਂ। ਅਤੇ ਸੱਚ ਨੂੰ ਅਸੀਂ, ਸੱਚ ਸਾਨੂੰ ਖੁਦ ਨੂੰ ਨਹੀਂ ਚੰਗਾ ਲੱਗਦਾ, ਕਿਸੇ ਨੂੰ ਹੋਰ ਤਾਂ ਬੜੀ ਦੂਰ ਦੀ ਗੱਲ ਆ। ਸਾਨੂੰ ਨਾ ਇਹ ਜਿਹੜੀ ਜ਼ਿੰਦਗੀ ਆ ਨਾ, ਕਹਿੰਦੇ ਕਿ ਬੜੇ ਜਨਮਾਂ ਤੋਂ ਬਾਅਦ ਮਿਲੀ ਆ। ਮੈਨੂੰ ਨਹੀਂ ਪਤਾ, ਸ਼ਾਇਦ ਹੋ ਸਕਦਾ ਕਿ ਜਨਮਾਂ ਤੋਂ ਬਾਅਦ ਮਿਲੀ ਹੋਵੇ ਕਿ ਨਾ, ਪਰ ਮੈਨੂੰ ਇੰਨਾ ਪਤਾ ਕਿ ਜਿਹੜੀ ਇਹ ਮਾਨਸ ਦੇ ਆਪਾਂ ਨੂੰ ਮਿਲ ਗਈ ਆ ਨਾ, ਇਹ ਬੜੀ ਪਰਫੈਕਟ ਆ, ਅਤੇ ਇਸ ਵਰਗਾ ਕੁਦਰਤ ਨੇ ਕੋਈ ਵੀ ਹੋਰ ਨਹੀਂ ਬਣਾਇਆ, ਅਤੇ ਇਸ ਚੀਜ਼ ਦੇ ਸ਼ੁਕਰਗੁਜ਼ਾਰ ਹੋਣਾ ਬਣਦਾ ਆ। ਅਸੀਂ ਉਸ ਕੁਦਰਤ ਨੂੰ ਰੱਜ ਕੇ ਮਾਣਦੇ ਹਾਂ, ਪਰ ਸਾਰੀ ਦਿਹਾੜੀ ਅਸੀਂ ਗਿਲੇ ਸ਼ਿਕਵੇ ਤਾਨੇ ਮਿਹਣੇ ਮਾਰਦੇ ਮਾਰਦੇ ਹੀ ਪੂਰਾ ਦਿਨ ਬਤੀਤ ਕਰ ਦਿੰਦੇ ਹਾਂ। ਕਦੇ ਸ਼ੁਕਰ ਹੀ ਨਹੀਂ ਕਰਦੇ ਕਿ ਰੱਬਾ ਯਾਰ ਕਿੰਨੀ ਸਾਨੂੰ ਖੂਬਸੂਰਤ ਦੁਨੀਆ ਦਿੱਤੀ ਆ, ਅਤੇ ਉਹਨੂੰ ਵੇਖਣ ਨੂੰ ਕਿੰਨੀਆਂ ਖੂਬਸੂਰਤ ਅੱਖਾਂ ਦਿੱਤੀਆਂ। ਮਣਾ ਮੋਈ ਸਾਨੂੰ ਤੂੰ ਆਕਸੀਜਨ ਦਿੱਤੀ ਆ ਸਾਹ ਲੈਣ ਨੂੰ, ਤੂੰ ਕਦੇ ਕੁਛ ਮੰਗਿਆ ਹੀ ਨਹੀਂ, ਕੁਦਰਤ ਦੇ ਨਜ਼ਾਰੇ ਸਾਨੂੰ ਦਿੱਤੇ ਆ। ਜੀਭ ਸਵਾਦ ਲੈਣ ਨੂੰ ਦਿੱਤੀ ਆ, ਅਤੇ ਸਰੀਰ ਦੇ ਵਿੱਚ ਲੱਖਾਂ ਹੀ ਐਸੇ ਪੁਰਜੇ ਜਿਹੜੇ ਸਾਨੂੰ ਚੱਲਦੇ ਫਿਰਦੇ ਅਤੇ ਜਿਉਂਦੇ ਰੱਖਣ, ਅਤੇ ਸਾਡੀਆਂ ਭਾਵਨਾਵਾਂ ਨੂੰ ਵੀ ਤਾਜ਼ਾ ਰੱਖਣ ਵਾਸਤੇ ਬੜੇ ਸਾਰੇ ਐਸੇ ਸਰੀਰ ਦੇ ਪੁਰਜੇ ਨਿੱਕੇ ਨਿੱਕੇ, ਜਿਹੜੇ ਇੱਕ ਵੀ ਜੇ ਕਿਤੇ ਬੰਦ ਹੋ ਜਾਵੇ ਨਾ, ਅਤੇ ਡਾਕਟਰ ਫਿਰ ਕਹਿ ਦਿੰਦੇ ਕਿ ਭਾਈ ਇਹ ਅਬ ਨੋਰਮਲ ਵਾਲਾ ਕੰਮ ਹੀ ਆ। ਪਰ ਜਦੋਂ ਇੰਨੇ ਲੱਖਾਂ ਪੁਰਜੇ ਚੱਲਦੇ ਹੋਣ ਦੇ ਬਾਵਜੂਦ ਵੀ ਅਸੀਂ ਸ਼ੁਕਰ ਹੀ ਨਹੀਂ ਕਰਦੇ, ਅਸੀਂ ਗ੍ਰੇਟਫੁਲ ਹੀ ਨਹੀਂ ਹਾਂ। ਹੋਰ ਤਾਂ ਹੋਰ ਅਸੀਂ ਤਾਂ ਆਪਣੇ ਜਨਮ ਦਿਨ ਵਾਲਿਆਂ 'ਚ ਵੀ ਨੁਕਸ ਕੱਢਣ ਲੱਗ ਜਾਂਦੇ ਹਾਂ ਕਿ ਇਹ ਭਾਈ ਹੁਣ ਵੱਡੇ ਭਰਾ ਦੇ ਜ਼ਿਆਦਾ ਹੋ ਗਏ ਆ, ਇਹ ਛੋਟੇ ਦੀ ਜ਼ਿਆਦਾ ਕਰਦੇ ਆ, ਇਹ ਹੁਣ ਮੇਰਾ ਚਾਅ ਨਹੀਂ ਕਰਦੇ, ਮੈਨੂੰ ਤਾਂ ਫੋਨ ਹੀ ਨਹੀਂ ਕਰਦੇ। ਔਰ ਅਸੀਂ ਕਈ ਵਾਰ ਆਪਣੇ ਆਪ ਨੂੰ ਇੰਨਾ ਸੱਚਾ, ਇੰਨਾ ਵਿਚਾਰਾ ਮਹਿਸੂਸ ਕਰਨ ਲੱਗਦੇ ਹਾਂ ਕਿ ਅਸਲ ਵਿੱਚ ਕੀ ਹੁੰਦਾ ਕਿ ਗਲਤ ਅਸੀਂ ਹੁੰਦੇ ਹਾਂ, ਪਰ ਅਸੀਂ ਆਪਣੇ ਆਪ ਇੱਕ ਧਾਰਨਾ ਬਣਾ ਲਈ ਕਿ ਯਾਰ ਮੈਂ ਤਾਂ ਗਲਤ ਨਹੀਂ ਹਾਂ। ਉਹ ਝੂਠ ਨੂੰ ਅਸੀਂ ਵਾਰ ਵਾਰ ਇੰਨਾ ਕੁ ਦੁਹਰਾਉਂਦੇ ਹਾਂ ਕਿ ਸਾਨੂੰ ਲੱਗਣ ਹੀ ਲੱਗ ਜਾਂਦਾ ਕਿ ਅਸੀਂ ਗਲਤ ਹੈ ਹੀ ਨਹੀਂ। ਝੂਠ ਅਤੇ ਸੱਚ ਵਿੱਚ ਬਸ ਇੰਨਾ ਕੀ ਫਰਕ ਹੁੰਦਾ, ਗਲਤ ਅਤੇ ਸਹੀ ਦੇ ਵਿੱਚ ਬਸ ਇੰਨਾ ਕੀ ਫਰਕ ਹੁੰਦਾ ਕਿ ਅਸੀਂ ਕਦੇ ਆਪਣੇ ਤੋਂ ਸਾਹਮਣੇ ਵਾਲੇ ਇਨਸਾਨ ਨੂੰ ਆਪਣੀ ਜਗ੍ਹਾ 'ਤੇ ਰੱਖ ਕੇ ਦੇਖਦੇ ਨਹੀਂ। ਜਿਸ ਦਿਨ ਅਸੀਂ ਇਹ ਸ਼ੁਰੂ ਕਰ ਲਿਆ ਕਿ ਜੇ ਮੈਂ ਇਸ ਦੀ ਜਗ੍ਹਾ ਹੁੰਦਾ ਤਾਂ ਇਹ ਮੇਰੀ ਜਗ੍ਹਾ 'ਤੇ ਹੁੰਦਾ ਤਾਂ ਇਹ ਕੀ ਕਰਦਾ, ਫਿਰ ਇਹ ਗਲਤ ਹੁੰਦਾ ਜਾਂ ਮੈਂ ਗਲਤ ਹੁੰਦਾ, ਬਸ ਇੰਨਾ ਕੀ ਫਰਕ ਆ। ਮੁੱਦੇ ਦੀ ਗੱਲ ਇਹ ਆ ਕਿ ਜ਼ਿੰਦਗੀ ਬੜੀ ਖੂਬਸੂਰਤ ਆ, ਸ਼ੁਕਰ ਕਰਿਆ ਕਰੋ। ਇੱਕ ਦਿਨ, ਇੱਕ ਘੜੀ, ਇੱਕ ਪਲ, ਇੱਕ ਸਕਿੰਟ ਜਿਹੜਾ ਵੀ ਲੰਘਣ ਡਿਆ ਉਹਦਾ ਇੰਨਾ ਕੁ ਸ਼ੁਕਰ ਕਰੋ ਕਿ ਕੁਦਰਤ ਕਵੇ ਕਿ ਯਾਰ ਇਹ ਬੰਦੇ ਨੂੰ ਹੋਰ ਦਿਓ, ਇਹ ਬੰਦਾ ਥੈਂਕ ਯੂ ਕਰਦਾ। ਸਿੰਪਲ ਜਿਹੀ ਗੱਲ ਆ ਕਿ ਤੁਸੀਂ ਮੈਨੂੰ ਚਾਰ ਵਾਰੀ ਦਿਨ ਦੇ ਵਿੱਚ ਐਪਰੀਸ਼ੀਏਟ ਕਰੋਗੇ ਨਾ, ਅਤੇ ਮੈਂ ਵਧੋ ਵਧੀ ਫੋਨ ਲਾ ਲੈਣਾ ਕਿ ਭਾਈ ਯਾਰ ਥੈਂਕ ਯੂ ਤੇਰਾ, ਯਾਰ ਇਹ ਬੰਦਾ ਸਹੀ ਆ, ਇਨਸਾਨ ਆ ਨਾ, ਅਤੇ ਕੁਦਰਤ ਵੀ ਇੱਦਾਂ ਹੀ ਕੰਮ ਕਰਦੀ ਆ। ਅਤੇ ਬਾਕੀ ਸਾਰਾ ਵਿੱਚ ਮੈਨੂੰ ਲੱਗਦਾ ਕਿ ਜੋ ਵੀ ਹੈ ਸਭ ਕੁਦਰਤ ਦੇ ਵਿੱਚ ਹੀ ਆ, ਕੁਦਰਤ ਦੇ ਵਾਸੀ ਆ। ਸ਼ੁਕਰ ਕਰਨਾ ਸਿੱਖੋ, ਖੁਸ਼ ਰਹਿਣਾ ਸਿੱਖੋਗੇ, ਆਪਣੇ ਆਪ ਹੀ ਖੁਸ਼ ਰਹਿਣਾ ਸਿੱਖੋ। ਜਿੱਦਣ ਤੁਸੀਂ ਸ਼ੁਕਰ ਕਰਨਾ ਸਿੱਖਗੇ ਨਾ, ਅਤੇ ਖੁਸ਼ੀਆਂ ਉਹਨਾਂ ਵਿੱਚ ਹੀ ਉਪਜਣੀਆਂ ਨੇ। ਖੁਸ਼ੀਆਂ ਦੀ ਉਪਜ ਤੁਹਾਡੇ ਸ਼ੁਕਰ ਦੇ ਵਿੱਚ ਆ, ਅਤੇ ਸ਼ੁਕਰ ਤੁਸੀਂ ਤਾਂ ਕਰੋਗੇ ਜੇ ਤੁਸੀਂ ਖੁਸ਼ ਹੋਏ। ਬਸ ਕੰਨ ਤੁਸੀਂ ਸਿੱਧਾ ਪੜ੍ਹ ਲਓ ਜਾਂ ਘੁਮਾ ਕੇ, ਗੱਲ ਇਹੀ ਆ। ਸੋ ਸਿੱਖਿਆ ਬਹੁਤ ਹੋ ਗਈ ਆ, 10 ਮਿੰਟ ਹੋ ਚੁੱਕੇ। 905-673-33-37 ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਨੇ, ਅਤੇ ਅੱਜ ਮੈਨੂੰ ਇਹ ਸੀ ਕਿ ਥੋੜ੍ਹੀਆਂ ਜਿਹੀਆਂ ਗੱਲਾਂ ਸ਼ਾਇਦ ਕਿਸੇ ਦੇ ਕੰਮ ਆ ਜਾਣ, ਮੇਰੇ ਵੀ ਆ ਜਾਣ, ਕਿਉਂਕਿ ਬੋਲਣਾ ਬੜਾ ਸੌਖਾ ਆ, ਅਤੇ ਆਪਣੇ ਆਪ 'ਤੇ ਇਹ ਸਾਰੀਆਂ ਗੱਲਾਂ। ਸ਼ੁਕਰ, ਗੱਲ ਸਾਰੀ ਸ਼ੁਕਰ ਦੀ ਆ। ਮੈਂ ਸ਼ੁਰੂ ਤੋਂ ਐਂਡ ਤੱਕ ਬਸ ਇਹੀ ਕਿ ਸ਼ੁਕਰ, ਥੈਂਕਫੁਲ, ਗ੍ਰੇਟਫੁਲ ਅਸੀਂ ਕਿੰਨੇ ਕੁ ਹੁੰਦੇ ਹਾਂ ਤੁਹਾਡੇ ਆਸ ਪਾਸ, ਆਪਣੇ ਰਿਸ਼ਤਿਆਂ ਦੇ, ਆਪਣੇ ਭੈਣਾਂ ਭਰਾਵਾਂ ਦੇ, ਆਪਣੇ ਯਾਰਾਂ ਦੋਸਤਾਂ ਦੇ, ਆਪਣੇ ਕੁਲੀਗਸ ਦੇ, ਆਪਣੇ ਬੱਚਿਆਂ ਦੇ। ਸ਼ੁਕਰ ਹੀ ਕਰੀ ਜਾਓ, ਫਿਕਰ ਹੋਣਾ ਹੀ ਨਹੀਂ। ਜੇ ਫਿਕਰ ਕਰਨ ਲੱਗ ਗਏ ਫਿਰ ਸ਼ੁਕਰ ਨਹੀਂ ਹੋਣਾ। ਸੋ 905-673-33-37 905-673-33-37 'ਤੇ ਗੱਲਾਂ ਬਾਤਾਂ ਹੋ ਰਹੀਆਂ, ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ, ਅਤੇ ਨਾਲ ਦੀ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਆਲ ਸਟੇਟ ਇੰਸ਼ੋਰੈਂਸ। ਤੁਹਾਡੀਆਂ ਬਹੁਤ ਸਾਰੀਆਂ ਬੱਚਤਾਂ ਕਰਵਾ ਦੇਣੀਆਂ ਸਿੱਧੀਆਂ ਡਾਇਰੈਕਟ ਆਲ ਸਟੇਟ ਦੀ ਡੈਨਫੋਰਥ ਏਜੰਸੀ ਨੂੰ ਤੁਸੀਂ ਕਾਲ ਕਰਨੇ ਆ। $2,000 ਤੱਕ ਦੀ ਤੁਹਾਡੀ ਸੇਵਿੰਗ ਹੋ ਸਕਦੀ ਹੈ ਜੇ ਤੁਹਾਡੇ ਕੋਲ 2 ਕਾਰਸ ਅਤੇ ਘਰ ਦੇ ਆਪਣੀ ਹਾਊਸ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਅਤੇ ਕਾਰ ਇੰਸ਼ੋਰੈਂਸ ਦਾ ਬੰਡਲ ਡਿਸਕਾਊਂਟ ਤੁਸੀਂ ਲੈਣਾ ਚਾਹੁੰਦੇ ਹੋ, ਸੇਵਿੰਗ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 437-604-5093 ਰਾਹੁਲ ਪ੍ਰਭਾਕਰ ਆਲ ਸਟੇਟ ਦੀ ਡੈਨਫੋਰਥ ਏਜੰਸੀ ਨੂੰ ਡਾਇਰੈਕਟ ਕਾਲ ਕਰ ਲਿਓ। ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਵੱਡੀ ਸੇਵਿੰਗ ਤੁਹਾਡੀ ਹੋ ਸਕਦੀ ਹੈ। 437-604-5093 437-604-5093 'ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਆਲ ਸਟੇਟ ਇੰਸ਼ੋਰੈਂਸ। ਅਤੇ ਨਾਲ ਦੀ ਨਾਲ ਅਸੀਂ ਇੱਕ ਮੈਸੇਜ ਪੀਜ਼ਾ ਟੂਗੋ ਦਾ ਲਈਏ, ਔਰ ਉਸ ਤੋਂ ਬਾਅਦ ਚੱਲਦੇ ਹਾਂ। ਰਸ਼ਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ। ਓਹੋ,
3: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਇਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ, ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਅਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696
4: Rushmeet call at
5: 647-539-4499.
0: ਮੇਰੇ ਕੋਲ ਜੀ ਕਾਲ ਮੋਰਿਕ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਉਸ ਤੋਂ ਪਹਿਲਾਂ ਮੈਂ ਕਹਿੰਦਾ ਕਿ ਕਾਲ ਲਈਏ, ਬਹੁਤ ਸਾਰੀਆਂ ਕਾਲਜ ਨੇ, ਬਸ ਇੱਕ ਕਾਲ ਲੈ ਕੇ ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਕਾਲ ਮੋਰਿਕ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਹੋਣਾ ਵੱਲ। ਜੀ ਸਰ, ਸਤਿ ਸ਼੍ਰੀ ਅਕਾਲ। 0169 ਤੁਸੀਂ ਆਉਣੇ ਰਹੋ ਜੀ।
6: ਪਰਮਾਤਮਾ ਨੇ ਕੀ ਕੁਛ ਦੇ ਕੇ ਦਿੱਤੇ ਆਇਆ ਉਹਦਾ, ਇਹ ਕਿ ਉਹਦੀਆਂ ਨੇਮਤਾਂ
0: ਜੀ,
6: ਤੁਸੀਂ ਇਹ ਦਰਖਤਾਂ ਨੂੰ ਲੈ ਲਓ, ਇਹ ਕਿ ਆਪਣੇ ਫੁੱਲਾਂ ਨੂੰ ਲੈ ਲਓ
0: ਜੀ,
6: ਇਹ ਕਿ ਇਹਨਾਂ ਦੇ ਵਿੱਚ ਵੀ ਇਹ ਕਈ ਗੁਣ
0: ਜੀ,
6: ਇਹਦੇ ਵਿੱਚ ਵੀ ਇੱਕ ਦਰਖਤ ਹੈ ਕਿ ਸਾਡੀ ਸਾਂਸ ਵਾਸਤੇ
0: ਜੀ।
6: ਮੈਂ ਖਤਮ ਕਰ ਦਿਆਂਗਾ। ਦੇਖੋ, ਵੇਲ ਮੱਛਲੀ ਹੈ ਨਾ ਭਾਜੀ, ਉਹ ਤਣਾ ਦੇ ਹਿਸਾਬ ਦੇ ਨਾਲ ਲੈ ਕੇ ਉਹਦਾ ਖਾਣਾ ਹੁੰਦਾ ਵਾ। ਉਹਦਾ ਦੁੱਧ ਹੈ ਨਾ, ਮੱਝ ਦਾ ਕਰੇ ਕਿ ਆਪਣੇ 5% ਜਾਂ ਹੱਦ 6% ਹੋਵੇਗਾ, ਉਹ 50% ਹੁੰਦਾ ਉਹਦਾ ਦੁੱਧ। ਔਰ ਇੱਕ ਕੁਦਰਤ ਦਾ ਹੀ ਇੱਕ ਪਾਣੀ ਦੇ ਵਿੱਚ ਉਹਦਾ ਬੱਚਾ ਦੇਖ ਲਓ, ਕਿ ਉਹ ਮਿਕਸ ਨਹੀਂ ਹੁੰਦਾ ਪਾਣੀ ਦੇ ਵਿੱਚ, ਇਤਨਾ ਘਣਾ ਹੁੰਦਾ। ਤੇ ਜੇ ਬੰਦਾ ਆਖੇ ਨਾ ਕਿ ਮੈਂ ਇਹਦੇ ਵਾਸਤੇ ਕੋਈ ਇਹ ਕਿ ਆਪਣੇ ਕੋਈ ਰਿਜ਼ਕ ਦਾ ਕਰਾਂ, ਹੈ
0: ਜੀ,
6: ਉਹ ਤਣਾ ਦਾ ਕਿੱਥੋਂ ਇਹ ਕਿ ਲੈ ਕੇ ਆਉਂਦਾ?
0: ਬਿਲਕੁਲ ਜੀ ਬਿਲਕੁਲ,
6: ਇਹ ਉਹ ਅਪਰ ਵਾਲਾ ਹੀ ਹੈ ਜਿਹਨੇ ਸਾਨੂੰ ਇਹ ਕਿ ਆਪਣੇ ਨਾ ਉਹ ਛਤਰੀ ਦਿੱਤੀ ਹੋਈ ਹੈ
0: ਜੀ,
6: ਤੇ ਉਹਦੀ ਛਤਰੀ ਥੱਲੇ ਇਹ
0: ਬਿਲਕੁਲ
6: ਨਿਯਮਤਾਂ ਨੇ।
0: ਨਹੀਂ ਬਹੁਤ ਖੂਬਸੂਰਤ ਗੱਲ ਹੈ ਜੀ।
6: ਹਾਂਜੀ ਹਾਂਜੀ ਬਿਲਕੁਲ, ਇਹ ਕਿ ਆਪਣੇ ਨਾ ਕਿਸੇ ਦਾ ਦਿਲ ਨਾ ਦਿਖਾਓ ਹੈ ਬਈ, ਇਹ ਕਿ ਮੁਹਬਤਾਂ ਇਹ ਕਿ ਵੰਡੋ, ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈ ਕਿ ਬੜੀ ਸ਼ਾਰਟ, ਕੋਈ ਇਹ ਕਿ ਆਪਣੇ ਲੱਖਾਂ ਸਾਲ ਇਹ ਕਿ ਜੀਵਨ ਤੋਂ ਨਾ ਸੀ ਲੈ ਕੇ ਆਏ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਹਾਂ
6: ਖਾਲੀ ਹੱਥ ਆਇਆ, ਖਾਲੀ ਹੱਥ ਹੀ ਚਲਾ ਜਾਣਾ,
0: ਬਸ ਇੰਨੀ ਕੀ ਗੱਲ ਆ। ਥੈਂਕ ਯੂ ਸੋ ਮਚ।
1: news.co.te ਕਾਲ ਕਰੋ 4373150705070

0: ਬਸ ਇੰਨੀ ਕੁ ਗੱਲ ਆ ਕਿ ਜਿੱਦਣ ਅਸੀਂ ਗ੍ਰੈਟੀਟਿਊਡ ਐਪਰੀਸ਼ੀਏਟ ਸ਼ੁਕਰ ਕਰਨ ਲੱਗ ਗਏ, ਮੈਨੂੰ ਲੱਗਦਾ ਕਿ ਸਾਡੀਆਂ ਅੱਧੀਆਂ ਮੁਸੀਬਤਾਂ ਅਤੇ ਮੁਸ਼ਕਲਾਂ ਹੱਲ ਹੋ ਜਾਣੀਆਂ, ਪਰ ਅਸੀਂ ਕਰਦੇ ਨਹੀਂ ਨਾ। 905-673-3337 ਬਹੁਤ ਸਾਰੀਆਂ ਕਾਲਸ ਨੇ, ਸੋ ਗੱਲ ਕਰਾਂਗੇ ਜ਼ਰੂਰ। ਪਰ ਉਸ ਤੋਂ ਪਹਿਲਾਂ ਇੱਕ ਬੜਾ ਹੀ ਖੂਬਸੂਰਤ ਮੈਸੇਜ, ਮੌਰਗੇਜ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਸ਼ਮੀਰ ਜੀ ਜੁੜ ਚੁੱਕੇ ਨੇ। ਮੌਰਗੇਜ ਇੱਕ ਐਸਾ ਵਿਸ਼ਾ ਆ ਜਿਹੜਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਆ ਜਾਂ ਜਿਸ ਨੇ ਜੁੜਨਾ ਆ, ਸੋ ਬਹੁਤ ਸਾਰੇ ਸਵਾਲ ਹੁੰਦੇ ਆ ਮੌਰਗੇਜ ਨੂੰ ਲੈ ਕੇ। ਸ਼ਮੀਰ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
1: ਜੀ ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਰਿਨਿਊਅਲਸ ਬਾਰੇ। ਸੋ ਜੇ ਤੁਹਾਡਾ ਰਿਨਿਊਅਲ ਆ ਰਿਹਾ ਹੈਗਾ ਬੈਂਕਾਂ ਦੇ ਨਾਲ, ਪਹਿਲੀ ਗੱਲ ਤੇ ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ ਕਿ ਕਿਸੇ ਵੀ ਤਰ੍ਹਾਂ ਦੀਆਂ ਚੇਂਜਿਸ ਕਰਨੀਆਂ। ਚੇਂਜਿਸ ਮਤਲਬ ਕਿ ਆਪਣੀ ਐਮਰਟਾਈਜੇਸ਼ਨ ਵਧਾਉਣੀ ਹੈਗੀ ਹੈ, 15-20 ਸਾਲ ਰਹਿ ਗਈ ਹੈ ਵਾਪਿਸ 30 ਸਾਲ ਤੇ ਰੀਸੈਟ ਕਰਨੀ ਹੈ ਤਾਂ ਕਿ ਕਿਸ਼ਤਾਂ ਛੋਟੀਆਂ ਹੋ ਜਾਣ, ਜਾਂ ਘਰ ਚੋਂ ਕੋਈ ਪੈਸੇ ਕੱਢਣੇ ਨੇ, ਇਕੁਇਟੀ ਕੱਢਣੀ ਹੈਗੀ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈਗੀ ਹੈ, ਜਾਂ ਕਰਜ਼ੇ ਇਕੱਠੇ ਹੋ ਗਏ ਨੇ ਉਹ ਮੌਰਗੇਜ ਦੇ ਵਿੱਚ ਪਾਉਣੇ ਨੇ। ਸੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇਂਜਿਸ ਕਰਨੀਆਂ ਨੇ, ਰਿਨਿਊਅਲ ਟਾਈਮ ਬੈਸਟ ਟਾਈਮ ਹੁੰਦਾ ਕਿਉਂਕਿ ਉਸ ਵੇਲੇ ਅਸੀਂ ਆਪਣੀ ਟਰਮ ਖਤਮ ਕਰ ਰਹੇ ਹਾਂ ਤੇ ਕੋਈ ਪੈਨਲਟੀ ਨਹੀਂ ਪੈ ਰਹੀ ਹੈਗੀ ਹੈ। ਇਸ ਦੇ ਨਾਲ ਨਾਲ ਜੇ ਕੋਈ ਵੀ ਚੇਂਜਿਸ ਨਹੀਂ ਕਰਨੇ, ਸਿਰਫ ਰੇਟ ਵੇਖ ਰਹੇ ਹੋ ਕਿ ਬੈਸਟ ਰੇਟ ਮਿਲ ਰਿਹਾ ਜਾਂ ਉਸ ਤੋਂ ਵਧੀਆ ਕੋਈ ਆਪਸ਼ਨ ਹੋ ਸਕਦੀ ਹੈ, ਹਮੇਸ਼ਾ ਇੱਕ ਵਾਰ ਕਾਲ ਜ਼ਰੂਰ ਕਰੋ ਇਹ ਵੇਖਣ ਵਾਸਤੇ ਕਿ ਉਹਦੇ ਤੁਹਾਡੇ ਲਈ ਕੋਈ ਬੈਟਰ ਆਪਸ਼ਨਸ ਨੇ। ਇਸ ਦੇ ਨਾਲ ਨਾਲ ਨੋਰਮਲੀ ਰਿਨਿਊਅਲ ਟਾਈਮ ਸਭ ਤੋਂ ਸੌਖਾ ਕੰਮ ਵੀ ਹੁੰਦਾ ਹੈਗਾ ਕਿ ਬੈਂਕ ਰਿਨਿਊਅਲ ਪੈਕੇਜ ਤੁਹਾਨੂੰ ਭੇਜਦਾ, ਤੁਸੀਂ ਸਾਈਨ ਕਰਨਾ ਤੇ ਵਾਪਿਸ ਕਰਨਾ। ਬਟ ਅੱਜ ਕੱਲ ਵੇਖਣ ਵਿੱਚ ਆ ਰਿਹਾ ਕੁਝ ਬੈਂਕ ਕੁਝ ਕਲਾਇੰਟਸ ਨੂੰ, ਸਾਰਿਆਂ ਨੂੰ ਨਹੀਂ ਬਟ ਕੁਝ ਕਲਾਇੰਟਸ ਤੋਂ ਡਾਕੂਮੈਂਟਸ ਦੁਬਾਰਾ ਮੰਗ ਰਹੇ ਨੇ ਰਿਨਿਊਅਲ ਵੇਲੇ। ਸੋ ਅਗਰ ਤੁਹਾਡੇ ਤੋਂ ਇਨਕਮ ਡਾਕੂਮੈਂਟਸ ਮੰਗੇ ਨੇ ਜਾਂ ਤੁਹਾਡਾ ਕ੍ਰੈਡਿਟ ਚੈੱਕ ਕਰਨਾ ਹੈਗਾ ਤੇ ਤੁਹਾਨੂੰ ਲੱਗਦਾ ਉੱਥੇ ਤੁਹਾਨੂੰ ਇਸ਼ੂ ਆ ਸਕਦਾ ਮੌਰਗੇਜ ਵਾਸਤੇ, ਸੋ ਡਾਕੂਮੈਂਟਸ ਭੇਜਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਸੋਲਿਊਸ਼ਨ ਬਣ ਸਕਦਾ। ਬਹੁਤੀ ਜਾਣਕਾਰੀ ਲਈ ਰਿਨਿਊਅਲਸ ਬਾਰੇ ਜਾਂ ਹੋਰ ਕਿਸੇ ਵੀ ਮੌਰਗੇਜ ਰਿਲੇਟਡ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 647-539-4499 ਰਸ਼ਮੀ ਜੀ ਹੁਣਾਂ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ ਮੌਰਗੇਜ ਦੇ ਬਾਬਤ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ।

0: ਜੀ ਸਤਿ ਸ੍ਰੀ ਅਕਾਲ ਕੁਲਦੀਪ ਜੀ, ਸਰਪੰਚ ਸਾਹਿਬ, ਤੁਸੀਂ ਆਨਰ ਹੋ, ਕੀ ਹਾਲ ਚਾਲ? ਠੀਕ ਹੋ
1: ਜੀ ਮਹਾਰਾਜ? ਹੋਰ ਸੁਣਾਓ, ਠੀਕ ਠਾਕ ਜੀ? ਸੰਤ ਸਾਹਿਬ,
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
1: ਮੈਂ ਜੀ ਬੜਾ ਵਧੀਆ, ਗੱਲਬਾਤ ਹੋ ਰਹੀ ਹੈ।
0: ਮੈਂ ਕਿਹਾ ਕਦੇ ਕਦੇ ਠਹਿਰਾਵ ਵਾਲੀ ਗੱਲ ਵੀ ਕਰਨੀ ਚਾਹੀਦੀ, ਸ਼ੁਕਰ ਦੀ।
1: ਬਿਲਕੁਲ ਜੀ, ਸ਼ੁਕਰਾਨਾ ਤਾਂ ਆਪਾਂ ਕਰ ਹੀ ਨਹੀਂ ਸਕਦੇ ਜੀ ਮਾਲਕ ਦਾ।
0: ਹਾਂ,
1: ਬਾਕੀ ਉਹ ਜਿਵੇਂ ਕਹਿ ਗਾਣੇ ਬੜੇ ਵਧੀਆ ਬਣੇ ਹੋਏ ਨੇ, ਠਹਿਰ ਜਿੰਦੜੀਏ, ਠਹਿਰ ਜਿੰਦੜੀਏ, ਜੇ ਹੋਰ ਬੜਾ ਕੁਛ ਕਰਨਾ,
0: ਉਹ
1: ਤਾਂ ਪਤਾ ਨੀ ਕਿੰਨਾ ਚਿਰ ਜ਼ਿੰਦਗੀ ਦੇ ਕਰੋ ਇਹ, ਤੇ ਬੰਦੇ ਨੂੰ ਇਹ ਚੀਜ਼ ਹਰ ਵੇਲੇ।
0: ਪਰ ਅਸੀਂ ਸ਼ਿਕਵੇ ਜ਼ਿਆਦਾ ਕਰਦੇ ਹਾਂ ਤੇ ਸ਼ੁਕਰ ਘੱਟ ਕਰਦੇ।
1: ਸ਼ੁਕਰਾਨਾ ਤਾਂ ਹੈ ਹੀ ਨਹੀਂ, ਸ਼ਿਕਾਇਤਾਂ ਹੀ ਆ ਸਿਰਫ, ਸ਼ਿਕਵੇ ਸ਼ਿਕਾਇਤਾਂ ਹੀ ਆ।
0: ਆ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਮੁੰਡਾ ਨਹੀਂ ਮਿਲਿਆ, ਫਿਰ ਮੁੰਡਾ ਮਿਲ ਗਿਆ, ਉਹ ਪੜ੍ਹਿਆ ਵਧੀਆ ਨਹੀਂ, ਫਿਰ ਉਹ ਨੌਕਰੀ ਨਹੀਂ ਵਧੀਆ, ਫਿਰ ਵਿਆਹ ਨਹੀਂ, ਫਿਰ ਉਹਦੇ ਮੁੰਡਾ ਨਹੀਂ ਹੋਇਆ, ਫਿਰ ਉਹਦੇ ਮੁੰਡੇ ਦੇ ਮੁੰਡਾ ਨਹੀਂ ਹੋਇਆ। ਮਤਲਬ ਆਪਣੇ ਕੋਲ ਕਿੰਨੇ ਸ਼ਿਕਵੇ ਆ, ਸ਼ੁਕਰ ਤਾਂ ਹੈ ਹੀ ਨਹੀਂ ਆ। ਸ਼ੁਕਰ ਕਰਦੇ ਹਾਂ ਅਸੀਂ, ਮੂੰਹ ਤੋਂ ਕਰਦੇ ਹਾਂ, ਪਰ ਅੰਦਰੋਂ ਸ਼ੁਕਰ ਨਹੀਂ ਕਰਦੇ।
1: ਹਾਂ, ਇਹ ਬਿਲਕੁਲ ਸਹੀ ਗੱਲ ਆ। ਵੇਖੋ, ਜੇ ਸ਼ੁਕਰ ਤੇ ਕਰ ਹੀ ਨਹੀਂ ਸਕਦੇ ਆਪਾਂ ਜੀ, ਜਿੰਨੀਆਂ ਨੇਮਤਾਂ, ਜਿੰਨਾ ਕੁਛ ਆਪਾਂ ਵੇਖ ਰਹੇ ਹਾਂ ਨਾ ਜੀ, ਜੋ ਨਜ਼ਾਰੇ ਵੇਖ ਰਹੇ ਹਾਂ, ਜੋ ਆਪਾਂ ਹੂਟੇ, ਗੱਡੀਆਂ, ਮੋਟਰਾਂ, ਕਿੱਥੋਂ ਜਹਾਜ਼ਾਂ ਤੇ, ਕਿੱਥੇ ਕੁਛ, ਤੇ ਇੱਕ ਇਹਨਾਂ ਦੇ ਗਾਣਾ ਜਿਹਾ ਬੜਾ ਢੁਕਦਾ ਚ ਵਕੀਲਾ ਸਾਹਿਬ ਦਾ, ਪਾਣੀ ਦਾ ਬਲਬਲਿਆ ਕੀ ਬਣਿਆ ਇੱਦਾਂ ਤੇਰੀਆਂ।
0: ਬਿਲਕੁਲ, ਆਪਾਂ ਉਹ ਜ਼ਰੂਰ ਸੁਣਾਂਗੇ ਤੁਸੀਂ।
1: ਸਾਰਾ ਕੁਛ ਹੀ ਆ ਜਾਂਦਾ, ਬੰਦੇ ਨੂੰ ਥੋੜਾ ਆਪਦਾ ਚੇਤਾ ਜਿਹਾ ਆਉਂਦਾ ਜ਼ਰੂਰ
0: ਜੀ। ਬਹੁਤ ਬਹੁਤ ਸ਼ੁਕਰੀਆ, ਸੁਣਦੇ ਹਾਂ ਬਿਲਕੁਲ ਜ਼ਰੂਰ ਜੀ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।

ਕਿਆ ਬਾਤ ਆ, ਘੈਂਟ ਗਾਣਾ ਯਾਰ। 905-673-3337 ਜੀ ਜੀ ਸਤਿ ਸ਼੍ਰੀ ਅਕਾਲ। 9384 ਤੁਸੀਂ ਆਉਣਰ ਹੋ ਜੀ ਜੀ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਜੀ। 905-673-3337 ਦੁਬਾਰਾ ਕਾਲ ਕਰ ਲਿਓ ਬਾਦਸ਼ਾਹ।

ਸੁਰਤੋ ਜੀ 905-673-3333 ਗਾਣਾ ਬਾਈ ਨੇ ਭਿਉਂ ਭਿਉਂ ਕੇ ਮਾਰੀਆਂ ਯਾਰ 9056733337 ਹੋਰ ਕੋਈ ਨਵਾਂ ਗਾਣਾ ਕੋਈ ਐਸਾ ਕੋਈ ਆਈ ਹੈ ਕੋਈ ਐਸੀ ਈ ਪੀ ਕਿਸੇ ਦੀ ਘੈਂਟ ਜੀ ਜਿਹੜੀ ਆਪਾਂ ਸੁਣ ਲਈਏ ਅਤੇ ਉੱਧਰ ਦਲਜੀਤ ਦੁਸਾਂਝ ਹੋਣਾ ਨੇ ਯਾਰ ਧੱਕ ਪਾਤੀ ਪੂਰੀ ਵੈਂਬਲੀ ਦੇ ਵਿੱਚ ਰਿਕਾਰਡ ਤੋੜਤੇ ਆ ਮਾਈਕਲ ਜੈਕਸਨ ਦਾ ਵੀ ਰਿਕਾਰਡ ਟੁੱਟ ਗਿਆ ਕਹਿੰਦੇ ਅਤੇ ਇਹ ਵੀ ਬੜੀ ਪ੍ਰਾਊਡ ਵਾਲੀ ਗੱਲ ਆ ਸਾਡੇ ਵਾਸਤੇ ਕਰਦਾ ਨਹੀਂ ਫੋਨ ਕਹੀ ਜਾਵੇ ਨਾਲ ਦੀ ਇਹ ਵੀ ਚਾਰ

ਅੱਛਾ, ਇਹ ਤਾਂ ਯਾਰ ਬਹੁਤ ਸਾਰੇ ਮੁਲਕਾਂ ਦੀ ਸੱਚਾਈ ਆ। ਇਮੀਗ੍ਰੇਸ਼ਨ ਨੇ ਵਾਕਿਆ ਹੀ ਨੱਕ 'ਚ ਦਮ ਕੀਤਾ ਹੋਇਆ ਕਾਫੀ ਮੁਲਕਾਂ ਦੇ। ਇਟਸ ਨੋਟ ਅਬਾਊਟ ਓਨਲੀ ਕੈਨੇਡਾ, ਯੂ ਐਸ ਦੇ ਵਿੱਚ ਵੀ ਸਟਰਗਲ ਚੱਲਦੀ ਪਈ ਇਮੀਗ੍ਰਾਂਟਸ ਦੀ, ਯੂਰਪ ਦੇ ਵਿੱਚ ਵੀ ਥੋੜ੍ਹਾ ਜਿਹਾ ਜਦੋਜਹਿਦ ਹੀ ਆ। ਸੋ ਇਮੀਗ੍ਰੇਸ਼ਨਾਂ 'ਤੇ ਇਸ ਟਾਈਮ ਥੋੜ੍ਹਾ ਜਿਹਾ ਇਮੀਗ੍ਰੇਸ਼ਨ, ਜਿੰਨੇ ਵੀ ਇਮੀਗ੍ਰਾਂਟ ਸਾਡੇ ਸੱਜਣ ਵੀਰ ਆ, ਖਾਸ ਕਰਕੇ ਸਟੂਡੈਂਟ ਵੀਰ, ਪਰਮਾਤਮਾ ਮਿਹਰ ਕਰੇ ਅਤੇ ਭਾਈ ਸਾਰਿਆਂ ਦੇ ਸਾਰੇ ਯਾਰ ਖੁਸ਼ ਰਹਿਣ, ਇੰਜੋਏ ਕਰਨ।

0: ਬਹੁਤ ਯਾਰ ਮਿਹਨਤ ਕਰਦੇ ਆ ਸਟੂਡੈਂਟ ਵੀਰ ਸਾਡੇ, ਛੋਟੇ ਭੈਣ ਭਰਾ ਬੜੀ ਮਿਹਨਤ ਕਰਦੇ ਵਿੱਚੋਂ। ਚਲੋ ਕੁਛ ਕੁ ਨੇ ਜਿਨ੍ਹਾਂ ਨੇ ਸਾਰੇ ਸਟੂਡੈਂਟ ਵੀਰਾਂ ਦਾ ਬੜੇ ਮਿਹਨਤ, ਤਿੰਨ ਤਿੰਨ ਦੋ ਦੋ ਸ਼ਿਫਟਾਂ ਲਾਉਣੀਆਂ, ਇਟਸ ਨੋਟ ਈਜ਼ੀ ਯਾਰ। ਸਨੋਅ ਦੇ ਵਿੱਚ ਦੋ ਦੋ ਫੁੱਟ ਧਸੇ ਹੁੰਦੇ ਵਿਚਾਰੇ, ਮੈਂ ਕਈ ਵਾਰੀ ਦੇਖਿਆ। ਬਹੁਤ ਮਿਹਨਤਾਂ ਕਰਦੇ ਆ ਪਰ ਕਈ ਵਾਰ ਉਹ ਦੋ ਚਾਰ ਜਿਹੜੇ ਉਹ ਪ੍ਰਸੈਂਟ ਹੁੰਦੇ ਆ ਉਹ ਸਾਰਿਆਂ ਨੂੰ ਨਾ ਉਹਨਾਂ ਦੇ ਇੱਕ ਫੇਸ ਬਣ ਕੇ ਅਤੇ ਉਹ ਸਾਰਿਆਂ ਨੂੰ ਉਹ ਉਂਗਲਾਂ ਉਠਾਉਣ ਲਾ ਜਾਂਦੇ ਆ। ਪਰ ਬਹੁਤ ਮਿਹਨਤ ਕਰਦੇ ਨੇ ਸਟੂਡੈਂਟ ਸਾਰੇ, ਨਵੇਂ ਇਮੀਗ੍ਰਾਂਟ ਜਿਹੜੇ ਵੀ ਪ੍ਰਦੇਸ਼ ਆਉਂਦੇ ਨੇ ਅਤੇ ਉਹ ਬਹੁਤ ਮਿਹਨਤ ਕਰਦੇ ਨੇ। ਸੋ 905-673-33-37 ਕੇਵਲ ਚੌਹਾਨ ਜੀ ਮਿਲਦੀ ਹੈ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ? ਗੁਮਨਾਮ ਯਾਰ ਐਕਚੁਅਲ ਅੱਜ ਥੋੜ੍ਹਾ ਜਿਹਾ ਚੱਕਰ ਪੈ ਗਿਆ, ਅੱਜ ਸਾਡੀ ਗੱਡੀ ਦੇ ਗਈ ਜਵਾਬ ਅਤੇ ਉਹ ਵਿਚਾਰਾ ਗੱਡੀ ਕੋਲ ਖੜਿਆ, ਗੱਡੀ ਨੂੰ ਲੈ ਕੇ ਆ ਰਿਹਾ ਬਸ ਹਿੱਕ ਕੇ। ਗੁਰਨਾਮ ਗੁਰਨਾਮ ਵਧੀਆ ਹੈ, ਉਹਦਾ ਨਾਂ ਗੈਵੀ ਰੱਖ ਲਿਆ। ਉਹ ਕਹਿੰਦਾ ਮੈਨੂੰ ਗੈਵੀ ਵਧੀਆ ਲੱਗਦਾ ਕਿਉਂਕਿ ਉਹਦਾ ਐਕਚੁਅਲ ਦੇ ਵਿੱਚ ਜਿਹੜਾ ਅਸਲ ਨਾਮ ਆ ਗਗਨ ਆ, ਗਗਨਦੀਪ ਆ। ਆਈ ਥਿੰਕ ਗੈਵੀ, ਮੈਂ ਕਿਹਾ ਵੀ ਗੈਵੀ ਠੀਕ ਆ, ਗੈਰੀ ਗੈਵੀ ਠੀਕ ਆ, ਆ ਗੁਮਨਾਮ ਦਾ ਖੇੜਾ ਛੱਡੀ ਹੋਣਾ, ਮੇਰੇ ਤਾਂ ਆਪ ਜ਼ੁਬਾਨ 'ਤੇ ਗੁਮਨਾਮ ਚੜ ਗਿਆ। ਬਹੁਤ ਸ਼ੁਕਰੀਆ ਸਰ, ਹੋਰ ਸੁਣਾਓ, ਠੀਕ ਹੋ?
1: ਠੀਕ ਠਾਕ, ਤੁਸੀਂ ਠੀਕ ਠਾਕ
0: ਹੋ? ਬਸ ਚੜ੍ਹਦੀ ਕਲਾ ਜੀ, ਕਿੱਧਰੋਂ ਕਿੱਧਰ ਆ ਰਹੇ ਹੋ?
1: ਹਾਂਜੀ,
0: ਕਿੱਧਰੋਂ ਜਾ ਰਹੇ ਹੋ, ਕਿੱਧਰ ਆ ਰਹੇ ਹੋ?
1: ਬਸ ਕੱਚੀ ਸੀ ਆਪ ਕਿਚਨਰ 'ਚ।
0: ਕਿਚਨਰ 'ਚ?
1: ਹਾਂਜੀ,
0: ਕਿਚਨਰ। ਆਵਾਜ਼ AM530 ਦੀ ਟਣਾ ਟਣਾ ਆ ਰਹੀ ਆ?
1: ਹਾਂ,
0: ਟਣਕਦੀ ਆ, ਜਲੰਧਰ ਤੱਕ ਟਣਕਦੀ ਆ। ਮੈਂ ਉਧਰ ਲੰਧਰ ਤੱਕ ਵੀ ਸੁਣਿਆ। ਆਈ ਥਿੰਕ ਆ ਬਾਤ ਜੀ, ਚਲੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜੀ ਜੀ ਭਾਈ ਜੀ, ਬਿਲਕੁਲ ਸੁਣਦੇ।

ਬਿਲਕੁਲ ਜੀ ਬਿਲਕੁਲ, 905-673 ਤੁਹਾਡੀ ਦੌੜ ਤੁਹਾਡੇ ਨਾਲ ਹੀ ਹੋਣੀ ਚਾਹੀਦੀ ਆ। ਸੋ 905-673-3337 ਗੁਮਨਾਮ ਦਾ ਮੈਸੇਜ ਆ ਗਿਆ ਕਿ ਕਹਿੰਦਾ ਕਿ ਬਾਈ ਜੀ ਸਕਸੈਸ ਗੱਡੀ ਸਟਾਰਟ ਹੋ ਚੁੱਕੀ ਆ। ਸੋ ਜ਼ਿੰਦਗੀ ਦੀਆਂ ਗੱਡੀਆਂ ਇੱਦਾਂ ਹੀ ਸਟਾਰਟ ਰਹਿਣੀਆਂ ਚਾਹੀਦੀਆਂ, ਚੜ੍ਹਦੀ ਕਲਾ ਰਹਿਣੀ ਚਾਹੀਦੀ ਆ। ਔਰ ਨਾਲ ਦੀ ਨਾਲ ਰੋਇਲ ਪਰਫਿਊਮਸ, ਤੁਸੀਂ ਫੁੱਲਾਂ ਦੀ ਤਰ੍ਹਾਂ ਮਹਿਕਾਉਣਾ ਵੀ ਆਪਣੇ ਆਪ ਨੂੰ। ਤੁਸੀਂ ਜਿੱਧਰ ਦੀ ਲੰਘੋ ਅਤੇ ਤੁਸੀਂ ਤੁਹਾਨੂੰ ਲੋਕ ਪੁੱਛਣ ਕਿ ਭਾਈ ਲਾਇਆ ਕੀ ਆ। ਹੁਣ ਮਹਿੰਗੇ ਮਹਿੰਗੇ $500-600 ਦੇ ਜਿਹੜੇ ਪਰਫਿਊਮਸ ਲਾਉਣ ਦੇ ਸ਼ੌਕੀਨ ਆ, ਜੇ ਤੁਸੀਂ ਵੀ ਅਜੇ ਤੱਕ ਪਰਫਿਊਮ ਨਹੀਂ ਲਾਇਆ ਕਦੀ, ਅਤੇ ਤੁਸੀਂ ਰੋਇਲ ਪਰਫਿਊਮ 'ਤੇ ਜਾਣਾ। $50 ਦਾ ਇੱਕ ਪਰਫਿਊਮ ਆ, 100 ਦੇ 2 ਆ, ਪਰ ਹੁਣ ਉਹਨਾਂ ਕੋਲ ਡੀਲ ਲੱਗੀ ਹੋਈ ਆ 100 ਦੇ 3 ਪਰਫਿਊਮ, ਜਿਹੜੇ ਮਰਜ਼ੀ ਲੈ ਲਿਓ। ਟੋਮ ਫੋਰਡ ਦੀ ਜਿਹੜੀ ਕੋਈ ਵੀ ਤੁਸੀਂ ਆਪਣਾ ਮਨਪਸੰਦ ਪਰਫਿਊਮ ਲੈ ਕੇ ਜਾਓ, ਉਸੇ ਤਰ੍ਹਾਂ ਦਾ ਪਰਫਿਊਮ ਤੁਹਾਨੂੰ ਉਹ ਬਣਾ ਦੇਣਗੇ। ਤੁਸੀਂ ਟੋਮ ਫੋਰਡ ਦਾ ਲੈਣਾ, ਤੁਸੀਂ ਗੁੱਚੀ, ਜਿੰਨੇ ਵੀ ਗੁੱਚੀ ਪੜੋਚੀ ਹੁੰਦੇ ਜਿਹੜੇ ਵੀ, ਜੇ ਤੁਹਾਨੂੰ ਪਤਾ ਤਾਂ ਬਹੁਤ ਆ ਬਾਰੇ, ਅਤੇ ਤੁਸੀਂ ਆਪਣਾ ਪਸੰਦੀਦਾ ਪਰਫਿਊਮ ਲੈ ਜਿਓ, ਅਤੇ ਤੁਹਾਨੂੰ ਉਸੇ ਨਾਲ ਦਾ ਪਰਫਿਊਮ ਬਿਲਕੁਲ ਡਿੱਟੋ ਬਣਾ ਕੇ ਦੇ ਦੇਣਗੇ। ਅਤੇ ਤੁਸੀਂ ਫੁੱਲਾਂ ਵਾਂਗੂ ਮੈਂ ਕਾਇਓ, ਬਸ ਜਿੱਧਰ ਦੀ ਲੰਘੋਗੇ ਫਿਰ ਲੋਕਾਂ ਨੇ ਪੁੱਛਣਾ ਕਿ ਭਾਈ ਲਾਇਆ ਕੀ ਆ। ਚਾਹੇ ਤੁਸੀਂ ਕ੍ਰੀਡ ਲੈ ਲਿਓ, ਚਾਹੇ ਤੁਸੀਂ ਬਹੁਤ ਸਾਰੇ ਨਾਮ ਆ, ਗੁਮਨਾਮ ਆ ਜਾਂਦਾ ਗਿਆ ਵੀ ਉਹਨੂੰ ਪੁੱਛਦੇ ਆ, ਉਹਨੂੰ ਜ਼ਿਆਦਾ ਪਤਾ ਆ। ਸੋ ਰੋਇਲ ਪਰਫਿਊਮ 'ਤੇ ਤੁਸੀਂ ਇਹ ਜਿਹੜੇ ਵਧੀਆ ਵਧੀਆ ਪਰਫਿਊਮ ਲੈਣੇ ਆ, $100 ਦੇ 3, ਅਤੇ ਸਾਡੇ ਵੱਲੋਂ ਇੱਕ ਤੋਹਫਾ ਜਿਹੜਾ ਰੇਡੀਓ ਉਡਾਨ ਦਾ ਮੈਸੇਜ ਦੇਊਗਾ ਜਾ ਕੇ ਉੱਥੇ ਕਿ ਬਾਈ ਸੁਣ ਕੇ ਆਏ ਹਾਂ, ਉਹਨੂੰ ਸਾਡੇ ਵੱਲੋਂ ਇੱਕ ਗਿਫਟ। ਰੋਇਲ ਪਰਫਿਊਮ 1 ਰੀਗਨ ਰੋਡ ਬਰੈਂਪਟਨ 'ਤੇ ਅਵੇਲੇਬਲ ਹੈ, ਰੀਗਨ ਗੁਰੂ ਘਰ ਦੇ ਬਿਲਕੁਲ ਨੇੜੇ ਆ। ਤੁਸੀਂ ਨਾ ਵਟਸਐਪ ਕਰ ਲਿਓ ਇਹਨਾਂ ਨੂੰ, ਤੁਹਾਨੂੰ ਵਟਸਐਪ 'ਤੇ ਪ੍ਰਾਈਜ਼ ਅਤੇ ਸਾਰੇ ਪਰਫਿਊਮ ਦੱਸ ਦੇਣਗੇ ਕਿਹੜੇ। ਐਮੀ ਵਿਰਕ ਦੀ ਰੀਲ ਵੇਖੀ ਹੈ ਨਾ, ਐਮੀ ਵਿਰਕ ਨੇ ਇਹਨਾਂ ਨੇ ਮੁੰਡੇ ਨੇ ਉਹਨਾਂ ਨੂੰ ਪਰਫਿਊਮ ਸਮੈਲ ਕਰਾਇਆ, ਐਮੀ ਵਿਰਕ ਨੇ ਪਛਾਣ ਲਿਆ, ਕਹਿੰਦਾ ਵੀ ਆਹ ਪਰਫਿਊਮ ਆ। ਸੋ ਇਹ ਹੁੰਦੀ ਹੈ ਜਿਹੜੀ ਇੱਕ ਕੁਆਲਿਟੀ ਪਰਫਿਊਮ ਦੀ ਨਾ, ਵੀ ਲਾਇਆ ਹੋਵੇ ਅਤੇ ਅਗਲਾ ਬੰਦਾ ਸਮੈਲ ਕਰਕੇ ਦੱਸ ਦੇ ਕਿ ਬਾਈ ਇਹਨੇ ਤਾਂ ਆਹ ਲਾਇਆ, ਜਿਵੇਂ ਐਮੀ ਵਿਰਕ ਨੇ ਕ੍ਰੀਡ ਲਾਇਆ ਹੁੰਦਾ ਨਾ, ਮਾਫ਼ ਕਰਨਾ ਆਪਣੇ ਰਣਜੀਤ ਬਾਵੇ ਬਾਈ ਨੇ ਕ੍ਰੀਡ ਲਾਇਆ ਹੁੰਦਾ, ਅਤੇ ਦੂਰੋਂ ਹੀ ਟੋਮ ਫੋਰਡ ਵੀ ਲਾਇਆ ਹੁੰਦਾ ਬਾਈ ਨੇ ਕਦੇ ਕਦੇ, ਅਤੇ ਉਹਦੀ ਸਮੈਲ ਆ ਜਾਂਦੀ ਕਿ ਬਾਈ ਆਹ ਪਰਫਿਊਮ ਲਾਇਆ ਬਾਈ ਨੇ। ਸੋ ਐਸੀਆਂ ਖੂਬਸੂਰਤ ਪਰਫਿਊਮ ਦੀਆਂ ਜਿਹੜੀਆਂ ਉਹ ਤੁਸੀਂ ਸ਼ੀਸ਼ੀਆਂ ਲੈਣੀਆਂ ਆ, ਤਾਂ ਤੁਸੀਂ ਪਹੁੰਚ ਜਾਣਾ ਆ ਰੋਇਲ ਪਰਫਿਊਮ 'ਤੇ, 1 ਰੀਗਨ ਰੋਡ ਬਰੈਂਪਟਨ, 437 ਨੰਬਰ ਨੋਟ ਕਰ ਲਓ, ਵਟਸਐਪ ਤੁਸੀਂ ਮੈਸੇਜ ਕਰ ਦਿਓ, ਅਤੇ ਸਾਡੇ ਵੱਲੋਂ ਇੱਕ ਤੋਹਫਾ ਦੱਸ ਦਿਓ ਕਿ ਰੇਡੀਓ ਡਾਨ ਸੁਣ ਕੇ ਆਏ ਹਾਂ, ਇੱਕ ਤੋਹਫਾ ਮਿਲੂਗਾ, ਸਰਪ੍ਰਾਈਜ਼ ਆ ਤੁਹਾਨੂੰ। 437-315-0701 437-315-0701 ਰੋਇਲ ਪਰਫਿਊਮ। ਤੁਸੀਂ ਔਨਲਾਈਨ ਵੀ ਔਡਰ ਕਰ ਸਕਦੇ ਹੋ, royalperfume.co, buy 2 1 ਬਿਲਕੁਲ ਫਰੀ।

0: ਸਾਰਾ ਕੁਛ ਨਹੀਂ ਮਾਫੀਆ ਰੇ ਲੜ ਲੜਾਈਆਂ ਨੇ ਮਾਫ ਜੱਟਾਂ ਦੇ ਮੁੰਡਿਆਂ ਨੂੰ ਇੱਦਾਂ ਦੇ ਗਾਣੇ ਨੂੰ ਮੈਂ ਬਿਲਕੁਲ ਪ੍ਰਮੋਟ ਨਹੀਂ ਕਰਦਾ ਯਾਰ। ਪਿਆਰ ਮੁਹੱਬਤ ਵਾਲੇ ਗਾਣੇ ਕੱਢੋ, ਪੰਜਾਬੀ ਜ਼ੁਬਾਨ 'ਤੇ ਗਾਣੇ ਕੱਢੋ, ਹੱਸਦੇ ਰਹਿੰਦੇ ਹਾਂ, ਇੱਦਾਂ ਦੇ ਗਾਣੇ ਕੱਢੋ ਯਾਰ, ਚੰਗੇ ਪਿਆਰਾ ਮਿਊਜ਼ਿਕ ਐਸਾ ਦਿਓ ਕਿ ਤੁਹਾਨੂੰ ਸੁਣ ਕੇ ਲੋਕ ਇੰਸਪਾਇਰ ਹੋਣ, ਨਾ ਕਿ ਡੰਡੇ ਸੋਟੇ ਗੋਲੀਆਂ ਬੰਦੂਕਾਂ। ਤਾਂ ਪਹਿਲਾਂ ਹੀ ਪੰਜਾਬ ਦੇ ਵਿੱਚ ਬੜਾ ਬੁਰਾ ਹਾਲ ਆ, ਪਿੱਛੇ ਜੇ ਨੌਜਵਾਨਾਂ ਦਾ ਇਨਕਾਊਂਟਰ ਹੋਇਆ, ਮਾਫ਼ ਕਰਨਾ। ਸੋ ਮੈਨੂੰ ਲੱਗਦਾ ਕਿ ਮਿਊਜ਼ਿਕ ਬੜਾ ਸਾਫ਼ ਸੁਥਰਾ ਹੋਣਾ ਚਾਹੀਦਾ, ਮਿਊਜ਼ਿਕ ਅੱਜ ਦੇ ਯੂਥ ਨੂੰ ਸੇਧ ਦਿੰਦਾ ਆ, ਯੂਥ ਉਹਨੂੰ ਫੋਲੋ ਕਰਦੇ ਆ। ਸੋ ਚੰਗਾ ਸੁਣੋ, ਚੰਗਾ ਸੁਣੋਗੇ ਤਾਂ ਚੰਗਾ ਵਿਚਾਰ ਕਰੋਗੇ, ਚੰਗੇ ਸੱਜਣ ਮਿੱਤਰ ਬਣਨਗੇ। ਸੋ ਸੁਣਨਾ ਬਹੁਤ ਜ਼ਰੂਰੀ ਆ, ਚੰਗਾ ਸੁਣਨਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੇ ਕਲਾਕਾਰਾਂ ਨੂੰ, ਸਾਡੇ ਜਿਹੜੇ ਆਰਟਿਸਟ ਆ, ਇਹਨਾਂ ਨੂੰ ਸਮਝਣਾ ਪੈਣਾ ਕਿ ਅਸੀਂ ਸਮਾਜ ਦੇ ਵਿੱਚ ਚੰਗਾ ਪਰੋਸੀਏ। ਸੋ ਅਸੀਂ ਵੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਸਮੇਂ ਸਮੇਂ 'ਤੇ ਹੋਕਾ ਦਿੰਦੇ ਰਹਿੰਦੇ ਕਿ ਚੰਗਾ ਸੁਣੀਏ ਯਾਰ। ਸੋ 905-673-3333 ਨਾਲ ਦੀ ਨਾਲ ਮੈਸੇਜ ਦਈਏ ਡਰੀਮ ਹੋਮ ਅਪਲਾਇੰਸਿਸ ਦਾ, ਬਹੁਤ ਸਾਰੀ ਸੇਵਿੰਗ ਤੁਹਾਡੀ ਕਰਾਉਣੀ ਆ ਡਰੀਮ ਹੋਮ ਅਪਲਾਇੰਸਿਸ 'ਤੇ ਤੁਹਾਡੀ, ਕਿਉਂਕਿ ਇਸ ਟਾਈਮ ਨਾ ਜਿਨ੍ਹਾਂ ਨੇ ਘਰ ਲਏ ਆ, ਬੇਸਮੈਂਟ ਫਿਨਿਸ਼ ਕਰਾਉਣੀ ਆ ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣੇ, ਉਹਨਾਂ ਵਾਸਤੇ ਬਹੁਤ ਖੂਬਸੂਰਤ ਮੌਕਾ ਆ। ਤੁਸੀਂ ਡਰੀਮ ਹੋਮ ਅਪਲਾਇੰਸਿਸ 'ਤੇ ਜਾਣਾ ਆ, ਉਹਨਾਂ 'ਤੇ ਤੁਹਾਨੂੰ ਨਾ ਅੱਖਾਂ ਬੰਦ ਕਰਕੇ ਜਾਣਾ ਨਹੀਂ ਮੈਂ ਕਹਿੰਦਾ, ਪਰ ਅੱਖਾਂ ਬੰਦ ਕਰਕੇ ਚੱਲ ਜਾਓ, ਕਿਉਂਕਿ ਉੱਥੇ ਬਹਿ ਕੇ ਤੁਸੀਂ ਸ਼ੋਪ ਅਰਾਊਂਡ ਕਰਨਾ, ਜਿੰਨੇ ਵੱਡੇ ਸਟੋਰ ਆ ਉੱਥੇ ਬਹਿ ਕੇ ਕਾਲ ਕਰਨੀ ਆ, ਜਿੰਨੇ ਪ੍ਰਾਈਜ਼ ਤੁਹਾਨੂੰ ਘੱਟ ਦੇ ਤਾ ਉਹੀ ਬਾਈ ਨਾਲ ਸਪੀਕਰ 'ਤੇ ਗੱਲ ਕਰਨੀ, ਦੇਖੋ ਬਾਈ ਜੀ ਆਹ ਡੀਲ ਸਾਨੂੰ ਇੰਨੇ ਦੇ ਮਿਲੀ ਆ, ਤੁਹਾਨੂੰ ਉਹ ਡੀਲ ਵੀ ਸਸਤੀ ਦੇਣਗੇ, ਪਲੱਸ ਡਿਲੀਵਰੀ ਫ੍ਰੀ ਦੇਣਗੇ, ਪਲੱਸ ਰੇਡੀਓ ਉਡਾਣ ਦਾ ਰੈਫਰ ਦੇਣ 'ਤੇ ਚਾਹੇ 500, 600, 700, 800 ਡਾਲਰ ਦੀ ਇੰਸਟਾਲੇਸ਼ਨ ਬਿਲਕੁਲ ਫ੍ਰੀ। ਬਟ ਪਹੁੰਚਣਾ ਪੈਣਾ ਡਰੀਮ ਹੋਮ ਅਪਲਾਇੰਸਿਸ, ਡਰੀਮ ਹੋਮ ਅਪਲਾਇੰਸਿਸ 'ਤੇ ਪਹੁੰਚੋ ਅਤੇ ਫਿਰ ਲੁੱਟੋ ਨਜ਼ਾਰੇ। ਜਿਹੜਾ ਵੀ ਅਪਲਾਇੰਸਿਸ ਲੈਣਾ ਇੱਕ ਗੇੜਾ ਤੁਸੀਂ ਉੱਥੇ ਸ਼ੋਪ ਅਰਾਊਂਡ ਕਰਕੇ ਆਇਓ, ਕਿਉਂਕਿ 100% ਸੇਵਿੰਗ ਤੁਹਾਡੀ ਹੋਣੀ ਹੋਣੀ ਆ। ਡਰੀਮ ਹੋਮ ਅਪਲਾਇੰਸਿਸ 2915 ਅਰਜੈਂਟੀਆ ਰੋਡ, 905-805-3000, 905-805-3000 ਡਰੀਮ ਹੋਮ ਅਪਲਾਇੰਸਿਸ। ਅਤੇ ਡਰੀਮ ਹੋਮ ਅਪਲਾਇੰਸਿਸ ਦਾ ਮੈਸੇਜ ਵੀ ਦਈਏ ਆਪਾਂ, ਡਰੀਮ ਹੋਮ ਅਪਲਾਇੰਸਿਸ ਜੀ
1: ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਇੰਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਇੰਸਿਸ, ਤੁਸੀਂ ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ, 905-805-3000 ਡਰੀਮ ਹੋਮ ਅਪਲਾਇੰਸਿਸ, 905-805-3000 ਵਿਜ਼ਿਟ ਡਰੀਮ ਹੋਮ ਅਪਲਾਇੰਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੈਂਟੀਆ ਰੋਡ, ਮਿਸੀਸਾਗਾ।

ਸੋ ਬਈ ਆਰ ਨੇਤ ਇਹ ਵੀ ਬਈ ਆਪਣੇ ਗਲਫ ਪਹੁੰਚ ਰਹੇ ਨੇ 3 ਅਕਤੂਬਰ ਨੂੰ ਤੇ 10 ਅਕਤੂਬਰ ਨੂੰ ਲੰਡਨ। ਆਰ ਨੇਤ ਘੈਂਟ ਗਾਉਂਦਾ ਮੁੰਡਾ।

0: सो 905-600-73-33, 905-673-3337। और एक बार फिर थोड़ा मैसेज देिए ऑल स्टेट इंश्योरेंस का, तुम बहुत सारी अपनी सेविंग करनी है ना, आटो तो होम इंश्योरेंस वड्डी सेविंग करना चाहते हो, हज़ारा डालर की बचत करना चाहते हो, तो डायरैक्ट ऑल स्टेट इंश्योरेंस की डेनफोर्थ एजेंसी को कॉल कर लो। नंबर मैं थोड़ा दिया 437-604-5093, 437-604-5093। और नाल दी नाल सैकंड नंबर 416-447-5581 कर लो बचत यार।
1: अटो ते होम इंश्योरेंस ते वड्डे खर्चियां तो हो परेशान, हुण समा है वड्डी बचत करन दा। डैनफोर्थ दी ऑल स्टेट एजेंसी नाल सिद्धा संपर्क करो। ऑटो अते कार दी इंश्योरेंस नू बंडल ते ग्रुप करके तुसी $2,000 तो वड्डी बचत कर सकदे हो। इन्ना कोल विशेष बंडल डिस्काउंट अते ग्रुप डिस्काउंट उपलब्ध हन, जिन्ना नाल पहला ही बहुत सारे परिवारां दी बचत हो चुकी है। अज ही कॉल करो 416-447-5581 या 437-604-5093। ऑल स्टेट इंश्योरेंस, तुहाडी सुरक्षा तुहाडी बचत।
2: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: Bilkul ji, 905-600-73-33. So, shukar di gal kiti apan aj, sama almost takriban apna ho chukya ya. ਸ਼ੁਕਰ ਕਰਨਾ ਸਿੱਖੋ। ਮੈਨੂੰ ਲੱਗਦਾ ਕਿ ਸਾਨੂੰ ਦਿਨ ਦੇ ਵਿੱਚ 10 ਵਾਰ ਤਾਂ ਸ਼ੁਕਰ ਕਰ ਲੈਣਾ ਚਾਹੀਦਾ, ਕਿਉਂਕਿ ਕੁਦਰਤ ਸਾਨੂੰ ਸੁਣ ਰਹੀ ਆ, ਕੁਦਰਤ ਤੁਹਾਡੇ ਆਸ ਪਾਸ ਹੀ ਆ। ਵੈਸੇ ਤਾਂ ਜਦੋਂ ਆਪਾਂ ਜੇ ਕੁਦਰਤ ਨੂੰ ਮੰਨਦੇ ਹਾਂ, ਅਕਾਲ ਪੁਰਖ ਤਾਂ ਅੰਗ ਸੰਗ ਹੀ ਹੁੰਦਾ ਹਰ ਵੇਲੇ, ਅਤੇ ਜੇ ਤੁਸੀਂ ਸ਼ੁਕਰ ਕਰਦੇ ਹੋ ਨਾ, ਤਾਂ ਸੱਚਿਓ ਦੁਨੀਆ ਦੀ ਹਰ ਖੁਸ਼ੀ ਤੁਹਾਨੂੰ ਤੁਹਾਡੇ ਆਸ ਪਾਸ ਤੁਹਾਡੀ ਝੋਲੀ 'ਚ ਪੈ ਜਾਣੀ ਆ। ਸ਼ੁਕਰ ਕਰਨਾ ਸਿੱਖੀਏ ਆਪਾਂ ਸ਼ੁਕਰ ਗੁਜ਼ਾਰ ਹੋਈਏ। ਔਰ ਬੜੇ ਖੂਬ ਲਿਖਿਆ ਕਿਸੇ ਨੇ ਕਿ ਆਕੜ ਭੁੱਲ ਮੁਸਕਾਨ 'ਤੇ ਕਰ, ਆਕੜ ਭੁੱਲ ਮੁਸਕਾਨ 'ਤੇ ਕਰ, ਫਾਇਦਾ ਛੱਡ ਨੁਕਸਾਨ 'ਤੇ ਕਰ, ਚਿਹਰੇ ਉੱਤੋਂ ਪਰਦਾ ਲਾ ਕੇ ਥੋੜ੍ਹਾ ਜਿਹਾ ਅਹਿਸਾਨ 'ਤੇ ਕਰ, ਕਸਮੇ ਤੈਨੂੰ ਰੱਬ ਮੰਨਿਆ ਏ, ਤੂੰ ਮੇਰੇ ਉੱਤੇ ਮਾਣਤਾ ਕਰ, ਮੇਰੇ ਉੱਤੇ ਮਾਣਤਾ ਕਰ, ਅਤੇ ਜਨਮਾਂ ਲਈ ਹੋ ਜਾਵਾਂ ਤੇਰਾ, ਜਨਮਾਂ ਲਈ ਹੋ ਜਾਵਾਂ ਤੇਰਾ, ਹਾੜਾ ਤੂੰ ਪ੍ਰਵਾਨ 'ਤੇ ਕਰ, ਸੋ ਖੁਦ ਹੀ ਚਾਹ ਪਰੋਸੂੰ ਤੈਨੂੰ ਇੱਕ ਵਾਰੀ ਮਹਿਮਾਨ 'ਤੇ ਕਰ, ਤੂੰ ਆਖੇ ਤਾਂ ਸੜ ਜਾਵਾਂਗਾ, ਤੂੰ ਆਖੇ ਤਾਂ ਸੜ ਜਾਵਾਂਗਾ, ਅੱਖਾਂ ਨੂੰ ਸ਼ਮਸ਼ਾਨ 'ਤੇ ਕਰ। ਸੋ ਗੱਲਾਂ ਥੋੜ੍ਹੀਆਂ ਗਹਿਰਾਈ ਵਾਲੀਆਂ ਆ। ਸੋ ਕਈ ਵਾਰ ਅਸੀਂ ਭੀੜ ਭੜੱਕੇ ਦੇ ਵਿੱਚ ਇੰਨਾ ਗੁਆਚ ਜਾਂਦੇ ਹਾਂ ਕਿ ਅਸੀਂ ਖੁਦ ਨੂੰ ਵੀ ਨਹੀਂ ਲੱਭ ਪਾਉਂਦੇ। ਸੋ ਖੁਦ ਨੂੰ ਲੱਭੋਗੇ ਤਾਂ ਹੀ ਜੇ ਅਸੀਂ ਆਪਣੇ ਆਪ ਨੂੰ ਕਦੇ ਇਕੱਲਾ ਛੱਡਾਂਗੇ, ਠਹਿਰਾਵ ਆਊ ਸਾਡੇ 'ਚ। ਸੋ ਇਹ ਠਹਿਰਾਵ ਤੁਹਾਨੂੰ ਰੇਡੀਓ ਡਾਂਸ 'ਤੇ ਮਿਲਣਾ, ਤੁਸੀਂ ਸੁਣਿਆ ਕਰੋ 9 ਤੋਂ 10 ਰੇਡੀਓ ਪ੍ਰੋਗਰਾਮ। ਸੋ ਗੱਲਾਂ ਬਾਤਾਂ ਰੋਜ਼ ਖੂਬਸੂਰਤ ਤੁਹਾਡੇ ਨਾਲ ਕਰੀਦੀਆਂ ਆ, ਅਤੇ ਬਹੁਤ ਤੁਹਾਡੇ ਪਿਆਰੇ ਪਿਆਰੇ ਮੈਸੇਜ ਵੀ ਸਾਨੂੰ ਆਉਂਦੇ ਰਹਿੰਦੇ ਆ। ਸੋ ਕੱਲ੍ਹ ਤੋਂ ਅਸੀਂ ਨਾ ਪ੍ਰੋਗਰਾਮ ਨੂੰ ਕੁਛ ਡਿਫਰੈਂਟ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਚਾਹੁੰਦੇ ਕਿ ਥੋੜ੍ਹੇ ਜਿਹੇ ਪ੍ਰੋਗਰਾਮ ਦੀ ਰੂਪਰੇਖਾ ਬਦਲੀਏ, ਅਤੇ ਕੱਲ੍ਹ ਨੂੰ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ 905-600-73-33-37, 905-673-3337। ਨਾਲ ਦੀ ਨਾਲ ਤੁਹਾਨੂੰ ਗੁਰਜੀਤ ਸੂਰੀ ਜੀ ਦਾ ਮੈਸੇਜ ਦੇਈਏ, ਲਾਈਫ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਗੁਰਜੀਤ ਕੌਰ ਸੂਰੀ 416-627-3311। ਅੱਛਾ ਬਈ, ਵਾਲ ਕਿਹਦੇ ਕਿਹਦੇ ਝੜਦੇ ਆ, ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਅਤੇ ਉਹਨਾਂ ਦੇ ਫਿਰ ਤੁਸੀਂ ਪੱਕਾ ਇਲਾਜ ਕਰਨਾ ਆ, ਤਾਂ ਤੁਸੀਂ ਫਰੈਸ਼ ਹੇਅਰ ਟੋਨਿਕ ਜਫਰ ਮਲਕ ਜੀ ਉਹਨਾਂ ਦਾ 21 ਸਾਲਾਂ ਦੇ ਤਜਰਬੇ ਤੋਂ ਬਾਅਦ ਜਿਹੜਾ ਬਣਾਇਆ ਗਿਆ ਫਰੈਸ਼ ਹੇਅਰ ਟੋਨਿਕ ਔਰਗੈਨਿਕ, 647-521-5959 ਫਰੈਸ਼ ਹੇਅਰ ਟੋਨਿਕ ਲੈ ਕੇ ਆਓ, ਤੁਹਾਨੂੰ ਹੇਅਰ ਟ੍ਰਾਂਸਪਲਾਂਟ ਕਰਨ ਦੀ ਲੋੜ ਵੀ ਨਹੀਂ ਪੈਣੀ। 647-521-5959 ਫਰੈਸ਼ ਹੇਅਰ ਟੋਨਿਕ ਤੁਸੀਂ ਲਿਆ ਸਕਦੇ ਹੋ, 905-673-3337। ਸ਼ੁਕਰਾਨੇ ਦੀਆਂ ਗੱਲਾਂ ਬਾਤਾਂ ਕਰ ਰਹੇ ਸੀ ਆਪਾਂ। ਜੀ ਜੌਨ ਸਰ, ਕੀ ਹਾਲ ਚਾਲ ਹੈ, ਠੀਕ ਹੋ
3: ਜੀ? ਹਾਂ ਬੇਟਾ, ਮੈਂ ਬਿਲਕੁਲ ਠੀਕ ਹਾਂ। ਤੇ ਮੈਂ ਸਿਰਫ ਇਹ ਦੱਸਣਾ ਸੀ ਕਿ ਵਾਟ ਆਰ ਨਾਈਸ ਲਾਈਨਸ ਯੂ ਜਸਟ ਸਪੋਕ, ਬਿਊਟੀਫੁਲ ਸ਼ਾਇਰੀ,
0: ਥੈਂਕ ਯੂ ਸੋ ਮਚ,
3: ਬਿਊਟੀਫੁਲ ਲਾਈਨਾਂ ਔਰ ਬੜੀ ਗਹਿਰਾਈ ਦੀਆਂ, ਔਰ ਅਕਸਰ ਤੇਰੇ ਪ੍ਰੋਗਰਾਮ ਤੇ ਹੀ ਇਹੋ ਜਿਹੀ ਲਾਈਨਾਂ ਸੁਣਨ ਨੂੰ ਮਿਲਦੀਆਂ ਨੇ। ਮੈਂ ਬਾਕੀ ਦੇ ਵੀ ਸੁਣਨਾ ਵਾ ਪੰਜਾਬੀ ਲਹਿਰਾਂ ਦੇ ਕਾਫੀ ਕਾਫੀ ਪ੍ਰੋਗਰਾਮ, ਲੇਕਿਨ ਇਹ ਜਿਵੇਂ ਦੀ ਪੋਇਟਰੀ ਤੇਰੇ ਪ੍ਰੋਗਰਾਮ ਚ ਆਉਂਦੀ ਹੈ ਨਾ, ਆਈ ਨੈਵਰ ਹਰਡ, ਸੋ ਕੀਪ ਇਟ ਅਪ, ਇਟਸ ਪਲੇਜ਼ਰ ਟੂ ਹੀਅਰਿੰਗ ਯੂਅਰ ਪ੍ਰੋਗਰਾਮ।
0: ਥੈਂਕ ਯੂ ਸੋ ਮਚ, ਬਹੁਤ ਮੁਹੱਬਤ ਸਰ, ਬਹੁਤ ਪਿਆਰ, ਥੈਂਕ ਯੂ ਸੋ ਮਚ। 905-673 ਜੌਨ ਮਸੀਹ ਅੰਕਲ ਹਮੇਸ਼ਾ ਹੀ ਬੜੀ ਖੂਬਸੂਰਤ ਗੱਲਬਾਤ ਕਰਦੇ ਨੇ, ਜਦੋਂ ਵੀ ਕਾਲ ਕਰਦੇ ਨੇ ਜਾਂ ਮਿਲਦੇ ਨੇ ਬਹੁਤ ਐਪਰੀਸ਼ੀਏਟ, ਬਹੁਤ ਪਿਆਰ, ਸ਼ੁਕਰ। ਦੇਖੋ ਜੇ ਤੁਹਾਡੇ ਅੰਦਰ ਖੁਸ਼ੀ ਆ ਤਾਂ ਤੁਸੀਂ ਸ਼ੁਕਰ ਕਰਦੇ ਰਹੋਗੇ, ਜੇ ਤੁਹਾਡੇ ਅੰਦਰ ਕਿਸੇ ਨੂੰ ਐਪਰੀਸ਼ੀਏਟ ਕਰਨਾ, ਕਿਸੇ ਨੂੰ ਕਿਸੇ ਦੀ ਸਲਾਘਾ ਕਰਨਾ, ਇਹ ਉਹੀ ਇਨਸਾਨ ਕਰ ਸਕਦੇ ਨੇ ਜਿਹੜੇ ਆਪ ਬੜੇ ਖੂਬਸੂਰਤ ਹੁੰਦੇ ਨੇ। ਜੀ ਸਰ ਸਤਿ ਸ਼੍ਰੀ ਅਕਾਲ, 4427 ਤੁਸੀਂ ਆਉਣੇ ਹੋ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ, ਭਾਜੀ ਬਹੁਤ ਵਧੀਆ ਪ੍ਰੋਗਰਾਮ ਚ ਚੱਲ ਰਿਹਾ, ਸਮੂਥ ਜਿਹਾ, ਬਹੁਤ ਵਧੀਆ ਲੱਗ ਰਿਹਾ, ਮਿੱਠਾ ਮਿੱਠਾ ਜਿਹਾ।
0: ਕੀ ਬਾਤ ਆ, ਥੈਂਕ ਯੂ ਸਰ।
3: ਤੁਸੀਂ ਪਹਿਲਾਂ ਦੱਸਦੇ ਦਮ ਨਾਲ ਵੀ ਕਰਦੇ ਹੁੰਦੇ ਸੀ ਭਲਾ?
0: ਨਹੀਂ ਜੀ, ਬਸ ਇੱਥੇ ਸ਼ੁਰੂ ਕੀਤਾ।
3: ਨਹੀਂ ਅੱਛਾ, ਨਹੀਂ ਫਿਰ ਸੋਰੀ, ਫਿਰ ਉਹ ਆਵਾਜ਼ ਤੁਹਾਡੇ ਅਰਗੀ ਸੀ, ਮੈਂ ਸ਼ਾਇਦ ਤੁਸੀਂ ਅੱਛਾ।
0: ਬਹੁਤ ਸ਼ੁਕਰੀਆ,
3: ਬਹੁਤ ਪਿਆਰਾ ਪ੍ਰੋਗਰਾਮ ਹੈ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ,
3: ਕਰਕੇ ਕਰਨਾ ਸੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337। ਸਿਆਣੇ ਲੋਕ ਨਾ ਸ਼ੁਕਰ ਕਰਦੇ ਆ, ਸਿਆਣੇ ਲੋਕਾਂ ਦੇ ਕੋਲ ਨਾ ਤਰਕ ਹੁੰਦੇ ਨੇ। ਮੇਰੇ ਕੋਲ ਇੱਕ ਉਹ ਤਰਕ ਤੋਂ ਮੈਨੂੰ ਯਾਦ ਆਇਆ ਕਿ ਮੂਰਖ ਕੋਲ ਹੁੰਦੀ ਬਹਿਸ ਆ ਇਕੱਲੀ, ਮੂਰਖ ਕੋਲ। ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀ ਨਾ ਕਿ ਬਹਿਸ, ਰਿਸ਼ਤਿਆਂ 'ਚ ਬਹਿਸ ਕਦੇ ਨਾ ਕਰੋ, ਕਿਉਂਕਿ ਹਰ ਬਹਿਸ ਜਿੱਤਣੀ ਜ਼ਰੂਰੀ ਨਹੀਂ। ਉਹ ਮੈਨੂੰ ਬਹਿਸ ਤੋਂ ਅਤੇ ਮੈਨੂੰ ਤਰਕ ਤੋਂ ਚੇਤਾ ਆ ਗਿਆ ਕਿ ਮੂਰਖ ਕੋਲ ਬਹਿਸ ਇਕੱਲੀ ਅਤੇ ਸਿਆਣੇ ਕੋਲ ਸਦਾ ਹੀ ਤਰਕ ਹੁੰਦਾ। ਸ਼ਰਧਾਲੂਆਂ ਅਤੇ ਸ਼ਰਧਾ ਅਤੇ ਉੱਲੂਆਂ ਵਿੱਚ, ਸ਼ਰਧਾਲੂਆਂ ਅਤੇ ਸ਼ਰਧਾ ਉੱਲੂਆਂ ਵਿੱਚ ਜ਼ਮੀਨ ਅਤੇ ਸਮਾਨ ਦਾ ਫਰਕ ਹੁੰਦਾ। ਜਿਸ ਕੌਮ ਦੇ ਗਰਕ ਜਾਣ ਆਗੂ, ਉਸ ਕੌਮ ਦਾ ਬੇੜਾ ਗਰਕ ਹੁੰਦਾ। ਅਤੇ ਖੋਤੇ ਦੀ ਸੋਚ ਅਤੇ ਭੇਡਾਂ ਦਾ ਪਹਿਰਾ, ਜੋ ਮੁਖੀ ਇਹਨਾਂ ਦਾ ਬਿਨਾਂ ਸ਼ਰਤ ਹੁੰਦਾ। ਸੋ ਕਈ ਖੂਹਾਂ ਵਾਂਗ ਸਦਾ ਸ਼ਾਂਤ ਰਹਿੰਦੇ, ਬਹੁਤੇ ਲੋਕ ਹੁੰਦੇ ਆ ਨਾ ਜਿਹੜੇ ਠੰਡੇ ਠਰਮੇ ਵਾਲੇ, ਸ਼ਾਂਤ, ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਜੋ ਹੈ ਸਭ ਸ਼ੁਕਰ, ਉਹਦੀ ਰਜ਼ਾ ਦੇ ਵਿੱਚ ਰਹਿਣਾ। ਅਤੇ ਕਈ ਖੂਹਾਂ ਵਾਂਗ ਸਦਾ ਸ਼ਾਂਤ ਰਹਿੰਦੇ, ਅਤੇ ਚੂਲੀ ਵਾਂਗ ਕਈਆਂ ਦਾ ਹਰਖ ਹੁੰਦਾ। ਕਈ ਮੇਰੇ ਵਾਂਗੂ ਉੱਦਾਂ ਹੀ ਹਰਖੇ ਰਹਿੰਦੇ ਆ, ਉੱਦਾਂ ਹੀ ਤੱਤੇ ਹੋਏ ਰਹਿੰਦੇ ਆ, ਕਿਉਂਕਿ ਅੰਦਰ ਕੁਛ ਨਹੀਂ ਨਾ ਹੁੰਦਾ। ਸਿਆਣੇ ਕਹਿੰਦੇ ਸੀ ਨਾ ਕਿ ਖਾਲੀ ਭਾਂਡਾ ਭਾਈ ਇਹ ਖੜਕਦਾ ਆ, ਜਿਹੜੇ ਭਰੇ ਆ ਨਾ ਉਹਨਾਂ 'ਚ ਆਵਾਜ਼ ਨਹੀਂ ਆਉਂਦੀ। ਸੋ ਕਈ ਖੂਹਾਂ ਵਾਂਗ ਸਦਾ ਸ਼ਾਂਤ ਰਹਿੰਦੇ, ਅਤੇ ਚੂਲੀ ਵਾਂਗ ਕਈਆਂ ਦਾ ਹਰਖ ਹੁੰਦਾ। ਅਤੇ ਨਾ ਗੰਨਿਆਂ 'ਚ ਕੌੜਾ ਰੋਹ ਹੋਵੇ, ਅਤੇ ਨਾ ਤੁੰਮਿਆਂ 'ਚ ਮਿੱਠਾ ਅਰਕ ਹੁੰਦਾ। ਸੋ ਗੱਲਾਂ ਤਾਂ ਬਹੁਤ ਨੇ ਕਰਨ ਨੂੰ, ਸੋ ਸਮਾਂ ਬਹੁਤ ਘੱਟ ਆ, ਸੋ ਜੀ ਕਰਦਾ ਕਿ ਗੱਲਾਂ ਕਰੀ ਜਾਈਏ। ਸੋ ਇੱਕ ਹੋਰ ਲਾਈਨ ਆ ਕਿ ਕਹਿੰਦੇ ਕਿ ਜਿੱਥੇ ਵੜ ਕੇ ਨੌਹਾਂ ਨਾਲੋਂ ਮਾਸ ਤੋੜੇ, ਜਿੱਥੇ ਵੜ ਜੇ ਨੌਹਾਂ ਨਾਲੋਂ ਮਾਸ ਤੋੜੇ, ਬੇੜਾ ਮਾਇਆ ਦਾ ਉੱਥੇ ਠਰਕ ਹੁੰਦਾ। ਕਈ ਵਾਰੀ ਨਾ ਜਦੋਂ ਇਹ ਵੀ ਗੱਲ ਤੁਹਾਡੇ ਸਮਝ ਨਹੀਂ ਆਉਣੀ ਕਿ ਕਈ ਵਾਰੀ ਜਦੋਂ ਨੌਹਾਂ ਨਾਲ ਮਾਸ ਟੁੱਟਦੇ ਆ ਨਾ, ਉਹਦੇ ਵਿੱਚ ਪੈਸੇ ਦਾ ਬੜਾ ਵੱਡਾ ਰੋਲ ਹੁੰਦਾ, ਉਹਦੇ ਵਿੱਚ ਮਾਇਆ ਦਾ ਬਹੁਤ ਵੱਡਾ ਰੋਲ ਹੁੰਦਾ। ਸੋ ਅਗਲੇ ਜਹਾਨ ਦੀਆਂ ਮਨ ਘੜਤ ਗੱਲਾਂ, ਸੰਧੂਆ ਇੱਥੇ ਹੀ ਸਵਰਗ ਨਰਕ ਹੁੰਦਾ। ਅਗਲੇ ਤਾਂ ਐਵੇਂ ਗੱਲਾਂ ਹੀ ਬਣੀਆਂ, ਸਾਰਾ ਕੁਛ ਇੱਥੇ ਹੀ ਆ। ਸੋ 905-673-3337, ਜੇ ਆਪਾਂ ਇਹ ਸਵਰਗ ਨਹੀਂ ਮੰਨਿਆ ਤਾਂ ਅਗਲਾ ਤਾਂ ਫਿਰ ਆਪਣੇ ਆਸ ਪਾਸ ਨਹੀਂ ਆ। ਸੋ 905-673-3337, ਇੰਨਾ 'ਚ ਤੁਸੀਂ ਮੈਨੂੰ ਕਹਿ ਦਿੰਦੇ ਹੋ ਕਿ ਗੱਲਾਂ ਬੜੀਆਂ ਵਧੀਆ ਤੁਸੀਂ ਕਰਦੇ ਹੋ, ਇੰਨਾ ਕੁ ਪੰਪ ਮੈਨੂੰ ਦੇਈ ਰੱਖਿਆ ਕਰੋ, ਫਿਰ ਇੱਦਾਂ ਹੀ ਆਮਦ ਹੋਈ ਜਾਣੀ ਆ। ਕਹਿੰਦੇ ਕਿ ਨਹੀਂ ਜ਼ਰੂਰੀ ਕਿ ਜਿਹਦੀ ਜੇਬ ਭਰੀ ਉਹ ਨੀਤੋਂ ਭਰਿਆ ਹੋਵੇਗਾ। ਕਈ ਭੁੱਖੇ ਵੀ ਭੁੱਖ ਵਿਖਾਉਂਦੇ ਨਾ, ਕਈ ਰੱਜੇ ਦਾ ਵੀ ਭੁੱਖੇ ਹੁੰਦੇ, ਕਈ ਰੱਜੇ ਵੀ ਭੁੱਖੇ ਹੁੰਦੇ ਨੇ। ਮਨ ਪੱਕੀ ਮਨ ਵਿੱਚ ਮੈਲ ਹੁੰਦੀ, ਅਤੇ ਮਾਣ ਕਰਨ ਤਨ ਧੋਤੇ ਦਾ, ਅਤੇ ਕਈ ਸੁੱਚੇ ਵੀ ਜੂਠੇ ਹੁੰਦੇ ਨੇ, ਕਈ ਸੁੱਚੇ ਵੀ ਜੂਠੇ ਹੁੰਦੇ ਨੇ। ਸੋ 905-673-3337 ਗੱਲਾਂ ਕਰਾਂਗੇ ਕੱਲ੍ਹ ਨੂੰ, ਥੋੜ੍ਹੀਆਂ ਜਿਹੀਆਂ ਹੋਰ ਲਿਆ ਕੇ ਆਵਾਂਗੇ ਕੱਲ੍ਹ, ਨਵਾਂ ਕੰਸੈਪਟ, ਕੋਸ਼ਿਸ਼ ਕਰਾਂਗੇ ਕਿ ਗੈਵੀ ਨਾਲ ਮੈਂ ਸੋਚ ਰਿਹਾ ਕੁਛ ਗੱਲਾਂ ਬਾਤਾਂ ਹੋਰ ਤਰੀਕੇ ਦੀਆਂ ਕਰੀਏ। ਅਤੇ ਫਿਰ ਸਾਡੇ ਨਾਲ ਅੰਜਨਾ ਜੀ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
4: ਜਿਹੜੀ
0: ਮੈਂ ਹੁਣੇ ਬੋਲੀ ਆ, ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਸਮਝ ਆਈ।
4: ਮੈਨੂੰ ਸਮਝ ਆਈ, ਮੈਂ ਉਹਨੂੰ ਥੋੜਾ ਹੋਰ ਡੀਪਲੀ ਸਮਝਣਾ ਚਾਹ ਰਹੀ ਸੀ, ਬਿਕੋਜ਼ ਲਾਈਕ ਜਿੱਦਾਂ ਤੁਸੀਂ ਕਿਹਾ ਕਿ ਕਾਫੀ ਡੀਪ ਹੈ ਇਟ ਇਜ਼, but I cannot process it that fast, so I want to listen one more time.
0: Okay, so ਦੇਖੋ ਜਿਹੜੀ ਗੱਲ ਆ ਨਾ, ਅਸੀਂ ਮੂਰਖਾਂ ਦੀ ਗੱਲ ਕਰ ਰਹੇ ਸੀ ਕਿ ਬਹੁਤ ਸਾਰੀਆਂ ਸਾਡੇ ਵਿੱਚ ਐਸੀਆਂ ਗੱਲਾਂ ਕਿ ਜਿਹੜੀਆਂ ਅਸੀਂ ਨਾ ਕਰ ਲੈਂਦੇ ਹਾਂ ਪਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਅਸਲ ਗੱਲਾਂ ਦਾ ਅਰਥ ਕੀ ਹੁੰਦੇ ਆ। ਸੋ ਇੱਦਾਂ ਦੀਆਂ ਗੱਲਾਂ ਹੈ ਕਿ ਨਾ ਗੰਨਿਆਂ 'ਚ ਕਦੇ ਕੌੜਾ ਰੋਹ ਹੋਵੇ, ਨਾ ਤੁੰਮਿਆਂ 'ਚ ਮਿੱਠਾ ਅਰਕ ਹੁੰਦਾ, ਜਿੱਥੇ ਵਰਜੇ ਨੋਹਾਂ ਨਾਲੋਂ ਮਾਸ ਤੋੜੇ ਬੜਾ ਭੈੜਾ ਮਾਇਆ ਦਾ ਠਰਕ ਹੁੰਦਾ, ਅਤੇ ਅਗਲੇ ਜਹਾਨ ਦੀਆਂ ਮਨ ਘੜਤ ਗੱਲਾਂ ਕੁਲਵਿੰਦਰਾ, ਇੱਥੇ ਹੀ ਸਵਰਗ ਨਰਕ ਹੁੰਦਾ। ਸੋ ਨਾਲ ਦੀ ਨਾਲ ਅੱਜ ਨਾ ਸਮਾਂ ਹੋ ਗਿਆ ਆਪਣਾ, ਨਹੀਂ ਤਾਂ ਗੱਲਾਂ ਬਹੁਤ ਸੀ ਕਰਨ ਨੂੰ। ਸੋ ਸਮਾਂ ਅੱਜ ਇਜਾਜ਼ਤ ਨਹੀਂ ਦੇ ਰਿਹਾ, ਆਪਣੇ ਕੋਲ ਮਿੰਟ ਰਹਿ ਗਿਆ ਇੱਕ, ਜੇ ਤੁਸੀਂ ਕੱਲ੍ਹ ਨੂੰ ਕਹੋਗੇ ਤਾਂ ਆਪਾਂ ਹੋਰ ਗੱਲਾਂ ਬਾਤਾਂ ਕਰ ਲੈਣੀਆਂ ਜੀ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 905-673-3337 ਔਰ ਤੁਸੀਂ ਕੋਈ ਵੀ ਗੱਲਬਾਤ ਕਰਨੀ ਆ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਸੁਝਾਅ ਆ ਰੇਡੀਓ ਪ੍ਰੋਗਰਾਮ ਉਡਾਨ ਨੂੰ ਲੈ ਕੇ, ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਦੇ ਓਫੀਸ਼ੀਅਲ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਕਰ ਸਕਦੇ ਹੋ। ਰੇਡੀਓ ਉਡਾਨ ਆਪਣਾ ਓਫੀਸ਼ੀਅਲ ਚੈਨਲ ਹੈ, ਉਹਦੇ ਉੱਪਰ ਤੁਸੀਂ ਮੈਨੂੰ DM ਕਰ ਸਕਦੇ ਹੋ। ਅਤੇ ਅੱਗੇ ਜਾ ਕੇ ਬਹੁਤ ਸਾਰੇ ਪ੍ਰੋਗਰਾਮਸ ਆ ਰਹੇ ਨੇ, ਬੜੇ ਸਾਰੇ ਆਰਟਿਸਟ ਲੈ ਕੇ ਆ ਰਹੇ ਨੇ, ਅਕਤੂਬਰ ਦੇ ਵਿੱਚ ਤੁਹਾਡੇ ਨਾਲ ਫਿਰ ਉਦੋਂ ਅਨਾਊਂਸ ਕਰਾਂਗੇ, ਅਤੇ ਬੜੀ ਜਲਦੀ ਅਨਾਊਂਸ ਕਰ ਦਿੰਦੇ ਹਾਂ ਇੱਕ ਦੋ ਦਿਨਾਂ ਦੇ ਵਿੱਚ। ਬਸ ਜੁੜੇ ਰਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ। ਸੋ ਇੱਥੇ ਮੈਨੂੰ ਤੁਸੀਂ ਇਜਾਜ਼ਤ ਦੇ ਦਿਓ, ਕਿਉਂਕਿ ਸਮਾਂ ਹੁਣ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ। ਸੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
0: 530. So, ਸਤਿ ਸ਼੍ਰੀ ਅਕਾਲ ਜੀ, ਬੜੀ ਜਲਦੀ ਮਿਲਦੇ ਹਾਂ ਕੱਲ੍ਹ ਨੂੰ 9 ਤੋਂ 10 ਰੇਡੀ ਪ੍ਰੋਗਰਾਮ ਉਡਾਨ 'ਚ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼

0: ਆਪਣੇ ਆਪ ਤੋਂ ਬਚ ਬਚਾ ਕੇ ਕਿਧਰੇ ਕੱਲਿਆਂ ਬਹਿ ਕੇ ਆਪਣੇ ਆਪ ਤੋਂ ਬਚ ਬਚਾ ਕੇ ਕਿਧਰੇ ਕੱਲਿਆਂ ਬਹਿ ਕੇ ਦਿਲ ਤੇ ਅੱਖ ਨੂੰ ਮੇਰੀ ਇਹ ਗੱਲ ਆਖ ਦਿਓ। ਆਪਣੇ ਆਪ ਤੋਂ ਬਚ ਬਚਾ ਕੇ ਕਿਧਰੇ ਕੱਲਿਆਂ ਬਹਿ ਕੇ ਦਿਲ ਤੇ ਅੱਖ ਨੂੰ ਮੇਰੀ ਇਹ ਗੱਲ ਆਖ ਦਿਓ। ਬੇਕਦਰਾਂ ਤੋਂ ਬਚਿਆ ਜੇ, ਬੇਕਦਰੇ ਬੇਪੀੜੇ ਹੁੰਦੇ ਨੇ, ਰੂਹ ਤੇ ਬੈਠੇ ਕੀੜੇ ਹੁੰਦੇ ਨੇ, ਕਈ ਕਈ ਮਰਜ਼ਾਂ ਲਾ ਜਾਂਦੇ ਨੇ, ਪੂਰਾ ਜੀਵਨ ਖਾ ਜਾਂਦੇ ਨੇ। ਬੇਕਦਰੇ ਬੇਪੀੜੇ ਹੁੰਦੇ ਨੇ, ਰੂਹ ਤੇ ਬੈਠੇ ਕੀੜੇ ਹੁੰਦੇ ਨੇ, ਕਈ ਕਈ ਮਰਜ਼ਾਂ ਲਾ ਜਾਂਦੇ ਨੇ, ਪੂਰਾ ਜੀਵਨ ਖਾ ਜਾਂਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ। 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜਿੱਥੇ ਸਾਡੇ ਦੋਸਤ, ਮਿੱਤਰ, ਭੈਣ ਭਰਾ ਜਿਹੜੇ ਵੱਖਰੇ ਵੱਖਰੇ ਪ੍ਰੋਗਰਾਮਾਂ ਨੂੰ ਹੋਸਟ ਕਰਦੇ ਨੇ, ਸਵੇਰੇ 4 ਵਜੇ ਤੋਂ ਲੈ ਕੇ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਕਰਦੇ ਨੇ, ਹੋਰ ਜੋ ਸਾਡੇ ਇੱਥੇ ਕੈਨੇਡਾ ਦੇ ਵਿੱਚ ਜਾਂ ਸਾਡੇ ਆਪਣੇ ਭਾਰਤ ਦੇ ਵਿੱਚ ਜੋ ਜੋ ਕੁਝ ਚੰਗਾ ਹੋ ਰਿਹਾ ਉਸ ਨੂੰ ਵੀ ਤੁਹਾਡੇ ਰੂਬਰੂ ਕਰਵਾਉਂਦੇ ਨੇ, ਔਰ ਜੋ ਜੋ ਕੁਝ ਸਹੀ ਨਹੀਂ ਹੋ ਰਿਹਾ ਉਹਦੇ ਪ੍ਰਤੀ ਵੀ ਤੁਹਾਨੂੰ ਚੌਕੰਨੇ ਕਰਦੇ ਨੇ, ਤੁਹਾਨੂੰ ਸੁਚੇਤ ਕਰਦੇ ਨੇ। ਸੋ ਹੁਣੇ ਹੁਣੇ ਤੁਸੀਂ ਪ੍ਰਭ ਸੰਧੂ ਨੂੰ ਸੁਣ ਰਹੇ ਸੀ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਹੁਣ ਸਾਡੀ ਵਾਰੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਦਾ ਜਿਹੜਾ ਲਾਸਟ ਪ੍ਰੋਗਰਾਮ ਉਹ ਸਾਡੇ ਜ਼ਿੰਮੇ ਹੁੰਦਾ ਹੈ, ਉਸ ਤੋਂ ਬਾਅਦ ਫਿਰ ਰਿਪੀਟ ਪ੍ਰੋਗਰਾਮ ਚੱਲ ਪੈਂਦੇ ਨੇ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵਧੀਆ ਜਿਹੀਆਂ ਯਾਦਾਂ ਦੇ ਨਾਲ ਅੱਜ ਦੇ ਇਸ ਫ੍ਰੀਕੁਐਂਸੀ ਦਾ ਲਾਸਟ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਕੀਤੀ ਜਾਵੇ, ਅੱਛੀਆਂ ਯਾਦਾਂ ਤੁਹਾਡੀਆਂ ਤਾਜ਼ਾ ਕੀਤੀਆਂ ਜਾਣ, ਤੁਹਾਨੂੰ ਵਧੀਆ ਪਿਆਰੀਆਂ ਪਿਆਰੀਆਂ ਸਕੂਨ ਭਰੀਆਂ ਪਿਆਰ ਮੁਹੱਬਤ ਵਾਲੀਆਂ ਸੰਗੀਤਕ ਸਾਹਿਤਕ ਗੱਲਾਂ ਬਾਤਾਂ ਆਪਾਂ ਕਰੀਏ ਆਪਣੇ ਉਸ ਪੰਜਾਬ ਦੀਆਂ, ਜਿਸ ਪੰਜਾਬ ਤੋਂ ਅਸੀਂ ਬਹੁਤ ਦੂਰ ਬੈਠੇ ਹਾਂ ਲੇਕਿਨ ਸਾਡੇ ਦਿਲ ਦੇ ਵਿੱਚ ਉਹ ਜ਼ਰੂਰ ਵਸਿਆ ਹੋਇਆ ਹੈ। ਸਾਡੇ ਗੁਰੂਆਂ, ਪੀਰਾਂ, ਸੂਰਬੀਰਾਂ, ਯੋਧਿਆਂ ਦੀ ਜੋ ਦੇਣ ਹੈ ਸਾਡੇ ਦੇਸ਼ ਨੂੰ, ਸਾਡੀ ਕੌਮ ਨੂੰ, ਔਰ ਸਾਡੀਆਂ ਯਾਦਾਂ ਦੇ ਵਿੱਚ ਉਹ ਚੀਜ਼ਾਂ ਸਮੋਈਆਂ ਹੋਈਆਂ ਨੇ, ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਨਾਲ ਤੁਹਾਨੂੰ ਜੋੜ ਕੇ ਰੱਖਿਆ ਜਾਵੇ। ਕਿਉਂਕਿ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਆਪਣੇ ਵਿਰਸੇ ਦਾ ਜਿਨ੍ਹਾਂ ਨੂੰ ਅਹਿਸਾਸ ਨਹੀਂ ਹੁੰਦਾ, ਐਸੇ ਲੋਕਾਂ ਦਾ ਕਦੇ ਕੋਈ ਇਤਿਹਾਸ ਨਹੀਂ ਹੁੰਦਾ। ਸੋ ਅਸੀਂ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹਾਂ, ਤਾਂ ਸਾਡੀ ਕੋਸ਼ਿਸ਼ ਇਹੀ ਹੈ ਕਿ ਵਿਸ਼ਵ ਪੰਜਾਬੀ ਸਭਾ ਦੁਆਰਾ ਚਲਾਇਆ ਜਾਂਦਾ ਰੇਡੀਓ ਪ੍ਰੋਗਰਾਮ ਸਬਰੰਗ ਤੁਹਾਨੂੰ ਆਪਣੇ ਵਿਰਸੇ ਦੇ ਨਾਲ, ਤੁਹਾਨੂੰ ਆਪਣੀ ਮਾਂ ਬੋਲੀ ਦੇ ਨਾਲ, ਤੁਹਾਨੂੰ ਆਪਣੇ ਸੱਭਿਆਚਾਰ ਦੇ ਨਾਲ, ਤੁਹਾਨੂੰ ਆਪਣੇ ਪੰਜਾਬ ਦੇ ਨਾਲ ਜੋੜ ਕੇ ਰੱਖੇ। ਨੰਬਰ ਸਾਡਾ 6473653353, 6473657535353, 6473657533। ਤੁਸੀਂ ਫੋਨ ਕਰ ਸਕਦੇ ਹੋ, ਕੋਈ ਗੀਤ ਮਨ ਪਸੰਦ ਦਾ ਸੁਣਨਾ ਹੋਵੇ ਉਸ ਦੀ ਫਰਮਾਇਸ਼ ਕਰ ਸਕਦੇ ਹੋ, ਕੋਈ ਫੀਡਬੈਕ ਦੇਣੀ ਹੋਵੇ, ਕੋਈ ਖਬਰ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਆਪਣੀ ਪੂਰੇ ਦਰਸ਼ਕਾਂ ਤੱਕ, ਪੂਰੇ ਸਰੋਤਿਆਂ ਤੱਕ ਪਹੁੰਚ ਜਾਏ, ਪੂਰੇ GTA ਦੇ ਨਿਵਾਸੀਆਂ ਤੱਕ ਪਹੁੰਚ ਜਾਏ, ਕੋਈ ਐਸਾ ਤਜਰਬਾ ਤੁਹਾਡਾ, ਕੋਈ ਐਸਾ ਐਕਸਪੀਰੀਅੰਸ ਤੁਹਾਡਾ, ਕੋਈ ਐਸਾ ਜਗ ਬੀਤੀ, ਕੋਈ ਹੱਟ ਬੀਤੀ ਜਿਹੜੀ ਤੁਸੀਂ ਦੇਖੀ ਹੋਵੇ, ਜਿਸ ਨੂੰ ਤੁਸੀਂ ਮਾਣਿਆ ਹੋਵੇ, ਜਿਸ ਦੇ ਤੁਸੀਂ ਗਵਾਹ ਹੋ, ਅਤੇ ਤੁਸੀਂ ਚਾਹੋ ਕਿ ਸਾਡੇ GTA ਦੇ ਨਿਵਾਸੀ ਜ਼ਰੂਰ ਉਸ ਦੇ ਨਾਲ ਵਾਬਸਤਾ ਹੋਣ, ਜਾਣੂ ਹੋਣ, ਤਾਂ ਤੁਸੀਂ ਫੋਨ ਕਰਕੇ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। 6473653353, 6473657535353। ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਜਿੱਥੇ ਤੁਸੀਂ ਦੇਖਦੇ ਹੋ ਪੰਜਾਬੀ ਦੀਆਂ ਬਹੁਤ ਹੀ ਖੂਬਸੂਰਤ, ਅੱਛੀਆਂ ਅੱਛੀਆਂ, ਨਵੀਆਂ, ਪੁਰਾਣੀਆਂ, ਕਲਾਸਿਕ ਫਿਲਮਾਂ ਸਾਰਾ ਦਿਨ ਚੱਲਦੀਆਂ ਨੇ। ਔਰ ਇਹਦੇ ਨਾਲ ਨਾਲ ਸਾਡਾ ਅੱਜ ਦਾ ਪ੍ਰੋਗਰਾਮ, ਜੇ ਕੋਈ ਦੋਸਤ, ਮਿੱਤਰ, ਭੈਣ ਭਰਾ ਰਾਤ ਨੂੰ 10 ਤੋਂ 11 ਕਿਸੇ ਰੁਝੇਵੇਂ ਦੇ ਕਾਰਨ ਸਾਡੇ ਨਾਲ ਨਹੀਂ ਜੁੜ ਸਕਿਆ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ ਇਸ ਪ੍ਰੋਗਰਾਮ ਨੂੰ ਫਿਰ ਉੱਥੇ ਅਪਲੋਡ ਕਰ ਦਿੰਦੇ। ਸਾਡੀ ਵਿਸ਼ਵ ਪੰਜਾਬੀ ਸਭਾ ਦੀਆਂ ਜੋ ਜੋ ਗਤੀਵਿਧੀਆਂ ਸਾਡੇ ਦੇਸ਼ਾਂ ਵੱਖਰਿਆਂ ਵੱਖਰਿਆਂ ਚ ਜਿੱਥੇ ਜਿੱਥੇ ਇਸ ਦੀਆਂ ਇਕਾਈਆਂ ਨੇ ਉੱਥੇ ਜੋ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆਉਂਦੀ ਹੈ, ਉਹ ਵੀ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਔਰ ਇੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜੋ ਜੋ ਕਾਰਵਾਈਆਂ, ਜੋ ਜੋ ਐਕਟੀਵਿਟੀਜ਼, ਜੋ ਜੋ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਦੀ ਰਿਕਾਰਡਿੰਗ ਵੀ, ਜਿਸ ਤਰ੍ਹਾਂ ਕੱਲ ਇੱਕ ਬਹੁਤ ਖੂਬਸੂਰਤ ਸਾਡੇ ਮੁਮਤਾਜ਼ ਅਲੀ ਬਹੁਤ ਅੱਛੇ ਸਿੰਗਰ ਨੇ ਪਾਕਿਸਤਾਨ ਤੋਂ, ਉਹ ਆਏ ਸੀ, ਉਹਨਾਂ ਨੇ ਬਹੁਤ ਰੌਣਕ ਲਾਈ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 9:30 ਤੱਕ ਬੜਾ ਖੂਬਸੂਰਤ ਪ੍ਰੋਗਰਾਮ ਉੱਥੇ ਰਿਹਾ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਹੋ ਸਕਦਾ ਤੁਹਾਡੇ ਵਿੱਚੋਂ ਕੁਛ ਇੱਕ ਦੋਸਤਾਂ ਨੇ ਪਾਰਟੀਸਪੇਟ ਕੀਤਾ ਹੋਵੇ, ਹਾਜ਼ਰ ਹੋਏ ਹੁਣ ਉੱਥੇ, ਸੁਣਿਆ ਹੋਵੇ, ਜਾਂ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਉਸ ਨੂੰ ਸੁਣਿਆ ਹੋਵੇ ਤਾਂ ਜ਼ਰੂਰ ਤੁਹਾਨੂੰ ਜਾਣਕਾਰੀ ਮਿਲੀ ਹੋਏਗੀ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਅਕਸਰ ਹੀ ਇੱਥੇ ਆਯੋਜਿਤ ਕਰਦੇ ਰਹਿੰਦੇ ਹਾਂ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਲੇਕਿਨ ਹੁਣ ਸਾਡਾ ਇੱਕ ਮੈਗਾ ਇਵੈਂਟ ਜਿਹੜਾ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਸਭਾ ਦੁਆਰਾ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਕਰਵਾਈ ਜਾ ਰਹੀ ਹੈ, 3 ਦਿਨਾਂ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗਣ ਜਾ ਰਿਹਾ, ਉਹਦੇ ਵਿੱਚ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਇਨਵਾਈਟਡ ਹੋ। 3 ਦਿਨ ਦਾ ਬਹੁਤ ਹੀ ਖੂਬਸੂਰਤ ਮੇਲਾ ਹੋਏਗਾ। ਮੇਲਾ ਸਿਰਫ ਤੇ ਸਿਰਫ ਮੇਲਾ ਇਹ ਨਹੀਂ ਹੋਏਗਾ, ਖਾਣ ਪੀਣ ਵਾਲਾ ਮੇਲਾ, ਨਾਲ ਉੱਥੋਂ ਤੁਸੀਂ ਕੁਝ ਨਾ ਕੁਝ ਸਿੱਖ ਕੇ ਵੀ ਜਾਓਗੇ, ਕੁਝ ਨਾ ਕੁਝ ਸਮਝ ਕੇ ਜਾਓਗੇ ਪੰਜਾਬੀ ਮਾਂ ਬੋਲੀ ਦੇ ਬਾਰੇ, ਪੰਜਾਬੀ ਸੱਭਿਆਚਾਰ ਦੇ ਬਾਰੇ। ਔਰ ਜੋ ਸਾਡਾ ਮੇਨ ਉਸ ਕਾਨਫਰੰਸ ਦਾ ਵਿਸ਼ਾ ਹੈ ਕਿ ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦਾ ਅਕਸ, ਉਹਦੇ ਬਾਰੇ ਤੁਸੀਂ ਵਿਦਵਾਨ ਦੋਸਤਾਂ ਤੋਂ ਉਹਨਾਂ ਦੀਆਂ ਗੱਲਾਂ ਬਾਤਾਂ ਜ਼ਰੂਰ ਸੁਣੋਗੇ, ਤੇ ਹੋ ਸਕਦਾ ਹੈ ਕੁਝ ਇੱਕ ਸ਼ੰਕੇ ਜਿਹੜੇ ਤੁਹਾਡੇ ਮਨ ਦੇ ਵਿੱਚ ਨੇ ਉਹ ਜ਼ਰੂਰ ਦੂਰ ਹੋਣ। ਸੋ ਵੀਕਐਂਡ ਇੰਜੋਏ ਕਰਕੇ ਆਇਓ, ਸੋਮਵਾਰ ਦਾ ਦਿਨ ਹੈ, ਬੜਾ ਤਾਜ਼ਾ ਦਿਨ ਹੁੰਦਾ, ਦਿਨ ਤਾਂ ਵੈਸੇ ਬੀਤ ਗਿਆ। ਚਲੋ ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਖਤਮ ਹੋਣ ਤੋਂ ਬਾਅਦ ਅੱਜ ਨਵੇਂ ਵੀਕ ਦਾ ਜਿਹੜਾ ਪਹਿਲਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਏਗਾ, ਤੁਸੀਂ ਸੰਤੁਸ਼ਟ ਹੋਵੋਗੇ। ਤੋ ਨੈਚੁਰਲ ਹੈ, ਜਦੋਂ ਪਹਿਲੇ ਦਿਨ ਤੂੰ ਆਪਣੇ ਕੰਮ ਕਾਰ ਤੋਂ ਤੁਸੀਂ ਸੰਤੁਸ਼ਟ ਹੋਵੋਗੇ ਤਾਂ ਤੁਹਾਡੇ ਆਉਣ ਵਾਲੇ ਜਿਹੜੇ ਅਗਲੇ 5 ਦਿਨ ਜਿਹੜੇ ਨੇ ਉਹ ਵੀ ਬਹੁਤ ਵਧੀਆ ਬੀਤਣਗੇ। ਸੋ ਅੱਜ ਦੋਸਤੋ 14 ਸਤੰਬਰ ਹੋ ਗਈ, ਸੋਮਵਾਰ ਦਾ ਦਿਨ ਹੈ, 15 ਡਿਗਰੀ ਟੈਂਪਰੇਚਰ ਇਸ ਵੇਲੇ ਹੈ, ਲੇਕਿਨ ਦਿਨ ਵੇਲੇ ਵੀ 20 ਤੱਕ ਹੀ ਗਿਆ ਟੈਂਪਰੇਚਰ, ਅੱਜ ਕੁਝ ਜ਼ਿਆਦਾ ਨਹੀਂ। ਕੱਲ 15 ਸਤੰਬਰ ਹੈ ਜੀ, ਤੇ ਕੱਲ 22 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ। ਮੰਗਲਵਾਰ ਦਾ ਦਿਨ ਹੈ, 6:58 ਤੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ ਤੇ 7:29 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। 25% ਕੱਲ ਥੋੜੀ ਬਹੁਤੀ ਬੂੰਦਾਬਾਂਦੀ ਹੋਣ ਦੀ ਵੀ ਸੰਭਾਵਨਾ, ਬਾਰਿਸ਼ ਦੀ ਸੰਭਾਵਨਾ। ਚਲੋ ਖੈਰ, ਜਿਸ ਤਰ੍ਹਾਂ ਦਾ ਵੀ ਮੌਸਮ ਹੋਏ ਉਸ ਨੂੰ ਇੰਜੋਏ ਕਰਨਾ ਚਾਹੀਦਾ ਹੈ, ਮੌਜਾਂ ਲੈਣੀਆਂ ਚਾਹੀਦੀਆਂ ਨੇ ਉਸ ਤਰ੍ਹਾਂ ਦੇ ਮੌਸਮ ਦੀਆਂ, ਕਿਉਂਕਿ ਕੁਦਰਤ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ। ਕੁਦਰਤ ਨੇ ਜੋ ਜੋ ਸਬਕ ਸਾਨੂੰ ਸਿਖਾਏ ਨੇ ਉਹਨਾਂ ਦੀ ਗੱਲਬਾਤ ਆਪਾਂ ਅੱਜ ਕਰਾਂਗੇ ਥੋੜ੍ਹੀ ਬਹੁਤ। ਚਲੋ ਇੱਕ ਹੋਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਕਿ 2 ਦਿਨ ਸਾਡਾ ਪ੍ਰੋਗਰਾਮ ਨਹੀਂ ਹੈ ਸੀ, 12 ਤਰੀਕ ਨੂੰ ਔਰ 13 ਤਰੀਕ ਨੂੰ, ਅੱਜ 14, ਲੇਕਿਨ 12 ਤਰੀਕ ਨੂੰ ਨਾ ਦਿਨ ਬੜਾ ਮਹੱਤਵਪੂਰਨ ਸੀ। ਸੋ ਸਾਡਾ ਪ੍ਰੋਗਰਾਮ ਉਸ ਦਿਨ ਨਾ ਹੋਣ ਕਰਕੇ, ਅਤੇ ਅੱਜ ਜ਼ਰੂਰ ਮੈਂ ਸ਼ੇਅਰ ਕਰੂੰਗਾ ਕਿ ਉਸ ਦਿਨ ਦੀ ਕੀ ਮਹੱਤਤਾ ਸੀ ਸਾਡੇ ਲਈ, ਖਾਸ ਤੌਰ 'ਤੇ ਸਾਡੇ ਪੰਜਾਬੀ ਭੈਣ ਭਰਾਵਾਂ ਦੇ ਲਈ, ਸਾਡੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਸੀ 12 ਸਤੰਬਰ ਨੂੰ। ਸੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ, ਬਹੁਤ ਪਿਆਰ ਔਰ ਸ਼ਰਧਾ ਦੇ ਨਾਲ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ। 1604 ਈਸਵੀ ਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੂਰੇ ਤਰੀਕੇ ਦੇ ਨਾਲ ਸੰਪਾਦਿਤ ਕਰਕੇ, ਪੂਰੇ ਤਰੀਕੇ ਦੇ ਨਾਲ ਮੁਕੰਮਲ ਕਰਕੇ ਗੁਰਦੁਆਰਾ ਕਰਮਸਰ ਦੇ ਵਿੱਚ ਉਹਨਾਂ ਨੇ ਬੈਠ ਕੇ ਉਸ ਨੂੰ ਮੁਕੰਮਲ ਕੀਤਾ ਸੀ ਸਾਰਾ। ਔਰ ਉਸ ਤੋਂ ਬਾਅਦ ਜਦੋਂ ਉਸ ਨੂੰ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਸੁਸ਼ੋਭਿਤ ਕਰਨਾ ਸੀ, ਤਾਂ ਕਹਿੰਦੇ ਕਿ ਆਪਣੇ ਖੁਦ ਆਪਣੇ ਸੀਸ ਦੇ ਉੱਪਰ, ਆਪਣੇ ਸਿਰ ਦੇ ਉੱਪਰ ਸੁਸ਼ੋਭਿਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਏ, ਔਰ ਉਹਨਾਂ ਨੇ ਭਾਈ ਗੁਰਦਾਸ ਜੀ ਤੋਂ ਉਸ ਨੂੰ ਸਾਰੇ ਨੂੰ ਲਿਖਵਾਇਆ ਸੀ, ਔਰ ਬਾਬਾ ਬੁੱਢਾ ਜੀ ਨੂੰ ਪਹਿਲੇ ਹੈੱਡ ਗ੍ਰੰਥੀ ਜਦੋਂ ਪ੍ਰਕਾਸ਼ ਉਤਸਵ ਤੋਂ ਬਾਅਦ ਉਹਨਾਂ ਨੂੰ ਥਾਪਿਆ ਸੀ। ਸੋ ਬਹੁਤ ਸਾਡੇ ਲਈ ਇਹ ਸੁਭਾਗਾ ਦਿਨ ਸੀ 12 ਸਤੰਬਰ। ਉਸ ਦਿਨ ਦੀਆਂ ਤੁਹਾਨੂੰ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਾਡੇ ਲਈ ਗੁਰੂ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੋਇਆ, ਉਹਨਾਂ ਨੂੰ ਅਸੀਂ ਉਸ ਨੂੰ ਮੰਨਦੇ ਵੀ ਹਾਂ। ਔਰ ਜ਼ਿੰਦਗੀ ਦੀ ਹਰ ਮੁਸ਼ਕਲ, ਜ਼ਿੰਦਗੀ ਦੀ ਹਰ ਔਕੜ ਦਾ ਸਲਿਊਸ਼ਨ ਉਹਦੇ ਵਿੱਚੋਂ ਅਸੀਂ ਆਸਾਨੀ ਦੇ ਨਾਲ ਲੱਭ ਸਕਦੇ ਹਾਂ। ਸਿਰਫ ਸਾਡੀ ਨੇਚਾ, ਸਾਡੀ ਆਸਥਾ, ਸਾਡੀ ਸ਼ਰਧਾ ਜਿਹੜੀ ਹੈ ਨਾ, ਉਹਦੇ ਵਿੱਚ ਇਮਾਨਦਾਰੀ ਹੋਣੀ ਚਾਹੀਦੀ ਹੈ। ਮੈਂ ਅੱਗੇ ਵੀ ਕਈ ਵਾਰ ਕਹਿੰਦਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਡੈਪਥ ਹੈ ਨਾ ਵਿਚਾਰਾਂ ਦੀ, ਉਹ ਸਮੁੰਦਰ ਦੀ ਡੂੰਘਾਈ ਦੀ ਤਰ੍ਹਾਂ ਹੈ। ਸਮੁੰਦਰ ਦੀ ਡੂੰਘਾਈ ਵੀ ਅੱਜ ਤੱਕ ਪੂਰੀ ਕਿੰਨੀ ਹੈ ਕੋਈ ਨਹੀਂ ਮਾਪ ਸਕਿਆ। ਜਿੰਨਾ ਕੁ ਕੋਈ ਉਹਦੀ ਡੂੰਘਾਈ ਮਾਪ ਸਕਦਾ ਹੈ ਨਾ, ਉਹਦੇ ਮੁਤਾਬਕ ਸਮੁੰਦਰ ਉਨਾ ਕੀ ਡੂੰਘਾ ਹੈ। ਜਿੱਥੋਂ ਤੱਕ ਉਹ ਜਾ ਸਕਿਆ ਸ਼ਿਪ ਤੇ, ਜਾਂ ਜਿਹੜੇ ਗੋਤਾਖੋਰ ਹੁੰਦੇ ਨੇ, ਜਾਂ ਜੋ ਜੋ ਸਕੂਬਾ ਡਰਾਈਵਰ ਜਿਹੜੇ ਹੁੰਦੇ ਨੇ ਆਕਸੀਜਨ ਨਾਲ ਲੈ ਕੇ ਜਾਂਦੇ ਨੇ, ਜਿੰਨੀ ਜਿੰਨੀ ਦੂਰ ਤੱਕ ਉਹ ਜਾ ਸਕੇ, ਸਾਇੰਸ ਨੇ ਜਿੰਨੇ ਜਿੰਨੇ ਵੀ ਪ੍ਰਯੋਗ ਕਰ ਲਏ, ਜਿੱਥੋਂ ਤੱਕ ਉਹ ਜਾ ਸਕੇ ਉਹਨਾਂ ਦੇ ਮੁਤਾਬਕ ਸਮੁੰਦਰ ਦੀ ਡੂੰਘਾਈ ਉਨੀ ਕੀ ਹੈ। ਸੋ ਇਸੇ ਤਰ੍ਹਾਂ ਸਾਡੇ ਜੁਗੋ ਜੁਗੋ ਟਲ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਜਿਹੜੀ ਡੈਪਥ ਹੈ ਨਾ, ਉਹ ਸਮੁੰਦਰ ਦੀ ਤਰ੍ਹਾਂ ਹੈ। ਜਿੰਨਾ ਕੁ ਕੋਈ ਉਹਨਾਂ ਨੂੰ ਪੜ੍ਹਦਾ ਹੈ, ਪੜ੍ਹ ਕੇ ਵਿਚਾਰ ਕਰਦਾ ਹੈ, ਆਪਣੀ ਸਮਝ ਸੋਚ ਦੇ ਮੁਤਾਬਕ ਉਹਨੂੰ ਲੱਗਦਾ ਇੰਨੀ ਕੁ ਡੂੰਘਾਈ ਹੈ, ਲੇਕਿਨ ਉਸ ਦੀ ਡੂੰਘਾਈ, ਉਸ ਦੀ ਡੈਪਥ, ਉਸ ਦਾ ਭੇਦ ਜਿਹੜਾ ਨਾ, ਉਹ ਕੋਈ ਪਾ ਹੀ ਨਹੀਂ ਸਕਦਾ। ਸੋ ਚਲੋ, ਖੈਰ, ਕਿਸੇ ਦੋਸਤ ਮਿੱਤਰ ਭੈਣ ਭਰਾ ਨੇ ਉਸ 12 ਸਤੰਬਰ ਦੇ ਇਸ ਪ੍ਰਕਾਸ਼ ਉਤਸਵ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਏ ਤਾਂ 647-367-5353 ਤੇ ਤੁਸੀਂ ਕਰ ਸਕਦੇ ਹੋ। ਜੇ ਕੋਈ ਵਧਾਈ ਸੰਦੇਸ਼ ਦੇਣਾ ਹੋਵੇ ਸਾਡੇ ਦੋਸਤਾਂ ਭੈਣ ਭਰਾਵਾਂ ਦੇ ਲਈ, ਤਾਂ ਉਹ ਵੀ ਤੁਸੀਂ ਜੀ ਆਇਆਂ ਨੂੰ ਕਰ ਸਕਦੇ ਹੋ। ਸੋ ਦੂਸਰਾ ਇੱਕ 12 ਸਤੰਬਰ ਦਾ ਦਿਨ ਹੋਰ ਸਾਡੇ ਪੰਜਾਬ ਵਾਸੀਆਂ ਲਈ ਬਹੁਤ ਹੀ ਬਹੁਤ ਵਧੀਆ ਹੈ, ਉਹਦੀ ਹੋਰ ਮਹੱਤਤਾ ਹੈ ਇਸ ਵਕਤ ਤੋਂ ਵੀ। ਪਹਿਲਾਂ ਸਾਡੇ ਡਾਕਟਰ ਸਾਹਿਬ ਆ ਗਏ ਨੇ, ਇਹਨਾਂ ਨਾਲ ਗੱਲ ਕਰਦੇ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਆਉਂਦੇ ਰਹੋ ਤੁਸੀਂ।
1: ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਨੇ?
1: ਵਧੀਆ ਜੀ, ਵਧੀਆ ਜੀ।
0: ਡਾਕਟਰ ਸਾਹਿਬ, 12 ਸਤੰਬਰ ਨੂੰ ਪ੍ਰਕਾਸ਼ ਉਤਸਵ ਸੀ ਤੇ ਉਸ ਦੇ ਸੰਬੰਧ ਦੇ ਵਿੱਚ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ? ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਸੀ ਨਾ 12 ਸਤੰਬਰ ਨੂੰ, ਤੇ ਬਾਬਾ ਪਹਿਲੇ। ਹਾਂਜੀ ਹਾਂਜੀ ਹਾਂਜੀ,
1: ਦਰਬਾਰ ਸਾਹਿਬ ਤੋਂ ਪੂਰਾ ਪ੍ਰੋਗਰਾਮ ਦੇਖਿਆ।
0: ਅੱਛਾ ਅੱਛਾ, ਉਸ ਦਿਨ ਦਾ ਸਾਰਾ ਲਾਈਵ ਤੁਸੀਂ ਸੁਣਿਆ ਦੇਖਿਆ?
1: ਹਾਂਜੀ ਹਾਂਜੀ,
0: ਬਾਤ
1: ਉਹਦੇ ਵਿੱਚ ਡੈਕੋਰੇਸ਼ਨ ਕੀਤੀ ਗਈ, ਪੁੱਛੋ ਕੁਛ ਨਾ। ਔਰ ਜੇ ਮਤਲਬ ਜਿੰਨੇ ਵੀ ਅਸੀਂ ਰਾਜੀ ਸੀ ਜਾਂ ਉਹਦੇ ਕੰਮ ਕਰਨ ਵਾਲੇ ਸੀ, ਜਿਹਨੂੰ ਮਤਲਬ ਉੱਥੇ ਹੁੰਦੇ ਨੇ, ਸਾਰਿਆਂ ਨੂੰ ਪੀਲੇ ਪੜਕੇ ਦੇ ਖਾਣ ਉਹਨਾਂ ਨੇ ਸਜਾਇਆ ਸੀ।
0: ਹਾਂ, ਉਹ ਤੇ ਸ਼ਾਨ ਇੱਕ ਵੱਖਰੀ ਵੇਖਣ ਵਾਲੀ ਨਾ, ਦੀਵਾਲੀ ਦੇ ਦਿਨ ਤੇ। ਕਿ ਤੁਸੀਂ ਦੇਖੋ, ਅਸੀਂ ਤਾਂ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨਾ, ਦੀਵਾਲੀ ਵਾਲੇ ਦਿਨ ਤੁਸੀਂ ਕਿਤੇ ਦੇਖੋ ਉੱਥੇ ਜੋ ਡੈਕੋਰੇਸ਼ਨ ਹੁੰਦੀ ਹੈ, ਜੋ ਫੁੱਲਾਂ ਦੀ ਬਾਰਿਸ਼ ਹੁੰਦੀ ਹੈ, ਕਿਆ ਬਾਤ, ਇੱਕ ਕਮਾਲ ਦਾ ਨਜ਼ਾਰਾ ਜਿਹੜਾ ਨਾ ਦੇਖਣ ਵਾਲਾ ਹੁੰਦਾ ਦਰਬਾਰ ਸਾਹਿਬ ਦੇ। ਚਲੋ ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਜੁੜੇ ਨੇ ਜੀ, 647-993-1484 ਇਹਨਾਂ ਦਾ ਨੰਬਰ ਹੈ। ਤੁਹਾਨੂੰ ਆਪਣੀ ਸਿਹਤ ਦੇ ਸੰਬੰਧ ਦੇ ਵਿੱਚ ਕੋਈ ਵੀ ਸੇਵਾ ਇਹਨਾਂ ਤੋਂ ਲੈਣੀ ਹੋਵੇ, ਕੋਈ ਐਡਵਾਈਸ ਲੈਣੀ ਹੋਵੇ, ਕੋਈ ਦਵਾਈ ਤੁਸੀਂ ਲੈਣੀ ਹੋਵੇ, ਤਾਂ ਇਹਨਾਂ ਦੇ ਹੱਥ ਦੇ ਵਿੱਚ ਬੜੀ ਸ਼ਫਾ ਹੈ। ਡਾਕਟਰ ਜਸਵੀਰ ਚੌਹਾਨ ਜੀ, 647-993-1484 ਇਹਨਾਂ ਦਾ ਨੰਬਰ ਹੈ। ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ।
1: ਥੈਂਕ ਯੂ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭੈਣ ਜੀ, ਜਤਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ
0: ਸਾਰਿਆਂ ਨੂੰ ਜੀ, ਸਾਰਿਆਂ
2: ਨੂੰ। ਕੱਲ ਗੁਰੂ ਅਰਜਨ ਦੇਵ ਜੀ ਦਾ ਗੁਰੂ ਸਾਹਿਬ ਜੀ ਦਿਵਸ ਸੀ
0: ਜੀ ਜੀ ਜੀ,
2: ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਦਿਵਸ।
0: ਹਾਂ, ਚਲੋ ਬਹੁਤ ਵਧੀਆ, ਤੁਸੀਂ ਇਹ ਵੀ ਬਹੁਤ ਵਧੀਆ ਜਾਣਕਾਰੀ ਚਲੋ ਸਾਂਝੀ ਕਰਤੀ। ਤੁਸੀਂ ਗੁਰਮਤ ਦੇ ਬਹੁਤ ਗਿਆਤਾ ਹੋ, ਤੁਹਾਨੂੰ ਪੂਰੀ ਜਾਣਕਾਰੀ ਹੈ, ਤੇ ਚਲੋ ਤੁਹਾਡੇ ਥਰੂ ਸਾਡਾ ਵੀ ਕੁਝ ਨਾ ਕੁਝ ਭਲਾ ਹੋ ਜਾਂਦਾ, ਸਾਨੂੰ ਵੀ ਜਾਣਕਾਰੀ ਮਿਲ ਜਾਂਦੀ ਹੈ ਇਸ ਚੀਜ਼ ਦੀ।
2: ਧੰਨ ਧੰਨ ਰਾਮਦਾਸ ਗੁਰ
0: ਜੀ ਜੀ ਜੀ,
2: ਪੂਰੀ ਹੋਈ ਕਰਮ
0: ਜੀ ਜੀ ਜੀ ਜੀ ਜੀ ਜੀ ਜੀ,
2: ਬਹੁਤ ਵਧੀਆ ਕਿਤੇ। ਫਿਰ ਵੀ ਤੁਸੀਂ ਵੀ ਸਾਨੂੰ ਇਹ ਰੁਪਏ ਲਿਆਉਂਦੇ ਹੋ, ਸਾਡੇ ਕੋਲ ਪੁੱਛਦੇ ਹੋ, ਤੇ ਅਸੀਂ ਤੁਹਾਨੂੰ ਜਿੰਨੀ ਕੁ ਸਾਡੇ ਦਿਮਾਗ ਵਿੱਚ, ਮੈਂ ਫੋਨ
0: जिंदगी हटा के जो एक्सपीरियंस प्राप्त किया हों किताबा तो एक्सपीरियंस प्राप्त नहीं होंगे
2: नहीं मैं ना फोन तो नहीं कदे भी कदया कोई भी दुख या प्रोग्राम कोई भी
0: जी जी
2: सिर्फ मैं जिन्ना को मेनू सच्चे पातशाह तो जी देंदे है ना
0: जी जी
2: उन्ना को मैं ताडे रूबरू कर देनी है
0: चल बहुत वधिया जी परमात्मा इस तरह ही तुहानू समत बख्शे इस तरह ही तुहाडी सोझी बरकरार रहे तुहाडी लंबी उम्र होवे तंदुरुस्त होवे ते तुसी साडे नाल गल्लां बातां इस तरह ही करदे रहो
2: तुहानू परमात्मा चढ़दी कला च रखे सानू तुसी मौका दित्ते
0: शुक्रिया भैन जी बहुत बहुत मेहरबानी सो दोस्तों 647-367-5353 647-367-5353 साडा नंबर है एक होर जानकारी जिहड़ी मैं 12 सितंबर दी तुहाडे नाल शेयर कर रहा सी 12 सितंबर 1897 सारागढ़ी जिहड़ी खैबर पख्तूनख्वा सूबे दे विच सारागढ़ी दी पोस्ट दे उपर साडे 21 बहादुर सिपाहियां ने जिन्हां दी अगवाही हवालदार ईसर सिंह ने कीती सी ब्रिटिश भारतीय फौज दे विच जिहड़े 21 नौजवान सन जिन्हां दी अगवाही हवालदार ईसर सिंह जी ने कीती और सारे ही उहदे विच पंजाबी भरा सन साडे और इतिहास गवाह है उस चीज का इतिहास दे विच रेफरेंस है उस चीज का पिछे जे एक पिक्चर भी आई सी तुसी देखी होनी है अक्षय कुमार ने उहदे विच रोल कीता सी केसरी पिक्चर का नाम ही सी उसका नाम ते ओ भी उस दिन 12 सितंबर 1897 का दिन सी जदों कमसान का युद्ध होया सी उस सारागढ़ी की पोस्ट के उपर ते साडे ओ 21 जिहड़े जवान जिहड़े जिन्हां की अगवाही हवालदार ईसर सिंह जी ने कीता सी उन्होंने शहादत जिहड़ी प्राप्त कीती सी ओह भी 12 सितंबर जिहड़े 36वीं सिख रेजिमेंट दे विच सी ओह ब्रिटिश भारतीय फौज दे विच ते उन्हां नूं भी असी ट्रिब्यूट असी श्रद्धांजलि दिंदे उन्हां दी शहादत नूं असी नमन करदे आ कि जिन्हां 21 ने 10,000 दा राह रोकिया ते उस किले दे उपर उन्हां नूं काबज नहीं होण दित्ता सो गल्लां बातां दा सिलसिला इस तरह ही जारी रहेगा 647-367-5353 साडे स्टूडियो दा नंबर है सो तुसी कोई गलबात करनी होवे ते कर सकदे हो ते फिलहाल तुहाडे नाल एक आपां कोई ना कोई गीत शेयर करदे आ ते साडे एक कॉलर आ गए ने बीबी गोसल जी सत श्री अकाल बीबी गोसल जी सत श्री अकाल
2: डॉक्टर
0: सत श्रीकाल जी सत श्री अकाल दिमाग असली ओ गल है
2: दूसरी गल जो दसी है ना जो साकी सिंह ने मैं फिल्म देखी है बहुत कुछ थानू
0: ड्यूटी लाई भी तुसी भाई जाओ उस पोस्ट जिथे सब तो वध खतरा सी
2: जो बहादुरी दिखाई दुनिया च कदे ਕਦੇ ਵੀ ਭੁੱਲ ਨੀ ਸਕਦੇ ਜੋ ਸਿੰਘਾਂ ਨੇ ਮਾਰ ਕੇ ਮਾਰੇ ਪਰ ਮੈਂ ਤਾਂ ਅਜੇ ਵੀ ਸਾਡਾ ਝੁਕਦਾ ਗੁਰੂ ਅਜੇ ਅਜੇ ਕੱਲ
0: ਬਾਰਾਂ ਤਰੀਕ ਨੂੰ ਸੀ ਜੀ 12 ਤਰੀਕ ਨੂੰ
2: ਬਾਰਾਂ ਕੱਲ ਸੀ ਨਾ
0: ਪ੍ਰਕਾਸ਼ ਉਤਸਵ ਪਰਸੋਂ ਸੀ ਅੱਜ 14 ਹੋ ਗਈ ਨਾ
2: ਕੱਲ ਮੈਂ ਵੈਸੇ ਇੱਥੇ ਸੰਡੇ ਮਨਾਉਂਦੇ ਮਾਰਚ
0: ਉਹਨਾਂ ਨੇ ਉਹ ਫਿਰ ਆਪਣੇ ਇੱਥੇ ਨਾ ਆਪਣੇ ਤਾਂ ਥੋੜਾ ਜਿਹਾ ਇਹ ਵੀ ਸੈਟਰਡੇ ਸੰਡੇ ਦੇਖਣਾ ਹੁੰਦਾ ਚਾਹੇ ਵੀਕ ਦੇ ਦਰਮਿਆਨ ਵੀ ਆ ਜਾਏ ਤੇ ਫਿਰ ਆਪਣੇ ਸੈਟਰਡੇ ਸੰਡੇ ਨੂੰ ਹੀ ਫਿਰ ਪ੍ਰੈਫਰ ਕਰਦੇ ਆ ਕਿਉਂਕਿ
2: ਲੋਕ ਫ੍ਰੀ ਹੁੰਦੇ ਨੇ ਆਓ ਤੇ ਨਹੀਂ ਬੀਬੀ ਅੰਗੇ ਨਹੀਂ ਆਉਂਦੇ ਨੇ ਮੈਂ ਕਿਹਾ ਅੱਜ ਮੈਂ ਆ ਨਹੀਂ ਸਕਦੀ ਮੇਰੀ ਡਿਊਟੀ ਨਾ ਹੋਣਾ ਉਹ ਆਈ ਸੀ ਜ਼ਰੂਰੀ ਕਹਿੰਦੇ ਮੈਂ ਤੁਹਾਨੂੰ ਕੁਛ ਹੁਣ ਵਿਆਹ ਆਪਣਾ ਰੱਖਿਆ ਤਾਂ ਕਿਤੇ ਮੇਰੀ ਕੁੜੀ ਗੋਰੇ ਨਾਲ ਤੇ ਗੋਰਾ ਉਹ ਕੁੜੀ ਵੀ ਉਹਨਾਂ ਨੇ ਮੈਂ ਤੈਨੂੰ ਬਹੁਤ ਪਿਆਰ ਵਿਆਹ ਕਰੂੰ ਕਹਿੰਦੇ ਹਾਂ ਨਾਨੀ ਜੀ ਮੇਰਾ
0: क्या बात तुहाडी 90 साल उम्र हो गई है जी की होनी है जी
2: होनी है
0: अच्छा साल है चलो जी परमात्मा तुहानू 90 तक की असि ते कहने तुसी सेंचुरी पूरी करो परमात्मा तुहानू तंदुरुस्त रखे और तुहानू इस तरह ही तुहानू जिंदा दिल बना के रखे जिन्ने जिंदा दिल तुसी हो ना इस तरह जिंदा दिल बना के रखे ਉਮਰ ਲੰਬੀ ਹੋਣੀ ਚਾਹੀਦੀ ਹੈ, ਨਾਲ ਤੰਦਰੁਸਤੀ ਹੋਣੀ ਬਹੁਤ ਜ਼ਰੂਰੀ ਹੈ।
2: ਸ਼ੁਕਰੀਆ।
0: ਸੋ ਦੋਸਤੋ 647-367-5353 ਤੇ ਚਲੋ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਤੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਥੋੜਾ ਜਿਹਾ ਅੱਗੇ ਕੰਟੀਨਿਊ ਕਰਾਂਗੇ। ਦੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ 12 ਸਤੰਬਰ ਨੂੰ ਜੋ ਜੋ ਕੁਝ ਹੋਇਆ, ਤੇ ਤੁਸੀਂ ਉਸ ਲਾਈਟ ਦੇ ਵਿੱਚ ਕੋਈ ਗੱਲ ਕਰਨੀ ਚਾਹੋ ਤਾਂ ਕਰ ਸਕਦੇ ਹੋ, ਬਾਕੀ ਆਪਾਂ ਇਸ ਗੱਲਬਾਤ ਨੂੰ ਅੱਗੇ ਆਪਾਂ ਹੋਰ ਕੰਟੀਨਿਊ ਕਰਾਂਗੇ। ਤੇ ਫਿਲਹਾਲ ਸੁਣੋ ਇੱਕ ਪਿਆਰਾ ਜਿਹਾ ਗੀਤ।

0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕੁਲਦੀਪ ਸਿੰਘ ਜੀ 4791।
1: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ ਹੈ।
1: ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ।
0: ਚਲੋ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਦੋਸਤ ਮਿੱਤਰ, ਤੁਸੀਂ ਨਾਲ ਜੁੜਦੇ ਹੋ ਤੇ ਇਹਦੇ ਨਾਲ ਮੈਨੂੰ ਹੋਰ ਹੌਸਲਾ ਮਿਲਦਾ ਹੈ। ਚਲੋ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ।
1: ਬਿਲਕੁਲ ਜੀ, ਸਾਰੇ ਸਵਾਲ ਨੇ ਜੀ। ਮੈਂ ਨਾ ਇੱਕ ਤਰ੍ਹਾਂ ਤੋਂ ਪੁੱਛਣਾ ਸੀ, ਇੱਕ ਤਰ੍ਹਾਂ ਤੁਸੀਂ ਇੱਕ ਦਿਨ ਦੱਸ ਰਿਹਾ ਸੀ ਜਿਹੜੇ ਦੇਸ਼ ਦੀ ਗੱਲ ਕਰ ਰਹੇ ਸੌ ਤੋਂ ਵੱਧ ਸਾਲ ਜੀ ਹੋ ਰਹੇ ਨੇ
0: ਜੀ। ਜਪਾਨ ਜਪਾਨ
1: ਜਪਾਨ ਹਾਂ
0: ਜੀ ਜੀ।
1: ਉਹਦੇ ਚ ਕੋਈ 6 ਨੁਕਤੇ ਵੀ ਸ਼ਾਇਦ ਤੁਹਾਨੂੰ ਦੱਸੇ ਹੈ ਨਾ।
0: ਜਿਸ ਕਰਕੇ ਉਹਨਾਂ ਦੀ ਉਮਰ ਜਿਹੜੀ ਲੰਬੀ ਹੋ ਜਾਂਦੀ ਹੈ। ਕਿਹੜਾ ਤੁਸੀਂ ਫੋਲੋ ਕੀਤਾ? ਕੋਈ ਸ਼ੱਕ ਨੀ, ਜਿਹੜੀ ਵਾਕ ਕਰਨੀ ਹੈ ਨਾ, ਇਹ ਤਾਂ ਇੱਕ ਜ਼ਿੰਦਗੀ ਦਾ ਨੇਮ ਬੰਦੇ ਨੂੰ ਬਣਾ ਲੈਣਾ ਚਾਹੀਦਾ। ਇਹ ਨਹੀਂ ਹੈ ਵੀ ਤੁਸੀਂ 40 ਮਿੰਟ ਵਾਕ ਕਰੋ, 50 ਕਰੋ, 60 ਕਰੋ। ਇਹ ਆਪਣੀ ਜਿੰਨੀ ਕੁ ਤੁਹਾਡੀ ਸਿਹਤ ਅਲਾਓ ਕਰਦੀ ਹੈ ਨਾ, ਓਨੀ ਕੁ ਵਾਕ ਜ਼ਰੂਰ ਕਰਨੀ ਚਾਹੀਦੀ ਹੈ। ਫਿਰ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਮੈਂ ਤਾਂ ਯਾਰ ਮੇਰਾ ਤੋਰਾ ਫੇਰਾ ਬਹੁਤ ਹੋ ਜਾਂਦਾ ਆਫਿਸ ਦੇ ਵਿੱਚ, ਮੈਂ ਇੱਧਰ ਨੂੰ ਜਾਣਾ, ਉਧਰ ਨੂੰ ਜਾਣਾ, ਇੱਧਰ ਜਾਣਾ, ਉਧਰ ਜਾਣਾ। ਉਹ ਵਾਕ ਨਹੀਂ ਹੈਗੀ। ਵਾਕ ਹੈਗੀ ਜਿਹੜੀ ਤੁਸੀਂ ਵਾਕ ਨੂੰ ਵਾਕ ਸਮਝ ਕੇ ਕਰੋ। ਇੱਕ ਸਟ੍ਰੇਟ ਜਾਣਾ, ਆਪਣੇ ਮਾਈਂਡ ਨੂੰ ਫੋਕਸ ਕਰਕੇ ਮੈਂ ਭਾਈ ਸੈਰ ਕਰ ਰਿਹਾ।
1: ਤੇ
0: ਜੀ ਮੈਨੂੰ ਤਾਂ ਇੱਕ ਡਾਕਟਰ ਨਾਲ ਮੈਂ ਗੱਲ ਕਰ ਰਿਹਾ ਸੀ, ਉਹ ਕਹਿੰਦਾ ਵੀ ਅੱਜ ਕੱਲ ਜਿਹੜੇ ਜ਼ਿਆਦਾਤਰ ਲੋਕ ਵਾਕ ਕਰਦੇ ਨਾ, ਕੰਨਾਂ ਦੇ ਵਿੱਚ ਬਲੂਟੁੱਥ ਲਾ ਕੇ, ਮੋਬਾਈਲ ਜੇਬ ਚ ਪਾ ਕੇ ਗਾਣੇ ਸੁਣਦੇ ਜਾਣਾ, ਉਹ ਵੀ ਗਲਤ ਹੈ, ਰੋਂਗ ਹੈ। ਹਾਂ, ਸੈਰ ਤਾਂ ਜਦੋਂ ਕਰਨੀ ਨਾ, ਤੁਸੀਂ ਸੈਰ ਨੂੰ ਆਪਣੇ ਮਾਈਂਡ ਨੂੰ ਫੋਕਸ ਕਰਕੇ, ਕੋਈ ਗਾਣਾ ਸੰਗੀਤ ਕੁਝ ਨਹੀਂ, ਹਾਂ ਆਪਣੇ ਮੂੰਹ ਚੋਂ ਗੁਣਗਣਾਉਂਦੇ ਜਾਓ, ਕੁਝ ਤੁਸੀਂ ਸ਼ਬਦ ਗਾਉਂਦੇ ਜਾਓ, ਕੁਝ ਤੁਸੀਂ ਗੀਤ ਗਾਉਂਦੇ ਜਾਓ, ਜੋ ਮਰਜ਼ੀ ਗੁਣਗਣਾਉਂਦੇ ਜਾਓ, ਬਹੁਤ ਜ਼ਰੂਰੀ ਹੈ ਉਹ ਆਪਣੇ ਅੰਦਰ ਦੀ ਹਵਾ ਜਿਹੜੀ ਤੁਸੀਂ ਬਾਹਰ ਨਿਕਲਦੀ ਜਾਏਗੀ, ਤੁਹਾਡੀ ਗੰਦੀ ਹਵਾ ਜਿਹੜੀ ਰਾਤ ਨੂੰ ਸੌਂ ਕੇ ਅੰਦਰ ਜਮ੍ਹਾਂ ਹੁੰਦੀ ਹੈ, ਤੇ ਸਵੇਰੇ ਫਰੈਸ਼ ਏਅਰ ਜਿਹੜੀ ਤੁਸੀਂ ਗ੍ਰਾਸਪ ਕਰੋਗੇ ਕੁਦਰਤ ਦੀ ਨੇਚਰ ਦੇ ਵਿੱਚੋਂ। ਸਾਡੇ ਜ਼ਿਆਦਾਤਰ ਅੱਜ ਦੇ ਕੱਲ ਦੇਖੋ ਨਾ, ਅੱਜ ਕੱਲ ਮੁੰਡੇ ਕੁੜੀਆਂ ਵੀ ਜਿਹੜੇ ਜਿਮ ਦੇ ਵਿੱਚ ਜਾਂਦੇ, ਉਹਨਾਂ ਨੇ ਕੰਨਾਂ ਦੇ ਵਿੱਚ ਉਹ ਲਾਈਆਂ ਹੁੰਦੀਆਂ ਟੂਟੀਆਂ ਜੀਆਂ, ਤੇ ਉਹਦੇ ਨਾਲ ਹੀ ਮਤਲਬ ਉਹ ਚੱਲੀ ਜਾਂਦਾ। ਪੁਰਾਣੇ ਸਮਿਆਂ ਦੇ ਵਿੱਚ ਲੋਕ ਖਾਣਾ ਘਰ ਖਾਂਦੇ ਹੁੰਦੇ ਸੀ ਤੇ ਜੰਗਲ ਪਾਣੀ ਬਾਹਰ ਖਾਂਦੇ ਹੁੰਦੇ ਸੀ, ਤੇ ਅੱਜ ਕੱਲ ਲੋਕ ਖਾਣਾ ਖਾਣ ਬਾਹਰ ਜਾਂਦੇ ਕਾਰਾਂ ਗੱਡੀਆਂ ਤੇ ਜੰਗਲ ਪਾਣੀ ਵਾਲਾ ਕੰਮ ਇੰਤਜ਼ਾਮ ਸਾਰਾ ਕੁਝ ਘਰੇ ਹੈਗਾ। ਬਿਲਕੁਲ ਸਾਰੀ ਜੀਵਨ ਦੀ ਸ਼ੈਲੀ ਦੇ ਵਿੱਚ, ਸਟਾਈਲ ਦੇ ਵਿੱਚ ਤਬਦੀਲੀ ਹੋ ਗਈ, ਹੁਣ ਕੀ ਕਰੀਏ ਕੀ।
1: ਬਿਲਕੁਲ,
0: ਸ਼ੁਕਰੀਆ, ਮਿਹਰਬਾਨੀ ਕੁਲਦੀਪ ਜੀ, ਬਹੁਤ ਬਹੁਤ ਮਿਹਰਬਾਨੀ,
1: ਥੈਂਕ ਯੂ।
0: ਸੋ ਦੋਸਤੋ, ਤੁਸੀਂ ਵੀ ਕੋਈ ਗੱਲ ਕਰ ਸਕਦੇ ਹੋ 647-367-5553। ਗੱਲਬਾਤ ਚਲੋ ਕੁਲਦੀਪ ਜੀ ਨੇ ਬਹੁਤ ਵਧੀਆ ਕੀਤੀ ਕਿ ਉਹ ਮੋਟੀਵੇਟ ਹੋਏ। ਇੱਕ ਦਿਨ ਅਸੀਂ ਡਿਸਕਸ ਕੀਤਾ ਸੀ ਕਿ ਜਪਾਨ ਦਾ ਇੱਕ ਸ਼ਹਿਰ ਹੈ ਜਿੱਥੇ ਮੈਕਸੀਮਮ ਲੋਕ ਨਾ 80% ਤੋਂ 70-80% ਤੋਂ ਲੋਕ ਜਿਹੜੇ ਵੱਧ ਜਿਹੜੇ ਅਬਵ 100 ਈਅਰ ਜਿਹੜੇ ਉੱਥੇ ਜ਼ਿੰਦਾ ਨੇ। ਸੋ ਉਦਣ ਆਪਾਂ 0.54 ਡਿਸਕਸ ਕੀਤੇ ਸੀ, ਕਿਸੇ ਨੂੰ ਫੇਰ ਕਰ ਲਾਂਗੇ। ਲੇਕਿਨ ਸੈਰ ਦਾ ਤਾਂ ਕੋਈ ਸਬਸਟੀਚਿਊਟ ਨਾ ਹੈ ਹੀ ਨਹੀਂ ਹੈਗਾ, ਕੋਈ ਸਬਸਟੀਚਿਊਟ ਨਹੀਂ ਇਹਦਾ। ਕਿਸੇ ਵੀ ਚੀਜ਼ ਤੁਸੀਂ ਆਪਣੇ ਮਨ ਨੂੰ ਖੁਸ਼ ਰੱਖਣਾ ਹੈ ਤਾਂ ਸੈਰ ਤੁਹਾਨੂੰ ਹੈਲਪ ਕਰਦੀ ਹੈ, ਆਪਣੇ ਸਰੀਰ ਨੂੰ ਫਿੱਟ ਰੱਖਣਾ ਹੈ ਤਾਂ ਤੁਹਾਨੂੰ ਸੈਰ ਹੈਲਪ ਕਰਦੀ ਹੈ, ਤਰੋ ਤਾਜ਼ਾ ਰੱਖਣਾ ਮਨ ਨੂੰ ਤਾਂ ਤੁਹਾਨੂੰ ਹੈਲਪ ਕਰਦੀ ਹੈ ਸੈਰ। ਮੈਂ ਤੁਹਾਨੂੰ ਛੋਟਾ ਜਿਹਾ ਇੱਕ ਇੰਸੀਡੈਂਟ, ਚਲੋ ਰੈਫਰੈਂਸ ਆ ਗਿਆ, ਮੈਂ ਨਾ ਘੱਟੋ ਘੱਟ 15-20 ਸਾਲ ਪਹਿਲਾਂ, ਮੈਨੂੰ ਸ਼ੌਕ ਸੀ ਵਾਲੀਬਾਲ ਖੇਡਣ ਦਾ ਸੀ। ਸ਼ਾਮ ਨੂੰ ਗੇਮ ਲੱਗਦੀ ਉੱਥੇ ਕੰਪਨੀ ਬਾਗ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਬਰਦਸਤ ਗੇਮ ਲੱਗਦੀ ਸੀ। ਉਹ ਬਾਈ ਚਾਂਸ ਕਿਤੇ ਗਰਾਊਂਡ ਦੇ ਵਿੱਚ ਖੜਿਆਂ ਇੱਕ ਦਿਨ ਮੇਰਾ ਲੈਫਟ ਵਾਲਾ ਖੱਬੇ ਵਾਲਾ ਜਿਹੜਾ ਨੀ ਹੈ ਨਾ ਗੋਡਾ, ਇਹ ਕਿਤੇ ਟਵਿਸਟ ਹੋ ਗਿਆ ਕਿਤੇ। ਉਹ 2-4 ਦਿਨਾਂ ਬਾਅਦ ਸਵੈਲਿੰਗ ਹੋ ਗਈ ਬਹੁਤ ਜ਼ਿਆਦਾ, ਉੱਥੇ ਸਵੈਲਿੰਗ ਹੋ ਗਈ ਤੇ ਉਹ ਕਦੇ ਕਿਸੇ ਨੂੰ ਦਿਖਾ, ਕਦੇ ਕਿਸੇ ਨੂੰ ਦਿਖਾ, ਤੇ ਮੇਰੇ ਤੋਂ ਤਾਂ ਤੁਰਨਾ ਫਿਰਨਾ ਮੁਸ਼ਕਲ ਹੋ ਗਿਆ ਤੇ ਅਸੀਂ ਰੈਗੂਲਰ ਗੇਮ ਖੇਡਣ ਵਾਲੇ, ਮੈਨੂੰ ਇਹ ਲੱਗਿਆ ਵੀ ਜੇਕਰ ਮੇਰੀ ਗੇਮ ਬੰਦ ਹੋ ਗਈ ਤੇ ਮੈਂ ਤਾਂ ਖਤਮ ਹੋ ਜਾਣਾ ਜਲਦੀ ਜਲਦੀ। ਸੋ ਤਿੰਨ ਸਾਡੇ ਉੱਥੇ ਟੌਪ ਦੇ ਸਰਜਨ ਨੇ ਜਿਹੜੇ ਔਰਥੋ ਦੇ ਹੈਗੇ ਅੰਮ੍ਰਿਤਸਰ ਦੇ ਵਿੱਚ, ਮੈਂ ਉਹਨਾਂ ਨੂੰ ਦਿਖਾਇਆ, ਟੌਪ ਦੇ ਸਰਜਨ ਉਹਨਾਂ ਦੇ ਨਾਮੀ ਗ੍ਰਾਮੀ ਸਰਜਨ ਨੇ, ਤਿੰਨਾਂ ਨੇ ਐਕਸਰੇ ਕਰਕੇ ਸਾਰਾ ਕੁਝ ਦੇਖ ਦਿਖਾ ਕੇ ਤਿੰਨਾਂ ਨੇ ਮੈਨੂੰ ਮੈਡੀਸਨ ਲਿਖ ਕੇ ਦਿੱਤੀ ਔਰ ਤਿੰਨਾਂ ਦੀ ਇੱਕੋ ਰਾਏ ਸੀ ਜੀ ਸਾਰੀ ਉਮਰ ਤੁਹਾਨੂੰ ਇਹ ਮੈਡੀਸਨ ਖਾਣੀ ਪੈਣੀ ਹੈ ਤੇ ਨਾ ਤਾਂ ਤੁਸੀਂ ਚੌਂਕੜੀ ਮਾਰ ਕੇ ਬੈਠ ਸਕਦੇ ਹੋ ਨਾ ਤੁਸੀਂ ਪੈਰਾਂ ਭਾਰ ਬੈਠ ਸਕਦੇ ਹੋ। ਮੈਨੂੰ ਤੇ ਟੈਨਸ਼ਨ ਹੋ ਗਈ ਉਸ ਚੀਜ਼ ਦੀ, ਮੈਂ ਕਿਹਾ ਵੀ ਇਹ ਤੇ ਭਾਈ ਹੁਣ ਜ਼ਿੰਦਗੀ ਥੋੜੀ ਰਹਿ ਗਈ, ਜਦੋਂ ਗੇਮ ਖਤਮ ਹੋ ਗਈ ਡਾਕਟਰਾਂ ਨੇ ਪਰਮਾਨੈਂਟਲੀ ਦੱਸਤਾ ਵੀ ਇਹ ਸਾਰੀ ਉਮਰ ਮੈਡੀਸਨ ਤੇ ਨਾ ਤੁਸੀਂ ਬੈਠ ਸਕਦੇ ਹੋ ਨਾ ਤੁਸੀਂ ਇਸ ਤਰ੍ਹਾਂ ਬੈਠ ਸਕਦੇ ਹੋ। ਸੋ ਲੇਕਿਨ ਉੱਥੇ ਮੇਰੇ ਦੋਸਤ ਮਿੱਤਰ ਸੀ, ਮੈਂ ਹੌਲੀ ਉੱਥੇ ਜਾਇਆ ਕਰਨਾ ਹੌਲੀ ਹੌਲੀ ਸਕੂਟਰ ਦੇ ਉੱਤੇ ਗਰਾਊਂਡ ਦੇ ਵਿੱਚ, ਉੱਥੇ ਇੱਕ ਦੋ ਦੋਸਤ ਸੀ ਸਾਡੇ ਨਾਲ ਵਾਲੀਬਾਲ ਖੇਡਦੇ ਸੀ, ਉਹਨਾਂ ਨੇ ਦੱਸਿਆ ਵੀ ਇੱਕ ਮਲਣ ਵਾਲਾ ਬੰਦਾ ਹੈਗਾ ਸੀ ਕੁਝ ਸਾਡੇ ਭਲਵਾਨ, ਭਲਵਾਨ ਉਹਨੂੰ ਕਹਿੰਦੇ ਸੀ, ਉਹਨੇ ਨਾ ਮੇਰੇ ਗੋਡੇ ਨੂੰ ਥੋੜਾ ਜਿਹਾ ਇੱਕ ਦਿਨ ਦੋ ਤਿੰਨ ਦਿਨ ਮੈਨੂੰ ਕਹਿੰਦਾ ਵੀ ਮੈਂ ਪੈਸੇ ਲਊ, ਮੈਂ ਕਿਹਾ ਪੈਸਿਆਂ ਨੂੰ ਮਾਰ ਗੋਲ ਯਾਰ, ਜਿੰਨੇ ਮਰਜ਼ੀ ਪੈਸੇ ਲੈ ਲਈ ਤੂੰ ਮੇਰੇ ਤੋਂ ਪਹਿਲਾਂ ਗੋਡਾ ਠੀਕ ਕਰ। ਤੇ ਆਮ ਤੌਰ ਤੇ ਨਾ ਇੱਕ ਮਲਣ ਵਾਲੇ ਜਿਹੜੇ ਉੱਪਰ ਤੋਂ ਥੱਲੇ ਨੂੰ ਮਲਦੇ ਆ ਜਦੋਂ ਕੋਈ ਸੱਟ ਲੱਗੀ, ਉਹਨੇ ਮੇਰੇ ਗੋਡੇ ਨੂੰ ਉੱਪਰ ਨੂੰ ਮਲਿਆ, ਮਤਲਬ ਹਾਰਟ ਵਾਲੇ ਪਾਸੇ ਨੂੰ। ਇਹ ਬਿਲਕੁਲ ਇੱਕ ਹੋਰ ਬੜੀ ਸੱਚਾਈ ਹੈ, ਕਹਿੰਦੇ ਜਦੋਂ ਕਿਸੇ ਚੀਜ਼ ਨੂੰ ਤੁਸੀਂ ਮਲਣਾ ਨਾ, ਮਾਲਿਸ਼ ਕਰਨੀ ਹੈ, ਉਹਨੂੰ ਹਾਰਟ ਵਾਲੇ ਪਾਸੇ ਨੂੰ ਪੁਸ਼ ਕਰਕੇ ਮਲੋ, ਕੋਈ ਲੱਤ ਬਾਂਹ ਗੋਡਾ ਜਿਹੜਾ ਵੀ ਉੱਪਰ ਵਾਲੇ ਪਾਸੇ ਨੂੰ ਉਹਨੂੰ ਮਲਣਾ। ਇਹ ਕੋਈ ਬਿਲਕੁਲ ਇਹ ਵੀ ਇੱਕ ਬੜਾ ਸਾਇੰਟੀਫਿਕਲੀ ਪੁਆਇੰਟ ਇਹ ਵੀ ਹੈ ਇੱਕ। ਸੋ ਲੇਕਿਨ ਉਹ ਕਹਿੰਦਾ ਮੈਨੂੰ ਕਹਿੰਦਾ ਵੀ ਜਿੰਨਾ ਤੁਸੀਂ ਤੁਰ ਸਕਦੇ ਹੋ ਨਾ ਇੰਨਾ ਤੁਰੋ ਜ਼ਰੂਰ। ਮੈਂ ਕਿਹਾ ਠੀਕ ਹੈ ਜੀ, ਮੈਂ ਆਪਣੇ ਘਰੋਂ ਸਕੂਟਰ ਤੇ ਆਇਆ ਕਰਾਂ ਕੰਪਨੀ ਬਾਗ, ਕੰਪਨੀ ਬਾਗ ਦੇ ਵਿੱਚ ਸਕੂਟਰ ਲਾ ਕੇ, ਤੇ ਕੰਪਨੀ ਬਾਗ ਦਾ ਸਾਡੇ ਚੱਕਰ ਹੈ ਕੋਈ 1.5 ਕਿਲੋਮੀਟਰ ਦਾ, ਮੈਂ ਮਸਾਂ ਅੱਧਾ ਕੁ ਚੱਕਰ ਲੱਗਿਆ ਕਰੇ ਤੇ ਮੈਂ ਬਹਿ ਜਾ ਕਰਾਂ ਤੇ ਵਾਪਸ ਆ ਜਾ ਕਰਾਂ। ਲੇਕਿਨ ਮੈਂ ਰੂਟੀਨ ਨਹੀਂ ਛੱਡੀ, ਉਹ ਹੌਲੀ ਹੌਲੀ ਹੌਲੀ ਅੱਧਾ ਚੱਕਰ ਲੱਗਦਾ ਗਿਆ, ਅੱਧੇ ਚੱਕਰ ਤੋਂ ਪੌਣਾ ਚੱਕਰ ਲੱਗਦਾ ਗਿਆ, ਪੌਣੇ ਚੱਕਰ ਤੋਂ ਇੱਕ ਪੂਰਾ ਚੱਕਰ ਹੋ ਗਿਆ, ਉਹ ਹੌਲੀ ਹੌਲੀ ਦੋ ਦੋ ਤਿੰਨ ਤਿੰਨ ਚੱਕਰ ਉਹ ਸੈਰ ਦੇ ਨਾਲ ਹੀ ਨਾ ਹੌਲੀ ਹੌਲੀ ਉਹ ਇੰਨੀ ਰਿਲੈਕਸੇਸ਼ਨ ਗੋਡੇ ਨੂੰ ਮਿਲਦੀ ਗਈ ਤੇ ਪਰਮਾਤਮਾ ਦੀ ਕਿਰਪਾ ਐਸੀ ਹੋਈ, ਨਾ ਆਪਾਂ ਕੋਈ ਗੋਲੀ ਖਾਧੀ, ਨਾ ਕੋਈ ਉਸ ਤੋਂ ਮਾਲਿਸ਼ ਕਰਾਈ। ਉਸ ਤੋਂ ਬਾਅਦ ਅੱਜ ਤੱਕ ਮੈਂ ਹੁਣ ਪੈਰਾਂ ਭਾਰ ਵੀ ਬੈਠ ਜਾਂਦਾ ਤੇ ਚੌਂਕੜੀ ਮਾਰ ਕੇ ਵੀ ਬੜੇ ਆਰਾਮ ਨਾਲ ਬੈਠੇ ਰਹੀਦਾ। ਸੋ ਮੈਂ ਕਿਹਾ ਵੀ ਜੇ ਉਹਨਾਂ ਡਾਕਟਰਾਂ ਦੇ ਪਿੱਛੇ ਲੱਗ ਜਾਂਦੇ ਤੇ ਗੋਡੇ ਦਾ ਸਾਹ ਸਤਿਆਨਾਸ਼ ਹੋ ਜਾਣਾ ਸੀ। ਦੇਖੋ ਸਹਿਰ ਹਨ ਜਿਹੜਾ, ਇਹਦਾ ਕੋਈ ਵੀ ਸਬਸਟੀਚਿਊਟ ਨਹੀਂ ਹੈ। ਉਹ ਕਹਿੰਦੇ ਨਾ ਜਿਹੜੀਆਂ ਸਾਰੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਅਸੀਂ ਘਰਾਂ ਦੇ ਵਿੱਚ ਪਾਲ ਰੱਖੀਆਂ ਨਾ, ਹੈ ਤਾਂ ਸਾਰੀਆਂ ਬਿਮਾਰੀ ਦਾ ਘਰ ਹੀ ਨੇ। ਉਹ ਕਹਿੰਦੇ ਨਾ ਕਿ ਏਸੀ ਬਿਨਾਂ ਬਹਿਨੀਆਂ, ਗੱਡੀ ਚ ਸਵਾਰੀਆਂ, ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ। ਅੱਖਾਂ ਟੀਵੀ ਵਿੱਚ ਲਾਈਆਂ, ਕੰਨਾਂ ਦੇ ਵਿੱਚ ਮੋਬਾਈਲ ਵਾਲੀਆਂ ਜਿਹੜੀਆਂ ਅਸੀਂ ਬਾਰੀਆਂ ਲਾ ਲੈਂਦੇ ਹਾਂ, ਤੇ ਇਹਦੇ ਨਾਲ ਵੀ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨਾ, ਕੰਨਾਂ 'ਚ ਮੋਬਾਈਲ ਤੇ ਅੱਖਾਂ ਟੀਵੀ ਵਿੱਚ ਵਾੜੀਆਂ, ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ। ਸੋ ਇਹ ਨਾ ਪ੍ਰੋਬਲਮ ਸਾਰੀ ਇਹ ਕਿ ਜਿੰਨੀਆਂ ਸੁੱਖ ਸੁਵਿਧਾਵਾਂ ਅਸੀਂ ਘਰਾਂ ਦੇ ਵਿੱਚ ਵਧਾਈ ਜਾਂਦੇ ਹਾਂ ਨਾ, ਉਵੇਂ ਅਸੀਂ ਆਪਣੇ ਆਪ ਨੂੰ ਸੋਲ ਕਰੀ ਜਾਂਦੇ ਹਾਂ, ਆਪਣੇ ਆਪ ਨੂੰ ਅਸੀਂ ਫਿਜੀਕਲੀ ਕੰਮ ਕਰਨਾ ਬਿਲਕੁਲ ਬੰਦ ਕਰੀ ਜਾਂਦੇ ਹਾਂ। ਇੱਕ ਜ਼ਮਾਨਾ ਸੀ ਜਦੋਂ ਪਿੰਡਾਂ ਦੇ ਵਿੱਚ ਰਹਿੰਦੇ ਹੁੰਦੇ ਸੀ, ਨਾ ਕੋਈ ਟੀਵੀ ਹੁੰਦਾ ਸੀ, ਨਾ ਕੋਈ ਹੋਰ ਐਂਟਰਟੇਨਮੈਂਟ ਦਾ ਸਾਧਨ ਹੁੰਦਾ ਸੀ, ਜੇ ਕਿਤੇ ਜਾਣਾ ਆਉਣਾ ਤੁਰ ਕੇ ਜਾਣਾ, ਜੇ ਵੱਧ ਤੋਂ ਵੱਧ ਸਵਾਰੀ ਕੀ ਹੁੰਦੀ ਸੀ, ਸਾਈਕਲ ਚਲਾਉਣਾ, ਬਸ ਇਸ ਤੋਂ ਵੱਡਾ ਹੋਰ ਕੋਈ ਸਾਧਨ ਨਹੀਂ ਹੁੰਦਾ ਸੀ। ਫਿਜ਼ੀਕਲੀ ਇੰਨਾ ਇੰਨਾ ਕੰਮ ਕਰਨਾ, ਤੁਰਦੇ ਫਿਰਦੇ ਰਹਿਣਾ, ਤੇ ਜੋ ਮਰਜ਼ੀ ਤੁਸੀਂ ਖਾਈ ਜਾਓ, ਦੇਸੀ ਘਿਓ ਖਾਈ ਜਾਓ, ਨੌਨ ਵੈਜ ਖਾਈ ਜਾਓ, ਜੋ ਮਰਜ਼ੀ ਖਾਈ ਜਾਓ, ਤਿੰਨ ਤਿੰਨ ਟਾਈਮ ਦੋ ਦੋ ਤਿੰਨ ਤਿੰਨ ਚਾਰ ਚਾਰ ਰੋਟੀਆਂ ਖਾਣੀਆਂ ਤੇ ਕੋਈ ਪਰਵਾਹ ਨਹੀਂ ਹੁੰਦੀ ਸੀ, ਹਜਮ ਹੋ ਜਾਣੀਆਂ। ਹੁਣ ਦੇਖੋ ਤੁਸੀਂ ਇੱਕ ਵਾਰੀ ਸਵੇਰੇ ਦੋ ਫੁਲਕੇ ਖਾ ਲਓ ਤੇ ਰਾਤ ਵੇਲੇ ਤੱਕ ਤੁਹਾਨੂੰ ਭੁੱਖ ਨਹੀਂ ਲੱਗਦੀ। ਪ੍ਰੋਬਲਮ ਇਹ ਕਿ ਫਿਜ਼ੀਕਲੀ ਵਰਕ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਹੋਰ ਹੀ ਪਾਸੇ ਚੱਲ ਪਿਆ ਤੇ 647-367-5353, ਤੁਸੀਂ ਵੀ ਕੋਈ ਇਹਦੇ ਨਾਲ ਮਿਲਦੀ ਜੁਲਦੀ ਕੋਈ ਗੱਲ ਕਰਨੀ ਹੋਏ ਤਾਂ ਕਰ ਸਕਦੇ ਹੋ 647-367-5353, 6473675353। ਤੇ ਹੁਣ ਇੱਕ ਮੈਂ ਛੋਟਾ ਜਿਹਾ ਤੁਹਾਨੂੰ ਮੈਸੇਜ ਦੇ ਰਿਹਾ, ਉਸ ਤੋਂ ਬਾਅਦ ਤੁਸੀਂ ਕਾਲ ਕਰੋਗੇ ਤੇ ਆਪਾਂ ਉਸ ਤਰ੍ਹਾਂ ਦੀ ਗੱਲਬਾਤ ਜਿਹੜੀ ਤੁਸੀਂ ਕਹੋਗੇ ਆਪਾਂ ਕਰ ਸਕਦੇ ਹਾਂ, ਅਦਰਵਾਈਜ਼ ਮੈਂ ਤੋਂ ਜੋ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਉਹ ਫਿਰ ਮੇਰੀ ਤੇ ਡਿਊਟੀ ਹੈ ਹੀ ਭਾਈ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਪ੍ਰਾਊਡ ਸਪੋਂਸਰ ਨੇ ਜੀ, ਉਹ ਹੈ ਰੀਮੈਕਸ ਗੋਲਡ ਨਾਲ ਕੰਮ ਕਰਦੇ ਰੀਅਲ ਇਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਜੀ। ਫੋਨ ਨੰਬਰ 416-525-7400, 416-525-7400। ਤੁਸੀਂ ਕੋਈ ਗੈਸ ਸਟੇਸ਼ਨ ਲੱਭ ਰਹੇ ਹੋ, ਤੁਸੀਂ ਕੋਈ ਗਰੋਸਰੀ ਸਟੋਰ ਲੱਭ ਰਹੇ ਹੋ, ਕੋਈ ਪੀਜ਼ਾ ਸਟੋਰ ਲੱਭ ਰਹੇ ਹੋ, ਕੋਈ ਆਫਿਸ ਲੱਭ ਰਹੇ ਹੋ ਕਿਸੇ ਪਲਾਜ਼ਾ ਦੇ ਵਿੱਚ, ਤੇ ਤੁਸੀਂ ਕੋਈ ਟਰੱਕ ਯਾਰਡ ਲੱਭ ਰਹੇ ਹੋ, ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 416-525-7400 416-525-7400 ਇੰਦਰ ਅਰੋੜਾ ਰੀਅਲ ਸਟੇਟ ਦੇ ਵਿੱਚ ਕੰਮ ਕਰਦੇ ਬੜੀ ਟ੍ਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ ਤੇ ਤੁਸੀਂ ਸੰਪਰਕ ਇਹਨਾਂ ਨਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰਾ ਵੀ ਇੱਕ ਫਰੈਂਡ ਜੀ ਤੇ ਜਿੱਦਾਂ ਸਾਡੇ ਤੋਂ ਸੀਨੀਅਰ ਜੀ ਫੁੱਟਬਾਲ ਖੇਡੀ ਦਾ ਹੁੰਦਾ ਸੀ ਤੇ ਉਹ ਮੁੰਡੇ ਦਾ ਨਾ ਐਕਸੀਡੈਂਟ ਹੋ ਗਿਆ ਜੀ ਤੇ ਉਹਦੀ ਚੱਪਣੀ ਜਿਹੜੀ ਨਾ ਭੋਰੀ ਗਈ ਮਤਲਬ ਐਕਸੀਡੈਂਟ ਚ ਲੱਭੀ ਨੀ ਤੇ ਉਹਦਾ ਦਾਦਾ ਭਲਵਾਨ ਸੀ ਤੇ ਉਹ ਸਾਡਾ ਗੁਆਂਢੀ ਮੁੰਡਾ ਤੇ ਉਹਦਾ ਮਤਲਬ ਕਿ ਬੜੇ ਡਾਕਟਰਾਂ ਨੇ ਮਤਲਬ ਕਿ ਜਵਾਬ ਦਿੱਤਾ ਸਾਡੇ ਵਾਲਾ ਹਿਸਾਬ ਲਈ ਤੇ ਬਾਅਦ ਫਿਰ ਜੀ ਆਪਣਾ ਉਹਦੇ ਦਾਦੇ ਨੇ ਪਤਾ ਨੀ ਕਿੱਦਾਂ ਮਿਲਿਆ ਅਸੀਂ ਉਹਦੇ ਨਾ ਨਿੱਕੇ ਹੁੰਦੇ ਮਤਲਬ ਕਿ ਅਸੀਂ ਤਿੰਨ ਚਾਰ ਜਾਣੇ ਉਹਦੀ ਮਤਲਬ ਕਿ ਚੱਪਣੀ ਹੈ ਹੀ ਨੀ ਚੱਪਣੀ ਤੋਂ ਬਿਨਾਂ ਹੀ ਗੋਡਾ ਮਤਲਬ ਕਿ ਹੱਡੀਆਂ ਨਾ ਹੀ ਐ ਕਰਦਾ ਅਸੀਂ ਉਹਦਾ ਨਾ ਮੋੜ ਕੇ ਗੋਡਾ ਜਿੱਦਾਂ ਮਤਲਬ ਕਿ ਉਹਦੇ ਨਾਲ ਪਿੱਠ ਨਾਲ ਲਾਈਦਾ ਹੁੰਦਾ ਸੀ ਤੇ ਉਹਨੇ ਪੂਰਾ ਚੀਕਾਂ ਮਾਰਨੀਆਂ ਉਦੋਂ ਤੇ ਉਹ ਕਹਿੰਦਾ ਕਿ ਹੁਣ ਜਿਹੜਾ ਦਰਦ ਮਤਲਬ ਸਹਿਣਾ ਸਾਰੀ ਉਮਰ ਸੌਖਾ ਰਹੇ ਫਿਰ ਨਾ ਉਹਦੀ ਚੱਪਣੀ ਜੀ ਗੋਡੇ ਚ ਇੱਕ ਚ ਹੈਗੀ ਦੂਜੇ ਚ ਹੈ ਨੀ ਬਿਨਾਂ ਚੱਪਣੀ ਤੋਂ ਅਸੀਂ ਹੱਥ ਲਾਲਾ ਵੇਖਣਾ ਉਹਦੇ ਗੋਡੇ ਦੇ ਤੇ ਉਹਦੇ ਬਸ ਕੱਲੀ ਹੱਡੀ ਮਤਲਬ ਕਿ ਉਹੀ ਮਤਲਬ ਉਹਨੇ ਬੈਂਡ ਪਾਇਆ ਜੀ ਤੇ ਉਹ ਵੇਖ ਲੋ ਚੰਗਾ ਭਲਾ ਫੁੱਟਬਾਲ ਵੀ ਖੇਡਦਾ ਸਾਡੇ ਨਾਲ ਕਬੱਡੀ ਵੀ ਖੇਡਦਾ ਰਿਹਾ ਮੁੰਡਾ ਹੁਣ ਅਮੈਰੀਕਾ ਵਾ ਕੋਈ ਮਤਲਬ ਕਿ ਉਹਨੂੰ ਹੈ ਹੀ ਨੀ ਪ੍ਰੋਬਲਮ ਹੀ ਹੈ ਨੀ ਕੋਈ
0: ਬਿਲਕੁਲ ਬਿਲਕੁਲ
1: ਨਹੀਂ ਤਾਂ
0: ਬਿਲਕੁਲ
1: ਗੋਡਿਆਂ ਤੋਂ ਬਿਨਾਂ ਵੇਖ ਲੋ ਜੀ
0: ਬਿਲਕੁਲ ਬੜੀ ਜਿਹੜੇ ਪੁਰਾਣੇ ਨਾ ਕਈ ਬਜ਼ੁਰਗ ਆ ਉਹਨਾਂ ਕੋਲ ਬੜੀ ਹੱਥ ਦੇ ਵਿੱਚ ਸ਼ਫਾ ਹੁੰਦੀ ਸੀ ਬੜੀ ਉਹਨਾਂ ਨੂੰ ਸਮਝ ਹੁੰਦੀ ਸੀ ਤੇ ਪੁਰਾਣੇ ਵੈਦ ਹਕੀਮ ਹੈ ਜਿਹੜੇ ਨਬਜ਼ ਦੇਖ ਕੇ ਤੁਹਾਡੀ ਕੋਈ ਵੀ ਜਿਹੜੀ ਪ੍ਰੋਬਲਮ ਹੁੰਦੀ ਨਾ ਉਹਨਾਂ ਨੇ ਨਬਜ਼ ਦੇਖਣੀ ਤੇ ਤੁਹਾਨੂੰ ਦੱਸ ਦੇਣੀ ਵੀ ਤੁਹਾਨੂੰ ਆਹ ਸਮੱਸਿਆ ਜਿਹੜੀ ਹੋ ਰਹੀ ਹੈ ਅੱਜ ਕੱਲ ਡਾਕਟਰ ਕੋਲ ਜਾਓ ਪਹਿਲਾਂ ਉਹਨੇ 15-20 ਤਾਂ ਟੈਸਟ ਲਿਖਣੇ ਆ ਟੈਸਟਾਂ ਤੋਂ ਬਣਾਓ ਗੱਲ ਹੀ ਨੀ ਸਾਨੂੰ ਦੇਖੋ ਵੀ ਹੈ ਕੀ ਹੈ ਫਿਰ ਗੱਲ ਕਰਨੀ ਉਸ ਤੋਂ ਅੱਗੇ
2: ਦੇਖੋ ਪਿੱਛੇ ਚਲੇ ਜਾਓ ਪਹਿਲੇ ਟਾਈਮਾਂ ਦੇ ਵਿੱਚ
0: ਜੀ
2: ਘੋੜਿਆਂ ਪਰ ਬਹਿ ਕੇ ਰੋਟੀ ਖਾਈ ਤੇ ਮੈਂ ਤਾਂ ਇੱਥਾਂ ਕਿ ਜਿਨ੍ਹਾਂ ਦੇ ਪ੍ਰਾਈਵੇਟ ਹਾਊਸ ਵੀ ਚਾਹੀਆਂ ਨੇ ਕਿ
0: ਗੋਡਿਆਂ ਭਾਰ ਤੁਸੀਂ ਪੈਰਾਂ ਭਾਰ ਬੈਠ ਕੇ ਜਾਓਗੇ
2: ਬਿਲਕੁਲ
0: ਬਿਲਕੁਲ ਬਿਲਕੁਲ
2: ਅੰਤਰੀਆਂ ਤੁਹਾਡੀਆਂ ਗਿਰਾਵਾਂ ਲੈਣੀਆਂ ਮੈਂ ਆਪਣਾ ਥੋੜਾ ਜਿਹਾ ਸ਼ੇਅਰ ਕਰ ਦਿਆਂ ਭਾਜੀ 4 ਸਾਲ ਮੈਂ ਇੱਥੇ 2 ਸਾਲ ਮੈਂ ਪਾਣੀ ਖੜਾ ਹੋ ਕੇ ਨਾ ਪੀਓ ਜੋ ਉਸ ਵੇਲੇ ਫਿਰ ਉਦੋਂ ਫਿਰ ਤੁਹਾਡੇ ਗੋਡਿਆਂ ਜਿਹੜਾ ਦਰਦ ਪੈ ਜਾਏਗਾ ਨਾ ਫਿਰ ਉਹਦਾ ਕੋਈ ਇਲਾਜ ਨਹੀਂ
0: ਚਲੋ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਖਲੀਲ ਜੀ ਆਇਆਂ ਨੂੰ
3: ਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਾਹਿਬ ਕੈਸੇ ਹੈ
0: ਬਹੁਤ ਬੜੀਆ ਜੀ ਬਹੁਤ ਬੜੀਆ ਆਪਕਾ ਫੋਨ ਆ ਜਾਤਾ ਤੋ ਔਰ ਹਾਲ ਬੜੀਆ ਹੋ ਜਾਤੇ ਹੈ
3: ਸ਼ੁਕਰੀਆ ਨਵਾਜ਼ਿਸ਼ ਮੁਹੱਬਤ ਹੈ ਆਪਕੀ ਮੈਂ ਕਹਿ ਰਹਾ ਹੂੰ ਕਿ ਜੋ ਵਾਕਿਆ ਆਪਕੇ ਸਾਥ ਪੇਸ਼ ਆਇਆ ਤਾ ਬਚਪਨੇ ਮੈਂ
0: ਜੀ
3: ਦਰਅਸਲ ਵੋ ਚਾਹੇ ਕਿਤਨਾ ਬੜਾ ਹਾਸਪਿਟਲ ਕਾ ਆਰਥੋਪੈਡਿਕ ਹੋ ਕੁਛ ਵੀ ਹੋ
0: ਜੀ
3: ਇਲਾਜ ਮਾਲਜੇ ਮੈਂ ਯਾਦ ਰੱਖੀਏਗਾ ਏਕ ਚੀਜ਼ ਕੀ ਸ਼ਦੀਦ ਜ਼ਰੂਰਤ ਪੜਤੀ ਜੋ ਆਹਿਸਤਾ ਆਹਿਸਤਾ ਦੁਨੀਆ ਮੈਂ ਕਮ ਹੋਤੇ ਜਾ ਰਹੀ ਹੈ ਇਸਕੋ ਉਰਦੂ ਮੈਂ ਫਕਦਾਨ ਕਹਤੇ ਹੈ ਇੰਗਲਿਸ਼ ਮੈਂ ਲੈਕਨੈਸ ਕਹਤੇ ਹੈ
0: ਜੀ ਜੀ
3: ਔਰ ਉਸਕੋ ਕਮੀ ਵੀ ਬੋਲਤੇ ਕੱਟ ਬੋਲੋ ਕੁਛ ਵੀ ਬੋਲੋ ਪੰਜਾਬੀ ਮੈਂ ਵੋ ਜ਼ਹਾਨਤ ਕੀ ਕਮੀ ਹੋਤੇ ਜਾ ਰਹੀ ਇਹ ਅੱਛੀ ਗੱਲ ਨਹੀਂ ਸੀ ਕਿਉਂਕਿ ਕਭੀ ਵੀ ਯਾਦ ਰੱਖੀਏਗਾ ਕਿਸੀ ਪ੍ਰੋਫੈਸ਼ਨ ਕੇ ਆਪ ਉਮਦਾ ਆਦਮੀ ਸੇ ਕਿਉਂ ਮਿਲਣਾ ਚਾਹਤੇ ਦਰਸ਼ਨ ਸਾਹਿਬ ਜਵਾਬ ਦੇਤੇ ਯਾਰ ਵੋ ਇਨਫੋਰਮੇਸ਼ਨ ਔਰ ਮੁਝੇ ਇਤਲਾ ਬੜੀ ਚੰਗੀ ਦੇਦਾ
0: ਬਿਲਕੁਲ
3: ਇਸ ਲਈ ਮੈਂ ਉਸਸੇ ਮਿਲੂੰਗਾ ਵੋ ਐਕਸਪਰਟ ਹੈ ਅਬ ਦੇਖੀਏ ਅਸਲ ਆਪਕਾ ਹੁਆ ਕਿਆ ਥਾ ਗੋਟੇ ਕਾ ਜੋ ਪੱਠਾ ਹੈ ਵੋ ਭੜਕ ਗਿਆ ਥਾ अब लोगों को पता ही नहीं है, वो देख रहे हैं ये देख रहे हैं। अच्छा डॉक्टर वॉक्टर तो ये ऑर्थोपेडिक तो थे नहीं साहब, 60-70 साल पहले जितने भी थे ये सारे पहलवान होते थे, मालिश करने वाले, जर्रा, इसको उर्दू में जर्रा बोलते थे, पंजाब में भी होंगे आपके पास जर्रा, ये हाँ तो ये घुटने बिठा देते, हड्डियां बिठा देते, हड्डियों पे तख्ता लगा देते, लकड़ी लगा के, फुट पटरी लगा के ठीक करते, ये क्या करते थे ये पहले। और इसमें जहानत का गहरा ताल्लुक होता, मैं एक सेकेंड और लूंगा, इसमें जहानत की बात है, गौर करिए। वो अली सीना बोल के एक शख्सियत गुजरे अपने जमाने में, बड़े बड़े उनके किताबें, आज भी मॉडर्न साइंस में उनके 1000 मेडिसिन की कॉपी मार रहे हैं हम। तो वो एक मरतबा बचपने में छोटे थे, जब से जहीन थे, साइंस में बड़ा इंटरेस्ट था उनको, ये दवाएं, ये जड़ी बूटियां, उनके घर में 50 किस्म के झाड़ होते थे, लोग बोलते थे यार ये बच्चा है या बुढ़ा है, जब देखो बात करो सियानों जैसी करता। बोले भाई कुदरती जहीन है, अब करना क्या है, हो गया बच्चा हमारा ऐसा, अब क्या करेंगे। तो उनके घर में चूना डालने वाला आया था और वो जो है गिर गया नीचे, जब नीचे गिरा तो उसकी कुल्ली की हड्डी सरक गई, टूटी नहीं सरक गई। अब उसे उठना है तो ये जब मदरसे से आए तो उनकी अम्मा बोले गजब हो गया आज तो, बोले क्या हुआ। वो सीढ़ी लगा के चढ़ा था, वो बंदा नीचे गिरा और उसके कुल्ले की हड्डी, तो बोले अभी कहाँ है, तो बोले वो अभी जो है वो बाहर लेटा हुआ है। तो बोले जल्दी से पहियों वाली गाड़ी ठेला जैसा होता उस पर डालो और ये दूध निचोड़ने वाला है ना जो गौली है उसके पास लेके चलो। बोले यार उसको तकलीफ है, गौली के पास दूध थोड़ी पिलाना है। अरे वहां लेके तो चलो, मैं जो बोल रहा हूँ सुनो, मैं जहीन हूँ, मेरे पास इल्म है। बोला इल्म जहानत का इल्मा ले गए। गौली बोला हाँ जी कैसे आना हुआ। तो बोले ये कौन सी भैंस को अभी आप नंबर पे लाते ना मुसलसिल पानी, वो किसका नंबर है। बोले चौथी वाली भैंस को अभी तक पानी नहीं पिलाया। इस बंदे को उठा के बोले पहलवान को कि इसके ऊपर बिठा दो भैंस पे। जब भैंस पे बिठाए और भैंस के सामने तसला रखे पानी का, वो पानी पीने लगी, इसका पेट फूला और उसकी हड्डी जुड़ गई। बंदा उतर के फुटबॉल खेलने लग गया। बोला बोले सीना मैं तुझे दीवाना हूँ, मैं तेरे हाथ चूमता हूँ, तेरे पाए चूमता हूँ। बोले भाई तू कुछ भी ना चूम, बस इतना याद रख आइंदा से सीढ़ी पे चढ़े ना एक बंदे को नीचे जरूर ठहरा।
4: जी जी जी जी जी।
3: तो ये होती है बात भाई, जहानत का मुजाहरा करिए, दुनिया का फायदा पहुंचाइए, नुकसान मत करिए।
4: चलो ठीक
3: है,
4: शुक्रिया, मेहरबानी, बहुत बढ़िया, बहुत बढ़िया, बहुत शुक्रिया जी। 6473657 3675353 साडा नंबर है, ते तुसी कोई फीडबैक देनी होवे ते कर सकदे हो। साडे प्राउड स्पॉन्सर ब्रम्पटन कैश एंड कैरी 100 कैनेडी रोड 905-230-4800 9052304800। तुसी अपने घर दे लई कोई ग्रोसरी लेनी होए, कोई बर्तन लेना होए किचन दे लई, कोई ग्रोसरी अपने रेस्टोरेंट लई चाहिए।

ਛੋਟੀਆਂ ਮੋਟੀਆਂ ਦਵਾਈਆਂ ਜਿਹੜੀਆਂ ਅਕਸਰ ਅਸੀਂ ਘਰਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਵਰਤਦੇ ਸੀ, ਮੂਵ, ਆਇਓਡੈਕਸ, ਬਰਨੋਲ, ਇਨੋ, ਇਸਬਗੋਲ, ਜਨਮ ਕੁੱਟੀ, ਸਾਫੀ, ਝੰਡੂ ਬਾਮ, ਬਦਾਮ, ਰੋਗਨ, ਅੰਮ੍ਰਿਤ ਧਾਰਾ, ਕਾਇਮ ਚੂਰਨ, ਐਲੋਵੀਰਾ, ਪੁਦੀਨ ਹਰਾ, ਵਿਕਸ, ਹਾਲ, ਹਾਜਮੋਲਾ, ਹਨੀ ਟਸ, ਮਤਲਬ ਛੋਟੀਆਂ ਮੋਟੀਆਂ ਜੋ ਜੋ ਦਵਾਈਆਂ ਅਸੀਂ ਅਕਸਰ ਘਰਾਂ ਚ ਰੱਖਦੇ ਸੀ, ਇੱਥੇ ਤੁਹਾਨੂੰ ਪਤਾ ਹੈ ਕਿ ਉਹ ਮਿਲਣੀਆਂ ਮੁਸ਼ਕਲ ਹੈ ਆਮ ਕਾਊਂਟਰ ਤੋਂ। ਤੁਸੀਂ ਪ੍ਰਿੰਟਡ ਕੈਸ਼ ਐਂਡ ਕੈਰੀ ਤੋਂ ਲੈ ਸਕਦੇ ਹੋ। ਘਰ ਦੇ ਵਿੱਚ ਕੋਈ ਛੋਟਾ ਮੋਟਾ ਕੋਈ ਸੈਲੀਬ੍ਰੇਸ਼ਨ ਹੈ, ਕੋਈ ਪੰਜਾਬੀ ਥੀਮ ਤੁਸੀਂ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਮਿਲ ਸਕਦੀ ਹੈ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ 5 ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। 905-450-33-33-114 ਕੈਨੇਡੀ ਰੋਡ ਦਾ ਨੰਬਰ ਹੈ ਔਰ 905-500

ਕਰਾਂਗੇ ਸੈਲਡ ਤਰ੍ਹਾਂ ਤਰ੍ਹਾਂ ਦੀਆਂ ਸਵੀਟ ਡਿਸ਼ਿਜ਼, ਪੂਰਾ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ। ਸਟਰੀਟ ਫੂਡ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਨੂਡਲਸ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ, ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਵਾਣ ਦੇ ਮੰਜੇ ਲੰਗੇ ਨੇ, ਸਟੈਂਡਿੰਗ ਟੇਬਲ ਔਰ ਲਾਈਵ ਮਿਊਜ਼ਿਕ ਚੱਲਦਾ, ਤੁਸੀਂ ਆਓ ਆਪਣੀ ਗੱਡੀ ਤੇ ਉੱਥੇ ਪਾਰਕਿੰਗ ਕਰੋ ਤੇ ਸਟਰੀਟ ਫੂਡ ਦਾ ਇੰਜੋਏ ਕਰੋ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਮੈਨਿਊ ਡਿਸਾਈਡ ਕਰੋਗੇ ਤੁਹਾਨੂੰ ਇਹ ਸਰਵਿਸ ਵੀ ਮਿਲ

0: ਛੋਟਾ ਮੋਟਾ ਫੰਕਸ਼ਨ ਹੈ, 100-125 ਆਦਮੀਆਂ ਦੇ ਲਈ ਹਾਲ ਦੀ ਜ਼ਰੂਰਤ ਹੈ, ਨਾਲ ਕੇਟਰਿੰਗ, ਨਾਲ ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ। 100-125 ਗੱਡੀਆਂ ਦੀ ਖੁੱਲੀ ਡੁੱਲੀ ਉੱਥੇ ਪਾਰਕਿੰਗ ਵੀ ਅਵੇਲੇਬਲ ਹੈ। ਤੁਸੀਂ ਫੋਨ ਕਰੋ 905-450-33-33, 114 ਕੈਨਡੀ ਰੋਡ, ਔਰ 905-542-1333-6430 ਐਰਨ ਮਿਲ ਪਾਰਕਵੇ, ਮਿਸੀਸਾਗਾ। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਸੋ ਕਿਸੇ ਕਿਸਮ ਦੀ ਜਾਣਕਾਰੀ ਲੈਣ ਲਈ ਤੁਸੀਂ ਨੰਬਰ ਨੋਟ ਕਰੋ 905-399-810, 9053-996-110, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਤੁਹਾਡੀ ਗੱਡੀ ਨੂੰ ਕੋਈ ਸਮੱਸਿਆ ਆ ਗਈ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੈ, ਕਿਸੇ ਵੀ ਕੰਪਨੀ ਦੀ ਹੈ, ਨਾਮ ਯਾਦ ਰੱਖੋ, ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ, ਫੋਨ ਨੰਬਰ 905-450-3300, 905-450-3300। ਅਬਾਸ ਜੀ ਨੂੰ ਤੁਸੀਂ ਕਾਲ ਕਰੋ, ਇਹਨਾਂ ਕੋਲੇ ਬਹੁਤ ਖੁੱਲੀ ਡੁੱਲੀ ਇਹਨਾਂ ਦੀ ਵਰਕਸ਼ਾਪ ਹੈ, 15-20 ਇਹਨਾਂ ਦੇ ਸਟਾਫ ਮੈਂਬਰ ਨੇ ਬੜੇ ਟ੍ਰੇਨਡ, 7-8 ਲਿਫਟਾਂ ਲੱਗੀਆਂ ਹੋਈਆਂ ਨੇ ਅੰਦਰ, ਤੁਹਾਨੂੰ ਪ੍ਰਾਇਓਰਟੀ ਬੇਸ ਤੇ ਕੋਈ ਵੇਟਿੰਗ ਵੀ ਨਹੀਂ ਹੋਏਗੀ, ਤੁਹਾਨੂੰ ਬੜੀ ਕੁਇਕ ਜਿਹੜੀ ਉਹ ਸਰਵਿਸ ਮਿਲ ਜਾਏਗੀ। 99 ਕੈਨੇਡੀ ਰੋਡ ਸਾਊਥ ਬ੍ਰਮਟਨ, ਪ੍ਰੋਬਲਮ ਟਾਇਰਾਂ ਦੀ ਹੈ, ਕੋਈ ਪ੍ਰੋਬਲਮ ਕੋਈ ਡੈਂਟਿੰਗ ਪੇਂਟਿੰਗ ਦੀ ਹੈ, ਜਾਂ ਕੋਈ ਪ੍ਰੋਬਲਮ ਕੋਈ ਮਕੈਨੀਕਲ ਕੋਈ ਇੰਜਨ ਦੀ ਪ੍ਰੋਬਲਮ ਹੈ, ਹਰ ਤਰ੍ਹਾਂ ਦੀ ਸਰਵਿਸ ਤੁਹਾਨੂੰ ਨੈਸ਼ਨਲ ਆਟੋ ਸਰਵਿਸ ਤੋਂ ਮਿਲੇਗੀ। 99 ਕੈਨੇਡੀ ਰੋਡ ਸਾਊਥ, 905-450-3300, 905-450-3300। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਅੱਜ, ਇੱਕ ਵੱਖਰਾ ਜਿਹਾ ਵਿਸ਼ਾ ਬਣ ਗਿਆ ਸੀ ਕਿ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਆ ਛੋਟੇ ਛੋਟੇ ਜਿਹੜੇ ਅਹਤਿਆਤ ਨੇ ਨਾ, ਉਹਨਾਂ ਨੂੰ ਕਿਸ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਗੱਲਾਂ ਬਾਤਾਂ ਕੀਤੀਆਂ ਵੀ ਇਹਦੇ ਵਿੱਚ। ਸੋ ਬਹੁਤ ਵਧੀਆ ਲੱਗਦਾ ਜਦੋਂ ਛੋਟੇ ਛੋਟੇ ਔੜ ਪੌੜ ਜਿਹੜੇ ਘਰਾਂ ਦੇ ਵਿੱਚ ਜਿਹੜੇ ਕੀਤੇ ਜਾਂਦੇ ਆ ਨਾ, ਉਹਨਾਂ ਦੇ ਨਾਲ ਵੀ ਬਹੁਤ ਫਰਕ ਪੈ ਜਾਂਦਾ। ਕਈ ਵਾਰੀ ਉਹ ਵੱਡੀਆਂ ਵੱਡੀਆਂ ਡਾਕਟਰਾਂ ਕੋਲ ਜਾਂਦੇ ਆ, ਵੱਡੀਆਂ ਵੱਡੀਆਂ ਮੈਡੀਸਨ ਦੇ ਨਾਲ ਉਹਨਾਂ ਫਰਕ ਨਹੀਂ ਪੈਂਦਾ, ਜਿਹੜਾ ਘਰ ਦੇ ਔੜ ਪੌੜਾਂ ਦੇ ਨਾਲ ਫਰਕ ਪੈ ਜਾਂਦਾ। ਐਕਚੁਲੀ ਜਿਹੜੇ ਘਰਾਂ ਦੇ ਔੜ ਪੌੜ ਨਾ ਜਿਹੜੇ, ਇਹ ਕੋਈ ਐਵੇਂ ਨਹੀਂ ਹੈ, ਇਹ ਸਾਡੇ ਬਜ਼ੁਰਗਾਂ ਦੇ ਜਿਹੜੇ ਤਜਰਬੇ ਜਿਹੜੇ ਨੇ, ਬਜ਼ੁਰਗਾਂ ਦੀ ਜ਼ਿੰਦਗੀ ਦੇ ਜਿਹੜੇ ਐਕਸਪੀਰੀਅੰਸ ਨੇ, ਜਿਹੜੇ ਜਿਨ੍ਹਾਂ ਦੇ ਕੋਲ ਅੱਗੋਂ ਤੋਂ ਅੱਗੇ ਦੇਖੋ, ਪਹਿਲਾਂ ਦੇਖੋ ਕੋਈ ਡਾਕਟਰ ਜਾਂ ਕੋਈ ਇਸ ਤਰ੍ਹਾਂ ਥੋੜ੍ਹਾ ਡਾਕਟਰ ਹੁੰਦੇ ਸੀ, ਕੋਈ ਹੋਸਪਿਟਲ ਨਹੀਂ ਸੀ, ਕੋਈ ਡਾਕਟਰ ਸੀ, ਜਦੋਂ ਕੋਈ ਛੋਟੀ ਮੋਟੀ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਤਾਂ ਜਿਹੜੇ ਹਕੀਮ ਹੁੰਦੇ ਸੀ ਨਾ, ਜਿਹੜੇ ਵੈਦ ਹੁੰਦੇ ਸੀ, ਇਹ ਬੜੀ ਲੰਬੀ ਪਰੰਪਰਾ ਹੈ ਜਿਹੜੀ ਲੁਕਮਾਨ ਹਕੀਮ ਅਤੇ ਜਿਹੜੇ ਇਹਨਾਂ ਦੀ ਬਹੁਤ ਲੰਬੀ ਪਰੰਪਰਾ ਜਿੱਥੋਂ ਇਹ ਸ਼ੁਰੂ ਹੋਈ ਸੀ ਵੈਦਗੀ ਸਾਰੀ, ਅਤੇ ਬੜਾ ਇਹਨਾਂ ਦੇ ਹੱਥ ਦੇ ਵਿੱਚ ਸ਼ਫਾ ਹੁੰਦੀ ਸੀ, ਜੜੀਆਂ ਬੂਟੀਆਂ ਲਿਆ ਕੇ ਉਹਨਾਂ ਨੂੰ ਰਗੜ ਕੇ ਉਹਨਾਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਮੈਡੀਸਨ ਜਿਹੜੀਆਂ ਬਣਾਉਂਦੇ ਸੀ ਔਰ ਜਿਹੜੀਆਂ ਬੜੀਆਂ ਅਸਰਦਾਇਕ ਹੁੰਦੀਆਂ ਸੀ। ਸੋ ਇਹ ਪੁਰਾਣੇ ਤਜਰਬੇ, ਪੁਰਾਣੇ ਐਕਸਪੀਰੀਅੰਸ ਜਿਹੜੇ, ਖਾਸ ਤੌਰ 'ਤੇ ਜਿਹੜੇ ਔਰਥੋ ਦੇ ਫੀਲਡ ਦੇ ਵਿੱਚ ਮਲਣ ਮਲਾਉਣ ਵਾਲੇ, ਤਾਂ ਸਾਡੇ ਅੰਮ੍ਰਿਤਸਰ 'ਤੇ ਇੱਕ ਪੂਰੀ ਦੀ ਪੂਰੀ ਗਲੀ ਜਿਹੜੀ ਬਣੀ ਹੋਈ ਹੈ ਭਲਵਾਨਾਂ ਦੀ, ਉਹ ਗਲੀ ਜਿੱਥੇ ਘੱਟੋ ਘੱਟ 8-10 ਤਖ਼ਤ ਪੋਸ਼ ਇੱਦਾਂ ਦੇ ਲਗਾ ਕੇ ਦੁਕਾਨਾਂ ਬਣਾ ਕੇ ਜਿਹੜੇ ਮਲਣ ਵਾਲੇ ਬੈਠੇ ਹਨ, ਉਹਨਾਂ ਕੋਲ ਲਾਈਨਾਂ ਲੱਗੀਆਂ, ਜਾ ਕੇ ਤੁਹਾਨੂੰ 15-15, 20-25, 25 ਅੱਧਾ ਘੰਟਾ ਉੱਥੇ ਵੇਟ ਕਰਨੀ ਪੈਂਦੀ, ਫਿਰ ਤੁਹਾਡੀ ਵਾਰੀ ਆਊਗੀ। ਇੱਕ ਨਹੀਂ, ਨਾਲੇ 8-10 ਉੱਥੇ ਮਲਣ ਵਾਲੇ ਜਿਹੜੇ ਬੈਠੇ ਹੋਏ ਹਨ, ਅਤੇ ਬੜਾ ਕੰਮ ਉਹਨਾਂ ਦਾ, ਬੜੀ ਲੋਕਾਂ ਨੂੰ ਦੇਖੋ, ਜੇ ਕੋਈ ਫਾਇਦਾ ਪਹੁੰਚਦਾ ਹੋਏਗਾ ਤਾਂ ਹੀ ਉਹਨਾਂ ਦਾ ਕੰਮ ਚੱਲੀ ਜਾਂਦਾ ਨਾ, ਔਰ ਕੰਮ ਐਵੇਂ ਵੀ ਨਹੀਂ ਐਵੇਂ ਹੁਣ ਸ਼ੁਰੂ ਹੋਇਆ। 35-36 ਸਾਲ ਤਾਂ ਮੈਂ ਉੱਥੇ ਲਗਾਇਆ, 1985 ਤੋਂ ਅੰਮ੍ਰਿਤਸਰ ਦੇ ਵਿੱਚ ਮੈਂ, ਉਦੋਂ ਦੇਖਦੇ ਉਸ ਤੋਂ ਵੀ ਪਹਿਲਾਂ ਦਾ ਉਹਨਾਂ ਦਾ ਕੰਮ ਸਥਾਪਿਤ ਔਰ ਅੱਜ ਤੱਕ ਚੱਲੀ ਜਾ ਰਿਹਾ, ਚੱਲੀ ਤਾਂ ਹੀ ਜਾ ਰਿਹਾ ਜੇ ਲੋਕ ਆਉਂਦੇ ਨੇ, ਲੋਕ ਤਾਂ ਹੀ ਆਉਂਦੇ ਆ ਜੇ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਪਹੁੰਚਦਾ, ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸੋ ਇਹ ਕਈ ਵਾਰ ਨਾ ਛੋਟੇ ਮੋਟੇ ਜਿਹੜੇ ਟੁੱਟ ਕੇ ਹੈ, ਇਹ ਬਹੁਤ ਅਸਰਦਾਇਕ ਸਾਬਤ ਹੋ ਜਾਂਦੇ ਆ। ਸੋ ਸਾਨੂੰ ਅਹਤਿਆਤ ਲੈਣੀ ਚਾਹੀਦੀ ਹੈ, ਪਹਿਲਾਂ ਤਾਂ ਦੇਖੋ ਇਹਨਾਂ ਚੀਜ਼ਾਂ ਦੀ ਨੌਬਤ ਨਾ ਹੀ ਆਵੇ, ਲੇਕਿਨ ਖੁਦਾ ਨਾ ਖਾਸਤਾ ਕੋਈ ਇਸ ਤਰ੍ਹਾਂ ਦੀ ਸਮੱਸਿਆ ਆ ਜਾਵੇ ਨਾ, ਤਾਂ ਫਿਰ ਜ਼ਰੂਰ ਇਹਨਾਂ ਚੀਜ਼ਾਂ ਨੂੰ ਅਜ਼ਮਾ ਲੈਣਾ ਚਾਹੀਦਾ। ਹਾਂ, ਵੱਖਰੀ ਗੱਲ ਹੈ ਕਿ ਉਹ ਕਈ ਵਾਰੀ ਇੱਕ ਕਹਾਵਤਾਂ ਇਹ ਵੀ ਬਣਾਉਂਦੇ ਨਾ ਕਿ ਨੀਮ ਹਕੀਮ ਖਤਰਾ ਏ ਜਾਨ, ਹਾਂ ਅਣਜਾਣ ਬੰਦੇ ਕੋਲ ਜਾਣਾ ਜਿਹੜਾ ਨਾ, ਉਹ ਮੁਸ਼ਕਲ ਸਾਡੇ ਲਈ ਖੜੀ ਕਰ ਸਕਦਾ। ਹਾਲੇ ਕੋਈ ਟ੍ਰੇਨਡ ਬੰਦਾ ਜਿਸਦਾ ਇਸ ਫੀਲਡ ਦੇ ਵਿੱਚ ਨਾਮ ਹੈ, ਜਿਹਨੂੰ ਇਸ ਫੀਲਡ ਦੇ ਵਿੱਚ ਤਜਰਬਾ ਹੈ, ਅਨੁਭਵ ਹੈ, ਉਹਦੇ ਕੋਲ ਜਾ ਕੇ ਹੈਲਪ ਲੈਣੀ, ਇਹ ਕੋਈ ਮਾੜੀ ਗੱਲ ਨਹੀਂ ਹੈ। ਚਲੋ 647-367-5353 ਸਾਡਾ ਨੰਬਰ ਹੈ 6473675353। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ 4-5 ਮਿੰਟ ਬਾਕੀ ਨੇ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ। ਸੋ ਬਾਕੀ ਇੰਜੋਏ ਕਰਿਆ ਕਰੋ, ਲਾਈਫ ਬਹੁਤ ਖੂਬਸੂਰਤ ਹੈ, ਜੋ ਕੁਝ ਹੈ ਉਹਦੇ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਸਮਝਿਆ ਕਰੋ, ਜੋ ਕੁਝ ਨਹੀਂ ਹੈ ਉਹ ਸਮਝੋ ਤੁਹਾਡੀ ਕਿਸਮਤ ਦੇ ਵਿੱਚ ਨਹੀਂ ਹੈ। ਇਸ ਤਰ੍ਹਾਂ ਦਾ ਫਾਰਮੂਲਾ ਜੇ ਅਪਣਾ ਲਓਗੇ ਨਾ ਤਾਂ ਜ਼ਿੰਦਗੀ ਬੜੀ ਖੂਬਸੂਰਤ। ਮੈਂ ਕਈ ਵਾਰੀ, ਇੱਕ ਦਿਨ ਮੈਂ ਪੜ੍ਹ ਰਿਹਾ ਸੀ, ਉੱਥੇ ਲਿਖਿਆ ਸੀ, ਉਹ ਕਹਿੰਦੇ ਵੀ ਬੈਂਕ ਦਾ ਕੈਸ਼ੀਅਰ ਨਹੀਂ ਹੁੰਦਾ, ਬੈਂਕ ਦਾ ਕੈਸ਼ੀਅਰ ਦੇਖੋ ਤੁਸੀਂ ਲੱਖਾਂ ਰੁਪਈਏ ਰੋਜ਼ ਦੇਣਾ ਉਹ ਵੰਡਦਾ ਲੋਕਾਂ ਨੂੰ, ਉਹਦੇ ਮਨ ਦੇ ਉੱਪਰ ਕੋਈ ਅਸਰ ਨਹੀਂ ਉਸ ਚੀਜ਼ ਦਾ, ਲੱਖਾਂ ਰੁਪਈਏ ਕਰੋੜਾਂ ਰੁਪਈਏ ਵੰਡੀ ਜਾਂਦਾ ਉਹ ਦੇਈ ਜਾਂਦਾ ਬੈਂਕ, ਕੋਈ ਅਸਰ ਨਹੀਂ ਉਸ ਚੀਜ਼ ਦੇ। ਇਸੇ ਤਰ੍ਹਾਂ ਹੀ ਲੱਖਾਂ ਕਰੋੜਾਂ ਉਹਦੇ ਕੋਲ ਜਮ੍ਹਾਂ ਕਰਾਉਣ ਵਾਲੇ ਆਈ ਜਾਂਦੇ ਆ, ਉਹਨੂੰ ਕੋਈ ਤਾਂ ਟੈਨਸ਼ਨ ਨਹੀਂ ਉਸ ਚੀਜ਼ ਦੀ। ਸੋ ਲਾਈਫ ਦੇ ਪ੍ਰਤੀ ਸਾਡਾ ਨਜ਼ਰੀਆ ਵੀ ਜਿਹੜਾ ਨਾ ਉਹ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ। ਸਤਿ ਸ੍ਰੀ ਅਕਾਲ ਜੀ, 4257 ਕੇਵਲ ਚੌਹਾਨ ਜੀ। ਆਪਣੀ ਸ਼ਰਧਾ ਦੇ ਫੁੱਲ ਜਿਹੜੇ ਨਾ ਭੇਟ ਕੀਤੇ, ਅਸੀਂ ਵਧਾਈ ਦਿੱਤੀ ਹੈ, ਮੁਬਾਰਕ ਦਿੱਤੀ ਹੈ
1: ਸਾਰਿਆਂ
0: ਫੋਲੋ ਕਰਦੇ ਹੀ ਆ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰਦੇ ਆ ਤੇ ਇਹ ਸਾਰੇ ਬਿਲਕੁਲ ਬਿਲਕੁਲ ਇਹਦੇ ਚ ਕੋਈ ਸ਼ੱਕ ਨੀ, ਬਿਲਕੁਲ
1: ਬਿਲਕੁਲ।
0: ਏਦਾਂ ਥੋੜਾ ਕਿਹਾ ਜਾਂਦਾ ਉਹਨਾਂ ਨੂੰ ਜੁਗੋ ਜੁਗ ਅਟਲ, ਜੁਗੋ ਜੁਗ ਅਟਲ ਤਾਂ ਹੀ ਕਿਹਾ ਜਾਂਦਾ ਨਾ, ਐਵੇਂ ਥੋੜਾ
1: ਜ਼ਿੰਦਗੀ ਦਾ ਆਧਾਰ ਹੀ ਸਰਕਾਰ ਹੁੰਦਾ।
0: ਬਿਲਕੁਲ, ਜ਼ਿੰਦਗੀ ਦਾ ਆਧਾਰ ਉੱਥੋਂ ਸਟਾਰਟ ਹੁੰਦਾ, ਉੱਥੋਂ ਸ਼ੁਰੂ ਹੁੰਦਾ ਤੇ ਉੱਥੇ ਹੀ ਐਂਡ ਹੋਣਾ, ਉੱਥੇ
1: ਖਤਮ ਹੁੰਦਾ।
0: ਬਿਲਕੁਲ ਬਿਲਕੁਲ, ਚਲੋ ਸ਼ੁਕਰੀਆ ਜੀ ਕੁਨਾਲ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਥੈਂਕ ਯੂ। ਸੋ ਦੋਸਤੋ ਜੁੜਿਓ ਵੀ ਤੁਸੀਂ ਸਾਡੇ ਨਾਲ, ਤੇ ਹੁਣ ਆਪਣੇ ਪ੍ਰੋਗਰਾਮ ਦਾ ਹੋ ਚੱਲਿਆ ਆਖਰੀ ਟਾਈਮ, ਤੇ ਆਖਰੀ ਟਾਈਮ ਦੇ ਵਿੱਚ ਤੁਹਾਨੂੰ ਇੱਕ ਅੱਧਾ ਗੀਤ ਮੈਂ ਜ਼ਰੂਰ ਸੁਣਾ ਕੇ ਜਾਊਂਗਾ। ਬਾਕੀ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ 647-367-5353, ਕਿਸੇ ਆਪਣੇ ਕਾਰੋਬਾਰ ਦੀ, ਕਿਸੇ ਪ੍ਰੋਫੈਸ਼ਨ ਦੀ, ਕਿਸੇ ਬਿਜ਼ਨਸ ਦੀ, ਕਿਸੇ ਸਕਿੱਲ ਦੀ ਤੁਸੀਂ ਐਡ ਅਗਰ ਸਾਨੂੰ ਦਿਓਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵਧੀਆ ਤਰੀਕੇ ਦੇ ਨਾਲ ਸਾਡੇ ਸਰੋਤਿਆਂ ਤੱਕ, ਬ੍ਰਹਮਟਨ ਦੇ ਨਿਵਾਸੀਆਂ ਤੱਕ, ਪੂਰੇ GTA ਦੇ ਨਿਵਾਸੀਆਂ ਤੱਕ ਤੁਹਾਡੀ ਆਵਾਜ਼, ਤੁਹਾਡੇ ਕੰਮ ਦੀ ਜਿਹੜੀ ਐਡਵਰਟਾਈਜ਼ਮੈਂਟ ਹੈ ਨਾ ਉਹ ਪਹੁੰਚਾਈ ਜਾਵੇ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵਧੀਆ ਤਰੀਕੇ ਦੇ ਨਾਲ ਅਸੀਂ ਐਡ ਕਰਕੇ ਤੁਹਾਡੀ ਹੈਲਪ ਕਰ ਸਕਦੇ ਹਾਂ, ਤੇ ਜੇ ਤੁਸੀਂ ਸਾਨੂੰ ਐਡ ਦਿਓਗੇ ਉਹ ਸਾਡੀ ਹੈਲਪ ਹੋਏਗੀ ਤੁਹਾਡੇ ਵੱਲੋਂ। 647-367-5353 ਮੇਰਾ ਪਰਸਨਲ ਨੰਬਰ ਹੈ, 437-243-3091, 4372-433-0091। ਬੜੇ ਹਲਕੇ ਜੇ ਪੈਕੇਜ ਦੇ ਵਿੱਚ ਹੀ ਅਸੀਂ ਤੁਹਾਡੀ ਐਡ ਕਰ ਸਕਦੇ ਹਾਂ, ਤੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਏ ਤੇ ਫੋਨ ਇਹਨਾਂ ਨੰਬਰਾਂ ਦੇ ਉੱਪਰ ਕਰ ਸਕਦੇ ਹੋ। ਤੇ ਹੁਣ ਅੱਜ ਦੇ ਦਿਨ ਦੇ ਪ੍ਰੋਗਰਾਮ ਦੀ ਸਮਾਪਤੀ ਹੈ, ਮੈਨੂੰ ਦਿਓ ਇਜਾਜ਼ਤ, ਕੱਲ ਮੰਗਲਵਾਰ ਦਾ ਦਿਨ ਹੈ, ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ, ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਤੇ ਸੁਣੋ ਇੱਕ ਪਿਆਰਾ ਜਿਹਾ ਗੀਤ ਜੀ।

0: 530. CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymore.com
5: ਮੈਂ ਤੁਹਾਡਾ ਆਪਣਾ ਵਕੀਲ

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: जे तुसी भी करना चाहते हो अपना खुद का रेडियो प्रोग्राम तो आज ही सानू कॉल करो 647-504-1557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647 504 504

ਤੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬਹੁਤ ਹੀ ਪਿਆਰੀ ਮਿੱਠੀ ਖੂਬਸੂਰਤ ਸ਼ਾਮ ਨੂੰ। ਤੇ ਸ਼ਾਮ ਦੇ ਵਿੱਚ ਜੁੜ ਚੁੱਕੇ ਆ ਤੁਹਾਡੇ ਨਾਲ ਇੱਕ ਵਾਰ ਫਿਰ ਵੰਸ ਅਗੇਨ ਪ੍ਰੋਗਰਾਮ ਇੱਕੋ ਇੱਕ ਵਾਰੀ ਪੰਜਾਬੀ ਲੈਣਾ ਲੈ ਕੇ, ਤੇ ਪੰਜਾਬੀ ਲੈਣ ਦੀ ਟੀਮ ਜੁੜਦੀ ਹੈ ਸ਼ਾਮ ਨੂੰ। ਯਾਰ ਤੁਸੀਂ ਵੀ ਬੜੇ ਪਿਆਰ ਨਾਲ ਬੜੇ ਮਾਣ ਨਾਲ ਜੁੜਦੇ ਹੋ, ਤੇ ਆਈ ਹੋਪ ਕਿ ਜਿੰਨਾ ਇੱਕ ਚਾਹ ਸਾਨੂੰ ਹੁੰਦਾ ਉਸ ਤੋਂ ਵੱਧ ਕੇ ਕਿਤੇ ਚਾਹ ਤੁਹਾਨੂੰ ਹੁੰਦਾ ਹੋਵੇਗਾ। ਉਮੀਦ ਹੈ ਤੁਸੀਂ ਹੁਣ ਬੜੇ ਪਿਆਰ ਨਾਲ ਸਾਡੇ ਤੱਕ ਇਹ ਮੈਸੇਜ ਪਾਉਣ ਦਾ ਕਰਦੇ ਹੋ ਕਿ ਨਵੀਂ ਯਾਰ ਸਾਨੂੰ ਤਾਂ ਵਾਕਈ ਉਡੀਕ ਰਹਿੰਦੀ ਹੈ ਕਿ ਸ਼ਾਮ ਦੇ ਵੱਢਣ ਕੇਰਾਂ ਛੇ ਲਾਈਏ ਵੀ ਪੰਜਾਬੀ ਲਹਿਰਾਂ ਤੇ ਪ੍ਰੋਗਰਾਮ ਦਾ ਆਨੰਦ ਮਾਣੀਏ। ਸੋ ਸਾਰਿਆਂ ਦਾ ਹਾਲ ਚਾਲ ਠੀਕ ਹੈ ਬੱਲੇ ਬੱਲੇ ਚੜ੍ਹਦੀ ਕਲਾ ਚੋਂ? ਦੇਖੋ ਚੜ੍ਹਦੀ ਕਲਾ ਵਿੱਚ ਰਹਿੰਦੇ ਹਰਦਮ ਪੁੱਤ ਸਰਦਾਰਾਂ ਦੇ, ਐਵੇਂ ਨਹੀਂ ਗਾਣੇ ਬਣਦੇ, ਗਾਣੇ ਬਣਨ ਦੇ ਕਾਰਨ ਵੀ ਨੇ। ਜੇ ਯਾਰ ਹੁਣ ਆਪਾਂ ਵਾਕਈ ਸ਼ੁਰੂ ਤੋਂ ਹੀ ਚੜ੍ਹਦੀ ਕਲਾ 'ਚ ਰਹਿਣਾ ਸਿੱਖੇ ਆ, ਹੁਣ ਛੋਟੇ ਹੋਈ ਦਾ ਤਾਂ ਪੇਰੈਂਟਸ ਕਹਿੰਦੇ ਆ ਕੋਈ ਗੱਲ ਨਹੀਂ ਚੜ੍ਹਦੀ ਕਲਾ 'ਚ ਰਹਿਣਾ, ਕੋਈ ਵੀ ਉਨੀ ਇੱਕੀ ਹੁੰਦੀ ਹੈ, ਚਲੋ ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਬਹੁਤ ਆਉਂਦੇ ਨੇ, ਤਾਂ ਆਪਾਂ ਨੂੰ ਤਾਂ ਯਾਰ ਇਹੀ ਮੈਸੇਜ ਦਿੱਤਾ ਜਾਂਦਾ ਕਿ ਚੜ੍ਹਦੀ ਕਲਾ 'ਚ ਰਹੋ, ਕੋਈ ਗੱਲ ਨਹੀਂ ਸਾਰਾ ਕੁਛ ਹੋਜੂਗਾ ਸੈੱਟ। ਸੋ ਇਹ ਮੈਸੇਜ ਗਾਹਾਂ ਦੀ ਗਾਹਾਂ, ਦੇਖੋ ਆਪਣੀ ਵੀ ਇੱਕ ਜ਼ਿੰਮੇਵਾਰੀ ਹੈ ਕਿ ਆਪਾਂ ਆਪਣੇ ਜ਼ਰੂਰ ਬੱਚਿਆਂ ਤੱਕ ਪਹੁੰਚਦਾ ਕਰੀਏ, ਹੁਣ ਬੱਚਿਆਂ ਨੂੰ ਵੀ ਆਪਾਂ ਇਹ ਮੈਸੇਜ ਦੇਈਏ ਕਿ ਕੁਛ ਵੀ ਹੁੰਦਾ ਡੋਂਟ ਵਰੀ, ਫਿਕਰ ਨਾ ਕਰੋ, ਬਸ ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਆਈ ਥਿੰਕ ਬਹੁਤ ਹੀ ਲਾਈਫ ਲੌਂਗ ਜ਼ਰੂਰੀ ਇਹ ਮੈਸੇਜ ਹੈ। ਸੋ 905-673-3337 'ਤੇ ਆ ਜਾਓ, ਕਰੀਏ ਕੁਝ ਗੱਲਾਂ ਬਾਤਾਂ, ਨਹੀਂ ਆ ਜਾ ਗੱਲਾਂ ਕਰੀਏ ਹੈ।

ਬਥੇਰੀਆਂ ਗੱਲਾਂ ਕਰਨੀਆਂ, 3 ਘੰਟੇ ਤੁਹਾਡੇ ਨਾਲ ਹੀ ਆ ਤੇ ਕਰਦੇ ਹਮੇਸ਼ਾ ਆਪਾਂ ਗੱਲਾਂ ਪਿਆਰ ਦੀਆਂ, ਕੋਸ਼ਿਸ਼ ਤਾਂ ਇਹੀ ਰਹਿੰਦੀ ਆ। ਚਲੋ ਕਿਤੇ ਕੋਈ ਪਿਆਰ ਤੋਂ ਹਟ ਕੇ ਗੱਲ ਹੋ ਜਾਂਦੀ ਹੈ ਵੱਖਰੀ ਗੱਲ ਹੈ, ਬਟ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਆਪਾਂ ਪਿਆਰ ਦੀਆਂ ਗੱਲਾਂ ਬਾਤਾਂ ਕਰੀਏ ਤੇ ਇੱਕ ਦੂਜੇ ਨੂੰ ਇੱਜ਼ਤ ਮਾਣ ਰਿਸਪੈਕਟ ਦੇ ਨਾਲ ਆਪਾਂ ਆਲਵੇਜ਼ ਗ੍ਰੀਟ ਕਰੀਏ। ਇਨਸਾਨ ਵੀ ਉਹੀ ਕਿਤੇ ਨਾ ਕਿਤੇ ਰਿਸਪੈਕਟ ਖੁਦ ਆਪ ਲੈਂਦਾ ਜਿਹੜਾ ਬੰਦਾ ਦਿੰਦਾ ਵੀ ਰਿਸਪੈਕਟ, ਰਾਈਟ। ਜੇ ਹਮੇਸ਼ਾ ਤੁਸੀਂ ਕਿਸੇ ਨਾਲ ਇੱਕ ਕਹਿ ਲਓ ਕਿ ਐਂਗਰ ਦੇ ਨਾਲ ਗੁੱਸੇ ਨਾਲ ਬੋਲੋਗੇ ਤਾਂ ਕਿਤੇ ਨਾ ਕਿਤੇ ਉਹ ਵੀ ਬੰਦਾ ਕਹੂਗਾ ਯਾਰ ਇਹ ਤਾਂ ਸਾਨੂੰ ਬਹੁਤ ਤੰਗ ਕਰਦਾ ਸੀ, ਕਿ ਉਹਦੇ ਨਾਲ ਵਧੀਆ ਟ੍ਰੀਟਮੈਂਟ ਕਰੀਏ। ਸੋ ਓਕੇ, ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ। ਨੰਬਰ ਹੈ 9056733337 9056733337 9056733337 ਕੀ ਸੁਣਨਾ, ਅੱਜ ਕੀ ਮੂਡ ਹੈ ਦੱਸਿਓ ਕਿਹੜਾ, ਤੇ ਸੁਣਾਈਏ ਤੁਹਾਡੇ ਮਨਪਸੰਦ ਦੇ ਗੀਤ ਤੇ ਇਸ ਸ਼ਾਮ ਨੂੰ ਫਿਰ ਵਧੀਆ ਰੌਣਕੀ ਬਣਾਈਏ।

0: ਰਹੇ ਨਾ ਟਿਊਨ ਮੈਂ ਲਾਈ ਤੇ ਜੀ ਕੀਤਾ ਕਿ ਥੋੜਾ ਗਾਣਾ ਵੀ ਸੁਣ ਲਈਏ। ਬਹੁਤ ਹੀ ਯਾਰ ਮੈਂ ਕਹਿੰਦਾ ਕੋਈ ਪਾਰਟੀ ਕੋਈ ਫੰਕਸ਼ਨ ਪੂਰਾ ਨਹੀਂ ਹੁੰਦਾ ਇਸ ਗਾਣੇ ਤੋਂ ਬਿਨਾਂ ਕਿ ਨਹੀਂ। ਸੋ ਓਕੇ ਜੀ 6363 ਹੈਲੋ।
1: ਹਾਂਜੀ ਬਾਈ ਕੀ ਹਾਲ ਆ ਜੀ?
0: ਵਧੀਆ ਜੀ, ਕਿਵੇਂ ਹੋ, ਕੀ ਬਣਦਾ?
1: ਬਹੁਤ ਵਧੀਆ ਬਾਈ, ਕੰਮ ਦੇ ਸੀਗੇ ਜੀ।
0: ਬੱਲੇ ਬੱਲੇ, ਬਹਿ ਜਾ ਬਹਿ ਜਾ।
1: ਹਾਂਜੀ ਹਾਂਜੀ ਪੂਰੀ ਬਾਈ, ਤੁਸੀਂ ਸੁਣਾਓ?
0: ਬਸ ਵਧੀਆ ਯਾਰ, ਦੇਖੋ ਸ਼ਾਮ ਨੂੰ ਆਈਦਾ, ਤੁਸੀਂ ਸਾਰੇ ਜੁੜਦੇ ਹੋ ਤੇ ਸਾਡਾ ਵੀ ਇੱਕ ਕਹਿੰਦੇ ਹੁੰਦੇ ਕਿ ਸਮਾਂ ਵਧੀਆ ਲੰਘ ਜਾਂਦਾ।
1: ਬਾਈ ਯਾਰ ਛੋਟੀ ਆਵਾਜ਼ ਬਹੁਤ ਵਧੀਆ ਹੈ ਜੀ, ਆਵਾਜ਼ ਮੇਰੀ ਹੁੰਦੀ ਨਾ ਮੈਂ ਅੱਧੀ ਦੁਨੀਆ ਪੱਟ ਲੈਣੀ।
0: ਅੱਛਾ ਫਿਰ ਮੈਨੂੰ ਮੈਨੂੰ ਤੁਸੀਂ ਦੋ ਨਾ ਸਲਾਹ, ਕਿਵੇਂ ਦੁਨੀਆ ਪੱਟ ਸਕਦੇ ਆ, ਕੀ ਕਰੀਏ? ਚੋਕਲੇਟ ਜਿੰਨੀ ਮਿੱਠੀ ਹੈ, ਕਿਸ ਦੀ ਸ਼ਹਿਦ ਜਿੰਨੀ ਮਿੱਠੀ ਹੈ, ਕਿਸ ਦੀ ਆਵਾਜ਼ ਖੰਡ ਜਿੰਨੀ ਮਿੱਠੀ ਹੈ, ਕਿਸ ਦੀ ਕੈਂਡੀ ਜਿੰਨੀ ਮਿੱਠੀ ਹੈ,
1: ਤੁਹਾਡੀ ਤੁਹਾਡੀ ਰਸ ਮਲਾਈ ਜਿੰਨੀ ਮਿੱਠੀ ਹੈ।
0: ਓ ਵਾਹ ਯਾਰ, ਥੈਂਕ ਯੂ ਭਾਜੀ, ਥੈਂਕ ਯੂ।
1: ਫਿਰ 8 ਵਜੇ ਫੋਨ ਕਰੂੰਗਾ, ਫਿਰ ਉਦੋਂ ਪੁੱਛੂਗਾ।
0: ਮੈਂ ਤੈਨੂੰ ਦੱਸ ਦਵਾਂ ਕੀ ਜਵਾਬ ਹੈ?
1: ਹਾਂ ਦੱਸ ਦੋ, ਤੁਹਾਨੂੰ ਪਤਾ ਦੱਸੋ।
0: ਓਕੇ, ਜਿਹੜੀ ਚੀਜ਼ ਆਪ ਸੁੱਕ ਜਾਂਦੀ ਹੈ ਬਟ ਹੋਰਾਂ ਨੂੰ ਗਿੱਲਾ ਕਰ ਦਿੰਦੀ
1: ਹੈ।
0: ਚਲੋ ਮੈਨੂੰ ਦਿਓ ਥੋੜਾ ਟਾਈਮ, ਪਤਾ ਕਰਦੇ ਆ ਫਿਰ।
1: ਹਾਂ ਮੈਂ ਤੁਹਾਨੂੰ 8 ਵਜੇ ਕਰੂੰਗਾ, ਠੀਕ ਹੈ?
0: ਕੋਈ ਨਾ, ਠੀਕ ਹੈ, ਇੰਨਾ ਟਾਈਮ ਨਹੀਂ ਲੱਗਣਾ ਮੈਨੂੰ, 1-2 ਮਿੰਟ ਚ ਕਰ ਲਿਓ ਫੋਨ। ਸਾਡੇ ਕਿਸੇ ਮਿੱਤਰ ਸਾਡੇ ਨੇ ਦੱਸ ਦੇਣਾ ਮੈਨੂੰ, ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਜਵਾਬ ਜੀ, ਕਿਸੇ ਨੂੰ ਪਤਾ ਤੇ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾ, ਨਾਲ ਹੀ ਮੈਂ ਪੜ੍ਹ ਲੈਣਾ PUNJABIALEHORAN, ਤੇ ਜਿਹੜਾ ਪਹਿਲਾ ਮੈਸੇਜ ਆਊਗਾ ਸਹੀ ਉਹਨਾਂ ਨੂੰ ਮੈਂ ਕੋਈ ਨਾ ਕੋਈ ਤੋਹਫਾ ਵੀ ਦਊਂਗਾ, ਠੀਕ ਹੈ? ਸੋ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾ PUNJABIALEHORAN, ਤੇ ਕਰੋ ਫਿਰ ਮੈਸੇਜ ਤੇ ਦੇਖਦੇ ਹਾਂ। ਯਾਦ ਰੱਖੋ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਇੱਕ ਮੈਸੇਜ ਤੁਹਾਡੇ ਆਪਣੇ ਦੁਆਬਾ ਟਰੈਵਲ ਵਾਲਿਆਂ ਦਾ। ਇੰਡੀਆ ਦੀਆਂ ਟਿਕਟਾਂ ਹੁਣ ਸਾਰੇ ਹੀ ਬੁੱਕ ਕਰ ਰਹੇ ਆ, ਸੋ ਦੁਆਬਾ ਟਰੈਵਲ ਨੂੰ ਤੁਸੀਂ ਯਾਦ ਰੱਖੋ, ਨਵੰਬਰ ਵਿੱਚ ਜਾਣਾ ਤੇ ਅਪ੍ਰੈਲ ਚ ਮੁੜ ਕੇ ਆਉਣਾ, ਆਰਾਮ ਨਾਲ 5-6 ਮਹੀਨੇ ਉੱਥੇ ਲਾ ਕੇ ਆਓ। ਇੱਥੇ ਕੀ ਕਰਨਾ ਸਰਦੀਆਂ ਚ ਯਾਰ, ਜੇ ਸਰਦਾ ਹੈ ਤਾਂ ਜਾਓ ਤੇ ਪੰਜਾਬ ਦਾ ਮਾਹੌਲ, ਪੰਜਾਬ ਦੀ ਇੱਕ ਜਿਹੜੀ ਪਿੰਡ ਦੀ ਸਵੇਰ ਹੈ ਉਹਦੀ ਹੈ ਕਿਤੇ ਰੀਸ। ਸੋ ਨਵੰਬਰ ਜਾਓ ਤੇ ਤੁਸੀਂ ਅਪ੍ਰੈਲ ਚ ਮੁੜ ਕੇ ਆਓ, 2 ਟੈਚੀ $1580 ਦੇ ਵਿੱਚ, ਬਹੁਤ ਲਿਮਿਟਡ ਸੀਟਾਂ ਨੇ। ਨੰਬਰ ਹੈ ਦੁਆਬਾ ਟਰੈਵਲ ਦਾ 9057967800, 9057967800, 9057967800 ਦੇ ਉੱਤੇ ਤੁਸੀਂ ਕਾਲ ਕਰੋ। ਦੁਆਬਾ ਦੁਆਬਾ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਨੇ ਤਾਂ ਬੱਲੇ ਬੱਲੇ ਕਰਾਈ ਪਈ ਹੈ ਯਾਰ। ਇੰਡੀਅਨ ਫਰੂਟਲੈਂਡ ਤੇ ਜਾਓਗੇ, ਇਹਨਾਂ ਦੀ ਜਿਹੜੀ ਨਵੀਂ ਲੋਕੇਸ਼ਨ ਖੁੱਲੀ ਹੈ 25 ਸੈਂਡਲਵੁੱਡ ਦੇ ਉੱਤੇ, ਸੈਂਡਲਵੁੱਡ ਐਂਡ ਹਰਨਟੇਰੀਓ ਦਾ ਕੋਰਨਰ ਹੈ, ਉਸ ਲੋਕੇਸ਼ਨ ਤੇ ਸੇਲ ਹੈ ਬੜੀ ਵੱਡੀ, ਸੁਪਰ ਸੇਲ ਨਾਮ ਰੱਖਿਆ ਗਿਆ। ਇਹ ਪੂਰਾ ਹਫ਼ਤਾ ਸੇਲ ਚੱਲੇਗੀ। ਸ਼ੇਰ ਆਟਾ ਦੇਸੀ ਸਟਾਈਲ 10 ਪਾਉਂਡ ਦਾ ਬੈਗ 6.99 ਦਾ, ਸਵਰਨਾ ਚੱਕੀ ਦਾ ਆਟਾ 20 ਪਾਉਂਡ ਦਾ ਬੈਗ 10.99 ਦਾ, ਇੰਡੀਆ ਗੇਟ ਦਾ ਰਾਈਸ 10 ਪਾਉਂਡ ਦਾ ਬੈਗ 8.99 ਨੂੰ, 2% ਦੁੱਧ 4 ਲੀਟਰ 4.99 ਤੇ ਦੀਪ ਸੋਨਾ ਮਸੂਰੀ ਰਾਈਸ 20 ਪਾਉਂਡ 9.99। ਹੋਰ ਬੜੀਆਂ ਡੀਲਾਂ ਨੇ, ਸਾਰੀਆਂ ਦਾਲਾਂ ਦੂਲਾਂ ਵੀ ਸੇਲ ਦੇ ਉੱਤੇ ਹੈ। ਸੋ ਇੰਡੀਅਨ ਡੈਲੀ ਬਾਈਸ ਦੀ ਮਸੂਰ ਦਾਲ 4 pound 2.99, ਤੇ ਇੱਧਰ ਆ ਜਾਓ ਇਹਨਾਂ ਦਾ ਜਿਹੜਾ ਰੈਸਟੋਰੈਂਟ ਹੈ, ਇਹਨਾਂ ਦੇ ਸਟੋਰ ਦੇ ਵਿੱਚ ਹੀ ਰੈਸਟੋਰੈਂਟ ਹੈ। ਵੈਜ ਥਾਲੀ 4.99, ਚਿਕਨ ਬਿਰਿਆਨੀ 6.99, ਚਨਾ ਭਟੂਰਾ 3.99। ਕਿੱਥੇ ਜਾਣਾ? ਇੰਡੀਅਨ ਫਰੂਟਲੈਂਡ ਲੋਕੇਟਡ ਐਟ 25 ਸੈਂਡਲਵੁੱਡ ਪਾਰਕੂ ਈਸਟ, ਸੈਂਡਲਵੁੱਡ ਅਤੇ ਹਰਨਟੇਰੀਓ ਦਾ ਬਿਲਕੁਲ ਕੋਰਨਰ ਪੈਂਦਾ। ਵਿਜ਼ਿਟ ਕਰੋ, ਵਧੀਆ ਟੌਪ ਦੀਆਂ ਡੀਲਾਂ ਲਓ, ਵਧੀਆ ਕੁਆਲਿਟੀ, ਵਧੀਆ ਸਰਵਿਸ। ਸੋ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਪਹੁੰਚੋ। ਗੌਰਵ ਦਾ ਮੈਸੇਜ ਆਇਆ ਵੀ ਮੀ ਬਾਈ ਜੀ, ਜਿਨ੍ਹਾਂ ਨੇ ਪੁੱਛਿਆ ਸੀ ਕਿ ਐਸੀ ਕਿਹੜੀ ਚੀਜ਼ ਹੈ ਜਿਹੜੀ ਆਪ ਸੁੱਕ ਜਾਂਦੀ ਹੈ ਹੋਰਾਂ ਨੂੰ ਗਿੱਲਾ ਕਰ ਦਿੰਦੀ ਹੈ, ਕੀ ਉਹ ਰੇਨ ਹੈ, ਮੀਂਹ, ਕਣੀਆਂ, ਦੱਸੋ ਤੇ ਫਿਰ ਮੈਂ ਗੌਰਵ ਨੂੰ ਇੱਕ ਤੋਹਫਾ ਦੇਵਾਂ। ਜਿਹੜੇ ਬਾਈ ਜੀ ਨੇ ਪੁੱਛਿਆ ਸੀਗਾ ਕਾਲ ਕਰਕੇ, ਤੁਸੀਂ ਦੋ ਜਵਾਬ ਇਹੀ ਹੈ। ਤੇ ਆਈ ਥਿੰਕ ਇਹਨਾਂ ਦਾ ਵੀ ਕਿਤੇ ਨਾ ਕਿਤੇ ਸਹੀ ਹੈ। ਸੋ ਓਕੇ ਲੈਟਸ ਸੀ, ਦੇਖਦੇ ਹਾਂ ਕਿ ਕੌਣ ਸਹੀ। ਚਲੋ ਸਾਰੇ ਸਹੀ ਹੁੰਦੇ ਆ, ਬਟ ਜਿਹੜਾ ਬੰਦਾ ਪੁੱਛ ਰਿਹਾ ਹੁੰਦਾ ਨਾ ਉਹਦੇ ਦਿਮਾਗ ਦੇ ਵਿੱਚ ਕੋਈ ਸਪੈਸੀਫਿਕ ਕੋਈ ਖਾਸ ਆਂਸਰ ਹੁੰਦਾ, ਤੇ ਜਦੋਂ ਤੱਕ ਉਹ ਨਹੀਂ ਮਿਲਦਾ ਤੇ ਫਿਰ ਉਹ ਬੰਦਾ ਕਹੂਗਾ ਨਹੀਂ ਯਾਰ ਗਲਤ ਹੈ। ਰਾਜਵੰਤ ਕੌਰ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਟੈਨਸ਼ਨ ਨਹੀਂ ਰਹੀਦੀ ਹੁੰਦੀ। ਰਾਜਵੰਤ 25 ਕੰਪਨੀਆਂ ਦੇ ਨਾਲ ਡੀਲ ਕਰਦੇ ਨੇ, 25 ਤੋਂ ਵੱਧ, ਬਟ 25 ਕੋਟਸ ਲੈ ਕੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਰਾਜਵੰਤ ਲੈ ਕੇ ਦਿੰਦੇ ਆ। 6476744735 6476744735 ਰਾਜਵੰਤ ਕੌਰ, 647 6747 4735 6747 4735। ਸੋ ਇੱਕ ਚੀਜ਼ ਦੀ ਬੜੀ ਉਡੀਕ ਸੀਗੀ ਕਿ ਕਦੋਂ ਯਾਰ ਕਵਾਈ ਲੈਨਰਡ ਦੀ ਜਿਹੜੀ ਟ੍ਰੇਡ ਹੈ ਟੋਰਾਂਟੋ ਰੈਪਟਰਸ ਨੂੰ ਕਨਫਰਮੇਸ਼ਨ ਕਦੋਂ ਮਿਲੇਗੀ ਕਿ ਹਾਂ ਯਾਰ ਟ੍ਰੇਡ ਪੱਕੀ ਹੈ। ਸੋ ਉਹ ਜਿਹੜੀ ਕਨਫਰਮੇਸ਼ਨ ਹੈ ਮਿਲ ਚੁੱਕੀ ਹੈ। ਸੋ ਕਵਾਈ ਲੈਨਰਡ ਟੋਰਾਂਟੋ ਰੈਪਟਰ ਬਣ ਚੁੱਕੇ ਆ। ਹੁਣ ਇਸ ਸਾਲ ਜਦੋਂ ਟੋਰਾਂਟੋ ਰੈਪਟਰਸ ਦਾ ਡੇਬਿਊ ਹੋਊਗਾ ਤੇ ਕਵਾਈ ਲੈਨਰਡ ਯਾਰ ਰੈਪਟਰ ਜਰਸੀ ਪਾ ਕੇ ਖਿੱਚੂਗਾ ਕੰਮ ਨੂੰ। ਸੋ ਟੋਰਾਂਟੋ ਰੈਪਟਰਸ ਤੇ ਸ਼ਿਕਾਗੋ ਦਾ ਮੈਚ ਹੈ 21 ਅਕਤੂਬਰ ਨੂੰ। 21 ਅਕਤੂਬਰ ਦੀ ਉਡੀਕ ਹੈ। ਟੋਰਾਂਟੋ ਰੈਪਟਰਸ ਯਾਰ ਬਹੁਤ ਤਕੜੀ ਟੀਮ ਹੈ, ਐਤਕੀ ਮੈਂ ਨਹੀਂ ਕਹਿੰਦਾ ਬਹੁਤ ਜ਼ਿਆਦਾ, ਬਟ ਫਿਰ ਵੀ ਲੱਗ ਰਿਹਾ ਕਿ ਕੁਛ ਨਾ ਕੁਛ ਚੰਗਾ ਕਰਨਗੇ। ਜੀ 5858 ਹੈਲੋ।
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
2: ਭਾਜੀ, ਆ ਤੁਹਾਨੂੰ ਵਿਨਰ ਮਿਲ ਗਿਆ।
0: ਮੈਨੂੰ ਲੱਗਦਾ
2: ਕੁਐਸਚਨ ਪੁੱਛਿਆ ਕਿ ਨਹੀਂ ਹਲੇ।
0: ਮੈਨੂੰ ਲੱਗਦਾ ਮਿਲ ਗਿਆ, ਤੁਸੀਂ ਵੀ ਦੇ ਦਿਓ।
2: ਕਿਆ ਭਾਜੀ, ਬੱਦਲ ਦੂਜੇ ਨੂੰ ਗਿੱਲਾ ਕਰ ਦਿੰਦੇ, ਆਪ ਸੁੱਕ ਜਾਂਦੇ ਆ।
0: ਠੀਕ ਹੈ, ਸੋ ਉਹੀ ਕਣੀ ਜਦੋਂ ਪੈ ਕਣੀਆਂ ਪੈਂਦੀਆਂ ਨੇ।
2: ਹਾਂਜੀ ਹਾਂਜੀ, ਕਿਉਂਕਿ ਮੀਂਹ ਤਾਂ ਹੋ ਗਿਆ, ਮੀਂਹ ਪਰ ਬੱਦਲ ਆਪ ਹੁੰਦਾ ਨਾ, ਬੱਦਲ ਦੂਜਿਆਂ ਨੂੰ ਗਿੱਲਾ ਕਰ ਜਾਂਦਾ, ਆਪ ਸੁੱਕ ਜਾਂਦਾ।
0: ਇੱਕੋ ਗੱਲ ਹੋਈ, ਕਣੀਆਂ ਹੋ ਗਈਆਂ ਜਾਂ ਬੱਦਲ ਹੋ ਗਿਆ, ਰਾਈਟ?
2: ਨਹੀਂ ਪਰ ਕਣੀ ਤਾਂ ਪਾਣੀ ਹੁੰਦੀ ਹੈ ਜੀ, ਹਾਂ ਇਹ ਵੀ ਕਹਿ ਸਕਦੇ ਹੋ ਤੁਸੀਂ, ਪਰ ਬੱਦਲ ਹੈ ਵੀ, ਬੱਦਲ ਪਾਣੀ ਪਾ ਕੇ ਦੂਜੇ ਨੂੰ ਗਿੱਲਾ ਕਰਕੇ।
0: ਅੱਛਾ ਦੇਖਦੇ ਆ, ਹੁਣ ਉਹ ਜਿਹੜੇ ਵੀਰ ਨੇ ਪੁੱਛੇ ਸੀ ਪਤਾ ਨੀ ਕਿੱਥੇ ਗਾਇਬ ਹੋ ਗਏ, ਹੁਣ ਮੈਨੂੰ ਕਹਿੰਦੇ ਕਿ ਮੈਨੂੰ 8 ਵਜੇ ਤੋਂ ਬਾਅਦ ਕਾਲ ਕਰਨਗੇ। ਮੈਨੂੰ ਸੀਗਾ ਵੀ ਹੁਣੇ ਦੱਸ ਦੇਣ। ਤੁਹਾਡਾ ਨਾਮ ਕੀ ਹੈ?
2: ਮੇਰਾ ਨਾਮ ਭਾਸਕਰ ਜੀ।
0: ਕੀ ਹੈ ਨਾਮ?
2: ਭਾਸਕਰ, ਭਾਸਕਰ,
0: ਭਾਸਕਰ।
2: ਹਾਂਜੀ ਭਾਬੇ ਤੋਂ ਭਾਸਕਰ।
0: ਕਿਆ ਬਾਤ ਹੈ, ਤੁਹਾਡਾ ਨਾਂ ਹੀ ਬੜਾ ਯੂਨੀਕ ਹੈ। ਤੁਹਾਡਾ ਮੈਨੂੰ ਮੈਸੇਜ ਵੀ ਆਉਂਦਾ ਹੁੰਦਾ ਨਾ ਹੁਣ ਆਪਣੇ ਇੰਸਟਾਗ੍ਰਾਮ ਤੇ।
2: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਜੀ।
0: ਤੁਸੀਂ ਕਦੇ
2: ਕੋਈ, ਮੈਂ 8 ਸਾਲ 7-8 ਸਾਲ ਹੋ ਗਏ ਜਦੋਂ ਮੈਂ ਸਟੂਡੈਂਟ ਆਇਆ, ਮੈਂ ਤੁਹਾਡੇ ਸੁਣਦਾ ਹੁੰਦਾ।
0: ਬੱਲੇ ਬੱਲੇ, ਇੰਨਾ ਚਿਰ ਹੋ ਗਿਆ ਯਾਰ।
2: ਯਾ ਭਾਜੀ, ਮੈਂ ਐਕਚੁਅਲੀ ਉਦੋਂ ਕਿਚਨਰ ਸੀ ਪਹਿਲਾਂ ਉਦੋਂ, ਠੀਕ ਹੈ ਜੀ, ਤੇ ਸ਼ਾਮ ਨੂੰ ਜਰੂਰ ਉਬਰ ਚਲਾਣੀ ਹੁੰਦੀ, ਤੇ ਉਦੋਂ ਨਾ ਲਾਈਕ ਜਦੋਂ ਮੈਂ ਆਇਆ ਸੀ 18 ਚ, ਉਦੋਂ ਕਿਚਨਰ ਤੇ ਬਹੁਤ ਦੇਸੀ ਘੱਟ ਸੀਗੇ, ਗੋਰੇ ਜ਼ਿਆਦਾ ਹੁੰਦੇ ਸੀ, ਤੇ ਉਦੋਂ ਸ਼ਾਮ ਨੂੰ ਐ ਹੁੰਦਾ ਸੀ ਜਦੋਂ ਨਵੇਂ ਨਵੇਂ ਆਏ, ਜੀ ਵੀ ਘੱਟ ਲੱਗਦਾ, ਫਿਰ ਐ ਹੁੰਦਾ ਤੁਹਾਡਾ ਰੇਡੀਓ ਸੁਣ ਕੇ ਨਾ ਪੁਰਾਣੀਆਂ ਮਤਲਬ ਐ ਪੰਜਾਬ ਦੀ ਜਿਹੜੀ ਯਾਦ ਜੀ ਆਉਂਦੀ ਸੀ ਪੂਰੀ ਹੋ ਜਾਂਦੀ ਸੀ।
0: ਕੀ ਬਾਤ ਹੈ ਯਾਰ। ਸੋ ਤੁਸੀਂ 18 ਚ ਆਏ ਸੀਗੇ, 8 ਸਾਲ ਹੋ ਗਏ।
2: ਹਾਂਜੀ,
0: ਤੇ ਉਦੋਂ ਮੈਂ ਹੀ ਕਰਦਾ ਸੀਗਾ ਪ੍ਰੋਗਰਾਮ 18 ਚ।
2: ਹਾਂਜੀ ਹਾਂਜੀ, ਯਾ
0: ਅੱਛਾ, ਮੈਨੂੰ ਵੀ ਇੰਨਾ ਚਿਰ ਹੋ ਗਿਆ ਹੈ।
2: ਯਾ ਮੈਂ 19 ਚ ਗੱਡੀ ਲਈ ਹੈ, ਤੇ ਉਦੋਂ ਦਾ ਹੀ ਤੁਹਾਨੂੰ ਰੇਡੀਓ ਸ਼ਾਮ ਨੂੰ, ਜਦੋਂ ਦਾ ਮੈਨੂੰ ਪਤਾ ਲੱਗਿਆ ਵੀ AM 530 ਤੇ ਸ਼ਾਮ ਨੂੰ ਇਸ ਟਾਈਮ ਆਉਂਦਾ, ਕਿਉਂਕਿ ਅਸੀਂ ਸਟੂਡੈਂਟ ਹੁੰਦੇ ਵੀਕਐਂਡ ਤੇ ਰਾਤ ਨੂੰ 6-6:30 ਉਬਰ ਸ਼ੁਰੂ ਕਰ ਦਿੰਦੇ, ਫਿਰ ਸਾਰੀ ਰਾਤ ਚਲਾਉਂਦੇ ਸੀ, ਮੈਂ ਤੁਹਾਡਾ ਰੇਡੀਓ ਸੁਣਦਾ, ਸੁਬਹ ਵੀ ਸੁਣਦਾ ਸੀ, ਰਾਤ ਨੂੰ ਵੀ।
0: ਚਲੋ ਯਾਰ, ਥੈਂਕ ਯੂ ਵੀਰੇ, ਬਹੁਤ ਪਿਆਰ ਤੁਸੀਂ ਤਾਂ ਹੁਣ ਸਾਬਤ ਕਰਤਾ ਵੀ ਸਮਾਂ ਕਿੰਨੀ ਛੇਤੀ ਲੰਘਦਾ, 8 ਸਾਲ ਕਿੱਥੇ ਗਏ ਪਤਾ ਹੀ ਨਹੀਂ ਲੱਗਿਆ।
2: ਪਤਾ ਹੀ ਨਹੀਂ ਲੱਗਿਆ ਭਾਜੀ।
0: ਹੁਣ ਤੁਸੀਂ ਚਲੋ ਉਦੋਂ ਸਟੂਡੈਂਟ ਸੀਗੇ, ਹੁਣ ਤੁਹਾਡੀ ਲਾਈਫ ਕੀ ਹੈ, ਫੈਮਿਲੀ ਹੈ, ਕੀ ਥੋੜੇ ਚੇਂਜਸ ਕੀ ਆਏ ਨੇ?
2: ਆਪਾਂ ਜੀ, ਮੇਰੀ ਫੈਮਿਲੀ, ਮੇਰੀ ਡਾਟਰ ਹੈ 2 ਸਾਲ ਦੀ, ਮੇਰੀ ਵਾਈਫ ਇੱਥੇ ਹੈ, ਮੈਂ ਕੈਨੇਡੀਅਨ ਸਿਟੀਜ਼ਨ ਹਾਂ ਜੀ, ਆਪਦਾ ਬਿਜ਼ਨਸ ਹੈ।
0: ਕੀ ਬਾਤ ਹੈ, ਕੀ ਬਿਜ਼ਨਸ ਹੈ ਵੀਰੇ ਹੁਣ ਤੁਹਾਡਾ?
2: ਹਾਂ ਜੀ, ਮੇਰਾ ਸ਼ਿਪਿੰਗ ਦਾ, ਫਰੇਟ ਫਾਰਵਰਡਿੰਗ।
0: ਕੀ ਬਾਤ ਹੈ। ਦੇਖੋ 18 ਚ ਆਏ ਸਟੂਡੈਂਟ ਸੀਗੇ, 18 ਤੋਂ ਬਾਅਦ ਚਲੋ ਵਾਈਫ ਵੀ ਇੱਥੇ ਹੈ, ਉਦੋਂ ਵਿਆਹ ਹੋਇਆ ਹੋਇਆ ਸੀ?
2: ਹਾਂਜੀ, ਨਹੀਂ ਮੇਰਾ ਵਿਆਹ ਵੀ ਇੱਥੇ ਉਸ ਤੋਂ ਬਾਅਦ ਹੀ ਹੋਇਆ ਜੀ।
0: ਅੱਛਾ, ਸੋ ਉਸ ਉਦੋਂ ਤੋਂ ਲੈ ਕੇ ਹੁਣ ਤੱਕ ਵਿਆਹ ਵੀ ਹੋ ਗਿਆ, ਵਾਈਫ ਵੀ ਇੱਥੇ ਹੈ, 2 ਸਾਲ ਦੀ ਬੱਚੀ ਵੀ ਹੈ, ਬਿਜ਼ਨਸ ਵੀ ਹੈ, ਮੁਬਾਰਕਾਂ ਯਾਰ, ਤੁਸੀਂ ਕੈਨੇਡੀਅਨ ਡ੍ਰੀਮ ਲਿਵ ਕਰ ਰਹੇ ਹੋ ਹੁਣ ਤੱਕ।
2: ਹਾਂਜੀ ਹਾਂਜੀ ਭਾਜੀ, ਥੈਂਕ ਯੂ ਜੀ, ਥੈਂਕ ਯੂ, ਸਭ ਕੈਨੇਡਾ ਦੀ ਦੇਣ ਹੈ ਜੀ।
0: ਚਲੋ ਭਾਸਕਰ, ਵੈਰੀ ਗੁੱਡ ਬ੍ਰਦਰ, ਥੈਂਕ ਯੂ ਸੋ ਮਚ, ਤੇ ਬਹੁਤ ਪਿਆਰ, ਐਂਡ ਤੁਹਾਨੂੰ ਵੀ ਯਾਰ ਕੋਈ ਤੋਹਫਾ ਤੋਹਫਾ ਦੇ, ਕਿੱਥੇ ਕਿ ਰਹਿੰਦੇ ਹੋ?
2: ਮੈਂ ਇੱਥੇ ਹੀ ਬ੍ਰੈਂਟਨ ਹੀ ਰਹਿੰਦਾ ਜੀ, ਸੈਂਡਲਵੁੱਡ ਟੋਰਬਰਨ ਤੇ।
0: ਸੈਂਡਲਵੁੱਡ ਐਂਡ ਟੋਰਬਰਨ ਤੇ
2: ਜੀ ਜੀ।
0: ਕੀ ਖਾਣ ਦੇ ਸ਼ੌਕੀਨ ਹੋ?
2: ਜੋ ਮਰਜੀ ਭਾਜੀ, ਪਰ ਕੋਈ ਨੀ ਤੁਹਾਡੇ ਗੱਲ ਕਰ ਲਿਆ, ਬਸ ਖਾ ਲਿਆ ਜੀ।
0: ਚਲੋ ਫਿਰ ਵੀ ਤੁਸੀਂ ਕੀ ਖਾਣ ਦੇ ਸ਼ੌਕੀਨ ਹੋ, ਤੁਹਾਡੀ ਵਾਈਫ ਤੁਹਾਡੀ ਬੇਟੀ ਕੀ ਖਾਣ ਦੇ ਸ਼ੌਕੀਨ ਨੇ?
2: ਅਸੀਂ ਤਾਂ ਵੈਸੇ ਵੈਜ ਬਿਰਿਆਨੀ ਦੇ ਜੀ, ਬਿਰਿਆਨੀ ਦੇ, ਵੈਜ ਬਿਰਿਆਨੀ,
0: ਵੈਜ ਵੈਜ ਬਿਰਿਆਨੀ ਦੇ।
2: ਹਾਂਜੀ ਹਾਂਜੀ।
0: ਓਕੇ, ਇੱਥੇ ਨਾ ਇੱਕ ਆਪਣੇ ਵਿਲੀਅਮ ਪਾਰਕ ਵਿੱਚ ਟੋਰਬਰਮ ਤੇ
2: ਹਾਂਜੀ
0: ਖੁੱਲਿਆ ਸਬਜ਼ੀ ਮਾਰਕੀਟ ਰੈਸਟੋਰੈਂਟ 1650 ਵਿਲੀਅਮ ਪਾਰਕਵੇ, ਵਿਲੀਅਮ ਟੋਰਬਰਮ ਦੇ ਕੋਰਨਰ ਤੇ।
2: ਠੀਕ ਹੈ ਜੀ।
0: ਤੇ ਮੈਂ ਉਹਨਾਂ ਨੂੰ ਮੈਸੇਜ ਕਰਦਾ ਵੀ ਤੁਹਾਨੂੰ ਉਹ ਦੋ ਵੈਜ ਬਿਰਿਆਨੀ ਫ੍ਰੀ ਦੇਣ। ਤੁਸੀਂ ਜਾ ਕੇ ਆਪਣਾ ਨਾਮ ਤੇ ਆਪਣਾ ਫੋਨ ਨੰਬਰ ਦੱਸ ਦਿਓ ਤੇ ਇੰਜੋਏ ਕਰੋ। ਠੀਕ ਹੈ
2: ਠੀਕ ਹੈ ਭਾਜੀ, ਥੈਂਕ ਯੂ।
0: ਕੋਈ ਹੋਈ ਗੱਲ ਮੈਨੂੰ ਕਾਲ ਕਰ ਲਿਓ, ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ। ਠੀਕ ਹੈ
2: ਜ਼ਰੂਰ ਜ਼ਰੂਰ ਭਾਜੀ।
0: ਓਕੇ ਜੀ, ਓਕੇ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਹੈ ਪੰਜਾਬੀ ਨਾ ਤੇ ਵਾਹ ਯਾਰ ਮੈਨੂੰ ਬੜਾ ਹੈ, ਬੜੀ ਖੁਸ਼ੀ ਹੈ। ਤੁਸੀਂ ਇਹ ਦੇਖੋ ਕਦੋਂ ਇਹਨਾਂ ਨੇ 18 ਚ ਆਏ, 18 ਚ ਯਾਰ ਮੈਨੂੰ ਲੱਗਦਾ ਮੈਂ ਵੀ ਪੱਕਾ ਪੱਕਾ ਪ੍ਰੋਗਰਾਮ ਕਰਨਾ ਉਦੋਂ ਕਿ ਆਈ ਥਿੰਕ ਅਰਾਊਂਡ ਦੈਨ ਸ਼ੁਰੂ ਕੀਤਾ ਸੀਗਾ ਕਿਸੇ, ਤੁਹਾਨੂੰ ਮੇਰੇ ਤੋਂ ਜ਼ਿਆਦਾ ਯਾਦ ਹੋਊਗਾ, ਬਟ ਆਈ ਥਿੰਕ ਉਦੋਂ ਦੀ ਗੱਲ ਹੈ। ਅਤੇ ਇਹਨਾਂ ਨੇ ਕਿਵੇਂ ਯਾਰ ਲਾਈਫ ਬਦਲਦੀ ਹੈ ਬੰਦੇ ਦੀ, ਹੈ ਫੈਮਲੀ, ਫੈਮਲੀ ਦੇ ਨਾਲ ਨਾਲ ਆਪਣਾ ਬੱਚਾ ਹੋਣਾ ਤੇ ਫਿਰ ਬਿਜ਼ਨਸ ਸ਼ੁਰੂ ਕਰਨੀ, ਪ੍ਰਾਊਡ ਮੂਮੈਂਟਸ ਯਾਰ। ਗਿੱਲ ਫਾਰਮ ਨੂੰ ਸਾਰੇ ਯਾਦ ਰੱਖੋ, ਗਿੱਲ ਫਾਰਮ ਦੀ ਟੀਮ ਤੁਹਾਡੇ ਲਈ ਅਵੇਲੇਬਲ ਹੈ। ਜੇ ਕਿਸੇ ਨੇ ਵੀ ਵਧੀਆ ਤਾਜ਼ੀਆਂ ਸਬਜ਼ੀਆਂ ਲੈਣੀਆਂ, ਹਰੀਆਂ ਤਾਜ਼ੀਆਂ ਸਬਜ਼ੀਆਂ ਐਟ ਗਿੱਲ ਫਾਰਮ, ਡਿਕਸੀ ਕਿੰਗ, ਡਿਕਸੀ ਕਿੰਗ। ਸੋ ਗਿੱਲ ਫਾਰਮ ਤੇ ਵਿਜ਼ਿਟ ਕਰ ਲਓ ਤੇ ਸਾਗ, ਕੱਦੂ, ਟਮਾਟਰ, ਖੀਰੇ, ਹਰੀਆਂ ਮਿਰਚਾਂ, ਚਿੱਬੜ, ਸਾਰਾ ਕੁਛ ਹੀ ਮਿਲਦਾ। ਮਿੱਠੇ ਬਹੁਤ ਹੀ ਸਵੀਟ ਕੈਂਟਲੋਪ ਖਰਬੂਜੇ, 14085 ਡਿਕਸੀ ਰੋਡ, ਡਿਕਸੀ ਕਿੰਗ, ਗਿੱਲ ਫਾਰਮ, ਡਿਕਸੀ ਐਂਡ ਕਿੰਗ ਦੇ ਐਨ ਕੋਰਨਰ ਤੇ, 5975। ਹੈਲੋ
3: ਹੈਲੋ,
0: ਹਾਂਜੀ
3: ਹਾਂਜੀ ਨਵੀਂ ਜੀ, ਕੀ ਹਾਲ ਹੈ?
0: ਵਧੀਆ ਜੀ, ਕਿੱਦਾਂ?
3: ਠੀਕ ਹੈ। ਉਹ ਆਨਸਰ ਤਾਂ ਤੁਹਾਨੂੰ ਮਿਲ ਹੀ ਗਿਆ, ਮੈਂ ਬਦਲ ਹੀ ਕਹਿਣਾ ਸੀਗਾ।
0: ਤੁਸੀਂ ਬਦਲ ਹੀ ਕਹਿਣਾ ਸੀਗਾ?
3: ਹਾਂਜੀ।
0: ਚਲੋ ਤੁਸੀਂ ਵੀ ਦੇ ਤਾ, ਹੁਣ ਕਈਆਂ ਨੇ ਹੋਰ ਵੀ ਦੇ ਤਾ, ਹੁਣ ਦੇਖਦੇ ਹਾਂ ਵੀ ਸਹੀ ਆ ਆਪਾਂ ਜਾਂ ਨਹੀਂ।
3: ਠੀਕ ਹੈ, ਚੈੱਕ ਕਰ ਲਓ।
0: ਚਲੋ ਚੈੱਕ ਕਰਦੇ ਹਾਂ, ਸ਼ੁਕਰੀਆ ਸਰ, ਥੈਂਕ ਯੂ,
3: ਥੈਂਕ ਯੂ,
0: ਵੈਰੀ ਗੁੱਡ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੁਸੀਂ ਸੁਣ ਰਹੇ ਹੋ 905-673-3337 ਆਪਣਾ ਨੰਬਰ ਹੈ, 905-673-3337। ਬੱਦਲ ਬੱਦਲ, ਮੈਂ ਕੱਲ ਪਰਸੋਂ ਮੈਂ ਯਾਦ ਵੀ ਕਰ ਰਹੀ ਸੀ ਉਹ ਗਾਣਾ, ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੋਨੀ ਜਦੋਂ ਸੌਣ ਦੀ ਚੜੀ ਚ ਮੈਂ ਵਿਆਹ ਕੇ ਲੈ ਗਿਆ। ਸੋ ਬੜਾ ਯਾਰ ਖੂਬਸੂਰਤ ਗੀਤ ਹੈ, ਅਮਰਿੰਦਰ ਗਿੱਲ ਐਂਡ ਨਿਮਰਤ, ਨਿਮਰਤ ਨਿਮਰਤ ਖਹਿਰਾ। ਅਮਰਿੰਦਰ ਗਿੱਲ ਭਾਈ ਦੀ ਐਲਬਮ ਆ ਰਹੀ ਹੈ ਯਾਰ 21 ਤਰੀਕ ਨੂੰ, ਅਰਲੀ ਆਉਣੀ ਸੀਗੀ, ਹੁਣ ਥੋੜ੍ਹੀ ਜਿਹੀ ਐਲਬਮ ਜਿਹੜੀ ਹੈ ਲੇਟ ਹੋ ਗਈ, ਡਿਲੇ ਹੋ ਗਈ। ਸੋ ਚਲੋ ਕੋਈ ਗੱਲ ਨਹੀਂ, ਐਂਡ ਅਮਰਿੰਦਰ ਗਿੱਲ ਉਹਨਾਂ ਦੀ ਐਲਬਮ ਆ ਰਹੀ ਹੋਵੇ, ਕਰੇਜ਼ ਨਾ ਹੋਵੇ, ਇੰਜ ਕਿਵੇਂ ਹੋ ਸਕਦਾ? ਸੋ ਪ੍ਰੋਗਰਾਮ ਪੰਜਾਬੀ ਦਾ, ਵੈਲਕਮ ਸਭ ਨੂੰ ਇੱਕ ਵਾਰ ਫਿਰ। ਸਟੂਡੀਓ ਦਾ ਨੰਬਰ ਹੈ 905-673-3337। ਕੁਝ ਕਾਲਾਂ ਕੱਟੀਆਂ ਗਈਆਂ ਦੀਵਾਰ ਤੋਂ, ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਦਰਾਂ ਚ ਇੱਕ ਵਾਰ ਫਿਰ ਤੋਂ ਸਭ ਦਾ ਸਵਾਗਤ ਹੈ। ਜਿਵੇਂ ਕਿ ਅਸੀਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ 20 ਸਪਟੈਂਬਰ ਨੂੰ, ਸਪਟੈਂਬਰ 20th 11 ਤੋਂ ਲੈ ਕੇ 3 ਵਜੇ ਤੱਕ ਹੋਪ ਕਲੈਕਟਿਵ ਵੱਲੋਂ ਬਹੁਤ ਹੀ ਕਮਾਲ ਦਾ ਇੱਕ ਕਮਿਊਨਿਟੀ ਕਾਰਨੀਵਲ ਕਰਵਾਇਆ ਜਾ ਰਿਹਾ, ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ, ਸੰਡੇ ਐਤਵਾਰ ਸਪਟੈਂਬਰ 20th 11 ਤੋਂ ਲੈ ਕੇ 3 ਵਜੇ ਤੱਕ। ਪਹਿਲੀ ਗੱਲ, ਇਹ ਕਾਰਨੀਵਲ ਹੈ ਕਿਸ ਚੀਜ਼ ਲਈ ਹੈ? ਆਪਣੀ ਕਮਿਊਨਿਟੀ ਨੂੰ ਸਪੋਰਟ ਕਰਨ ਦੇ ਲਈ ਇਹ ਕਾਰਨੀਵਲ ਹੈ। ਬਹੁਤ ਸਾਰੇ ਯੰਗ ਆਂਟਰਪ੍ਰਨੋਰਸ ਇਕੱਠੇ ਜੁੜੇ ਨੇ ਤਾਂ ਕਿ ਆਪਾਂ ਗਿਵ ਬੈਕ ਕਰ ਸਕੀਏ। ਪਹਿਲੀ ਗੱਲ ਤਾਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ ਫੰਡਸ ਇਕੱਠੇ ਕੀਤੇ ਜਾ ਰਹੇ ਆ, ਦੂਜੀ ਗੱਲ ਸੇਵਾ ਫੂਡ ਬੈਂਕ ਦੇ ਲਈ ਫੰਡਸ ਇਕੱਠੇ ਕੀਤੇ ਜਾ ਰਹੇ ਆ। ਸੋ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਬਹੁਤ ਹੀ ਕਮਾਲ ਦੀ ਆਰਗੇਨਾਈਜੇਸ਼ਨ ਹੈ ਅਤੇ ਆਪਣੀ ਕਮਿਊਨਿਟੀ 'ਚ ਯਾਰ ਇਹਨਾਂ ਦਾ ਬੜਾ ਯੋਗਦਾਨ ਹੈ। ਪਿਛਲੇ ਸਾਲ ਬਹੁਤ ਸਾਰੇ ਪੈਸੇ ਇਕੱਠੇ ਕੀਤੇ ਗਏ ਤਾਂ ਕਿ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਕੀਤਾ ਜਾਵੇ। ਆਪਣੀ ਕਮਿਊਨਿਟੀ 'ਚ ਜਦੋਂ ਕੋਈ ਤੁਰ ਜਾਂਦਾ ਨਾ, ਉਹਦੇ ਬਾਰੇ ਗੱਲ ਨਹੀਂ ਹੁੰਦੀ ਵੀ ਬਾਕੀ ਫਰੈਂਡਸ ਫੈਮਿਲੀ ਮੈਂਬਰ ਮੈਂਟਲੀ ਇਮੋਸ਼ਨਲੀ ਕਿਵੇਂ ਅਫੈਕਟ ਕੀਤੇ ਜਾਂਦੇ ਆ। ਸੋ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਕੀਤਾ ਗਿਆ ਤਾਂ ਕਿ ਕਦੇ ਵੀ ਕੋਈ ਬੰਦਾ ਇੰਜ ਮਹਿਸੂਸ ਕਰ ਰਿਹਾ ਯਾਰ ਮੈਂ ਕਿਹਦੇ ਨਾਲ ਗੱਲ ਕਰਾਂ, ਮੇਰੇ ਪੇਰੈਂਟਸ ਤੁਰ ਗਏ ਜਾਂ ਕੋਈ ਭੈਣ ਭਰਾ, ਕੋਈ ਬੱਚੇ ਵੀ ਤੁਰ ਜਾਂਦੇ ਆ, ਰੱਬ ਨਾ ਕਰੇ, ਵੀ ਆਪਣੇ ਇਮੋਸ਼ਨਸ ਮੈਂ ਕਿਹਦੇ ਨਾਲ ਸਾਂਝੇ ਕਰਾਂ। ਸੋ PCHS ਵੱਲੋਂ ਗਰੀਫ ਕਾਉਂਸਲਿੰਗ ਦਿੱਤੀ ਜਾ ਰਹੀ ਹੈ ਤੁਹਾਡੇ ਲਈ ਬਿਲਕੁਲ ਮੁਫਤ, ਠੀਕ ਹੈ? ਬੜੀ ਵੱਡੀ ਗੱਲ ਹੈ ਯਾਰ, ਬਹੁਤ ਵੱਡਾ ਉਪਰਾਲਾ। ਤੇ ਨਾਲ ਦੀ ਨਾਲ ਸੇਵਾ ਫੂਡ ਬੈਂਕ ਜੋ ਫ੍ਰੀ ਫਰੈਸ਼ਲੀ ਪ੍ਰਪੇਅਰਡ ਖਾਣਾ ਆਪਣੇ ਸੀਨੀਅਰਸ ਲਈ ਤੇ ਉਹਨਾਂ ਲੋਕਾਂ ਲਈ ਲੈ ਕੇ ਆਉਂਦੇ ਨੇ ਜੋ ਚਲੋ ਕੁਝ ਕੁ ਏਜ ਉਮਰ ਜਾਂ ਸਿਹਤ ਕਰਕੇ ਉਹ ਕੁਕਿੰਗ ਨਹੀਂ ਕਰ ਸਕਦੇ, ਸੋ ਉਹਨਾਂ ਲਈ ਫ੍ਰੀ ਮੀਲਸ ਨੇ। ਇਸ ਕਾਰਨੀਵਲ ਦੇ ਵਿੱਚ ਯਾਰ ਤੁਹਾਡੇ ਲਈ ਇੰਟਰਟੇਨਿੰਗ ਚੀਜ਼ਾਂ ਬਹੁਤ ਜ਼ਿਆਦਾ ਨੇ। ਤੁਸੀਂ 20 ਤਰੀਕ ਨੂੰ ਪਹੁੰਚੋ, ਬੱਚਿਆਂ ਲਈ ਕਾਰਨੀਵਲ ਗੇਮਸ, ਬਾਉਂਸੀ ਕੈਸਲ, ਬਬਲ ਸ਼ੋ, ਪੈਟਿੰਗ ਜ਼ੂ, ਆਈਸਕ੍ਰੀਮ ਟਰੱਕ, ਬਲੂਨ ਟਵਿਸਟਰ, ਫੇਸ ਪੇਂਟਰ ਐਂਡ ਨਾਲ ਗਾਇਕੀ ਤੁਹਾਨੂੰ ਐਸੀ ਸੁਣਨ ਨੂੰ ਮਿਲੇਗੀ ਸੁਰ ਸਾਗਰ ਬੈਂਡ ਦੇ ਵੱਲੋਂ ਕਿ ਤੁਸੀਂ ਕਹੋਗੇ ਯਾਰ ਸਾਡਾ ਤਾਂ ਦਿਨ ਹੀ ਬਣ ਗਿਆ। ਸੋ ਤੁਸੀਂ ਜ਼ਰੂਰ ਪਹੁੰਚਣਾ 20 ਤਰੀਕ ਨੂੰ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ, ਐਤਵਾਰ ਸਪਟੈਂਬਰ 20th। ਬਹੁਤ ਫਨ ਦੁਪਹਿਰ ਹੋਊਗੀ, ਮੈਂ ਵੀ ਹੋਊਂਗਾ, ਆਓ ਮਿਲਦੇ ਹਾਂ, ਰੌਣਕਾਂ ਲਾਉਂਦੇ ਹਾਂ ਅਤੇ ਇੱਕ ਚੰਗੇ ਕੌਜ਼ ਲਈ ਇਕੱਠੇ ਹੁੰਦੇ ਹਾਂ। 20th September 11 to 3 ਮਿਲਦੇ ਹਾਂ ਐਮਬੈਸੀ ਗ੍ਰੈਂਡ 'ਤੇ। ਜੀ 7191 ਹੈਲੋ।
4: ਹਾਂਜੀ ਬਾਈ, ਜਿਹੜੀ ਤੁਸੀਂ ਪੁੱਛਦੇ ਸੀਗੇ ਉਹ ਹੈਗਾ ਪਸੀਨਾ, ਜਿਹੜਾ ਆਪਾਂ ਐਕਸਰਸਾਈਜ਼ ਵਗੈਰਾ ਕਰਦੇ ਗਰਮੀ ਆ ਜਾਂਦੀ ਹੈ ਨਾ।
0: ਹਾਂ
4: ਜਿਹੜਾ ਪਸੀਨਾ ਜੀ,
0: ਪਸੀਨਾ। ਚਲੋ ਹੁਣ ਉਹ ਬਾਈ ਜੀ ਦੱਸਣਗੇ, ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਤੇ ਦੇਖਦੇ ਆ, ਉਹਨਾਂ ਨੂੰ ਲੱਭਦੇ ਆ, ਲੱਭਣਗੇ ਤਾਂ ਹੀ ਦੱਸਾਂਗੇ। ਸੋ ਓਕੇ, ਤੁਹਾਡੇ ਲਈ ਹੁਣ ਗੀਤ ਸੰਗੀਤ ਲਾਈਏ ਥੋੜ੍ਹੇ ਜਿਹਾ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ, HK ਮੂਵਰਸ ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ, HK ਮੂਵਰਸ ਨੂੰ ਯਾਦ ਰੱਖੋ ਜੇ ਤੁਸੀਂ ਮੂਵ ਕਰ ਰਹੇ ਹੋ। ਆਪ ਨਾ ਲੱਗ ਜਾਓ ਐਵੇਂ ਯਾਰਾਂ ਦੋਸਤਾਂ ਨੂੰ, ਕਈ ਵਾਰ ਕਹਿ ਦਿੰਦੇ ਆਈ ਯਾਰ ਮੂਵ ਕਰਾਈ, ਅਗਲੇ ਕੋਲ ਕਿੱਥੇ ਟਾਈਮ ਆ ਯਾਰ, ਲੋਕ ਬਿਜ਼ੀ ਬਹੁਤ ਨੇ। ਸੋ ਤੁਸੀਂ ਮੂਵ ਕਰ ਰਹੇ ਹੋ ਤਾਂ HK ਮੂਵਰਸ ਨੂੰ ਕਾਲ ਕਰੋ 416-524-6704 416-524-6704 HK ਮੂਵਰਸ ਦੀ ਟੀਮ ਹਾਜ਼ਰ ਹੈ। ਉਸ ਦੇ ਨਾਲ ਨਾਲ ਮੱਲੀ ਟੈਂਟ ਸਰਵਿਸਿਸ, ਹਜੇ ਵੀ ਹੋ ਰਹੇ ਆ, ਆਪਣੇ ਵਿਆਹ ਰੁਕਦੇ ਆ ਕਿਤੇ। ਸੋ ਤੁਸੀਂ ਹੁਣ ਕੋਈ ਵੀ ਵੈਡਿੰਗ ਕਰ ਰਹੇ ਹੋ, ਟੈਂਟ ਲਵਾਓ ਮੱਲੀ ਟੈਂਟ ਕੋਲੋਂ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਸਰਵਿਸਿਸ ਕੋਲ ਅਵੇਲੇਬਲ ਨੇ। ਤੇ ਮੱਲੀ ਟੈਂਟ ਸਰਵਿਸਿਸ ਹੀਟਰ ਵੀ ਪ੍ਰੋਵਾਈਡ ਕਰ ਦੇਣਗੇ। ਹੁਣ ਚਲੋ ਪੱਖਿਆਂ ਦੀ ਤਾਂ ਲੋੜ ਨਹੀਂ, ਸਟੇਜ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ ਐਂਡ ਲਗਜ਼ਰੀ ਪੋਰਟੇਬਲ ਵਾਸ਼ਰੂਮ, ਜਿਹੜੇ ਤੁਹਾਡੇ ਘਰ ਦੇ ਵਾਸ਼ਰੂਮ ਨਾਲੋਂ ਵੀ ਕਿਤੇ ਹਾਈ ਐਂਡ ਨੇ ਤੇ ਤੁਹਾਡੇ ਘਰ ਦੇ ਬਾਹਰੋਂ ਖੜਦੇ ਐਵੇਂ ਅੰਦਰ ਵੜੋਂਗੇ ਲੋਕਾਂ ਨੂੰ ਗੰਦ ਪੈਂਦਾ ਘਰ ਦੇ ਅੰਦਰ। ਸੋ ਮੱਲੀ ਟੈਂਟ 6479992569 6479992569 ਦੇ ਉੱਤੇ ਤੁਸੀਂ ਯਾਦ ਰੱਖੋ, ਵਨ ਐਂਡ ਓਨਲੀ ਮੱਲੀ ਟੈਂਟ ਸਰਵਿਸਿਸ।

0: ਨਹੀਂ ਨਹੀਂ ਕਿਆ ਬਾਤ ਹੈ, ਅਮਰਿੰਦਰ ਗਿੱਲ, ਨਿਮਰਤ ਖਹਿਰਾ, ਦੋਨੋਂ ਬਹੁਤ ਵਧੀਆ ਆਰਟਿਸਟ ਤੇ ਬੜੇ ਵਧੀਆ ਨਾਲ ਦੀ ਨਾਲ ਇਨਸਾਨ ਤੇ ਐਕਟਰ ਵੀ ਯਾਰ, ਵੈਰੀ ਗੁੱਡ। ਚਲੋ ਅਮਰਿੰਦਰ ਜੀ ਸੀਨੀਅਰ ਨੇ ਤੇ ਨਿਮਰਤ ਫਿਰ ਵੀ ਸ਼ੀਜ਼, ਹੁਣ ਮੈਂ ਨਹੀਂ ਕਹਿੰਦਾ ਕਿ ਨਵੀਂ ਇੱਕ ਆਰਟਿਸਟ ਹੈ, ਹੁਣ ਬਹੁਤ ਚਿਰ ਹੋ ਗਿਆ ਨਿਮਰਤ ਨੂੰ ਵੀ, ਬਟ ਫਿਰ ਵੀ ਕੰਪੇਅਰ ਟੂ ਅਮਰਿੰਦਰ ਗਿੱਲ ਜੀ ਇੱਕ ਨਿਊ ਫੇਸ। ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ, ਤੁਸੀਂ ਕਰਜ਼ੇ ਦੀ ਕੋਈ ਵੀ ਪ੍ਰੋਬਲਮ ਫੇਸ ਕਰ ਰਹੇ ਹੋ, ਸਿਰ ਕਰਜ਼ਾ ਜ਼ਿਆਦਾ ਚੜ ਗਿਆ ਤਾਂ ਜੀ ਟੀ ਏ ਕ੍ਰੈਡਿਟ ਰੇਖਾ ਤੇ ਨਦੀਮ ਜਿਹਦੇ ਨਾਲ ਕਰੋ ਬਈ ਸੰਪਰਕ ਜਲਦੀ। ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ ਕਰਾ ਰਹੇ ਨੇ। 416-650-1100 ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987, 647-716-1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਵੈਰੀ ਗੁੱਡ, ਜ਼ਰੂਰ ਜੇ ਗਿੱਲ ਜੀ ਨੂੰ ਕਾਲ ਕਰੋਗੇ। ਅੱਜ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ, ਤੁਸੀਂ ਮੈਨੂੰ ਸੱਚੋ ਸੱਚ ਦੱਸਣਾ, ਤੇ ਤੁਸੀਂ ਜੇ ਸਹਿਮਤ ਹੋ ਠੀਕ ਹੈ, ਜੇ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਇਹ ਗੱਲ ਗਲਤ ਹੈ ਤਾਂ ਵੀ ਦੱਸਿਓ, ਠੀਕ ਹੈ। ਸੋ ਅੱਜ ਇੱਕ ਸਿਚੁਏਸ਼ਨ ਬਾਰੇ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਇੱਕ ਕਪਲ ਹੈ, ਮੁੰਡਾ ਕੁੜੀ ਨੇ, ਤੇ ਚਲੋ ਜਿਮ ਜੁਮ ਜਾਂਦੇ ਆ, ਮੁੰਡਾ ਜਾਂਦਾ ਹੈ ਕਿ ਸ਼ਾਮ ਜੀ ਨੂੰ, ਕੁੜੀ ਫ੍ਰੀ ਹੁੰਦੀ ਹੈ ਸਵੇਰੇ, ਉਹ ਦਿਨੇ ਚਲ ਜਾਂਦੀ ਹੈ। ਸੋ ਉਹ ਦੋਨੋਂ ਫਿਟਨੈਸ ਨੂੰ ਲੈ ਕੇ ਕਾਫੀ ਹੈਗੀ ਹੈ ਇੰਟਰਸਟਿਡ ਹੈ, ਤੇ ਉਹ ਕੁੜੀ ਹੈ, ਉਹ ਕਹਿੰਦੀ ਕਿ ਯਾਰ ਵੀ ਮੈਂ ਇੱਕ ਟ੍ਰੇਨਰ ਫਾਈਨਲ ਕੀਤਾ ਜਿਮ 'ਚ, ਉਹ ਮੈਨੂੰ ਟ੍ਰੇਨ ਕਰੇਗਾ, ਤੇ ਉਹਦਾ ਘਰ ਵਾਲਾ ਕਹਿੰਦਾ ਕਰੇਗਾ, ਕਹਿੰਦੀ ਹਾਂ, ਕਹਿੰਦਾ ਕੀ ਮਤਲਬ, ਉਹ ਕੋਈ ਮੁੰਡਾ ਤੈਨੂੰ ਟ੍ਰੇਨ ਕਰੇਗਾ, ਕਹਿੰਦੀ ਯੈਸ ਮੁੰਡਾ ਟ੍ਰੇਨ ਕਰੂਗਾ, ਵੀ ਉਹ ਜਿਮ 'ਚ ਕੰਮ ਕਰਦਾ। ਤੇ ਉਹ ਜਿਹੜੀ ਕੁੜੀ ਹੈ ਕਹਿੰਦੀ ਕੋਈ ਇਸ਼ੂ ਹੈ ਇਹ 'ਚ ਕੀ ਹੈ, ਉਹ ਕਹਿੰਦਾ ਨਾ ਨਾ ਨਾ ਨਾ ਨਾ ਨਾ, ਤੈਨੂੰ ਜੇ ਕੋਈ ਟ੍ਰੇਨ ਕਰੂਗਾ ਸਿਰਫ ਕੁੜੀ ਕਰੇਗੀ, ਤੂੰ ਕੋਈ ਮੁੰਡੇ ਟ੍ਰੇਨਰ ਤੋਂ ਥੋੜ੍ਹਾ ਟ੍ਰੇਨਿੰਗ ਲਏਂਗੀ, ਤੇਰਾ ਵਿਆਹ ਹੋਇਆ ਹੋਇਆ, ਤੂੰ ਚੰਗੀ ਲੱਗਦੀ ਹੈ ਵੀ ਤੈਨੂੰ ਕੋਈ ਮੁੰਡਾ ਟ੍ਰੇਨ ਕਰੇਗਾ, ਮੇਰੇ 'ਤੇ ਕੀ ਇੰਪ੍ਰੈਸ਼ਨ ਜਾਊਗਾ, ਲੋਕ ਕਹਿਣਗੇ ਯਾਰ ਕਿ ਇਹਦੀ ਘਰ ਵਾਲੀ ਹੈ ਅਤੇ ਇਹਨੂੰ ਕੋਈ ਹੋਰ ਮੁੰਡਾ ਟ੍ਰੇਨ ਕਰ ਰਿਹਾ। ਕੁੜੀ ਉਹਨੂੰ ਕਹਿੰਦੀ ਯਾਰ ਤੂੰ ਜਵਾਕ ਹੈ, ਏਡੀ ਕਿਹੜੀ ਗੱਲ ਹੋ ਗਈ, ਉਹ ਟ੍ਰੇਨਰ ਹੈ, ਮੈਂ ਕਿਹੜਾ ਉਹਦੇ ਨਾਲ ਕੋਈ ਮੇਰਾ ਅਫੇਅਰ ਚੱਲ ਰਿਹਾ। ਉਹ ਕਹਿੰਦੇ ਨਹੀਂ ਬਈ, ਜੇ ਕੋਈ ਕੁੜੀ ਕਾੜੀ ਹੈਗੀ ਜਿਮ 'ਚ ਤਾਂ ਲੱਭ ਲੈ ਜਿਹੜੀ ਟ੍ਰੇਨ ਕਰ ਸਕਦੀ ਹੈ, ਜਾਂ ਜਿਮ ਆਪਣੀ ਬਦਲ ਲੈ, ਕੋਈ ਪ੍ਰਾਈਵੇਟ ਟ੍ਰੇਨਰ ਕੋਈ ਕੁੜੀ ਰੱਖ ਲੈ, ਕੋਈ ਬੰਦਾ ਨਹੀਂ ਟ੍ਰੇਨ ਕਰੇਗਾ। ਉਹਦੀ ਵਾਈਫ ਨੂੰ ਲੱਗ ਰਿਹਾ ਕਿ ਏਡੀ ਕਿਹੜੀ ਗੱਲ ਹੈ, ਵਟਸ ਦ ਬਿਗ ਡੀਲ, ਟ੍ਰੇਨਰ ਹੀ ਹੈ, ਕਿਹੜਾ ਸਾਡੇ 'ਚ ਕੋਈ ਹੋਰ ਕੋਈ ਗੱਲ ਚੱਲ ਰਹੀ ਹੈ, ਤੇਰੇ ਨਾਲ ਮੇਰਾ ਵਿਆਹ ਹੋਇਆ, ਤੈਨੂੰ ਕਦੇ ਮੈਂ ਯੂਨੋ ਝੂਠ ਤੱਕ ਨਹੀਂ ਬੋਲੀ, ਮੈਂ ਤੈਨੂੰ ਸਾਫ਼ ਸਾਫ਼ ਦੱਸ ਵੀ ਰਹੀ ਹਾਂ ਵੀ ਮੁੰਡਾ ਟ੍ਰੇਨਰ ਹੈ। ਪਰ ਮੁੰਡਾ ਫਿਰ ਵੀ ਸਹਿਮਤ ਨਹੀਂ ਇਸ ਚੀਜ਼ ਨਾਲ। ਨੰਬਰ ਹੈ ਆਪਣਾ 905-673-3337, 905-673-3337। ਤੁਹਾਡਾ ਕੀ ਓਪੀਨੀਅਨ ਹੈ, ਤੁਹਾਨੂੰ ਲੱਗਦਾ ਮੁੰਡਾ ਓਵਰ ਰਿਐਕਟ ਕਰ ਰਿਹਾ, ਜਾਂ ਮੁੰਡਾ ਸਹੀ ਹੈ ਤੇ ਕੁੜੀ ਨੂੰ ਕਹਿ ਦੇਣਾ ਚਾਹੀਦਾ ਠੀਕ ਹੈ ਜੀ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਕੋਈ ਗੱਲ ਨਹੀਂ, ਮੈਂ ਕੋਈ ਕਿਤੇ ਹੋਰ ਕੁੜੀ ਲੱਭ ਲੈਂਦੀ, ਐਡੀ ਕਿਹੜੀ ਗੱਲ ਹੈ। ਪਰ ਫਿਰ ਇਹ ਜਿਹੜੀ ਚੀਜ਼ ਹੈ, ਜੇ ਹੁਣ ਮੁੰਡਾ ਇਸ ਚੀਜ਼ ਨੂੰ ਲੈ ਕੇ ਯੂਨੋ ਡਿਸਗਰੀ ਕਰ ਰਿਹਾ, ਤਾਂ ਅੱਗੇ ਜਾ ਕੇ ਹੋਰ ਚੀਜ਼ਾਂ ਨੂੰ ਵੀ ਉਹ ਕਹੂਗਾ ਕਿ ਤੂੰ, ਤੇਰਾ ਮੁੰਡਾ ਕੋਈ ਮੈਨੇਜਰ ਨਹੀਂ ਹੋ ਸਕਦਾ, ਤੇਰਾ ਮੁੰਡਾ ਕੋਈ ਕੰਮ 'ਤੇ ਨਹੀਂ ਤੇਰਾ ਕੋਵਰਕਰ ਹੋ ਸਕਦਾ, ਕਈ ਜਿਹੜੇ ਇੱਦਾਂ ਦੇ ਬੰਦੇ ਹੁੰਦੇ ਆ ਥੋੜ੍ਹੇ ਜਿਹਾ ਯੂਨੋ। ਚਲੋ ਮੈਂ ਬੰਦੇ ਨੂੰ ਨਹੀਂ ਗਲਤ ਕਹਿ ਰਿਹਾ, ਬਟ ਫਿਰ ਪ੍ਰੋਬਲਮਸ ਹੋਰ ਵੀ ਥਾਵਾਂ 'ਤੇ ਆ ਸਕਦੀਆਂ ਨੇ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337। ਕੀ ਖਿਆਲ ਹੈ ਤੁਹਾਡਾ, ਦੇਖਦੇ ਹਾਂ, ਕਰਦੇ ਹਾਂ ਗੱਲਬਾਤ, ਤੇ ਨੰਬਰ ਹੈ 905-673-33-37 ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਇੱਕ ਮੈਂ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਦਾ ਨੰਬਰ ਦਿੰਦਾ, ਤੁਸੀਂ ਚਾਹੇ ਬੇਸਮੈਂਟ ਰੈਡੀ ਕਰਾਉਣੀ ਹੈ ਜਾਂ ਕੋਈ ਵਾਸ਼ਰੂਮ ਬਣਵਾਉਣੇ ਨੇ ਜਾਂ ਤੁਸੀਂ ਏ ਟੂ ਜ਼ੈਡ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ, ਸੋਲਿਡ ਹੀ ਕੰਮ ਕਰਦੇ ਆ, ਕੋਈ ਸ਼ੋਰਟਕੱਟਸ ਨਹੀਂ, ਫੁੱਲੀ ਇੰਸ਼ੋਰਡ ਕੰਪਨੀ ਹੈ, ਨੰਬਰ ਤੁਸੀਂ ਲਿਖ ਲਓ, ਪੀ ਐਨ ਜੇ ਰੈਨੋਵੇਸ਼ਨ 437-318-0400 437-318-0400-437-318-0400-437-318-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400-418-0400 Hello ji, 2463 number.
1: Yes.
0: हाँ जी, अपना रेडियो बंद कर लो, पीछे जो चल रहा।
1: ओके
0: जी। ओ, मैं नहीं सी क्या भी कॉल डिस्कनेक्ट कर दो। जदों कॉल कर दियो थोड़ा रेडियो जी ऑन है ना, फिर थोनू एक एको सुनो, मेरी आवाज थोड़े तक नहीं पहुंचनी, थोड़ी आवाज मेरे तक नहीं होनी। सो कॉल करो जी सदके, बट जस्ट अपना रेडियो का वॉल्यूम प्लीज, एक प्यार नाल रिक्वेस्ट है कि उसनू तुसी ऑफ कर लिया करो। 3144 हेलो, ਤੁਸੀਂ ਵੀ ਕੱਟ ਦਿੱਤੀ ਕਾਲ ਨੂੰ। ਸੋ ਖੈਰ ਅਗੇਨ ਕਾਲ ਕਰ ਰਹੇ ਹੋ, ਤੁਹਾਡਾ ਫੋਨ ਆਟੋਮੈਟਿਕਲੀ ਹੋਲਡ 'ਤੇ ਪਾਇਆ ਜਾਊਗਾ, ਐਂਡ ਜਸਟ ਹੋਲਡ ਕਰ ਲਿਓ ਬੜੇ ਪਿਆਰ ਦੇ ਨਾਲ, ਅਤੇ ਗੱਲਬਾਤ ਸਭ ਨਾਲ ਅਸੀਂ ਕਰਾਂਗੇ। ਇੱਕ ਮੈਂ ਤੁਹਾਨੂੰ ਫਿਲਹਾਲ ਪੈਸ਼ਨ ਰੂਫਿੰਗ ਦਾ ਵੀ ਨੰਬਰ ਦੇ ਦੇਵਾਂ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਵਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਫੋਨ ਕਰੋ। ਫੁੱਲੀ ਇੰਸ਼ੋਰਡ ਕੰਪਨੀ ਹੈ, ਬਹੁਤ ਵਧੀਆ ਰੂਫ ਦਾ ਕੰਮ ਕਰਦੇ ਆ। ਪੈਸ਼ਨ ਰੂਫਿੰਗ 6479199413 6479199413 ਪੈਸ਼ਨ ਰੂਫਿੰਗ 2123 ਹੈਲੋ
2: ਪੈਸ਼ਨ ਰੂਫਿੰਗ ਦੇ।
0: ਹੈਲੋ ਜੀ 2123।
3: ਹਾਂਜੀ ਨਵੀਂ ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਨਵੀਂ ਭਾਜੀ।
0: ਥੈਂਕ ਯੂ ਭਾਜੀ,
3: ਵਧੀਆ ਸੁਣ ਕੇ ਆਨੰਦ ਆ ਰਿਹਾ ਹੈ। ਡਰਾਈਵ ਕਰ ਰਹੇ ਹਾਂ, ਕਿਸ਼ਤਾਂ ਤੋਂ ਵਾਪਿਸ ਆ ਰਹੇ ਹਾਂ, ਤੁਹਾਡੀ ਆਵਾਜ਼ ਬਾ ਕਮਾਲ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ।
3: ਪਿੱਛੇ ਜੇ ਤੁਸੀਂ ਥੋੜੇ ਜਿਹੇ ਬੋਲ ਗੁੰਗਨਾਏ ਸੀ ਨਾ, ਮੈਨੂੰ ਥੋੜੇ ਬੋਲਾਂ ਦੇ ਬਹੁਤ ਹੋਇਆ, ਤੁਹਾਡੀ ਆਵਾਜ਼ ਬਹੁਤ ਵਧੀਆ ਹੈ, ਬਾ ਕਮਾਲ ਆਵਾਜ਼।
0: ਥੈਂਕ ਯੂ ਭਾਜੀ, ਕਦੇ ਕਦੇ ਤੁਹਾਨੂੰ ਸੁਣਾ ਦਿਆ ਕਰਾਂਗੇ ਕੁਛ।
3: ਹਾਂ ਨਹੀਂ ਨਹੀਂ ਵਜਨ ਆ ਭਾਜੀ, ਆਵਾਜ਼ 'ਚ ਨਾ ਪਤਾ ਲੱਗਦਾ ਵਜਨ ਆ ਭਾਜੀ। ਮੈਂ ਪਹਿਲਾਂ ਵੀ ਸੁਣਦਾ ਰਹਿੰਦਾ ਪ੍ਰੋਗਰਾਮ ਥੋੜਾ ਜਿਹਾ।
0: ਥੈਂਕ ਯੂ ਭਾਜੀ, ਥੈਂਕ ਯੂ।
3: ਚਮਕੀਲੇ ਬਾਈ ਦਾ ਗਾਣਾ ਗੁਣਗੁਣਾਉਂਦੇ ਹੁੰਦੇ ਹੋ ਹਮੇਸ਼ਾ,
0: ਕਿਹੜਾ?
3: ਮਾਸ਼ਾਅੱਲਾ, ਯਾਦ ਆ ਤੁਹਾਨੂੰ?

0: ਜਿਸ ਮਾਹੌਲ ਦੇ ਵਿਚ ਜਿਸ ਸਦੀ ਦੇ ਵਿਚ ਚੱਲ ਰਹੇ ਹਾਂ ਇਸ ਸਦੀ ਚ ਇਹ ਗੱਲ ਤਾਂ ਠੀਕ ਨੀ ਲੱਗਦੀ
1: ਵੀ ਬੰਦੇ ਬੰਦੇ ਨੂੰ ਆਏ ਨੀ ਰੋਕਣਾ ਚਾਹੀਦਾ ਹੈ।
0: ਹਾਂ ਬਿਲਕੁਲ ਨੀ ਰੋਕਣਾ ਚਾਹੀਦਾ ਜੀ। ਦੇਖੋ ਬੰਦਾ ਟ੍ਰੇਨਰ ਹੈ, ਹਰ ਥਾਂ ਹੁਣ ਬੰਦੇ ਟ੍ਰੇਨਰ ਹੁੰਦੇ ਆ, ਕਈ ਥਾਂ ਲੇਡੀਜ਼ ਟ੍ਰੇਨਰ ਹੁੰਦੀ ਹੈ, ਬੰਦੇ ਟ੍ਰੇਨ ਹੁੰਦੇ ਨੇ ਉਹਨਾਂ ਦੇ ਥਰੂ। ਫਿਰ ਜੇ ਕੱਲ ਨੂੰ ਉਹ ਬੰਦਾ ਜਿਮ ਜਾਵੇ ਉਹਨੂੰ ਲੇਡੀਜ਼ ਟ੍ਰੇਨਰ ਮਿਲ ਜੇ, ਫਿਰ ਕੀ ਕਰੂਗਾ? ਕਹੂਗਾ ਮੈਂ ਨੀ ਲੇਡੀਜ਼ ਟ੍ਰੇਨਰ ਤੋਂ ਟ੍ਰੇਨਿੰਗ ਲੈਣੀ ਹੈ। ਇਹ ਚੀਜ਼ ਨੂੰ ਸੋਚਣਾ ਚਾਹੀਦਾ ਹੈ।
1: ਸੋ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਹੈ ਉਹ ਜ਼ਿਆਦਾ ਇਨਸਿਕਿਉਰ ਹੋ ਰਿਹਾ ਹੈ?
0: ਹਾਂ ਉਹ ਇਨਸਿਕਿਉਰ ਫੀਲ ਕਰ ਰਿਹਾ ਹੈ। ਆਈ ਡੋਂਟ ਨੋ ਕਿਉਂ, ਕੀ ਸਿਚੁਏਸ਼ਨ ਹੈ, ਮਾਹੌਲ ਹੈ, ਇਟ ਡਿਪੈਂਡਸ ਔਨ ਦੈਟ।
1: ਤੁਸੀਂ ਉਸ ਬੰਦੇ ਦੀ ਸਿਚੁਏਸ਼ਨ ਚ ਹੁੰਦੇ ਤਾਂ ਕੀ ਕਹਿੰਦੇ?
0: ਦੇਖੋ ਮੈਂ ਸਿਚੁਏਸ਼ਨ ਨੂੰ ਮੈਂ ਮਨਾ ਨਹੀਂ ਕਰਦਾ।
1: ਅੱਛਾ,
0: ਅਲਾਉ ਕਰਦਾ, ਉਹਦੇ ਵਿੱਚ ਕੀ ਪ੍ਰੋਬਲਮ ਹੈ?
1: ਠੀਕ ਹੈ,
0: ਟਰਸਟ ਚਾਹੀਦਾ ਨਾ, ਟਰਸਟ, ਤੁਹਾਨੂੰ ਟਰਸਟ ਹੈ, ਟਰਸਟ ਬਿਲਡ ਹੈ ਤਾਂ ਫਿਰ ਕੋਈ ਪ੍ਰੋਬਲਮ ਹੀ ਨਹੀਂ ਹੈ। ਔਰ ਬੇਸਿਕਲੀ ਤੁਸੀਂ ਮੈਰਿਡ ਹੋ
1: ਯਾ ਨਹੀਂ? ਕਈ ਬੰਦੇ ਹੈਗੇ ਉਹਨਾਂ ਨੂੰ ਤਾਂ ਉਹ ਤਾਂ ਸਵਾਲ ਹੀ ਨਹੀਂ ਕਰਦੇ, ਕਹਿੰਦੇ ਕਰੀ ਚੱਲ ਜੋ ਕਰਨਾ, ਕੋਈ ਨਾ ਮੈਂ ਤੈਨੂੰ ਟਰਸਟ ਕਰਦਾ। ਚਲੋ ਮੈਂ ਕੁਛ ਬੁਰਾ ਨੀ ਕਹਿ ਰਿਹਾ, ਬਟ ਇੱਕ ਇਨਸਿਕਿਉਰਿਟੀ ਟਾਈਪ ਜੀ ਫੀਲਿੰਗ ਹੁੰਦੀ ਹੈ, ਐਂਡ ਆਈ ਡੋਂਟ ਨੋ ਵਾਈ, ਬਟ ਹੁੰਦੀ ਜ਼ਰੂਰ ਹੈ। ਸੋ ਭਾਜੀ ਥੈਂਕ ਯੂ ਸੋ ਮਚ ਫੋਰ ਯੋਰ ਕਾਲ, ਤੇ ਤੁਹਾਡੇ ਲਈ ਗਾਣਾ ਵੀ ਲਾਵਾਂਗੇ। ਜ਼ਰੂਰ ਨੋਟ ਕਰ ਲੋ।
2: ਹਾਂਜੀ,
1: 647
2: ਹਾਂਜੀ,
1: 674
2: ਓਕੇ,
1: 4735 ਰਾਜਵੰਤ, ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ। ਠੀਕ ਹੈ, ਤੇ ਅੱਜ ਦੀ ਗੱਲਬਾਤ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਜਸਟ ਇੱਕ ਸਿਚੁਏਸ਼ਨ ਤੁਹਾਨੂੰ ਦੱਸਿਆ, ਇੱਕ ਕਪਲ ਹੈ, ਜਿਹੜੀ ਵਾਈਫ ਹੈ ਉਹ ਆਪਣੇ ਹਸਬੈਂਡ ਨੂੰ ਕਹਿੰਦੀ ਕਿ ਬਈ ਮੈਂ ਜਿਮ ਤੋਂ ਟ੍ਰੇਨਿੰਗ ਲੈ ਰਹੀ ਹਾਂ ਹੁਣ, ਤੇ ਮੇਰਾ ਟ੍ਰੇਨਰ ਹੈ ਤੇ ਉਹਦਾ ਨਾਮ ਹੈ ਇਹ, ਤੇ ਬੰਦਾ ਕਹਿੰਦਾ ਯਾਰ ਸੋਰੀ ਕੋਈ ਮੁੰਡਾ ਨਹੀਂ ਤੈਨੂੰ ਟ੍ਰੇਨ ਕਰੇਗਾ, ਜੇ ਤੂੰ ਟ੍ਰੇਨਿੰਗ ਲੈਣੀ ਹੈ ਕਿਸੇ ਕੁੜੀ ਤੋਂ ਲੈ, ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ, ਨਾ ਮੈਂ ਅਲਾਓ ਕਰਨਾ। ਡੂ ਯੂ ਥਿੰਕ ਵੀ ਬੰਦਾ ਓਵਰ ਰਿਐਕਟ ਕਰ ਰਿਹਾ?
2: ਹਾਂਜੀ ਭਾਜੀ, ਓਵਰ ਰਿਐਕਟ ਕਰ ਰਿਹਾ, ਕਿਉਂਕਿ ਜਿਹੜੇ ਮਤਲਬ ਅੱਜ ਦੀ ਡੇਟ 'ਚ ਜਿਹੜੀ ਮੈਂਟੈਲਿਟੀ ਹੋ ਗਈ ਆ, ਮੁੰਡਾ ਕੁੜੀ ਜਿਹੜਾ ਹੁਣ ਭਾਜੀ ਕਹਿ ਕੇ ਗਏ ਆ, ਚਾਹੇ ਬੰਦਾ ਕੁੜੀ ਤੋਂ ਟ੍ਰੇਨਿੰਗ ਲਵੇ ਜਾਂ ਕੁੜੀ ਮੁੰਡੇ ਤੋਂ, ਕੋਈ ਇਹਦਾ ਇਸ਼ੂ ਨਹੀਂ ਆ।
1: ਠੀਕ ਹੈ,
2: ਦੋ ਚੀਜ਼ਾਂ ਹੋ ਸਕਦੀਆਂ, ਜਾਂ ਉਸ ਬੰਦੇ ਦੇ ਪਾਸ 'ਚ ਕੋਈ ਇੱਦਾਂ ਦਾ ਸਿਨੈਰੀਓ ਹੋਇਆ ਹੋਊਗਾ ਜਿਹਦੇ ਕਰਕੇ ਉਹਨੂੰ ਇਨਸਿਕਿਉਰਿਟੀ ਹੋ ਰਹੀ ਹੋਣੀ ਆ ਕਿ ਬਈ ਮੇਰੇ ਨਾਲ ਇਹ ਚੀਜ਼ ਦੁਬਾਰਾ ਨਾ ਹੋ ਜਾਵੇ, ਜਾਂ ਫਿਰ ਮਤਲਬ ਕਹਿਣਾ ਨਹੀਂ ਚਾਹੀਦਾ ਪਰ ਹੋ ਸਕਦਾ ਕਿ ਮੁੰਡਾ ਬਾਹਰ ਜਿਮ ਜਾਂਦਾ ਹੋਵੇ ਜਾਂ ਕੁਛ ਹੋਵੇ, ਉਹਨੂੰ ਫੀਮੇਲ ਕੋਈ ਟ੍ਰੇਨਿੰਗ ਦਿੰਦੀ ਹੋਵੇ, ਹੀ ਮਾਈਟ ਬੀ ਇਨਟੂ ਸਮਥਿੰਗ, ਉਹਨੂੰ ਇਹ ਲੱਗਦਾ ਹੋਵੇ ਕਿ ਸਾਰੇ ਉਦਾਂ ਹੀ ਹੁੰਦੇ ਆ।
1: ਨਹੀਂ ਪਰ ਹੁਣ ਜੇ ਉਹ ਕਹਿ ਰਿਹਾ ਉਹਨੂੰ ਕਿ ਬਈ ਤੂੰ ਕੋਈ ਕੁੜੀ ਲੱਭ ਲਾ, ਤਾਂ ਡੋਂਟ ਯੂ ਥਿੰਕ ਵਾਈਫ ਕਹਿ ਦੇਵੇ ਠੀਕ ਹੈ ਜੀ ਤੁਹਾਨੂੰ ਨਹੀਂ, ਯੂ ਨੋ ਤੁਸੀਂ ਲਾਈਕ ਨਹੀਂ ਕਰਦੇ, ਕੋਈ ਨਾ ਮੈਂ ਕੁੜੀ ਲੱਭ ਲੈਣਾ, ਲੱਭ ਲੈਣੀ ਆ।
2: ਨਹੀਂ ਵਾਈ ਵਾਈਫ ਕੁੜੀ ਕਿਉਂ ਕਹੂਗੀ? ਜੇ ਕੁੜੀ ਬੰਦੇ ਨੂੰ ਕੁਝ ਕਵੇ, ਬੰਦਾ ਕਹੂਗਾ ਕਿ ਮੈਂ ਇਦਾਂ ਕਰ ਲੈਂਦੀ ਆ, ਮੈਂ ਇਦਾਂ ਕਰ ਲੂੰਗਾ। ਇਹ ਥੋੜੀ ਨਾ ਕਿ ਬਈ ਉਹ ਫੀਮੇਲ ਆ ਤਾਂ ਉਹਨੂੰ ਜੋ ਮਰਜ਼ੀ ਬੰਦਾ ਕਵੇ ਉਹੀ ਕਰੂਗਾ, ਉਹਦੀ ਵੀ ਰਾਈਟਸ ਹੈਗੇ, ਉਹਨੂੰ ਵੀ ਫ੍ਰੀ ਰਹਿਣਾ ਚਾਹੀਦਾ। ਹੁਣ ਮੇਰੀ ਵਾਈਫ ਆ ਬਾਹਰ ਜੋਬ ਕਰਦੀ ਆ, ਉਹ ਆਪਣੇ ਫਰੈਂਡਸ ਨਾਲ ਵੀ ਜਾਂਦੀ ਆ, ਸਾਰਾ ਕੁਝ ਹੈਗਾ, ਆਪਾਂ ਨੀ ਕਰੀਦਾ ਜੀ, ਟਰਸਟ ਹੋਣਾ ਚਾਹੀਦਾ, ਸਿੰਪਲ ਐਸ ਦੈਟ।
1: ਸੋ ਤੁਸੀਂ ਆਪਣੀ ਵਾਈਫ ਤੇ ਬਲਾਈਂਡ ਟਰਸਟ ਕਰਦੇ ਹੋ ਵੀ ਨਾ ਮੈਨੂੰ ਕੁਝ ਦੱਸ, ਨਾ ਮੈਨੂੰ ਕੁਝ ਪੁੱਛ, ਆਈ ਟਰਸਟ ਯੂ ਜੋ ਮਰਜ਼ੀ ਕਰ। ਹੈ
2: ਹੁਣ ਮੈਂ ਵੀ ਆਪਣੇ ਫਰੈਂਡਸ ਨਾਲ ਜਾਂਦਾ ਹਾਂ, ਦੱਸ ਦਿੰਦੇ ਕਿ ਵੀ ਆ ਜਾ ਰਹੇ, ਇੱਥੇ ਜਾ ਰਹੇ ਹਾਂ, ਬਸ ਬੰਦੇ ਨੂੰ ਇੰਨਾ ਪਤਾ ਹੁੰਦਾ ਸੀ ਕਿੱਥੇ ਜਾ ਰਹੇ। ਜੇ ਕੱਲ ਨੂੰ ਮੰਨ ਲਓ ਕਿ ਫੋਨ ਨਹੀਂ ਲੱਗਿਆ, ਕੁਛ ਹੈਗਾ, ਕੋਈ ਉਨੀ ਵੀ ਕੋਈ ਗੱਲਬਾਤ ਹੋ ਜਾਂਦੀ ਹੈ, ਐਟਲੀਸਟ ਯੂ ਸ਼ੁਡ ਨੋ ਕਿ ਉਹ ਕਿੱਥੇ ਹੈਗੇ ਆ।
1: ਹਾਂ ਨਹੀਂ ਠੀਕ ਹੈ, ਉਹ ਤਾਂ ਚਲੋ ਆਪਾਂ ਸੇਫਟੀ ਦੇ ਤੌਰ ਤੇ ਆਪਾਂ ਨੂੰ ਹੁੰਦਾ।
2: ਹਾਂਜੀ ਦੱਸ, ਬਾਕੀ ਹੁਣ ਜਦ ਵਾਈਫ ਕਿਤੇ ਜਾਂਦੀ ਆਉਂਦੀ ਆਪਣੀ ਫੋਟੋ ਦਿਖਾਉਂਦੀ ਕਿ ਆਹ ਦੇਖੋ ਅਸੀਂ ਆਹ ਡਿਨਰ ਕੀਤਾ, ਅਸੀਂ ਇੱਥੇ ਸੀ, ਹੁਣ ਮੈਂ ਕਿਤੇ ਜਾਂਦਾ ਮੈਂ ਫੋਟੋ ਸ਼ੇਅਰ ਕਰਦਾ ਕਿ ਆਹ ਦੇਖੋ ਜੀ ਆਪਾਂ ਇੱਥੇ ਸੀਗੇ, ਆਪਾਂ ਇੰਜੋਇਮੈਂਟ ਕੀਤੀ ਆ। ਹੁਣ ਵੈਸੇ ਵੀ ਮੇਰੇ ਵਾਈਫ ਦੇ ਸਾਰੇ ਮਤਲਬ ਮਿਊਚੁਅਲੀ ਹੈਗੇ ਆ ਫਰੈਂਡਸ, ਆਪਾਂ ਕਿੱਥੇ ਜਾਂਦੇ ਮੈਕਸਿਮਮ ਇਕੱਠੇ ਹੀ ਜਾਂਦੇ ਆ
1: ਜੀ।
0: ਠੀਕ
1: ਹੈ ਚਲੋ ਲੈਟਸ ਸੀ ਥੈਂਕ ਯੂ ਵੈਰੀ ਦੇਖਦੇ ਹਾਂ ਬਾਕੀ ਕੀ ਕਹਿੰਦੇ ਨੇ 8661 ਹੈਲੋ
3: ਹੈਲੋ ਨਵੇਂ ਭਾਜੀ ਕੀ
1: ਹਾਲ ਬਹੁਤ ਵਧੀਆ ਜੀ ਕਿਵੇਂ
3: The thing is, if the way she said no, ਤੂੰ ਕੌਣ ਹੈ ਕਹਿਣ ਵਾਲਾ ਮੈਂ ਜਿਹੜੇ ਮਰਜ਼ੀ ਤੋਂ ਬੋਲੋ ਨਾ ਇਹ ਇੱਕ ਥੋੜਾ ਜਿਹਾ ਉਹਨੂੰ ਡਾਇਲੋਗ ਕਰਨਾ ਚਾਹੀਦਾ ਸੀਗਾ ਕਿ ਹਾਂ ਮੈਂ ਇਸ ਤਰ੍ਹਾਂ ਕਰਾਂਗੀ ਤੁਹਾਨੂੰ ਨਹੀਂ ਹੋਣਾ ਚਾਹੀਦਾ ਮੈਂ ਬੜੀ ਟਰੱਸਟਵਰਦੀ ਹਾਂ ਸਮਥਿੰਗ ਲਾਈਕ ਦੈਟ ਥੋੜਾ ਜਿਹਾ ਡਾਇਲੋਗ ਹੋਣਾ ਚਾਹੀਦਾ ਸੀ ਦੈਨ ਯੂ ਵੁੱਡ ਹੈਵ ਅਲਾਉ
1: ਪਰ ਡਾਇਲੋਗ ਕਿਵੇਂ ਦਾ ਡਾਇਲੋਗ ਹੁਣ ਉਹਨੇ ਕਹਿਤਾ ਕਿ ਹਾਂਜੀ ਜੀ ਮੈਂ ਟ੍ਰੇਨਿੰਗ ਲੈ ਰਹੀ ਹਾਂ ਉਹ ਕਹਿੰਦਾ ਕਿ ਤੂੰ ਬੰਦੇ ਤੋਂ ਕਿਉਂ ਲੈ ਰਹੀ ਹੈ ਉਹ ਕਹਿੰਦੀ ਕਿ ਫਿਰ ਕੀ ਹੋ ਗਿਆ ਯਾਰ ਏਡੀ ਕਿਹੜੀ ਗੱਲ ਹੈ ਸੋ ਹੋਰ ਕੀ ਕਹਿੰਦੀ
3: Maybe, don't know, we were not there, you weren't there, I wasn't there, how she said it would be, did he, can their first impression is the last impression? Main us gal naal keh reha ki tuhanu bade tarike naal kisi naal gal karni pendi hai, especially spouse naal. ਉਹਦੇ ਨਾਲ ਸਾਰੇ ਕੰਮ ਬਣ ਜਾਂਦੇ ਆ ਕਹਿੰਦੇ ਪਿਆਰ ਨਾਲ ਸਾਰੇ ਕੰਮ ਬਣਦੇ ਆ ਧੱਕੇ ਨਾਲ ਨੀ ਬਣਦੇ
1: ਸੋ ਵਾਈਫ ਵੀ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰ ਲਵੇ ਹੈ
3: ਕੰਪਰੋਮਾਈਜ਼ ਨਾ ਕਰੇ ਮਤਲਬ ਆਪਣੇ ਪੁਆਇੰਟ ਨੂੰ ਰੱਖੇ ਕੁਛ ਇਸ ਤਰ੍ਹਾਂ ਕਿ ਤੁਹਾਡਾ ਸਪਾਊਸ ਹੋ ਜਾਏ ਕਨਵਿੰਸ ਜਾਂ ਵਾਈਸ ਵਰਸਾ ਵੀ ਬੰਦਾ ਵੀ ਆਪਣੀ ਵੋਟੀ ਦੇ ਅੱਗੇ ਇਹੋ ਜਿਹਾ ਰੱਖੇ ਕੋਈ ਜਿਹਦੇ ਨਾਲ ਵੋਟੀ ਕਨਵਿੰਸ ਹੋ ਜਾਏਗੀ ਵੀ ਹਾਂ ਇਹ ਕੁਛ ਨੀ ਗਲਤ ਕਰ ਰਿਹਾ ਸਰ ਯੂ ਹੈਵ ਟੂ ਡੂ ਦੈਟ
1: ਚਲੋ ਠੀਕ ਹੈ ਥੈਂਕ ਯੂ ਬਟ ਕਨਵਿੰਸਡ ਬੰਦਾ ਕਿਵੇਂ ਕਰੇ ਯਾਰ ਕੀ ਬੰਦਾ ਆ ਕੇ ਹੁਣ ਦੇਖੇ ਵੀ ਟ੍ਰੇਨਿੰਗ ਕਿਵੇਂ ਹੋ ਰਹੀ ਹੈ ਬੰਦਾ ਆ ਕੇ ਸੁਪਰਵਾਈਜ਼ ਕਰੇ ਹੁਣ ਕਨਵਿੰਸ ਆਈ ਥਿੰਕ ਯੂ ਜਸਟ ਨੀਡ ਟੂ ਟਰਸਟ ਦ ਪਰਸਨ ਨਹੀਂ ਚਲੋ ਖੈਰ ਇੱਕ ਤੁਸੀਂ ਜ਼ਰੂਰ ਯਾਦ ਰੱਖੋ ਰੋਇਲ ਆਟੋ ਸੈਂਟਰ ਨੂੰ ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ ਉਬਰ ਜਾਂ ਲਿਫਟ ਦੀ ਸੇਫਟੀ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ ਗੱਲ ਕੀ ਕਾਰ ਵੈਨ ਟਰੱਕ ਦਾ ਕੋਈ ਵੀ ਇਸ਼ੂ ਤਾਂ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਉੱਤੇ ਲੋਕੇਟਡ ਨੇ ਯਾਰ ਬਹੁਤ ਹੀ ਵਧੀਆ ਟੀਮ ਹੈ ਰਾਜ ਭਾਜੀ ਨੂੰ ਤੁਸੀਂ ਮਿਲੋ ਰੋਇਲ ਆਟੋ ਸੈਂਟਰ ਤੇ ਨੰਬਰ ਹੈ 905-799-1478 905-799-1478 ਰੋਇਲ ਆਟੋ 9144 ਹੈਲੋ ਮੈਂ ਯਾਰ ਹੁਣ ਪਿਆਰ ਨਾਲ ਕਿੰਨੀ ਵਾਰੀ ਕਵਾਂ ਪਲੀਜ਼ ਯਾਰ ਕਾਲ ਕਰ ਦਿਓ ਰੇਡੀਓ ਦਾ ਵਾਲਿਊਮ ਡਾਊਨ ਕਰ ਲਿਆ ਕਰੋ ਤੁਹਾਡੀ ਆਵਾਜ਼ ਨਹੀਂ ਹੋਣੀ ਮੈਨੂੰ 9144 ਹੈਲੋ ਹੈਲੋ
4: ਸਤਿ
1: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
4: ਭਾਜੀ ਦਾ ਜੀ ਗੱਲਬਾਤ ਕਰਨ ਦਾ ਹੀ ਸੀ ਲੜਕੇ ਦੀ ਤੇ ਲੜਕੀ ਦੀ ਹਨਾ
1: ਜੀ
4: ਤੇ ਇਹਦੇ ਵਿੱਚ ਭਾਜੀ ਗਲਤ ਤਾਂ ਕੁਛ ਵੀ ਨਹੀਂ ਹੈਗਾ ਜੇ ਆਪਾਂ ਆਪਣੇ ਹਸਬੈਂਡ ਦੇ ਨਾਲ ਸਹਿਮਤੀ ਦੇ ਨਾਲ ਚੱਲਣਾ ਆ ਤੇ ਹਾਂ ਲੜਕੀ ਕਹਿ ਸਕਦੀ ਹੈ ਠੀਕ ਹੈ ਮੈਂ ਲੇਡੀਜ਼ ਲੈ ਲੈਣੀ ਆ ਉਹਦੇ ਚ ਕੀ ਫਰਕ ਆ ਤੇ ਘਰ ਵਿੱਚ ਲੜਾਈ ਨਾ ਪਾਉਣੀ ਹੋਵੇ ਕੋਈ ਇਹੋ ਜਿਹੀ ਕੋਈ ਗਲਤ ਗੱਲ ਨਾ ਹੋਵੇ ਇਹਦੇ ਵਿੱਚ ਕਿਹੜੀ ਗੱਲ ਹੁਣ ਸਾਡੀ ਹਾਂ ਅਸੀਂ ਫਿਜ਼ੀਓਥੈਰੇਪੀ ਤੇ ਜਾਂਦੇ ਆ ਮੈਨੂੰ ਉਹਨੂੰ ਕਹਿ ਦਿੰਦੇ ਕਿ ਤੈਨੂੰ ਆਦਮੀ ਚਾਹੀਦਾ ਜਾਂ ਲੇਡੀਜ਼ ਚਾਹੀਦੀ ਮੈਂ ਕਹਿੰਦੀ ਨੀ ਮੈਨੂੰ ਲੇਡੀਜ਼ ਚਾਹੀਦੀ ਲੇਡੀ ਚਾਹੀਦੀ ਆ ਫਿਜ਼ੀਓਥੈਰੇਪੀ ਜਦੋਂ ਕਰਾਉਣੇ ਆ ਲੱਤਾਂ ਦੀ ਬਾਹਾਂ ਦੀ ਬੈਕ ਦੀ ਕਰਾਉਣੇ ਆ ਮੈਂ ਕਹਿੰਦੇ ਨੀ ਮੈਨੂੰ ਲੇਡੀਜ਼ ਚਾਹੀਦੀ ਆ ਮੈਂ ਆਪ ਹੀ ਕਹਿ ਦਿੰਦੀ ਮੇਰੇ ਹਸਬੈਂਡ ਨੀ ਕੁਛ ਕਹਿੰਦੇ ਤੇ ਜੇ ਉਹਦੇ ਹਸਬੈਂਡ ਕਹਿੰਦੇ ਆ ਜੇ ਆਪਣਾ ਘਰ ਵਿੱਚ ਆਪਣਾ ਨਹੀਂ ਲੜਾਈ ਪਾਉਣੀ ਸਹਿਮਤੀ ਰੱਖਣੀ ਆ ਹਸਬੈਂਡ ਦੀ ਵੀ ਗੱਲ ਮੰਨਣੀ ਚਾਹੀਦੀ ਜਨਾਨੀਆਂ ਨੂੰ ਇੱਕ ਨਹੀਂ ਨਹੀਂ ਮੰਨਣੀ ਚਾਹੀਦੀ
1: ਅੱਛਾ
4: ਹਾਂ ਤੇ ਕਹਿਣਾ ਚਾਹੀਦਾ ਠੀਕ ਆ ਮੈਂ ਲੇਡੀ ਚ ਲੱਭ ਲੈਣੀ ਉੱਥੇ ਤੁਹਾਨੂੰ ਉਸ ਚਾਇਸ ਦਿੰਦੇ ਆ ਕਿ ਤੁਹਾਨੂੰ ਲੇਡੀ ਚਾਹੀਦੀ ਆ ਜਾਂ ਤੁਹਾਨੂੰ ਆਦਮੀ ਚਾਹੀਦਾ ਆ ਟ੍ਰੇਨਿੰਗ ਵਾਸਤੇ ਜਾਂ ਫਿਜ਼ੀਓਥੈਰੇਪੀ
1: ਨਹੀਂ ਸੋ ਨਹੀਂ ਫਿਰ ਜਿਹੜੀ ਲੇਡੀ ਆ ਉਹਨੂੰ ਫਿਰ ਬੰਦੇ ਦੀ ਮੰਨ ਲੈਣੀ ਚਾਹੀਦੀ ਆ
4: ਆਪਣੀ ਆਪਣੇ ਹਸਬੈਂਡ ਦੇ ਨਾਲ ਵਿਆਹ ਕਰਾ ਰਿਹਾ ਇੱਕ ਦੂਜੇ ਦੀ ਆਪਾਂ ਮੰਨਣੀ ਨੀ ਗੀ ਤੇ ਜੇ ਇਸ ਤੋਂ ਬਾਅਦ ਛੋਟੀਆਂ ਛੋਟੀਆਂ ਗੱਲਾਂ ਤੋਂ ਬਾਅਦ ਲੜਾਈਆਂ ਹੋ ਜਾਂਦੀਆਂ ਵਾ ਡਾਇਵੋਰਸ ਹੋ ਜਾਂਦੇ ਆ ਬੱਚੇ ਰੁਲਦੇ ਜਾਂਦੇ ਰਹਿ ਜਾਂਦੇ ਆ ਕੀ ਫਾਇਦਾ ਕਹਿੰਦੀ ਇਹਨਾਂ ਗੱਲਾਂ ਦਾ ਜੇ ਆਪਾਂ ਮੰਨ ਲਈਏ ਬੰਦਾ ਜਨਾਨੀ ਦੀ ਮੰਨੇ ਜਨਾਨੀ ਬੰਦੇ ਦੀ ਮੰਨੇ
1: चलो तुसी एक लेडी हो तुसी जरूर अपना थोड़ा जेड़ा ओपिनियन है बड़ा वैलिड है क्योंकि तुसी लेडीज़ दे माइंडसेट नू समझदे हो बट क्यों थोनू लगता भी लेडी ही जेड़ी है ओही कॉम्प्रोमाइज करे ओही कवे के ठीक है जी तुसी जे नहीं सहमत तां कोई ना मैं किसी होर नू लभ लेनी है हुण जे कुछ लेडीज जे कहण के यार बंदा ही कॉम्प्रोमाइज कर लवे ਬੰਦਾ ਕਹਿ ਦੇਵੇ ਕਿ ਏਡੀ ਕਿਹੜੀ ਗੱਲ ਹੈ ਜੇ ਯੂ ਨੋ ਟ੍ਰੇਨਰ ਹੀ ਹੈ ਮੈਂ ਕਿਹੜਾ ਯੂ ਨੋ ਮੈਨੂੰ ਤੇਰੇ ਤੇ ਪੂਰਾ ਟਰੱਸਟ ਹੈ ਤੂੰ ਜੋ ਮਰਜ਼ੀ ਕਰ ਸੋ ਖੈਰ ਨੰਬਰ ਹੈ ਆਪਣਾ ਸਟੂਡੀਓ ਦਾ 9056733337 9056733337 ਦੇ ਉੱਤੇ ਤੁਹਾਡੀ ਇੱਥੇ ਸਾਡੀ ਗੱਲਬਾਤ ਹੋ ਸਕਦੀ ਹੈ ਅਤੇ ਕਾਲ ਸੁਣੀ ਆ ਰਹੀ ਨੇ ਜਸਟ ਲਾਈਨ 'ਤੇ ਰਹੋ ਕਰੋ ਅਤੇ ਗੱਲਬਾਤ ਸਾਹਮਣੇ ਹੋਵੇਗੀ ਬਿਯੋਂਡ ਆਈਵਰ ਤੁਹਾਨੂੰ ਐਨਕਾਂ ਚਾਹੀਦੀਆਂ ਨੇ ਹੰਬਰ ਵੈਸਟ ਐਂਡ ਗੋਰਵੇ ਰੋਮੀ ਭਾਜੀ ਨੂੰ ਯਾਦ ਰੱਖੋ ਐਟ ਬਿਯੋਂਡ ਆਈਵਰ ਬਹੁਤ ਹੀ ਟੌਪ ਦੀ ਟੀਮ ਹੈ ਕਿਸੇ ਨੂੰ ਵੀ ਸਨਗਲਾਸਿਸ ਨਿਗਾ ਦੀਆਂ ਐਨਕਾਂ ਚਾਹੀਦੀਆਂ ਨੇ ਇੱਕ ਲੋ ਤੇ ਇੱਕ ਫ੍ਰੀ ਮਿਲ ਰਹੀ ਆ ਬਿਯੋਂਡ ਆਈਵਰ 9057933937 ਬਿਯੋਂਡ ਆਈਵਰ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ ਬਹੁਤ ਸਾਰੇ ਲੋਕ ਹਮੇਸ਼ਾ ਪੁੱਛਦੇ ਆ ਨਵੀਂ ਯਾਰ ਸਾਨੂੰ ਕੱਪੜੇ ਚਾਹੀਦੇ ਆ ਬਟ ਡੀਲਾਂ ਡੂਲਾਂ ਦਵਾਓ ਕੋਈ ਤੁਸੀਂ ਨਾ ਫੈਸ਼ਨ ਆਈ ਕਿਊ ਤੇ ਜਾਓ ਫੈਸ਼ਨ ਆਈ ਕਿਊ ਤੇ ਲੇਡੀਜ਼ ਲਈ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਪੰਜਾਬੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਵਾਹ ਤੇ ਤਿੰਨ ਪੀਸ ਲਗੇਜ ਅਟੈਚੀਆਂ ਦਾ ਸੈੱਟ ਇੰਡੀਆ ਲਈ 149 'ਚ ਤਿੰਨ ਕੁਇਲਟ ਤੇ ਕੰਫਰਟ ਸੈੱਟ $99 ਛੇ ਬੈੱਡਸ਼ੀਟ $99 ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਐਂਡ ਨਾਲ ਕਿਚਨਰ Number is
5: 905-453-2225 9905-453-2225 Fashion IQ 9900
1: ਠੀਕ ਹੈ
5: ਜੇ ਜਿਮ ਜਾਂਦੀ ਆ ਉਹ ਤੇ ਜਿਮ ਤਾਂ ਵੈਸੇ ਉਹਨੂੰ ਬਿਨਾਂ ਦੱਸੇ ਜੇ ਟ੍ਰੇਨਰ ਰੱਖ ਲੈਂਦੀ ਤਾਂ ਫਿਰ ਕੀ ਕਰ ਲੈਂਦਾ ਜੇ ਉਹਨੇ ਪੁੱਛ ਹੀ ਲਿਆ ਤਾਂ ਇਹਦਾ ਮਤਲਬ ਜੇ ਉਹਦੇ ਸਿਆਣਪ ਵਰਤੀ ਆ ਤਾਂ ਚੰਗੀ ਗੱਲ ਹੀ ਆ
1: ਹਾਂ ਬੰਦਾ ਸਗਾ ਤੇ ਇਸੀ ਗੱਲ ਦੀ ਕਦਰ ਕਰ ਲਵੇ ਯਾਰ ਨੇ ਮੈਨੂੰ ਇੰਨਾ ਜ਼ਰੂਰੀ ਸਮਝਿਆ ਦੱਸਣਾ
5: ਹਾਂਜੀ ਉਹੀ ਗੱਲ ਹੈ ਜੀ ਜਦੋਂ ਕਿਸੇ ਨੇ ਤੁਹਾਨੂੰ ਪੁੱਛ ਹੀ ਲਈ ਗੱਲ ਆ ਵੀ ਭਾਈ ਵੀ ਮੈਂ ਹਾਂ ਐ ਕਰਨਾ ਤਾਂ ਇਹ ਬਹੁਤ ਵੱਡੀ ਗੱਲ ਆ ਅੱਜ ਕੱਲ ਦੇ ਯੁੱਗ ਦੇ ਹਿਸਾਬ ਨਾਲ ਠੀਕ ਹੈ ਨਾ ਜੀ ਬਾਕੀ ਜੇ ਆਪਾਂ ਹੁਣ ਜੇ ਆਪਾਂ ਸ਼ੱਕ ਦੇ ਆਧਾਰ ਤੇ ਤਾਂ ਫਿਰ ਤਾਂ ਜ਼ਿੰਦਗੀ ਜਿਵੇਂ ਨਹੀਂ ਜਾਂਦੀ ਜੀ ਐਂ ਕਿਤੇ ਕਿਤੇ ਨਾਲ ਤੁਸੀਂ ਤੁਰੇ ਫਿਰੋਗੇ
1: ਬਿਲਕੁਲ ਸਹੀ ਗੱਲ
5: ਠੀਕ ਹੈ ਨਾ ਜੀ ਹਾਂਜੀ ਕੋਈ ਚੱਕਰ ਨੀਗਾ ਜੀ ਇਹ ਬਾਕੀ ਬਚ ਕੇ ਰਹੋ ਜਿੰਨਾ ਬਚਿਆ ਜਾਂਦਾ ਥੈਂਕ ਯੂ
1: ਨਹੀਂ ਕੀ ਮਤਲਬ ਬਚ ਕੇ ਕਿਸ ਚੀਜ਼ ਤੋਂ ਬਚ ਕੇ ਰਹੋ
5: ਬਚ ਕੇ ਕੋਈ ਆ ਹੋਰ ਪੁੱਠੀ ਸਿੱਧੀ ਸੰਗਤ ਤੋਂ ਬਚ ਕੇ ਰਹੋ ਜੇ ਬਚ ਹੁੰਦਾ ਤਾਂ ਤੁਹਾਡੇ ਤੋਂ ਨਹੀਂ ਕਈ ਜਿਹੜੇ ਬੰਦੇ ਤੋਂ ਬਚ ਹੁੰਦਾ ਵੱਡੇ ਵੱਡੇ ਕਹਿੰਦੇ ਕਹਾਉਂਦੇ ਰਿਸ਼ੀ ਮੁਨੀ ਇਹਨਾਂ ਚੱਕਰਾਂ 'ਚ ਪੈ ਜਾਂਦੇ ਆ ਆਪਾਂ ਤਾਂ ਕਿਹੜੀ ਖੇਤ ਦੀ ਮੂਲੀ ਆ
1: ਚਲੋ ਠੀਕ ਹੈ ਸਰ ਥੈਂਕ ਯੂ ਬਹੁਤ ਸ਼ੁਕਰੀਆ ਧੰਨਵਾਦ 9531 ਹੈਲੋ ਓਕੇ ਸੋ 905-673-3337 ਤੇ ਗੱਲਬਾਤ ਹੋ ਰਹੀ ਹੈ ਬਹੁਤ ਹੀ ਕਮਾਲ ਦੇ ਕੁਝ ਘਰ ਆ ਰਹੇ ਆ ਐਸੀ ਲੋਕੇਸ਼ਨ ਤੇ ਜਿੱਥੇ ਹਰ ਚਾਹੁੰਦਾ ਯਾਰ ਸਾਡੇ ਕੋਲ ਵੀ ਘਰ ਹੋਵੇ ਡੇਰੀ ਹਰ ਇੰਟੇਰੀਓ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਵੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ballymorehomes.com ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਸੰਪਰਕ ਕਰੋ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਵੈਬਸਾਈਟ ਹੈ ਰਜਿਸਟਰ ਕਰੋ ਜਾਣਕਾਰੀ ਤੁਹਾਨੂੰ ਮਿਲ ਜੂਗੀ ਪੁੱਛਣਗੇ ਕਿੱਥੋਂ ਨੰਬਰ ਲਿਆ ਲਿਖ ਦਿਓ ਰੇਡੀਓ ਤੋਂ ਤੇ ਚੱਕ ਦਿਓ ਫਟਾਫਟੇ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਗੱਡੀ ਤੁਸੀਂ ਅਗਰ ਲੈਣੀ ਆ ਤਾਂ ਜਗਦੀਪ ਨੂੰ ਤੇ ਕਰਨ ਨੂੰ ਕਾਲ ਕਰੋ, ਏਡੀ ਵੱਡੀ ਡੀਲਰਸ਼ਿਪ ਦੇ ਮੈਨੇਜਰਸ ਨੇ। ਨੰਬਰ ਹੈ 9058285800 9058285800। ਇੱਕ ਨਾ ਮੈਂ ਤੁਹਾਨੂੰ ਜੋਬ ਦੀ ਜਾਣਕਾਰੀ ਦੇਣੀ ਹੈ। ਇੱਕ ਕੰਪਨੀ ਹੈ ਜਿਨ੍ਹਾਂ ਨੂੰ ਕੰਸਟਰਕਸ਼ਨ ਦੇ ਵਰਕਰ ਚਾਹੀਦੇ ਹੈ। ਤੁਸੀਂ ਜੇ ਕਹਿ ਰਹੇ ਹੋ ਨਵੀਂ ਯਾਰ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ, ਆਹ ਚੱਕੋ ਕੰਮ ਕਰੋ, ਦੱਬ ਕੇ ਡਾਲਰ ਕਮਾਓ। ਕੰਸਟਰਕਸ਼ਨ ਦੀ ਜੋਬ ਹੈ, ਨੰਬਰ ਤੁਸੀਂ ਲਿਖ ਲਓ 4168222239। ਸੋ ਕੰਸਟਰਕਸ਼ਨ ਵਰਕਰ ਦੀ ਖਾਸ ਜ਼ਰੂਰਤ ਹੈ। 416-8222-2239 4168222239 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਅਤੇ ਕੰਸਟਰਕਸ਼ਨ ਵਰਕਰਸ ਦੀ ਖਾਸ ਜ਼ਰੂਰਤ ਅਤੇ ਤੁਸੀਂ ਇਹਨਾਂ ਨਾਲ ਕਰੋ ਜਲਦੀ ਤੋਂ ਜਲਦੀ ਗੱਲਬਾਤ। ਪ੍ਰੋਗਰਾਮ ਪੰਜਾਬੀ ਦਾ ਸਟੂਡੀਓ ਦਾ ਆਪਣਾ ਨੰਬਰ ਹੈ 9056733337 9056733337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337 9056633337
6: ਪੰਜਾਬੀ ਲਹਿਰਾਂ
7: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
7: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
6: ਚਰਖਾ ਕੱਤਦੀਆਂ ਤੇ ਪੀਂਘਾਂ
8: ਝੂਟਦੀਆਂ This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
1: 416-717-2939
0: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ

0: ਪੰਜਾਬ, ਪਾਵਰ ਬ੍ਰਹਮ ਰੋਡ, ਯੂਨਿਟ ਨੰਬਰ 1, 905-799-8877, ਸੋਫਾ ਸਟੂਡੀਓ .ca. ਥੈਂਕ ਯੂ ਜੀ.
1: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
2: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ.
1: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ. ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ.
2: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ. ਪਿਓਰ ਪੰਜਾਬੀ 647-338-9172. ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172.
3: ਟਰੱਕ ਐਕਸੀਡੈਂਟ ਚ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
2: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ. ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ.
3: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ. ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA. ਕਾਲ ਕਰੋ
2: 6478355295 6478352594.
4: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ AC.
5: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ.
4: AC, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ. ਕਾਲ 6477066640
6: 6477066640.
7: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ
8: ਮੈਂ? ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ.
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ.
9: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ. ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ. ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
8: ਕਾਲ ਕਰੋ ਜੇਐਨ ਗੈਰੀ ਨੂੰ
9: 9054595533
8: 9054595533 ਤੇ.
9: PNJ ਸਪ੍ਰਿੰਗ ਵੀਲ ਅਲਾਈਨਮੈਂਟ.
10: स्टीफन फर्नीचर की धमाकेदार फेस्टिवल सीजन सेल. इस साल फेस्टिवल सीजन में अपने घर को भी जरूर सजाइए. अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं. सर्विंग सिंस 1992, फाइनेंसिंग ऑप्शन अवेलेबल. टू लोकेशंस टू सर्व यू, 2575 स्टील एवेन्यू ईस्ट, ब्रैम्पटन, 9057900560, 6 Marconi Court, Bolton, 9059519394. Stephen Furniture ki dhamakedar festival season sale.
11: ਓਏ, ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ. ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ.
12: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ. ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ.
11: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 4166182761, 4166182761.
13: ਲੇਡੀਜ਼ ਐਂਡ ਜੈਂਟਲਮੈਨ, You are not ready for this.
14: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਰਿਕਿੰਗ ਗਿਰੀਸ਼ ਸ਼ਰਮਾ.
15: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
14: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ. ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ. ਡੀਲਿੰਗ ਵਿਦ ਆਲ ਬੈਂਕ.
15: ਕਾਲ 6476068110
14: ਔਰ ਵਿਜ਼ਿਟ sharmamortgages.com.
16: ਭਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ.
17: ਹਾਈ ਗਾਈਜ਼, ਐਂਜੋਏ ਕਰੋ ਤੰਦੂਰੀ ਬੁਆਇਜ਼, ਵੈਜ, ਨਾਨ ਵੈਜ, ਸਵਾਦਲੇ ਤੰਦੂਰੀ

0: ਖਾਣੇ ਲਈ ਪਹੁੰਚੋ ਤੰਦੂਰੀ ਬੋਇਸ।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। 5 ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
2: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6474554 7 8355 2294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਲੀਹ ਤੇ ਚੜੀ ਗੱਡੀ ਖੁਦ ਹੀ ਠੁੱਕ ਜਾਂਦੀ। ਕਹਿੰਦਾ ਲੀਹ ਤੇ ਚੜੀ ਗੱਡੀ ਖੁਦ ਹੀ ਠੁੱਕ ਜਾਂਦੀ, ਨੀਤ ਜੇ ਨੀਤ 'ਚ ਆ ਜੇ ਫਰਕ ਤਰੱਕੀ ਰੁਕ ਜਾਂਦੀ। ਨਸਲੀ ਹੋਵੇ ਬੀ ਤਾਂ ਕੁਦਰਤ ਫਲ ਦਿੰਦੀ, ਰਹਿਮਤਾਂ ਨਾਲ ਲੱਦੀ ਟਾਹਣੀ ਝੁੱਕ ਜਾਂਦੀ। ਡੱਬਿਆਂ ਦਾ ਮੰਨਦੀ ਹੋਵੇ ਭਾਰ ਜੇ ਸਿਰ 'ਤੇ, ਗੱਡੀ ਹੌਲੀ ਹੌਲੀ ਕਰਦੀ ਛੁੱਕ ਛੁੱਕ ਜਾਂਦੀ। ਕਿਸੇ ਲਈ ਹਨੇਰਾ ਜਿਹੜੇ ਭਾਲਦਾ ਉਸਦੇ ਵਿਹੜੇ ਆਉਂਦੀ, ਧੁੱਪ ਵੀ ਆਪੇ ਲੁੱਕ ਜਾਂਦੀ। ਗੱਲ ਕਰੇ ਜਮਾਨਾ ਕੋਈ ਵੀ ਠੱਗੀਆਂ ਦੀ, ਗੱਲ ਕਰੇ ਜਮਾਨਾ ਕੋਈ ਵੀ ਠੱਗੀਆਂ ਦੀ, ਚੋਰ ਦੀ ਦਾੜੀ ਤਿਣਕੇ ਵਾਂਗੂ ਢੁੱਕ ਜਾਂਦੀ। ਬਦ ਦੁਆ ਦਿਖਾਈ ਹੈ ਜਦ ਆਪਣਾ ਅਸਰ, ਬਦ ਦੁਆ ਦਿਖਾਈਂਦੀ ਹੈ ਜਦ ਆਪਣਾ ਅਸਰ। ਫੂਕਾਂ ਨਾਲ ਵੀ ਕਿੱਲੀ ਲੀਰ ਫੁੱਕ ਜਾਂਦੀ, ਆਕੜ ਤਾਂ ਪਛਾਣ ਹੈ ਮੁਰਦੇ ਦੀ, ਮਦਹੋਸ਼ ਜਿਉਂਦੀ ਰਹਿੰਦੀ, ਰੂਹ ਉਹੀ ਜੋ ਝੁੱਕ ਜਾਂਦੀ। ਕਿਆ ਬਾਤ ਆ, ਕੁਝ ਕਮੀਆਂ ਹੋਣੀਆਂ ਮੇਰੇ ਵਿੱਚ, ਕੁਝ ਗੁਣ ਵੀ ਮੇਰੇ ਸੱਚੇ ਨੇ। ਕੁਝ ਕਮੀਆਂ ਹੋਣੀਆਂ ਮੇਰੇ ਵਿੱਚ, ਕੁਝ ਗੁਣ ਵੀ ਮੇਰੇ ਸੱਚੇ ਨੇ। ਕਈ ਪਾਪ ਕੀਤੇ ਅਣਜਾਣੇ ਵਿੱਚ, ਕੁਝ ਪੁੰਨ ਵੀ ਹੋਣੇ ਖੱਟੇ ਨੇ। ਕਹਿੰਦਾ ਕਈ ਬੀੜੀ ਪਾਰ ਲੰਘਾਉਣ ਵਾਲੇ, ਕੁਝ ਰਾਹ ਵਿੱਚ ਪਾਉਂਦੇ ਬੱਟੇ ਨੇ। ਕਈ ਦੋਸਤ ਵਿਛੜੇ ਜ਼ਿੰਦਗੀ ਵਿੱਚ, ਕੁਝ ਦੁਸ਼ਮਣ ਬਣ ਗਏ ਪੱਕੇ ਨੇ। ਕੁਝ ਐਸ਼ ਲਿਖੀ ਹੈ ਮੁਕੱਦਰਾਂ ਵਿੱਚ, ਕੁਝ ਕਿਸਮਤ ਦੇ ਵਿੱਚ ਧੱਕੇ ਨੇ, ਕੁਝ ਕਿਸਮਤ ਦੇ ਵਿੱਚ ਧੱਕੇ ਨੇ। ਇਹਨਾਂ ਸਤਰਾਂ ਨਾਲ ਤੁਸੀਂ ਸੁਣਾ ਮੈਂ ਪ੍ਰੋਗਰਾਮ ਸੰਧਿਆ ਵਰਸਾ। ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਨੇ ਜੋ ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 15 ਸਤੰਬਰ 2026 ਦੀ ਪ੍ਰੋਗਰਾਮ ਸੰਧਿਆ ਵਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੇ ਫ੍ਰੀਕੁਐਂਸੀ ਦੇ ਤੁਸੀਂ ਪ੍ਰੋਗਰਾਮ ਸੰਧਿਆ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 13 ਟੈਂਪਰੇਚਰ ਆ। ਮਿਸਕ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ, ਐਂ ਜਹਾਜ਼ਾਂ ਦੇ ਅੱਡੇ ਦੇ ਨਾਲ 13 ਫੀਲ ਲਾਈਕ 10। ਠੰਡ ਆ ਭਾਈ, ਥੋੜ੍ਹੀ ਜਿਹੀ ਬਚ ਕੇ ਮਾੜਾ ਜਿਹਾ। ਅਤੇ ਦੁਪਹਿਰ ਨੂੰ ਹੈਗਾ 19 ਅਤੇ ਸ਼ਾਮ ਨੂੰ 22 ਆ, ਅਤੇ ਰਾਤ ਨੂੰ 21 ਟੈਂਪਰੇਚਰ। 6:58 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 7:29 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 905-673-3337 ਦੇ ਉੱਪਰ ਗੱਲਬਾਤ ਹੋ ਸਕਦੀ ਹੈ। ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਹੈ, ਜਾਂ ਫਿਰ ਕਿਤੇ ਭਾਈ ਖੜੋਤਾ ਰੋਡਾਂ ਦੇ ਵਿੱਚ ਕੰਸਟਰਕਸ਼ਨ ਕਿਤੇ ਵੀ ਲਾ ਲਓ, ਹਾਈਵੇ 'ਤੇ ਜਾਂ ਲੋਕਲ ਰੂਟਾਂ 'ਤੇ, ਤਾਂ ਜ਼ਰੂਰ ਕਾਲ ਕਰਿਓ 905-673-3337 ਪਰ ਸੇਫ ਰਹਿ ਕੇ, ਜੇ ਡਰਾਈਵਿੰਗ ਕਰਦੇ ਹੋ ਫਿਰ ਚਾਹੇ ਨਾ ਕਰਿਓ, ਜਾਂ ਮੈਸੇਜ ਵੀ ਪੜ੍ਹ ਸਕਦੇ ਹੋ, ਵਟਸਐਪ ਵੀ ਕਰ ਸਕਦੇ ਹੋ 647-835-5542 ਚਲਾਉਂਦੇ। ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ ਤੁਸੀਂ, ਵੱਖ ਵੱਖ 530 ਦੇ ਜਿੰਨੇ ਪ੍ਰੋਗਰਾਮ ਚੱਲਦੇ ਆ ਸਾਰੇ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ 24 ਘੰਟੇ 7 ਦਿਨ। ਅਤੇ ਫਿਰ ਹੋਰ ਬਹੁਤ ਐਪਾਂ ਨੇ, ਉਹ ਵੀ ਡਾਊਨਲੋਡ ਕੀਤੀਆਂ ਜਾ ਸਕਦੀਆਂ। ਜੇ ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 416-477-2040 ਜਾਂ ਫਿਰ ਮੈਸੇਜ ਪਾ ਲਓ, ਵਟਸਐਪ ਕਰ ਲਓ 647-835-5592 ਦੇ ਉੱਪਰ ਆਪਣੀ ਗੱਲਬਾਤ ਹੋ ਸਕਦੀ ਹੈ।

ਬਿਲਕੁਲ ਜੀ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਮੁਬਾਰਕਾਂ, ਕੰਗਰੈਚੁਲੇਸ਼ਨ। ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਫਿਰ ਮੰਗਲ ਐਤਵਾਰ ਨੂੰ ਫਿਰ ਨਗਰ ਕੀਰਤਨ ਵੀ ਆਪਣੇ ਮਲਟਨ ਗੁਰੂ ਘਰ ਹੋ ਕੇ ਹਟੇ ਆ, ਉਹਨਾਂ ਦੀ ਵੀ ਸਭ ਨੂੰ ਸ਼ੁਭਕਾਮਨਾਵਾਂ। ਕੱਲ੍ਹ ਗਣੇਸ਼ ਜੀ ਦੀ ਚਤੁਰਥੀ ਕੀ ਕਹਿੰਦੇ ਹੁੰਦੇ ਇੱਦਾਂ ਸੀ, ਹੈ ਨਾ, ਚਤੁਰਥੀ, ਮੈਂ ਨਾਂ ਭੁੱਲਦਾ ਕੀ ਕਹਿੰਦੇ ਹੁੰਦੇ ਆ। ਅਤੇ ਗਣੇਸ਼ ਜੀ ਦਾ ਕੱਲ੍ਹ ਸੀਗਾ, ਚਲੋ ਬਾਬਾ ਜੀ ਦਾ ਬਰਥਡੇ ਕਹਿ ਸਕਦੇ ਹਾਂ, ਚਲੋ ਇਸ ਗੱਲ ਨੂੰ ਐਂ ਮਨਾ ਲੈਂਦੇ ਹਾਂ ਆਪਾਂ। ਅਤੇ ਬਹੁਤ ਬਹੁਤ ਕੰਗਰੈਚੁਲੇਸ਼ਨ ਸਾਰੀ ਕਮਿਊਨਿਟੀ ਨੂੰ ਬਾਬਾ ਜੀ ਦੇ ਗਣੇਸ਼ ਜੀ ਦੇ ਜਨਮ ਦੀਆਂ।

ਵੀਕਐਂਡ ਲੰਘ ਕੇ ਗਿਆ ਤੇ ਕੱਲ ਸੌਰੀ ਆ ਦੋਨੇ ਹੱਥ ਜੋੜ ਕੇ, ਕੱਲ ਪ੍ਰੋਗਰਾਮ ਚੱਲਿਆ ਨਹੀਂ ਕਿਉਂਕਿ ਇੰਟਰਨੈਟ ਦੀ ਇੱਥੇ ਪ੍ਰੋਬਲਮ ਆ ਗਈ ਸੀਗੀ। ਅਤੇ ਉੱਦਾਂ ਵੈਸੇ ਰਮਨਦੀਪ ਹੁਣੀ ਆਏ ਸੀਗੇ ਅਤੇ ਆ ਕੇ ਮੁੜ ਕੇ ਗਏ ਇੱਥੋਂ 10-15 ਮਿੰਟ ਟੱਕਰ ਜੀ ਮਾਰ ਕੇ, ਪਰ ਬਣੀ ਨਹੀਂ ਸੀ ਗੱਲ। ਅਤੇ ਫਿਰ ਅੱਜ ਮੇਰੀ ਵਾਰੀ ਆ ਗਈ ਅਤੇ ਮੈਂ ਹਾਜ਼ਰੀ ਲਾਉਣ ਆ ਗਿਆ। ਅਤੇ ਉਮੀਦ ਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਊਗਾ। ਵੀਕਐਂਡ ਤਾਂ ਕਾਫੀ ਬਿਜ਼ੀ ਰਹੇ। ਖਾਨ ਸਾਹਿਬ ਦਾ ਸ਼ੋਅ ਦੇਖਿਆ ਅਤੇ ਗੁਰਪ੍ਰੀਤ ਢਿੱਲੋਂ ਸਾਹਿਬ ਦੇ ਕੰਪੇਨ ਆਫਿਸ ਦਾ ਉਦਘਾਟਨ ਹੋਇਆ ਅਤੇ ਗਗਨ ਸੰਧੂ ਹੋਣਾ ਨੇ ਮੀਟ ਐਂਡ ਗ੍ਰੀਟ ਰੱਖੀ ਹੋਈ ਸੀ ਕੈਲਡਨ ਦੇ ਵਿੱਚ, ਸਕੂਲ ਟਰੱਸਟੀ ਖੜ੍ਹੇ ਨੇ ਉਹ, ਉਹਨਾਂ ਦੇ ਜਾਣ ਦਾ ਮੌਕਾ ਮਿਲਿਆ। ਸੰਦੀਪ ਕੁਮਾਰ 9-10 ਨੰਬਰ ਵਾਰਡ ਦੇ ਵਿੱਚੋਂ ਐਮ ਸੀ ਕੌਂਸਲਰ ਲਈ ਉਮੀਦਵਾਰ ਨੇ, ਉਹਨਾਂ ਦੇ ਨਾਲ ਮੈਂ 7 ਮਿੰਟ ਗੱਲਾਂ ਬਾਤਾਂ ਕੀਤੀਆਂ। ਦੁਆਬਾ ਟਰੈਵਲ ਦੀ ਤੁਸੀਂ ਵੀਡੀਓ ਵੱਖ ਵੱਖ ਉਹਦੇ 'ਤੇ ਦੇਖ ਹੀ ਰਹੇ ਹੋ, ਉਹਦੀਆਂ ਬਹੁਤ ਇਨਕੁਆਇਰੀਆਂ ਆ ਰਹੀਆਂ ਟਿਕਟਾਂ ਸੰਬੰਧੀ। ਬਹੁਤ ਸਸਤੇ ਰੇਟ ਲਾਏ ਹੋਏ ਤੁਸੀਂ ਦੁਆਬਾ ਟਰੈਵਲ ਵਾਲਿਆਂ ਨਾਲ। ਸਤੰਬਰ ਮਹੀਨੇ 'ਚ ਜਾਂ ਅਕਤੂਬਰ ਮਹੀਨੇ 'ਚ ਇੰਡੀਆ ਜਾਂ ਇੰਡੀਆ 'ਚ ਦਿੱਲੀ ਜਾਂ ਉੱਥੇ ਜਾਣਾ ਚਾਹੁੰਦੇ ਆਪਣੇ ਅੰਮ੍ਰਿਤਸਰ ਸਾਹਿਬ, ਅਤੇ ਜ਼ਰੂਰ ਤੁਸੀਂ ਉਹਦੇ ਰੇਟ ਚੈੱਕ ਕਰ ਲਓ ਇੱਕ ਵਾਰ। ਬਹੁਤ ਸਸਤੇ, ਬਹੁਤ ਵਧੀਆ ਰੇਟ ਲਾਏ ਹੋਏ ਆ। ਕੱਲ੍ਹ ਉਹ ਮੇਰਾ ਨੰਬਰ ਕਿਤੇ ਦੇ ਤਾ ਥੱਲੇ, ਹੈ ਨਾ, ਅਤੇ ਉਹਨਾਂ ਦੇ ਵਿੱਚ ਬੋਲਿਆ ਹੈ ਅਤੇ ਉੱਦਾਂ ਵੀ ਚਲੋ ਸਕਰੀਨ 'ਤੇ ਵੀ ਹੈਗਾ। ਉਹ ਮੇਰਾ ਨੰਬਰ ਦੇ ਤਾ ਅਤੇ ਕੱਲ੍ਹ ਦੀਆਂ ਕੋਲਾਂ ਹੀ ਮੈਨੂੰ ਵੱਜੀ ਜਾਂਦੀਆਂ। ਮੈਂ ਕਹਿੰਦਾ ਵੀ ਜੇ ਇੰਨਾ ਕੁ ਮੇਰਾ ਬਿਜ਼ਨਸ ਹੁੰਦਾ ਮੈਂ ਤਾਂ ਫਿਰ ਬੱਲੇ ਬੱਲੇ ਕਰਾ ਲੈਂਦਾ ਹੁਣ ਨੂੰ, ਪਰ ਬਹੁਤ ਕੋਲਾਂ ਕੱਲ੍ਹ ਵੱਜੀਆਂ ਵੀ ਉਹਨਾਂ ਨੂੰ। ਅਤੇ ਬਿਲਕੁਲ ਤੁਸੀਂ ਕੋਈ ਆਪਣਾ ਸਪੋਂਸਰ ਬਿਜ਼ਨਸ ਸਪੋਂਸਰ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ 647-835-5494। ਸੋਸ਼ਲ ਮੀਡੀਆ ਅਤੇ ਰੇਡੀਓ 'ਤੇ ਆਪਾਂ ਇਕੱਠਾ ਪੈਕੇਜ ਵੀ ਕਰ ਸਕਦੇ ਹਾਂ, ਇਕੱਲੇ ਇਕੱਲੇ ਕੋਈ ਗੱਲਬਾਤ ਕਰਨੀ ਆ, ਕਿਉਂਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਆ ਹੁਣ ਆਪਾਂ, ਕਿਉਂਕਿ ਅੰਮ੍ਰਿਤਸਰ ਸਾਹਿਬ ਤੋਂ ਮੈਂ ਇੱਕ ਟੀਮ ਹਾਇਰ ਕੀਤੀ ਹੋਈ ਹੈ, ਇੱਕ ਪਾਕਿਸਤਾਨ ਤੋਂ ਕੁੜੀ ਆ, ਅਤੇ ਫਿਰ ਉਹ ਸੋਸ਼ਲ ਮੀਡੀਆ ਸਾਰਾ ਹੈਂਡਲ ਕਰਦੀ ਆ ਅਤੇ ਫਿਰ ਆਪਾਂ ਵੀਡੀਓ ਬਣਾ ਕੇ ਭੇਜ ਦਿੰਦੇ ਹਾਂ। ਫਿਰ ਉਹਨੂੰ ਤੁਸੀਂ ਹੁਣ ਵੱਖ ਵੱਖ ਇੰਸਟਾ 'ਤੇ ਜਾਂ ਟਿਕਟੋਕ 'ਤੇ ਜਾਂ ਤੁਸੀਂ ਫੇਸਬੁੱਕ 'ਤੇ ਯੂਟਿਊਬ 'ਤੇ ਵੀਡੀਓ ਸਾਰੀਆਂ ਦੇਖਦੇ ਹੋ ਅਤੇ ਰੋਜ਼ 1-2 ਵੀਡੀਓ ਸਾਡੀਆਂ ਪੈਂਦੀਆਂ ਨੇ ਅਤੇ ਤੁਸੀਂ ਤੁਹਾਡੇ ਵੱਲੋਂ ਭਰਮਾ ਹੰਗਾਰਾ ਵੀ ਮਿਲਦਾ, ਕਾਫੀ ਜਾਣੇ ਲਾਈਕ ਵੀ ਕਰਦੇ, ਮੈਸੇਜ ਵੀ ਪਾਉਂਦੇ ਹੋ ਤੁਸੀਂ, ਤਾਂ ਥੈਂਕ ਯੂ ਸੋ ਮੱਚ ਤੁਹਾਡਾ ਸਹਿਯੋਗ ਦੇਣ ਲਈ। ਦੁਆਬਾ ਟਰੈਵਲ ਦਾ ਕਰ ਲਿਓ ਗੱਲਬਾਤ, ਜੇ ਟਿਕਟਾਂ ਲੈਣੀਆਂ ਸਤੰਬਰ ਮਹੀਨੇ ਤੱਕ, ਅਕਤੂਬਰ ਮਹੀਨੇ 'ਚ 905-796-7800 ਨੌਰਥ ਪਾਰਕ ਐਂਡ ਡਿਕਸੀ ਵਾਲਾ ਜਿਹੜਾ ਖੁੰਜਾ ਪਲਾਜ਼ਾ ਉਹਦੇ ਵਿੱਚ 860 ਨੌਰਥ ਪਾਰਕ ਡਰਾਈਵ, 905-796-7800 'ਤੇ ਸੰਪਰਕ ਕੀਤਾ ਜਾ ਸਕਦਾ।

0: ਕੀ ਬਾਤ ਆ ਤੇ ਕੀ ਗੱਲ ਅੱਜ ਕਾਲ ਚੱਲਦਾ ਨੀ ਚਲੋ ਦੇਖਿਓ ਤਾਂ ਕਾਲ ਕਰਕੇ ਨਾ ਫਿਰ ਕੰਪਟਰ ਤੋਂ ਸੰਧੂ ਸਾਹਿਬ ਦਾ ਵੀ ਮੈਸੇਜ ਆ ਗਿਆ ਗੁੱਡ ਮਾਰਨਿੰਗ ਦਾ ਸੰਧੂ ਸਾਹਿਬ ਥੈਂਕ ਯੂ ਸੋ ਮੱਚ ਕੁਮਾਰੀ ਆਂਟੀ ਜੀ ਕਹਿੰਦੇ ਜੈਨੂਆ ਜੀ ਥੈਂਕਸ ਫੋਰ ਗਣੇਸ਼ ਜੀ ਕੀ ਆਰਤੀ ਲਈ ਕਿਆ ਬਾਤ ਆ ਹੈਪੀ ਟਿਊਜ਼ਡੇ ਕਹਿੰਦੇ ਥੈਂਕ ਯੂ ਆਂਟੀ ਥੈਂਕ ਯੂ ਸੋ ਮੱਚ 8520 ਤੋਂ ਰੇਸ਼ਮ ਭਾਅ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ ਅਤੇ ਲਖਵਿੰਦਰ ਮੁਲਤਾਨੀ ਭਾਅ ਜੀ ਵੀ ਸੁਣਦੇ ਆ ਪ੍ਰੋਗਰਾਮ ਨੂੰ ਗੁੱਡ ਮਾਰਨਿੰਗ ਭੇਜਦੇ ਭਾਅ ਜੀ ਆ ਗਏ ਕਿ ਨਹੀਂ ਉੱਥੇ ਹੀ ਵਾਲੇ ਹੁਣ ਤਾਂ ਬਹੁਤ ਦਿਨ ਹੋ ਗਏ ਗਿਆ ਨੂੰ ਦਲਵੀਰ ਸਿੰਘ ਸਿੱਧੂ ਸਾਹਿਬ ਵੀ ਕਹਿੰਦੇ ਵਾਹਿਗੁਰੂ ਜੀ ਗੁੱਡ ਮਾਰਨਿੰਗ ਐਂਡ ਥੈਂਕਸ ਥੈਂਕ ਯੂ ਭਾਅ ਜੀ ਅਤੇ 4467 ਤੋਂ ਹਰਮਨ ਭਾਅ ਜੀ ਕਹਿੰਦੇ ਗੁੱਡ ਮਾਰਨਿੰਗ ਵੀਰ ਜੀ ਕਿੱਦਾਂ ਹੈਪੀ ਟਿਊਜ਼ਡੇ ਹੈਪੀ ਟਿਊਜ਼ਡੇ ਤੁਹਾਨੂੰ ਵੀ ਧੰਨਵਾਦ ਅਤੇ ਬਲਦੇਵ ਸਿੰਘ ਸਿੱਧੂ ਕੀ ਕਹਿੰਦੇ ਇਹ ਵੀ ਪੜ੍ਹ ਕੀ ਪੜ੍ਹਾਂ ਕੀ ਭੇਜਿਆ ਤੁਸੀਂ ਮੈਨੂੰ ਅੱਧੀ ਰਾਤ ਨੂੰ ਪੋਥੀ ਲੈ ਕੇ ਗੁਰਬਾਣੀ ਪੜ੍ਹ ਸਕਦੀਆਂ ਭੈਣਾਂ ਅੱਧੀ ਰਾਤ ਨੂੰ ਪੋਥੀ ਲੈ ਕੇ ਗੁਰਬਾਣੀ ਪੜ੍ਹ ਸਕਦੀਆਂ ਪੈਣਾ ਸ਼ਬਦ ਗੁਰੂ ਹੈ ਸਾਡਾ ਸ਼ਬਦ ਦੇ ਲੜ ਲਾਇਆ ਸੀ ਪਰ ਅਸੀਂ ਡੇਰੇ ਡੇਰਿਆਂ 'ਚੋਂ ਭੋਰੇ ਭੋਰਿਆਂ 'ਚੋਂ ਭੋਰਿਆਂ 'ਚ ਕੀ ਕੁਝ ਹੁੰਦਾ ਸਾਹਮਣੇ ਦਿਖਦਾ ਏ ਅੱਛਾ ਠੀਕ ਹੈ ਵੈਰੀ ਗੁੱਡ ਵੈਰੀ ਵੈਰੀ ਗੁੱਡ ਬਾਕੀ ਮੈਂ ਬਾਅਦ 'ਚ ਪੜ੍ਹਦਾ ਨਾ ਹੌਲੀ ਹੌਲੀ ਪਿਆ ਆਪਣੇ ਕੋਲ ਟਾਈਮ ਵੀ ਕਾਫੀ ਚਲੋ ਪਰਮਿੰਦਰ ਜੀ ਲੰਘਿਆ ਸਤਿ ਸ਼੍ਰੀ ਅਕਾਲ ਜੀ ਨੂੰ ਸਵਾਗਤ ਆ
1: ਜੀ ਹਰਜੀਤ ਜੀ ਸਾਂਝਾ ਵਿਰਸਾ ਦੇ ਸਾਰੇ ਟੀਮ ਸਾਰੇ ਸੁਣਨ ਵਾਲੇ ਭੈਣ ਭਰਾ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਕਿੱਦਾਂ ਸਿੱਧਾ ਆਪਣੇ ਸਰੋਤੇ ਅੱਜ ਹੈ ਨਹੀਂ ਗਏ ਪਰਮਿੰਦਰ ਜੀ ਮੈਨੂੰ ਲੱਗਦਾ ਸੁੱਤੇ ਨਹੀਂ ਉੱਠੇ ਜਾਂਦਾ ਫਿਰ ਅੱਜ ਕਾਲਰ ਵਾਲਾ
1: ਕੰਮ ਗੈਪ ਜ਼ਿਆਦਾ ਪੈ ਗਿਆ ਸੋ
0: ਹੋਰ 4-5 ਦਿਨ ਹੋ ਗਏ ਮੈਨੂੰ ਤਾਂ ਆਪ ਐ ਲੱਗੀ ਜਾਂਦਾ ਵੀ ਪਤਾ ਨਹੀਂ ਕਿੰਨੇ ਕੁ ਦਿਨ ਹੋ ਗਏ
1: ਬਿਲਕੁਲ ਬਿਲਕੁਲ ਔਰ ਕੱਲ ਦਾ ਚਲੋ ਬੜੀ ਕੋਸ਼ਿਸ਼ ਕੀਤੀ ਸੀ ਰਮਨਦੀਪ ਖੁਰਾ ਨੇ ਕਾਫੀ ਟਰਾਈ ਵੀ ਕੀਤਾ ਅੱਧਾ ਘੰਟਾ ਮੈਂ ਇਧਰੋਂ ਵੀ ਆਪਣੀ ਤਿਆਰੀ ਵਿੱਢੀ ਹੋਈ ਸੀ ਸੋ ਕਿਸੇ ਕਾਰਨਾਂ ਕਰਕੇ ਟੈਕਨੀਕਲ ਕਾਰਨ ਆ ਜਾਂਦੇ ਨੇ ਸੋ ਇੱਦਾਂ ਹੀ ਹਰਜੀਤ ਜੀ ਕਿਤੇ ਬੰਦਾ ਵੀ ਤਾਂ ਬਿਮਾਰ ਹੋਈ ਜਾਂਦਾ ਸਿਸਟਮ ਵੀ ਹੁਣ ਰੁਕ ਜਾਂਦੇ ਕੀ ਕੀਤਾ ਜਾਵੇ ਹਨਾ ਸੋ ਆਪਾਂ ਕੱਲ ਦੀ ਲੇਟ ਕੱਢ ਦੇਣੀ ਆ ਜੀ ਅੱਜ ਸਾਰੇ ਲਿਸਨਰ ਨੂੰ ਬੇਨਤੀ ਆ ਜੀ ਫੋਨ ਕਰੋ ਆਪਣੀ ਇਨਪੁਟ ਪਾਓ ਕਿ ਵੀਕਐਂਡ ਕਿਵੇਂ ਦਾ ਰਿਹਾ ਔਰ ਇੱਧਰੋਂ ਖ਼ਬਰਾਂ ਦਾ ਸਿਲਸਿਲਾ ਵੀ ਜਾਰੀ ਆ ਔਰ ਹਰਜੀਤ ਹੋਰਾਂ ਕੋਲ ਕੈਨੇਡਾ ਅਮਰੀਕਾ ਜਾਂ ਦੁਨੀਆਂ ਭਰ ਦੀਆਂ ਖ਼ਬਰਾਂ ਪਈਆਂ ਹੁੰਦੀਆਂ ਉਹ ਵੀ ਆਪੋ ਆਪਣੀ ਵਾਰੀ ਸਰ ਸਾਰਾ ਕੁਝ ਬਿਆਨ ਕਰਨਗੇ ਜੀ
0: ਆ ਗਈਆਂ ਕਾਲਾਂ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਲੰਘਿਓ
2: ਜੀ ਕੀ ਹਾਲ ਜੀ
0: ਕਿਰਪਾ ਜੀ ਤੁਸੀਂ ਲੈਣਾ ਹੋ
2: ਬੋਲੇ ਆ ਤੁਮ ਜੀ ਕੀ ਹਾਲ ਜੀ
1: ਬਹੁਤ ਵਧੀਆ ਜੀ ਬਹੁਤ ਵਧੀਆ
2: ਅੱਛਾ ਇੱਕ ਗੱਲ ਦੱਸਿਓ ਅਕਾਲੀ ਦਲ ਤੇ ਭਾਜਪਾ ਕਦੋਂ ਇਕੱਠੇ ਹੋ ਰਹੇ
0: ਅੱਜ ਸ਼ਾਮ ਨੂੰ ਕਰਾ ਦਿੰਦੇ ਆ
2: ਰੌਲਾ ਬਹੁਤ ਉੱਥੇ ਇੱਕ ਤੇ ਹੈਗਾ ਅਕਾਲੀ ਦਲ ਹੈਗਾ ਅੰਮ੍ਰਿਤਪਾਲ ਦਾ ਆਪਣੇ ਜਹੇਦਾਰੇ ਬੈਠੇ ਆ ਹਰਪ੍ਰੀਤ ਜੀ ਪੰਜਾਬ ਚ ਦੱਸੋ ਇੱਕ ਕਾਂਗਰਸ ਆ ਉੱਥੇ ਕਾਟੋ ਕਲੇਸ਼ ਆ ਅਸੀਂ ਪੰਜਾਬ ਦਾ ਸੁਧਾਰ ਬੜਾ ਕਰਤਾ ਕਰਜ਼ੇ ਕਹਿੰਦੇ ਕਹਿੰਦੇ ਚੜ ਗਿਆ ਸਾਰਾ ਕੁਝ ਦੱਸਿਓ ਇਕੱਠਾ ਬੁੱਠਾ ਕਰੇ ਸੁਣਦੇ
0: ਵਾਰਸ ਪੰਜਾਬ ਦੇ ਜਿਹੜੀ ਪਾਰਟੀ ਅੰਮ੍ਰਿਤਪਾਲ ਵਾਲੀ ਉਹਨਾਂ ਦੇ ਬਾਪੂ ਜੀ ਨੇ ਬਣਾਈ ਹੋਈ ਹੈ ਤਰਸੇਮ ਸਿੰਘ ਨੇ ਹੁਣ ਪ੍ਰਧਾਨ ਨੇ ਉਹ ਤਾਂ ਕਾਂਗਰਸ ਨਾਲ ਕਹਿੰਦੇ ਰਲੇ ਮਾਂਜਾ ਕਰ ਰਹੇ ਆ ਸੁਣਨ ਚ ਆਏ ਅੰਦਰ ਖਾਤੇ ਹੋ ਗਿਆ
2: ਗੱਲ ਇਹ ਨਹੀਂ ਗੱਲ ਇਹ ਆ ਕਿ ਅਸੀਂ ਸਿਰਫ ਇਹ ਚਾਹੁੰਦੇ ਕਿ ਪੰਜਾਬ ਦਾ ਭਲਾ ਕਿੱਦਾਂ ਹੋਵੇ ਇਹਨਾਂ ਕੋਲ ਮਾਡਲ ਕੀ ਆ ਪੰਜਾਬ ਦੇਖੋ ਇੰਨਾ ਕਰਜ਼ਾ ਇੰਨਾ ਇਹ ਲੋਨ ਲੈ ਰਹੇ ਇੰਨਾ ਕੁਛ ਆ ਉੱਥੇ ਕਿੱਦਾਂ ਚੱਲਦਾ ਤੁਸੀਂ ਤੇਰੇ ਐਕਸਪੀਰੀਅੰਸ ਸੁਣਦੇ ਤੁਹਾਨੂੰ ਸੋਤੇ ਜੁੜਦੇ ਪਏ ਆ ਦੱਸੋ ਵੀ ਆਪਾਂ ਪੰਜਾਬ ਵਿੱਚ ਕੀ ਕਰ ਰਹੇ ਸਾਰੇ ਇੱਥੇ ਬਹੁਤ ਫਿਕਰ ਕਰਦੇ
0: ਥੈਂਕ ਯੂ ਮੈਂ ਫਿਕਰ ਰਹਿ ਰਹਿਣਾ ਪਰ ਮੈਂ ਕਰ ਦੋ ਮਾੜੇ ਜੀ ਹੈਗੀਆਂ ਕਾਲਾਂ 3-4 ਹੋਰ ਫਲੈਸ਼ ਕਰਦੀਆਂ ਮੈਂ ਹੋਲਡ ਕਰ ਲੈਣਾ ਸਾਰਿਆਂ ਨੂੰ
1: ਹਰਜੀਤ ਜੀ ਇੱਕ ਸਵਾਲ ਪਾਇਆ ਆਪਾਂ ਇਹਨਾਂ ਨੂੰ ਤਿੰਨ ਜਵਾਬ ਦੇ ਦੇਣੇ ਆ ਕਿ ਅਕਾਲੀ ਦਲ ਦੀ ਅਕਾਲੀ ਦਲ ਦੀ ਪੋਜੀਸ਼ਨ ਕੀ ਆ ਦੇਖੋ ਅਕਾਲੀ ਦਲ 10 ਸਾਲ ਹੋ ਗਏ ਸੱਤਾ ਤੋਂ ਬਾਹਰ ਆ ਔਰ ਹਰਜੀਤ ਜੀ 10 ਸਾਲ ਕਿਸੇ ਪੋਲੀਟੀਕਲ ਪਾਰਟੀ ਜਿਹੜੀ ਸੱਤਾ ਤੋਂ ਬਾਹਰ ਰਹਿੰਦੀ ਆ ਆਪਣੇ ਆਪ ਦੇ ਵਿੱਚ ਵੱਡਾ ਇੱਕ ਸੈਟਬੈਕ ਲੱਗ ਜਾਂਦਾ ਔਰ ਅਕਾਲੀ ਦਲ ਸੁਖਬੀਰ ਬਾਦਲ ਕਦੇ ਵੀ ਨਹੀਂ ਚਾਹੂਗਾ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰਨਾ ਪਵੇ ਕਿ ਇਸ ਵਾਰ ਬਾਜੀ ਹੱਥੋਂ ਜਲਦੀ ਰਹੇ ਸੋ 3 ਖ਼ਬਰਾਂ ਆ ਰਹੀਆਂ ਨੇ ਸਭ ਤੋਂ ਪਹਿਲਾਂ ਆਪਾਂ ਪਿਛਲੇ 10 ਕੁ ਦਿਨ ਦਾ ਸੁਖਬੀਰ ਬਾਦਲ ਜਦੋਂ ਨਦੇੜ ਸਾਹਿਬ ਤੋਂ ਆਏ ਨੇ ਵਾਪਸ ਜਦੋਂ ਤੋਂ ਐਕਟੀਵੇਟ ਹੋਏ ਨੇ ਉਹਨਾਂ ਦੀ ਟੋਟਲ ਬਿਆਨਬਾਜ਼ੀ ਤੁਸੀਂ ਦੇਖ ਲਓ ਸਭ ਤੋਂ ਵੱਧ ਜੇ ਉਹ ਵਰ ਰਹੇ ਨੇ ਕਿਸੇ ਤੇ ਤਾਂ ਐਮ ਪੀ ਅੰਮ੍ਰਿਤਪਾਲ ਤੇ ਵੱਧ ਰਹੇ ਨੇ, ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਾਰਸਾਂ ਤੋਂ ਬਹੁਤ ਖਤਰਾ ਆ। ਕਿਉਂ ਖਤਰਾ ਆ ਕਿ ਦੇਹਾਤ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਜਿਸ ਤਰੀਕੇ ਨਾਲ ਰਿਸਪੋਂਸ ਮਿਲ ਰਿਹਾ ਅਕਾਲੀ ਦਲ ਵਾਰਸ ਪੰਜਾਬ ਨੂੰ, ਉਹਨਾਂ ਨੂੰ ਲੱਗਦਾ ਕਿ ਜੇ ਪੰਜਾਬ ਦੇ ਵਾਰਸ ਜਿੱਤਣਗੇ ਵੀ ਨਾ ਤਾਂ ਵੋਟ ਕਟੂਆ ਨਾ ਸਾਬਿਤ ਹੋ ਜਾਣ, 2,000, 3,000, 5,000 ਵੋਟਾਂ ਨਾ ਲੈ ਜਾਣ, ਸਾਡੀ ਜਿਹੜੀ ਜਿੱਤੀਆਂ ਜਿੱਤਣ ਵਾਲੀਆਂ ਸੀਟਾਂ ਉਹ ਨਾ ਹਰਾ ਦੇਣ। ਨੰਬਰ ਦੋ ਦੇ ਉੱਪਰ ਜਿਹੜੀ ਸਭ ਤੋਂ ਵੱਡੀ ਖਬਰ ਹਰਜੀਤ ਜੀ ਇਹ ਆ ਰਹੀ ਆ ਕਿ ਅਕਾਲੀ ਦਲ ਸੁਖਵੀਰ ਦਲ ਵਾਲਾ ਜਿਹੜਾ ਅਕਾਲੀ ਦਲ ਆ ਇਹਦਾ ਕਾਂਗਰਸ ਨਾਲ ਅੰਦਰ ਖਾਤੇ ਸਮਝੌਤਾ ਹੋ ਗਿਆ। ਓਪਨਲੀ ਕੁਝ ਡਿਕਲੇਅਰ ਨਹੀਂ ਹੋਊਗਾ ਪਰ ਅੰਦਰ ਖਾਤੇ ਜਿਹੜੀਆਂ ਸੀਟ ਸ਼ੇਅਰਿੰਗ ਨੂੰ ਲੈ ਕੇ ਬਈ ਇੱਥੇ ਤੁਸੀਂ ਕਮਜ਼ੋਰ ਉਮੀਦਵਾਰ ਖੜਾ ਕਰ ਦਿਓ, ਇੱਥੇ ਸਾਡਾ ਆਹ ਹੋ ਜਾਊ, ਇੱਥੋਂ ਸਾਡਾ ਆਹ ਹੋ ਜਾਊ। ਜਿਵੇਂ ਬਠਿੰਡਾ ਤੇ ਅੰਮ੍ਰਿਤਸਰ ਦੇ ਵਿੱਚ ਐਮ ਪੀ ਪਹਿਲਾਂ ਜਿੱਤਦੇ ਰਹੇ ਨੇ ਦੋਵਾਂ ਪਾਰਟੀਆਂ ਦੇ ਅੰਡਰਸਟੈਂਡ, ਸੋ ਉਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਔਰ ਇਸ ਗੱਲ ਦੀ ਪੁਸ਼ਟੀ ਸੁਖਵੀਰ ਅਕਾਲੀ ਦਲ ਦੇ ਬਿਆਨਾਂ ਤੋਂ ਆਉਂਦੀ ਆ। ਉਹਨਾਂ ਦੇ ਬਿਆਨਾਂ ਦੇ ਵਿੱਚ ਕਿਤੇ ਕਾਂਗਰਸ ਨਜ਼ਰ ਨਹੀਂ ਆਉਂਦੀ। ਰਾਹੁਲ ਗਾਂਧੀ ਦੀ ਬੱਸ ਯਾਤਰਾ ਦਾ ਸਭ ਤੋਂ ਵੱਡਾ ਇਵੈਂਟ ਹੋਣ ਜਾ ਰਿਹਾ, ਸੁਖਵੀਰ ਬਾਦਲ ਚੁੱਪ ਨੇ। ਰਾਹੁਲ ਗਾਂਧੀ ਦਾ ਜਦੋਂ ਨੂੰ ਆਉਂਦਾ ਸੀ ਅਕਾਲੀ ਦਲ ਲੋਹਾ ਲਾਖਾ ਹੋ ਜਾਂਦਾ ਸੀ, ਗਾਂਧੀ ਪਰਿਵਾਰ ਨੂੰ ਲੈ ਕੇ ਜਾਂ 1984 ਸਿੱਖ ਕਤਲੇਆਮ ਨੂੰ ਲੈ ਕੇ, ਦਰਬਾਰ ਸਾਹਿਬ ਦੇ ਹਮਲੇ ਨੂੰ ਲੈ ਕੇ, ਗਾਂਧੀ ਪਰਿਵਾਰ ਦੇ ਭੂਮਿਕਾ ਨੂੰ ਲੈ ਕੇ ਹਮਲਾਵਰ ਹੋ ਜਾਂਦਾ ਸੀ, ਪਰ ਇਸ ਵਾਰ ਅਕਾਲੀ ਦਲ ਕਾਂਗਰਸ ਤੇ ਗੱਲ ਕਰਨੋਂ ਬਚ ਰਿਹਾ। ਇਹਦਾ ਮਤਲਬ ਅੰਦਰ ਖਾਤੇ ਅੰਡਰਸਟੈਂਡਿੰਗ ਚੱਲ ਰਹੀ ਆ। ਤੀਜੇ ਨੰਬਰ ਤੇ ਉੱਪਰ ਅੱਜ ਜਿਹੜਾ ਭਾਜਪਾ ਨਾਲ ਸਮਝੌਤਾ ਕੀ ਹੋਣਾ, ਭਾਜਪਾ ਨੇ ਅੱਜ ਅਕਾਲੀ ਦਲ ਦੇ ਕਿਲੇ ਦੇ ਵਿੱਚ ਸੰਨ ਲਾਤੀ ਆ। ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਾਚੇ ਦੇ ਪੁੱਤ ਮੇਜਰ ਭੁਪਿੰਦਰ ਸਿੰਘ ਢਿੱਲੋਂ, ਉਹਨਾਂ ਨੂੰ ਭਾਜਪਾ ਸ਼ਾਮਿਲ ਕਰ ਲਿਆ। ਸੋ ਕਿਤੇ ਨਾ ਕਿਤੇ ਹਾਲੇ ਮੈਨੂੰ ਲੱਗਦਾ ਟੁੱਟ ਭੱਜ ਚੱਲ ਰਹੀ ਆ, ਜੋਰ ਜਮਾਈ ਹੋ ਰਹੀ ਆ, ਇੱਕ ਦੂਜੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਹੋ ਰਹੀ ਆ। ਹਾਲੇ ਕੁਝ ਵੀ ਡਿਸਾਈਡ ਨਹੀਂ ਆ ਪਰ ਅਕਾਲੀ ਦਲ ਮੈਨੂੰ ਲੱਗਦਾ ਸਭ ਤੋਂ ਵੱਧ ਜੂਝ ਰਹੀ ਪਾਰਟੀ ਆ। ਜੇਕਰ ਵਾਰਸ ਪੰਜਾਬ ਦੇ ਅਕਾਲੀ ਦਲ ਤੇ ਮਾਰ ਕਰ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਪਿਛਲੀਆਂ ਇਲੈਕਸ਼ਨ ਨਾਲੋਂ ਵੀ ਕੁਝ ਬਹੁਤ ਵਧੀਆ ਪ੍ਰਦਰਸ਼ਨ ਹੋਣ ਦੀ ਉਮੀਦ ਨਹੀਂ ਹੈ।
0: ਇੱਕ ਮਿੰਟ ਕੋ ਵੀਡੀਓ ਮੈਂ ਤੁਹਾਨੂੰ ਸੁਣਾਉਣਾ, ਮੈਂ ਦੋ ਕਾਲਾਂ ਲੈ ਲਵਾਂ ਪਹਿਲਾਂ ਬਸ ਮਾੜੇ ਆ। ਪ੍ਰੋਫੈਸਰ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ, ਲੰਘਿਓ।
3: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ
3: ਪਰਮਿੰਦਰ ਜੀ, ਪਹਿਲਾਂ ਤਾਂ ਮੈਂ ਦੱਸਾਂ ਵੀ ਇਹਨਾਂ ਨੂੰ ਹਲੇ ਨਵੀਂ ਪਾਰਟੀ ਇੱਕ ਦੇਖ ਕੇ 22 ਚ ਹਲੇ ਮਜ਼ਾ ਸਵਾਦ ਨੀ ਆਇਆ, ਫੇਰ ਨਵੀਂ ਪਾਰਟੀ ਨੂੰ ਭੱਜ ਰਹੇ ਨੇ ਸਾਰੇ। ਅੱਛਾ ਤੁਸੀਂ ਮੈਨੂੰ ਦੱਸਿਓ, ਇੱਕ ਨਾ ਆਪਣੇ ਸਿੱਖਿਆ ਮੰਤਰੀ ਆ ਪੰਜਾਬ ਦੇ, ਵੀ ਨਾ ਉਹਨਾਂ ਨੇ ਕੀ ਕਰਤਾ ਇਹੋ ਜਿਹਾ, ਕਹਿੰਦੇ ਪਟੀਸ਼ਨ ਪੈ ਗਈ ਉਹਨਾਂ ਦੇ ਲਈ, ਕੋਈ ਪੈਸੇ ਪੂਹੇ ਜ਼ਿਆਦਾ ਦਿੱਤੇ ਸਕੂਲਾਂ ਨੂੰ, ਕੀ ਕੀਤਾ ਦੱਸੋ, ਕਿ ਪਟੀਸ਼ਨ ਪਈ ਆ।
0: ਵੈਸੇ ਸਾਹਿਬ ਜੇ ਨਵੀਂ ਪਾਰਟੀ ਨੇ ਉਹਦੀ, ਤੁਸੀਂ ਕਿਹੜੀ ਕਹਿੰਦੇ ਵੀ ਪੁਰਾਣੀ ਚੁਣਨੀ ਚਾਹੀਦੀ ਹੈ, ਚਲੋ ਦੱਸੋ।
3: ਨਹੀਂ ਮੈਂ ਕੁਛ ਇਹਨੂੰ ਨੀ ਕਹਿ ਰਿਹਾ ਵੀ ਚੁਣਨੀ ਚਾਹੀਦੀ ਹੈ, ਮੈਂ ਤਾਂ ਇਹ ਕਹਿ ਰਿਹਾ ਵੀ ਨਵੀਆਂ ਪਾਰਟੀ ਚ ਇੱਕ ਦੇਖ ਲਈ, ਦੂਈ ਦੇਖ ਲਿਓ।
0: ਹਾਂ ਫਿਰ ਜੇ ਚਲੋ ਨਹੀਂ ਬਣਦੇ, ਚਲੋ ਨਵੇਂ, ਫਿਰ ਹੋਰ ਨਵੀਂ ਨਹੀਂ ਬਣਦੇ, ਫਿਰ ਪੁਰਾਣੇ ਕਿਹੜੇ ਹੁਣ ਤੁਹਾਡੀ ਨਿਗਾਹ ਚ ਕਿਹੜੇ ਆ?
3: ਪੁਰਾਣੀ ਤਾਂ ਫਿਰ ਕਾਂਗਰਸ ਹੀ ਰਹਿ ਗਈ।
0: ਅੱਛਾ, ਵੀ ਕਾਂਗਰਸ
3: ਬਣਨੀ ਚਾਹੀਦੀ, ਉਹਨੂੰ ਅਸੀਂ ਲਾਈਕ ਨਹੀਂ ਕਰਦੇ, ਉਹਨੂੰ ਆਉਣਾ ਨਹੀਂ ਚਾਹੁੰਦੇ, ਦੇਖਣਾ ਨਹੀਂ ਚਾਹੁੰਦੇ ਪੰਜਾਬ ਵਾਲੇ,
0: ਜਾਨੀ ਕਾਂਗਰਸ ਬਣਨੀ ਚਾਹੀਦੀ ਤੁਸੀਂ ਕਹਿੰਦੇ ਹੋ?
3: ਫਿਰ ਕਾਂਗਰਸ ਹੀ ਬਣੂ, ਤੁਸੀਂ ਦੇਖ ਲਿਓ ਪੱਕਾ।
0: ਨਵਜੋਤ ਸਿੱਧੂ ਦੀ ਪ੍ਰਧਾਨਗੀ ਚ ਕਿ ਰਾਜੇ ਪੜਿੰਗ ਦੀ ਚ?
3: ਨਾ, ਰਾਜਾ ਪੜਿੰਗ ਬਣੂਗਾ ਮੁੱਖ ਮੰਤਰੀ, ਨਾ ਨਵਜੋਤ ਸਿੰਘ ਸਿੱਧੂ ਬਣੂਗਾ। ਨਵਜੋਤ ਆਊਗਾ ਕਾਂਗਰਸ ਚ, ਸੀਟ ਲੜੂਗਾ, ਪਰ ਮੁੱਖ ਮੰਤਰੀ ਦੋਵਾਂ ਚ ਕੋਈ ਨਹੀਂ ਹੋਊਗਾ।
0: ਅੱਛਾ, ਤੇ ਹੁਣ ਦੱਸ ਜਾਓ ਕਿਹੜਾ ਹੋ ਸਕਦਾ ਭਵਿੱਖਬਾਣੀ ਕਰੇ ਜਾਓ ਜਾਂਦੇ ਜਾਂਦੇ?
3: ਹਾਂਜੀ,
0: ਕਿਹੜਾ ਹੋ ਸਕਦਾ?
3: ਚੰਨੀ ਹੋ ਸਕਦਾ ਜਾਂ ਫਿਰ ਉਹ ਦੂਜਾ ਜਿਹੜਾ ਚੰਨੀ ਦੇ ਨਾਲ ਬੋਲਦਾ, ਇਹਨਾਂ ਦੋਹਾਂ ਚ ਇੱਕ ਹੋ ਸਕਦਾ। ਜੱਟ ਸਿੱਖ ਖੇਤ, ਹਾਂਜੀ, ਰੰਧਾਵਾ ਜੱਟ ਸਿੱਖ ਚਿਹਰੇ ਨੂੰ ਚਾਹੁੰਦੇ ਆ, ਸਤਨ
0: ਪਾਇਲਟ ਆਏ ਹੋਏ ਆ ਉੱਥੇ।
3: ਹਾਂਜੀ, ਪਾਇਲਟ ਸਾਹਿਬ ਕਹਿੰਦੇ ਆ ਜੱਟ ਸਿੱਖ ਸਿੱਖ। ਅੱਛਾ, ਉਹ ਦੱਸਿਓ ਜੀ ਕੀ ਹੋ ਗਿਆ, ਪਲੀਜ਼ ਮੈਂ ਆਫ ਦੀਅਰ ਸੁਣਦਾ। ਥੈਂਕ ਯੂ,
0: ਥੈਂਕ ਯੂ। ਪ੍ਰਬੰਧਕ ਹੈਗੀ ਕੋਈ ਗੱਲਬਾਤ?
1: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਖਿਲਾਫ ਪਟੀਸ਼ਨ ਬਿਲਕੁਲ ਪਈ ਆ ਜੀ। ਅਸਲ ਦੇ ਵਿੱਚ ਇਹ ਮਾਮਲਾ ਪਿਛਲੇ ਸਾਲ ਹਰਜੋਤ ਬੈਂਸ ਦੇ ਕੈਨੇਡਾ ਦੌਰੇ ਦਾ ਮਾਮਲਾ ਆ। ਸੋ ਇਹ ਕੈਨੇਡਾ ਦੌਰੇ ਦੀ, ਕਹਿੰਦੇ ਉਹਨਾਂ ਨੇ ਜਿਹੜੀ ਪ੍ਰਵਾਨਗੀ ਸੈਂਟਰ ਸਰਕਾਰ ਦਿੰਦੀ ਆ ਉਹ ਪ੍ਰਵਾਨਗੀ ਲਈ ਨਹੀਂ ਲਈ ਸੀ ਬਤੌਰ ਮਿਨਿਸਟਰ, ਔਰ ਇਹਦੇ ਵਿੱਚ ਵੀ ਇੱਕ ਹੋਰ ਵੀ ਮਾਮਲਾ ਘੁੰਮ ਰਿਹਾ ਇਸੇ ਕੇਸ ਦੇ ਵਿੱਚ ਕਿ ਹਰਜੋਤ ਬੈਂਸ ਨੇ ਜਿਹੜੇ ਖਰਚੇ ਕੀਤੇ ਨੇ, ਜੇਕਰ ਉਹ ਕਲੀਅਰੈਂਸ ਨਹੀਂ ਮਿਲੀ ਸੀ ਸੈਂਟਰ ਸਰਕਾਰ ਤੋਂ, ਅਪਰੂਵਲ ਨਹੀਂ ਮਿਲੀ ਸੀ, ਤਾਂ ਕਿ ਉਹ ਖਰਚੇ ਜਿਹੜੇ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਗਏ ਨੇ, ਫਿਰ ਉਹ ਕਿਸ ਹਿਸਾਬ ਨਾਲ ਕੀਤੇ ਗਏ ਨੇ, ਉਹਨਾਂ ਦੇ ਕਿੰਨੇ ਕੁ ਬਿੱਲ ਪਏ ਨੇ, ਜਾਂ ਉਹ ਪ੍ਰਾਈਵੇਟ ਖਰਚੇ, ਹਾਲੇ ਕੁਝ ਵੀ ਕਲੀਅਰ ਨਹੀਂ ਆ। ਪਟੀਸ਼ਨ ਦੀ ਖਬਰ ਜ਼ਰੂਰ ਆ ਰਹੀ ਆ, ਪਰ ਜੇਕਰ ਇਹ ਮਾਮਲਾ ਖੁੱਲਦਾ ਤਾਂ ਭਗਵੰਤ ਮਾਨ ਸਰਕਾਰ ਲਈ ਇੱਕ ਨਵੀਂ ਮੁਸੀਬਤ ਪੈਦਾ ਹੋ ਸਕਦੀ ਹੈ।
0: ਨਹੀਂ ਜੇ ਤਾਂ ਉਹ ਸਰਕਾਰੀ ਤੌਰ ਤੇ ਆਏ ਆ, ਫੇਰ ਤਾਂ ਚਾਹੇ ਪੰਜਾਬ ਸਰਕਾਰ ਕਰੇ ਚਾਹੇ ਕੇਂਦਰ ਕਰੇ, ਗੱਲ ਵੱਖਰੀ ਆ। ਜੇ ਉਹ ਆਪਣੇ ਪਰਸਨਲੀ ਤੌਰ ਲਈ ਆਏ ਆ, ਕਿਸੇ ਚਾਚੇ ਭੂਆ ਨੂੰ ਮਿਲਣ, ਕਿਸੇ ਨੂੰ ਵੀ ਲਾ ਲਓ, ਜਾਂ ਨਿਆਣਿਆਂ ਨੂੰ ਮਿਲਣ, ਫੇਰ ਤਾਂ ਪ੍ਰਾਈਵੇਟ ਹੋਣਾ ਚਾਹੀਦਾ ਉਹਨਾਂ ਦਾ ਆਪਣਾ ਖਾਤਾ।
1: ਬਿਲਕੁਲ, ਇੱਕ ਦੋ ਦਿਨ ਦੇ ਵਿੱਚ ਇਹ ਸਾਰੀ ਖਬਰ ਨਿਖਰ ਕੇ ਸਾਹਮਣੇ ਆਜੂਗੀ। ਹਾਲ ਦੀ ਕੜੀ ਪਟੀਸ਼ਨ ਦੀ ਖਬਰ ਜ਼ਰੂਰ ਆ, ਪਰ ਉਹ ਖਬਰ ਇਹਨਾਂ ਦੀ ਕੈਨੇਡਾ ਫੇਰੀ ਨੂੰ ਲੈ ਕੇ ਆ। ਔਰ ਦੋ ਖਬਰਾਂ ਉਹਦੇ ਵਿੱਚ ਮੈਂ ਦੱਸ ਚੁੱਕਾ ਕਿ ਇੱਕ ਤਾਂ ਸੈਂਟਰ ਸਰਕਾਰ ਦੀ ਅਪਰੂਵਲ ਨਹੀਂ ਹੈਗੀ, ਨੰਬਰ ਦੋ ਉੱਥੇ ਜਿਹੜੇ ਖਰਚੇ ਪਾਏ ਗਏ ਨੇ ਉਹ ਕੀ ਹੁਣ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਗਏ ਨੇ ਜਾਂ ਆਪਣੀ ਜੇਬ ਚੋਂ ਆ ਗਏ ਨੇ। ਜਦੋਂ ਇਹ ਖਬਰ ਸਾਹਮਣੇ ਆ ਜਾਏਗੀ ਤੇ ਸਭ ਕੁਝ ਪਤਾ ਲੱਗ ਜਾਏਗਾ। ਜੀ
0: ਹੋਲਡ ਰੱਖਿਓ ਕਮੈਂਟ। 46 46 43 ਕਲੇ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ
4: ਹਾਂਜੀ ਜੰਗੀਰ ਸਾਹਿਬ ਤੇ ਪਰਵਿੰਦਰ ਬਾਈ ਜੀ ਨੂੰ ਤੁਹਾਡਾ ਬੜੀ ਸੋਚਣ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
0: ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ
4: ਪਰਵਿੰਦਰ ਜੀ। ਕਹਿੰਦੇ ਹੁੰਦੇ ਆ ਬਈ ਯਾਦ ਉਹਨੂੰ ਕਰੀਦਾ ਜਿਹਨੂੰ ਭੁੱਲੇ ਹੋਈਏ, ਤੁਸੀਂ ਦਿਲ ਚੋਂ, ਪਰ ਥੋੜੇ ਜਿਹਾ ਘੁੰਮ ਘੁੰਮ ਜ਼ਰੂਰ ਹੋਇਆ। ਮੈਂ 10 ਵਾਰੀ ਫੋਨ ਕੀਤਾ ਹੋਣਾ, ਮੈਂ ਹਾਂ ਲੱਭਦੇ ਹੀ ਨੀ ਨੰਬਰ, ਗਲਤ ਆ ਕੀ ਹੋਇਆ ਮਤਲਬ, ਕਿਉਂਕਿ ਰੋਜ਼ ਦੀ ਲੜੀ ਜੁੜੀ ਹੁੰਦੀ ਹੈ ਨਾ। ਬਾਕੀ ਹੁਣ ਕੁਐਸਚਨ ਪਰਵਿੰਦਰ ਜੀ ਨੂੰ ਕਰ ਦਿੰਦੇ ਆ ਜੀ। ਬਈ ਪਰਵਿੰਦਰ ਜੀ ਦੱਸਿਓ ਬਈ, ਜੇ ਅੱਜ ਵੋਟਾਂ ਹੁੰਦੀਆਂ ਨੇ ਤਾਂ ਕਿਹੜੀ ਪਾਰਟੀ ਦੇ ਜ਼ਿਆਦਾ ਚਾਂਸ ਆ, ਕਿਉਂਕਿ ਕਲੀਅਰ ਕਨਫਰਮ ਤਾਂ ਕਰ ਨਹੀਂ ਸਕਦੇ, ਪਰ ਦੱਸਿਓ ਜ਼ਰੂਰ ਵੀ ਤੁਹਾਨੂੰ ਕਿਹੜੀ ਪਾਰਟੀ ਦਾ ਹੱਥ ਭਾਰਾ ਲੱਗਦਾ, ਚਾਹੇ ਦੋ ਜਾਣੇ ਦੋ ਪਾਰਟੀਆਂ ਰਲ ਕੇ ਬਣੇ ਚਾਹੇ ਇਕੱਲੀ ਬਣੇ, ਪਲੀਜ਼ ਦਿਓ ਜਰਾ ਤੱਕ ਜਵਾਬ। ਥੈਂਕ ਯੂ ਜੀ।
0: ਥੈਂਕ ਯੂ। ਹੋਲਡ ਰੱਖਿਆ ਕਮੈਂਟ 76 03 ਰਵੀ ਭਾਈ ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ, ਦਲਵੀਰ ਸਿੱਧੂ
0: ਜੀ। ਜੀ ਭਾਜੀ,
5: ਸਤਿ ਸ਼੍ਰੀ ਅਕਾਲ। ਪਿਕਨਿਕ ਬਹੁਤ ਸੋਹਣੀ ਹੋਈ ਤੇ ਕੱਲ ਮਿਸ ਕੀਤਾ ਤੁਹਾਨੂੰ ਸਾਰਿਆਂ ਨੂੰ।
0: ਪਿਕਨਿਕ ਤਾਂ ਹੁਣ ਬਹੁਤ ਪੁਰਾਣੀ ਹੋ ਗਈ, ਕੰਮ ਹੁਣ ਤਾਂ ਨਵੇਂ
5: ਮੌਕਾ ਨੀ ਮਿਲਿਆ ਗੱਲ ਕਰਨ ਦਾ।
0: ਆ ਚੱਕ ਤੇ ਪਰਸਲ ਤੋਂ ਹੀ ਮਿਲੇ ਤਾਂ ਸੀ ਮੈਨੂੰ, ਉੱਥੇ ਗੁਰਪ੍ਰੀਤ ਲਾਉਂਦੇ
5: ਗਏ ਸੀ। ਹਾਂਜੀ, ਦਸਤੀ ਕਿਤੇ ਚਲੇ ਵੀਰਾ। ਹੋਰ ਸਭ ਖੈਰ, ਸਭ ਠੀਕ ਠਾਕ,
0: ਬੱਲੇ ਬੱਲੇ ਪੂਰੀ
5: ਸੁਣਦੇ ਸੁਣ ਵੀਰਾ। ਥੈਂਕ ਯੂ ਸਰ, ਤੇ ਆਪ ਜੀ ਆਪਣਾ ਕੀ ਆ ਚਲੇ ਸ਼ੇਅਰ ਕਰਦੇ ਗੱਲ। ਸਤਿ ਸ਼੍ਰੀ ਅਕਾਲ।
0: ਥੈਂਕ ਯੂ ਥੈਂਕ ਯੂ ਜੀ। ਪਰਵਿੰਦਰ ਜੀ
1: ਬਿਲਕੁਲ ਹਜੀਤ ਜੀ, ਜਿਹੜੀ ਇਸ ਵੇਲੇ ਪੋਜੀਸ਼ਨ ਚੱਲ ਰਹੀ ਹੈ, ਦੇਖੋ ਜੇਕਰ ਆਪਾਂ ਅੱਜ ਦੇ ਵੋਟਾਂ ਦੀ ਗੱਲ ਕਰਦੇ ਹਾਂ ਕਿ ਅੱਜ ਕੀ ਪੋਜੀਸ਼ਨ ਆ, ਵੱਖ ਵੱਖ ਸਰਵੇ ਵੀ ਆਏ ਨੇ ਔਰ ਇਸ਼ਾਰਾ ਜਿਹੜਾ ਮਿਲਿਆ ਪੰਜਾਬ ਦੇ ਵਿੱਚ ਹੰਗ ਅਸੈਂਬਲੀ ਦਾ ਮਿਲਿਆ, ਲੰਗੜੀ ਵਿਧਾਨ ਸਭਾ ਦਾ ਮਿਲਿਆ। ਹਾਲਾਂਕਿ ਵਿਰੋਧੀ ਧਿਰ ਵਜੋਂ ਕਾਂਗਰਸ ਸਾਰਿਆਂ ਨੂੰ ਜਾਹਰ ਆ ਕੇ ਉਹਦੇ ਵਿੱਚ ਧੜੇ ਹੀ ਕਿੰਨੇ ਗਾ, ਉਹਨਾਂ ਨੂੰ ਕਿਸੇ ਨੇ ਕੀ ਹਰਾਉਣਾ, ਇੱਕ ਦੂਜੇ ਨੂੰ ਹਰਾਉਣ ਲੱਗੇ ਹੋਏ ਨੇ। ਅਕਾਲੀ ਦਲ ਆਪਣੀ ਹੋਣ ਦੀ ਲੜਾਈ ਮਤਲਬ ਜੂਝ ਰਿਹਾ ਕਿ ਬਚਣਾ ਕਿਵੇਂ ਆ, ਆਪਣੇ ਆਪ ਪਾਰਟੀ ਬਤੌਰ ਪਾਰਟੀ ਜਿਉਂਦਾ ਕਿਵੇਂ ਰਹਿਣਾ ਆ, ਵਜੂਦ ਕਿਵੇਂ ਬਚਾਉਣਾ ਆਪਣਾ। ਉਹਨਾਂ ਨੂੰ ਵਾਰਸਾਂ ਤੋਂ ਜ਼ਿਆਦਾ ਖਤਰਾ ਪੰਜਾਬ ਦੇ ਵਾਰਸਾਂ ਤੋਂ। ਸੋ ਕੁੱਲ ਮਿਲਾ ਕੇ ਹੰਗ ਅਸੈਂਬਲੀ ਦੀ ਸੰਭਾਵਨਾ ਜ਼ਰੂਰ ਆ, ਪਰ ਫਿਰ ਵੀ ਮੈਨੂੰ ਲੱਗਦਾ ਕਿ ਸੱਤਾਧਾਰੀ ਪਾਰਟੀ ਆ, ਥੋੜ੍ਹਾ ਪਟਜ ਵੀ ਹੁੰਦਾ, ਸਰਕਾਰੀ ਮਸ਼ੀਨਰੀ ਵੀ ਵਰਤ ਲੈਣੀ ਹੁੰਦੀ ਆ, ਔਰ ਬੀਤੇ 'ਚ ਜਿਵੇਂ ਪੰਜਾਬ ਪੁਲਿਸ ਨੂੰ ਵਰਤਿਆ ਜਾ ਰਿਹਾ ਉਹਦੇ ਵੀ ਇਸ਼ਾਰੇ ਸਾਹਮਣੇ ਆ ਰਹੇ ਨੇ। ਹੱਥ ਜ਼ਰੂਰ ਆਮ ਆਦਮੀ ਪਾਰਟੀ ਦਾ ਉੱਪਰ ਆ, ਸੀਐਮ ਭਗਵੰਤ ਮਾਨ ਦਾ, ਪਰ ਮੈਨੂੰ ਲੱਗਦਾ ਕਿ ਸੀਟਾਂ ਉਹਨਾਂ ਦੀਆਂ ਵੱਡੀ ਗਿਣਤੀ 'ਚ ਘਟਣਗੀਆਂ, 92-94 ਤੋਂ ਲੈ ਕੇ ਮੈਨੂੰ ਲੱਗਦਾ ਜੇ ਅੱਧ ਕੁ ਰਹਿ ਜਾਵੇ ਫਿਰ ਵੀ ਉਹਨਾਂ ਦੀ ਵੱਡੀ ਗੱਲ ਹੋ ਜਾਵੇਗੀ।
0: ਜੀ ਬਿਲਕੁਲ ਬਿਲਕੁਲ। ਆਪਣੇ ਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ, ਲੰਘਿਓ
4: ਸਾਰੇ
0: ਸਤਿਕਾਰ ਯੋਗ ਰਹੇ। ਮੈਂ ਸਾਰੇ ਨੂੰ ਕਹਿ ਕੇ ਨੈਟ ਨੀ ਚੱਲ ਰਿਹਾ ਵੀ ਮੈਂ ਘਰੇ ਆ ਵੀ ਰਮਨਦੀਪ ਉੱਥੇ ਟੱਕਰ ਮਾਰ ਰਹੇ ਆ ਵਿਚਾਰੇ ਟਰਾਈ ਕਰਦੇ ਆ ਨਾ, ਤੇ ਪਰ ਬਣੀ ਨੀ ਗੱਲ। ਮੈਨੂੰ ਆ ਗਿਆ ਸੀ ਨਵੀਂ ਦਾ ਮੈਸੇਜ 320 ਤੇ ਆ ਗਿਆ ਸੀ, ਪਰ ਮੈਂ ਦੇਖਿਆ ਨੀ ਗਾ, ਮੈਨੂੰ ਆਇਆ ਸੀ ਵੀ ਚਲੋ
4: ਠੀਕ ਹੈ ਠੀਕ ਹੈ। ਤੇ ਬਾਕੀ ਅਜੀਤ ਭਾਜੀ ਜੋ ਕਹਿ ਗਿਆ ਕਾਂਗਰਸ, ਪਰ ਮੈਨੂੰ ਲੱਗਦਾ ਵੀ ਸ਼ਾਇਦ ਆਮ ਪਾਰਟੀ ਵਰਗੀ ਲੈ ਜਾਵੇ।
0: ਨਹੀਂ ਇਹਨਾਂ ਨੇ ਮਾਰ ਜਾਣੀ ਭਾਜੀ ਦੁਬਾਰਾ। ਹਾਂ
4: ਮਾਰ ਜਾਣੀ, ਪਰ ਭਾਜੀ ਨੈਕਸਟ ਟਾਈਮ ਜੇ ਸਹੀ ਕੁਛ ਕੀਤਾ ਨਾ, ਠੀਕ ਹੈ, ਨਹੀਂ ਤੇ ਭਾਜੀ ਅਕਾਲੀ ਆਉਣੇ, ਕਾਂਗਰਸ ਭੁੱਲ ਜਾਵੇ ਪੰਜਾਬ ਦੇ ਵਿੱਚ, ਤੇ ਮੈਨੂੰ ਲੱਗਦਾ ਅਕਾਲੀ ਗਾ ਅਗਲੀ ਵਾਰੀ ਭਾਜੀ ਬਾਹਰ ਨਹੀਂ ਗਏ ਜੀ।
0: ਹੋ ਸਕਦਾ ਅਕਾਲੀ ਹੁਣ ਕੰਮ ਕਰਕੇ ਦਿਖਾਉਣ, ਵੱਧ ਤੋਂ ਵੱਧ ਲੋਕਾਂ ਨੂੰ ਤਾਂ ਹੀ ਹੋਊਗਾ,
4: ਕਿਉਂਕਿ ਅਜੀਤ ਭਾਜੀ ਦਾ ਹੁਣ ਜੇ ਵਾਰਸ ਪੰਜਾਬ ਦੇ ਜਾਂ ਕੋਈ ਹੈ ਨਾ ਇਹਨਾਂ ਦੇ ਵਿੱਚ,
0: ਪਰ ਇੱਕ ਹੋਰ
4: ਹੈਨੀਗਾ।
0: ਹਾਂ ਹਾਂ ਹਾਂ ਭਗਵੰਤ ਮਾਨ ਸਾਹਿਬ ਜਦ ਸੱਤਾ ਤੋਂ ਬਾਹਰ ਸੀ, ਮੌਜੂਦਾ ਮੈਂਬਰ ਪਾਰਲੀਮੈਂਟ ਸੀ, ਉਸ ਵੇਲੇ ਕੀ ਕਹਿੰਦੇ ਸੀ ਤੇ ਅੱਜ ਫਿਰ ਕੀ ਹੋ ਰਿਹਾ, ਉਹ ਚੀਜ਼ ਮੈਂ ਕਰਨੀ ਸੀ।
4: ਚਲੋ ਠੀਕ ਹੈ ਜੀ।
0: ਨਹੀਂ ਕੋਈ ਨੀ, ਤੁਸੀਂ ਕਰੋਗਾ?
4: ਨਹੀਂ ਨਹੀਂ ਹੋ ਗਈ ਗੱਲ, ਬਸ ਆਪਾਂ ਤੁਹਾਨੂੰ ਫਤਿਹ ਬੁਲਾਉਣੀ ਸੀਗੀ, ਬਸ ਬੱਲੇ ਬੱਲੇ ਹੋ ਗਏ ਸਾਈਡ, ਬੱਲੇ ਬੱਲੇ ਹੋ ਗਏ।
0: ਥੈਂਕ ਯੂ ਬਾਈ ਜੀ, ਥੈਂਕ ਯੂ। ਹੁਣ ਬਾਸੀ ਸਾਹਿਬ ਤੋਂ ਵੀ ਗੱਲ ਸੁਣਾ ਹੀ ਲਈਏ। ਬਸ ਸਾਹਿਬ ਲੰਘੇ ਹੋ ਤੁਸੀਂ ਵੀ ਜੀ ਆਨ
6: ਪਿਆਰੇ ਜੀ ਜੀ ਸਰਕਾਰ ਤੋਂ ਪਰਵਿੰਦਰ ਜੀ, ਸਤਿ ਸ੍ਰੀ
0: ਅਕਾਲ, ਸਤਿ ਸ੍ਰੀ ਅਕਾਲ।
6: ਆਪਣੀ ਬੱਲੇ ਬੱਲੇ ਸਾਡੇ ਤੁਸੀਂ ਆਏ ਨੀ ਹੈਗੇ, ਅਸੀਂ ਤੁਹਾਨੂੰ ਬਹੁਤ ਮਿਸ ਕਰ, ਬਹੁਤ ਮਿਸ ਕਰਿਆ ਉਧਰ ਗੁਰਪ੍ਰੀਤ ਨੇ
0: ਨਾ ਚੱਕ
6: ਲੋਕਾਂ ਦੀ ਯਾਦ ਤੇ ਠੋਕ ਹੈ ਛੇ ਪੁਆਇੰਟ ਛੇ ਪੁਆਇੰਟ ਪਲੇਅਰ ਰੱਖਦੇ ਸਾਹਮਣੇ ਪਰ ਕਹਿੰਦੇ ਕਰਾਂਗੇ ਠੋਕਾ ਕਰਾਂਗੇ ਤੁਹਾਨੂੰ ਬੇਨਤੀ ਹੈ ਤੇ ਸਾਡੇ ਇਸ ਹੋਣਹਾਰ ਕੈਂਡੀਡੇਟ ਨੂੰ ਵੱਧ ਤੋਂ ਵੱਧ ਵੋਟਾਂ ਪਾ ਦਿਓ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ
0: ਕਿਹੜੇ ਕੈਂਡੀਡੇਟ
6: ਗੁਰਪ੍ਰੀਤ ਸਿੰਘ ਢਿੱਲੋਂ ਉੱਥੇ ਜੀ ਤੁਸੀਂ ਆਏ ਉਹੀ ਗੱਲ ਕਰ ਰਿਹਾ ਮੈਂ
0: ਨਹੀਂ ਚਲੋ ਉਹ ਤਾਂ ਖੜੇ ਨੇ ਇਲੈਕਸ਼ਨ ਦੇ ਵਿੱਚ ਰੀਜਨਲ ਕੌਂਸਲਰ ਲਈ ਉੱਧਰੋਂ ਦੂਜੇ ਪਾਸੇ ਸਤਪਾਲ ਜੌਹਲ ਸਾਹਿਬ ਨੇ ਚਲੋ ਕੰਪੀਟੀਸ਼ਨ ਆ ਦੋਨਾਂ ਦੇ ਵਿੱਚ ਦੇਖੋ ਹੁਣ ਕਿਹੜਾ ਬਾਜੀ ਮਾਰਦਾ ਪਰ ਜੇ ਮੇਅਰ ਦੀ ਇਲੈਕਸ਼ਨ ਹੁੰਦੀ ਹੈ ਤੁਸੀਂ ਹੁਣ ਵੋਟ ਪਾਉਣੀ ਆ ਮੰਨ ਲਓ ਤੇ ਮੇਅਰ ਬਦਲਿਆ ਜਾ ਸਕਦਾ ਕਿ ਨਹੀਂ ਤੁਸੀਂ ਉੱਧਰ ਤਾਂ ਦੇਖੇ ਨੀ ਕਿਤੇ ਇੱਥੇ ਗੁਰਪ੍ਰੀਤ ਵਾਲੇ ਪ੍ਰੋਗਰਾਮ ਚ ਤੁਸੀਂ ਤਾਂ ਹੈ ਨੀ ਸੀ ਉੱਥੇ
6: ਮੈਂ ਤਾਂ ਥੋੜਾ ਲੇਟ ਆ ਗਿਆ ਮੈਂ ਉੱਥੇ ਸਾਡੀ ਅਜੀਤ ਭਵਨ ਦੇ ਮਿੰਟੇ ਜਿਵੇਂ ਦੱਸ ਕੇ ਗਿਆ ਤਾ
0: ਲੈ ਦੇਖ ਲਓ ਜਦ ਚਲੋ ਠੀਕ ਆ ਹੁੰਦੇ ਸਪੋਰਟਰ ਜਿਹੜੇ ਅੱਧ ਵਿਚਾਲੇ ਛੱਡ ਕੇ ਭੱਜ ਜਾਂਦੇ ਸਤਿਕਾਰਯੋਗ ਨੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਦੇਖੋ ਜਿੱਤਣੇ ਤਾਂ ਉਨੇ ਕੇ ਜਿੰਨੀਆਂ ਸੀਟਾਂ ਨੇ ਹਨਾ ਠੀਕ ਆ ਜਿਹੜੇ ਕਈਆਂ ਨੇ ਹੁਣ ਹਾਰਨਾ ਵੀ ਬਹੁਤ ਨੇ ਜਿਹੜੇ ਹਾਰ ਜਾਣਗੇ ਪਰਮਾਤਮਾ ਉਹਨਾਂ ਨੂੰ ਅਗਲੀ ਵਾਰ ਕੰਮ ਵੱਧੇ ਕਰਨ ਦੀ ਤਾਕਤ ਬਖਸ਼ੇ ਤੇ ਜਿਹੜੇ ਜਿੱਤ ਜਾਣਗੇ ਉਹਨਾਂ ਨੂੰ ਬਾਬਾ ਆਪਣੀ ਮਰਜ਼ੀ ਨਾਲ ਕਿਸੇ ਦੀ ਅੰਦਰ ਖਾਤੇ ਸਪੋਰਟ ਕਰਦਾ ਹੋ ਸਕਦਾ ਪਰ ਮੈਂ ਰੇਡੀਓ ਤੇ ਕਿਸੇ ਦਾ ਸਕਾ ਨੀ
6: ਥੋੜੀ ਪਾਵਰ ਹੈ ਥੋੜਾ ਆਪਣਾ ਦਿਮਾਗ ਹੈ ਆਪਣੀ ਸੋਚ ਹੈ
7: ਸਿੱਖਿਆ ਮੰਤਰੀ ਦੀ ਜਦ ਉਹ ਕੈਨੇਡਾ ਸੀ ਨਾ ਉਹਨੇ ਉਹਦੇ ਵੀ ਪੈਸੇ ਲੈ ਲੈ ਗੱਡੀ ਦੇ ਜਾ ਕੇ ਉੱਥੇ ਮੇਰੀ ਇੱਥੇ ਗੱਡੀ ਗਈ ਹੈ ਇੱਥੇ ਗਈ ਹੈ ਇੱਥੇ ਗਈ ਹੈ
0: ਮਿਸਟਰ ਸਾਹਿਬ ਮੈਂ ਕਹਿੰਦਾ ਤੁਹਾਨੂੰ ਸੈਕਟਰੀ ਉਹ ਬਣਾ ਦਿੰਦੇ ਆਪਾਂ ਉਹਨਾਂ ਦਾ
7: ਦੇਖ ਲੋ ਤੁਸੀਂ ਗੱਡੀ ਦੇ ਵੀ ਪੈਸੇ ਲੈ ਲੈ ਜਾ ਕੇ ਇਹੋ ਜਿਹੇ ਬੰਦੇ ਆ ਇਹ ਆਮ ਆਦਮੀ ਪਾਰਟੀ ਵਾਲੇ ਤਾਂ ਨੰਗ ਕਰਨ ਲੱਗੇ ਹੋਏ ਨੇ ਕੈਨੇਡਾ ਨੂੰ
0: ਪੰਜਾਬ ਨੂੰ ਕੋਈ ਨਾ ਕੋਈ
7: ਨਾ ਪਰਮਿੰਦਰ ਜੀ ਇੱਕ ਦੱਸਿਓ ਉਹਨਾਂ ਨੇ ਅਜੇ ਘਰ ਕੱਢਣ ਸੱਚ ਘੇਰਨਾ ਸੀਗਾ ਹਰਪਾਲ ਚਿੰਮੇ ਦਾ ਆਇਆ ਨਹੀਂ ਪਾਇਲਟ ਪਲੀਜ਼ ਦੱਸੋਗੇ
0: ਪਾਇਲਟ ਪਹੁੰਚ ਚੁੱਕਿਆ ਚੰਡੀਗੜ੍ਹ ਆ ਗਿਆ ਸਵਾਗਤ ਹੋ ਗਿਆ ਉਹਦਾ ਚੱਲੇ ਗਏ ਉਧਰ ਨੂੰ
7: ਚੱਲ ਠੀਕ ਹੈ ਥੈਂਕ ਯੂ
0: ਥੈਂਕ ਯੂ 4693 ਹੋਏ ਸਤਿ ਸ਼੍ਰੀ ਅਕਾਲ ਜੀ ਜੀ ਆਨੂੰ
8: ਪਰਮਿੰਦਰ ਸਿੰਘ ਨੂੰ ਸਵਾਲ ਹੈ ਕਿ ਜੇ ਅੰਮ੍ਰਿਤਪਾਲ ਧੂਰੀ ਤੋਂ ਜਾਣੀ ਕਿ ਭਗਵੰਤ ਮਾਨ ਦੇ ਬਰਾਬਰ ਖੜ ਜਾਵੇ ਉੱਥੇ ਕਿੱਦਾਂ ਦਾ ਮੁਕਾਬਲਾ ਹੋ ਸਕਦਾ ਦੂਜਾ ਜਿਹੜੇ ਵੀਰ ਆਪਣੇ ਇੱਥੇ ਲੋਕਲ ਕਰਦੇ ਆ ਸਪੋਰਟ ਜਿਹੜੀ ਵੀ ਕਰਦੇ ਆ
0: ਮੇਰੇ ਨਾਲ ਇੱਕ ਕਮਲਾ ਜਿਹਾ ਉਹੀ ਲੜੀ ਜਾਂਦਾ ਮੇਰੇ ਨਾਲ ਇੱਕ ਉਹੀ ਲੜੀ ਜਾਂਦਾ ਬੰਦਾ ਉਹ ਧੱਕੇ ਨਾਲ ਲੜੀ ਜਾਂਦਾ ਬੰਦਾ ਤੂੰ ਭਾਈ ਕਿਸੇ ਦਾ ਹੋਏਗਾ ਸਪੋਰਟਰ ਵੋਟਰ ਜੋ ਮਰਜ਼ੀ ਤੂੰ ਕਰ ਹਨਾ ਅਸੀਂ ਤੈਤੋਂ ਕੀ ਲੈਣਾ ਤੂੰ ਸਾਤੋਂ ਕੀ ਲੈਣਾ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰੀ ਜਾਣ ਰੱਬ ਜਾਣਦਾ ਹੁਣ ਪਤਾ ਨੀ ਕਹਿੰਦੇ ਰੂਫਕ ਰਫਕ ਦਾ ਇੱਥੇ ਸੁਣਿਆ ਮੈਂ ਕੰਮ ਕਰਦਾ ਕਹਿੰਦੇ ਕੋਈ ਸ਼ਾਇਦ ਤੇ ਫਿਰ ਜਿਹਦਾ ਉਹ ਮਤਲਬ ਕਲੋਜ਼ ਆ ਲੀਡਰ ਆ ਆਪਣੇ ਕੋਈ ਤੇ ਉਹ ਵਿਚਾਰਾ ਫਿਰ ਮਾਫੀ ਮੰਗੇ ਮੈਂ ਕਿਹਾ ਯਾਰ ਫਿਰ ਨਾਲ ਤੂੰ ਕਿਉਂ ਰੱਖਿਆ ਬੈਠਾ ਇਹਨੂੰ ਉਹ ਮੈਂ ਕਿਹਾ ਭਰਾਵਾ ਤੇਰੇ ਮੂਹਰੇ ਜੋੜੇ ਹੱਥ ਤਾਂ ਸਾਡੇ ਗਲੇ ਕਿਉਂ ਪਹੁੰਚ ਜਾਂਦਾ ਤੂੰ ਮੈਨੂੰ ਕੁਝ ਹੋਰ ਦੇ ਪਵਾ ਦੇ ਜਾ ਕੇ, ਆ ਗੁਰਪ੍ਰੀਤ ਢਿੱਲੋਂ ਦੇ ਗੱਲ ਪਵਾ ਦੇ ਮੈਂ ਕਿਹਾ ਜਾ ਕੇ, ਜਾਂ ਜੋਲ ਸਾਹਿਬ ਦੇ ਪਵਾਦੇ ਜਾਂ ਪੈਟਰਿਕ ਦੇ ਪਵਾ ਦੇ, ਹੈਂ ਸਾਡੇ ਗੱਲ ਕਿਉਂ ਪਵਾਉਣਾ? ਉਹ ਵਿਚਾਰਾ ਮਾਫੀਆ ਮੰਗੇ ਲੀਡਰ, ਚਲੋ ਮੈਂ ਨਾਮ ਨਹੀਂ ਕਹਿਦਾ ਵੀ ਲਊਂਗਾ, ਤੇ ਪਰ ਮੈਂ ਕਿਹਾ ਤੂੰ ਜੇ ਕ੍ਰਿਮੀਨਲ ਬੰਦਾ ਇਹ, ਤਿੰਨ ਚਾਰ ਵਾਰ ਜੇਲ੍ਹ ਚ ਆਇਆ ਆ, ਤਾਂ ਤੂੰ ਆਪਣੇ ਨਾਲ ਇਹਨੂੰ ਕਿਉਂ ਰੱਖੀ ਫਿਰਦਾ? ਇਹਦੀ ਜਗ੍ਹਾ ਮਾਫੀਆ ਤੈਨੂੰ ਮੰਗਣੀਆਂ ਪੈਂਦੀਆਂ।
8: ਤੁਹਾਡਾ ਵਾਰਡ 10 ਹੋਣਾ ਨਾ?
0: ਨਹੀਂ ਮੇਰਾ ਤਾਂ 7-8 ਪੈਂਦਾ, ਸਾਡਾ 7 ਆ ਮੇਰਾ,
8: ਮੇਰਾ ਵੀ 7-8 ਹੀ
0: ਆ। ਅੱਛਾ ਅੱਛਾ, ਬਾਬਾ ਸੁੱਖ ਰੱਖੇ, ਚਲੋ ਆਪਾਂ ਤਾਂ ਕਹਿੰਦੇ ਦੋ ਜਣੇ ਬਣ ਜਾਣ, ਪਰ ਬਣਨਾ ਇੱਕ ਨੇ ਆ, ਲਾਸਟ ਕਾਲ ਸਤਨਾਮ ਭਾਜੀ, ਸਤਿ ਸ੍ਰੀ ਅਕਾਲ ਜੀ, ਆਨੂੰ ਜੀ ਆਨੂੰ
9: ਜੀ
0: ਬਿਲਕੁਲ ਬਿਲਕੁਲ, ਮੈਂ 2 ਇੰਟਰਵਿਊ ਕੀਤੀਆਂ, ਬਾਕੀ ਵੀਕਐਂਡ ਤੇ ਹੋਰ ਕਰਾਂਗੇ, ਤੁਹਾਡੇ ਨਾਲ ਵੀ ਕਰਾਂਗੇ।
9: ਬਿਲਕੁਲ ਜੀ ਬਿਲਕੁਲ ਜੀ ਜੀ, ਵੈਸੇ ਤਾਂ ਤੁਹਾਨੂੰ ਇਸ ਵਾਰ ਕੀ ਲੱਗ ਰਿਹਾ ਕਿ
0: ਦੇਖੋ ਅਸੀਂ ਤਾਂ ਬੇਨਤੀ ਇਹੀ ਕਰਦੇ ਹਾਂ ਬਾਰ ਬਾਰ, ਤੁਸੀਂ ਵੀ ਕਰਦੇ ਹੋ, ਆਪਾਂ ਸਾਰੀ ਬੇਨਤੀ ਕਰਦੇ ਹਾਂ ਵੀ ਸੱਚੀ ਕਹਿੰਦਾ ਦਿਲੋਂ ਕਹਿੰਦਾ ਵੋਟ ਪਾਉਣ ਜਾਓ ਜਿਹਦੀ ਵੋਟ ਬਣੀ ਹੋਈ ਆ। ਜੇ ਤੁਹਾਡੇ ਘਰ ਦੇ 4 ਮੈਂਬਰ ਆ ਨਾ, ਤੁਸੀਂ ਕੋਸ਼ਿਸ਼ ਕਰੋ ਵੀ ਯਾਰ 5ਵੇਂ ਦੀ ਵੀ ਤੱਕ ਤੋਂ ਕਿਸੇ ਨਾਲ ਬਣਾ ਲਓ ਕਿਸੇ ਦੀ, ਵੋਟ ਪਾਉਣ ਸਾਰੇ ਜਾਣੇ ਜਾਓ। ਕੰਮ ਆਪਾਂ ਹਰ ਵਾਰੀ ਕਰਨਾ, 4 ਸਾਲ ਆਪਾਂ ਹੀ ਰੇਡੀਓ 'ਤੇ ਰੌਲਾ ਪਾਉਣਾ। ਮੈਂ ਚਲੋ ਉੱਦਣ ਲੇਟ ਸੁੱਤਾ, ਆਪਾਂ 3-4 ਦਿਨ ਬੋਲੇ ਵੀ, ਅਤੇ ਸੁਖਰਾਜ ਭਾਅ ਜੀ ਹੁਣੇ ਵੀ ਆ ਕੇ ਬੋਲ ਕੇ ਗਏ, ਹੋਰ ਸਾਰੇ ਕਹਿੰਦੇ ਨੇ ਟਰੱਕਾਂ ਦੇ ਕਾਰਪੋਰੇਸ਼ਨਾਂ ਦਾ ਕਿੱਦਾਂ ਹੋ ਸੀਗਾ, ਅਤੇ ਬਾਈ ਜੀ ਉੱਥੇ ਬੰਦੇ ਸੀ ਸਾਰੇ 50-60 ਉੱਦਣ, ਜਿੱਦਣ ਸ਼ਨੀਵਾਰ ਨੂੰ ਮੈਂ ਤਾਂ ਚਲੋ ਸੁੱਤਾ ਹੀ 4-4:30 ਜਾ ਕੇ, ਚਲੋ ਉਹ ਮੇਰੀ ਪ੍ਰੋਬਲਮ ਆ, ਚਲੋ ਉਹਨਾਂ ਦੀ ਤਾਂ ਕੋਈ ਨਹੀਂ, ਮੈਨੂੰ ਸੱਦਿਆ ਸੀ ਉਹਨਾਂ ਨੇ ਸਾਰਿਆਂ ਨੇ ਵੀ 9 ਵਜੇ ਹਾਜ਼ਰ ਹੋਣਾ ਸੀ, ਮੈਂ ਤਾਂ ਨਹੀਂ ਸੀ ਜਾ ਹੋਇਆ ਹੈ ਨਾ ਕਿਸੇ ਕਾਰਨ ਕਰਕੇ, ਅਤੇ ਪਰ ਉੱਥੇ ਬੰਦੇ ਹੀ 50-60 ਸੀ ਸਾਰੇ, ਆ ਟਰੱਕ ਰੈਲੀ 'ਤੇ ਜਿੱਥੇ ਹੋਈ ਆ ਇਟੋਪਿਕੋ 'ਚ, ਕੀ ਕਰੋਗੇ ਤੁਸੀਂ? ਸਾਡੇ ਲੋਕ ਜਾ ਕੇ ਨਹੀਂ ਰਹੇ ਜੀ, ਹੁਣ ਵੋਟਾਂ ਦੀਆਂ ਐਡਵਾਂਸ ਪੋਲਿੰਗ ਬਹੁਤ ਆ, ਵੋਟਾਂ ਦੇ ਦਿਨ ਵੀ ਛੁੱਟੀ ਮਿਲਦੀ ਆ 5-4 ਘੰਟੇ ਦੀ ਜੇ ਮੈਂ ਰੋਂਗ ਨਾ ਹੋਵਾਂ, ਅਤੇ ਪਰ ਅਸੀਂ ਫਿਰ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਹਾਂ, ਅਸੀਂ ਵੋਟਾਂ ਥੋੜ੍ਹੀ ਪਾਉਣਾ ਹੈ, ਅਸੀਂ ਤਾਂ ਬਣਾਉਣ ਆਏ ਹਾਂ, ਵੋਟਾਂ ਬਸ ਬਣਾ ਲਈਆਂ ਅਤੇ ਸਤਿ ਸ਼੍ਰੀ ਅਕਾਲ, ਉਸ ਏਜ ਲੈ ਲਈ 4 ਸਾਲ, ਫਿਰ ਅਸੀਂ ਕਹਿਣਾ ਇਹਨਾਂ ਨੇ ਟੈਕਸ ਵਧਾ ਤੇ, ਫਿਰ ਇਹਨਾਂ ਨੇ ਕਹਿਣਾ ਜੀ ਸਾਡੇ ਪਾਣੀ ਦੇ, ਉਹਨਾਂ 'ਚ ਮੈਂ ਵੀ ਹਾਂ, ਮੈਂ ਖੁਦ ਵੀ ਹਾਂ, ਮੈਂ ਆਪਣੇ 'ਤੇ ਵੀ ਲਾਉਣਾ, ਮੈਂ ਵੀ ਹੋਊਂਗਾ ਉਹਨਾਂ 'ਚ, ਫਿਰ ਪਾਣੀ ਦੇ ਬਿੱਲ ਬਾਰੇ ਕੱਲ੍ਹ $700 ਕਿੰਨੇ ਡਾਲਰ ਸੀ, $716 ਉਤਾਰੇ ਆ ਬਿੱਲ ਪਾਣੀ ਦਾ, ਫਿਰ ਪਿੱਟਦੇ ਹਾਂ ਅਸੀਂ
9: ਪਾਣੀ ਦੇ ਵਿੱਚ ਜੀ, ਇਹਨਾਂ ਨੇ ਜਿਹੜਾ ਸਟੋਰਮ ਦਾ ਬਿੱਲ ਪਾਇਆ ਆ ਉਹ ਮੈਨੂੰ ਅੱਜ ਤੱਕ ਸਮਝ ਹੀ ਨਹੀਂ ਲੱਗੀ ਕਿ ਉਹ ਕੰਮ ਨਹੀਂ ਪਾਤਾ ਵਿੱਚ,
0: ਇਹ ਨਹੀਂ ਹੁਣ ਪਤਾ, ਇਹਨਾਂ ਨੂੰ ਪੁੱਛਾਂਗੇ, ਕਿਸੇ ਦਿਨ ਕਰਦੇ ਹਾਂ ਗੱਲ ਖੁੱਲ੍ਹ ਕੇ ਕਰਾਂਗੇ, ਅਤੇ ਲਾਵਾਂਗੇ ਘੰਟਾ ਕਿਸੇ ਦਿਨ ਪ੍ਰੇਮ ਭਾਅ ਜੀ, ਹੁਣ ਚਲੋ ਅੱਜ ਉਹਦੇ ਲਈ ਡਿਟੇਲ 'ਚ ਲਈ ਥੋੜ੍ਹਾ ਟਾਈਮ ਆ, ਕਰਦੇ ਹਾਂ ਖੁੱਲ੍ਹ ਕੇ ਗੱਲਬਾਤ। ਆ ਤੁਹਾਡਾ ਲੀਡਰ ਮਾਫੀਆ ਜਾਂ ਕਾਹਤੋਂ ਮੰਗੇ ਜਾਂਦਾ ਫਿਰ ਅਗਲੇ ਨੂੰ ਰੱਖ ਕੇ ਕ੍ਰਿਮੀਨਲ ਬੰਦਿਆਂ ਨੂੰ ਨਾਲ? ਤਿੰਨ ਵਾਰ ਕਹਿੰਦੇ ਜੇ ਆਪ ਹੀ ਦੱਸਦਾ ਉਹ, ਤੇ ਜੇ ਦੱਸਦਾ ਭਰਾਵਾ ਮੈਂ ਕਿਹਾ ਤੂੰ ਰੱਖਿਆ ਕਿਉਂ ਹੋਇਆ ਨਾਲ, ਉਹ ਸਾਡੇ ਗੱਲ ਪਈ ਜਾਂਦਾ ਧੱਕੇ ਨਾਲੇ, ਡਟ ਕੇ ਵੱਖ ਵੱਖ ਰੇਡੀਓ ਤੇ ਜਾ ਕੇ, ਨਹੀਂ ਤਾਂ ਉਹਨੂੰ ਨੱਥ ਪਾਇਆ ਹੀ ਜਾਵੇ, ਬਿਲਕੁਲ ਸਾਡੇ ਵੱਲੋਂ ਇਹੀ ਫਰਿਆਦ ਆ, ਇਹ ਫਰਿਆਦ ਕਹਿ ਸਕਦੇ ਹਾਂ ਅਸੀਂ ਤਾਂ ਵੀ ਸਾਡੇ ਵੱਲੋਂ ਇਹੀ ਫਰਿਆਦ ਆ ਵੀ ਉਹਨੂੰ ਕੰਟਰੋਲ ਕਰੋ ਭਾਈ, ਖੁੱਲ੍ਹਾ ਨਹੀਂ ਛੱਡੀਦਾ ਹੁੰਦਾ ਇਹੋ ਜਿਹਾ ਬੰਦੇ ਨੂੰ, ਤੁਹਾਨੂੰ ਨੁਕਸਾਨ ਆਉਣਾ ਉਹ ਤਾਂ ਜਾਣਾ ਕੁਛ ਨਹੀਂ ਗਾ,
9: ਮੈਨੂੰ ਲੱਗਦਾ ਚੰਗੀ ਤਰ੍ਹਾਂ ਕਰਨਾ ਪੈਣਾ ਜੀ ਏਦਾਂ ਦੀ ਗੱਲ।
0: ਚਲੋ ਥੈਂਕ ਯੂ ਪ੍ਰੇਮ ਭਾਅ ਜੀ, ਥੈਂਕ ਯੂ। ਕਰਦੇ ਆ ਗੱਲੋ ਗੱਲ 15 ਲੱਖ ਭਵਿੰਦਰ ਜੀ ਜੀ ਹਾਂ ਨੰਗਾ ਸਤਿ ਸ਼੍ਰੀ ਅਕਾਲ
10: ਸਤਿ ਸ਼੍ਰੀ ਅਕਾਲ ਮਾਸਟਰ ਜੀ
0: ਕਿੱਦਾਂ
10: ਦੇਖੋ ਵੋਟਾਂ ਉਹੀ ਐਤਕੀ 15-20% ਪੈਣੀਆਂ ਇਹ ਤੋਂ ਜ਼ਿਆਦਾ ਨੀ ਪੈਣੀਆਂ ਹੁਣ ਮੇਰੇ ਕੋਲ 4 ਵੋਟਾਂ ਪਰ ਮੈਂ ਤਾਂ ਉਹਨੂੰ ਵੋਟ ਪਾਵਾਂਗਾ ਆਪਣੇ ਇਲਾਕੇ ਚੋਂ ਚਾਹੇ ਮੇਅਰ ਦੀ ਲੈ ਜਾਏ ਹੋਰ ਕੌਂਸਲਰ ਖੜੇ ਉਰਾ ਪਰਾ ਜੋ ਵੀ ਹੈ ਜਿਹੜਾ ਮੈਨੂੰ $4,000 ਦੇਵੇਗਾ ਨਹੀਂ ਤਾਂ ਮੈਂ ਵੋਟ ਪਾਉਣ ਨਹੀਂ ਜਾਣਾ ਬਿਲਕੁਲ
0: ਇੱਕ ਵੋਟ ਦਾ ਜਾਂ 4 ਵੋਟਾਂ ਦਾ
10: ਚਾਰਾਂ ਦਾ 4,000 ਮੇਰੇ ਘਰ ਦਾ ਟੈਕਸ ਵੱਧ ਰਿਹਾ ਇਹਨਾਂ ਨੇ ਆਪਣੀਆਂ ਤਨਖਾਹਾਂ ਲੈਣੀਆਂ ਮੇਰਾ ਟੈਕਸ ਫੇਰ ਬਦਲਣਾ ਉਹ ਮੈਂ ਕਿੱਥੋਂ ਦੇਣਾ ਵੋਟ ਪਾਉਣ ਜਾਣਾ ਹੀ ਉਹਨੂੰ ਚਾਹੀਦਾ ਜਿਹੜਾ ਪੈਸੇ ਦਿੰਦਾ
0: ਨਹੀਂ ਤਾਂ ਬਹੁਤ ਵਧੀਆ ਤੁਹਾਡਾ ਗੱਲ ਤਾਂ ਸਹੀ ਆ ਵੀ ਟੈਕਸ ਤਾਂ ਇਹਨਾਂ ਨੇ ਫੇਰ ਵਧਾਉਣਾ ਹੀ ਵਧਾਉਣਾ ਆਪਣੀਆਂ ਤਨਖਾਹਾਂ ਵਧਾ ਲੈਂਦੇ ਹਰ ਸਾਲ ਚੁੱਪ ਚਪੀਤੇ
10: ਉਹ ਗਿੱਦੜ ਪਾਤੀ ਪਾਉਣ ਮੈਂ ਕਰਨ ਕੀ ਜਾਣਾ ਮੈਨੂੰ ਫਾਇਦਾ ਕੀ ਆ ਉਹ ਆਪੋ ਆਪਣੀ ਉਹ ਬੱਟੀ ਬਣਾਓ ਮਗਰਲੀ ਜੇਬ ਚ ਪਾ ਲਓ ਕੋਈ ਫਾਇਦਾ ਨੀ ਉਹਦਾ ਡੱਬਿਆਂ ਚ ਪਾਉਣ ਦਾ
0: ਵਾਹਿਗੁਰੂ ਵਾਹਿਗੁਰੂ
10: ਜਿਹੜਾ ਮੈਨੂੰ ਪੈਸੇ ਦੇਗਾ ਮੈਂ ਤਾਂ ਉਹਨੂੰ ਵੋਟ ਪਾਵਾਂਗਾ ਕਿਉਂਕਿ ਵੋਟ ਬਣ ਕੇ ਇਹਨਾਂ ਨੇ ਸਭ ਤੋਂ ਪੈਸੇ ਲੈਣੇ ਨੇ ਅਸੀਂ ਫ੍ਰੀ ਚ ਵੋਟ ਕਿਉਂ ਪਾਈਏ ਜੇ ਕਿਸੇ ਬੰਦੇ ਦਾ ਦਿਮਾਗ ਹੈਗਾ ਤੇ ਮੇਰੀ ਗੱਲ ਦਾ ਜਵਾਬ ਦੇਵੇ ਨਹੀਂ ਤਾਂ ਬਦ ਦਿਮਾਗ ਹੀ ਹੋਊਗਾ ਜਿਹੜਾ ਬੰਦਾ ਵੋਟਾਂ ਪਾਉਣ ਜਾਊਗਾ
0: ਲਵ ਜੋ ਥੈਂਕ ਯੂ
10: ਮਿਹਰਬਾਨੀ
0: ਥੈਂਕ ਯੂ ਪਰਮਿੰਦਰ ਜੀ ਇੱਕ ਮੈਨੂੰ 2 ਮਿੰਟ ਦਾ ਕਲਿੱਪ ਆ ਭਗਵੰਤ ਮਾਨ ਸਾਹਿਬ ਦਾ ਉਹ ਸੁਣਾਉਣਾ ਥੋੜ੍ਹਾ ਜਿਹਾ ਕਿਉਂਕਿ ਅਵਤਾਰ ਹੈਨਰੀ ਦਾ ਮੈਨੂੰ ਲੱਗਦਾ ਬੇਟਾ ਆਪ ਚ ਸ਼ਾਮਿਲ ਹੋਇਆ ਹੋਲਡ ਰੱਖਿਓ ਸਾਰੇ ਜਾਣੇ
11: ਅਵਤਾਰ ਹੈਨਰੀ ਦੇ 2 ਵਿਆਹ ਨੇ ਪਹਿਲੀ ਗੱਲ ਤਾਂ ਇਹ ਕਲੀਅਰ ਆ ਕਿ ਉਹਨਾਂ ਦੇ ਪੁੱਤਰ ਜਿਹੜੇ ਮਤਲਬ ਪਹਿਲੇ ਵਿਆਹ ਤੋਂ ਪੁੱਤਰ ਜਿਹੜੇ ਲੁਧਿਆਣਾ ਦੇ ਵਿੱਚ ਪਹਿਲੀ ਫੈਮਿਲੀ ਦਿੰਦੀ ਆ ਔਰ ਬੀਤੇ ਚ ਬਹੁਤ ਸਾਰਾ ਇਸ ਮਾਮਲੇ ਚ ਰੱਫੜ ਵੀ ਪੈ ਚੁੱਕਾ ਔਰ ਮੁਕੱਦਮੇਬਾਜ਼ੀ ਵੀ ਹੋ ਚੁੱਕੀ ਆ ਕਿਉਂਕਿ ਪਹਿਲੀ ਫੈਮਿਲੀ ਪਹਿਲੀ ਪਤਨੀ ਜਿਹੜੀ ਆ ਤੇ ਪੁੱਤਰ ਸਮੇਤ ਅਵਤਾਰ ਹੈਨਰੀ ਉਹਨੂੰ ਤਿਆਗ ਚੁੱਕੇ ਨੇ ਪਹਿਲਾਂ ਵੀ ਬਹੁਤ ਪੋਲੀਟੀਕਲ ਪਾਰਟੀਆਂ ਦੇ ਵਿੱਚ ਇਹ ਉਹਨਾਂ ਦਾ ਬੇਟਾ ਜਾ ਚੁੱਕਾ ਸੋ ਜਿਹੜਾ ਜਲੰਧਰ ਉਹਨਾਂ ਦੀ ਬਾਅਦ ਦੇ ਵਿੱਚ ਮੈਰਿਜ ਹੋਈ ਆ ਉਸ ਪੁੱਤਰ ਦਾ ਨਾਂ ਬਾਬਾ ਹੈਨਰੀ ਆ ਔਰ ਉਹ ਜਿਹੜੇ ਨੇ ਕਾਂਗਰਸ ਚ ਨੇ ਇਹ ਪਹਿਲੇ ਵਿਆਹ ਵਾਲੇ ਪੁੱਤਰ ਆ ਇਹਨਾਂ ਦਾ ਕੋਈ ਬਹੁਤ ਜ਼ਿਆਦਾ ਪੋਲੀਟੀਕਲ ਕੋਈ ਆਧਾਰ ਨਹੀਂ ਆ ਪਰ ਕਿਉਂਕਿ ਪਾਰਟੀਆਂ ਸ਼ਾਮਿਲ ਕਰ ਦਿੰਦੀਆਂ ਪਰਿਵਾਰ ਦੇ ਵਿੱਚੋਂ ਜਿਵੇਂ ਆਪਾਂ ਕਹਿ ਕੇ ਹਟੇ ਆ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਾਚੇ ਦੇ ਪੁੱਤਰ ਮੇਜਰ ਭੁਪਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਕੋਈ ਜਾਣਦਾ ਵੀ ਨਹੀਂ ਹੋਣਾ ਉਹ ਅੱਜ ਜਿਹੜੇ ਭਾਜਪਾ ਵਾਲੇ ਲੈ ਗਏ ਨੇ ਇਸੇ ਤਰ੍ਹਾਂ ਸੀਐਮ ਭਗਵੰਤ ਮਾਨ ਦੇ ਚਾਚੇ ਦੇ ਪੁੱਤ ਨੂੰ ਵੀ ਇੱਕ ਪੋਲੀਟੀਕਲ ਪਾਰਟੀ ਲੈ ਗਈ ਸੀ ਸੋ ਇਹਦੇ ਨਾਲ ਕੋਈ ਬਾਹਲਾ ਸ਼ਿਫਟ ਨਹੀਂ ਹੋਣ ਵਾਲਾ ਗੱਲ ਕਰਨ ਵਾਲੀ ਬਣ ਜਾਂਦੀ ਆ ਕਿ ਅਵਤਾਰ ਹੈਨਰੀ ਦਾ ਪੁੱਤ ਸਾਡੀ ਪਾਰਟੀ ਚ ਹੈ
0: ਜੀ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਦੇ ਚੱਲ ਜਾਓ 905-678-3000 ਤੇ ਸੰਪਰਕ ਕੀਤਾ ਜਾ ਸਕਦਾ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਹਾਂ 40-25 ਬਰਿੰਡਨ ਗੇਟਡ ਡਰਾਈਵ ਮਾਲਟਨ ਮੇਸਾਗਾ ਜਾਂ ਫਿਰ 10178 ਹੋਰਨ ਟਰੀਓ ਸਟਰੀਟ ਬਰੈਂਪਟਨ 905-840-6006 'ਤੇ ਸੰਪਰਕ ਕਰ ਲਿਓ ਕੇਟਰਿੰਗ ਕਿਸੇ ਪ੍ਰਕਾਰ ਦੀ ਵੀ ਕੋਈ ਕਰਾਉਣੀ ਆ ਤਾਂ ਗੁਰਜੀਤ ਰੰਧਾਵਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ 647-3388-9972 ਨਾਵੇਰ ਕੌਂਪਰ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਏ ਸੀ ਫਰਨਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ ਜਾਂ ਹੀਟ ਪੰਪ ਲਗਾਉਣਾ ਤੁਸੀਂ ਤਾਂ ਫਿਰ ਭਾਈ ਤੁਹਾਨੂੰ ਕਾਲ ਕਰਨੀ ਪੈਣੀ ਹੈ 647-706-4640 647-706-4640 'ਤੇ ਸੰਪਰਕ ਕਰ ਲਿਓ ਅਤੇ ਨਾਵੇਰ ਕੰਪਟਰ ਨਾਲ ਜਤਿੰਦਰ ਸੰਧੂ ਸਾਹਿਬ ਨਾਲ ਅਤੇ ਡਾਕਟਰ ਰਜਿੰਦਰ ਗੁਰਾਇਆ ਸਾਹਿਬ ਆਪਣੇ ਨਾਲ ਆ ਗਏ ਬਸ ਉਹਨਾਂ ਨਾਲ ਲਾਉਂਦੇ ਹਾਂ ਹਾਜ਼ਰੀ 416-884-5486 'ਤੇ ਸੰਪਰਕ ਕਰ ਲਿਓ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਦਾ ਪੇਨ ਆ ਕੋਈ ਵੀ 416-884-5486 ਹੋਰਨ ਬਿੱਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ 647-237-3123 200 ਬਿਲਕਨਸਨ ਰੋਡ ਯੂਨਿਟ ਨੰਬਰ 7 ਇੱਥੇ ਥੋੜ੍ਹਾ ਜਿਹਾ ਕੰਮ ਚੱਲਦਾ ਯਾਰ ਇੱਕ ਹਾਂ ਚਲੋ 647-237-3123 'ਤੇ ਸੰਪਰਕ ਕੀਤਾ ਜਾ ਸਕਦਾ ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ ਕੰਮ ਨਹੀਂ ਚੱਲ ਰਿਹਾ ਅਤੇ ਕਰ ਲਿਓ ਗੱਲਬਾਤ ਰਮਨਦੀਪ ਨਾਲ 647-237-3123 'ਤੇ ਇੰਸ਼ੋਰੈਂਸ ਕੋਈ ਲੈਣੀ ਹੈ ਪੋਲਿਸੀ ਕੋਈ ਬਣਾਉਣੀ ਚਾਹੁੰਦੇ ਹੋ ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ਨ RESP RESP ਕਰਾਉਣੇ ਤਾਂ ਮੇਰੇ ਨਾਲ ਸੰਪਰਕ ਕਰ ਲਿਓ 647-3855-94। ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕੀਤਾ, ਜਿਸ ਦਾ ਮੌਰਗੇਜ ਦੇ ਸਪੈਸ਼ਲਿਸਟ ਨੇ, ਪਹਿਲੀ ਦੂਜੀ ਤੀਜੀ ਮੌਰਗੇਜ ਲੈਣੀ ਹੈ, ਹੋਮ ਇਕਿਊਟੀ ਘਰ ਚੋਂ ਕਢਾਉਣੀ ਚਾਹੁੰਦੇ, ਕੰਸਟਰਕਸ਼ਨ ਲੋਨ ਲੈਣਾ, ਬਿਜ਼ਨਸ ਲੋਨ ਲੈਣਾ, ਤਾਂ 647-3855-94-10 ਦੇ ਉੱਪਰ ਸੰਪਰਕ ਕਰ ਲਿਓ। ਸਟੀਫਨ ਫਰਨੀਚਰ 2575 ਸਟੀਲ ਐਵਨਿਊ ਈਸਟ ਯੂਨਿਟ ਨੰਬਰ 1497-905-790-560 ਜਸਵੀਰ ਭਾਅ ਜੀ ਨਾਲ ਸੰਪਰਕ ਕਰ ਲਿਓ। ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣ ਬਾਰੇ ਅਮਨਦੀਪ ਨਾਲ ਸੰਪਰਕ ਕਰ ਲਿਓ, 416-618-2761, 416-618-2761। ਅਤੇ ਸਨੀ ਬਾਈ ਨਾਲ ਸੰਪਰਕ ਕੀਤਾ ਜਾ ਸਕਦਾ ਗਰਾਜ ਡੋਰ ਰਿਪੇਅਰ ਦਾ, ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ, 647-470-1245 ਅਤੇ 2131 ਵਿਲੀਅਮ ਪਾਰਕਵੇ ਯੂਨਿਟ ਨੰਬਰ 3 ਨੀਅਰ ਏਅਰਪੋਰਟ ਐਂਡ ਵਿਲੀਅਮ ਦੇ ਪਾਰਕਵੇ 'ਤੇ ਚੱਲ ਜਾਓ ਗਿੱਲ ਸਵੀਟਸ 'ਤੇ। ਤੁਸੀਂ ਕੇਟਰਿੰਗ ਕਿਸੇ ਪ੍ਰਕਾਰ ਦੀ ਕੋਈ ਕਰਾਉਣੀ ਆ, ਮਿੱਠੀਆਂ ਮਠਿਆਈਆਂ ਲੈਣੀਆਂ ਚਾਹੁੰਦੇ ਹੋ, ਪਿਓਰ ਸ਼ੁੱਧ ਬੈਸ਼ ਨੂੰ ਕੋਈ ਨੌਨ ਵੈਜ ਵਾਲਾ ਕੰਮ ਨਹੀਂ, 905-799-2616 905-799-2616 'ਤੇ ਸੰਪਰਕ ਕੀਤਾ ਜਾ ਸਕਦਾ। PNJ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕਾਂ ਟਰੇਲਾਂ ਦੀ ਕੋਈ ਕਮਾਣੀਆਂ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਡਿਕਸੀ ਐਂਡ ਮੈਥੇਸਨ ਦਾ ਏਰੀਆ 905-459-5533 'ਤੇ ਸੰਪਰਕ ਕਰ ਲਿਓ। ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕੀਤੀ ਜਾ ਸਕਦੀ, ਆਪਣੇ ਮਨਪਸੰਦ ਦੇ ਸੋਫੇ ਲੈਣ ਬਾਰੇ ਸੋਚਦੇ ਹੋ, 8550 ਟੋਰਬਰਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ, ਐਲ ਸ਼ੇਪ, ਯੂ ਸ਼ੇਪ, ਬੀ ਸ਼ੇਪ ਕਿੱਧਰ ਨੂੰ ਬਣਾਉਣੀ ਹੈ, 905-799-8877। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ। ਵੀਡੀਓ ਫੋਟੋਗ੍ਰਾਫੀ ਡੀ ਜੀ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, 416-930-1251। ਤੰਦੂਰੀ ਬੋਇਜ਼ 905-956-1111, 71-71 ਟੋਰਬਰਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ। ਤੁਸੀਂ ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ ਹੈ, LLB ਦਾ ਲਾਇਸੈਂਸ ਹੈਗਾ, ਉੱਥੇ ਪਾਣੀ ਜਿਹੜੇ ਮਰਜ਼ੀ ਪੀ ਲਿਓ, ਖੱਟੇ, ਨੀਲੇ, ਹਰੇ, ਕੌੜੇ, ਪੀਲੇ, ਚਿੱਟੇ, ਲਾਲ, ਪਰ ਦਾਰੂ ਪੀ ਕੇ ਪਲੀਜ਼ ਗੱਡੀ ਨਾ ਚਲਾਓ। ਡੋ ਨੋਟ ਡਰਿੰਕ ਐਂਡ ਡਰਾਈਵ, 4 ਲੋਕੇਸ਼ਨਾਂ ਤੋਂ ਸਰਵ ਕਰਦੇ ਹੈ, 905-956-1111। ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, 416-717-2929 ਜਾਂ ਫਿਰ 416-455-9911 'ਤੇ ਸੰਪਰਕ ਕਰ ਲਿਓ। ਦੁਆਬਾ ਟਰੈਵਲ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਸਤੰਬਰ 'ਚ, ਅਕਤੂਬਰ 'ਚ, ਨਵੰਬਰ 'ਚ, ਦਸੰਬਰ 'ਚ ਜਾਣਾ ਚਾਹੁੰਦੇ ਹੋ, ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਵਰਲਡ ਵਾਈਡ, ਤਾਂ 905-796-7800 905-796-7800 'ਤੇ ਸੰਪਰਕ ਕਰ ਲਿਓ। ਪੰਜਾਬੀ ਟਿਫਨ ਸਰਵਿਸ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ, ਪਰਮਜੀਤ ਹੋਣਾ ਨਾਲ, 437-430-1063 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਡਾਕਟਰ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਹੈਗਾ ਆਪਣੇ ਕੋਲ 1.5 ਮਿੰਟ
12: ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ, ਆਇਆਂ ਨੂੰ ਕਿੱਦਾਂ ਕੀ ਕੀ ਸੇਵਾਵਾਂ ਦਿੰਦੇ ਹੋ ਅਤੇ ਐਡਰੈਸ ਦੱਸੋ।
12: ਸਾਰਿਆਂ ਨੂੰ ਪਹਿਲੇ ਸੇਵਾਵਾਂ ਤਾਂ ਦਿੰਦੇ ਜੀ, ਇੰਸ਼ੋਰੈਂਸ ਵਾਲਾ ਬੰਦਾ ਲੱਗਿਆ ਪ੍ਰਮੋਟ ਕਰਨ, ਜਿਹੜਾ ਬੰਦਾ ਰਾਤ ਨੂੰ ਵੀ ਖੁੱਲਾ ਹੁੰਦਾ, ਦਿਨੇ ਵੀ ਖੁੱਲਾ, ਰਾਤ ਨੂੰ ਵੀ ਖੁੱਲਾ, ਜਦੋਂ ਮਰਜ਼ੀ ਕਾਲ ਕਰ ਲਓ, ਤੁਹਾਡਾ ਕੰਮ ਹੋ ਜਾਊ। ਇਹ ਤਾਂ ਦਫ਼ਤਰ ਰਾਤ ਨੂੰ ਬੰਦ ਹੋ ਜਾਂਦੇ ਆ, ਅੱਧੀ ਰਾਤ ਨਾਲ
0: ਫੋਨੇ ਨੀ ਚੱਕਦੇ ਅਗਲੇ, ਹਨਾ,
12: ਕੰਮ ਹੋ ਜਾਊ। ਹਾਂਜੀ,
0: ਫੋਨੇ ਨੀ ਚੱਕਦੇ ਅਗਲੇ,
12: ਹਾਂ ਨਹੀਂ, ਅੱਧੀ ਰਾਤ ਨਾਲ।
0: ਤੇ ਡਾਕਟਰ ਸਾਹਿਬ ਦੀ ਇੰਸ਼ੋਰੈਂਸ ਕਿੰਨੇ ਘੰਟਿਆਂ ਚ ਹੋਈ ਸੀ?
12: ਸਾਰਿਆਂ ਨੂੰ ਵੱਧ ਗਈ, ਬਸ 5 ਮਿੰਟਾਂ ਚ।
0: ਸੱਚੀ ਗੱਲ ਹੈ,
12: ਕਿਸੇ ਨੂੰ ਦਰਦ ਹੁੰਦੀ ਆ, ਜਿੱਥੇ ਮਰਜ਼ੀ ਗੋਡਾ, ਮੋਢਾ, ਬੈਕ ਪੇਨ, ਜਿੰਨੀ ਮਰਜ਼ੀ ਆ, ਸਾਰੇ ਥਾਵਾਂ ਤੇ ਜਾ ਕੇ ਹੱਕ ਚੁੱਕੇ, ਜੇ ਨਹੀਂ ਹੱਲ ਲੱਭ ਰਿਹਾ ਸਾਡੇ ਕੋਲ, ਆ ਜਾਓ ਤੇ ਪੇਂਟ ਹੀ ਕਰਕੇ ਦੇਵਾਂਗੇ ਜੀ।
0: 416-884-5486 'ਤੇ ਸੰਪਰਕ ਕੀਤਾ ਜਾ ਸਕਦਾ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਲਵ ਯੂ। ਕਨੇਡਾ ਵਿੱਚ ਆ ਰਿਹਾ $80 billion ਦਾ ਨਿਵੇਸ਼, ਮਾਰਕ ਕਰਨੀ ਸਾਹਿਬ ਕਹਿੰਦੇ, ਚਲੋ ਕਨੇਡਾ ਵਧੀਆ ਗੱਲ ਹੈ। ਕਨੇਡਾ ਦੇ ਓਟਾਵਾ ਸ਼ਹਿਰ ਵਿੱਚ ਹੋਵੇਗਾ ਯੂਰਪੀਅਨ ਪਾਰਲੀਮੈਂਟ ਦਾ ਦਫ਼ਤਰ, ਪ੍ਰਧਾਨ ਮੰਤਰੀ ਮਾਰਕ ਕਰਨੀ ਦੀ ਪਾਰਲੀਮੈਂਟ ਦੇ ਪ੍ਰਧਾਨ ਰੋਬਰਟਾ ਮੈਟਸੋਲਾ ਨਾਲ ਮੁਲਾਕਾਤ ਹੋ ਗਈ ਹੈ ਜੀ। ਏਅਰਪੋਰਟਾਂ ਦੇ ਭਵਿੱਖ ਨੀਤੀ ਤਿਆਰ ਕਰਨ ਲਈ ਫੈਡਰਲ ਕਾਕਸ ਵੱਲੋਂ ਸੰਸਦ ਮੈਂਬਰਾਂ ਨਾਲ ਗੱਲਬਾਤ, ਦੇਸ਼ ਦੇ 4 ਵੱਡੇ ਏਅਰਪੋਰਟ ਨਿੱਜੀ ਹੱਥਾਂ 'ਚ ਦੇਣ ਦੀ ਤਿਆਰੀ, ਜਿਨ੍ਹਾਂ ਵਿੱਚ ਟੋਰਾਂਟੋ ਪੀਅਰਸਨ ਏਅਰਪੋਰਟ ਮੌਂਟਰੀਅਲ, ਕੈਲਗਰੀ ਅਤੇ ਵੈਨਕੂਵਰ ਦੇ ਏਅਰਪੋਰਟ ਯੋਜਨਾ 'ਚ ਸ਼ਾਮਲ ਨੇ। ਚਾਰਾਂ ਨੂੰ ਕਹਿੰਦੇ ਠੇਕੇ 'ਤੇ ਦੇ ਦੇਣਾ ਸੀ, ਜੇ ਲੈਣਾ ਕਿਸੇ ਨੇ ਭਾਈ ਭਰ ਦਿਉ ਟੈਂਡਰ। ਟਰੰਪ ਦੀ ਨਵੀਂ ਟਿੱਪਣੀ ਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ ਸਵਾਗਤ, ਕਿਹਾ ਆਪਸੀ ਸਹਿਮਤੀ ਨਾਲ ਵਪਾਰਕ ਡੀਲ ਹਾਲੇ ਵੀ ਸੰਭਵ ਹੋਏਗੀ ਆ, ਹੋ ਸਕਦੀ ਹੈ ਕਹਿੰਦੇ। ਚਲੋ, ਅਤੇ ਕੈਨੇਡਾ ਦੇ ਸਿੱਖ ਨੌਜਵਾਨ ਸਰਬਰਾਜ ਸਿੰਘ ਕਾਲੋ ਨੇ ਮਲਟੀਕਲਚਰ ਜਰਨਲਿਜ਼ਮ ਵਿੱਚ ਵੈਬਸਟਰ ਅਵਾਰਡ ਜਿੱਤਿਆ। ਵੈਰੀ ਗੁੱਡ ਜੀ, ਚੱਕ ਦੋ ਫਟੇ ਜੀ। ਅਤੇ ਕੈਨੇਡਾ ਦੇ ਸ਼ਹਿਰਾਂ ਵਿੱਚ ਟਰੱਕ ਡਰਾਈਵਰਾਂ ਦੇ ਵੱਡੇ ਰੋਸ ਵਿਖਾਵੇ, ਜਿਹੜੀ ਆਪਾਂ ਖਬਰ ਕਰਕੇ ਹਟੇ ਹਾਂ। ਸਰੀ ਸਿਟੀ ਕੌਂਸਲ ਲਈ 17 ਅਕਤੂਬਰ ਨੂੰ ਪੈਣਗੀਆਂ ਵੋਟਾਂ। 1 ਮੇਅਰ, 8 ਕੌਂਸਲਰਾਂ ਅਤੇ 6 ਸਕੂਲ ਟਰੱਸਟੀਆਂ ਦੀ ਹੋਵੇਗੀ ਚੋਣ। ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ 'ਤੇ ਨਸਲੀ ਹਮਲਾ, 20 ਤੋਂ ਵੱਧ ਚਾਕੂ ਨਾਲ ਬਾਰ ਕਰਕੇ ਹਾਲਤ ਗੰਭੀਰ ਹੋ ਗਈ ਜੀ ਉਹਨਾਂ ਦੀ। ਅਮਰੀਕਾ 'ਚ ਇਮੀਗ੍ਰੇਸ਼ਨ ਵਿਭਾਗ ਨੇ ਪੰਜਾਬੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ। ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਨੇ ਹੁਣ ਤੱਕ 188 ਡਿਪੋਰਟੇਸ਼ਨ ਦੇ ਹੁਕਮ ਜਾਰੀ ਕੀਤੇ ਅਤੇ ਜਬਰਨ ਵਸੂਲੀ ਐਕਸਟੋਰਸ਼ਨ ਦੀਆਂ ਗਤੀਵਿਧੀਆਂ ਨਾਲ ਸ਼ੱਕੀ ਸੰਬੰਧ ਰੱਖਣ ਵਾਲੇ 111 ਵਿਅਕਤੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਹੈ। CBSA ਨੇ ਹਾਲ ਹੀ ਵਿੱਚ ਜਬਰਨ ਵਸੂਲੀ ਨਾਲ ਸੰਬੰਧਿਤ ਗਤੀਵਿਧੀਆਂ ਦੇ ਮਾਮਲੇ 'ਚ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਅਤੇ ਸਾਹਿਬਜੋਤ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕਰਤਾ ਜੀ। ਮਿਡ ਟਰਮ ਚੋਣਾਂ ਤੋਂ ਮੇਲ ਰਾਹੀਂ ਪੈਣ ਵਾਲੀਆਂ ਵੋਟਾਂ 'ਤੇ ਨਵੀਆਂ ਪਾਬੰਦੀਆਂ ਨੂੰ ਅਮਰੀਕਾ ਦੇ ਸੁਪਰੀਮ ਕੋਰਟ ਨੇ ਰੱਦ ਕਰਤਾ। ਅਤੇ ਲਾਸਟ ਖਬਰ ਇੱਕ ਹੈਗੀ ਆ ਜੀ, ਅਮਰੀਕਾ ਦੇ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਸਪੋਕਸਨ ਦੇ ਸਿੱਖ ਗੁਰਦੁਆਰਾ ਸਾਹਿਬ 'ਚ ਜੰਗਲੀ ਅੱਗ ਦੇ ਰਾਹਤਾਂ ਲਈ 30 ਹਜ਼ਾਰ ਬਣਿਆ ਹੈ, 30 ਹਜ਼ਾਰ ਦੀ ਸਹਾਇਤਾ ਦਿੱਤੀ ਗਈ ਹੈ। ਕਹਿੰਦੇ 30K ਲਿਖਿਆ ਹੋਇਆ, ਕੀ ਇਹਨੂੰ ਹਜ਼ਾਰਾਂ 'ਚ ਮਿਲਦੇ ਆਪਾਂ। 1 ਅਕਤੂਬਰ 2019 ਨੂੰ ਲਵਾਟਾ 'ਚ ਰੈਫਰੈਂਡਮ ਵੋਟਾਂ ਦੇ ਪਹਿਲੇ ਸਰਵੇਖਣ ਨੇ ਕੀਤੇ ਅਹਿਮ ਖੁਲਾਸੇ। 64% ਲੋਕ ਕੈਨੇਡਾ ਰਹਿਣ ਦੇ ਹੱਕ 'ਚ ਅਤੇ ਕੇਵਲ 34% ਲੋਕਾਂ ਨੇ ਕਿਹਾ ਸੀ ਕੈਨੇਡਾ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਆ। ਚਲੋ ਪਰਮਿੰਦਰ, ਇੱਕ ਖਬਰ ਕਰ ਲਾਂਗੇ ਜਾਂਦੇ ਜਾਂਦੇ ਲਾਸਟ 'ਚ ਆ, ਬਾਕੀ ਫੈਡਰਲ 'ਚ ਬਣਾਉਂਦੇ ਆ। ਕਹਿੰਦੇ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਿਲੇਬਸ ਆ ਉਹ ਤੋਂ ਸਿੱਖ ਇਤਿਹਾਸ ਸਾਰਾ ਕੁਝ ਬਾਹਰ ਕੱਢਤਾ ਹੈਗੇ, 30 ਸਕਿੰਟ ਇਸ ਖਬਰ ਲਈ।
13: ਬਿਲਕੁਲ, ਪੰਜਾਬ ਯੂਨੀਵਰਸਿਟੀ ਜਿੱਥੇ ਪਿੱਛੇ ਜਿਹਾ ਇਲੈਕਸ਼ਨ ਹੋ ਕੇ ਹਟੀ ਆ ਸਟੂਡੈਂਟ, ਸੋ ਉਹਦੇ ਵਿੱਚ ਜਿਹੜੇ ABP ਭਾਜਪਾ ਦੀ ਸਟੂਡੈਂਟ ਵਿਦਿਆਰਥੀ ਉਹਦਾ ਪ੍ਰਧਾਨ ਬਣ ਗਿਆ ਸੀ ਤੇ ਖਤਰੇ ਉਦੋਂ ਤੋਂ ਮੰਡਰਾ ਰਹੇ ਸੀ। ਸੋ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ MA ਦੇ ਸਿਲੇਬਸ ਦੇ ਵਿੱਚੋਂ ਜੀ ਜੀ ਧਿਆਨ ਦੇਣਾ, ਸਿੱਖ ਗੁਰੂਆਂ ਦਾ 500 ਸਾਲਾ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸ਼ਾਨਾਮੱਤੀ ਕੁਰਬਾਨੀਆਂ ਔਰ ਮਹਾਰਾਜਾ ਰਣਜੀਤ ਸਿੰਘ ਦਾ ਸਾਰੇ ਦਾ ਸਾਰਾ ਕਾਰਜਕਾਲ ਜਿਹੜਾ MA ਹਿਸਟਰੀ ਦੇ ਸਿਲੇਬਸ ਦੇ ਵਿੱਚੋਂ ਬਾਹਰ ਕੀਤਾ ਜਾ ਰਿਹਾ, ਇਹਦਾ ਕੀ ਮਤਲਬ ਆ? ਸੋ ਇਹ ਇੱਕ ਬਹੁਤ ਵੱਡੇ ਸੰਕੇਤ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਕੀ ਹੋਣ ਜਾ ਰਿਹਾ।
0: ਚਲੋ, ਆਉਣ ਦਾ ਹੈਡਲਾਈਨ 30 ਸਕਿੰਟ 'ਚ ਨਿਬੇੜੋ ਕੰਮ
13: ਜੀ। ਹੈਡਲਾਈਨ, ਜਲਾਲਾਬਾਦ ਦੇ ਥਾਣਾ ਸਿਟੀ 'ਚ ਧਮਾਕੇ ਦੀ ਬਦਲ ਗਈ ਸਟੋਰੀ। ਪਹਿਲਾਂ ਬੋਲੇ ਸਨ ਅਧਿਕਾਰੀ, MA ਕਬਾੜ 'ਚ ਖੜੀ ਗੱਡੀ ਦੀ ਕਾਰ ਦੀ ਬੈਟਰੀ ਫਟਣ ਨਾਲ ਆਈ ਸੀ ਆਵਾਜ਼। ਹੁਣ ਮੰਨ ਗਏ ਅਖੇ ਹੋਇਆ ਹੈ ਗ੍ਰਨੇਡ ਹਮਲਾ, 2 ਗ੍ਰਿਫਤਾਰ, ਹਮਲੇ ਪਿੱਛੇ ਪਾਕਿਸਤਾਨੀ ਏਜੰਸੀਆਂ ਦਾ ਦੱਸਿਆ ਹੱਥ। ਪੰਜਾਬ 'ਚ ਬਿਜਲੀ ਸੰਕਟ ਦਰਮਿਆਨ ਪਾਵਰ ਕਾਮ 'ਚ ਵੱਡੀ ਚੱਕਤਲ। PSCL ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਏ ਗਏ ਬਸੰਤ ਗਰਗ। ਸੀਨੀਅਰ IAS ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਮਿਲੀ ਬਿਜਲੀ ਬੋਰਡ ਦੀ ਬਾਗਡੋਰ। ਦਿੱਲੀ ਏਅਰਪੋਰਟ ਉੱਤੇ ਲਾਤਾ ਸਿਰਾ। ਇਟਲੀ ਦੇ 3 ਨਾਗਰਿਕ ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਤੇ ਏਅਰ ਇੰਡੀਆ ਦੀ ਚੜ ਗਿਆ ਫਲਾਈਟ ਤੇ ਮਾਰ ਗਿਆ ਉਡਾਰੀ। ਲਓ ਜੀ ਕਰ ਲਓ ਗੱਲ, ਅਮਰੀਕਾ ਤੋਂ ਆ ਰਿਹਾ ਭਾਣਜੇ ਦੇ ਨਾਂ ਉੱਤੇ ਮਾਮੇ ਨੂੰ ਲਾਤਾ 14 ਲੱਖ ਦਾ ਰਗੜਾ। ਵਟਸਐਪ ਕਾਲ ਜ਼ਰੀਏ
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

ਵਾਜੀ ਵਾ ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਟਿਊਜ਼ਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਇਸ ਖੂਬਸੂਰਤ ਸਵੇਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ। ਕਹਿੰਦੇ ਪਰਮਾਤਮਾ ਦੀ ਯਾਦ ਮਨੁੱਖ ਨੂੰ ਭੀੜ ਦੇ ਵਿੱਚ ਵੀ ਆਪਣੇ ਅੰਦਰ ਵਸਣਾ ਸਿਖਾਉਂਦੀ ਹੈ। ਜਿਹੜਾ ਮਨ ਦੂਜਿਆਂ ਨੂੰ ਮਾਫ਼ ਕਰ ਦਿੰਦਾ ਹੈ ਉਹ ਆਪਣੇ ਲਈ ਵੀ ਸ਼ਾਂਤੀ ਦਾ ਦਰਵਾਜ਼ਾ ਖੋਲ੍ਹ ਲੈਂਦਾ ਹੈ। ਸੱਚ ਬੋਲਣ ਲਈ ਹੌਸਲਾ ਚਾਹੀਦਾ ਹੈ, ਪਰ ਸੱਚ ਤੇ ਤੁਰਨ ਲਈ ਪਰਮਾਤਮਾ ਦਾ ਸਹਾਰਾ ਚਾਹੀਦਾ ਹੈ। ਭਰੋਸਾ ਉਹਨਾਂ ਦਾ ਨਾ ਕਰੋ ਜਿਨ੍ਹਾਂ ਦਾ ਖਿਆਲ ਵਕਤ ਨਾਲ ਬਦਲ ਜਾਂਦਾ ਹੈ, ਭਰੋਸਾ ਉਹਨਾਂ ਦਾ ਕਰੋ ਜਿਨ੍ਹਾਂ ਦਾ ਖਿਆਲ ਉਦੋਂ ਵੀ ਉਵੇਂ ਦਾ ਰਹੇ ਜਦ ਤੁਹਾਡਾ ਵਕਤ ਬਦਲ ਜਾਂਦਾ ਹੈ। ਜਦ ਕੋਈ ਵਾਰ ਵਾਰ ਕਿੱਲ ਬਣ ਕੇ ਚੁੱਭੇ, ਆਹ ਦੇਖਿਓ ਜ਼ਰਾ, ਜਦੋਂ ਕੋਈ ਵਾਰ ਵਾਰ ਕਿੱਲ ਬਣ ਕੇ ਚੁੱਭੇ ਤਾਂ ਇੱਕ ਵਾਰ ਹਥੌੜਾ ਬਣ ਕੇ ਠੋਕ ਦੇਣਾ ਹੀ ਠੀਕ ਹੈ। ਸਮਾਜ ਦੇਖਦਾ ਹੈ ਮੈਂ ਕਰਦਾ ਕੀ ਹਾਂ, ਸਮਾਜ ਦੇਖਦਾ ਮੈਂ ਕੀ ਕੰਮ ਕਰਦਾ, ਪਰਮਾਤਮਾ ਦੇਖਦਾ ਮੇਰੀ ਸੋਚ ਕੀ ਹੈ, ਮੈਂ ਸੋਚਦਾ ਕੀ ਹਾਂ। ਜਦੋਂ ਜ਼ਿੰਦਗੀ ਹਸਾਏ ਤਾਂ ਸਮਝ ਲਓ ਚੰਗੇ ਕਰਮਾਂ ਦਾ ਫਲ ਮਿਲ ਰਿਹਾ ਹੈ, ਜਦੋਂ ਰੁਲਾਏ ਤਾਂ ਸਮਝ ਲਓ ਚੰਗੇ ਕਰਮ ਕਰਨ ਦਾ ਵੇਲਾ ਆ ਗਿਆ ਹੈ। ਹਰ ਕੰਮ ਪਰਮਾਤਮਾ ਤੇ ਛੱਡਣ ਵਾਲੇ ਇਨਸਾਨ ਦੇ ਘਰ ਕਦੇ ਵੀ ਸੁੱਖ ਨਹੀਂ ਆ ਸਕਦੇ, ਜਦੋਂ ਕਿ ਕੰਮ ਕਰਨ ਤੋਂ ਬਾਅਦ ਪਰਮਾਤਮਾ ਦਾ ਧੰਨਵਾਦ ਕਰਨ ਵਾਲੇ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਹਨ। ਜਿਸ ਦੀ ਸੋਚ ਵਿੱਚ ਆਤਮ ਵਿਸ਼ਵਾਸ ਦੀ ਮਹਿਕ, ਇਰਾਦਿਆਂ ਦੇ ਵਿੱਚ ਹੌਸਲੇ ਦੀ ਮਿਠਾਸ ਤੇ ਨੀਅਤ ਵਿੱਚ ਸੱਚਾਈ ਦਾ ਸਵਾਦ, ਉਹੀ ਅਸਲ ਜ਼ਿੰਦਗੀ ਦੇ ਵਿੱਚ ਮਹਿਕਦਾ ਗੁਲਾਬ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਇਹਨਾਂ ਖੂਬਸੂਰਤ ਸਤਰਾਂ ਦੇ ਨਾਲ ਆਓ ਦੋਸਤੋ, ਅੱਜ ਮਿਲ ਵੜ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਇੱਕ ਇੱਕ ਨੰਬਰ ਹੈ, ਉੱਦਾਂ ਤਾਂ ਤੁਹਾਡੇ ਦਿਲਾਂ ਉੱਤੇ ਲਿਖਿਆ ਹੋਇਆ, ਫੇਰ ਵੀ ਨਿੱਤ ਨਵੇਂ ਸਰੋਤੇ ਸਾਡੇ ਨਾਲ ਜੁੜਦੇ ਨੇ। ਸਟੂਡੀਓ ਦਾ ਨੰਬਰ 905-673-3337 905-673-3337 ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਇਸ ਟਾਈਮ ਪੀਅਰਸਨ ਏਅਰਪੋਰਟ ਤੇ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਅੱਜ ਦੋਸਤੋ ਵੱਧ ਤੋਂ ਵੱਧ ਦੁਪਹਿਰ ਵੇਲੇ ਤਾਪਮਾਨ 24 ਡਿਗਰੀ ਸੈਲਸੀਅਸ ਤੇ 26 ਡਿਗਰੀ ਸੈਲਸੀਅਸ ਮਹਿਸੂਸ ਕੀਤਾ ਜਾਵੇਗਾ। ਬਹੁਤ ਜਲਦੀ ਅਸੀਂ ਪੰਜਾਬ ਜੁੜ ਰਹੇ ਹਾਂ, ਜਿੱਥੋਂ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਉੱਥੋਂ ਦੀ ਤਾਜ਼ਾ ਤਰੀਨ ਖ਼ਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਣਗੇ।

0: ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਮਹਿਫਿਲ ਸਜ ਚੁੱਕੀ ਹੈ ਤੇ ਸਾਡੀਆਂ ਤਾਰਾਂ ਪੰਜਾਬ ਜੁੜ ਚੁੱਕੀਆਂ ਨੇ, ਜਿੱਥੋਂ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ। ਉਸ ਤੋਂ ਪਹਿਲਾਂ ਇੱਕ ਕਾਲ ਲੈ ਲੈਣੇ 7015। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ, ਬਾਸੀ ਸਾਹਿਬ ਜੀ ਆਇਆਂ ਨੂੰ ਜੀ।
1: ਇੱਕ ਵਾਰੀ ਬੇਨਤੀ ਸੁਣ ਲੋ ਵੀ ਮੈਂ ਨੋਟ ਕਰਿਆ, ਜਿਹੜਾ ਥੋੜਾ ਜਿਹਾ ਸਾਹਿਬਜ਼ਾਦਾ ਹੈ ਉਹਦੀ ਰੇਸ ਜਿਹੜੀ ਕਪੈਸਿਟੀ ਬਹੁਤ ਵਧੀਆ ਹੈ
0: ਜੀ। ਧੰਨਵਾਦ।
1: ਟੈਲੈਂਟ ਹੈਗਾ ਉਹਦਾ ਰਾਈਡਰ
0: ਜੀ,
1: ਰੇਸਾਂ ਵੱਲ ਧਿਆਨ ਦਿਓ
0: ਜੀ,
1: ਤੇ ਮੈਂ ਉਹਨੂੰ ਸਪੈਸ਼ਲ ਘੜੀ ਇਸੇ ਕਰਕੇ ਦਿੱਤੀ ਹੈ ਕਿ ਘੜੀ ਦੇਖ ਕੇ ਦੌੜਿਆ ਕਰ ਭਾਈ ਪੁੱਤ।
0: ਕਿਆ ਬਾਤ ਹੈ, ਕਿਆ ਬਾਤ ਹੈ, ਜ਼ਰੂਰ ਭਾਈ ਜੀ।
1: ਮੇਰੀ ਇੱਕ ਬੇਨਤੀ ਵੀ ਸੁਣ ਲਓ ਵੀ ਗੁਰਪ੍ਰੀਤ ਢਿੱਲੋਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਦਿਓ, ਜਿਹੜਾ ਮੈਂ 6 ਪੁਆਇੰਟ ਪ੍ਰੋਗਰਾਮ ਦਿੱਤਾ ਨਾ ਉਹਨੇ ਬਹੁਤ ਵਧੀਆ ਲੋਕਾਂ ਵਾਸਤੇ, ਬਹੁਤ ਧਰਲੇ ਦਾ ਕੰਮ ਕਰਦਾ ਸਾਨੂੰ ਸੀਨੀਅਰ ਦਾ ਬਹੁਤ ਮਦਦ ਕਰੀ ਹੈ ਉਹਨੇ
0: ਜੀ,
1: ਬਹੁਤ ਵਧੀਆ ਬੰਦਾ। ਬਾਕੀ ਤੁਸੀਂ ਆਪ ਜਾਣੀ ਜਾਣ, ਮੈਂ ਆਪਣੇ ਵੱਲੋਂ ਬੇਨਤੀ ਕਰੂੰਗਾ ਜਿਹਨੇ ਸਰੋਤੇ ਹੈ ਵੀ ਜਿੰਨੀਆਂ ਵੱਧ ਤੋਂ ਵੱਧ ਵੋਟਾਂ 9-10 ਵਾਰਡ ਜਾਈਆਂ ਗੁਰਪ੍ਰੀਤ ਢਿੱਲੋਂ ਨੂੰ ਪਾਓ
0: ਜੀ,
1: ਅਤੇ ਆਪਣੇ ਕੰਮ ਲਓ ਤੇ ਇਹਦੇ ਕੰਮ ਕਰਾਓ
0: ਜੀ।
1: ਬਹੁਤ ਸ਼ੁਕਰੀਆ, ਤੇ ਤੁਹਾਡੀ ਇੱਕੋ ਅਰਦਾਸ ਹੈ ਮੇਰੀ ਵੀ, ਤੁਹਾਡੀ ਚੜ੍ਹਦੀ ਕਲਾ ਹੈ, ਹਰ ਦਮ ਚੜ੍ਹਦੀ ਕਲਾ ਹੈ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਬਾਜੀ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਆਸ਼ੀਰਵਾਦਾਂ ਦੇ ਨਾਲ ਹੈ ਜੀ, ਬਹੁਤ ਬਹੁਤ ਧੰਨਵਾਦ। ਕਪਲ ਆਫ ਕਾਲ, ਕਿਉਂਕਿ ਭਾਜੀ ਹੁਣੀ ਉਹ ਦੂਸਰੇ ਪਾਸੇ ਸਾਡੇ ਨਾਲ ਹੋਲਡ ਤੇ ਨੇ, ਤੇ ਆਪਾਂ ਜਲਦੀ ਹੀ ਆ ਜਿਹੜਾ ਪੰਜਾਬ ਜੁੜਨ ਜਾ ਰਿਹਾ। 7603 ਜੀ, ਸਵਾਗਤ ਹੈ ਜੀ।
2: ਸਤਿ
0: ਸ਼੍ਰੀ ਅਕਾਲ ਭਾਜੀ,
2: ਸਤਿ ਸ਼੍ਰੀ ਅਕਾਲ ਤੇ
0: ਦਲਵੀਰ ਭਾਜੀ, ਬਹੁਤ ਬਹੁਤ ਧੰਨਵਾਦ। ਪੌਲ ਭਾਜੀ, ਕਿਆ ਬਾਤ ਹੈ, ਕਿਆ ਬਾਤ ਹੈ, ਟ੍ਰਾਈ ਸਿਟੀ ਤੋਂ ਆ ਗਏ ਭਾਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਸਤਿ ਸ਼੍ਰੀ ਅਕਾਲ ਭਾਜੀ,
0: ਧੰਨਵਾਦ
3: ਇਹਨਾਂ ਦਾ, ਵਾਪਸੀ ਕੀ ਕਹਿੰਦੇ, ਘਰ ਵਾਪਸੀ
0: ਜੀ
3: ਜਦੋਂ ਕਹਿੰਦੇ ਹੁੰਦੇ ਉਹਨਾਂ ਦੀ ਭਾਸ਼ਾ ਦੇ ਵਿੱਚ
0: ਜੀ ਜੀ,
3: ਔਰ ਬਹੁਤ ਜੀ ਆਇਆਂ ਨੂੰ, ਔਰ ਬੇਨਤੀ ਹੈ ਵੀ ਜੁੜੇ ਰਹਿਓ ਤੇ ਭਾਜੀ ਤੁਹਾਨੂੰ ਬੇਨਤੀ ਵੀ ਇਹਨਾਂ ਨੇ ਜੋੜੀ ਰੱਖਿਓ
0: ਜੀ ਜੀ,
3: ਜੋ ਪਹਿਲਾਂ ਹੋਇਆ ਅਸੀਂ ਉਹ ਭੁੱਲ ਜਾਂਦੇ ਹਾਂ, ਇੰਨਾ ਭਾਵੇਂ ਮੇਰਾ ਟਾਈਮ ਨੀ ਹੈ ਜੀ ਉਸ ਸਕੇਜੂਲ ਦਾ, ਅੱਜ ਲੱਕੀਲੀ ਲੋੜ ਟਾਈਮ ਤੇ ਮਿਲ ਗਿਆ ਜੀ, ਮੈਂ ਨਿਕਲਿਆ ਤੇ ਪ੍ਰੋਗਰਾਮ ਮੈਂ ਲਾ ਲਿਆ ਅਚਾਨਕ
0: ਜੀ ਜੀ,
3: ਪਰ ਬੇਨਤੀ ਹੈ ਸਰਕਾਰ ਇਹਨਾਂ ਨੂੰ ਪਲੀਜ਼ ਜੋੜੀ ਰੱਖਿਓ, ਔਰ ਇਹਨਾਂ ਨੂੰ ਸਾਡੇ ਨਾਲ ਜੋ ਪ੍ਰੇਮ ਪਿਆਰ ਬਣਿਆ ਨਾ ਜੀ ਉਹਨੂੰ ਕੰਟੀਨਿਊ ਰੱਖੋ, ਬਸ ਇੰਨਾ ਹੀ ਕਰ
0: ਜੀ ਜੀ। ਥੈਂਕ ਯੂ ਜੀ, ਥੈਂਕ ਯੂ ਪੌਲ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਰਮੇਸ਼ ਭਾਜੀ ਹੁਣੀ ਹੈ, ਜਲਦੀ ਉਹਨਾਂ ਤੋਂ ਵੀ ਆਪਾਂ ਲੈ ਲੈਂਦੇ ਹਾਂ, ਪਰ AM 530 ਦੇ ਨਾਲ ਰਮੇਸ਼ ਭਾਜੀ ਹੁਣਾਂ ਦਾ ਨਾਤਾ ਜਿੱਦਾਂ ਸਾਲਾਂ ਤੋਂ ਬਰਕਰਾਰ ਹੈ ਉਸੇ ਤਰ੍ਹਾਂ ਬਰਕਰਾਰ ਰਹੇਗਾ, ਟਾਈਮਿੰਗ ਕੋਈ ਵੀ ਹੋਵੇ, ਪਰ ਅਸੀਂ ਵੀ ਬੜੇ ਖੁਸ਼ਕਿਸਮਤ ਹੈ ਭਾਜੀ ਹੁਣਾਂ ਦੇ ਨਾਲ, ਜਿੰਨੀ ਕੁ ਵੀ ਸਾਨੂੰ ਸਾਂਝ ਪਾਉਣ ਨੂੰ ਮਿਲ ਰਹੀ ਹੈ। ਤੁਹਾਡਾ ਸਾਰਿਆਂ ਦਾ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਉਪਰਾਲਾ ਕੀਤਾ ਤੇ ਅਸੀਂ ਰਮੇਸ਼ ਭਾਜੀ ਹੁਣਾਂ ਨੂੰ ਬੇਨਤੀ ਕੀਤੀ ਤੇ ਇਹਨਾਂ ਨੇ ਉਸ ਬੇਨਤੀ ਨੂੰ ਫੁੱਲ ਚੜਾਇਆ, ਤੇ ਅਸੀਂ ਜਦੋਂ ਵੀ ਭਾਜੀ ਹੁਣਾਂ ਦੀਆਂ ਖਬਰਾਂ ਸੁਣਦੇ ਹਾਂ ਬੜੀਆਂ ਹੀ ਇੱਕ ਕਹਿ ਲਓ ਵੀ ਨਿਰਪੱਖਤਾ ਦੇ ਨਾਲ, ਧੜੱਲੇ ਦੇ ਨਾਲ ਖਬਰ ਜੋ ਹੈ ਉਸਨੂੰ ਖਬਰ ਦੇ ਰੂਪ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ, ਨਾ ਕਿ ਵਧਾ ਕੇ, ਨਾ ਚੜਾ ਕੇ, ਨਾ ਥੱਲੇ ਸਿੱਟ ਕੇ, ਇੱਕ ਗਰਾਊਂਡ ਰਿਐਲਿਟੀ ਹੈ ਜਿਹੜੀ, ਇੱਕ ਸੱਚਾਈ ਹੈ ਜਿਹੜੀ, ਉਹ ਪੇਸ਼ ਕੀਤੀ ਜਾਂਦੀ ਹੈ। ਲਓ ਜੀ, ਫਿਰ ਬਹੁਤੀ ਦੇਰ ਨਾ ਕਰਦੇ ਹੋਏ ਚੱਲਦੇ ਹਾਂ ਪੰਜਾਬ, ਜਿੱਥੋਂ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਆ। ਗੁਰਦੇਵ ਭਾਜੀ, ਤੁਹਾਡਾ ਵੀ ਪਹਿਲਾਂ ਵੈਲਕਮ ਜੀ।
4: ਮੇਰੇ ਵੱਲੋਂ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਭਾਜੀ ਕਹਿ ਗਏ ਰਮੇਸ਼ ਜੀ ਨੂੰ ਜੋੜ ਕੇ ਰੱਖੋ, ਇੱਕ ਛੋਟੀਆਂ ਲੈਣਾ ਭੁੱਲ ਗਈ, ਯਾਰ ਪੁਰਾਣੇ ਨਵਿਆਂ ਦੇ ਗਲ ਲਾ ਕੇ ਆਪਾਂ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਾਂ,
0: ਜੋੜ ਕੇ।
4: ਥੈਂਕ ਯੂ ਜੀ
0: ਜੀ, ਬਹੁਤ ਬਹੁਤ ਧੰਨਵਾਦ ਰਮੇਸ਼ ਭਾਜੀ, ਵੈਲਕਮ ਜੀ ਆਏ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
5: ਅਤੁਲ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਸੱਜਰੀ ਸਵੇਰ ਦੇ ਨਾਲ ਜੁੜੇ ਮੇਰੇ ਬਹੁਤ ਹੀ ਸਤਿਕਾਰ, ਬਹੁਤ ਪਿਆਰੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਆਪਾਂ ਰੁੱਖ ਕਰਦੇ ਹਾਂ ਜੀ ਖਬਰਾਂ ਵੱਲ, ਅਤੇ ਨਾਲ ਦੀ ਨਾਲ ਮੈਂ ਕੋਸ਼ਿਸ਼ ਕਰਾਂਗਾ ਦੋਸਤੋ ਜਦੋਂ ਅਸੀਂ ਖਬਰਸਾਰ ਕਰਦੇ ਹਾਂ, ਮੈਂ ਬੇਨਤੀ ਕਰਦਾ ਕਿਉਂਕਿ ਆਫਟਰ ਜਦੋਂ ਭਾਅ ਜੀ ਹੁਣੀ ਚਲੇ ਜਾਂਦੇ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਆ ਜਾਂਦੀਆਂ ਨੇ, ਸੋ ਜਦੋਂ ਖਬਰਸਾਰ ਕਰਦੇ ਹੋਈਏ ਤੁਸੀਂ ਇਨ ਬਿਟਵੀਨ ਕੋਈ ਵੀ ਖਬਰ 'ਤੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤਬਸਰਾ ਕਰਨਾ ਚਾਹੁੰਦੇ ਹੋ, ਟਿਕਾ ਟਿੱਪਣੀ ਜਾਂ ਫਿਰ ਭਾਅ ਜੀ ਤੋਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਡੂਰਿੰਗ ਦਾ ਖਬਰ ਪ੍ਰੋਗਰਾਮ ਦੇ ਵਿੱਚ ਆ ਜਿਹੜਾ, ਤੁਸੀਂ ਕਾਲ ਕਰ ਸਕਦੇ ਹੋ। ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਜਿਵੇਂ ਹੀ ਆ ਜਿਹੜੀ ਕੋਈ ਖਬਰ ਖਤਮ ਹੁੰਦੀ ਹੈ ਉਸ ਤੋਂ ਬਾਅਦ ਨਾਲ ਹੀ ਤੁਹਾਡੀ ਮੈਂ ਕਾਲ ਆ ਜਿਹੜੀ ਉਹ ਐਡ ਕਰ ਦਿੰਦਾ ਜੀ। ਐਡਵਾਂਸ ਤੋਂ ਆਏ ਨੇ ਭਾਅ ਜੀ GINO, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
6: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪਟਲ ਸਾਹਿਬ, ਕੀ ਹਾਲ ਚਾਲ ਹੈ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਥੈਂਕ ਯੂ।
6: ਤੁਹਾਡਾ ਪ੍ਰੋਗਰਾਮ ਨੰਬਰ 1 ਨੇ ਜੇ, 10 ਨੰਬਰ ਹੋਣ ਮੈਂ ਤੁਹਾਨੂੰ ਦੱਸ ਹੀ ਦਿਆਂ।
0: ਕੀ ਬਾਤ ਹੈ, ਕੀ ਬਾਤ ਹੈ, ਪਿਆਰ ਹੈ ਜੀ,
6: ਤੁਹਾਨੂੰ ਖੁਸ਼ ਰੱਖੇ
0: ਜੀ।
6: ਬੜਾ ਇੱਕ ਤਾਂ ਕਿਹੜਾ ਟ੍ਰੇਨਿੰਗ ਲਈ ਹੈ ਲੱਗਦਾ ਜਿਹੜਾ ਪ੍ਰੋਗਰਾਮ ਕਰਦੇ
0: ਹੋ। ਆ ਤੁਹਾਡੇ ਤੋਂ ਹੀ ਲਈਆਂ ਟ੍ਰੇਨਿੰਗਾਂ ਮੈਂ, ਸਿੱਖੀਆਂ ਤਜਰਬਾ।
6: ਦੱਸੋ ਜਾਂ ਨਾ ਦੱਸੋ, ਤੇ ਜਿਹੜਾ ਪਹਿਲੀ ਵਾਰੀ ਫੋਨ ਕਰਦਾ ਨਾ ਬੰਦਾ ਕੋਈ ਵੀ
0: ਜੀ ਜੀ,
6: ਉਹਨੂੰ ਮਠਿਆਈ ਦਾ ਇੱਕ ਡੱਬਾ ਦਿਆ ਕਰੋ
0: ਜੀ, ਜਰੂਰ। ਮੈਂ ਤੁਹਾਡੇ ਵੱਲੋਂ ਸਪਾਂਸਰ ਕਰ ਦੇਣਾ ਭਾਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਵੱਲੋਂ ਮਿਲਦੇ ਆ ਥਾ ਪਿਆਰ ਨੂੰ। ਸੋ ਵੀਕਐਂਡ ਵੀ ਬਹੁਤ ਬਿਜ਼ੀ ਰਿਹਾ, ਸੋ ਆਓ ਪਹਿਲਾਂ ਉੱਥੇ ਦੀ ਖਬਰਸਾਰ ਚੱਲਦੇ ਆ ਪੰਜਾਬ ਵੱਲ ਕੀ ਕੁਝ ਵਾਪਰਿਆ। ਤੇ ਭਾਜੀ ਪਹਿਲਾਂ ਚੱਲਦੇ ਆ, ਕਹਿੰਦੇ ਪੰਜਾਬ ਕਾਂਗਰਸ ਦਾ ਨਵਾਂ ਪਾਇਲਟ ਪੰਜਾਬ ਵਿੱਚ ਪਹੁੰਚਦੇ ਹੀ ਗ੍ਰਿਫਤਾਰ ਕਰ ਲਿਆ ਜੀ ਭਾਜੀ।
5: ਪਟਲ ਸਾਹਿਬ, ਤੁਸੀਂ ਗੱਲ ਸਚਿਨ ਪਾਇਲਟ ਦੀ ਕੀਤੀ ਹੈ, ਸਚਿਨ ਪਾਇਲਟ ਜਿਨ੍ਹਾਂ ਦੇ ਨਾਮ ਦੇ ਮਗਰ ਪਾਇਲਟ ਲੱਗਦਾ ਹੈ, ਔਰ ਮੈਂ ਬਹੁਤ ਵਾਰ ਜ਼ਿਕਰ ਕਰ ਚੁੱਕਾ ਕਿ ਪਾਇਲਟ ਨਾਮ ਉਸ ਪਰਿਵਾਰ ਦਾ ਕਮਾਇਆ ਹੋਇਆ ਨਾਮ ਹੈ, ਕੋਈ ਐ ਨਹੀਂ ਅਸੀਂ ਕਹਿ ਸਕਦੇ ਕਿ ਕੁਝ ਸਦੀਆਂ ਤੋਂ ਨਾਮ ਚੱਲਦਾ ਸੀ। ਸਚਿਨ ਪਾਇਲਟ ਦੇ ਪਿਤਾ ਪਾਇਲਟ ਸਨ, ਤੇ ਉਦੋਂ ਤੋਂ ਜਦੋਂ ਤੋਂ ਸਿਆਸਤ ਵਿੱਚ ਪੈ ਕਰਿਆ ਤੇ ਨਾਲ ਪਾਇਲਟ, ਤੇ ਫਿਰ ਉਹਨਾਂ ਦੇ ਪੁੱਤਰ ਸਚਿਨ ਪਾਇਲਟ ਦੇ ਨਾਲ ਪਾਇਲਟ ਲੱਗਾ ਹੋਇਆ। ਸਚਿਨ ਪਾਇਲਟ ਪਟਲ ਸਾਹਿਬ ਭਾਰਤ ਦੀ ਕਾਂਗਰਸ ਦੇ ਇੱਕ ਸਿਰਕਤ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਆ, ਰਾਜਸਥਾਨ ਦੀ ਕਾਂਗਰਸ ਦੇ ਜਾਣਿਆ ਪਹਿਚਾਣੇ ਆਗੂ ਹੈ, ਭਾਰਤੀ ਸਿਆਸਤ ਦਾ ਜਾਣਿਆ ਪਹਿਚਾਣਿਆ ਨਾਮ ਹੈ, ਖਾਸ ਕਰਕੇ ਜਿਹਨੂੰ ਆਪਾਂ ਯੰਗ ਏਜ ਦੇ ਲੋਕ ਆਖਦੇ ਹੈ, ਉਸ ਨੌਜਵਾਨ ਚਿਹਰਿਆਂ ਦੇ ਵਿੱਚ, ਕਾਂਗਰਸ ਦੇ ਨੌਜਵਾਨ ਚਿਹਰਿਆਂ ਦੇ ਵਿੱਚ ਸਚਿਨ ਪਾਇਲਟ ਇੱਕ ਵੱਡਾ ਨਾਮ। ਕਾਂਗਰਸ ਪਾਰਟੀ ਨੇ ਬੀਤੇ ਦਿਨੀ ਇੱਕ ਵੱਡਾ ਫੈਸਲਾ ਲੈ ਕੇ ਸਚਿਨ ਪਾਇਲਟ ਦੇ ਹੱਥ ਪੰਜਾਬ ਕਾਂਗਰਸ ਦੀ ਕਮਾਂਡ ਦੇ ਦਿੱਤੀ ਸੀ ਕਿ ਤੁਸੀਂ ਪੰਜਾਬ ਕਾਂਗਰਸ ਨੂੰ ਆਪਣੇ ਹੱਥਾਂ ਵਿੱਚ ਲਓ ਤੇ 2027 ਦੀ ਤਿਆਰੀ ਕਰੋ। ਪਾਰਟੀ ਸਚਿਨ ਪਾਇਲਟ ਨੂੰ ਪੰਜਾਬ ਦੇ ਕਾਂਗਰਸ ਦੇ ਸਿਆਸੀ ਮਾਮਲਿਆਂ ਦਾ ਇੰਚਾਰਜ ਲਾਇਆ ਸੀ, ਤੇ ਉਹ ਸਚਿਨ ਪਾਇਲਟ ਅੱਜ ਪਹਿਲੀ ਵਾਰ ਪੰਜਾਬ ਪਹੁੰਚੇ ਹੈ। ਪਹਿਲਾਂ ਤੇ ਜਦੋਂ ਉਹਨਾਂ ਨੇ ਉੱਥੋਂ ਚੱਲਣਾ ਸੀ ਦਿੱਲੀ ਤੋਂ, ਮੈਂ ਉਹ ਤਸਵੀਰਾਂ ਵੇਖ ਰਿਹਾ ਸੀ, ਬਹੁਤ ਸਾਰੇ ਲੋਕ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਅੱਜ ਨਜ਼ਰ ਟਿਕਾ ਕੇ ਬੈਠੇ ਸੀ ਕਿ ਸਚਿਨ ਪਾਇਲਟ ਨੇ ਪੰਜਾਬ ਆਉਣਾ, ਕਿਹੋ ਜਿਹਾ ਸਵਾਗਤ ਹੋਵੇਗਾ, ਕਿਹੜਾ ਧੜਾ ਇੱਕ ਨੰਬਰ ਤੇ ਆਵੇਗਾ, ਕਿਹੜਾ ਧੜਾ ਦੂਜੇ ਨੰਬਰ ਤੇ, ਕਿਉਂਕਿ ਪੰਜਾਬ ਦੀ ਕਾਂਗਰਸ ਵਿੱਚ ਧੜੇਬੰਦੀ ਬਹੁਤ ਹੈ। ਪਹਿਲਾਂ ਤੇ ਮੈਂ ਉਹ ਵੇਖਿਆ ਕਿ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਸਚਿਨ ਪਾਇਲਟ, ਤੇ ਉੱਥੇ ਅਰਦਾਸ ਕਰਨ ਤੋਂ ਬਾਅਦ ਜਹਾਜ਼ ਵਿੱਚ ਬੈਠੇ ਤੇ ਫਿਰ ਉਹ ਪੰਜਾਬ ਪਹੁੰਚੇ। ਔਰ ਉੱਥੇ ਪਟਲ ਸਾਹਿਬ ਪੰਜਾਬ ਪਹੁੰਚਦਿਆਂ ਮੈਂ ਕਹਿ ਸਕਦਾ ਕਿ ਇਹ ਉਹਨਾਂ ਦੀ ਇੱਕ ਪਹਿਲੀ ਪ੍ਰਾਪਤੀ ਰਹੀ ਹੈ ਕਿ ਉਹ ਪੰਜਾਬ ਦੀ ਕਾਂਗਰਸ ਦੇ ਵਿੱਚ ਅੱਜ ਕਾਫੀ ਦਿਨਾਂ ਬਾਅਦ ਧੜੇਬੰਦੀ ਖਤਮ ਹੁੰਦੀ ਭੋਰਾ ਇੱਕ ਨਜ਼ਰ ਆਈ ਹੈ, ਇੱਕ ਤਸਵੀਰ ਨਜ਼ਰ ਆਈ ਹੈ ਜਿੱਥੇ ਵੱਖ ਵੱਖ ਧੜੇਬੰਦੀਆਂ ਵਾਲੇ ਆਗੂ ਇੱਕ ਮੰਚ ਤੇ ਨਜ਼ਰ ਆਏ ਹੈ। ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਪ੍ਰਤਾਪ ਬਾਜਵੇ ਤੋਂ ਲੈ ਕੇ ਰਾਜਾ ਬੜਿੰਗ ਤੋਂ ਲੈ ਕੇ ਬਹੁਤ ਸਾਰੇ ਆਗੂ ਅੱਜ ਇੱਕ ਪਲੇਟਫਾਰਮ ਤੇ ਨਜ਼ਰ ਆਏ। ਜਿਹੜੀ ਤੁਸੀਂ ਗ੍ਰਿਫਤਾਰੀ ਦੀ ਗੱਲ ਕੀਤੀ, ਅਸਲ ਵਿੱਚ ਉਹ ਕਹਾਣੀ ਇਹ ਆ ਕਿ ਸਚਿਨ ਪਾਇਲਟ ਦੀ ਜਿਹੜੀ ਪੰਜਾਬ 'ਚ ਐਂਟਰੀ ਹੋਈ ਹੈ, ਬੜੀ ਜਿਹਨੂੰ ਕਹਿੰਦੇ ਆ ਕਿ ਧੜੱਲੇ ਨਾਲ ਐਂਟਰੀ ਹੋਈ, ਅੱਜ ਉਸ ਵੇਲੇ ਐਂਟਰੀ ਹੋਈ ਜਦੋਂ ਪੰਜਾਬ ਦੀ ਸਮੁੱਚੀ ਕਾਂਗਰਸ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਦਾ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਪੰਜਾਬ ਕਾਂਗਰਸ ਦੇ ਬਹੁਤ ਸਾਰੇ ਆਗੂ, ਬਹੁਤ ਵੱਡੀ ਗਿਣਤੀ 'ਚ ਵਰਕਰ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਾ ਦਫ਼ਤਰ ਹੈ ਉੱਥੇ ਪਹੁੰਚੇ ਸੀ। ਉੱਥੇ ਸਚਿਨ ਪਾਇਲਟ ਪਹੁੰਚ ਜਾਂਦੇ ਆ, ਉੱਥੇ ਪੰਜਾਬ ਦੀ ਤਮਾਮ ਕਾਂਗਰਸੀ ਲੀਡਰਸ਼ਿਪ ਸੀ ਜਿਹੜੀ ਇੱਕ ਮੰਚ ਤੇ ਨਜ਼ਰ ਆਈ ਹੈ, ਤੇ ਫਿਰ ਜਦੋਂ ਚਾਲੇ ਪਾਏ ਗਏ ਤੇ ਪਹਿਲਾਂ ਤਾਂ ਜਿਹੜੀਆਂ ਪਾਣੀ ਵਾਲੀਆਂ ਤੋਪਾਂ ਹੁੰਦੀਆਂ, ਪਾਣੀ ਵਾਲੀਆਂ ਤੋਪਾਂ ਕਾਂਗਰਸੀਆਂ ਦੇ ਉੱਪਰ ਸਿੱਟੀਆਂ ਗਈਆਂ ਕਿ ਭਾਈ ਤੁਸੀਂ ਅੱਗੇ ਨਹੀਂ ਵੱਧ ਸਕਦੇ, ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਇਕੱਠ ਵੱਡਾ ਸੀ ਫਿਰ, ਚੰਡੀਗੜ੍ਹ ਦੀ ਪੁਲਿਸ ਅਕਸਰ ਜੋ ਕਰਦੀ ਅੱਜ ਉਹੀ ਕੀਤਾ। ਉਹਨਾਂ ਨੇ ਮੁੱਖ ਮੁੱਖ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ, ਡਿਟੇਨ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਵਿੱਚ ਸਚਿਨ ਪਾਇਲਟ ਨੂੰ ਵੀ ਡਿਟੇਨ ਕੀਤਾ ਗਿਆ, ਜਿਹ ਚ ਪ੍ਰਤਾਪ ਸਿੰਘ ਵਾਜਪੇਈ ਨੂੰ ਵੀ ਕੀਤਾ ਗਿਆ, ਜਿਹਦੇ ਵਿੱਚ ਰਾਜਾ ਵੜਿੰਗ ਨੂੰ ਵੀ ਕੀਤਾ ਗਿਆ, ਜਿਹਦੇ ਵਿੱਚ ਗੁਰਕੀਤ ਕੋਟਲੀ ਦੀਆਂ ਤਸਵੀਰਾਂ ਵੀ ਅਸੀਂ ਵੇਖੀਆਂ, ਵਿਜੇਂਦਰ ਸਿੰਗਲਾ ਦੀਆਂ ਵੀ ਤਸਵੀਰਾਂ ਵੇਖੀਆਂ। ਹੁਣ ਉਹ ਗ੍ਰਿਫਤਾਰੀ ਵੈਸੇ ਤਾਂ ਇੱਕ ਸਧਾਰਨ ਪ੍ਰਕਿਰਿਆ ਹੁੰਦੀ ਹੈ, ਤੇ ਜਦੋਂ ਪੁਲਿਸ ਨੇ ਬਹੁਤ ਵੱਡੇ ਭੀੜ ਨੂੰ ਕੰਟਰੋਲ ਕਰਨਾ ਹੋਵੇ ਤੇ ਆਮ ਤੌਰ ਤੇ ਚੰਡੀਗੜ੍ਹ ਦੀ ਪੁਲਿਸ ਜਾਂ ਪੰਜਾਬ ਦੀ ਪੁਲਿਸ ਪੈਂਤੜਾ ਵਰਤਦੀ ਹੈ ਕਿ ਮੁੱਖ ਲੀਡਰ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਜਾਓ, ਉੱਥੇ ਉਹਨਾਂ ਨੂੰ ਕੁਛ ਘੰਟੇ ਰੱਖੋ, ਤਦ ਤੱਕ ਜਿਹੜੀ ਭੀੜ ਹੁੰਦੀ ਹੈ ਉਹ ਤਿੱਤਰ ਬਿੱਤਰ ਹੋ ਜਾਂਦੀ, ਇੱਧਰ ਉੱਧਰ ਹੋ ਜਾਂਦੀ ਹੈ। ਹੁਣ ਜਿਹੜੀਆਂ ਤਾਜ਼ੀਆਂ ਤਸਵੀਰਾਂ ਮੈਂ ਉੱਥੋਂ ਵੇਖ ਰਿਹਾ ਇਸ ਵੇਲੇ, ਉੱਥੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਦਾ ਹਜੂਮ ਹੈ, ਬਹੁਤ ਵੱਡੀ ਗਿਣਤੀ ਚ ਕਾਂਗਰਸੀ ਲੀਡਰ ਗਏ ਹੋਏ ਆ। ਉਹਦੇ ਕਾਰਨ ਦੋ ਸੀ, ਇੱਕ ਤੇ ਪ੍ਰਦਰਸ਼ਨ ਜਿਹੜਾ ਗੁਲਜ਼ਾਰ ਸਿੰਘ ਭੁੱਲਰ ਦੇ ਮਸਲੇ ਚ ਰੱਖਿਆ, ਮਾਫ ਕਰਨਾ, ਗੁਲਜ਼ਾਰ ਸਿੰਘ ਦੇ ਮਸਲੇ ਤੇ ਰੱਖਿਆ ਸੀ, ਉਹ ਗੁਲਜ਼ਾਰ ਸਿੰਘ ਜਿਸ ਨੇ ਕੁਛ ਦਿਨ ਪਹਿਲਾਂ ਖੁਦਕਸ਼ੀ ਕਰ ਲਈ ਸੀ, ਉਹ ਗੁਲਜ਼ਾਰ ਸਿੰਘ ਜਿਹਨੇ ਖੁਦਕਸ਼ੀ ਤੋਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਦੋਸ਼ ਲਾਏ ਸੀ ਕਿ ਮੈਂ ਖੁਦਕਸ਼ੀ ਤਾਂ ਕੀਤੀ ਹੈ, ਮੈਨੂੰ ਮਾਨਸਿਕ ਤੌਰ ਤੇ ਟੋਰਚਰ ਕੀਤਾ ਗਿਆ, ਮੈਨੂੰ ਪਰੇਸ਼ਾਨ ਕੀਤਾ ਗਿਆ, ਮੈਨੂੰ ਮਾਫ਼ੀ ਮੰਗਣ ਨੂੰ ਕਿਹਾ ਗਿਆ, ਇੱਕ ਮੇਰੇ ਪਿੰਡ ਦੇ ਲੀਡਰ ਤੇ, ਦੂਸਰਾ ਉਹਨਾਂ ਨੇ ਨਾਮ ਲਿਆ ਸੀ ਹਰਪਾਲ ਸਿੰਘ ਚੀਮੇ ਦਾ ਜਿਹੜਾ ਪੰਜਾਬ ਦਾ ਵਿੱਤ ਮੰਤਰੀ ਹੈ। ਅੱਜ ਜਿਹੜਾ ਇਕੱਠ ਰੱਖਿਆ ਸੀ ਕਾਂਗਰਸੀਆਂ ਨੇ, ਜਿਹੜਾ ਪ੍ਰਦਰਸ਼ਨ ਰੱਖਿਆ ਸੀ, ਉਹਦਾ ਮੁੱਖ ਕਾਰਨ ਹੀ ਇਹੋ ਸੀ, ਉਹ ਕਹਿੰਦੇ ਅਸੀਂ ਗੁਲਜ਼ਾਰ ਸਿੰਘ ਨੂੰ ਇਨਸਾਫ ਦਵਾਉਣਾ ਹੈ ਤੇ ਹਰਪਾਲ ਸਿੰਘ ਚੀਮਾ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ, ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਹੁਣ ਦੂਜੇ ਪਾਸੇ ਅਚਾਨਕ ਉਸ ਵੇਲੇ ਜਦੋਂ ਇੱਕ ਮਿੱਠੇ ਢੰਗ ਦੇ ਨਾਲ ਐਂਟਰੀ ਕਰਦੇ ਨੇ ਜਿਹੜੇ ਪੰਜਾਬ ਦੀ ਕਾਂਗਰਸ ਦੇ ਨਵੇਂ ਪਾਇਲਟ ਬਣੇ ਨੇ ਸਚਿਨ ਪਾਇਲਟ, ਤੇ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਕਹਿ ਰਹੀ ਹੈ ਵੱਡਾ ਇਕੱਠ ਬਣ ਜਾਂਦਾ ਹੈ, ਕਿਉਂਕਿ ਜਦੋਂ ਸਚਿਨ ਪਾਇਲਟ ਨੇ ਆਉਣਾ ਸੀ ਤੇ ਪੰਜਾਬ ਦੀ ਵੱਖ ਵੱਖ ਧਾਰੇਬੰਦੀ ਦੇ ਲੀਡਰਾਂ ਨੇ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ, ਬਹੁਤ ਵੱਡੀ ਗਿਣਤੀ ਚੰਡੀਗੜ੍ਹ ਇਕੱਠੇ ਹੋਏ ਹੈ। ਸੋ ਇੱਕ ਪੰਥ ਨਾਲ ਦੋ ਤਿੰਨ ਕਾਜ ਅੱਜ ਕਾਂਗਰਸ ਕਰਨ ਵਿੱਚ ਸਫਲ ਹੋਈ ਹੈ। ਇੱਕ ਤੇ ਸਚਿਨ ਪਾਇਲਟ ਦੀ ਬੜੀ ਧੜੱਲੇਦਾਰ ਐਂਟਰੀ ਹੋ ਗਈ, ਪੰਜਾਬ ਦੇ ਵਿੱਚ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਹੈ, ਉਹਨਾਂ ਨੂੰ ਡਿਟੇਨ ਕੀਤਾ ਗਿਆ, ਔਰ ਬਹੁਤ ਵੱਡੀ ਗਿਣਤੀ ਚ ਮੈਂ ਤਸਵੀਰਾਂ ਚ ਵੇਖਿਆ ਕਿ ਜਿਸ ਬੱਸ ਵਿੱਚ ਬਿਠਾਇਆ ਗਿਆ ਸਚਿਨ ਪਾਇਲਟ ਨੂੰ, ਨੌਜਵਾਨ ਤਬਕਾ ਜਿਹੜਾ ਕਾਂਗਰਸ ਦਾ ਉਸ ਬੱਸ ਨੂੰ ਅੱਗੇ ਨਹੀਂ ਵਧਣ ਦੇ ਰਿਹਾ ਸੀ, ਉਸ ਬੱਸ ਨੂੰ ਘੇਰਾ ਪਾ ਕੇ ਬੈਠਾ ਸੀ। ਦੂਜੇ ਪਾਸੇ ਜਿਹੜੀ ਵਿਸ਼ੇਸ਼ ਗੱਲ ਇਹ ਰਹੀ ਕਿ ਕਦੇ ਰਾਜਾ ਵੜਿੰਗ ਵੱਖਰੇ ਹੁੰਦੇ ਸੀ, ਚਰਨਜੀਤ ਚੰਨੀ ਵੱਖਰੇ ਹੁੰਦੇ ਸੀ, ਦੂਸਰੇ ਤੀਸਰੇ ਵੱਖਰੇ, ਅੱਜ ਉਹ ਸਾਰੇ ਇੱਕ ਮੰਚ ਤੇ ਨਜ਼ਰ ਆਏ ਆ। ਬਾਕੀ ਤੇ ਚਲੋ ਹੁਣ ਸਮਾਂ ਦੱਸੇਗਾ। ਸਚਿਨ ਪਾਇਲਟ ਦਾ ਅੱਜ ਪੰਜਾਬ ਦਾ ਪਹਿਲਾ ਇਹ ਦੌਰਾ ਹੈਗਾ ਆ ਜਿਹੜਾ ਉਹਨਾਂ ਦਾ ਬਤੌਰ ਪੰਜਾਬ ਦੇ ਇੰਚਾਰਜ ਹੈ। ਸੋ ਵੇਖਦੇ ਹਾਂ ਕਿੰਨੇ ਕੁ ਦਿਨ ਰੁਕਦੇ ਹੈ, ਇਸ ਧੜੇਬੰਦੀ ਨੂੰ ਕਿੱਥੋਂ ਕੁ ਤੱਕ ਖਤਮ ਕਰਨ ਵਿੱਚ ਕਾਮਯਾਬ ਹੁੰਦੇ ਹੈ। ਉਵੇਂ ਮੈਂ ਬਹੁਤ ਵਾਰ ਇਸ ਗੱਲ ਦਾ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਾਂਗਰਸ ਜਿਹੜੇ ਹਾਲਾਤਾਂ ਵਿੱਚੋਂ ਵੀ ਇਸ ਵੇਲੇ ਲੰਘ ਰਹੀ ਹੈ, ਉਹਨਾਂ ਲਈ ਇੱਕ ਇੱਕ ਦਿਨ ਇੱਕ ਇੱਕ ਪਲ ਕੀਮਤੀ ਹੈ। ਜੇ ਤੇ ਸਚਿਨ ਪਾਇਲਟ ਉਹ ਇੱਕ ਇੱਕ ਦਿਨ ਇੱਕ ਇੱਕ ਪਲ ਸੰਭਾਲ ਲੈਂਦੇ ਆ ਤੇ ਗੱਲ ਬਣ ਜਾਏਗੀ, ਨਹੀਂ ਤੇ ਕਾਂਗਰਸ ਲਈ ਲਗਾਤਾਰ ਸਿਆਸੀ ਮੁਸ਼ਕਲਾਂ ਪੰਜਾਬ ਚ ਵੱਧਦੀਆਂ ਜਾ ਰਹੀਆਂ।
0: ਜੀ ਸਾਡੇ ਨਾਲ ਕਾਲਰ ਹੈ ਸੰਧੂ ਸਾਹਿਬ ਜੀ, ਆਇਆਂ ਨੂੰ ਭਾਜੀ ਜੀ ਆਇਆਂ ਨੂੰ ਜੀ ਭਾਜਪਾ ਦੀ ਨਸ਼ਿਆਂ ਖਿਲਾਫ ਯਾਤਰਾ ਤੇ ਹੁਣ ਸਿਆਸੀ ਘਮਸਾਨ ਮੱਚ ਗਿਆ ਹੈ ਜੀ।
5: ਸਭ ਇਹ ਬੜੀ ਵੈਸੇ ਭਾਰਤੀ ਸਿਆਸਤ ਦੀ ਅਜੀਬੋ ਗਰੀਬ ਗਾਥਾ ਆ, ਜਿੱਥੇ ਅਸੀਂ ਸੱਤਾ ਵਿੱਚ ਹਾਂ, ਜਦੋਂ ਅਸੀਂ ਸੱਤਾ ਵਿੱਚ ਹੁੰਦੇ ਹਾਂ ਉਦੋਂ ਅਸੀਂ ਕਹਿੰਦੇ ਕਿ ਜੋ ਅਸੀਂ ਕਰ ਦਿੱਤਾ, ਜੋ ਸਾਡੀ ਸਰਕਾਰ ਨੇ ਕਰ ਦਿੱਤਾ, ਉਹ ਤੇ ਕਦੇ ਇਸ ਧਰਤੀ ਤੇ ਹੋਇਆ ਹੀ ਨਹੀਂ। ਉਸ ਵੇਲੇ ਚਾਹੇ ਮੈਂ ਹੋਵਾਂ, ਚਾਹੇ ਕੋਈ ਹੋਰ ਹੈ, ਚਾਹੇ ਦੂਜਾ ਚਾਹੇ ਤੀਜਾ, ਉਹ ਇਹੀ ਸਟੇਜਾਂ ਦੇ ਉੱਪਰ ਆਪਣੇ ਗੁਣਗਾਨ ਕਰਦਾ ਹੈ। ਵੱਡੇ ਵੱਡੇ ਪੋਸਟਰ ਲਾ ਕੇ ਚੌਂਕਾਂ ਚ ਲਾ ਦਿੱਤੇ ਜਾਂਦੇ ਹੈ, ਟੈਲੀਵਿਜ਼ਨਾਂ ਤੇ ਰੇਡੀਓ ਤੇ ਅਖਬਾਰਾਂ ਚ ਪੈਸੇ ਦੇ ਕੇ ਮਸ਼ਹੂਰੀਆਂ ਚੱਲਦੀਆਂ ਕਿ ਜੋ ਸਰਕਾਰ ਨੇ ਕਰ ਦਿੱਤਾ ਉਹ ਤੇ ਹੋਇਆ ਹੀ ਕਦੀ ਨਹੀਂ। ਉਹ ਇਕੱਲੀ ਗੱਲ ਪੰਜਾਬ ਦੀ ਨਹੀਂ, ਪੂਰੇ ਭਾਰਤ ਦੀ ਇਹੋ ਗੱਥਾ ਆ। ਹੁਣ ਤੇ ਇੱਥੋਂ ਤੱਕ ਹਾਲਾਤ ਬਣ ਗਏ ਪਟਲ ਸਾਹਿਬ, ਗੱਲ ਪੰਜਾਬ ਦੀ ਹੁੰਦੀ ਹੈ, ਮਸ਼ਹੂਰੀ ਗੋਆ ਵਿੱਚ ਜਾ ਕੇ ਸਮੁੰਦਰ ਦੇ ਕੰਢਿਆਂ ਦੇ ਉੱਪਰ ਪੋਸਟਰ ਲੱਗਿਆ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਆ ਕਰ ਦਿੱਤਾ। ਗੁਜਰਾਤ ਵਿੱਚ ਪੋਸਟਰ ਲੱਗੇ ਹੈ, ਗੱਲ ਪੰਜਾਬ ਦੀ ਹੁੰਦੀ ਹੈ, ਪੈਸਾ ਪੰਜਾਬ ਦਾ ਹੁੰਦਾ ਤੇ ਮਸ਼ਹੂਰੀ ਗੁਜਰਾਤ ਦੀਆਂ ਅਖਬਾਰਾਂ ਚ ਹੁੰਦੀ ਹੈ। ਹਾਲਾਂਕਿ ਇਕੱਲੀ ਗੱਲ ਮੈਂ ਪਹਿਲਾਂ ਵੀ ਕਿਹਾ ਕਿ ਗੱਲ ਕੋਈ ਇਕੱਲੀ ਪੰਜਾਬ ਦੀ ਨਹੀਂ, ਪੰਜਾਬ ਦੇ ਵਿੱਚ ਭਾਜਪਾ ਕੁਛ ਕਰ ਰਹੀ ਹੈ ਜਾਂ ਜਿੱਥੇ ਵੀ ਭਾਜਪਾ ਨੇ ਪੈਰ ਪਸਾਰਨਾ ਹੋਵੇ ਉਸ ਸੂਬੇ ਚ ਆਹ ਕੁਛ ਕਰਤੀ, ਕਾਂਗਰਸ ਵੀ ਇਹਦੇ ਨੇੜੇ ਤੇੜੇ ਕਰਦੀ ਰਹੀ ਹੈ। ਹੁਣ ਤਾਜ਼ਾ ਤਰੀਨ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਨਸ਼ਿਆਂ ਦੇ ਵਿਰੁੱਧ ਯਾਤਰਾ ਜਿਹੜੀ ਉਹਨਾਂ ਨੇ 18 ਤਰੀਕ ਨੂੰ ਸ਼ੁਰੂ ਕਰਨੀ ਹੈ, 30 ਤਰੀਕ ਤੱਕ ਕੱਢਣੀ ਔਰ ਬਹੁਤ ਵੱਡੇ ਪੱਧਰ ਤੇ ਇਹ ਯਾਤਰਾ ਹੈ ਔਰ ਇਸ ਯਾਤਰਾ ਨੂੰ ਉਹਨਾਂ ਨੇ ਇਸ ਢੰਗ ਦੇ ਨਾਲ ਪ੍ਰਚਾਰਿਆ ਕਿ ਪਤਾ ਨੀ ਕਿੱਡੀ ਕੁ ਵੱਡੀ ਯਾਤਰਾ, ਕਿੱਡਾ ਕੁ ਵੱਡਾ ਉਹ ਕਾਰਜ ਕਰਨ ਜਾ ਰਹੇ ਹੈ। ਯਾਤਰਾ ਸ਼ੁਰੂ ਕਰਨ ਜਿਹਨਾਂ ਨੇ ਆਉਣਾ ਉਹ ਭਾਰਤ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਵੀਨ ਹੈ, ਉਹਨਾਂ ਨੇ ਆਪ ਆਉਣਾ ਹੈ। ਤੁਸੀਂ ਇਹ ਦੇਖ ਲਓ ਕਿ ਕੌਮੀ ਪ੍ਰਧਾਨ ਜਦੋਂ ਆਪ ਆਵੇ ਭਾਰਤੀ ਜਨਤਾ ਪਾਰਟੀ ਦਾ ਤਾਂ ਉਹ ਕਿੱਡਾ ਵੱਡਾ ਈਵੈਂਟ ਹੋਵੇਗਾ। ਫਿਰ ਉਸ ਯਾਤਰਾ ਦੇ ਵਿੱਚ ਇੱਕ ਪੜਾਅ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਰਹੇ ਹੈ, ਬਾਕੀ ਤੇ ਤੁਸੀਂ ਕੇਂਦਰੀ ਮੰਤਰੀ, ਦੂਸਰੇ ਸੂਬਿਆਂ ਦੇ ਮੁੱਖ ਮੰਤਰੀ, ਦੂਸਰੇ ਤੀਸਰੇ ਲੀਡਰਾਂ ਦੀ ਤੇ ਨਾ ਹੀ ਨਾ ਪੁੱਛੋ ਕਿੱਡੀ ਵੱਡੀ ਗਿਣਤੀ ਹੈ। ਬਾਕੀ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ, ਨਾਮ ਦਿੱਤਾ ਨਸ਼ਿਆਂ ਦੇ ਖਿਲਾਫ ਯਾਤਰਾ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਉਣਾ, ਇਸ ਕਰਕੇ ਨਸ਼ਿਆਂ ਦੇ ਖਿਲਾਫ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ, ਪਿੰਡ ਪਿੰਡ ਜਾਣਾ, ਗਲੀ ਗਲੀ ਜਾਣਾ, ਸ਼ਹਿਰ ਸ਼ਹਿਰ ਜਾਣਾ, ਕਿਤੇ ਪਠਾਨਕੋਟ ਤੋਂ ਯਾਤਰਾ ਸ਼ੁਰੂ ਕਰ ਲੈਣੀ, ਅੱਧਿਆਂ ਕਿ ਨੇ ਅੰਮ੍ਰਿਤਸਰ ਤੋਂ ਸ਼ੁਰੂ ਕਰ ਲੈਣੀ, ਕਿਸੇ ਨਾ ਕਿਸੇ ਤੋਂ ਕਰ ਲੈਣੀ, ਤੇ ਸਾਰੀਆਂ ਯਾਤਰਾਵਾਂ ਕਹਿੰਦੇ 30 ਤਰੀਕ ਨੂੰ ਆਪਾਂ ਜਲੰਧਰ ਆ ਕੇ ਖਤਮ ਕਰਨੀ ਹੈ। ਹੁਣ ਸਵਾਲ ਪੱਟਣ ਸਾਹਿਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕਰੇ, ਚਲੋ ਚੰਗੀ ਗੱਲ ਹੈ, ਨਸ਼ਿਆਂ ਦੇ ਖਿਲਾਫ ਜਿਹੜਾ ਵੀ ਆਵਾਜ਼ ਚੁੱਕਦਾ ਅਸੀਂ ਉਹਦੇ ਧੰਨਵਾਦੀ ਹਾਂ, ਪਰੰਤੂ ਸਵਾਲ ਤੇ ਇਹ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੇ ਨਸ਼ਿਆਂ ਤੇ ਬੜੀ ਚਿੰਤਤ ਹੈ, ਗਵਾਂਢੀ ਸੂਬਾ ਹਰਿਆਣਾ, ਹਰਿਆਣੇ ਚ ਨੈਬ ਸਿੰਘ ਸੈਣੀ ਮੁੱਖ ਮੰਤਰੀ ਆ, ਕੀ ਉੱਥੇ ਨਸ਼ਿਆਂ ਦੇ ਨਾਲ ਕੁਰਵਰਸੀਆਂ ਨਹੀਂ ਹੁੰਦੀਆਂ? ਕੀ ਉੱਥੇ ਨਸ਼ਾ ਨਹੀਂ ਹੈ? ਉੱਥੇ ਵੀ ਨਸ਼ਾ ਹੈਗਾ। ਅਸੀਂ ਗੁਜਰਾਤ ਦੀ ਗੱਲ ਕਰਦੇ ਹਾਂ ਜਿਹੜੀ ਕੌਮੀ ਸਿਆਸੀ ਰਾਜਧਾਨੀ ਕਹਿੰਦੇ ਨੇ ਭਾਜਪਾ ਵਾਲੇ ਆਪਣਿਆਂ ਨੂੰ, ਸਾਡੀ ਕੌਮੀ ਸਿਆਸੀ ਰਾਜਧਾਨੀ ਆ ਉਹ। ਉਸ ਗੁਜਰਾਤ ਦੇ ਵਿੱਚ ਮਾਪਾ ਨਾਲ ਸੱਚਾਈ ਇਹ ਹੈ ਕਿ ਜਿਹੜਾ ਸਮੁੰਦਰ ਵਾਲਾ ਬਾਰਡਰ ਹੈ ਉੱਥੇ ਪਤਾ ਨੀ ਕੁਇੰਟਲਾਂ ਮੂਹੀ ਕੁਇੰਟਲ ਕਿ ਤਣਾ ਮੂਹੀ ਕਿੰਨੀ ਵਾਰੀ ਨਸ਼ਾ ਫੜਿਆ ਜਾ ਚੁੱਕਾ ਹੈ। ਰਾਜਸਥਾਨ ਤੇ ਵੀ ਸੁੱਖ ਦੇ ਨਾਲ ਇਹਨਾਂ ਦੀ ਸਰਕਾਰ ਹੈ, ਨਸ਼ਾ ਤੇ ਉੱਥੇ ਵੀ ਫੜਿਆ ਜਾਂਦਾ ਹੈ। ਸੋ ਕਹਿਣ ਤੋਂ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਭਵਾਂ ਇਹਨੂੰ ਬਹੁਤ ਵੱਡਾ ਆਪਣਾ ਪ੍ਰੋਗਰਾਮ ਦੱਸ ਰਹੀ ਹੈ, ਬੜੀ ਪੰਜਾਬ ਲਈ ਲੈ ਕੇ ਫਿਕਰਮੰਦ ਹੈ, ਪਰੰਤੂ ਸੱਚੀ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਇਹ ਇੱਕ ਸਿਆਸੀ ਯਾਤਰਾ ਹੈ। ਹੁਣ ਦੂਜੇ ਪਾਸੇ ਜਿਹੜੀ ਤੁਸੀਂ ਸਿਆਸਤ ਦੀ ਗੱਲ ਕੀਤੀ ਹੈ, ਦੇਖੋ ਵਿਰੋਧੀ ਪਾਰਟੀਆਂ ਹੁਣ ਜਾਂ ਸੱਤਾਧਾਰੀ ਹੈ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਇਹ ਪੈਂਤਰਾ ਕਦੇ ਵੀ ਨਹੀਂ ਪਸੰਦ ਆ ਸਕਦਾ। ਆਮ ਆਦਮੀ ਪਾਰਟੀ ਨੇ ਬੜੇ ਸਿੱਧਾ ਪੱਧਰਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿਆਸੀ ਡਰਾਮਾ ਕਰ ਰਹੀ ਹੈ, ਆਪ ਇਹ ਜਿਹੜੇ ਸੂਬਿਆਂ ਚ ਸਰਕਾਰ ਚਲਾਉਂਦੇ ਉੱਥੇ ਨਸ਼ਾ ਵਿਕਦਾ, ਸਾਡੇ ਪੰਜਾਬ ਨੂੰ ਆ ਕੇ ਕਹਿੰਦੇ ਨਸ਼ੇ ਦੀ ਚਿੰਤਾ ਵਿਅਕਤ ਕਰ ਰਹੇ ਹੈ। ਆਹ ਬੀਤੇ ਕੱਲ ਦੀ ਗੱਲ ਹੈ, ਪੰਜਾਬ ਦੇ ਮੁੱਖ ਮੰਤਰੀ ਨੇ ਪੱਟਲ ਸਾਹਿਬ ਜਿਹੜੇ ਖੁਲਾਸੇ ਕੀਤੇ ਸੀ ਇੱਕ ਪ੍ਰੈਸ ਵਾਰਤਾ ਚ, ਉਹ ਬੜੀ ਆਪਣੇ ਆਪ ਚ ਕਹਿ ਸਕਦੇ ਕਿ ਵੱਡੇ ਖੁਲਾਸੇ ਸੀ, ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ 4 ਸਾਲ ਦੇ ਵਿੱਚ ਸੈਂਕੜੇ ਡਰੋਨ ਫੜੇ ਹੈ, ਅਸੀਂ ਸੈਂਕੜੇ ਪਿਸਤੌਲ ਫੜੇ ਹੈ, ਉਹਨਾਂ ਨੇ ਤੇ AK-47 ਰਾਈਫਲਾਂ ਦਾ ਜ਼ਿਕਰ ਕੀਤਾ ਸੀ ਕਿ ਅਸੀਂ AK-47 ਰਾਈਫਲਾਂ ਵੀ ਫੜੀਆਂ, ਇੰਨੇ ਵੱਡੇ ਪੱਧਰ ਤੇ ਕਹਿੰਦੇ ਅਸੀਂ ਹਥਿਆਰ ਫੜੇ ਹੈ, 54 AK-47 ਪੰਜਾਬ ਦੇ ਮੁੱਖ ਮੰਤਰੀ ਮੂੰਹੋਂ ਦੱਸ ਕੇ ਗਏ ਹੈ। ਹਾਲਾਂਕਿ ਉਹਨਾਂ ਨੇ ਪ੍ਰਾਪਤੀ ਦੱਸੀ ਹੈ ਕਿ ਅਸੀਂ 54 AK-47 ਫੜ ਲਈਆਂ, 600 ਪਿਸਤੌਲ ਫੜ ਲਏ ਹੈ, 951 ਡਰੋਨ ਫੜ ਲਏ ਹੈ, 28 ਕਿਲੋ ਕਹਿੰਦੇ RDX ਫੜਿਆ, 4.5 ਸਾਲ ਦੀਆਂ ਪ੍ਰਾਪਤੀਆਂ ਦੱਸੀਆਂ ਉਹਨਾਂ ਨੇ, ਜਿਹੜਾ 3100 ਗੈਂਗਸਟਰ ਫੜਿਆ ਹੈ, ਬਹੁਤ ਵੱਡੇ ਪੱਧਰ ਤੇ ਕਹਿੰਦੇ ਹੋਰ ਅਸੀਂ ਜਿਹੜੇ ਅੱਤਵਾਦੀ ਫੜੇ ਹੈ। ਹੁਣ ਸਵਾਲ ਇਹ ਕਿ AK-47 AK-47 ਫੜੀਆਂ ਜਾਣੀਆਂ, ਇਹ ਕੋਈ ਛੋਟੀ ਗੱਲ ਹੈ? AK-47 ਕੋਈ ਛੋਟਾ ਹਥਿਆਰ ਹੈ? 600 ਪਿਸਤੌਲ ਫੜੇ ਜਾਣੇ, ਹੁਣ ਤੁਸੀਂ 600 ਪਿਸਤੌਲ ਲੈ ਲਓ ਕਿ ਭਾਰਤੀ ਜੇ 4 ਸਾਲ ਦੀ ਮੈਂ ਗੱਲ ਕਰਾਂ ਤੇ ਹਰ ਦੂਜੇ ਦਿਨ ਇੱਕ ਪਿਸਤੌਲ ਫੜਿਆ ਗਿਆ ਪੰਜਾਬ ਦੇ ਵਿੱਚੋਂ, ਜਿਹਨੂੰ ਅਸੀਂ ਗੈਰ ਕਾਨੂੰਨੀ ਆਖਦੇ, ਡਰੋਨ 951 ਡਰੋਨ ਫੜੇ ਗਏ। ਸੋ ਕਹਿਣ ਤੋਂ ਭਾਵ ਹੈ ਕਿ ਪੰਜਾਬ ਦੀ ਸਰਕਾਰ ਨੇ ਭਾਵਾਂ ਨੂੰ ਪ੍ਰਾਪਤੀ ਦੱਸਿਆ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਨਸ਼ਿਆਂ ਨੂੰ ਲੈ ਕੇ, ਹਥਿਆਰਾਂ ਨੂੰ ਲੈ ਕੇ, ਗੈਰ ਕਾਨੂੰਨੀ ਹੋਰ ਬਹੁਤ ਸਾਰੇ ਢੰਗਾਂ ਨੂੰ ਲੈ ਕੇ ਪੰਜਾਬ ਵਿੱਚ ਵੀ 4 ਸਾਲ ਦੇ ਵਿੱਚ ਉਹੀ ਕੁਛ ਹੋਇਆ ਜੋ ਬੀਤੇ ਸਮੇਂ 'ਚ ਹੋਇਆ ਹੈ। ਹੁਣ ਆਮ ਆਦਮੀ ਪਾਰਟੀ ਇਸ ਕਰਕੇ ਤਰਲੋ ਮੱਛੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਸਿਆਸੀ ਪੈਰ ਪਸਾਰ ਰਹੀ ਹੈ, ਉਹ ਕਹਿੰਦੀ ਨਸ਼ੇ ਇਹਨਾਂ ਦੇ ਲਿਆਉਂਦੇ ਆ, ਭਾਰਤੀ ਜਨਤਾ ਪਾਰਟੀ ਤੇ ਐਵੇਂ ਸਾਡੇ ਵਾਲੇ ਪਾਸੇ ਉਂਗਲ ਚੁੱਕੀ ਜਾਂਦੇ ਆ, ਭਾਜਪਾ ਕਹਿੰਦੀ ਕਿ ਰਾਜ ਤੁਸੀਂ ਕਰਦੇ ਹੋ, ਨਸ਼ੇ ਤੁਸੀਂ ਫੈਲਾ ਰਹੇ ਹੋ, ਕਾਂਗਰਸ ਤੇ ਅਕਾਲੀ ਕਹਿੰਦੇ ਬਾਰੀ ਸਾਨੂੰ ਦੇ ਦਿਓ, ਨਸ਼ੇ ਅਸੀਂ ਹਟਾ ਦੇਣੇ ਆ। ਹੁਣ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਜਿਹੜੇ ਕਾਂਗਰਸੀ ਤੇ ਅਕਾਲੀ ਕਹਿੰਦੇ ਬਾਰੀ ਸਾਨੂੰ ਦੇ ਦਿਓ, ਜਦੋਂ ਇਹਨਾਂ ਦੀ ਬਾਰੀ ਸੀ, ਸੱਚੀ ਗੱਲ ਪਟਲ ਸਾਹਿਬ ਨਸ਼ਾ ਤੇ ਵਧਿਆ ਹੀ ਉਦੋਂ ਹੈ। ਸੋ ਇਸ ਕਰਕੇ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਨਸ਼ਿਆਂ ਨੂੰ ਲੈ ਕੇ ਇਸ ਵੇਲੇ ਸਿਆਸਤ ਹੈ, ਚਾਹੇ ਭਾਜਪਾ ਕਰੇ, ਚਾਹੇ ਆਮ ਆਦਮੀ ਪਾਰਟੀ ਕਰੇ, ਚਾਹੇ ਕਰਨ ਕਾਂਗਰਸੀ ਤੇ ਚਾਹੇ ਕਰਨ ਅਕਾਲੀ। ਸੱਚੀ ਗੱਲ ਇਹ ਹੈ ਕਿ ਇਹ ਨਸ਼ੇ, ਇਹ ਗੈਰ ਕਾਨੂੰਨੀ ਹਥਿਆਰ, ਇਹ ਮਾਫੀਆ, ਇਹਨਾਂ ਸਾਰਿਆਂ ਦੀ ਰਲ ਮਿਲ ਕੇ ਦੇਣ।
0: ਜੀ ਅਗਲੀ ਕਾਲ ਤੇ ਚੱਲਦੇ ਆ, ਮੁਲਤਾਨੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
7: ਹਾਂਜੀ ਭਾਜੀ, ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਜੀ,
7: ਤੇ ਸ਼ਮੀ ਸਾਹਿਬ ਤੁਹਾਡਾ ਦਿਲੋਂ ਸਤਿਕਾਰ, ਬਹੁਤ ਬਹੁਤ ਧੰਨਵਾਦ ਵੀਰੇ, ਬਹੁਤ ਟੌਪ ਦਾ ਰੇਡੀਓ ਪ੍ਰੋਗਰਾਮ ਤੁਸੀਂ ਬਣਾਤਾ, ਬੱਲੇ ਬੱਲੇ ਕਰਾਤੀ, ਤੇ ਟੋਰਾਂਟੋ ਦੇ ਵਿੱਚ ਨੰਬਰ 1 ਤੇ ਹੋ ਤੁਸੀਂ ਇਸ ਟਾਈਮ
0: ਜੀ। ਥੈਂਕ ਯੂ ਭਾਈ।
7: ਬਾਕੀ ਹੁਸ਼ਿਆਰਪੁਰੇ ਦਾ ਬਹੁਤ ਬਹੁਤ ਸਵਾਗਤ ਹੈ, ਇੱਕ ਚਾਰ ਚੰਗ ਲਾਦੇ ਭਾਈ ਹੋਰਾਂ ਨੇ ਜੀ ਭਾਜੀ ਰੇਡੀਓ ਨੂੰ
0: ਜੀ।
7: ਤੇ ਬਾਕੀ ਰਿਕੁਐਸਟ ਇੱਕ ਹੋਰ ਹੈ ਸ਼ਮੀ ਸਾਹਿਬ, ਵੀਕਐਂਡ ਤੇ ਵੀ ਜਰੂਰ ਲਓ ਜੀ ਟਾਈਮ, ਸਾਈ ਬਹੁਤ ਹੁਸ਼ਿਆਰਪੁਰੀ ਭਾਜੀ ਮਿਸ ਕਰਦੇ ਜੀ, ਸੈਚਰਡੇ ਸੰਡੇ ਜੀ ਥੋੜਾ ਬਹੁਤ ਟਾਈਮ ਜੀ। ਧੰਨਵਾਦ ਵੀਰੇ, ਬਹੁਤ ਬਹੁਤ ਮਿਹਰਬਾਨੀ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਅਗਲੀ ਕਾਲ ਤੇ ਲੈਂਦੇ ਆ, ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ।
8: ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਭਾਜੀ।
8: ਇਹਨਾਂ ਨੇ ਜੀ ਦੇਖੋ ਨਸ਼ਾ ਮੁਕਤ ਤਾਂ ਚਲੋ ਕਰਨ ਆ ਰਹੇ ਨੇ, ਜ਼ਮੀਨ ਮੁਕਤ ਵੀ ਕਰਨਾ ਤੁਹਾਨੂੰ ਪੰਜਾਬ ਵਾਲਿਆਂ ਨੂੰ, ਕਿਉਂਕਿ ਯੂਪੀ ਬਿਹਾਰ ਦੀ ਕੱਲ ਮੈਂ ਦੇਖਦਾ ਸੀ ਇੱਕ ਵੀਡੀਓ ਜੀ, ਉੱਥੇ ਪਤਾ ਨੀ 3000 acres ਬਾਹਰ ਦਿੱਤੀ ਧੱਕੇ ਨਾਲ। ਉਹ ਵਿਚਾਰਾ ਇੱਕ ਕਹਿੰਦਾ ਵੀ ਇੰਟਰਵਿਊ ਜੀ ਲੈਂਦਾ ਕੋਈ, ਕਹਿੰਦਾ ਤੇਰੀ ਕਿੰਨੀ ਜ਼ਮੀਨ ਆ, ਉਹ ਕਹਿੰਦਾ ਮੇਰੀ 50 acres। ਮਹਾਰਾ ਦੱਸੋ ਹੁਣ 50 acres ਆਲਮੋਸਟ 10 kilos
0: ਹਨਾ,
8: 10 kilos ਵਾਲੇ ਨੂੰ ਹੁਣ ਕਿੱਥੇ ਜਾਊਗਾ ਬੰਦਾ, ਕੀ ਕਰੂਗਾ? ਉਹ ਜਿਹੜੀਆਂ ਹੁਣ ਗੰਨਾ ਦੀ ਗੱਲ ਕਰਦੇ ਨੇ, ਗੰਨਾ ਤਾਂ ਆਉਂਦੀ ਨੀ, ਇਹ ਤਾਂ ਇਹਨਾਂ ਦੇ ਉਹਦਾ ਚੋਂ ਰਾਜਾਂ ਚੋਂ ਨੇ, ਮੱਧ ਪ੍ਰਦੇਸ਼ ਹੋ ਗਿਆ, ਯੂਪੀ ਹੋ ਗਿਆ, ਬਿਹਾਰ ਹੋ ਗਿਆ, ਉਹ ਬਣਦੀ ਨੀ ਉੱਥੇ ਨੇ, ਉਹ ਕੱਟੇ ਜਿਹੜੇ ਕੱਟੇ ਬਣਦੇ ਨੇ ਉੱਥੋਂ ਹੀ ਆਉਣਾ ਮੋਸਟਲੀ ਉੱਥੇ। ਉੱਥੇ ਉਹਨਾਂ ਦਾ ਸਾਡੇ ਬਾਰਡਰ ਵਾਲੇ ਕਿਤੇ ਚੈੱਕ ਕਰਦੇ ਨੇ ਪੁਲਿਸ ਵਾਲੇ, ਉਹ ਉੱਥੋਂ ਸਾਰਾ ਕੁਝ ਉੱਥੋਂ ਬਣ ਕੇ ਆਉਂਦਾ। ਜੇ ਕਿਤੇ ਉਹਦੀ ਸਰਕਾਰੀ ਕਰ ਹੋ ਕੇ ਆਪਣੇ ਉਹਨਾਂ ਚ ਰੋਕ ਲੈਣ, ਜੇ ਨਸ਼ਾ ਮੁਕਤ ਕਰਨਾ ਜਾਂ ਆਪਣੇ ਲੜਾਈ ਏਦਾਂ ਦੇ ਚੀਜ਼ਾਂ ਤੋਂ ਮੁਕਤ ਕਰਨਾ ਇਹਨਾਂ ਨੇ, ਤਾਂ ਇਹਨਾਂ ਨੂੰ ਉੱਥੋਂ ਚਾਹੀਦਾ ਨਾ। ਇੱਥੇ ਵਾਲਾ ਤਾਂ ਆ ਕੇ ਇਹਨਾਂ ਨੇ ਜ਼ਮੀਨ ਮੁਕਤ ਕਰਨਾ, ਬਸ ਉਹ ਤਾਂ ਕੁਛ ਨੀ ਕਰਨਾ ਮੇਰੇ ਹਿਸਾਬ ਨਾਲ।
0: ਜੀ ਜੀ, ਥੈਂਕ ਯੂ ਬੈਂਸ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਨਾਲ ਹੀ ਮੈਂ ਇੱਕ ਹੋਰ ਲੈ ਲੈਣਾ, ਫਿਰ ਚੱਲਦੇ ਆਪਾਂ। ਪਨੇਸਰ ਸਾਹਿਬ ਜੀ ਇਹਨੂੰ
9: ਸੂਬੇ ਚ ਪਲੀਜ਼ ਦੱਸਿਓ ਕਾਂਗਰਸ ਦਾ ਕੀ ਹਾਲ ਰਿਹਾ ਜੀ, ਉੱਥੇ ਵੋਟਾਂ ਪਈਆਂ ਸੀ ਨਾ ਆਪਣੇ ਆਹ ਮੇਅਰ ਮੂਹਰਾਂ ਦੀਆਂ ਹੋਰਾਂ ਦੀਆਂ, ਪਲੀਜ਼ ਦੱਸੋਗੇ ਸਰ ਸ਼ਹਿਰ ਦੀਆਂ ਵੋਟਾਂ ਦਾ ਕੀ ਹਾਲ ਰਿਹਾ? ਥੈਂਕ ਯੂ ਸਰ
0: ਜੀ। ਤੇ ਨਾਲ ਦੀ ਨਾਲ ਜੀ ਜੀ ਭਾਜੀ ਪਲੀਜ਼।
5: ਚਲੋ ਸਰੋਤਿਆਂ ਦਾ ਸਵਾਲ ਸ਼ਮੀ ਭਾਜੀ ਆਇਆ ਤੇ ਮੈਨੂੰ ਲੱਗਦਾ ਕਿ ਜ਼ਰੂਰ ਇੱਥੇ ਥੋੜੀ ਜਿਹੀ ਟਿੱਪਣੀ ਕਰਨੀ ਬਣਦੀ ਹੈ
0: ਜੀ।
5: ਦੇਖੋ ਇੱਕ ਤੇ ਪਹਿਲਾ ਜਿਹੜਾ ਸਰੋਤੇ ਨਸ਼ੇ ਦੀ ਗੱਲ ਕਰਕੇ ਗਏ ਆ, ਬਿਲਕੁਲ ਉਹਨਾਂ ਦੀ ਗੱਲ ਸਹੀ ਹੈ ਕਿ ਕੇਵਲ ਆਪਾਂ ਕਹਿ ਲਈਏ ਕਿ ਤੁਰਲੇ ਵਾਲੀਆਂ ਪੱਗਾਂ ਬੰਨ ਕੇ ਕਹੀਏ ਸਰਦਾਰੀ ਕਰਨੀ ਹੈ ਤੇ ਦੂਸਰੇ ਤੇ ਤੁਮਤਾਂ ਲਾਉਣੀਆਂ ਨਹੀਂ ਚੱਲਣਾ। ਇਹ ਗੱਲ ਪੰਜਾਬ ਦੀ ਸਰਕਾਰ ਤੇ ਵੀ ਲਾਗੂ ਹੁੰਦੀ ਹੈ, ਇਹ ਗੱਲ ਕੇਂਦਰ ਵਾਲੀ ਸਰਕਾਰ ਤੇ ਵੀ ਲਾਗੂ ਹੁੰਦੀ ਨਸ਼ਿਆਂ ਨੂੰ ਲੈ ਕੇ। ਹੁਣ ਨਸ਼ਿਆਂ ਦਾ ਵੱਡਾ ਹਿੱਸਾ ਇਹ ਗੱਲ ਤੇ ਬੜੀ ਸਾਫ਼ ਹੈ ਕਿ ਪਾਕਿਸਤਾਨ ਵਾਲੇ ਪਾਸੇ ਆਉਂਦਾ ਹੈ, ਇਹ ਗੱਲ ਕੇਂਦਰ ਵੀ ਕਹਿੰਦਾ, ਇਹ ਗੱਲ ਪੰਜਾਬ ਵੀ ਕਹਿੰਦਾ, ਅਕਾਲੀ ਵੀ ਕਹਿੰਦੇ, ਕਾਂਗਰਸ ਵੀ ਕਹਿੰਦੇ, ਤੇ ਬੀਤੇ ਸਮੇਂ ਚ ਇਹ ਅੰਕੜੇ ਵੀ ਜੱਗ ਜਾਰ ਹੋਏ ਹੈ। ਹੁਣ ਪਟਲ ਸਾਹਿਬ ਜਿਹੜੀ ਸਰਹੱਦ ਹੈ, ਉਸ ਸਰਹੱਦ ਦੇ ਉੱਪਰ ਬਾਰਡਰ ਸਿਕਿਉਰਿਟੀ ਫੋਰਸ ਤੇ ਉਹਦਾ ਇੱਕ ਕਰੀਬ ਕਰੀਬ 50 kilometers ਦਾ ਦਾਇਰਾ ਉਹ ਘੁਮਾ ਫਰਾ ਕੇ ਕੇਂਦਰ ਸਰਕਾਰ ਦੇ ਪ੍ਰਭਾਵ ਹੇਠ ਹੈ, ਕੇਂਦਰ ਸਰਕਾਰ ਦੇ ਕੰਟਰੋਲ ਹੇਠ ਹੈ। ਸਵਾਲ ਤੇ ਕੇਂਦਰ ਸਰਕਾਰ ਤੇ ਖੜਾ ਹੁੰਦਾ ਹੈ ਕਿ ਜਿਹੜੀ ਏਡੀ ਲੰਬੀ ਪੰਜਾਬ ਦੀ ਬਾਰਡਰ ਲਾਈਨ ਹੈ, ਤੁਸੀਂ ਉੱਤੇ ਤੁਰਲੇ ਵਾਲੀ ਪੱਗ ਬੰਨ ਕੇ ਕਹਿੰਦੇ ਜੀ 15-50 kilometers ਤੇ ਕਰ ਲਿਆ ਆਪਣਾ ਕਬਜ਼ੇ ਵਾਲਾ ਦਾਇਰਾ, ਪ੍ਰੰਪੂ ਦੀ ਰਾਖੀ ਕਿਨ ਕਰਨੀ ਹੈ? ਇਹੀ ਗੱਲ ਪੰਜਾਬ ਚ ਲਾਗੂ ਹੁੰਦੀ ਹੈ ਕਿ ਅਸੀਂ ਕਹਿੰਦੇ ਜੀ ਭਾਜਪਾ ਵਾਲੇ ਨਸ਼ਾ ਲਿਆ ਰਹੇ ਜੀ ਗੁਜਰਾਤ ਤੋਂ ਆਉਂਦਾ, ਰਾਜਸਥਾਨ ਤੋਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ ਠੋਕ ਵਜਾ ਕੇ ਗੱਲ ਕਹੀ ਹੈ, ਕੋਈ ਗੋਲਮੋਲ ਨਹੀਂ। ਹੁਣ ਸਵਾਲ ਤੇ ਪੰਜਾਬ ਦੀ ਸਰਕਾਰ ਤੇ ਵੀ ਹੀ ਹੈ ਕਿ ਤੁਸੀਂ ਮੁੱਖ ਮੰਤਰੀ ਬਣ ਗਏ ਹੋ, DGP ਤੁਹਾਡਾ, ਪੁਲਿਸ ਤੁਹਾਡੀ ਹੈ, ਸਾਰਾ ਕੁਛ ਤੁਹਾਡਾ, ਗ੍ਰਹਿ ਮੰਤਰੀ ਤੁਸੀਂ ਮੁੱਖ ਮੰਤਰੀ ਸਾਹਿਬ ਖੁਦ ਹੋ, ਜਿਹੜੇ ਭਾਜਪਾ ਹੀ ਨਸ਼ਾ ਲੈ ਕੇ ਆਉਂਦੇ ਚਾਹੇ ਸਾਡੇ ਵੱਲੋਂ ਉਹ ਸਿਰ ਤੇ ਰੱਖ ਕੇ ਲੈ ਕੇ ਆਉਂਦੇ, ਚਾਹੇ ਸਾਈਕਲ ਤੇ ਲਿਆਉਂਦੇ, ਚਾਹੇ ਰੇਲ ਗੱਡੀ ਤੇ, ਚਾਹੇ ਟਰੱਕ ਤੇ, ਤੁਸੀਂ ਫੜਦੇ ਕਿਉਂ ਨੀ? ਪਰਚਾ ਕਿਉਂ ਨੀ ਦਰਜ ਕਰਦੇ? ਉਹਨਾਂ ਨੂੰ ਗ੍ਰਿਫਤਾਰ ਕਰਕੇ ਤੁਸੀਂ ਥਾਣਿਆਂ ਚ ਕਿਉਂ ਨੀ ਬੰਦ ਕਰਦੇ? ਸੋ ਕਹਿਣ ਤੋਂ ਬਾਅਦ ਮੈਂ ਤਾਂਹੀਓ ਕਿਹਾ ਸੀ ਕਿ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਇੱਕ ਦੂਜੇ ਨੂੰ ਜਿਹੜੇ ਤਾਹਨੇ ਮਿਹਣੇ ਦਿੰਦੀਆਂ, ਇਹ ਸਿਆਸੀ ਤਾਹਨੇ ਮਿਹਣੇ ਆ। ਸੱਚਾਈ ਇਹ ਆ ਕਿ ਕਿਤੇ ਨਾ ਕਿਤੇ ਇਹ ਸਾਰੀਆਂ ਹੀ ਜ਼ਿੰਮੇਵਾਰ ਹੈ, ਇਹ ਸਾਰੀਆਂ ਹੀ ਨਸ਼ਾ ਵੇਚ ਕੇ, ਕਿਉਂਕਿ ਨਸ਼ਾ ਕੋਈ ਛੋਟੇ ਵਪਾਰੀ ਦਾ ਕੰਮ ਨਹੀਂ ਹੈ, ਸ਼ਮੀ ਪੱਠਲ ਭਾਜੀ, ਕਰੋੜਾਂ ਰੁਪਏ ਦਾ ਕਿਲੋ ਨਸ਼ਾ, ਕਰੋੜਾਂ ਰੁਪਏ ਦਾ, ਔਰ ਇਹ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਕਦੇ ਨਸ਼ਾ ਵਿਕ ਨਹੀਂ ਸਕਦਾ, ਚਾਹੇ ਅੱਜ ਦੀ ਗੱਲ, ਚਾਹੇ ਅੱਜ ਤੋਂ ਸਾਲ ਪਹਿਲੀ ਗੱਲ ਹੈ, ਤੇ ਚਾਹੇ ਅੱਜ ਤੋਂ 8 ਸਾਲ ਪਹਿਲੀ ਤੇ ਚਾਹੇ 15 ਸਾਲ ਪਹਿਲੀ ਹੈ। ਇਸ ਕਰਕੇ ਮੇਰਾ ਬੜਾ ਸਿੱਧਾ ਤੇ ਸਪਸ਼ਟ ਹੈ ਕਿ ਇਹ ਕੇਂਦਰ ਹੋਵੇ ਚਾਹੇ ਉਹਦਾ ਨਾਂ ਸੂਬਾ ਹੋਵੇ, ਇਹ ਰਲ ਮਿਲ ਕੇ ਜ਼ਿੰਮੇਵਾਰ ਹੈ। ਬਾਕੀ ਜਿਹੜੀਆਂ ਗੱਲਾਂ ਬਾਤਾਂ ਨਸ਼ੇ ਨੂੰ ਲੈ ਕੇ ਇਹ ਲੋਕ ਕਰਦੇ ਆ ਭਾਈ, ਉਹ ਸਿਆਸੀ ਤਾਨੇ ਮਿਹਣੇ ਆ। ਸਚਿਨ ਪਾਇਲਟ ਨੂੰ ਲੈ ਕੇ ਇੱਕ ਸਵਾਲ ਸਰੋਤੇ ਨੇ ਪੁੱਛਿਆ ਕਿ ਰਾਜਸਥਾਨ ਦੇ ਹਾਲਾਤ, ਉਹ ਮੈਨੂੰ ਲੱਗਦਾ ਕਿ ਸਰੋਤਿਆਂ ਦਾ ਤੰਜ ਹੈ। ਸਰੋਤੇ ਬਿਲਕੁਲ ਤੁਸੀਂ ਸਵਾਲ ਵੀ ਸਹੀ ਪੁੱਛਿਆ, ਵਕਤ ਵੀ ਸਹੀ ਹੈ। ਉੱਥੇ ਤਾਜ਼ਾ ਤਰੀਨ ਸਥਾਨਕ ਚੋਣਾਂ ਹੋ ਕੇ ਹਟੀਆਂ ਨੇ, ਜਿਹਨੂੰ ਸਥਾਨਕ ਚੋਣਾਂ ਆਖਦੇ, ਜਿਵੇਂ ਜ਼ਿਲ੍ਹਾ ਪ੍ਰੀਸ਼ਦ ਵਗੈਰਾ ਹੁੰਦੀ ਜਾਂਦਾ। ਉਹਦੇ ਵਿੱਚ ਜੇ ਤੇ ਸਚਿਨ ਪਾਇਲਟ ਤੇ ਆਪਣੇ ਖੇਤਰ ਦਾ ਜ਼ਿਕਰ ਕਰਨਾ, ਤੇ ਮੈਂ ਦੱਸਦਾ ਕਿ ਸਚਿਨ ਪਾਇਲਟ ਨੇ ਉੱਥੇ ਜਿੱਤ ਦਵਾਈ ਹੈ ਕਾਂਗਰਸ ਨੂੰ, ਜੇ ਉਹਦੇ ਆਪਣੇ ਖੇਤਰ ਦਾ ਜ਼ਿਕਰ ਕਰਨਾ। ਉਵੇਂ ਰਾਜਸਥਾਨ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਹੋਇਆ। ਆਮ ਆਦਮੀ ਪਾਰਟੀ ਰਾਜਸਥਾਨ 'ਚ ਬਹੁਤ ਵੱਡੀ ਗਿਣਤੀ 'ਚ ਨਹੀਂ ਸੀ। ਇਸ ਵਾਰ ਜਿਹੜੀਆਂ ਉੱਥੇ ਸਥਾਨਕ ਚੋਣਾਂ ਹੋਈਆਂ, ਉੱਥੇ ਆਮ ਆਦਮੀ ਪਾਰਟੀ ਦਾ ਸਿਆਸੀ ਝੰਡਾ ਬੁਲੰਦ ਹੋਇਆ। ਭਾਰਤੀ ਬਹੁਤ ਸਾਰੇ ਉਹਨਾਂ ਨੇ ਜਿਹੜੀਆਂ ਉਹ ਨਗਰ ਨਿਗਮ ਜਾਂ ਜ਼ਿਲ੍ਹਾ ਪ੍ਰੀਸ਼ਦ ਉੱਥੇ ਦੀਆਂ ਚੋਣਾਂ ਸੀ, ਉਹਦੇ ਵਿੱਚ ਜਿੱਤ ਦਰਜ ਕੀਤੀ। ਆਮ ਆਦਮੀ ਪਾਰਟੀ ਭੋਰਾ ਕੋਪਰ ਨੂੰ ਗਈ ਹੈ। ਸਚਿਨ ਪਾਇਲਟ ਆਪਣੇ ਖੇਤਰ ਵਿੱਚ ਜ਼ਰੂਰ ਕਾਂਗਰਸ ਦੀ ਸ਼ਾਖ ਬਚਾ ਸਕਿਆ, ਉਵੇਂ ਕਾਂਗਰਸ ਦੇ ਵਧੀਆ ਹਾਲਾਤ ਉੱਥੇ ਨਹੀਂ ਹੈ
0: ਜੀ। ਸੋ ਦੋਸਤੋ, ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਬੀਰ ਕੌਰ ਜੀ। ਆਪਣੇ ਦੰਦਾਂ ਦੇ ਮਸੂੜਿਆਂ ਦੀ ਸਿਹਤ ਸੰਭਾਲ ਕਰਨੀ ਹੈ, ਓਰਲ ਹੈਲਥ ਸਰਵਿਸ ਚਾਹੀਦੀਆਂ ਨੇ, ਹਮੇਸ਼ਾ ਪ੍ਰੋਫੈਸ਼ਨਲੀ ਹੈ ਜਿਹੜਾ ਸਾਲ ਦੇ ਵਿੱਚ ਇੱਕ ਵਾਰ ਕਲੀਨਿੰਗ ਹੈ ਦੰਦਾਂ ਦੀ ਜ਼ਰੂਰ ਕਰਵਾਓ। ਸੋ ਤੁਸੀਂ ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਬਲਬੀਰ ਕੌਰ ਜੀ ਹੋਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਿਰਫ ਇਹ ਇੱਕ ਕਾਲ ਕਰਨੀ ਹੈ, ਇਹਨਾਂ ਨੇ ਤੁਹਾਡਾ ਡਰਾਈਵੇ ਅਤੇ ਡੈਂਟਲ ਟਰੱਕ ਲਿਆਉਣਾ। ਅਤੇ ਕਈ ਵਾਰ ਇਹ ਵੀ ਹੁੰਦਾ ਵੀ ਘਰ ਦੇ ਵਿੱਚ ਕੋਈ ਅਸਮਰਥ ਹੁੰਦੇ ਨੇ ਤੁਰਨ ਫਿਰਨ ਤੋਂ, ਬਜ਼ੁਰਗ ਸਾਡੇ, ਸੋ ਘਰ ਦੇ ਵਿੱਚ ਜਾ ਕੇ ਵੀ ਹੈ ਜਿਹੜੀ ਇਹ ਓਰਲ ਸਰਵਿਸਿਸ ਪ੍ਰੋਵਾਈਡ ਕਰਦੇ ਨੇ। ਸਮਾਈਲਸ ਔਨ ਵੀਲਸ ਬਲਬੀਰ ਕੌਰ ਜੀ ਹੋਣਾਂ ਦਾ ਨੰਬਰ 6479690008 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਲਬੀਰ ਕੌਰ ਜੀ ਨਾਲ। ਅਤੇ ਉੱਥੇ ਹੀ ਤੁਹਾਡੀ ਹੋਮ ਆਟੋ ਇੰਸ਼ੋਰੈਂਸ ਰਿਨਿਊਲ ਆ ਰਹੀ ਹੈ ਤਾਂ ਸ਼ੋਪ ਅਰਾਊਂਡ ਕਰੋ, ਇੱਕ ਵਾਰ ਮਨਵੀਰ ਸਿੰਘ ਹੋਣਾਂ ਦੇ ਨਾਲ ਗੱਲਬਾਤ ਵੀ ਕਰੋ, ਇਹਨਾਂ ਦਾ ਕਮਾਲ ਦੇਖੋ। ਸੋ ਮਨਵੀਰ ਸਿੰਘ ਹੋਣਾਂ ਦਾ ਨੰਬਰ 6472192870 6472192870 'ਤੇ ਸੰਪਰਕ ਕੀਤਾ ਜਾ ਸਕਦਾ। ਘਰ ਦੇ ਵਿੱਚ ਵਿੰਟਰ ਆ ਰਹੀ ਹੈ, ਇਸ ਕਰਕੇ ਦਰਵਾਜ਼ੇ ਖਿੜਕੀਆਂ ਚੇਂਜ ਕਰਾਉਣਾ ਚਾਹੁੰਦੇ ਹੋ, ਐਕਸਟਰਾ ਸ਼ੀਲਡ ਲਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦੇ ਦਰਵਾਜ਼ੇ ਖਿੜਕੀਆਂ ਦੀ ਤੁਸੀਂ ਚੇਂਜ ਕਰਵਾਉਣੇ ਆ, ਤੁਹਾਨੂੰ ਫੈਕਟਰੀ ਆਊਟਲੈਟ ਪ੍ਰਾਈਜ਼ ਹੈ ਜਿਹੜੀ ਮਿਲੇਗੀ 8917 ਦਾ ਗੋਰ ਰੋਡ ਯੂਨਿਟ ਨੰਬਰ 2 ਯਸ਼ ਵਿੰਡੋਜ਼ ਐਂਡ ਡੋਰਸ, ਯਸ਼ ਵਿੰਡੋਜ਼ ਐਂਡ ਡੋਰਸ 'ਤੇ ਤੁਸੀਂ ਜਾ ਸਕਦੇ ਹੋ। ਅਤੇ ਉੱਥੇ ਪ੍ਰੋਗਰਾਮ ਸ਼ੰਮੀ ਪੱਠਲ ਦਾ ਹਵਾਲਾ ਜ਼ਰੂਰ ਦਿਓ। ਅਤੇ ਉੱਥੇ ਹੀ ਬੱਚਿਆਂ ਲਈ ਸਕੂਲ ਸਟਾਰਟ ਹੋ ਚੁੱਕੇ ਨੇ, ਆਫਟਰ ਸਕੂਲ ਐਕਸਟਰਾ ਹੈਲਪ ਦੀ ਅੱਜ ਕੱਲ੍ਹ ਲੋੜ ਪੈਂਦੀ ਹੀ ਪੈਂਦੀ ਹੈ। ਅਤੇ ਉਸ ਵਾਸਤੇ ਅਸੀਂ ਤੁਹਾਨੂੰ ਇੱਕ ਇੰਸਟੀਟਿਊਟ ਰੈਕਮੈਂਡ ਕਰ ਰਹੇ ਹਾਂ, ਆਲਟੀਐਸ ਐਜੂਕੇਸ਼ਨ, ਐਨ ਘੁੱਗ ਵੱਸਦੇ ਬ੍ਰੈਂਪਟਨ ਸ਼ਹਿਰ ਜਿਹਨੂੰ ਆਪਾਂ ਸੰਡਰਿੰਗਮ ਏਰੀਆ ਕਹਿ ਲਈਏ ਜਾਂ ਸਿੰਘਡੇਲ ਏਰੀਆ ਵੀ ਪਿਆਰ ਨਾਲ ਕਈ ਵਾਰ ਕਹਿ ਦਿੱਤਾ ਜਾਂਦਾ, ਅਤੇ ਡਿਊ ਸਾਈਡ ਅਤੇ ਬ੍ਰੈਮਲੀ ਦਾ ਜਿਹੜਾ ਪਲਾਜ਼ਾ ਐਨ ਫਰੈਸ਼ਕੋ ਦੇ ਓਪੋਜ਼ਿਟ, ਉੱਥੇ ਤੁਸੀਂ ਜਾ ਸਕਦੇ ਹੋ। 6 ਡਿਊ ਸਾਈਡ ਡਰਾਈਵ ਯੂਨਿਟ ਨੰਬਰ 18 'ਤੇ ਸੰਪਰਕ ਕਰ ਲਿਓ ਏਜੇ ਹੋਣਾਂ ਦੇ ਨਾਲ 9054949998 ਆਲਟੀਐਸ ਐਜੂਕੇਸ਼ਨ। ਜਿੰਨੇ ਵੀ ਸਾਡੇ ਸਪੋਂਸਰ ਕਈ ਵਾਰ ਤੁਹਾਡੇ ਤੋਂ ਨੰਬਰ ਆ ਜਿਹੜੇ ਨੋਟ ਨਹੀਂ ਹੁੰਦੇ ਤਾਂ ਤੁਸੀਂ ਆਫਟਰ ਦਾ ਪ੍ਰੋਗਰਾਮ ਮੇਰੇ ਕੋਲੋਂ ਟੈਕਸਟ ਮੈਸੇਜ ਜਾਂ ਫਿਰ ਕਾਲ ਕਰਕੇ ਉਹਨਾਂ ਦੇ ਨੰਬਰ ਲੈ ਸਕਦੇ ਹੋ, ਜਾਂ ਫਿਰ ਜਦੋਂ ਤੁਸੀਂ ਗੂਗਲ ਕਰੋਗੇ ਉੱਥੇ ਵੀ ਇਹ ਸਾਰੇ ਨੰਬਰ ਉਪਲਬਧ ਨੇ। ਸੋ ਮੈਂ ਅਗਲੀ ਕਾਲ 'ਤੇ ਚੱਲਦਾ। 5463 ਭਾਈ ਸਵਾਗਤ ਹੈ ਜੀ।
10: ਸਤਿ ਸ੍ਰੀ ਅਕਾਲ ਜੀ ਪੱਠਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਹੁਸ਼ਿਆਰਪੁਰੀ ਜੀ ਨੂੰ ਵੀ ਸਤਿ ਸ੍ਰੀ ਅਕਾਲ
0: ਜੀ।
10: ਮੈਂ ਹੁਸ਼ਿਆਰਪੁਰੀ ਜੀ ਨੂੰ ਇੱਕ ਸਵਾਲ ਆ ਜੀ ਪੁੱਛਣਾ ਹੈ ਵੀ 3 ਟਨ ਉਦੋਂ ਸਮੈਕ ਫੜੀ ਸੀ ਉੱਥੋਂ ਏਅਰਪੋਰਟ ਦੂਜੀ ਸੀ ਬੋਰਡ ਤੋਂ ਗੁਜਰਾਤ ਦੀ ਤੋਂ, ਉਹਦੇ 'ਚ ਉਹਦਾ ਕੀ ਬਣਿਆ ਤੇ ਉਹਦਾ ਪਰਚਾ ਵੀ ਕਿਸੇ ਦੇ ਖਿਲਾਫ਼ ਹੋਇਆ ਸੀ ਕਿ ਉੱਦਾਂ ਹੀ ਛੱਡ ਛੁੱਟ ਦਿੱਤੇ ਜੀ ਉਹ
0: ਜੀ?
10: ਹਾਂਜੀ, ਇਹ ਸਵਾਲ ਹੈ ਜੀ।
5: ਚਲੋ ਮੈਂ ਨਾ ਮੁੰਦਰਾਪੋਰਟ ਦਾ ਜ਼ਿਕਰ ਕੀਤਾ ਹੈ ਤੁਸੀਂ, ਮੁੰਦਰਾਪੋਰਟ ਜਿਹੜੀ ਗੁਜਰਾਤ ਦੀ, ਉੱਥੋਂ 3000 ਕਿਲੋ ਔਰ ਇੱਕ ਵਾਰ ਤੋਂ ਵੱਧਵਾਜੀ ਕਈ ਵਾਰ ਉੱਥੇ ਨਸ਼ਾ ਫੜਿਆ ਗਿਆ। ਹੁਣ ਇਹ ਸਮਝ ਲਓ ਪਹਿਲਾਂ ਤੇ ਕਿ ਜਿਹੜੀਆਂ ਉਹ ਪੋਰਟ ਹੈ ਜਿਹਨੂੰ ਆਪਾਂ ਬੰਦਰਗਾਹਾਂ ਆਖਦੇ ਹਾਂ, ਉਹ ਬੰਦਰਗਾਹਾਂ ਚਲਾਉਂਦੇ ਕੌਣ ਹੈ? ਭਾਰਤ ਦੀਆਂ ਜ਼ਿਆਦਾਤਰ ਬੰਦਰਗਾਹਾਂ ਅਡਾਨੀ ਸਮੂਹ ਚਲਾਉਂਦਾ, ਅਡਾਨੀ ਗਰੁੱਪ ਨਿੱਜੀ ਤੌਰ ਤੇ ਉਹਨਾਂ ਦਾ ਕਬਜ਼ਾ ਹੈ ਭਾਰਤੀ ਪ੍ਰਾਈਵੇਟਾਈਜ਼ੇਸ਼ਨ ਦੇ ਤਹਿਤ। ਹੁਣ ਇਹ ਗੱਲ ਤੇ ਬੜੀ ਸਾਫ਼ ਹੈ ਕਿ ਜੇ ਉੱਥੇ ਨਸ਼ਾ ਆਇਆ ਤੇ ਫੜਿਆ ਗਿਆ ਉਹਦੇ ਵਿੱਚ ਪਰਚਾ ਤੇ ਕੰਪਨੀ ਦੇ ਖਿਲਾਫ਼ ਵੀ ਦਰਜ ਹੋਣਾ ਚਾਹੀਦਾ, ਜਿਹੜੀ ਉਹਦੀ ਮੈਨੇਜਮੈਂਟ ਹੈ ਉੱਥੋਂ ਦੇ ਅਧਿਕਾਰੀਆਂ ਦੇ ਖਿਲਾਫ਼ ਵੀ ਹੋਣਾ ਚਾਹੀਦਾ ਹੈ। ਪਰਚਾ ਦਰਜ ਹੋਇਆ ਸੀ ਉਦੋਂ, ਪਰਚਾ ਆਮ ਤੌਰ ਤੇ ਇਹੋ ਜਿਹਾ ਅਣਪ ਛਾਤਿਆਂ ਤੇ ਦਰਜ ਹੁੰਦਾ ਹੁੰਦਾ ਹੈ ਸਰੋਤਿਓ। ਇੱਥੇ ਤੇ ਵੀਡੀਓ ਨਸ਼ਰ ਹੋ ਜਾਣ ਕਿ ਫਲਾਨੇ ਕਰਕੇ ਮੈਂ ਆਤਮ ਹੱਤਿਆ ਕੀਤੀ ਹੈ, ਭਾਰਤ ਦੀ ਕਾਨੂੰਨ ਦੇ ਮੁਤਾਬਕ ਉਹ ਬਹੁਤ ਵੱਡੀ ਇੱਕ ਗਵਾਹੀ ਹੁੰਦੀ ਹੈ। ਪਰਚਾ ਤੇ ਉੱਥੇ ਦਰਜ ਨਹੀਂ ਹੁੰਦਾ ਜਿੱਥੇ ਵੀਡੀਓ ਨਸ਼ਰ ਹੋ ਜਾਣ ਮਰਨ ਵਾਲਾ ਵਿਅਕਤੀ, ਤੇ ਤੁਸੀਂ ਕਿੱਥੋਂ ਆਸ ਕਰ ਸਕਦੇ ਕਿ ਉਹ 3000 ਨੂੰ ਲੈ ਕੇ ਜਿਹੜਾ 3000 ਕਿਲੋ ਉੱਥੇ ਹੈਰੋਨ ਫੜੀ ਗਈ ਤੇ ਕਿਸੇ ਤੇ ਨਸ਼ਾ ਹੋ ਜੇ ਪਰਚਾ ਦਰਜ ਹੋਇਆ ਨਹੀਂ, ਪਰਚਾ ਦਰਜ ਹੋਇਆ ਸੀਗਾ, ਇਹੀ ਕਾਰਨ ਹੈ। ਤੁਸੀਂ ਬਾਕੀ ਛੱਡੋ, ਮੈਂ ਪੰਜਾਬ ਦਾ ਇੱਕ ਸੱਚ ਨਾਲ ਜੋੜ ਕੇ ਦੱਸਦਾ। ਬਿਕਰਮ ਸਿੰਘ ਮਜੀਠੀਏ ਦੇ ਉੱਪਰ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਚੋਣਾਂ ਜਿੱਤਣ ਤੋਂ ਪਹਿਲਾਂ ਤੇ ਹੁਣ ਤੱਕ ਵੱਡੀ ਉਂਗਲ ਚੁੱਕਦੀ ਹੈ ਕਿ ਨਸ਼ੇ ਦਾ ਵਪਾਰੀ ਹੈ ਉਹ, ਪਰੰਤੂ ਹੁਣ ਤੁਸੀਂ ਆਪ ਵੇਖ ਲਓ ਕਿ ਬਿਕਰਮ ਸਿੰਘ ਮਜੀਠੀਆ ਗ੍ਰਿਫ਼ਤਾਰ ਕਰਕੇ ਜ਼ਮਾਨਤ ਕਰਾ ਕੇ ਅੱਜ ਆਜ਼ਾਦ ਹੈ, ਮੁੱਛਾਂ ਨੂੰ ਵੱਟ ਦਿੰਦਾ ਤੇ ਉਹਦੇ ਖਿਲਾਫ਼ ਚਲਾਨ ਨਹੀਂ ਪੇਸ਼ ਹੋ ਸਕਿਆ ਅੱਜ ਤੱਕ। ਬਿਕਰਮ ਸਿੰਘ ਮਜੀਠੀਏ ਦੇ ਖਿਲਾਫ਼ ਪਟਲ ਸਾਹਿਬ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਨਸ਼ਿਆਂ ਨੂੰ ਲੈ ਕੇ। ਚਲਾਨ ਤੋਂ ਭਾਵ ਹੈ ਕਿ ਕਾਨੂੰਨੀ ਪ੍ਰਕਿਰਿਆ ਦਾ ਸਭ ਤੋਂ ਅਹਿਮ ਪੜਾਅ ਜੱਜ ਸਾਹਿਬ ਨੂੰ ਜਾ ਕੇ ਦੱਸਣਾ ਜੀ ਆਹ ਸਾਡੇ ਕੋਲ ਇਹਦੇ ਖਿਲਾਫ਼ ਸਬੂਤ ਹੈ, ਆਹ ਬੰਦਾ ਆਹ ਕਰਦਾ ਸੀ, ਅਸੀਂ ਜਾਂਚ ਕੀਤੀ ਹੈ। ਬਿਕਰਮ ਸਿੰਘ ਮਜੀਠੀਏ ਦੇ ਖਿਲਾਫ਼ ਜਿਹੜਾ ਪੰਜਾਬ ਦੇ ਵਿੱਚ ਵੀ ਚਲਾਨ ਪੇਸ਼ ਹੋਇਆ ਤੇ ਅਸੀਂ ਗੁਜਰਾਤ ਦੀ ਆਸ ਕਰਕੇ ਬੈਠੇ ਹਾਂ ਕਿ ਉੱਥੇ ਪਤਾ ਨੀ ਕੀ ਹੋ ਜਾਏਗਾ। ਮੈਂ ਤਾਂਹੀਓ ਕਿਹਾ ਸੀ ਕਿ ਐਵੇਂ ਸਾਨੂੰ ਲੱਗਦਾ ਹੈ ਕਿ ਸ਼ਾਇਦ ਫਲਾਨੇ ਨੇ ਯਾਤਰਾ ਕੱਢ ਕੇ ਨਸ਼ੇ ਖਤਮ ਕਰ ਦੇਣੇ, ਜਾਂ ਪੰਜਾਬ ਦੀ ਸਰਕਾਰ ਨੇ ਕਦੇ ਅਰਦਾਸ ਸਮਾਗਮ ਰੱਖ ਲਿਆ, ਕਦੇ ਯੁੱਧ ਦਾ ਨਾਂ ਦੇ ਦਿੱਤਾ, ਜਾਂ ਪੁਰਾਣਿਆਂ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੋਹਾਂ ਚੁੱਕ ਲਈਆਂ। ਅਸਲ ਵਿੱਚ ਬੇਸਿਕਲੀ ਇਹ ਲੋਕ ਹੀ ਨਸ਼ਿਆਂ ਨੂੰ ਵਪਾਰੀ ਹੈ, ਇਹਨਾਂ ਲੋਕਾਂ ਨੇ ਹੀ ਲੋਕਾਂ ਦੀ ਵੋਟਰਾਂ ਦੀ ਬੁੱਧੀ ਭ੍ਰਿਸ਼ਟ ਕਰਨ ਲਈ ਇਹ ਨਸ਼ਾ ਇੱਥੇ ਲਿਆਂਦਾ ਸੀ ਕਿ ਸਾਡਾ ਕੁਰਸੀਆਂ ਤੇ ਕਬਜ਼ਾ ਰਹੇ ਤੇ ਇਹ ਨਸ਼ੇ ਖਾ ਕੇ ਮਰਦੇ ਰਹਿਣ ਤੇ ਲੜਦੇ ਰਹਿਣ। ਸਥਿਤੀ ਹੈ ਕਿ ਸਾਰੇ ਜ਼ਿੰਮੇਵਾਰ ਹੈ
0: ਜੀ। ਤੇ ਉੱਥੇ ਕਹਿੰਦੇ ਭਾਜਪਾ ਪੂਰੇ ਦੇਸ਼ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀ ਤਿਆਰੀ ਦੇ ਵਿੱਚ ਹੈ ਜੀ।
5: ਵੈਸੇ ਤੇ ਪਟਲ ਸਾਹਿਬ ਕਾਫੀ ਲੰਬੇ ਸਮੇਂ ਤੋਂ ਇਹ ਪ੍ਰਕਿਰਿਆ ਚੱਲ ਰਹੀ ਹੈ, ਲੰਬੇ ਸਮੇਂ ਤੋਂ ਕਈ ਸਾਲ ਹੀ ਹੋ ਗਏ। ਵੈਸੇ ਤੇ ਜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀ ਗੱਲ ਕਰਾਂ ਉਦੋਂ ਤੇ ਮਾੜੀਆਂ ਮਾੜੀਆਂ ਗੱਲਾਂ ਚੱਲਦੀਆਂ ਆ ਰਹੀਆਂ ਸੀ। ਜਦੋਂ ਤੋਂ ਭਾਰਤੀ ਜਨਤਾ ਪਾਰਟੀ ਆਈ ਹੈ ਭਾਰਤ ਦੇ ਵਿੱਚ ਬੜੀਆਂ ਸਾਰੀਆਂ ਅਜਿਹੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਜਿਹੜੀਆਂ ਭਾਰਤੀਆਂ ਭੂਗੋਲਿਕ ਰਾਜਨੀਤਿਕ ਖਾਸ ਕਰਕੇ ਜਿਹਨੂੰ ਆਪਾਂ ਭਾਈਚਾਰਕ ਜਾਂ ਧਾਰਮਿਕ ਸਥਿਤੀਆਂ ਕਹੀਏ ਉਹਦੇ ਅਨੁਕੂਲ ਨਹੀਂ ਸੀ। ਹੁਣ ਯੂਨੀਫਾਰਮ ਸਿਵਲ ਕੋਡ ਹੈ ਕੀ ਹੈ, ਜਿੱਥੇ ਅਮਿਤ ਸ਼ਾਹ ਹੋਣਾ ਨੇ ਤਾਜ਼ਾ ਤਰੀਨ ਦਾਅਵਾ ਕੀਤਾ ਕਿ 2029 ਤੋਂ ਪਹਿਲਾਂ 2029 ਦੇ ਵਿੱਚ ਦੇਸ਼ ਦੀਆਂ ਲੋਕ ਸਭਾ ਦੀਆਂ ਵੋਟਾਂ ਪੈਣੀਆਂ। ਕਹਿੰਦੇ ਕਿ 2029 ਤੋਂ ਪਹਿਲਾਂ ਅਸੀਂ 21 ਸੂਬਿਆਂ 'ਚ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦਿਆਂਗੇ। ਹੁਣ 21 ਸੂਬੇ ਉਹਨਾਂ ਨੇ ਕਿਹਾ ਤਾਂ ਆ ਕਿ 21 ਸੂਬੇ ਭਾਰਤ ਵਿੱਚ ਉਹ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਜਾਂ ਉਹਨਾਂ ਦੇ ਸਹਿਯੋਗੀਆਂ ਦੇ ਨਾਲ ਮਿਲ ਕੇ ਉਹਨਾਂ ਨੇ ਸਰਕਾਰ ਬਣਾਈ ਹੈ, ਭਾਰਤੀ ਘਮਾਸਰਾ ਕੇ ਭਾਰਤੀ ਜਨਤਾ ਪਾਰਟੀ ਕਾਬਜ਼ ਹੈ ਭਾਰਤ ਦੇ 21 ਸੂਬਿਆਂ ਤੇ। ਹੁਣ ਯੂਨੀਫਾਰਮ ਸਿਵਲ ਕੋਡ ਹੈ ਕੀ ਹੈ, ਯੂਨੀਫਾਰਮ ਸਿਵਲ ਕੋਡ ਤੋਂ ਪਟਲ ਸਾਹਿਬ ਭਾਵ ਹੈ ਕਿ ਭਾਰਤ ਵਿੱਚ ਮੁੱਖ ਤੌਰ ਤੇ ਦੋ ਕਾਨੂੰਨ ਹੈ। ਇੱਕ ਕਾਨੂੰਨ ਅਸੀਂ ਕ੍ਰਿਮੀਨਲ ਕਾਨੂੰਨ ਕਹਿੰਦੇ ਹਾਂ, ਭਾਰਤੀ ਜੇ ਕੋਈ ਕਿਸੇ ਦੇ ਸੱਟ ਚੁੱਟ ਲਾਵੇ, ਕੋਈ ਕਿਸੇ ਨੂੰ ਮਾਰ ਦੇਵੇ ਜਾਂ ਇਹੋ ਜਿਹਾ ਕੁਛ ਵੀ ਜਿਹਨੂੰ ਆਪਾਂ ਕਾਨੂੰਨੀ ਤੌਰ ਤੇ ਕ੍ਰਿਮੀਨਲ ਕੋਡ ਦੇ ਵਿੱਚ ਲੈਂਦੇ ਹਾਂ, ਉਹ ਭਾਰਤ ਵਿੱਚ ਇੱਕੋ ਜਿਹਾ ਹੈ। ਭਾਰਤੀ ਜੇ ਤੁਸੀਂ ਪੰਜਾਬ ਵਿੱਚ ਕਤਲ ਕਰਦੇ ਹੋ ਤਾਂ ਵੀ ਤੁਹਾਡੇ ਤੇ ਉਹ ਧਾਰਾ ਲੱਗਦੀ ਹੈ, ਜੇ ਤੁਸੀਂ ਆਸਾਮ ਜਾ ਕੇ ਕਤਲ ਕਰੋ ਤਾਂ ਵੀ ਉਹੀ ਧਾਰਾ ਲੱਗਣੀ, ਸਜ਼ਾ ਉਹੀ ਹੋਣੀ ਹੈ। ਦੂਜੇ ਪਾਸੇ ਸਿਵਲ ਕਾਨੂੰਨ ਹੁੰਦੇ ਨੇ, ਜਿਹੜੇ ਸਿਵਲ ਕਾਨੂੰਨ ਹੈ ਪਟਲ ਸਾਹਿਬ ਉਹ ਭਾਰਤ ਵਿੱਚ ਵੱਖ ਵੱਖ ਹੈ। ਉਹਦੇ ਵਿੱਚ ਕਾਰਨ ਇਹ ਹੁੰਦਾ ਕਿ ਭਾਰਤੀ ਸੰਵਿਧਾਨ ਦੀ ਇੱਕ ਧਾਰਾ ਆ, ਉਹ ਆਗਿਆ ਇਹ ਦਿੰਦੀ ਹੈ ਸੰਵਿਧਾਨ ਦੀ ਧਾਰਾ ਕਿ ਭਾਈ ਤੁਸੀਂ ਜਿਸ ਧਰਮ ਦੇ ਲੋਕ ਹੋ ਉਸ ਧਰਮ ਦੇ ਰੀਤੀ ਰਿਵਾਜ਼ਾਂ ਦੇ ਮੁਤਾਬਕ ਤੁਸੀਂ ਕੁਝ ਫੈਸਲੇ ਲੈ ਸਕਦੇ, ਜਿਵੇਂ ਵਿਆਹ ਦੇ ਲਈ ਮੁਸਲਿਮ ਭਾਈਚਾਰੇ 'ਚ ਢੰਗ ਹੋਰ ਹੈ, ਹਿੰਦੂ ਭਾਈਚਾਰੇ 'ਚ ਵੱਖਰੇ ਢੰਗ ਦਾ ਕਾਨੂੰਨ ਹੈ ਵਿਆਹ ਰਜਿਸਟ੍ਰੇਸ਼ਨ ਦਾ, ਅਤੇ ਚਲੋ ਹੁਣ ਆਨੰਦ ਮੈਰਿਜ ਐਕਟ ਵੀ ਬਣ ਗਿਆ ਸਿੱਖਾਂ ਵਿੱਚ ਵੀ, ਇਵੇਂ ਹੀ ਈਸਾਈ ਭਾਈਚਾਰੇ 'ਚ ਕੁਛ ਹੋਰ ਹੈਗਾ। ਇਹ ਤੋਂ ਇਲਾਵਾ ਬੱਚਾ ਗੋਦ ਲੈਣਾ ਤਾਂ ਉੱਥੇ ਕਾਨੂੰਨ ਵੱਖਰਾ ਹੋ ਜਾਂਦਾ ਧਰਮ ਦੇ ਮੁਤਾਬਕ, ਖਿੱਤੇ ਦੇ ਮੁਤਾਬਕ, ਪੰਜਾਬ 'ਚ ਵੱਖਰੇ ਢੰਗ ਦਾ ਹੋ ਸਕਦਾ, ਆਸਾਮ 'ਚ ਵੱਖਰੇ ਢੰਗ ਦਾ ਹੋ ਸਕਦਾ, ਗੁਜਰਾਤ ਵਿੱਚ ਵੱਖਰੇ ਢੰਗ ਦਾ ਹੋ ਸਕਦਾ। ਇੱਥੋਂ ਤੱਕ ਕਿ ਤੁਸੀਂ ਵਿਰਾਸਤੀ ਜਾਇਦਾਦ ਉਹਦੇ ਵੰਡ ਵੜਾਈ ਦੇ ਲਈ ਵੱਖਰੇ ਦੇ ਜਿਵੇਂ ਭਾਰਤੀ ਜਿਹੜੇ ਸਿਵਲ ਕਾਨੂੰਨ ਹੁੰਦੇ ਨੇ ਉਹਦੇ ਵਿੱਚ ਧਰਮ, ਜਾਤ, ਖੇਤਰ ਉਹਦੇ ਵੱਖ ਵੱਖ ਢੰਗ ਤੇ ਵੱਖ ਵੱਖ ਨਜ਼ਰੀਏ ਦੇ ਹਿਸਾਬ ਦੇ ਨਾਲ ਫੈਸਲੇ ਲਏ ਜਾਂਦੇ, ਸਾਰਿਆਂ ਤੇ ਇੱਕੋ ਜਿਹੇ ਨਹੀਂ ਫੋਕੇ ਜਾ ਸਕਦੇ ਕਿ ਭਾਈ ਤੁਸੀਂ ਆਨੰਦ ਮੈਰਿਜ ਐਕਟ ਦੇ ਤਹਿਤ ਹੀ ਤੁਸੀਂ ਜਿਹੜਾ ਵਿਆਹ ਰਜਿਸਟਰਡ ਕਰਾਉਂਗੇ ਜਾਂ ਹਿੰਦੂ ਮੈਰਿਜ ਐਕਟ ਦੇ ਤਹਿਤ ਰਜਿਸਟਰਡ ਕਰਾਉਣਾ। ਮੁਸਲਿਮ ਭਾਈਚਾਰਾ ਆਪਣੇ ਢੰਗ ਦੇ ਨਾਲ ਕਰਾਊਗਾ, ਹਿੰਦੂ ਆਪਣੇ ਨਾਲ ਕਰਾਏਗਾ, ਜੈਨੀ ਆਪਣੇ ਢੰਗ ਦੇ ਨਾਲ ਕਰਾਉਂਦੇ ਨੇ, ਈਸਾਈ ਆਪਣੇ ਢੰਗ ਦੇ ਨਾਲ ਕਰਾਉਂਦੇ ਆ। ਪਰੰਤੂ ਭਾਰਤੀ ਜਨਤਾ ਪਾਰਟੀ ਇਹ ਦੁਹਾਈ ਪਾ ਰਹੀ ਹੈ ਕਿ ਨਾ ਜੀ ਨਾ, ਅਸੀਂ ਪੂਰੇ ਭਾਰਤ ਵਿੱਚ ਇੱਕੋ ਹੀ ਕਾਨੂੰਨ ਹੈ। ਹੁਣ ਇਹਦੀ ਜੇ ਅਸੀਂ ਪਿੱਠ ਭੂਮੀ ਤੇ ਜਾਈਏ ਤੇ ਗੱਲ ਬੜੀ ਸੌਖੀ ਸਮਝ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਕਿੱਧਰ ਨੂੰ ਤੁਰੀ ਹੈ। ਚਲੋ ਅੱਜ ਅਸੀਂ ਉੱਧਰ ਨਹੀਂ ਜਾਂਦੇ, ਪਰੰਤੂ ਤਾਜ਼ਾ ਤਰੀਨ ਮੈਂ ਦੱਸਦਾ ਕਿ ਭਾਰਤ ਦਾ ਉੱਤਰਾਖੰਡ ਸੂਬਾ ਉਹ ਹੈ ਜਿੱਥੇ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਚੁੱਕਾ ਹੈ। ਭਾਰਤੀ ਜਾਤ ਤੁਹਾਡੀ ਕੋਈ ਵੀ ਹੈ, ਧਰਮ ਤੁਹਾਡਾ ਕਿਹੜਾ ਹੈ, ਕੋਈ ਲੈਣਾ ਦੇਣਾ ਨਹੀਂ, ਕਾਨੂੰਨ ਇੱਕੋ ਹੀ ਲਾਗੂ ਹੋਏਗਾ। ਗੁਜਰਾਤ, ਆਸਾਮ ਤੇ ਮੱਧ ਪ੍ਰਦੇਸ਼, ਇਹ ਤਿੰਨ ਸੂਬੇ ਉਹ ਹੈ ਜਿਹੜੇ ਮਤਾ ਪਾਸ ਕਰ ਚੁੱਕੇ ਆ। ਮੈਨੂੰ ਲੱਗਦਾ ਕਿ ਥੋੜੇ ਸਮੇਂ ਦੇ ਵਿੱਚ ਉੱਥੇ ਨੋਟੀਫਿਕੇਸ਼ਨ ਲਾਗੂ ਹੋ ਜਾਣਾ। ਇਹ ਤੋਂ ਇਲਾਵਾ ਮਹਾਰਾਸ਼ਟਰ, ਪੱਛਮੀ ਬੰਗਾਲ, ਛੱਤੀਸਗੜ੍ਹ, ਇੱਥੇ ਵੀ ਤਿਆਰੀ ਚੱਲ ਰਹੀ ਹੈ। ਭਾਰਤੀ 5-7 ਸੂਬਿਆਂ ਵਿੱਚ ਤੇ ਤਿਆਰੀ ਚੱਲ ਰਹੀ ਹੈ। ਬਾਕੀ ਸੂਬਿਆਂ ਦਾ ਅਮਿਤ ਸ਼ਾਹ ਹੁਣਾਂ ਨੇ ਦਾਅਵਾ ਕਰ ਦਿੱਤਾ ਹੈ ਤੇ ਦਾਅਵਾ ਇਹ ਕੀਤਾ ਕਿ 2029 ਤੋਂ ਪਹਿਲਾਂ ਯੂਨੀਫਾਰਮ ਸਿਵਲ ਕੋਡ ਭਾਰਤ ਦੇ 21 ਰਾਜਾਂ ਵਿੱਚ ਕਹਿੰਦੇ ਅਸੀਂ ਲਾਗੂ ਕਰਦੇ ਹਾਂ
0: ਜੀ। ਤੇ ਕਹਿੰਦੇ ਮਾਨ ਸਰਕਾਰ ਨੂੰ ਬਿਜਲੀ ਸੰਕਟ ਨੇ ਹੁਣ ਘੇਰ ਲਿਆ ਹੈ।
5: ਤੁਸੀਂ ਵੀ ਬਹੁਤ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਾਸੋਹੀਣਤਾ ਵੀ ਹੈ ਤੇ ਮਸਲਾ ਵੀ ਬਹੁਤ ਵੱਡਾ ਹੈ। ਵੈਸੇ ਤੇ ਸਮੇਂ ਸਮੇਂ ਦੇ ਨਾਲ ਬਿਜਲੀ ਦੀ ਡਿਮਾਂਡ ਵੱਧਦੀ ਆਈ ਹੈ। ਇੱਕ ਸਮਾਂ ਸੀ ਜਦੋਂ ਟਾਵੇਂ ਟਾਵੇਂ ਘਰ ਵਿੱਚ ਪੱਖਾ ਹੁੰਦਾ ਸੀ, ਟਾਵੇਂ ਟਾਵੇਂ ਘਰ ਵਿੱਚ ਪੱਖਾ। ਹੁਣ ਪੱਖਾ ਛੱਡੋ, ਕੂਲਰ ਤੇ ਕੂਲਰ ਛੱਡੋ, ਏਸੀ ਤੇ ਏਸੀ ਛੱਡੋ, ਮੈਨੂੰ ਲੱਗਦਾ ਕਿ ਹੁਣ ਤੇ ਪੰਜਾਬ ਦਾ ਕੋਈ ਟਾਵਾ ਘਰ ਹੋਵੇਗਾ ਜਿੱਥੇ ਏਸੀ ਨਹੀਂ ਲੱਗਾ। ਬਹੁਤ ਸਾਰੇ ਘਰਾਂ ਚ ਏਅਰ ਕੰਡੀਸ਼ਨ ਲੱਗ ਗਏ, ਬਿਜਲੀ ਦੀ ਡਿਮਾਂਡ ਵੱਧ ਗਈ। ਅੱਗੇ ਪੂਰੇ ਘਰ ਵਿੱਚ 5 ਬਲਬ ਹੁੰਦੇ ਸੀ, ਹੁਣ ਇੱਕ ਕਮਰੇ ਚ 4-4 ਲਾਟੂ ਚੱਲਦੇ ਆ। ਅੱਗੇ ਕੋਈ ਟਾਵਾ ਘਰ ਹੁੰਦਾ ਸੀ ਜਿੱਥੇ ਫਰਿੱਜ ਹੋਵੇ, ਹੁਣ ਫਰਿੱਜਾਂ 2-2 ਤਰ੍ਹਾਂ ਦੀਆਂ ਲੱਗੀਆਂ ਨੇ। ਅੱਗੇ ਰਸੋਈ ਦੇ ਵਿੱਚ ਸੌਕਟ ਦਾ ਪਤਾ ਨਹੀਂ ਹੁੰਦਾ ਸੀ, ਪਲੱਗ ਦਾ ਪਤਾ ਹੀ ਨਹੀਂ ਹੁੰਦਾ ਸੀ, ਹੁਣ ਰਸੋਈ ਵਿੱਚ 4 ਤਰ੍ਹਾਂ ਦੇ ਪਲੱਗ ਲੱਗੇ ਆ। ਕਿਤੇ ਕੋਈ ਚੱਲਦਾ, ਕਿਤੇ ਕੁਛ ਚੱਲਦਾ, ਕਿਤੇ ਕੁਛ ਚੱਲਦਾ। ਅੱਗੇ ਲੋਕ ਕੱਪੜੇ ਹੱਥਾਂ ਨਾਲ ਧੋਂਦੇ ਸੀ, ਹੁਣ ਵਾਸ਼ਿੰਗ ਮਸ਼ੀਨਾਂ ਦਾ ਦੌਰ ਆ ਗਿਆ। ਭਾਰਤੀ ਬਿਜਲੀ ਦੀ ਡਿਮਾਂਡ ਲਗਾਤਾਰ ਵਧੀ ਹੈ। ਹੁਣ ਜਿਹੜੀ ਹਾਸੋਹੀਣਤਾ ਦੀ ਮੈਂ ਗੱਲ ਕੀਤੀ ਆਮ ਆਦਮੀ ਪਾਰਟੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾਅਵਾ ਕਰਦੇ ਸੀ ਕਿ ਬਿਜਲੀ ਇੰਨੀ ਕੁਛ ਹੋਈ ਨਾ, ਕੋਲੇ ਵਾਲੀ ਖਾਣ ਤੋਂ ਅਸੀਂ ਇੰਨਾ ਕੁ ਕੋਲਾ ਲੈ ਆਏ ਹਾਂ ਕਿ ਮੁੱਕਣਾ ਹੀ ਨਹੀਂ, ਤੇ ਅਸੀਂ ਅੱਗੇ ਚਾਹੇ ਦੇਖੀਏ ਤੇ ਹਾਲਾਤ ਇਹ ਹੈ ਬੱਟਲ ਸਾਹਿਬ, ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹੈ, ਬਿਜਲੀ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ। ਉੱਪਰੋਂ ਸਿਆਪਾ ਜਿਹੜਾ ਭਗਵੰਤ ਮਾਨ ਸਰਕਾਰ ਨੇ ਵੋਟਾਂ ਦੇ ਚਾਅ ਚ ਪਾ ਲਿਆ, ਬਿਜਲੀ ਦੇ ਬਿੱਲ ਫ੍ਰੀ ਕਰਕੇ 300 ਯੂਨਿਟ ਪ੍ਰਤੀ ਮਹੀਨਾ, ਉਹਦੇ ਨਾਲ PSPCL ਘਾਟੇ ਚ ਚਲ ਗਿਆ। ਭਾਰਤੀ ਇਹ ਚੀਜ਼ ਤੇ ਇੱਦਾਂ ਦੀ ਜਿਹੜੀ ਮੁੱਲ ਦੇ ਭਾਅ ਨਹੀਂ ਪੂਰੀ ਹੋ ਸਕਦੀ ਤੇ ਮੁਫ਼ਤ ਕਿੱਥੋਂ ਹੋ ਜਾਏਗੀ। ਹੁਣ ਇਹ ਮੁਫ਼ਤ ਦੇ ਚੱਕਰ ਦੇ ਵਿੱਚ ਤੇ ਜਿਹੜੀ ਨਵੀਂ ਉਤਪਤੀ ਭਾਰਤੀ ਨਵਾਂ ਕੁਛ ਪੰਜਾਬ ਦੇ ਵਿੱਚ ਬਿਜਲੀ ਦਾ ਵਾਧਾ ਨਹੀਂ ਕਰ ਸਕੀ ਮਾਨ ਸਰਕਾਰ, ਬੜੀ ਕਸੂਤੀ ਸਥਿਤੀ ਵਿੱਚ ਹੈ। ਹਾਲਾਂਕਿ ਆਪਣੇ ਅਫਸਰਾਂ ਦੇ ਤਬਾਦਲੇ ਕਰ ਰਹੀ ਹੈ, ਬੜਾ ਕੁਛ ਕਰ ਰਹੀ ਹੈ, ਪਰੰਤੂ ਅਜੇ ਤੱਕ ਮਾਨ ਸਰਕਾਰ ਦੇ ਬਿਜਲੀ ਦੇ ਮਾਮਲੇ 'ਚ ਪੈਰ ਨਹੀਂ ਲੱਗ ਰਹੇ, ਪੰਜਾਬ 'ਚ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਰਹੇ ਹੈ
0: ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਰਮੇਸ਼ ਹੁਸ਼ਿਆਰਪੁਰੀ ਜੀ, ਤੁਸੀਂ ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਤੋਂ ਸਾਨੂੰ ਸਾਰਿਆਂ ਨੂੰ ਜਾਣੂ ਕਰਾਇਆ। ਥੈਂਕ ਯੂ ਭਾਅ ਜੀ,
11: ਥੈਂਕ ਯੂ,
5: ਬਹੁਤ ਮਿਹਰਬਾਨੀ ਪਟੇਲ ਸਾਹਿਬ
0: ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਇਹ ਰਮੇਸ਼ ਹੁਸ਼ਿਆਰਪੁਰੀ ਜੀ, ਸੋ ਉਹਨਾਂ ਦੀ ਆਵਾਜ਼ ਦੇ ਵਿੱਚ ਹੈ ਜਿਹੜਾ ਤੁਸੀਂ ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਜਿਹੜੀਆਂ ਉਹ ਸੁਣੀਆਂ, ਅਤੇ ਆਓ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਅਤੇ ਬਾਕੀ ਅੱਜ ਪ੍ਰੋਗਰਾਮ ਹੈ ਜਿਹੜਾ ਇਹ 7 ਵਜੇ ਤੱਕ ਚੱਲੇਗਾ, ਸੋ 2 ਘੰਟੇ ਦਾ ਇਹ ਪ੍ਰੋਗਰਾਮ ਹੈ। ਇਸ ਕਰਕੇ ਆ ਜਿਹੜਾ ਅਸੀਂ ਪੰਜਾਬ ਦੀਆਂ ਖਬਰਾਂ ਥੋੜ੍ਹੀ ਜਿਹੀ ਅੱਜ ਜ਼ਿਆਦਾ ਡਿਟੇਲ ਦੇ ਵਿੱਚ ਕੀਤੀਆਂ, ਸੋ ਕੁਝ ਕੁ ਜਿਹੜੀਆਂ ਕਾਲਸ ਮੈਂ ਏਅਰ 'ਤੇ ਨਹੀਂ ਕਰ ਪਾਇਆ ਕਿਉਂਕਿ ਉਹ ਡਰੋਪ ਹੋ ਰਹੀਆਂ ਸੀਗੀਆਂ, ਪਰ ਨਾਲ ਦੀ ਨਾਲ ਅਸੀਂ ਇੱਥੇ ਦੇ ਲੋਕਲ ਇਸ਼ੂਜ਼ ਦੇ ਉੱਤੇ ਜਿਹੜਾ ਹੁਣ ਉਹ ਵੀ ਗੱਲ ਤੁਹਾਡੇ ਨਾਲ ਕਰਾਂਗੇ, ਲੋਕਲ ਖਬਰਾਂ ਉਹਨਾਂ 'ਤੇ ਵੀ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਅਤੇ ਭਾਅ ਜੀ ਗੁਰਦੇਵ ਭਾਅ ਜੀ, ਥੋੜ੍ਹਾ ਜਿਹਾ ਤੁਸੀਂ ਇਹ ਜਿਹੜਾ ਆਪਣੇ ਅਪਡੇਟ ਦੇ ਦਿਓ ਕਿਉਂਕਿ ਇੰਸ਼ੋਰੈਂਸ ਬੜੀਆਂ ਜ਼ਰੂਰੀ ਹੈ।
4: ਕਈ ਵਾਰੀ ਸ਼ੰਮੀ ਭਾਅ ਜੀ, ਆਪਾਂ ਪੰਜਾਬ ਆਪਾਂ ਲਾਈਫ ਪਲਾਨ ਕਰਾ ਲੈਂਦੇ ਹਾਂ, ਓਕੇ ਲਾਈਫ ਪਲਾਨ ਹੋ ਗਿਆ, ਆਪਾਂ ਚੱਕ ਕੇ ਉਹਨੂੰ ਸੇਫ ਦੇ ਵਿੱਚ ਰੱਖ ਲਿਆ
0: ਜੀ,
4: ਉਹਨੂੰ 5 ਸਾਲ ਲੰਘ ਜਾਂਦੇ, ਆਪਾਂ ਕੋਈ ਰਿਵਿਊ ਹੀ ਨਹੀਂ ਕੀਤਾ ਪਲਾਨ ਸਾਡਾ ਚੱਲ ਰਿਹਾ, ਪ੍ਰੀਮੀਅਮ ਨਿਕਲਦਾ ਕਿ ਨਹੀਂ ਨਿਕਲਦਾ। ਕਈ ਵਾਰੀ ਆਪਾਂ ਪੁਰਾਣੇ ਐਡਵਾਈਜ਼ਰ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਫੋਨ ਨਹੀਂ ਚੱਕਦੇ ਜਾਂ ਕੁਛ ਵੀ ਪ੍ਰੋਬਲਮ ਆ, ਤਾਂ ਤੁਸੀਂ ਸੱਜਣ ਗੁਰਦੇਵ ਨਾਲ ਸੰਪਰਕ ਕਰ ਸਕਦੇ ਹੋ। ਕੋਈ ਵੀ ਆਪਣੇ ਪੁਰਾਣੇ ਪਲਾਨ ਰਿਵਿਊ ਕਰਨੇ ਆ, ਮੈਨੂੰ ਕਾਲ ਕਰੋ 400-16-843-5623 ਦੇ ਉੱਤੇ, ਜਾਂ ਲਾਈਫ ਇੰਸ਼ੋਰੈਂਸ ਕਰਾਉਣੀ ਆ, ਕ੍ਰਿਟੀਕਲ ਇਲਨੈਸ ਕਰਨੀ ਆ, ਡਿਸਬਿਲਟੀ ਪਲਾਨ ਹੈਗੇ ਆ, ਡਿਸੇਬਿਲਟੀ ਪਲਾਨ ਦੇ ਵਿੱਚ ਟਰਕਿੰਗ ਇੰਡਸਟਰੀ ਦੇ ਨਾਲ ਵੱਖਰਾ ਪਲਾਨ ਆ, ਨੋਰਮਲ ਡਿਸੇਬਿਲਟੀ ਵੱਖਰੀ ਪਲਾਨ ਆ, ਉਹਦੇ ਬਾਰੇ ਕੋਈ ਜਾਣਕਾਰੀ ਲੈਣੀ ਆ ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ। ਬੱਚਿਆਂ ਦੀ RESP ਕਰਾਉਣੀ ਆ, ਜਾਂ ਤੁਸੀਂ TFS ਅਕਾਊਂਟ ਖੁਲਾਉਣਾ, ਜਾਂ ਆਪਣੀ ਕੋਈ ਇਨਵੈਸਟਮੈਂਟ ਕਰਨੀ ਤਾਂ ਵੀ ਮੈਨੂੰ ਕਾਲ ਕਰੋ, ਆਪਾਂ ਵਧੀਆ ਇੱਕ ਉਹਦੇ ਵਿੱਚ ਤੁਹਾਨੂੰ ਆਊਟਪੁੱਟ ਲੈ ਕੇ ਦਿਆਂਗੇ। ਆਫਿਸ ਆਪਣਾ ਹੈਗਾ ਜੀ ਮੇਫੀਲਡ ਮਕਵੀਨ ਦੇ ਕਾਰਨਰ ਦੇ ਟੌਪ ਚੋਇਸ ਇੰਸ਼ੋਰੈਂਸ ਦਾ, ਅਤੇ ਮੈਨੂੰ ਕਾਲ ਕਰ ਸਕਦੇ ਆ 416-8743-5623 ਦੇ ਉੱਤੇ। ਸ਼ੰਮੀ ਭਾਅ ਜੀ, ਮੈਨੂੰ ਸਿੰਘ ਹਰਜੀਤ ਜੀ ਨੇ ਸ਼ੋਅ ਦੇ ਬਾਰੇ ਆਪਣਾ
0: ਜੀ
4: ਡਿਟੇਲ ਭੇਜੀ ਆ
0: ਜੀ ਜੀ।
4: ਆਪਾਂ ਪੰਜਾਬੀ ਵਿਰਸੇ ਦਾ ਰੇਡੀਓ TV ਦਾ ਧੰਨਵਾਦ ਕਰਦੇ ਹਾਂ ਕਿ ਉਹ ਮੌਕੇ ਦੇ ਮੌਕੇ ਵਧੀਆ ਸ਼ੋਅ ਸਾਰਾ ਕੁਛ ਐਫਰ ਕਰਦੇ ਰਹਿੰਦੇ, ਲੈ ਕੇ ਆਉਂਦੇ ਰਹਿੰਦੇ ਆ। ਫਰਾਈਡੇ ਨੂੰ ਸ਼ੋਅ ਹੋਣ ਜਾ ਰਿਹਾ ਜੀ ਹੰਸਰਾਜ ਜੀ ਦਾ, ਜਿਨ੍ਹਾਂ ਨੇ ਹੰਸਰਾਜ ਜੀ ਨੂੰ ਸੁਣਨਾ ਇੰਜੋਏ ਕਰਨਾ ਤਾਂ ਉਹਦੀਆਂ ਟਿਕਟਾਂ ਜਿਹੜੀਆਂ ਟਿਕਟ ਮਾਸਟਰ ਤੋਂ ਲੈ ਸਕਦੇ ਆ। ਉਹਦੇ ਹੋਰ ਸ਼ੋਅ ਬਾਰੇ ਜਾਣਕਾਰੀ ਲੈਣੀ ਆ ਤਾਂ ਪੰਜਾਬੀ ਵਿਰਸਾ ਜੀ ਦੇ ਸਿੰਘ ਹਰਜੀਤ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 647-448-1000 ਦੇ ਉੱਤੇ। ਹੋਰ ਕੋਈ ਸ਼ੋਅ ਦੇ ਜਾਣਕਾਰੀ ਲੈਣੀ ਹੈ ਟਿਕਟ ਮਾਸਟਰ 'ਤੇ ਜਾਓ ਅਤੇ ਸਿੰਘ ਹਰਜੀਤ ਨੂੰ ਕਾਲ ਕਰ ਸਕਦੇ ਹੋ। ਇੰਸ਼ੋਰੈਂਸ ਦੇ ਬਾਬਤ ਕੋਈ ਜਾਣਕਾਰੀ ਲੈਣੀ ਤਾਂ ਮੈਨੂੰ ਕਾਲ ਕਰ ਸਕਦੇ ਹਾਂ 416-843-5623।
0: ਜੀ ਬਿਲਕੁਲ ਜੀ, ਅਤੇ ਉੱਥੇ ਹੀ ਆਪਣਾ ਤੁਸੀਂ ਭੰਗੜੇ ਗਿੱਧੇ ਦੀਆਂ ਕਲਾਸਾਂ ਆਪਣੇ ਬੱਚਿਆਂ ਨੂੰ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ, ਸੋ ਇੱਕ ਟੀਮ ਦਾ ਭੰਗੜਾ ਅਕੈਡਮੀ ਤੁਸੀਂ ਆਪ ਅੱਜ ਬੱਚਿਆਂ ਨੂੰ ਪਾਇਆ, ਇੱਕ ਮਹੀਨੇ ਦੇ ਵਿੱਚ ਜਿਹੜਾ ਰਿਜ਼ਲਟਸ ਤੁਹਾਡੇ ਸਾਹਮਣੇ ਹੋਣਗੇ, ਇਹ ਨਹੀਂ ਵੀ ਉਹ ਵਧੀਆ ਡਾਂਸ ਸਿੱਖ ਜਾਣਗੇ, ਬਲਕਿ ਉਹ ਕਿਸ ਤਰ੍ਹਾਂ ਸੱਭਿਆਚਾਰ ਵਿਰਸੇ ਅਤੇ ਨਾਲ ਦੀ ਨਾਲ ਇਹ ਜਿਹੜੇ ਸਾਰੇ ਇੰਸਟਰਕਟਰਸ ਨੇ ਵੈਲ ਐਸਟੈਬਲਿਸ਼ ਵੈਲ ਸੈਟਲਡ ਜੋਬਸ ਦੇ ਵਿੱਚ ਕੰਮ ਕਰਦੇ ਨੇ, ਅਤੇ ਨਾਲ ਦੀ ਨਾਲ ਬੱਚਿਆਂ ਦਾ ਮਾਰਗਦਰਸ਼ਨ ਵੀ ਸਹੀ ਕਰ ਸਕਦੇ ਵੀ ਤੁਹਾਨੂੰ ਕਿਹੜਾ ਰੂਟ ਆ ਫੜਨਾ ਜੇ ਤੁਹਾਡਾ ਗੋਲ ਆ ਇੱਥੇ ਪਹੁੰਚਣ ਲਈ। ਸੋ ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, ਡੀਲ ਬਣਾ ਲਈਓ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਡਿਸਕਾਊਂਟ ਦਿੱਤਾ ਜਾਵੇਗਾ 647-5772-6 ਤੇ ਦਾ ਭੰਗੜਾ ਅਕੈਡਮੀ ਦੇ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬੜੀ ਜਲਦੀ ਹੋਰ ਲੋਕੇਸ਼ਨ ਵੀ ਆਏ ਜਿਹੜੇ ਖੋਲ੍ਹਣ ਜਾ ਰਹੇ ਨੇ, ਉਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਹੋਰ ਜਾਣਕਾਰੀ ਸਾਂਝੀ ਕਰਾਂਗੇ। ਅਤੇ ਉੱਥੇ ਹੀ ਦੋਸਤੋ, ਘਰ ਦੇ ਵਿੱਚ ਖਾਸ ਤੌਰ 'ਤੇ ਆਪਾਂ ਏਸ਼ੀਅਨਸ ਆ ਜਿਹੜੇ ਇਹ ਜੈੱਟ ਜਾਂ ਬਿਡਿਟ ਆ ਜਿਹੜੇ ਇਹ ਲਵਾਉਂਦੇ ਆ ਟੋਇਲਟ ਨੂੰ, ਸੋ ਟੋਇਲਟ ਦੇ ਨਾਲ ਜੇ ਬਿਡਿਟ ਸਿਸਟਮ ਤੁਸੀਂ ਇੰਸਟਾਲ ਕਰਨਾ ਆ ਤੇ $50 ਇਹ ਵਿੱਚ ਪ੍ਰੋਡਕਟ ਵੀ ਹੈਗਾ ਤੇ ਸਰਵਿਸ ਵੀ ਹੈਗੀ। ਸੋ $50 ਦੇ ਵਿੱਚ ਜਿਹੜਾ ਉਹ ਪ੍ਰੋਡਕਟ ਵੀ ਲੈ ਕੇ ਆਉਣਗੇ ਤੇ ਇੰਸਟਾਲੇਸ਼ਨ ਵੀ ਹੈ ਜਿਹੜਾ ਉਹ ਜੈੱਟ ਕਰ ਦੇਣਗੇ, ਤੇ ਬਾਕੀ ਜੇ ਤੁਸੀਂ ਇੱਕ ਤੋਂ ਵੱਧ ਲਵਾਉਂਦੇ ਹੋ ਤਾਂ ਫਿਰ ਉਹ ਕੋਸਟ ਘੱਟ ਕੇ $40 ਹੋ ਜਾਂਦੀ ਹੈ। ਸੋ ਤੁਸੀਂ ਸਿੰਘ ਸਟੋਰ ਦੇ ਨਾਲ ਸੰਪਰਕ ਕਰ ਸਕਦੇ ਹੋ, ਪ੍ਰੋਡਕਟ ਤੇ ਇੰਸਟਾਲੇਸ਼ਨ ਦੇ ਨਾਲ ਅਸੀਂ ਇਹ ਪ੍ਰਾਈਸ ਦਿੱਤੀ ਹੈ। ਸੋ ਨਾਲੇ ਇੱਕ ਸਾਲ ਦੀ ਉਹ ਗਰੰਟੀ ਦਿੰਦੇ ਨੇ, ਕੋਈ ਵੀ ਖਰਾਬੀ ਵਿੱਚ ਆ ਗਈ ਉਹ ਕਹਿੰਦੇ ਫ੍ਰੀ ਆਫ ਕੋਸਟ ਰਿਪਲੇਸ ਕਰਾਂਗੇ। ਸੋ ਤੁਸੀਂ ਇਹ ਜਿਹੜਾ ਟੋਇਲਟ ਤੇ ਜੈੱਟ ਲਵਾਉਣਾ ਚਾਹੁੰਦੇ ਹੋ ਜਾਂ ਬਿਡਿਟ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਿੰਘ ਸਟੋਰ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ, ਜਾਂ ਫਿਰ ਤੁਹਾਡੇ ਆਲਰੇਡੀ ਖਰਾਬ ਹੈ ਤੁਹਾਨੂੰ ਲੱਗਦਾ ਪਿਆ ਵੀ ਸਹੀ ਨਹੀਂ ਚੱਲਦੇ ਪਏ ਤਾਂ ਵੀ ਤੁਸੀਂ ਸਿੰਘ ਸਟੋਰ ਦੇ ਨਾਲ ਸੰਪਰਕ ਕਰ ਸਕਦੇ ਹੋ 6479786263 647-978-6263 ਤੇ ਤੁਸੀਂ ਸਿੰਘ ਸਟੋਰ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਤੇ ਭਾਜੀ ਆਪਾਂ ਕੁਛ ਕੁ ਜਿਹੜੀਆਂ ਅਪਡੇਟਸ ਆ ਉਹ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਵੀ ਚਲੇ ਜਾਣਾ, ਤੇ ਉੱਥੇ ਵੀ ਕੁਛ ਕੁ ਲੋਕਲ ਦੋਸਤੋ ਹੈਗੇ ਇਸ਼ੂ ਮੁੱਦੇ, ਕਿਉਂਕਿ ਵੀਕਐਂਡ ਤੇ ਬਹੁਤ ਕੁਛ ਕਈ ਈਵੈਂਟਸ ਆ ਜਿਹੜੇ ਅਟੈਂਡ ਕੀਤੇ ਤੇ ਬਥੇਰੀਆਂ ਜਾਣਕਾਰੀਆਂ ਉਪਲਬਧ ਹੋਈਆਂ, ਤੇ ਉਹੀ ਅਸੀਂ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀਆਂ ਕਰਾਂਗੇ। ਇੱਕ ਤਾਂ ਇਹ ਆ ਰਹੀ ਹੈ ਖਬਰ PAI ਆਰਟੀਫਿਸ਼ਲ ਇੰਟੈਲੀਜੈਂਸ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ, ਸੋ ਇਸ ਨੂੰ ਰੋਕਣ ਵਾਸਤੇ ਪਹਿਲਾਂ ਤਾਂ ਇੰਜੀਨੀਅਰ ਜਾਂ ਰਿਸਰਚਰ ਸੀਗੇ ਉਹਨਾਂ ਨੇ ਆਵਾਜ਼ ਚੱਕੀ ਭਾਜੀ, ਤੇ ਹੁਣ ਜਿਹੜੇ CEO ਹੈ ਕੰਪਨੀ ਦੇ ਉਹਨਾਂ ਨੇ ਵੀ ਕਿਹਾ ਵੀ ਹਾਂ ਬਾਕੀ ਹੀ ਆ ਜਿਹੜਾ AI ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਤੇ ਆਉਣ ਵਾਲੇ ਸਮੇਂ ਤੇ ਸ਼ਾਇਦ ਇਹ ਹਿਊਮਨ ਦੇ ਜਾਂ ਫਿਰ ਮਨੁੱਖਤਾ ਦੇ ਘੇਰੇ ਤੋਂ ਬਾਹਰ ਜਾ ਸਕਦੀ ਹੈ। ਸੋ ਉਸ ਨੂੰ ਆ ਜਿਹੜਾ ਨੱਥ ਪਾਉਣ ਲਈ ਆ ਜਿਹੜਾ ਸਰਕਾਰਾਂ ਨੂੰ ਕੁਛ ਨਾ ਕੁਛ ਆ ਜਿਹੜੇ ਲਾਜ਼ ਸਟ੍ਰਿਕਟਲੀ ਲੈ ਕੇ ਆਉਣੇ ਚਾਹੀਦੇ ਨੇ। ਤੇ ਉੱਥੇ ਹੀ ਕੈਨੇਡਾ ਤੇ US ਦੇ ਵਿੱਚ ਰੁਕੀ ਹੋਈ ਗੱਲਬਾਤ ਦੇ ਵਿੱਚ ਕਾਰਨੀ ਸਾਹਿਬ ਦਾ ਕੱਲ ਬਿਆਨ ਆਇਆ ਵੀ ਜੇ ਟਰੰਪ ਸਾਹਿਬ ਨੇ ਕਿਹਾ ਵੀ ਡੀਲ ਹੋ ਸਕਦੀ ਹੈ ਤੇ ਕੈਨੇਡਾ ਦੇ ਸਾਡੇ ਆਨਰੇਬਲ ਮਾਰਕ ਪਾਰਨੀ ਸਾਹਿਬ ਉਹਨਾਂ ਨੇ ਵੀ ਕਿਹਾ ਵੀ ਅਸੀਂ ਵੀ ਚਾਹੁੰਦੇ ਹਾਂ ਵੀ ਡੀਲ ਹੋਵੇ, ਪਰ ਦੋਵਾਂ ਦੇਸ਼ਾਂ ਦੀ ਪ੍ਰਭੂ ਸੱਤਾ ਨੂੰ ਉਹਨਾਂ ਦੀ ਆ ਜਿਹੜੀ ਸੋਵਰਨਿਟੀ ਆ ਜਿਹੜੀ ਤੇ ਉਹਨਾਂ ਦੀ ਫ੍ਰੀ ਟ੍ਰੇਡ ਨੂੰ ਪਾਲਿਸੀ ਨੂੰ ਆ ਜਿਹੜਾ ਬਿਨਾਂ ਨੁਕਸਾਨ ਪਹੁੰਚਾਏ ਜਿਹੜੀ ਏਦਾਂ ਦੀ ਇਹ ਫ੍ਰੀ ਟ੍ਰੇਡ ਡੀਲ ਹੁੰਦੀ ਹੈ ਤੇ ਅਸੀਂ ਜ਼ਰੂਰ ਆ ਜਿਹੜਾ ਅਮਰੀਕਾ ਦੇ ਨਾਲ ਕਰਾਂਗੇ। ਸਟੈਟ ਕੈਨੇਡਾ ਨੇ ਦੱਸਿਆ ਵੀ 2026 ਸੈਂਸਸ ਦੇ ਵਿੱਚ ਇਸ ਵਾਰ ਤਕਰੀਬਨ 98% ਜਿਹੜੇ ਘਰਾਂ ਨੇ ਆ ਸੈਂਸਸ ਭਰਿਆ। ਅੱਛਾ ਇਹ ਹੈ ਉਹਦੇ ਵਿੱਚ ਇਹ ਹੋ ਗਿਆ ਵੀ ਇਸ ਵਾਰ ਥੋੜਾ ਇਹ ਵੀ ਦੱਸਿਆ ਗਿਆ ਵੀ ਜੇ ਨਾ ਭਰਿਆ ਤੇ ਤੁਹਾਨੂੰ ਜੁਰਮਾਨਾ ਹੋ ਜਾਵੇਗਾ। ਉੱਦਾਂ ਤੇ ਸਾਡੀ ਜ਼ਿੰਮੇਵਾਰੀ ਹੈ ਵੀ ਹਰ 5 ਸਾਲ ਬਾਅਦ ਸਾਨੂੰ ਇਹ ਜਿਹੜਾ ਇਹ ਭਰਨਾ ਚਾਹੀਦਾ ਆ ਤਾਂ ਕਿ ਸਰਕਾਰਾਂ ਨੂੰ ਪਤਾ ਚੱਲਦਾ ਵੀ ਕਿੱਥੇ ਕਿਹੜੀ ਏਰੀਏ ਦੇ ਵਿੱਚ ਕੀ ਪਾਪੂਲੇਸ਼ਨ ਹੈ, ਉਸ ਹਿਸਾਬ ਦੇ ਨਾਲ ਉਹ ਨੀਤੀਆਂ ਘੜ ਸਕਦੇ ਨੇ, ਹੋਸਪਿਟਲਸ ਹੈ ਜਿਹੜੇ ਉਹ ਲਿਆ ਸਕਦੇ ਨੇ। ਤੇ ਉੱਥੇ ਇੱਕ ਆ ਰਹੀ ਹੈ ਖਬਰ, ਫੈਡਰਲ ਲਿਬਰਲ ਕੌਕਸ ਹੈ ਜਿਹੜੇ ਕੈਨੇਡਾ ਦੇ ਏਅਰਪੋਰਟ ਦੇ ਭਵਿੱਖ ਬਾਰੇ ਇੱਕ ਮਹੱਤਵਪੂਰਨ ਕਾਲ ਕੀਤੀ ਹੈ। ਸੋ ਇਹਦੀ ਖਬਰ ਇਹ ਵੀ ਅੱਗੇ ਜਾ ਕੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਕੀ ਕੁਛ ਖਬਰਾਂ ਨੇ, ਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ 6 to 7 ਪ੍ਰੋਗਰਾਮ ਵਿਰਾਸਤ ਦੇ ਵਿੱਚ ਵੀ ਅਸੀਂ ਇਹ ਖੂਬ ਸਾਰੀਆਂ ਖਬਰਾਂ ਕਰਾਂਗੇ ਤੇ ਨਾਲ ਇੱਕ ਵਿਸ਼ਾ ਆ ਉਹਦੇ ਤੇ ਅਸੀਂ ਗੱਲਬਾਤ ਕਰਾਂਗੇ। ਤੇ ਮੈਨੂੰ ਆਸ ਹੈ ਉਸ ਵਿਸ਼ੇ ਦੇ ਵਿੱਚ ਤੁਸੀਂ ਆਪਣਾ ਭਰਪੂਰ ਯੋਗਦਾਨ ਵੀ ਪਾਓਗੇ। ਸਟੂਡੀਓ ਦੇ ਵਿੱਚ ਸੰਪਰਕ ਕਰਨ ਵਾਸਤੇ ਨੰਬਰ 905-673-3337। ਬਾਕੀ ਤੁਸੀਂ ਆ ਜਿਹੜਾ ਦੋਸਤੋ ਸਾਡੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਜੁੜ ਸਕਦੇ ਹੋ। ਅੱਜ ਜੋ ਰਮੇਸ਼ ਹੁਸ਼ਿਆਰਪੁਰੀ ਭਾਜੀ ਹੁਣ ਨਾਲ ਜੋ ਵੀ ਆਪਾਂ ਗੱਲਬਾਤ ਕੀਤੀ ਹੈ ਸਿਆਸਤ ਦੇ ਉੱਤੇ, ਉਹ ਵੀ ਅਸੀਂ ਅੱਜ ਉਹਦਾ ਕਲਿੱਪ ਹੈ ਜਿਹੜਾ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਵਾਂਗੇ। ਸੋ ਉੱਥੇ ਵੀ ਆ ਜਿਹੜਾ ਤੁਸੀਂ ਸਾਨੂੰ ਸੁਣ ਸਕਦੇ ਹੋ। ਬਾਕੀ ਵੱਖ ਵੱਖ ਟਾਈਮ ਟੂ ਟਾਈਮ ਅਸੀਂ ਹੋਰ ਇਨਫੋਰਮੇਸ਼ਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਉਂਦੇ ਰਹਿੰਦੇ ਹਾਂ। ਤੁਸੀਂ ਸ਼ੰਮੀ ਭੱਠਲ ਕਰਕੇ ਸਾਡਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਟਿਕਟੋਕ ਹੋ ਗਿਆ, ਜਾਂ ਫਿਰ ਤੁਸੀਂ ਆ ਜਿਹੜਾ ਲੈ ਲਓ ਇੰਸਟਾਗ੍ਰਾਮ, ਫੇਸਬੁੱਕ, ਉੱਥੇ ਸਾਡੇ ਨਾਲ ਜੁੜ ਸਕਦੇ ਹੋ। ਸੋ SHAMMI ਤੇ ਭੱਠਲ BHATHAL ਸ਼ੰਮੀ ਭੱਠਲ ਕਰਕੇ ਉੱਥੇ ਤੁਸੀਂ ਸਾਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਜੁੜ ਸਕਦੇ ਹੋ। ਜੀ ਭਾਜੀ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
4: ਹਾਂਜੀ, ਬਸ ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇ ਕੋਈ ਵੀ ਤੁਸੀਂ ਇੰਸ਼ੋਰੈਂਸ ਦੇ ਪਲਾਨ ਬਾਰੇ ਜਾਣਕਾਰੀ ਲੈਣੀ ਆ, ਲਾਈਫ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਜਿਹੜੀ ਕਿ ਸਾਡੀ ਮੋਰਗੇਜ ਦੀ ਪ੍ਰੋਟੈਕਸ਼ਨ ਕਵਰ ਕਰਦੀ ਆ ਤੇ ਤੁਹਾਡੀ ਫੈਮਿਲੀ ਨੂੰ ਸਿਕਿਓਰ ਕਰਦੀ ਆ, ਉਹਦੇ ਬਾਰੇ ਜਾਣਕਾਰੀ ਲੈਣੀ ਆ ਤਾਂ ਮੈਨੂੰ ਕਾਲ ਕਰ ਸਕਦੇ ਹੋ 416-843-56 ਤੇ। ਇਸ ਦੇ ਨਾਲ ਨਾਲ ਸੁਪਰ ਵੀਜ਼ਾ, ਟਰੈਵਲ ਵਿਜ਼ਟਰ ਪਲਾਨ, ਵਿਜ਼ਟਰ ਪਲਾਨ ਆ, ਕ੍ਰਿਟੀਕਲ ਇਲਨੈਸ ਆ ਜਾਂ ਡਿਸਬਿਲਟੀ ਪਲਾਨ ਆ, ਹੋਰ ਕੋਈ ਵੀ ਤੁਸੀਂ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 416-843-56 ਤੇ। ਮੇਰਾ ਤੁਸੀਂ ਇੰਸਟਾਗ੍ਰਾਮ 'ਤੇ ਪੇਜ ਵੀ ਹੈਗਾ, ਉੱਥੇ ਵੀ ਇੱਕ ਗੁਰਦੇਵ ਸੱਜਣ ਪਾਓਗੇ ਤਾਂ ਆਪਾਂ ਇੰਸ਼ੋਰੈਂਸ ਦੀਆਂ ਅਪਡੇਟ ਉੱਤੇ ਕਰਦੇ ਰਹਿੰਦੇ ਹਾਂ। ਕੋਈ ਵੀ ਜਾਣਕਾਰੀ ਲੈਣੀ ਆ ਇੰਸ਼ੋਰੈਂਸ ਦੇ ਬਾਬਤ 416-843-56 ਤੇ, ਤਾਂ ਆਪਾਂ ਅਗਲੇ 6 ਤੋਂ 7 ਪ੍ਰੋਗਰਾਮ ਵਿੱਚ ਤੁਹਾਡੇ ਨਾਲ ਹਾਜ਼ਰ ਰਹਾਂਗੇ।
0: ਜੀ ਬਿਲਕੁਲ ਜੀ।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: समोसा एंड स्वीट फैक्ट्री जिथे पाजी दिया सारिया आइटमा डॉलर 475 पर पाउंड तो शुरू ने बेसन पिस्ता रसगुल्ले और जस्ट डॉलर 5 पर पाउंड तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट हुण 3 लोकेशंस तो सर्व करदे ने 2 इन ब्रैम्पटन 1850 एल्बन रोड ईटोबीको वधेरे जानकारी ले कॉल करो 416-213-1165 ते 416-213-1165
1: हर तरह के टेस्टी इंडियन फूड अते स्वीट्स ले याद रखो द्वापा स्वीट एंड रेस्टोरेंट
2: 4 लोकेशंस तो तानू सर्व कर देने 100% प्योर वेजिटेरियन ते फ्रेश फूड एंड स्वीट्स ले द्वापा स्वीट्स एंड रेस्टोरेंट करो डाइन इन टेक आउट टिफिन सर्विस दे नाल नाल केटरिंग अक्रॉस जीटीए बल्क ऑर्डरली साडी फैक्ट्री विजिट करो
3: CWC Immigration is one of the largest immigration companies and there are 4 offices in Canada and 12 in India. I know Mr. Kheran personally. I went to their office too. And I got their clients too. I feel that they believe in quality and they are dedicated to providing competent services to their clients.
4: Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444
5: जी हाँ, वेरी गुड मॉर्निंग जी। तुसी जुड़ चुके हो रेडियो विरासत तो 6 to 7 तुहाडा साडा साथ रहेगा जिहदे विच असीं आ जिहड़ियां आले दुआले दीआं लोकल इशूज खबरसार उहदे ते गल्लबात करांगे। सो तुसी स्टूडियो दे विच साडे नाल सांझ पा सकदे हो किसी खबर ते कोई टीका टिप्पणी करना चाहते हो जां अपने विचार पेश करना चाहते हो। एक एक स्टूडियो का नंबर है 905-673-3337 905-673-3337 ते दोस्तों तुसी संपर्क कर सकदे हो। ਮੇਰਾ ਸਾਥ ਦੇ ਰਹੇ ਨੇ ਗੁਰਦੇਵ ਭਾਜੀ ਤੇ ਉਹਨਾਂ ਦਾ ਵੀ ਵੈਲਕਮ ਭਾਜੀ।
6: ਥੈਂਕ ਯੂ ਜੀ, ਥੈਂਕ ਯੂ। ਅਸੀਂ ਹੁਣ ਵਿਰਾਸਤ ਰੇਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ 6 to 7 ਤੱਕ। ਕੋਈ ਵੀ ਤੁਹਾਡੇ ਲੋਕਲ ਨਿਊਜ਼ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਟੂਡੀਓ ਨੰਬਰ ਆ 905-673-3337। ਸ਼ੰਮੀ ਭਾਜੀ ਤੇ ਗੁਰਦੇਵ ਸੱਜਣ ਆਪਾਂ ਅੱਜ ਸਟੂਡੀਓ 'ਚ ਹਾਜ਼ਰ ਹਾਂ। ਕੋਈ ਵੀ ਲੋਕਲ ਨਿਊਜ਼ ਤੁਸੀਂ ਸ਼ੇਅਰ ਕਰਨੀ ਆ, ਗੱਲਬਾਤ ਕਰਨੀ ਆ, ਸਾਨੂੰ ਕਾਲ ਕਰੋ 905-673-3337। ਥੈਂਕ ਯੂ
5: ਜੀ। ਬਿਲਕੁਲ ਜੀ, ਕਹਿੰਦੇ ਚਿੰਤਾ ਨਾਲ ਕੱਲ੍ਹ ਨਹੀਂ ਬਦਲਦਾ ਪਰ ਅੱਜ ਦਾ ਖੂਨ ਜ਼ਰੂਰ ਗਵਾਚ ਜਾਂਦਾ। ਜੋ ਤੁਹਾਡੇ ਵੱਸ ਵਿੱਚ ਹੈ ਉਸ 'ਤੇ ਧਿਆਨ ਦਿਓ, ਬਾਕੀ ਪਰਮਾਤਮਾ 'ਤੇ ਛੱਡ ਦਿਓ। ਦੇਖਣਾ ਬੋਝ ਹਲਕਾ ਅਤੇ ਰਾਹ ਸੌਖਾ ਲੱਗੇਗਾ। ਨਾ ਸਰਵਨ ਵਰਗੇ ਪੁੱਤਰ ਨੇ, ਨਾ ਰੱਬ ਦੇ ਵਰਗੇ ਮਾਪੇ ਨੇ, ਨਾ ਨਾਨਕੀ ਵਰਗੀਆਂ ਭੈਣਾਂ ਨੇ ਅਤੇ ਵੀਰ ਵੀ ਵੱਟਦੇ ਪਾਸੇ ਨੇ, ਨਾ ਔਰਤ ਫਰਜ਼ ਨਿਭਾਉਂਦੀ ਹੈ। ਕੁਝ ਬੰਦਿਆਂ ਵਿੱਚ ਵੀ ਘਾਟੇ ਨੇ, ਇਹ ਦੁਨੀਆਂ ਸਾਰੀ ਮਤਲਬ ਦੀ ਹਰ ਚਿਹਰੇ 'ਤੇ ਨਕਲੀ ਹਾਸੇ ਨੇ। ਕਿਆ ਬਾਤ ਹੈ ਹਰਮਨ ਜੀ ਹੁਣਾਂ ਵੱਲੋਂ ਆ ਜਿਹੜਾ ਸਾਡੇ ਤੱਕ ਇਹ 17 ਪਹੁੰਚਾਈਆਂ ਗਈਆਂ। ਕਹਿੰਦੇ ਹਰ ਰੋਜ਼ ਉਸ ਨਾਲ ਗੱਲ ਕਰੋ, ਜਦੋਂ ਸਭ ਕੁਝ ਚੰਗਾ ਹੋਵੇ ਉਸ ਦਾ ਧੰਨਵਾਦ ਕਹੋ, ਜਦੋਂ ਮੁਸ਼ਕਲਾਂ ਆਉਣ ਤਾਕਤ ਮੰਗੋ, ਗਲਤੀ ਹੋਵੇ ਤਾਂ ਮਾਫ਼ੀ ਮੰਗੋ, ਜ਼ਿੰਦਗੀ ਦੀ ਹਰ ਚੰਗੀ ਚੀਜ਼ ਵੇ ਲਈ ਆਭਾਰੀ ਰਹੋ, ਦੁਆ ਕਰਦੇ ਰਹੋ, ਵਿਸ਼ਵਾਸ ਰੱਖੋ ਅਤੇ ਪਰਮਾਤਮਾ ਜੀ ਸਦਾ ਸੁਣ ਰਹੇ ਹਨ। ਤੇ ਉੱਥੇ ਹੀ ਕਹਿੰਦੇ ਜਿਸ ਦਿਨ ਮਨ ਨੇ ਰੱਬ ਦੀ ਰਜ਼ਾ ਦੇ ਵਿੱਚ ਖੁਸ਼ ਰਹਿਣਾ ਸਿੱਖ ਲਿਆ ਉਸ ਦਿਨ ਚਿੰਤਾਵਾਂ ਘੱਟ ਹੋ ਗਈਆਂ। ਪਰਮਾਤਮਾ ਦਾ ਨਾਮ ਮਨ ਦੀਆਂ ਗੰਢਾਂ ਖੋਲ ਕੇ ਰੂਹ ਨੂੰ ਹਲਕਾ ਕਰ ਦਿੰਦਾ ਹੈ। ਸੋ ਹਰਮਨ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਇੰਨੇ ਖੂਬਸੂਰਤ 17 ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੇ ਉੱਥੇ ਹੀ ਸਾਡੇ ਨਾਲ ਆਪਣੇ ਰੇਸ਼ਮ ਭਾਅ ਜੀ, ਉਹਨਾਂ ਦਾ ਮੈਸੇਜ ਆਇਆ ਕਹਿੰਦੇ ਹੈਪੀ ਟਿਊਜ਼ਡੇ, ਮੇ ਦਾ ਬਲੈਸਿੰਗ ਆਫ ਦਿਸ ਡੇ ਕਵਰ ਯੂ ਲਾਈਕ ਏ ਵਾਰਮ ਹੱਗ।

0: ਅਗਰ ਕੋਈ ਵੀ ਤੁਹਾਡਾ ਸਵਾਲ ਹੋਇਆ ਤਾਂ ਤੁਸੀਂ ਅਜਾ ਟੈਕਸਟ ਮੈਸੇਜ ਰਾਹੀਂ ਵੀ ਤੁਸੀਂ ਆਪਣੇ ਸਵਾਲ ਸਾਡੇ ਤੱਕ ਪਹੁੰਚਾ ਸਕਦੇ ਹੋ। ਨੰਬਰ 416-916-7763-416-917-7763 'ਤੇ। ਬਾਕੀ ਤੁਸੀਂ ਸੁਣ ਰਹੇ ਹੋ ਰੇਡੀਓ ਵਿਰਾਸਤ। ਸੋ ਵਿਰਾਸਤ ਦੇ ਵਿੱਚ ਹਮੇਸ਼ਾ ਲੋਕਲ ਇਸ਼ੂਜ਼ ਮੁੱਦੇ ਦੀ ਆ ਜਿਹੜੀ ਧੜੱਲੇ ਦੇ ਨਾਲ ਗੱਲ ਕੀਤੀ ਜਾਂਦੀ ਹੈ, ਕੀ ਗਰਾਊਂਡ ਰਿਐਲਿਟੀ ਆ ਉਹਨਾਂ ਤੋਂ ਤੁਹਾਨੂੰ ਵਾਕਫ ਕਰਾਇਆ ਜਾਂਦਾ। ਸੋ ਉਸੇ ਆਧਾਰ 'ਤੇ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਉਲੀਕਿਆ ਜਾ ਰਿਹਾ। ਸਾਡੇ ਵੱਡੇ ਵੀਰ ਬਲਜਿੰਦਰ ਤੰਬੜ ਸਾਹਿਬ ਹੈ ਜਿਹੜੇ ਆਊਟ ਆਫ ਦਾ ਪ੍ਰੋਵਿੰਸ ਗਏ ਹੈ, ਸੋ ਜ਼ਿੰਮੇਵਾਰੀ ਹੈ ਉਹਨਾਂ ਨੇ ਸਾਡੇ 'ਤੇ ਪਾਈ ਹੈ, ਅਤੇ ਅਸੀਂ ਆਸ ਕਰਦੇ ਹਾਂ ਉਸ ਜ਼ਿੰਮੇਵਾਰੀ 'ਤੇ ਅਸੀਂ ਖਰਾ ਉਤਰਾਂਗੇ, ਕੋਸ਼ਿਸ਼ ਕਰਾਂਗੇ।
1: ਹਾਂਜੀ,
0: ਸਟੂਡੀਓ ਦਾ ਨੰਬਰ 905-673-3337। ਬਾਰੀਆ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ। ਗੁਰਮੁਖ ਭਾਜੀ ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਸ਼ਮੀ ਜੀ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ, ਸਰਜਰੀ ਸਟੂਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਤੁਹਾਡਾ ਸਰੋਤਿਆਂ ਦੇ ਰੂਬਰੂ ਕਰਾਉਣ ਵਾਸਤੇ।
0: ਜੀ ਧੰਨਵਾਦ ਤੁਹਾਡਾ ਟਾਈਮ ਕੱਢਣ ਦਾ। ਭਾਜੀ ਫਿਰ ਆਪਾਂ ਕਰਦੇ ਹਾਂ ਸਟਾਰਟਿੰਗ, ਤੇ ਅੱਜ ਦੀਆਂ ਜਿਹੜੀਆਂ ਪ੍ਰਮੁੱਖ ਜੋ ਖਬਰਾਂ ਨੇ, ਇੱਕ ਤਾਂ ਇਹ ਹੈ ਕਹਿੰਦੇ ਏਅਰਪੋਰਟ ਤੇ ਭਵਿੱਖ ਨੀਤੀ ਤਿਆਰ ਕਰਨ ਲਈ ਫੈਡਰਲ ਕਾਕਸ ਵੱਲੋਂ ਸੰਸਦ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸੋ ਕੀ ਹੈ ਜੀ ਅਪਡੇਟ ਇਹਦੇ 'ਤੇ ਜੀ?
2: ਬਿਲਕੁਲ ਜੀ, ਇਹ ਪ੍ਰਪੋਜਲ ਪਹਿਲਾਂ ਤੋਂ ਚੱਲ ਰਿਹਾ ਸੀਗਾ ਕਿ ਕੈਨੇਡਾ ਦੇ ਜਿਹੜੇ ਚਾਰ ਵੱਡੇ ਏਅਰਪੋਰਟ ਹੈਗੇ ਆ, ਟੋਰਾਂਟੋ ਪੀਅਰਸਨ ਏਅਰਪੋਰਟ, ਮੋਨਟਰੀਅਲ, ਕੈਲਗਰੀ ਤੇ ਵੈਂਕੂਵਰ ਦੇ ਜਿਹੜੇ ਏਅਰਪੋਰਟ ਆ, ਇਹਨਾਂ ਨੂੰ ਜਿਹੜਾ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਇਨਡਾਇਰੈਕਟਲੀ ਮੈਂ ਕਹਾਂ ਕਿ ਇਹਦੇ ਚ ਇਨਵੈਸਟਮੈਂਟ ਜਿਹੜੀ ਲਿਆਉਣੀ ਹੈਗੀ ਆ। ਕਿਹਾ ਇਹ ਜਾ ਰਿਹਾ ਹੈਗਾ ਕਿ ਬੈਟਰ ਜਿਹੜਾ ਇਨਵਾਇਰਮੈਂਟ ਆ, ਸਿਸਟਮ ਹੈ, ਸਹੂਲਤਾਂ ਆ ਸਾਰੀਆਂ, ਉਹ ਲਿਆਂਦੀਆਂ ਜਾਣੀਆਂ ਨੇ। ਫਿਲਹਾਲ ਆਪਣੇ ਸਰੋਤਿਆਂ ਦੀ ਜਾਣਕਾਰੀ ਦੱਸ ਦਿੰਦੇ ਹਾਂ ਕਿ ਜਿਹੜਾ ਮੌਜੂਦਾ ਸਿਸਟਮ ਹੈਗਾ ਨਾਨ ਪ੍ਰੋਫਿਟ ਮਾਡਲ ਦੇ ਬਿਹਾਫ ਦੇ ਉੱਪਰ ਚੱਲ ਰਿਹਾ ਹੈਗਾ। ਏਅਰਪੋਰਟ ਅਥਾਰਟੀਜ਼ ਜਿਹੜੀਆਂ ਇਹਨੂੰ ਮੈਨੇਜ ਕਰ ਰਹੀਆਂ, ਜਿਹੜੀਆਂ ਕਿ ਫੈਡਰਲ ਓਵਰ ਜਿਹੜੀ ਲੈਂਡ ਆ ਵਾਇਆ ਲੌਂਗ ਟਰਮ ਲੀਜ਼ ਇਹਨਾਂ ਦੀਆਂ ਹੈਗੀਆਂ ਨੇ, ਉਹਦੇ ਤਹਿਤ ਜਿਹੜਾ ਅੱਜ ਦਾ ਸਿਸਟਮ ਚੱਲ ਰਿਹਾ। ਲੇਕਿਨ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਦੇ ਕੌਕਸ ਦੇ ਵਿੱਚ ਅੱਜ ਜਿਹੜੇ ਐਮ ਪੀ ਹੈਗੇ ਆ ਉਹਨਾਂ ਦੇ ਨਾਲ ਇਹ ਡਿਸਕਸ ਕੀਤਾ ਜਾ ਰਿਹਾ। ਉਸ ਵਕਤ ਜਦੋਂ ਕੈਨੇਡਾ ਦੇ ਵਿੱਚ ਵੱਡੀਆਂ ਕੰਪਨੀਆਂ 100 ਦੇ ਕਰੀਬ ਜਿਹੜੀਆਂ ਨੇ ਉਹ ਇਨਵੈਸਟਮੈਂਟ ਦੇ ਉੱਪਰ ਅੱਜ ਜਿਹੜੀ ਸਮਿਟ ਚੱਲ ਰਹੀ ਆ ਉਹ ਪੈਰਲਲ ਚੱਲ ਰਹੀ ਆ, ਤਾਂ ਇਹਦੇ ਨਾਲ ਹੀ ਜਿਹੜੀ ਸੁਜੈਸ਼ਨ ਹੈ ਐਮ ਪੀ ਕੋਲੋਂ ਮੰਗੇ ਗਏ ਆ, ਡਿਸਕਸ਼ਨ ਚੱਲ ਰਹੀ ਆ ਕਿ ਇਹਦੇ ਵਿੱਚ ਜਿਹੜੀ ਪ੍ਰਾਈਵੇਟੇਸ਼ਨ ਆ ਜਾਂ ਅਲਟਰਨੇਟਿਵ ਜਿਹੜਾ ਓਨਰਸ਼ਿਪ ਮਾਡਲ ਹੈ ਮੇਜਰ ਜਿਹੜੇ ਏਅਰਪੋਰਟ ਆ ਇਹਨਾਂ ਦੇ ਉੱਪਰ ਕਿਵੇਂ ਇਹਨੂੰ ਅਡੋਪਟ ਕੀਤਾ ਜਾਵੇ, ਕਿਉਂਕਿ ਇਹ ਇੱਕ ਵੱਡਾ ਖਰਚਾ ਆ। ਤਾਂ ਦੂਜੇ ਪਾਸੇ ਜਿਹੜੀਆਂ ਇਨਵੈਸਟਮੈਂਟ ਕੰਪਨੀਆਂ ਹੈਗੀਆਂ ਨੇ ਉਹ ਵੀ ਅੱਜ ਆਪਾਂ ਨੂੰ ਤੁਹਾਨੂੰ ਵੀ ਜਾਣਕਾਰੀ ਹੈਗੀ ਆ ਜਿਹਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾਂ ਦੀ ਆਪਣੀ ਜਿਹੜੀ ਵੱਡੀ ਕੰਪਨੀ ਬਰੁਕਫੀਲਡ ਤੇ $50 ਬਿਲੀਅਨ ਦਾ ਜਿਹੜਾ ਲਾਂਚ ਜਿਹੜਾ ਆਪ ਉਹਨਾਂ ਕੀਤਾ ਹੈਗਾ ਇਹਦੇ ਵਿੱਚ। ਹਾਲਾਂਕਿ ਇਹਦੀਆਂ ਰਿਪੋਰਟਾਂ ਆਉਣੀਆਂ ਨੇ ਕਿ ਕਿੰਨਾ ਕੁ ਅੱਜ ਸ਼ਾਮ ਤੱਕ ਆਪਾਂ ਨੂੰ ਪਤਾ ਲੱਗੂਗਾ ਕਿ ਜਿਹੜੀ ਇਨਵੈਸਟਮੈਂਟ ਆ ਉਹ ਕਿਸ ਪੱਧਰ ਤੱਕ ਜਾਂਦੀ ਆ। ਲੇਕਿਨ ਜੇ ਗੱਲ ਆਪਾਂ ਏਅਰਪੋਰਟਾਂ ਦੀ ਕਰ ਰਹੇ ਸਾਂ ਤਾਂ ਇਹਦਾ ਮਾਡਲ ਗਵਰਨਮੈਂਟ ਦਾ ਇਹ ਦਾਅਵਾ ਹੈਗਾ ਕਿ ਅਸੀਂ ਇਹਨੂੰ ਸਟ੍ਰੈਟਜਿਕ ਤਰੀਕੇ ਦੇ ਨਾਲ ਨਵੇਂ ਮਾਡਲ ਦੇ ਵਿੱਚ ਲਿਆਉਣਾ ਆ। ਲੇਕਿਨ ਇਹਦੇ ਆਉਟਪੁੱਟ ਜਿਹੜੇ ਆ ਉਹ ਕੀ ਆਉਂਦੇ ਹੈਗੇ ਕਿ ਕੀ ਗੌਰਮੈਂਟ ਇਹਨੂੰ ਜਿਹੜੀਆਂ ਏਅਰਪੋਰਟ ਅਥਾਰਟੀਜ਼ ਹੈਗੀਆਂ ਸੀ ਜਿਹੜੀਆਂ ਫੈਡਰਲ ਓਵਨ ਲੀਜ਼ ਜਿਹੜੀਆਂ ਚੱਲ ਰਹੀਆਂ ਸੀ ਕੀ ਉਹਦੇ ਅੰਡਰ ਹੀ ਹੋਰ ਫੰਡਿੰਗ ਕਰਕੇ ਨਹੀਂ ਸੀ ਕਰ ਸਕਦੀਆਂ। ਲੇਕਿਨ ਹਮੇਸ਼ਾ ਇੱਦਾਂ ਹੁੰਦਾ ਆ ਕਿ ਜਦੋਂ ਵੀ ਕਿਤੇ ਵਧੇਰੇ ਡਿਵੈਲਪਮੈਂਟ ਦੀ ਲੋੜ ਹੁੰਦੀ ਆ ਸ਼ਮੇ ਜੀ, ਉਹਦੇ ਵਿੱਚ ਜਿਹੜੀ ਪ੍ਰਾਈਵੇਟ ਸੈਕਟਰ ਤੋਂ ਇਨਵੈਸਟਮੈਂਟ ਹੈ ਉਹ ਆਉਂਦੀ ਹੋਈ ਆ। ਇਹ ਸਾਰੇ ਦੇਸ਼ਾਂ ਦਾ ਇਤਿਹਾਸ ਹੈਗਾ ਆ। ਸੋ ਇਹਦੇ ਵਿੱਚ ਕੈਨੇਡਾ ਕੀ ਪਹਿਲਕਦਮੀਆਂ ਕਰਦਾ ਹੈਗਾ ਇਹ ਆਉਣ ਵਾਲਾ ਸਮਾਂ ਦੱਸੂਗਾ, ਲੇਕਿਨ ਇਹਦੇ ਤੇ ਜਿਹੜੀ ਡਿਸਕਸ਼ਨ ਹੈ ਉਹ ਚੱਲ ਪਈ ਹੈਗੀ ਹੈ ਜੀ।
0: ਜੀ ਭਾਜੀ, ਤੇ ਕਹਿੰਦੇ ਜਿਹੜੀ ਕੈਨੇਡਾ ਰੈਵਨਿਊ ਹੈ ਉਹਨੇ ਕਿਹਾ ਵੀ 14 ਬਿਲੀਅਨ ਦੀ ਜਿਹੜੀ ਐਮਰਜੈਂਸੀ ਫੰਡ ਦਿੱਤਾ ਸੀਗਾ ਉਹ ਵਾਪਸ ਨਹੀਂ ਮੁੜਿਆ
2: ਨਹੀਂ, ਪਰ ਉਹ ਦਿੱਤਾ ਕਿੱਦਾਂ ਸੀਗਾ ਸ਼ਮੀ ਸਾਹਿਬ? ਤੁਹਾਨੂੰ ਵੀ ਪਤਾ ਕਿ 3 ਬਟਨ ਦੱਬ ਕੇ ਉਸ ਵਕਤ ਜਿਹੜਾ ਜੇ ਕਿਸੇ ਬੰਦੇ ਦੇ ਖਾਤੇ 'ਚ 60,000 ਜਾਂ 40,000 ਜਾਂ ਪ੍ਰਤੀ ਮਹੀਨਾ 2,000 ਉਹਦੇ ਹਿਸਾਬ ਨਾਲ $8,000 ਕਿਸੇ ਦੇ ਅਕਾਊਂਟ 'ਚ ਆਉਂਦਾ ਹੋਵੇ ਤੇ ਪੈਸਾ ਕਿਸੇ ਨੂੰ ਮਾੜਾ ਨਹੀਂ ਲੱਗਦਾ। ਪਬਲਿਕ ਇੱਕ ਬੱਚੇ ਵਾਂਗ ਹੀ ਹੁੰਦੀ ਆ, ਕਿਉਂਕਿ ਪਬਲਿਕ ਦੇ ਵਿੱਚ ਜਿਹੜਾ ਵੀ ਟ੍ਰੈਂਡ ਚੱਲਣਾ, ਚਾਹੇ ਉਹ ਮਨੀ ਆਉਣ ਦਾ ਹੋਵੇ ਚਾਹੇ ਉਹ ਗਵਰਨਮੈਂਟ ਸੈਕਟਰ ਤੋਂ ਮਦਦ ਆ ਰਹੀ ਹੋਵੇ, ਉਹਦੇ ਵਿੱਚ ਬੇਨਿਯਮੀਆਂ ਨੂੰ ਕੰਟਰੋਲ ਕਰਨਾ ਜਾਂ ਸਿਸਟਮ ਨੂੰ ਇਸ ਤਰ੍ਹਾਂ ਇੰਟਰੋਡਿਊਸ ਕਰਨਾ ਕਿ ਉਹਦਾ ਮਿਸਯੂਜ਼ ਨਾ ਹੋਵੇ, ਇਹ ਵੀ ਸਰਕਾਰਾਂ ਦਾ ਹੀ ਫਰਜ਼ ਸੀਗਾ। ਲੇਕਿਨ ਉਸ ਸਮੇਂ ਦੇ ਉੱਪਰ ਇਹ ਮੰਨਿਆ ਗਿਆ ਕਿ ਵੱਡੀ ਪੱਧਰ ਦੇ ਉੱਪਰ ਜਿਹੜਾ ਇਹ ਪੈਸਾ ਸੀਗਾ ਉਹ ਲੋਕ ਲੈ ਗਏ ਜਿਹੜੇ ਕਿ ਐਲੀਜੀਬਲ ਨਹੀਂ ਸੀ ਹੈਗੇ। ਅੱਜ ਵੀ ਹੁਣ CRA ਨੇ ਜਿਹੜੀ ਨਵੀਂ ਸਟੇਟਮੈਂਟ ਦਿੱਤੀ ਆ ਉਹਦੇ ਵਿੱਚ ਇਹ ਗੱਲ ਕਹੀ ਹੈਗੀ ਕਿ

0: 14 ਬਿਲੀਅਨ ਡਾਲਰ ਦਾ ਜਿਹੜਾ ਕੋਵਿਡ ਰਿਲੇਟਡ ਬੈਨੀਫਿਟਸ ਹੈਗੇ ਸੀਗੇ, ਪਾਵਰ ਰਿਲੀਫ ਫੰਡ ਸੀਗਾ, ਉਹ ਉਹਨਾਂ ਲੋਕਾਂ ਨੇ ਲਿਆ ਹੋਗਾ, ਹਾਲੇ ਡਿਊ ਆ ਲਿਆ ਹੈਗਾ ਆ, ਜਿਹੜਾ ਕਿ ਵਾਪਸ ਨਹੀਂ ਕੀਤਾ। ਹੁਣ ਕੀ ਇਹਦੇ ਵਿੱਚ ਸੀ ਆਰ ਏ ਨੇ ਕਿਹਾ ਆ ਕਿ ਠੀਕ ਹੈ, ਅਸੀਂ ਮੰਨਦੇ ਹੈਗੇ ਆ ਕਿ ਅੱਜ ਜਿਹੜਾ ਟ੍ਰੈਂਡ ਹੈ, ਜਿਹੜਾ ਮੌਜੂਦਾ ਹਾਲਾਤ ਹੈਗੇ ਆ ਲੋਕਾਂ ਦੇ ਸ਼ਮੇ ਜੀ, ਉਹ ਕ੍ਰਿਟੀਕਲ ਹੈਗੇ ਆ ਇਕਨੋਮਿਕਲੀ। ਲੋਕ ਜਿਹੜੇ ਆ ਵੱਡੇ, ਜਿਹੜਾ ਇੱਕ ਕ੍ਰਾਈਸਿਸ ਆ, ਭਾਵੇਂ ਕੋਈ ਟੈਰਿਫ ਅਮਰੀਕਾ ਦੇ ਲੱਗੇ ਹੋਣ, ਪਰ ਕੈਨੇਡਾ ਦੇ ਵੀ ਲੱਗ ਗਏ ਹੈਗੇ ਆ, ਤਾਂ ਪਹਿਲਾਂ ਜਿਹੜੀ ਆ ਜਿਹੜੀ ਦੇਸ਼ ਦੀ ਇਕਾਨਮੀ ਆ ਉਹ ਕਾਫੀ ਫਲੈਟ ਤੇ ਹੈਗੀ ਸੀਗੀ, ਵਿਆਜ ਦਰਾਂ ਵਧੀਆਂ ਹੋਈਆਂ ਸੀਗੀਆਂ, ਲੋਕਾਂ ਦੀਆਂ ਜੇਬਾਂ ਚ ਪੈਸਾ ਪਹਿਲਾਂ ਨੀ ਹੈਗਾ, ਉਹ ਪੈਸਾ ਲੋਕ ਖਰਚ ਚੁੱਕੇ ਆ, ਜਿਹੜਾ ਉਹ ਲੈ ਉਹ ਪੈਸਾ ਤਾਂ ਹੁਣ ਕਦੇ ਦਾ ਖਰਚਿਆ ਜਾ ਚੁੱਕਾ, ਹੁਣ ਤਾਂ ਹੋਰ ਲੋਕਾਂ ਨੇ ਕਰਜ਼ੇ ਕੁਰਜ਼ੇ ਜਿਹੜੇ ਲਏ ਹੈਗੇ ਆ, ਸੋ ਉਹਦੀ ਰੀਪੇਮੈਂਟ ਜਿਹੜੀ ਆ ਕੈਨੇਡਾ ਸੀ ਆਰ ਏ ਜਿਹੜਾ ਚਾਹੁੰਦਾ ਹੈਗਾ ਕਿ ਉਹ ਸਾਨੂੰ ਜਿਹੜੀ ਰੀਪੇਮੈਂਟ ਹੋਣੀ ਚਾਹੀਦੀ ਆ, 10 ਬਿਲੀਅਨ ਆਊਟਸਟੈਂਡਿੰਗ ਜਿਹੜੀ ਕਰੰਟ ਅੱਜ ਜਿਹੜੀ ਦੱਸੀ ਹੈਗੀ ਆ। ਸੋ ਇਹਦੇ ਤਹਿਤ ਹੁਣ ਕੈਨੇਡਾ ਜਿਹੜਾ ਰੈਵਨਿਊ ਨੇ ਗੱਲ ਕਹੀ ਹੈਗੀ ਕਿ ਹੁਣ ਅਸੀਂ ਇਸ ਪਾਸੇ ਜਾਵਾਂਗੇ ਕੁਛ ਲੀਗਲ ਮੈਜਰ, ਤੇ ਵੈਸੇ ਆਪਾਂ ਸਰੋਤਿਆਂ ਨੂੰ ਦੱਸ ਦਿੰਦੇ ਕਿ ਡਰਨ ਘਬਰਾਉਣ ਦੀ ਲੋੜ ਨੀ ਹੈਗੀ, ਤੇ ਹਮੇਸ਼ਾ ਗੌਰਮੈਂਟ ਏਦਾਂ ਕਹਿੰਦੀ ਹੁੰਦੀ, ਲੇਕਿਨ ਨਾਲ ਦੇ ਨਾਲ ਆਪਸ਼ਨਾਂ ਲੀਗਲ ਵੇ
1: ਹੁੰਦੀ ਆ।
0: ਸੋ ਜਿਹੜਾ ਲੀਗਲ ਮੈਜਰ ਹੈਗੇ ਆ ਉਹਦੇ ਵਿੱਚ ਜਿਹੜਾ ਡੈਬਿਟ ਰਿਕਵਰ ਕਰਨ ਵਾਸਤੇ ਆਫਸੈਟਿੰਗ ਰੀਫੰਡਸ ਹੈਗੇ ਆ, ਜਾਂ ਫਿਊਚਰ ਕ੍ਰੈਡਿਟ ਹੈਗਾ ਬੰਦੇ ਦਾ, ਉਹਦੇ ਤੇ ਅਸਰ ਪਾਉਣ ਦੀਆਂ ਜਿਹੜੇ ਦਾਬੇ ਆ ਉਹ ਮਾਰੇ ਜਾ ਰਹੇ ਆ। ਈਵਨ ਤਨਖਾਹਾਂ ਤਾਂ ਗਾਰਨਿਸ਼ ਕਰਨ ਦੀਆਂ ਜਿਹੜੀਆਂ ਜਿਹੜੀਆਂ ਇਹ ਵੀ ਸਟੇਟਮੈਂਟ ਅੱਜ ਸੀ ਆਰ ਏ ਨੇ ਦਿੱਤੀ ਹੈਗੀ ਕਿ ਅਸੀਂ ਜਿਹੜੀਆਂ ਸੈਲਰੀਜ ਆ ਉਹ ਵੀ ਗਾਰਨਿਸ਼ ਕਰ ਸਕਦੇ ਹਾਂ। ਜੇ ਏਦਾਂ ਹੁੰਦਾ ਤਾਂ ਮਸਲਾ ਇਹ ਹੈਗਾ ਕਿ ਇਹ ਗੱਲ ਇਹ ਕਿਉਂ ਨੀ ਪਹਿਲਾਂ ਐਡਮਿਟ ਕੀਤੀ ਜਾਂਦੀ ਕਿ ਇਹ ਜਿਹੜਾ ਪੈਸਾ ਸੀਗਾ ਮੌਜੂਦਾ ਜਿਹੜੀ ਗੌਰਮੈਂਟ ਸੀਗੀ ਜਾਂ ਜਿਹੜਾ ਸਿਸਟਮ ਸੀਗਾ ਉਹ ਜਿਸ ਤਰੀਕੇ ਨਾਲ ਦਿੱਤਾ ਜਾਂਦਾ ਉਹਦੀ ਰਿਸਪੋਂਸੀਬਿਲਟੀ ਗੌਰਮੈਂਟ ਨੂੰ ਹੀ ਲੈਣੀ ਚਾਹੀਦੀ ਅੱਜ, ਤੇ ਉਹਦੀ ਰੀਪੇਮੈਂਟ ਜਿਹੜੀ ਆ ਏਦਾਂ ਹੁਣ ਧਮਕੀਆਂ ਦੇ ਕੇ ਜਾਂ ਲੋਕਾਂ ਦੇ ਸਿਰਾਂ ਤੇ ਡਾਂਗ ਰੱਖ ਕੇ ਨਹੀਂ ਚਾਹੀਦਾ ਹੈਗਾ ਕਿ ਉਹਦੀ ਕੋਈ ਆਪਸ਼ਨ ਏਦਾਂ ਦੀਆਂ ਫਲੈਕਸੀਬਲ ਦਿੱਤੀਆਂ ਜਾਣ, ਤੇ ਲੋਕ ਉਹ ਕਰਜ਼ਾ ਜਿਹੜਾ ਜੇ ਕਿਸੇ ਗੈਰ ਕਾਨੂੰਨੀ ਨੇ ਲਿਆ ਹੈਗਾ ਕਿਸੇ ਨੇ ਉਹ ਗਲਤ ਸੀਗਾ, ਵੈਸੇ ਨਹੀਂ ਸੀ ਲੈਣਾ ਚਾਹੀਦਾ। ਪਰ ਮੈਂ ਪਹਿਲਾਂ ਹੀ ਇਹ ਗੱਲ ਕਹਿਣਾ ਕਿ ਸਮਾਜ ਦੇ ਵਿੱਚ ਜਿਹੜਾ ਵੀ ਟ੍ਰੈਂਡ ਚੱਲੂਗਾ ਪੈਸੇ ਲੈਣ ਦਾ, ਦੇਣ ਦਾ, ਲੁੱਟੇ ਜਾਣ ਦਾ, ਘਰਾਂ ਨੂੰ ਧੜਾ ਧੜ ਲੈ ਕੇ ਇੱਕ ਘਰ ਚੋਂ ਪੈਸੇ ਕੱਢ ਕੇ ਦੂਜੇ ਘਰ ਲੈਣ ਦਾ, ਪਬਲਿਕ ਉਹ ਕਰੂਗੀ ਕਿਉਂਕਿ ਜਿਹੜਾ ਟ੍ਰੈਂਡ ਹੁੰਦਾ ਉਹਦੇ ਪ੍ਰਤੀ ਪਬਲਿਕ ਦਾ ਲਿਓਰ ਹੋਣਾ, ਪਬਲਿਕ ਦਾ ਉਸ ਪ੍ਰਤੀ ਜਾਣਾ, ਇਹ ਸੁਭਾਵਿਕ ਹੀ ਆ। ਤੁਸੀਂ ਕੋਈ ਵੀ ਸਮਾਜ ਚੱਕ ਲਓ ਕਿਸੇ ਵੀ ਦੇਸ਼ ਦਾ ਉਦਾਂ ਹੋਊਗਾ। ਸੋ ਕੁੱਲ ਮਿਲਾ ਕੇ ਇਹਦੇ ਉੱਪਰ ਜਿਹੜਾ ਸੀ ਆਰ ਏ ਹੈਗਾ ਆ ਹੁਣ ਸਖ਼ਤ ਹੋਊਗਾ, ਤਾਂ ਇਹ ਗੱਲ ਹੈਗੀ ਆ ਜੀ।
2: ਜੀ ਬਿਲਕੁਲ ਜੀ, ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਇੰਡੀਆ ਬਾਜ਼ਾਰ, 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ ਤੁਹਾਨੂੰ। ਫਰੈਸ਼ ਗਰੋਸਰੀ ਲੈਣਾ ਚਾਹੁੰਦੇ ਹੋ, ਵੈਜੀਟੇਬਲਸ, ਟਿਫਨ ਸਰਵਿਸ, ਡਾਈਨਿੰਗ ਟੇਕ ਆਊਟ ਕਰਨਾ ਚਾਹੁੰਦੇ ਹੋ, ਕੇਟਰਿੰਗ ਕਰਨਾ ਚਾਹੁੰਦੇ ਹੋ, ਤੁਹਾਡੀਆਂ ਸਾਰੀਆਂ ਗਰੋਸਰੀਜ਼ ਦੀ ਨੀਡਸ ਵਾਸਤੇ ਇੰਡੀਆ ਬਾਜ਼ਾਰ। ਸੋ ਇੱਕ ਹੈ ਜਿਹੜਾ 10405 ਕੈਨੇਡੀ ਰੋਡ ਨੌਰਥ ਬਰੈਂਪਟਨ, ਅਤੇ ਦੂਸਰਾ ਇੰਡੀਆ ਬਾਜ਼ਾਰ ਇਟੋਬਿਕੋ ਰੈਕਸਜੇਲ, 2645 ਐਗਜ਼ਲਿੰਗਟਨ ਐਵਨਿਊ ਇਟੋਬਿਕੋ। ਅਤੇ ਉੱਥੇ ਹੀ ਐਵੀ ਧਾਲੀਵਾਲ ਫਰੀਵੇ ਗਰੁੱਪ ਤੋਂ ਨੇ। ਕੋਈ ਵੀ ਬਿਜ਼ਨਸ ਤੁਸੀਂ USA ਦੇ ਵਿੱਚ ਖੋਲ੍ਹਣਾ ਚਾਹੁੰਦੇ ਹੋ, ਕਰਨਾ ਚਾਹੁੰਦੇ ਹੋ, ਤੁਹਾਨੂੰ ਪ੍ਰੋਪਰ ਗਾਈਡੈਂਸ ਪ੍ਰੋਵਾਈਡ ਕਰਦੇ ਨੇ। ਸੋ ਐਵੀ ਧਾਲੀਵਾਲ ਹੁਣਾਂ ਦਾ ਨੰਬਰ 416-882-1200 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ ਪ੍ਰਾਊਡ ਸਪੋਂਸਰ ਨੇ ਵਿਰਾਸਤ ਰੇਡੀਓ ਦੇ। ਅਤੇ ਉੱਥੇ ਹੀ ਟਰੱਕਾਂ ਟਰੇਲਾਂ ਦੀ ਰਿਪੇਅਰ ਦਾ ਕੋਈ ਕੰਮ ਕਰਾਉਣਾ ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਕਈ ਵਾਰ ਬ੍ਰੇਕ ਰਿਪੇਅਰ ਕਰਾਉਣੀ ਹੁੰਦੀ ਹੈ, AC ਰਿਪੇਅਰ ਜਾਂ ਫਿਰ ਹੋਰ ਕੋਈ ਮੇਜਰ ਜਾਂ ਮਾਈਨਰ ਰਿਪੇਅਰ ਤੁਸੀਂ ਕਰਾਉਣਾ ਚਾਹੁੰਦੇ ਹੋ, ਟਾਇਰ, ਇੰਜਨ, ਐਗਜ਼ੋਸਟ ਦਾ ਕੋਈ ਕੰਮ ਕਰਾਉਣਾ, ਤਾਂ ਫਿਰ ਤੁਸੀਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦੇ ਹੋ। 1136 ਮੈਥੇਸਨ ਬੁਲੇਵਰਡ ਈਸਟ ਮਿਸੀਸਾਗਾ ਵਿਖੇ ਵਾਕਿਆ ਨੇ। ਮੌਰਗੇਜ ਰਿਨਿਊਲ ਆ ਰਹੀ ਹੈ ਜਾਂ ਫਿਰ ਤੁਸੀਂ ਕੋਈ ਬਾਏ ਕਰ ਰਹੇ ਹੋ ਘਰ, ਹਮੇਸ਼ਾ ਪਹਿਲਾਂ ਮੌਰਗੇਜ ਤੋਂ ਕੰਮ ਸਟਾਰਟ ਕਰਿਆ ਕਰੋ। ਸੋ ਮੌਰਗੇਜ ਦੀ ਮਾਹਿਰ ਟੀਮ ਜਸ ਭੁੱਲਰ ਭਾਈ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ, ਨੰਬਰ 416-732-2611 416-732-2611 'ਤੇ ਸੰਪਰਕ ਕੀਤਾ ਜਾ ਸਕਦਾ ਭੁੱਲਰ ਸਾਹਿਬ ਦੀ ਟੀਮ ਦੇ ਨਾਲ। ਬਾਕੀ ਦੋਸਤੋ, ਤੁਸੀਂ ਇਸ ਵਕਤ ਹੈ ਜਿਹੜਾ ਗੁਰਮੁਖ ਸਿੰਘ ਬਾਰੀਆਂ ਭਾਜੀ ਹੋਣਾ ਤੋਂ ਤਾਜ਼ਾ ਤਰੀਨ ਜਿਹੜੀਆਂ ਸਾਡੀਆਂ ਲੋਕਲ ਇੱਥੇ ਦੀ ਖਬਰਸਾਰ ਹੈ ਉਹ ਸੁਣ ਰਹੇ ਹੋ। ਅਤੇ ਉੱਥੇ ਹੀ ਆਪਾਂ ਜਿਹੜੀ ਅਗਲੀ ਖਬਰ ਜਿਹੜੀ ਮੇਨ ਆ ਰਹੀ ਹੈ ਜੀ, ਉਹ ਇਹ ਆ ਰਹੀ ਹੈ ਭਾਜੀ ਵੀ ਕੈਨੇਡਾ ਦੇ ਓਟਵਾ ਸ਼ਹਿਰ ਦੇ ਵਿੱਚ ਕਹਿੰਦੇ ਹੋਵੇਗਾ ਯੂਰੋਪੀਅਨ ਪਾਰਲੀਮੈਂਟ ਦਾ ਦਫ਼ਤਰ। ਜੀ ਭਾਜੀ
0: ਬਿਲਕੁਲ ਜੀ, ਸ਼ਮੀ ਸਾਹਿਬ, ਗੱਲ ਇਹ ਹੈਗੀ ਹੈ ਕਿ ਅੱਜ ਕੈਨੇਡਾ ਜਦੋਂ ਪੁਸ਼ ਅਪ ਹੋਇਆ ਅਮਰੀਕਾ ਵੱਲੋਂ ਲਗਾਤਾਰ, ਕਿਉਂਕਿ ਕਦੇ ਇਹ ਮਹਿਸੂਸ ਹੀ ਨਹੀਂ ਸੀ ਹੋਇਆ ਕੈਨੇਡਾ ਨੂੰ ਕਿ ਉਸ ਪੱਖੋਂ ਅਸੀਂ ਕੋਈ ਬਦਲ ਜਿਹੜੇ ਲੱਭੇ ਜਾਣ, ਹਾਲਾਂਕਿ ਇਹ ਲੱਭਣੇ ਚਾਹੀਦੇ ਸੀ ਸਮਾਂ ਰਹਿੰਦੇ ਆ। ਤੋ ਕੈਨੇਡਾ ਕੋਲ ਨੈਚੁਰਲ ਸੋਰਸਿਸ ਸਾਰੇ ਹੈਗੇ ਆ, ਕਿਸੇ ਤਰ੍ਹਾਂ ਦਾ ਘਾਟ ਨਹੀਂ ਹੈਗੀ, ਕਰੂਡ ਆਇਲ ਤੋਂ ਲੈ ਕੇ ਮਿਨਰਲਸ ਤੱਕ, ਕ੍ਰਿਟੀਕਲ ਮਿਨਰਲਸ ਤੱਕ। ਲੇਕਿਨ ਅੱਜ ਹੁਣ ਜਦੋਂ ਅਮੈਰੀਕਾ ਵੱਲੋਂ ਪਿਛਲੇ 2 ਸਾਲਾਂ ਤੋਂ, ਖਾਸ ਤੌਰ ਤੇ ਟਰੰਪ ਪ੍ਰਸ਼ਾਸਨ ਆਉਣ ਤੋਂ ਬਾਅਦ ਕੈਨੇਡਾ ਪੁਸ਼ਅਪ ਹੋਇਆ, ਤਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ, ਕਿਉਂਕਿ ਉਹਨਾਂ ਦੇ ਨਾਲ ਯੂਰਪ ਦੇ ਨਾਲ ਟਾਈ ਆਪਾਂ ਸਮਝਦੇ ਹੈਗੇ ਆ ਸਾਰੇ ਕਿ ਕਾਫੀ ਮਜ਼ਬੂਤ ਹੈਗੇ ਆ, ਉਸ ਰੀਜਨ ਤੋਂ ਹੈਗੇ ਨੇ। ਤਾਂ ਹੁਣ ਫਿਰ ਪਿਛਲੇ ਸਮੇਂ ਦਰਮਿਆਨ ਇਹ ਗੱਲ ਬੜੇ ਜਿਹੜਾ ਚਰਚਾ ਜ਼ੋਰਾਂ ਤੇ ਸੀਗੀ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਏਦਾਂ ਦੀਆਂ ਪਹਿਲ ਕਦਮੀਆਂ ਕਰ ਰਹੇ ਹੈਗੇ ਆ ਜਿਹੜੀਆਂ ਕਿ ਯੂਰਪ ਦੇ ਨਾਲ ਵਪਾਰ ਬਣ ਕਰਨ ਦੀਆਂ, ਈਵਨ ਯੂਰਪ ਦਾ ਯੂਨੀਅਨ ਦਾ ਮੈਂਬਰ ਬਣਨ ਦੀਆਂ ਗੱਲਾਂ ਵੀ ਜਿਹੜੀਆਂ ਚੱਲੀਆਂ ਸੀਗੀਆਂ, ਜਿਹਨੂੰ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣਾਂ ਨੇ ਕੱਲ ਜਿਹੜਾ ਇਹਨਾਂ ਜਿਹੜੀਆਂ ਅਫਵਾਹਾਂ ਸੀ ਉਹਨਾਂ ਨੂੰ ਲਾਈਕ ਸਟੋਪ ਕਰ ਦਿੱਤਾ, ਵਿਸ਼ਰਾਮ ਚਿੰਨ ਲਾ ਦਿੱਤਾ। ਇਹ ਕਹਿੰਦਾ ਹੈ ਕਿ ਕੈਨੇਡਾ ਜਿਹੜਾ ਯੂਰਪੀਅਨ ਯੂਨੀਅਨ ਆ ਉਹਦਾ ਮੈਂਬਰ ਬਣਨ ਨਹੀਂ ਜਾ ਰਿਹਾ। ਲੇਕਿਨ ਨਾਲ ਹੀ ਉਹਨਾਂ ਇਹ ਗੱਲ ਕਹੀ ਸੀ ਕਿ ਅਸੀਂ ਇੱਕ ਮਜ਼ਬੂਤ ਤੇ ਰਿਲਾਇਬਲ, ਇੱਕ ਵਧੀਆ ਭਾਈਵਾਲੀ ਜਿਹੜੀ ਆ ਮੀਨਿੰਗਫੁਲ ਚਾਹੁੰਦੇ ਹੈਗੇ ਆ ਯੂਰਪ ਦੇ ਨਾਲ, ਇਹਦੇ ਤੇ ਗੱਲਬਾਤ ਕਰਾਂਗੇ ਕਿ ਸਾਡੇ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੈਨੇਡਾ ਜਿਹੜੀਆਂ ਏਦਾਂ ਦੀਆਂ ਸਿਮਿਲੈਰਿਟੀਜ਼ ਹੈਗੀਆਂ ਨੇ ਜਾਂ ਇੱਕ ਦੂਜੇ ਦਾ ਇੱਕ ਦੂਜੇ ਦੇਸ਼ਾਂ ਪ੍ਰਤੀ ਜਿਹੜਾ ਪੋਟੈਂਸ਼ੀਅਲ ਹੈਗਾ ਵਪਾਰ ਵਾਸਤੇ ਉਹ ਬਹੁਤ ਜ਼ਿਆਦਾ ਹੈਗਾ ਸੰਭਾਵਨਾ ਵਾ, ਤਾਂ ਇਹਦੀ ਸਫਲਤਾ ਨੂੰ ਦੇਖਦਿਆਂ ਅਸੀਂ ਯੂਰਪ ਦੇ ਨਾਲ ਵਪਾਰ ਹੈ ਉਹ ਪ੍ਰੋਪਰ ਤਰੀਕੇ ਨਾਲ ਖੋਲਾਂਗੇ, ਭਾਵੇ ਕਿ ਵਪਾਰਕ ਤੌਰ ਤੇ ਸਾਂਝ ਹੋਰ ਵਧਾਵਾਂਗੇ। ਤੇ ਇਹਦੀਆਂ ਪਹਿਲ ਕਦਮੀਆਂ ਤਹਿਤ ਹੀ ਇੱਕ ਜਿਹੜਾ ਯੂਰਪੀਅਨ ਪਾਰਲੀਮੈਂਟ ਹੈ ਇਹਦਾ ਹੁਣ ਜਿਹੜਾ ਪ੍ਰੋਪਰ ਆਫਿਸ ਜਿਹੜਾ ਵਾ ਆਟੋਵਾ ਦੇ ਵਿੱਚ ਇੰਟਰੋਡਿਊਸ ਹੋਣਾ ਵਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੇ ਹੈਗੇ ਆ ਉਹਨਾਂ ਦੀ ਗੱਲਬਾਤ ਜਿਹੜੇ ਯੂਰਪੀਅਨ ਪਾਰਲੀਮੈਂਟ ਦੇ ਪ੍ਰੈਜੀਡੈਂਟ ਹੈਗੇ ਆ ਰੋਬਰਟਾ ਮੈਟਸੋਲਾ ਉਹਦੇ ਨਾਲ ਉਹਨਾਂ ਦੇ ਨਾਲ ਹੋਈ ਹੈ ਜੀ। ਸੋ ਇਹਨੂੰ ਲੈ ਕੇ ਪਹਿਲਾਂ ਸਾਡੇ ਵੱਲੋਂ ਇੱਕ ਅਪਡੇਟ ਹੋਰ ਹੈਗੀ ਆ ਕਿ ਕੁਛ ਇੱਕ ਵਿਰੋਧ ਪਾਸ ਹੋ ਰਹੇ ਸੀ, ਤੌਖਲੇ ਪਰੜ ਕੀਤੇ ਜਾ ਰਹੇ ਸੀ ਕਿ ਜਦੋਂ ਅਮੈਰੀਕਾ ਸਾਨੂੰ 51ਵੀਂ ਸਟੇਟ ਬਣਾ ਰਿਹਾ ਹੈਗਾ ਤਾਂ ਜਿਹੜਾ ਕੈਨੇਡਾ ਹੈਗਾ ਕਿਤੇ ਯੂਰਪੀਅਨ ਯੂਨੀਅਨ ਦੀ 28ਵੀਂ ਸਟੇਟ ਤਾਂ ਨਹੀਂ ਬਣ ਜਾਊਗਾ, ਪਾ ਜਦੋਂ ਸਿੱਧੇ ਤੌਰ 'ਤੇ ਜੇ ਕੈਨੇਡਾ ਮੈਂਬਰ ਬਣਦਾ ਜਾਂ ਐਸੋਸੀਏਟ ਮੈਂਬਰ ਬਣਦਾ ਤਾਂ ਉਹਦਾ ਮਤਲਬ ਇਹ ਸੀ ਕਿ ਆਪਣੀ ਕਰੰਸੀ ਬਹੁਤ ਕੁਛ ਸਿਸਟਮ ਜਿਹੜਾ ਸੀ ਜਦੋਂ ਉਹਦੇ ਨਾਲ ਕੋਰਲੇਟ ਹੋਣਾ ਸੀ। ਤੇ ਇੱਕ ਕੈਨੇਡਾ ਦੀ ਜਿਹੜੀ ਐਂਟੀਟੀ ਹੈਗੀ ਹੈ ਜੀ ਆਪਣੇ ਤੌਰ ਤੇ ਜੋ ਗ੍ਰੇਟ 7 ਕੰਟਰੀ ਹੈਗਾ ਜੀ, ਨੈਟੋ ਦਾ ਮੈਂਬਰ ਹੈਗਾ, ਆਪਣੀ ਇਕਨੋਮਿਕਸ ਇੰਡੀਪੈਂਡੈਂਸੀ ਹੈਗੀ ਆ ਜਿਹਦੇ ਲਈ ਕੈਨੇਡਾ ਅਮੈਰੀਕਾ ਦੇ ਨਾਲ ਲੜ ਰਿਹਾ ਹੈਗਾ ਅੱਜ, ਠੀਕ ਹੈ ਜੀ। ਸੋ ਉਹ ਉੱਥੋਂ ਇੱਧਰੋਂ ਕਰਕੇ ਤੇ ਫਿਰ ਯੂਰਪ ਯੂਨੀਅਨ ਦੇ ਨਾਲ ਕਰ ਲੈਣੀ ਸੀ, ਤਾਂ ਉਹਨੂੰ ਪੀਅਰ ਪੋਲੀਵਰ ਸਾਹਿਬ ਜਿਹੜੇ ਕਿ ਅਮੈਰੀਕਾ ਗਏ ਸੀ ਉੱਥੋਂ ਹੀ ਉਹਨਾਂ ਬਿਆਨ ਦਿੱਤਾ ਸੀਗਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣੀ ਇਹ ਸਪਸ਼ਟ ਕਰਨ ਕਿ ਕੀ ਹੁਣ ਅਸੀਂ 51ਵੀਂ ਸਟੇਟ ਦੀ ਬਜਾਏ 28ਵੀਂ ਸਟੇਟ ਬਣ ਜਾਣਾ ਹੈਗਾ ਯੂਰਪੀਅਨ ਯੂਨੀਅਨ ਦੀ। ਤਾਂ ਉਸ ਤੋਂ ਤੁਰੰਤ ਬਾਅਦ ਕੁਛ ਅਸਹਿਜ ਜਿਹੜਾ ਸੀਗਾ ਮਹਿਸੂਸ ਕੀਤਾ ਰਿਹਾ ਸੀ ਅਮੈਰੀਕਾ ਵੱਲੋਂ ਵੀ, ਕਿਉਂਕਿ ਸਾਡੀ ਟ੍ਰੇਡ ਡੀਲ ਦੀਆਂ ਕੁਛ ਇੱਕ ਫਲੈਕਸੀਬਿਲਿਟੀ ਸਾਨੂੰ ਲੱਭ ਰਹੀਆਂ ਹੈਗੀਆਂ, ਟਰੰਪ ਸਾਹਿਬ ਕੋਲ ਢਿੱਲੇ ਪਏ ਹੈਗੇ ਆ ਉਹਨਾਂ ਦੇ ਪ੍ਰੈਸ਼ਰ ਕੀ, ਆਪਾਂ ਆਉਣ ਵਾਲੇ ਸਮੇਂ 'ਚ ਆਪਾਂ ਦੱਸਾਂਗੇ ਆਉਣ ਵਾਲੇ ਪ੍ਰੋਗਰਾਮ ਅੱਗੇ ਜਾ ਕੇ। ਲੇਕਿਨ ਉਹਨਾਂ ਵੱਲੋਂ ਤੁਸੀਂ ਹੁਣੇ ਸਾਂਝੀ ਕੀਤੀ ਸੀ ਗੱਲ ਕਿ ਕੁਛ ਬਿਆਨ ਆਏ ਆ ਕਿ ਸਾਡੀ ਕੈਨੇਡਾ ਨਾਲ ਹਾਲੇ ਵੀ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਵਪਾਰਕ ਡੀਲ ਵਾਸਤੇ। ਇੱਧਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਟਰੰਪ ਸਾਹਿਬ ਹੁਣਾਂ ਨੇ ਇਹ ਗੱਲ ਕਹੀ ਹੈਗੀ ਆ, ਤਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਬਿਲਕੁਲ ਕਿਹਾ ਕਿ ਅਸੀਂ ਸਵਾਗਤ ਕਰਦੇ ਹਾਂ ਇਸ ਗੱਲ ਦਾ, ਲੇਕਿਨ ਬਰਾਬਰਤਾ ਆਪਣੀ ਸੋਵਰੰਟੀ ਉਹਨੂੰ ਕਾਇਮ ਰੱਖਦੇ ਹੋਏ ਬਰਾਬਰ ਰੂਪ ਦੇ ਵਿੱਚ ਆਪਣੇ ਹਿੱਤਾਂ ਨੂੰ ਪ੍ਰੋਟੈਕਟ ਕਰਦਿਆਂ ਹੋਇਆਂ ਅਸੀਂ ਕੋਈ ਵੀ ਡੀਲ ਕਰਨ ਲਈ ਹਮੇਸ਼ਾ ਤਿਆਰ ਹੈਗੇ ਹਾਂ। ਸੋ ਇਹ ਜਿਹੜੀ ਪਾਰਲੀਮੈਂਟ ਦੀ ਗੱਲ ਹੈਗੀ ਆ ਯੂਰਪੀਅਨ ਯੂਨੀਅਨ ਦਾ ਮੈਂਬਰ ਬਣਨ ਤੋਂ ਡਿਨਾਈ ਕਰਨ ਵਾਲੀ ਗੱਲ ਹੈਗੀ ਆ ਉਹਦੀ ਰੋਸ਼ਨੀ ਵਿੱਚ ਹੀ ਆ ਕਿ ਅਮੈਰੀਕਾ ਦੇ ਨਾਲ ਜਿਹੜਾ ਵੱਡਾ ਲੈਂਡ ਵਪਾਰ ਹੈਗਾ ਆ ਲਗਭਗ ਕਿਸੇ ਸਮੇਂ 9.5 ਬਿਲੀਅਨ ਤੱਕ ਚਲੇ ਗਿਆ ਸੀਗਾ ਉਹਨੂੰ ਕਾਇਮ ਰੱਖਣ ਦੇ ਲਈ ਵੀ ਉਹਨੂੰ ਕਲੀਅਰ ਕੀਤਾ ਪ੍ਰਧਾਨ ਮੰਤਰੀ ਹੁਣਾਂ ਨੇ। ਲੇਕਿਨ ਜਿਹੜਾ ਨਾਲ ਦੀ ਨਾਲ ਟ੍ਰੇਡ ਹੈ ਉਹਨੂੰ ਵਧਾਉਣ ਵਾਸਤੇ ਜਾਂ ਟ੍ਰੇਡ ਸਮਝੌਤਿਆਂ ਨੂੰ ਕਰਨ ਵਾਸਤੇ ਭਾਈਵਾਲੀ ਕਰਨ ਵਾਸਤੇ ਜਿਹੜਾ ਕੈਨੇਡੀਅਨ ਪਾਰਲੀਮੈਂਟ ਦਾ ਆਫਿਸ ਵੀ ਆ ਉਹ ਵੀ ਜਿਹੜਾ ਇੰਟਰੋਡਿਊਸ ਕੈਨੇਡਾ ਦੇ ਵਿੱਚ ਜਿਹੜਾ ਆ ਉਹ ਕਰ ਦਿੱਤਾ ਗਿਆ ਹੈਗਾ ਜੀ।
1: ਹਾਂਜੀ ਭਾਅ ਜੀ, ਮੇਰਾ ਕੁਐਸਚਨ ਸੀਗਾ, ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜੇ ਮੇਜਰ 4 ਏਅਰਪੋਰਟ ਆ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੇ ਲਈ, ਮਤਲਬ ਗਵਰਨਮੈਂਟ ਜਿਹੜੀ ਪਲਾਨ ਕਰ ਰਹੀ ਆ ਉਹਦੇ ਮੁਤਾਬਕ, ਮੰਨ ਲਓ ਜਿੱਦਾਂ ਹੁਣ ਅੰਦਰ ਜਿਹੜੀਆਂ ਸਰਵਿਸਿਜ਼ ਆ ਉਹਦੇ ਵਿੱਚ ਕੋਈ ਚੇਂਜ ਆਵੇਗੀ, ਜਿਹੜੇ ਪੈਸੰਜਰ ਆ ਉਹਨਾਂ ਨੂੰ ਕੋਈ ਰਾਹਤ ਮਿਲੇਗੀ, ਜਿਹੜੀ ਉੱਥੇ ਪਾਰਕਿੰਗ ਆ ਉਹਦਾ, ਜਿਹੜਾ ਪਾਰਕਿੰਗ ਆ ਜਿਹੜੀ ਏਅਰਪੋਰਟ ਦੀ ਉਹਦੇ ਵਿੱਚ ਵੀ ਪ੍ਰਾਈਸ ਹਾਈ ਹੋਊਗੀ ਕੀ ਹੋਊਗਾ, ਕਿਉਂਕਿ ਪ੍ਰਾਈਵੇਟ ਲੈਂਡਰ ਨੇ ਆਪਣੇ ਹਿਸਾਬ ਨਾਲ ਏਅਰਪੋਰਟ ਨੂੰ ਹੈਂਡਲ ਕਰਨਾ, ਉਹਦੇ ਵਿੱਚ ਜਿਹੜੇ ਪੈਸੰਜਰ ਆ ਉਹਨਾਂ ਨੂੰ ਕੀ ਈਜ਼ੀ ਹੋਊਗਾ ਸਾਰਾ ਕੁਛ ਕਿ ਉੱਥੋਂ ਵੀ ਹਾਰਡ ਹੋਊਗਾ, ਜਿੱਦਾਂ ਵੱਡੀਆਂ ਵੱਡੀਆਂ ਲਾਈਨਾਂ ਲੱਗਦੀਆਂ ਉਹਦੇ ਲਈ ਕੋਈ ਉਹ ਸੌਖਾ ਤਰੀਕਾ ਕਰ ਸਕਦੇ ਆ ਵੀ ਉਹ ਵੱਡੀਆਂ ਲਾਈਨਾਂ ਤੋਂ ਛੁਟਕਾਰਾ ਪਾਇਆ ਜਾ ਸਕੇ, ਜਿਹੜੇ ਸੈਲਾਨੀ ਆਉਣੇ ਆ ਉਹਨਾਂ ਦੇ ਲਈ ਵੀ ਕੋਈ ਇੱਕ ਵੱਖਰਾ ਸਿਸਟਮ ਕੀਤਾ ਜਾਵੇਗਾ ਕਿ ਤਾਂ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਲਈ ਜ਼ਿਆਦਾ ਜਿਹੜੀ ਆ ਸਟਰਗਲਿੰਗ ਜਾਂ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹਦੇ ਮੁਤਾਬਕ ਤੁਹਾਨੂੰ ਕੋਈ ਜਾਣਕਾਰੀ ਹੈਗੀ ਆ ਤਾਂ ਪਲੀਜ਼ ਸ਼ੇਅਰ ਕਰਿਓ ਜੀ।
0: ਜੀ, ਇਹਦੇ ਦੋ ਪੱਖ ਹੈਗੇ ਗੱਲ ਦੇ, ਅਤੇ ਜਿਹੜਾ ਕੈਨੇਡਾ ਹੈਗਾ ਆ ਉਹ ਤੁਸੀਂ ਪਹਿਲਾਂ ਵੀ ਇਹ ਗੱਲ ਕਰੋ ਕਿ ਕੋਈ ਪ੍ਰਾਈਵੇਟ ਸੈਕਟਰ ਦੀਆਂ ਇਨਵੈਸਟਮੈਂਟ ਉੱਥੇ ਹੈਗੀਆਂ ਨੇ ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਪ੍ਰਾਈਵੇਟ ਸੈਕਟਰ ਤੋਂ ਇਨਵੈਸਟਮੈਂਟ ਹੋ ਗਈ ਆ ਤਾਂ ਫਿਰ ਫੁੱਲੀ ਤੌਰ 'ਤੇ ਪ੍ਰਾਈਵੇਟ ਓਮਨ ਜਿਹੜੇ ਆ ਉੱਥੇ ਸਿਸਟਮ ਲੱਗਣਗੇ, ਗੌਰਮੈਂਟ ਦੀ ਇੰਟਰਫਰੈਂਸ ਉੱਚੋਂ ਮੁੱਕ ਜਾਊਗੀ। ਇੱਦਾਂ ਨਹੀਂ ਹੈਗਾ, ਕਿਉਂਕਿ ਇਹ ਇੱਕ ਬਹੁਤ ਹੀ ਸੈਂਸਿਟਿਵ ਤੇ ਕ੍ਰੈਡੀਬਲ ਸਰਵਿਸ ਹੈਗੀ ਆ ਏਅਰਪੋਰਟ ਦੀ, ਜਿਹੜੀ ਆ ਦੇਸ਼ ਦੀ ਸੁਰੱਖਿਆ ਦਾ ਮਾਮਲਾ ਇਹਦੇ ਨਾਲ ਜੁੜਿਆ ਹੁੰਦਾ ਆ। ਸੋ ਇਹ ਕਦੇ ਨਹੀਂ ਹੋ ਸਕਦਾ ਗਵਰਨਮੈਂਟ ਇਹ ਚ ਬਿਲਕੁਲ ਆਪਣੀ ਜਿਹੜੀ ਇਨਵੋਲਵਮੈਂਟ ਨੂੰ ਐਕਸਕਲੂਡ ਕਰ ਲਊਗੀ, ਭਾਵ ਬਾਹਰ ਹੋ ਜੂਗੀ। ਹਾਂ, ਇਹ ਇਹ ਨਿਸ਼ਚੈ ਹੀ ਗੱਲ ਤੁਸੀਂ ਸਹੂਲਤਾਂ ਦੀ ਜਿਹੜੀ ਗੱਲ ਕੀਤੀ ਆ, ਜਿਹੜੀ ਏਅਰਪੋਰਟ ਦੇ ਉੱਪਰ ਕੋਈ ਵੀ ਜਿਹੜਾ ਸਹੂਲਤਾਂ ਵਾ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਟੈਕਨੋਲੋਜੀ ਜਿਹੜੀਆਂ ਸੀਗੀਆਂ ਉਹ ਆਉਣੀਆਂ ਨੇ। ਹੁਣੇ ਸ਼ਮੀ ਹੁਣਾਂ ਨੇ ਦੱਸਿਆ ਜਦੋਂ ਹੁਣ AI ਆ ਰਹੀ ਹੈ, AI ਦੇ ਨਵੇਂ ਥ੍ਰੈਟ ਵੀ ਬਹੁਤ ਸਾਰੇ ਜ਼ਿਆਦਾ ਹੈਗੇ ਆ, ਤਾਂ ਉਹਦੇ ਫਾਇਦੇ ਵੀ ਬੜੇ ਸਾਰੇ ਹੈਗੇ ਆ, ਠੀਕ ਹੈ ਜੀ। ਸੋ ਕੀ ਭਰੋਸਾ ਵਾ ਜਦੋਂ AI ਅੱਜ ਸਾਡੇ ਸਾਹਮਣੇ ਏਦਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਕਿ ਜਿਹਦੇ ਵਿੱਚ ਬੰਦਾ ਬੋਲ ਰਿਹਾ, ਸਾਨੂੰ ਇਹ ਨਹੀਂ ਪਤਾ ਲੱਗਾ ਕਿ ਅਸਲੀ ਬੋਲ ਰਿਹਾ ਜਾਂ ਨਕਲੀ ਬੋਲ ਰਿਹਾ, AI ਦੇ ਨਾਲ ਹੈਗਾ, ਠੀਕ ਹੈ ਜੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕੋਈ ਭਰੋਸਾ ਨਹੀਂ ਕਿ ਜਿਹੜਾ ਸਾਹਮਣੇ ਵਾਲਾ ਬੰਦਾ ਵਾ ਇਹਦਾ AI ਦੇ ਵਿੱਚ ਉਹਦੀ ਆਪਾਂ ਕਹਿ ਸਕਦੇ ਰਿਸਕ ਕਿੰਨੇ ਹੈਗੇ ਆ, ਉਹ ਕੀ ਅਡੋਪਟ ਕਰ ਰਿਹਾ ਟੈਕਨੋਲੋਜੀ। ਸੋ ਇਹ ਥ੍ਰੈਟ ਨੂੰ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਪਾਰਕਿੰਗ ਦੀ ਗੱਲ ਕੀਤੀ ਆ, ਕੈਮਰੇ ਦੀ ਗੱਲ ਕੀਤੀ ਹੈਗੀ ਆ, ਬਹੁਤ ਸਾਰੀਆਂ ਜਿਹੜੇ ਬੈਗਸ ਟੈਗ ਹੈਗੇ ਸੀਗੇ ਉਹਨਾਂ ਦੇ ਚੇਂਜ ਕਰਨ ਦੇ ਮਾਮਲੇ ਗ੍ਰਿਫਤਾਰੀਆਂ ਹੋਈਆਂ ਨੇ। ਸੋ ਕਿਤੇ ਨਾ ਕਿਤੇ ਉਹ ਲੂਜ਼ ਪੁੱਲ ਹੈਗੇ ਸੀ, ਤਾਂ ਉਹ ਜਿਹੜੇ ਆ ਏਅਰਪੋਰਟਾਂ ਤੇ ਰੌਲਾ ਪਿਆ ਕਿ ਬਹੁਤ ਸਾਰੀਆਂ ਜਿਹੜੀ ਸਿਟੀਜ਼ ਨੂੰ ਇੱਕ ਸਟ੍ਰਿੰਗ ਪ੍ਰੇਸ਼ਨ ਕਰਕੇ 17 ਦੇ ਕੀ ਪੈਸੰਜਰ ਜਿਹੜੇ ਪੀੜਤ ਪਾਏ ਗਏ ਸੀ, ਜਿਹੜਾ ਬੈਗਸ ਟੈਗ ਜਿਹੜੇ ਸੀਗੇ ਉਹ ਬਦਲੇ ਗਏ, ਤਾਂ ਉਹਦੇ ਤਹਿਤ ਉਹ ਲੋਕ ਫਸੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਇਸ ਮਾਮਲੇ 'ਚ। ਉਹਨਾਂ ਦੇ ਬੈਗਾਂ 'ਚੋਂ ਡਰੱਗ ਮਿਲਣ ਦੀਆਂ ਖਬਰਾਂ ਇਹ ਆਈਆਂ ਸੀਗੀਆਂ। ਇਹ ਲੂਜ਼ ਪੁੱਲ ਹੈਗੇ ਆ ਬਹੁਤ ਸਾਰੇ ਏਅਰਪੋਰਟਾਂ ਦੇ ਉੱਪਰ, ਇਹ ਵੀ ਆਪਾਂ ਕਹਿ ਸਕਦੇ ਹੈਗੇ ਆ ਕਿ ਇਨਡਾਇਰੈਕਟ ਡਾਇਰੈਕਟਲੀ ਤੌਰ ਦੇ ਉੱਪਰ ਜਿਹੜੀ ਉੱਥੇ ਮੈਨੇਜਮੈਂਟ ਹੈਗੀ ਆ। ਸੋ ਕੁਛ ਇੱਕ ਪੱਖ ਹੈਗੇ ਆ ਜਿਹੜੀ ਗੌਰਮੈਂਟ ਦੀ, ਜਿੱਦਾਂ ਉੱਥੇ ਆਪਾਂ CBSA ਹੈਗਾ ਆ ਜਾਂ ਇਮੀਗ੍ਰੇਸ਼ਨ ਹੈਗਾ, ਉਹ ਡਾਇਰੈਕਟ ਤੌਰ ਤੇ ਗੌਰਮੈਂਟ ਦੇ ਸਿਸਟਮ ਦੇ ਅੰਡਰ ਹੀ ਰਹਿਣਾ। ਜਿਹੜਾ ਫੈਸਿਲਿਟੇਸ਼ਨ ਹੈਗੀ ਆ ਉਹਦੇ ਲਈ ਪੈਸਾ ਚਾਹੀਦਾ ਹੁੰਦਾ ਵੀਰ ਜੀ, ਉਹ ਪੈਸਾ ਜਿਹੜਾ ਹੈਗਾ ਆ ਉਹ ਇਨਵੈਸਟਮੈਂਟ ਜਦੋਂ ਹੋਊਗੀ ਤੇ ਨਿਸ਼ਚੈ ਹੀ ਉੱਥੇ ਜਿਹੜਾ ਬੈਟਰ ਕੁਆਲਿਟੀ ਜਿਹੜੀ ਆ ਪੈਸੰਜਰ ਨੂੰ ਮਿਲੇਗੀ। ਪੈਸਾ ਹਰ ਗੱਲ ਹੀ ਚਾਹੀਦਾ ਹੈਗਾ ਤੇ ਪੈਸੇ ਦਾ ਦਰਮਦਾਰ ਜਿਹੜਾ ਆ ਉਹ ਖਿੱਚਣਾ ਹੈਗਾ, ਲੇਕਿਨ ਇਹਦੇ ਕੁਛ ਨਾਲ ਕੰਸਰਨ ਜੁੜੇ ਹੋਏ ਆ, ਬਿਲਕੁਲ ਜੁੜੇ ਹੋਏ ਆ ਕਿ ਕੀ ਹੁੰਦਾ ਕਿ ਪਹਿਲਾਂ ਹਮੇਸ਼ਾ ਜਦੋਂ ਪ੍ਰਾਈਵੇਟ ਸੈਕਟਰ ਤੋਂ ਇਨਵੈਸਟਮੈਂਟ ਲਈ ਜਾਂਦੀ ਆ ਪਹਿਲੇ ਉਹ ਬੜੀ ਚੰਗੀ ਲੱਗਦੀ ਹੈਗੀ ਆ, ਲੇਕਿਨ ਹੌਲੀ ਹੌਲੀ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਲੋਕਾਂ ਦੇ ਲਈ ਮਹਿੰਗਾ ਸਾਬਤ ਨਾ ਹੋਵੇ, ਉਹ ਲੋਕਾਂ ਦੇ ਜਿਹੜੀਆਂ ਇੰਟਰਸਟ ਹੈਗੇ ਪਬਲਿਕ ਇੰਟਰਸਟ ਹੈ, ਜਿਵੇਂ ਗਵਰਨਮੈਂਟ ਉਹਦੇ ਪ੍ਰਤੀ ਤੱਤਰ ਹੁੰਦੀ ਆ ਜਾਂ ਜਵਾਬਦੇਹ ਹੁੰਦੀ ਆ, ਜਿਹੜਾ ਪ੍ਰਾਈਵੇਟ ਸੈਕਟਰ ਆ ਕੀ ਗਵਰਨਮੈਂਟ ਨੂੰ ਉਸ ਰੂਪ ਦੇ ਵਿੱਚ ਜਵਾਬਦੇਹੀ ਬਣਾਉਂਦੀ ਹੈਗੀ ਆ, ਇਹ ਸਾਡੇ ਸਰੋਤਿਆਂ ਦੀ ਨਜ਼ਰ ਜਿਹੜੀ ਆ ਉਹ ਕੈਨੇਡਾ ਗਵਰਨਮੈਂਟ ਤੇ ਰਹੂਗੀ, ਜਾਂ ਸਵਾਲ ਵੀ ਰਹਿਣਗੇ ਕਿ ਕਿਵੇਂ ਜਿਹੜੇ ਪਬਲਿਕ ਇੰਟਰਸਟ ਹੈ ਜਾਂ ਦੇਸ਼ ਦੀ ਜਿਹੜੀ ਸੁਰੱਖਿਆ ਦਾ ਮਾਮਲਾ ਹੈਗਾ ਉਹਦੇ ਨਾਲ ਕੋਈ ਸਮਝੌਤਾ ਜਿਹੜਾ ਇਸ ਮਾਮਲੇ 'ਚ ਨਾ ਹੋਵੇ।
1: ਥੈਂਕ ਯੂ ਸੋ ਮਚ ਜੀ, ਤੁਸੀਂ ਇਹ ਜਾਣਕਾਰੀ ਦਿੱਤੀ ਆ। ਆਸ ਕਰਦੇ ਹਾਂ ਕਿ ਜਿਹੜੀ ਪ੍ਰਾਈਵੇਟ ਲੈਂਡ ਖਬਰ ਸੀ ਜਿੱਥੇ ਵੀ ਸਰੋਤੇ ਸੁਣਦੇ ਹੋਣ ਉਹਨਾਂ ਨੂੰ ਇੱਕ ਵੱਡੀ ਇਨਫੋਰਮੇਸ਼ਨ ਮਿਲੀ ਹੋਵੇਗੀ। ਮੇਰੇ ਵੱਲੋਂ ਤੇ ਸ਼ਮੀ ਭੱਠਲ ਵੱਲੋਂ ਆਪਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਤੁਸੀਂ ਜਿਹੜੀਆਂ ਲੋਕਲ ਨਿਊਜ਼ ਸਾਡੇ ਲਈ ਲੈ ਕੇ ਆਉਂਦੇ ਹੋ ਜੀ।
0: ਜੇ ਇਜਾਜ਼ਤ ਹੋਵੇ ਨਾ ਤੁਸੀਂ ਬਾਕੀ ਪ੍ਰੋਗਰਾਮ ਕਰਨਾ ਹੈਗਾ, ਮੈਂ ਇੱਕ ਦੋ ਖਬਰਾਂ ਹੈਗੀਆਂ ਕਰ ਦੇਣਾ।
2: ਹਾਂਜੀ ਹਾਂਜੀ ਭਾਜੀ,
0: ਕੰਟੀਨਿਊ ਕਰ ਲੈਣਾ ਪਲੀਜ਼।
2: ਜੀ ਜੀ ਜੀ ਜ਼ਰੂਰ ਭਾਜੀ, ਤੇ ਆਪਾਂ ਜੀ ਪਲੀਜ਼ ਗੋ ਇੱਕ ਕਾਲ ਲੈ ਲਾਂ ਭਾਜੀ ਨਾਲ ਦੀ, ਫਿਰ ਉਸ ਤੋਂ ਬਾਅਦ।
0: ਹਾਂਜੀ
2: ਅਮਰਜੀਤ, ਸਵਾਗਤ ਹੈ ਭਾਜੀ ਜੀ। ਹਾਂਜੀ
3: ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਭਾਜੀ।
3: ਇੱਕ ਤਾਂ ਭਾਈ ਮੈਂ ਫੀਡਬੈਕ ਦੇਣੀ ਸੀ, ਐਫ ਐਮ ਚੱਲ ਰਿਹਾ ਪਿੱਛੇ ਆਵਾਜ਼ਾਂ ਆ ਰਹੀਆਂ, ਪਤਾ ਨੀ ਅਨਨੈਸੈਸਰੀ ਆਵਾਜ਼ ਜਿਹੀ ਆ ਰਹੀ ਆ
2: ਵੈਕਿਊਮ ਦੀ ਤਾਂ। ਉਹ ਭਾਜੀ ਕਈ ਵਾਰ ਵਿੱਚ ਨਾ ਮੈਂ ਕਾਲ ਮਰਜ ਕਰ ਲੈਂਦਾ, ਉਹ ਤਾਂ ਕਰਕੇ ਫਿਰ ਮੈਂ ਫਿਰ ਹੁਣ ਕਾਲ ਮਰਜ ਘੱਟ ਹੀ ਕਰਦਾ ਪਿਆ, ਉਹਦੇ ਕਰਕੇ ਕਈ ਵਾਰ ਆ ਜਾਂਦੀ ਹੈ। ਉਹਦਾ ਮੈਂ ਦੇਖਿਆ,
3: ਮੇਰਾ ਕੁਐਸਚਨ ਇਹ ਸੀ ਪਿੱਛੇ ਨਿਊਜ਼ ਆਈ ਸੀਗੀ ਨਾ ਕਿਸੇ ਲੇਡੀ ਨੂੰ $50 million ਸੀਆਰਏ ਨੇ ਭੇਜ ਦਿੱਤਾ ਸੀ ਤੇ ਉਹਨੇ ਵਾਪਸ ਨਹੀਂ ਕੀਤਾ, ਉਹ ਮੈਂ ਮਾੜਾ ਜਿਹਾ ਪੁੱਛਿਆ ਜੀ ਉਹ ਕੀ ਬਣਿਆ ਉਹਦਾ।
2: ਜੀ ਜੀ ਥੈਂਕ ਯੂ ਭਾਜੀ, ਥੈਂਕ ਯੂ ਤੁਹਾਡੀ ਜੀ ਭਾਜੀ। ਇਹਦੇ ਬਾਬਤ ਕੋਈ ਅਪਡੇਟ ਹੈਗੀ ਤਾਂ ਜ਼ਰੂਰ ਸਾਂਝੀ ਕਰਿਓ। ਅਤੇ ਨਾਲ ਦੀ ਨਾਲ ਦੋਸਤੋ ਇਸ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ LP ਰੂਫਿੰਗ ਵੱਲੋਂ। ਘਰਾਂ ਦੀਆਂ ਸ਼ਿੰਗਲਸ ਰਿਪੇਅਰ ਕਰਾਉਣਾ ਚਾਹੁੰਦੇ ਹੋ, ਰਿਪਲੇਸ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਕੋਨਕ੍ਰੀਟ ਦਾ ਕੋਈ ਕੰਮ ਕਰਵਾਉਣਾ ਹੈ ਤਾਂ ਬਲਵਿੰਦਰ ਸਿੰਘ ਜੀ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ 416-602-7216 'ਤੇ। ਸਟਾਰਲੇਨ ਪੇਂਟਿੰਗ, ਹੋਟਲ ਮੋਟਲ ਬਿਜ਼ਨਸ, ਰੈਜੀਡੈਂਸ਼ੀਅਲ, ਕਮਰਸ਼ੀਅਲ, ਬ੍ਰਿਕ ਪੇਂਟ, ਡੈੱਕ ਪੇਂਟ, ਐਕਸਟੀਰੀਅਰ ਇੰਟੀਰੀਅਰ ਪੇਂਟਿੰਗ ਦਾ ਕੋਈ ਵੀ ਕੰਮ ਕਰਾਉਣਾ ਤਾਂ ਗੋਰਾ ਭਾਜੀ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ 416-206-4000 ਦੇ ਉੱਤੇ। ਅਤੇ ਉੱਥੇ ਹੀ ਪਰਸਨਲਾਈਜ਼ ਮੌਰਗੇ ਸਲਿਊਸ਼ਨ ਦੇ ਦਵਿੰਦਰ ਪਵਾਰ ਅਕਾਲ ਮੌਰਗੇ ਦੇ ਨਾਲ ਕੰਮ ਕਰਦੇ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ 647-9887-8771 6479888731 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਉੱਥੇ ਹੀ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਅਤੇ ਸੈਮੀ ਟ੍ਰੇਲਰ ਮਾਰਕੀਟ ਦੇ ਵਿੱਚ ਕੈਨੇਡਾ ਦੇ ਵਿੱਚ ਜਾਂ US ਦੇ ਵਿੱਚ ਸਰਵ ਕਰ ਰਹੇ ਨੇ 40 ਸਾਲਾਂ ਤੋਂ, ਫਲੈਟ ਬੈੱਡ, ਬੀ ਟ੍ਰੇਨ, ਡਰੋਪ ਟਰੈਕਸ, ਸੋਰੀ ਡਰੋਪ ਡੈਕਸ, ਕੋਇਲ ਵੈਲ ਟ੍ਰੇਲਰਸ। ਸੋ ਇਹਦੇ ਵਾਸਤੇ ਤੁਸੀਂ ਧਨੇਸਰ ਸਾਹਿਬ ਜੀ ਹੁਣਾਂ ਦੇ ਨਾਲ, ਹਿੰਦਾ ਬਾਈ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 1170 Fuster Drive ਮਿਸਿਸਾਗਾ ਵਿਖੇ ਵਾਕਿਆ ਨੇ, 905-219-0080 'ਤੇ ਸੰਪਰਕ ਕੀਤਾ ਜਾ ਸਕਦਾ। ਜੀ ਭਾਜੀ ਪਲੀਜ਼ ਗੋ ਅਹੈਡ। ਜੀ
0: ਜੀ ਸਮੇਂ ਜੀ, ਉਹ ਖਬਰ ਦੇ ਬਾਰੇ ਕਲੀਅਰ ਮੈਨੂੰ ਸਵਾਲ ਨਹੀਂ ਹੈਗਾ ਕਿ ਉਹ ਕਿਹੜਾ 40 million ਦੀ ਗੱਲ ਕਰ ਰਹੇ,
2: 50 million ਦੀ ਗੱਲ ਕੀਤੀ। ਹਾਂਜੀ ਹਾਂਜੀ
0: 50 million ਦੀ। ਹਾਂਜੀ ਉਹ ਹੁਣ ਮੇਰੇ ਕੋਈ ਏਦਾਂ ਦਾ ਉਹਦਾ ਖਬਰ ਦਾ ਜੇ ਮੈਨੂੰ ਪੂਰਾ ਤਰ੍ਹਾਂ ਸਵਾਲ ਦਾ ਆਉਂਦਾ ਤੇ ਸ਼ਾਇਦ ਮੈਂ ਉਹਨੂੰ ਦੇ ਪੈਂਦਾ ਹੈਗਾ ਵੀ ਉਹ ਕੀ ਮਿਸਟੇਕਨ ਕੋਈ ਡਿਪੋਜ਼ਿਟ ਕਹਿ ਰਹੇ ਹੈਗੇ ਆ ਕਿਸੇ ਬੈਂਕ ਵੱਲੋਂ ਜਾਂ ਗੌਰਮੈਂਟ ਵੱਲੋਂ ਕਹਿ ਰਹੇ ਹੈਗੇ ਆ। ਤਾਂ ਆਪਾਂ ਜਿਹੜੀ ਅਗਲੀ ਗੱਲਬਾਤ ਸੀਗੀ, ਮੈਂ ਅਗਲੇ ਹਿੱਸੇ 'ਚ ਆਪਾਂ ਗੱਲ ਕਰਾਂਗੇ ਸ਼ਮੀ ਜੀ, ਕਿ ਟਰੰਪ ਸਾਹਿਬ ਜਾਂ ਗੁਆਂਢੀ ਮੁਲਕ ਦੇ ਨਾਲ ਟੈਰਿਫਾਂ ਦੀ ਗੱਲਬਾਤ ਕਿੱਥੇ ਹੈਗੀ ਆ, ਕੋਈ ਕਿਉਂ ਟਰੰਪ ਸਾਹਿਬ ਥੋੜਾ ਜਿਹਾ ਪਿੱਛੇ ਨਮੋਲਡ ਹੈਗੇ ਆ, ਅੱਜ ਜਿਹੜੇ ਹਾਲਾਤ ਹੈ ਉਹ ਜੀਓ ਪੋਲੀਟਿਕਸ ਕੀ ਬਣ ਗਏ ਹੈਗੇ ਮਿਡਲ ਈਸਟ 'ਚ ਤੁਹਾਨੂੰ ਵੀ ਪਤਾ ਹੈਗਾ। ਤਾਂ ਜਿਹੜਾ ਅਸਲ 'ਚ ਰੈੱਡ ਸੀ ਹੈਗਾ, ਉੱਥੇ ਜਿਹੜੇ ਹੌਤੀਸ ਹੈਗੇ ਆ ਉਹਨਾਂ ਨੇ ਜਿਹੜਾ ਯਮਨ ਦਾ ਆਲਮੋਸਟ 5400 square kilometers ਜਿਹੜਾ ਏਰੀਆ ਉਹ ਮਾਲ ਲਿਆ ਹੈਗਾ, ਆਕੂਪਾਈਡ ਕਰ ਲਿਆ ਹੈਗਾ ਜੀ। ਜਿਹੜਾ ਸਾਊਦੀ ਅਰਬ ਹੈ ਉਹਦੀ ਜਿਹੜੀ ਤੇਲ ਸਪਲਾਈ ਸੀ ਜਿਹਨੂੰ ਉਹਨੇ ਇੱਕ ਟਨਲ ਥਰੂ ਸੀਗੀ, ਇੱਕ ਉਹ ਪੈਸਸ ਸੀਗਾ ਜੀ, ਉਹ ਰੋਕ ਦਿੱਤਾ ਹੈਗਾ, ਜਿਹਦੇ ਕਰਕੇ ਸਾਊਦੀ ਅਰਬ ਦਾ ਪਹਿਲਾਂ ਜਿਹੜਾ ਬੜੇ ਆਰਾਮ ਨਾਲ ਕੰਮ ਚੱਲੀ ਗਿਆ ਜਦੋਂ ਤੋਂ ਇਰਾਨ ਸਟੇਟ ਆਫ ਹਾਰਮੋਜ ਦੀ ਬੰਦ ਹੋਣ ਦੀਆਂ ਗੱਲਾਂ ਚੱਲੀਆਂ, ਟਰੰਪ ਸਾਹਿਬ ਵੱਲੋਂ ਖੋਲਣ ਦੀਆਂ ਗੱਲਾਂ ਚੱਲੀਆਂ, ਤਾਂ ਸਾਊਦੀ ਅਰਬ ਦਾ ਕੰਮ ਜਿਹੜਾ ਸੀਗਾ ਅਰਾਊਂਡ, ਜੇ ਮੈਂ ਗਲਤ ਨਾ ਹੋਵਾਂ ਤਾਂ ਉਹਦੇ ਕ੍ਰੂਡ ਆਇਲ ਦਾ 35% ਬੜੇ ਆਰਾਮ ਨਾਲ ਜਿਹੜਾ ਸਪਲਾਈ ਉਹ ਚੱਲ ਰਹੀ ਸੀ, ਜਿਹੜੀ ਕਿ ਹਾਊਦੀਸ ਨੇ ਜਮਨ ਦੇ ਜਿਹੜਾ ਆਕੂਪਾਈਡ ਪਹਿਲਾਂ 33% ਉੱਥੇ ਹੈਗਾ ਸੀਗਾ ਉਹ ਹੋ ਗਿਆ, ਤਾਂ ਉਸ ਤੋਂ ਬਾਅਦ ਤੇ ਸਿਚੁਏਸ਼ਨ ਇਹ ਬਣ ਗਈ ਕਿ ਉਹਨੇ ਆ ਕੇ ਹੁਣ ਰੈੱਡ ਸੀ ਦੇ ਨਾਲ ਦੇ ਇਲਾਕੇ ਜਿਹੜੇ ਸੀਗੇ 5400 kilometers ਉਹ ਵੀ ਮਾਲੇ ਹੈਗੇ ਆ, ਇਹਦੇ ਕਰਕੇ ਜਿਹੜਾ ਸਾਊਦੀ ਅਰਬ ਦੀ ਸਪਲਾਈ ਸੀਗੀ ਉਹ ਉਹਨਾਂ ਦੀ ਮਾਰ ਹੇਠ ਆ ਗਈ ਹੈ ਜੀ। ਸੋ ਕੁੱਲ ਮਿਲਾ ਕੇ ਜਿਹੜਾ ਹੁਣ ਟਰੰਪ ਸਾਹਿਬ ਨੂੰ ਦੋ ਬੇਨਤੀਆਂ ਜਿਹੜੀਆਂ ਸੀਗੀਆਂ ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ਜਿਹੜੇ ਕਰ ਚੁੱਕੇ ਕਿ ਸਾਡੀ ਇੱਥੇ ਬੰਬਾਰੀ ਕਰੋ, ਆ ਕੇ ਇਹਨਾਂ ਨੂੰ ਖਦੇੜੋ, ਕਿਸੇ ਤਰੀਕੇ ਨਾਲ ਸਾਡੀ ਮਦਦ ਕਰੋ, ਜਿਹੜੀ ਕਿ ਟਰੰਪ ਸਾਹਿਬ ਇਨਵੋਲਵ ਨਹੀਂ ਹੋਏ। ਉਹਦੇ ਕਾਰਨ ਕੀ ਹੈਗੇ ਆ, ਕਿਉਂਕਿ ਕੈਨੇਡਾ ਤੇ ਅਮੈਰੀਕਾ ਦੇ ਵਿੱਚ ਜਿਹੜੀ ਟ੍ਰੇਡ ਡੀਲ ਦੀ ਕੌਨਫਲਿਕਟ ਚੱਲ ਰਹੀ ਹੈਗੀ ਆ ਉਹ ਪਹਿਲਾਂ ਤੋਂ ਹੀ ਇੱਥੇ ਜਿਹੜੀ ਮਹਿੰਗਾਈ ਆ, ਅੱਜ ਵੀ ਮੈਂ ਅਮੈਰੀਕਾ ਦੀ ਰਿਪੋਰਟ ਦੇਣੀ ਹੋਵੇ ਫਿਊਲ ਜਿਹੜੀ ਆ ਜਿਹੜੀ ਪ੍ਰਾਈਸਿਸ ਹੈਗੀਆਂ ਨੇ, ਤਾਂ ਕਿਸੇ ਸਟੇਟ ਦੇ ਵਿੱਚ 8.25 ਕਿਸੇ 7.25 ਗੈਲਨ ਜਿਹੜਾ ਡੀਜ਼ਲ ਆ ਉਹ ਚਲੇ ਗਿਆ, ਗੈਸ ਪ੍ਰਾਈਸ ਜਿਹੜੀ ਆ ਜਿਹੜਾ ਓਵਰਆਲ ਕ੍ਰੂਡ ਆਇਲ ਜਿਹੜੀ ਪ੍ਰਾਈਸ ਸੀ ਮਾਰਕੀਟ ਦੇ ਵਿੱਚ ਉਹ 110 gallons ਦੇ ਲਾਗੇ ਪਹੁੰਚ ਕੇ ਮੁੜੀ ਹੈਗੀ ਹੈ ਜੀ। ਸੋ ਇਹਦੇ ਕਰਕੇ ਉੱਧਰ ਮਿਡ ਟਰਮ ਇਲੈਕਸ਼ਨ ਆਈਆਂ ਹੈਗੀਆਂ ਸਿਰ ਦੇ ਉੱਪਰ, ਜਿਹੜਾ ਡੈਮੋਕਰੈਟਸ ਹੈਗੇ ਆ ਉਹਨਾਂ ਨੇ ਕਈ ਸਟੇਟਾਂ ਦੇ ਉੱਪਰ ਬੈਲਟਸ ਦੇ ਉੱਪਰ ਇਹ ਕੁਐਸਚਨ ਜਿਹੜਾ ਆ ਵੱਖਰੇ ਤੌਰ ਤੇ ਬਣਾਉਣ ਦੀ ਮੰਗ ਕੀਤੀ ਆ ਕਿ ਕੈਨੇਡਾ ਦੇ ਨਾਲ ਜਿਹੜੀ ਟੈਰਿਫ ਵਾਰ ਹੈਗੀ ਆ ਸਾਨੂੰ ਰੱਖਣੀ ਚਾਹੀਦੀ ਆ, ਇਹ ਸਾਡੇ ਇੰਟਰਸਟ ਹੈਗੀ ਆ ਜਾਂ ਨਹੀਂ ਹੈਗੀ। ਸੋ ਉਹਨੂੰ ਲੈ ਕੇ ਹੁਣ ਪ੍ਰੈਸ਼ਰ ਲਗਾਤਾਰ, ਜਦੋਂ ਮਿਡ ਟਰਮ ਕਰਕੇ ਕੇਵਲ 50 ਦਿਨ ਬਾਕੀ ਹੈਗੇ ਆ, ਤਾਂ ਟਰੰਪ ਸਾਹਿਬ ਨੂੰ ਇਵੇਂ ਲੱਗਦਾ ਹੈਗਾ ਕਿ ਜਦੋਂ ਮਿਡਲ ਈਸਟ ਦੇ ਵਿੱਚ ਵੱਡੀ ਜਿਹੜੀ ਹੈ ਆਊਟਪੁੱਟ ਜਿਹੜਾ ਹੋਇਆ ਉਹਦੇ ਕਰਕੇ ਤੇਲ ਸਪਲਾਈ ਹੋਣ ਕਰਕੇ ਪ੍ਰਭਾਵਿਤ ਹੋਣ ਕਰਕੇ ਫਿਊਲ ਪ੍ਰਾਈਸ ਅੱਪ ਚੱਲ ਗਈਆਂ ਹੈਗੀਆਂ ਤਾਂ ਫੈਡਰਲ ਨੂੰ ਜਿਹੜਾ ਇੰਟਰਸਟ ਵਧਾਉਣ ਦੀਆਂ ਜਿਹੜੀਆਂ ਉਹ ਵੀ ਗੱਲਾਂ ਬਾਤਾਂ ਸਾਹਮਣੇ ਸੰਭਾਵਨਾਵਾਂ ਆ ਰਹੀਆਂ। ਉਹਨਾਂ ਦੇ ਹਾਲਤਾਂ ਦੇ ਵਿੱਚ ਅੱਜ ਹੁਣ ਟਰੰਪ ਸਾਹਿਬ ਨੇ ਕੁਛ ਇੱਕ ਫਲੈਕਸੀਬਿਲਿਟੀ ਜਿਹੜੀਆਂ ਨੇ ਇਹ ਦਿਖਾਈਆਂ ਕੈਨੇਡਾ ਪ੍ਰਤੀ, ਹਾਲਾਂਕਿ ਉਹਨਾਂ ਦੀ ਗੱਲਬਾਤ ਦਾ ਕਿੰਨਾ ਕੁ ਯਕੀਨ ਕਰੀਏ ਕਿ ਅੱਜ ਉਹ ਕੀ ਕਹਿੰਦੇ ਹੈਗੇ ਆ ਆਪਣਾ ਸ਼ਮੀ ਸਾਹਿਬ ਤੇ ਕੱਲ ਉਹਨਾਂ ਕੀ ਕਹਿਣਾ ਇਹਦੇ ਬਾਰੇ ਭਰੋਸਾ ਨਹੀਂ ਹੈਗਾ। ਲੇਕਿਨ ਬਸ ਪਰ ਅੱਜ ਉਹਨਾਂ ਨੇ ਹੁਣ ਕੀ ਕੀਤਾ ਕਿ ਕੁਛ ਇੱਕ ਪਹਿਲਾਂ ਉਹਨਾਂ ਅਨਾਊਂਸ ਕੀਤਾ ਸੀ ਵੈਸੇ ਕਿ ਜਿਹੜਾ ਅਮੈਰੀਕਾ ਕੈਨੇਡਾ ਹੈਗਾ ਉਹਦੇ ਨਾਲ ਟੈਰਫਾਂ ਦੀ ਜਿਹੜੀ ਟੈਰਫ ਦੇ ਵਿੱਚ ਕੋਈ ਤਬਦੀਲੀਆਂ ਜਿਹੜੀਆਂ ਕੀਤੀਆਂ ਸੀ ਉਹ ਵੀ ਅੱਜ ਤੋਂ ਜਿਹੜੀਆਂ ਲਾਗੂ ਜਿਹੜੀਆਂ ਹੋ ਗਈਆਂ ਹੈਗੀਆਂ, ਜਿਹਦੇ ਵਿੱਚ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਕਿ 50% ਟੈਰਫ ਜਿਹੜਾ ਕੁਝ 110 ਪ੍ਰੋਡਕਟ ਜਿਹੜੇ ਨਵੇਂ ਆ ਉਹਦੇ ਸ਼ਾਮਿਲ ਕਰ ਦਿੱਤੇ ਹੈਗੇ ਆ ਤਾਂ ਕੁਛ ਨੂੰ ਜਿਹੜਾ ਉਦੋਂ ਐਕਸਕਲੂਡ ਕਰ ਦਿੱਤਾ ਹਟਾ ਦਿੱਤਾ ਜਿਹਦੇ ਤੋਂ ਉਹਨੂੰ ਦਿੱਕਤ ਲੱਗਦੀ ਸੀਗੀ ਕਿ ਇਹ ਜਿਹੜਾ ਸਾਡਾ ਜਿਹੜਾ ਇੱਥੇ ਕੰਮ ਕਾਰ ਜਿਹੜਾ ਪ੍ਰਭਾਵਿਤ ਹੋ ਰਿਹਾ ਜਿਹਦੇ ਸਾਲਟ ਸ਼ੂਗਰ ਸੀਮੈਂਟ ਸਵਿਚ ਬੋਰਡ ਤੇ ਟੋਇਲਟਸ ਪੇਪਰ ਇਹਦੇ ਉੱਪਰ ਜਿਹੜਾ ਟੈਰਫ ਹੈ ਉਹ ਘਟਾਇਆ ਗਿਆ ਹੈਗਾ। ਦੂਜੇ ਪਾਸੇ ਆਪਾਂ ਕਹਿ ਸਕਦੇ ਮੋਟਰ ਬੋਰਡਸ ਫਰਨੀਚਰ ਅਲਮੀਨੀਅਮ ਪੇਪਰ ਵੁੱਡ ਪ੍ਰੋਡਕਟ ਸਟੀਲ ਇਲੈਕਟ੍ਰੋਨਿਕ ਤੇ ਇਹਦੇ ਉੱਪਰ 50% ਟੈਰਫ ਜਿਹੜਾ ਅੱਜ ਮੰਗਲਵਾਰ ਰਾਤ ਤੋਂ ਲਾਗੂ ਵੀ ਹੋ ਗਿਆ। ਸੋ ਉਹਨਾਂ ਦੀ ਜਿਹੜੀ ਕੰਪਲੈਕਸਿਟੀ ਆ ਇਹ ਬੜੀ ਗੁੰਝਲਦਾਰ ਹੈਗੀ ਆ ਸਮਝਣ ਵਾਸਤੇ ਕਿ ਕਿਵੇਂ ਉਹਨਾਂ ਦੇ ਉੱਤੇ ਭਰੋਸਾ ਕੀਤਾ ਜਾਵੇ ਕਿ ਇੱਕ ਪਾਸੇ ਉਹ ਕਹਿ ਰਹੇ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਸਮਝੌਤੇ ਪਾਸੇ, ਦੂਜੇ ਪਾਸੇ ਅੱਜ ਅੱਧੀ ਰਾਤ ਤੋਂ 50% ਜਿਹੜੇ ਟੈਰਫ ਆ ਉਹ ਹੋਰ ਲੱਗਣ ਜਾ ਰਿਹਾ। ਸੋ ਕੁੱਲ ਮਿਲਾ ਕੇ ਲੱਗ ਗਿਆ ਪਰਫੈਕਟ ਹੋ ਗਿਆ। ਸੋ ਇਹਨਾਂ ਹਾਲਤਾਂ ਦੇ ਚੱਲਦਿਆਂ ਜਿਹੜੀ ਮਿਡਲ ਈਸਟ ਦੇ ਵਿੱਚ ਇੱਕ ਜਿਹੜਾ ਹਾਲਾਤ ਮੌਜੂਦਾ ਬਣੇ ਹੈਗੇ ਆ, ਪਹਿਲਾਂ ਹੀ ਇਰਾਨ ਦੇ ਨਾਲ ਜਿਹੜੀ ਲੱਤ ਅਮੈਰੀਕਾ ਦੀ ਡੂੰਘੀ ਫਸ ਗਈ ਸੀਗੀ ਜਿਹਦੇ ਅਸਰ ਜਿਹੜੇ ਆ ਹੁਣ ਜਦੋਂ ਤੇਲ ਸਪਲਾਈ ਪ੍ਰਭਾਵਿਤ ਹੋਊਗੀ ਤੇ ਅਮੈਰੀਕਾ ਤੋਂ ਵੱਖਰਾ ਕਿੱਦਾਂ ਰਹੂਗਾ ਜੀ, ਉਹ ਹੈਗੇ ਆ। ਦੂਜੇ ਪਾਸੇ ਕੈਨੇਡਾ ਦੇ ਨਾਲ ਬਰਾਬਰ ਜਦੋਂ ਕੈਨੇਡਾ ਨੇ ਪਰਸਪਰ ਟੈਰਫ ਲਾਏ ਆ ਤਾਂ ਡੈਮੋਕਰੇਟਸ ਕੀ ਆਪਣੇ ਰਿਪਬਲਿਕਨਸ ਵੀ ਅੰਦਰ ਜਿਹੜੇ ਖਾਤਰੇ ਉਹਨਾਂ ਨੂੰ ਡਰ ਪਿਆ ਹੈਗਾ ਇਸ ਗੱਲ ਦਾ ਕਿ ਜੇ ਏਦਾਂ ਹੀ ਜਾਰੀ ਰਿਹਾ ਸਮੇ ਜੀ ਤਾਂ ਫਿਰ ਉਹਨਾਂ ਦਾ ਰੀਇਲੈਕਟ ਹੋਣਾ ਮਿਡ ਟਰਮ ਦੇ ਇਲੈਕਸ਼ਨ ਨਵੰਬਰ ਚ ਔਖਾ ਹੈਗਾ ਆ। ਉਹਨੂੰ ਚੱਲਦਿਆਂ ਹੋਇਆ ਜਿਹੜੇ ਮੌਜੂਦਾ ਹਾਲਾਤਾਂ ਦੇ ਵਿੱਚ ਹੋ ਸਕਦਾ ਕਿ ਜਿਹੜੀ ਸਿਟਿੰਗ ਹੈ ਕੈਨੇਡਾ ਤੇ ਅਮਰੀਕਾ ਦੀ ਉਹ ਆਪਸ ਵਿੱਚ ਦੁਬਾਰਾ ਹੋ ਸਕਦੀ ਹੈ ਜੀ।
2: ਜੀ ਬਹੁਤ ਬਹੁਤ ਧੰਨਵਾਦ ਗੁਰਮੁਖ ਭਾਅ ਜੀ, ਸਾਨੂੰ ਤੁਸੀਂ ਅਪਡੇਟ ਦਿੱਤੀਆਂ, ਥੈਂਕ ਯੂ ਸਰ
0: ਜੀ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਉੱਥੇ ਦੋਸਤੋ ਇੱਥੇ ਇਹ ਤਾਂ ਗੁਰਮੁਖ ਭਾਅ ਜੀ ਹੁਣਾਂ ਨੇ ਸਾਰੀਆਂ ਜਿਹੜੀਆਂ ਅਪਡੇਟਸ ਹੈ ਤਕਰੀਬਨ ਸਾਂਝੀਆਂ ਕਰਤੀਆਂ, ਕੁਛ ਕੁ ਜਿਹੜੀਆਂ ਇੱਕ ਦੋ ਇਸ਼ੂ ਹੈ ਉਹਦੇ 'ਤੇ ਹੁਣ ਮੈਂ ਗੱਲ ਕਰਨੀ ਚਾਹਾਂਗਾ ਅਤੇ ਮੈਨੂੰ ਆਸ ਹੈ ਵੀ ਤੁਸੀਂ ਉਹਦੇ ਵਿੱਚ ਸ਼ਮੂਲੀਅਤ ਕਰੋਗੇ। ਇੱਕ ਅੰਮ੍ਰਿਤ ਭਾਅ ਜੀ ਜਿਹੜਾ ਤੁਸੀਂ 50 million ਹੀ ਸੀਗਾ ਉਹ 5 million ਸੀਗਾ ਜਿਹੜਾ CRA ਵੱਲੋਂ ਮਿਸਟੇਕਨਲੀ ਹੈ ਜਿਹੜਾ ਪੇਡ ਕਰ ਦਿੱਤਾ ਗਿਆ ਸੀਗਾ ਟੈਰਿਸ ਵੈਲਸ ਨੂੰ, ਅਤੇ ਬਾਅਦ ਦੇ ਵਿੱਚ 2 ਮਹੀਨਿਆਂ ਬਾਅਦ CRA ਨੂੰ ਆਪਣੀ ਗਲਤੀ ਰਿਲਾਈਜ਼ ਹੋਈ ਅਤੇ ਉਹਨਾਂ ਨੇ ਜਦ ਬੀਬੀ ਤੋਂ ਮੰਗਿਆ ਹਾਂਜੀ ਫਿਰ ਕੌਣ ਕਿੱਥੇ ਦਿੰਦਾ, ਫਿਰ ਫਿਲਹਾਲ ਜਿਹੜੀ ਆ ਰਿਕਵਰੀ ਇਸ ਹਿਸਾਬ ਦੇ ਨਾਲ ਹੈ ਕਹਿੰਦੇ ਕੋਰਟ ਆਰਡਰ ਹੈ ਜਿਹੜਾ CRA ਨੇ ਲੈ ਲਿਆ 4.2 million ਦੇ ਉਹਦੇ ਐਸੈਟਸ ਹੈ ਜਿਹੜੇ ਉਹ ਫਰੀਜ਼ ਕਰ ਦਿੱਤੇ ਅਤੇ CRA ਨੇ ਹੁਣ ਕਿਹਾ ਹੈ ਵੀ ਭਾਈ ਉਸ ਬੀਬੀ ਵੱਲ ਹੁਣ 7.9 million ਪੈਨਲਟੀ ਅਤੇ ਇੰਟਰਸਟ ਪਾ ਕੇ ਉਹ ਬਕਾਇਆ ਬਾਕੀ ਹੈ। ਸੋ ਇਹ ਉਹਦੇ 'ਤੇ ਅਪਡੇਟ ਹੈ ਜਿਹੜੀ ਹੁਣ ਰੀਸੈਂਟ ਹੈ। ਅਤੇ ਆਓ ਫਿਰ ਇੱਕ ਜਿਹੜੀ ਵਾਰ ਵਾਰ ਜਿਹੜੀ ਹੈ ਖਬਰ ਹੈ, ਮੈਨੂੰ ਕੁਛ ਕੁ ਸਰੋਤਿਆਂ ਨੇ ਵੀ ਕਾਲ ਕੀਤੀ ਇਹਦੇ 'ਤੇ ਜ਼ਰੂਰ ਤੁਸੀਂ ਇਹ ਜਿਹੜਾ ਗੱਲ ਕਰੀਓ ਕਿਉਂਕਿ ਹੁਣ ਇਲੈਕਸ਼ਨਸ ਦਾ ਸੀਜ਼ਨ 'ਚ ਆ ਰਿਹਾ, ਮਿਊਂਸੀਪਲ ਇਲੈਕਸ਼ਨਸ ਹੈ ਜਿਹੜੀਆਂ ਵੱਖ ਵੱਖ ਜਿਹੜੇ ਉਮੀਦਵਾਰ ਹੈ ਉਹ ਕੰਪੇਨ ਕਰ ਰਹੇ ਨੇ ਕੋਈ ਰੀਇਲੈਕਸ਼ਨ ਵਾਸਤੇ ਕਰ ਰਹੇ ਹੈ, ਅਤੇ ਉਹਦੇ 'ਤੇ ਇੱਕ ਹੁਣ ਸਵਾਲ ਆ ਰਿਹਾ। ਮੈਨੂੰ ਵੀ ਇੱਕ ਜਗ੍ਹਾ ਮੌਕਾ ਮਿਲਿਆ ਇੱਕ ਏਰੀਏ ਦੇ ਵਿੱਚ, ਇੱਕ ਵਾਰਡ ਦੇ ਵਿੱਚ, ਉੱਥੇ ਵੀ ਹੋਇਆ ਅਤੇ ਉੱਥੇ ਹਾਲਾਂਕਿ ਆ ਜਿਹੜੇ MPP ਪਹੁੰਚੇ ਹੋਏ ਸੀਗੇ ਅਤੇ ਉੱਥੇ ਵੀ ਆ ਜਿਹੜਾ MPP ਸਾਹਿਬ ਨੂੰ ਆ ਜਿਹੜਾ ਇਸ ਕਰਕੇ ਘੇਰ ਲਿਆ ਗਿਆ ਵੀ ਪੈਨਲਟੀ ਆ ਜਿਹੜੀਆਂ ਪਾਰਕਿੰਗ ਦੇ ਉੱਤੇ ਬਹੁਤ ਮਿਲ ਰਹੀਆਂ ਨੇ। ਅਤੇ ਦੂਸਰਾ ਉਹਨਾਂ ਦਾ ਇਹ ਸੀਗਾ ਵੀ ਡਰਾਈਵੇ 'ਤੇ ਜਿੱਦਾਂ ਸਾਈਡਵਾਕ ਲੰਘਦੀ ਪਈ ਆ ਡਰਾਈਵੇ ਦੇ ਵਿੱਚ ਕਾਰ, ਉੱਥੇ ਗੱਡੀ ਦੇ ਟਾਇਰ ਨਹੀਂ ਹੈਗੇ ਆ, ਫਿਰ ਵੀ ਆ ਜਿਹੜਾ ਕਿਉਂਕਿ ਜਿਹੜਾ ਕੁਛ ਹਿੱਸਾ ਹੁੰਦਾ ਓਵਰ ਹੈਂਗ ਵਾਲਾ ਉਹ ਜਿਹੜਾ ਆ ਉੱਥੇ ਆ ਰਿਹਾ, ਉਹਦੇ ਕਰਕੇ ਵੀ ਆ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਸਿਟੀ ਵੱਲੋਂ। ਅਤੇ ਮੈਂ ਤੁਹਾਡੇ ਨਾਲ ਇਹਦੇ ਨਾਲ ਇੱਕ ਰਿਲੇਟ ਖਬਰ ਹੋਰ ਵੀ ਕਰ ਦਿੰਦਾ। ਜੂਨ ਤੱਕ ਪਹਿਲੇ 6 ਮਹੀਨਿਆਂ ਦੇ ਵਿੱਚ ਸਿਟੀ ਵੱਲੋਂ ਪਾਰਕਿੰਗ, ਬੈਂਟ ਦੀ ਗੱਲ ਕਰ ਰਿਹਾ, ਪਾਰਕਿੰਗ ਦੇ ਇਫਸ ਦੇ ਨਾਲ ਦੇਖੀਏ 165% ਮੋਰ ਪਾਰਕਿੰਗ ਟਿਕਟਸ ਹੈ ਜਿਹੜੀਆਂ ਉਹ ਦਿੱਤੀਆਂ ਗਈਆਂ ਅਤੇ ਇਹ ਵੀ ਇੱਕ ਖਬਰ ਹੈ ਜੋ ਮੈਂ ਇਹਦੇ ਨਾਲ ਰਿਲੇਟ ਕਰਨਾ ਚਾਹਾਂਗਾ ਅਤੇ ਮਿਲੀਅਨਸ ਆਫ ਡਾਲਰ ਹੈ ਜਿਹੜੇ ਸਿਟੀ ਨੂੰ ਆਸ ਹੈ ਵੀ ਉਸ ਨੂੰ ਰੈਵਨਿਊ ਦੇ ਤੌਰ 'ਤੇ ਜਨਰੇਟ ਹੋਵੇਗਾ। ਹੁਣ ਸਵਾਲ ਹੈ ਜਿਹੜੇ ਵੱਖ ਵੱਖ ਇਹ ਕਰ ਰਹੇ ਹੈ ਵੀ ਜੇ ਹੁਣ ਘਰ ਇੱਕ ਬਣ ਰਿਹਾ ਆ, ਜੇ ਡਿਟੈਚ ਘਰ ਵੀ ਬਣ ਰਿਹਾ ਆ 2500 ਲਾ ਲਓ 3000 ਸਕੇਅਰ ਫੀਟ, ਅਤੇ ਕੀ ਸਿਟੀ ਨੂੰ ਇਹ ਨਹੀਂ ਚਾਹੀਦਾ ਵੀ ਨਾਲ ਦੀ ਨਾਲ ਹੈ ਜਿਹੜਾ ਐਟਲੀਸਟ 4 ਗੱਡੀਆਂ ਦੀ ਪਾਰਕਿੰਗ ਵੀ ਹੈ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਘਰ ਵੱਡਾ ਹੁੰਦਾ ਅਤੇ ਪਾਰਕਿੰਗ ਸਿਰਫ 2 ਗੱਡੀਆਂ ਦੀ ਮਿਲ ਰਹੀ ਹੈ, ਅਤੇ ਉਸ ਤੋਂ ਉੱਤੇ ਜੇ ਬੇਸਮੈਂਟ ਹੈ ਜਿਹੜੀ ਬਣਾਈ ਜਾਵੇ ਅਤੇ ਉਹਦੇ ਵਾਸਤੇ ਵੀ ਪਾਰਕਿੰਗ ਹੈ ਜਿਹੜੀ ਤੁਹਾਨੂੰ ਦੱਸਣੀ ਪੈਂਦੀ, ਤਾਂ ਹੀ ਅੱਜ ਕੱਲ੍ਹ ਲੀਗਲ ਬੇਸਮੈਂਟ ਹੈ ਜਿਹੜੀ ਇੰਪਰੂਵ ਹੁੰਦੀ ਹੈ। ਸੀ ਪਾਰਕਿੰਗ ਨੂੰ ਲੈ ਕੇ ਕੀ ਬਾਕੀ ਹੈ ਜਿਹੜੇ ਅੱਜ ਕੱਲ੍ਹ ਪਾਰਕਿੰਗ ਟਿਕਟਸ ਬਹੁਤ ਮਿਲ ਰਹੀਆਂ ਨੇ, ਤੁਹਾਡਾ ਕੋਈ ਏਰੀਆ ਇਸ ਚੀਜ਼ ਤੋਂ ਪ੍ਰਭਾਵਿਤ ਹੈ ਜਾਂ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ, ਜਾਂ ਫਿਰ ਤੁਹਾਨੂੰ ਲੱਗਦਾ ਵੀ ਨਹੀਂ ਇਹ ਬਾਇਲਾਸ ਦੀ ਲੋੜ ਸੀਗੀ, ਕਈਆਂ ਵੱਲੋਂ ਹੈ ਜਿਹੜਾ ਗੈਰ ਕਾਨੂੰਨੀ ਤੌਰ 'ਤੇ ਹੈ ਜਿਹੜਾ ਪਾਰਕ ਕੀਤਾ ਜਾ ਰਿਹਾ ਸੀਗਾ, ਉਸ ਕਰਕੇ ਇੱਦਾਂ ਦੇ ਬਾਇਲਾਸ ਦੀ ਸਖਤੀ ਹੋਣੀ ਹੈ ਜਿਹੜੀ ਉਹ ਇਸ ਟਾਈਮ ਸਮੇਂ ਦੀ ਲੋੜ ਸੀ। ਸੋ ਇਹਦੇ 'ਤੇ ਤੁਸੀਂ ਆਪਣੇ ਆ ਜਿਹੜੇ ਵਿਊ ਪੁਆਇੰਟਸ ਦੇ ਸਕਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਬੇਨਤੀ ਇੱਕ ਮੰਨ ਲਿਓ, ਆਪਾਂ ਬਸ ਸੀਮਾ ਦੇ ਵਿੱਚ ਮਰਿਆਦਾ ਦੇ ਵਿੱਚ ਰਹਿ ਕੇ ਆਪਾਂ ਗੱਲ ਕਰਨੀ ਹੈ। ਸੋ ਪਾਰਕਿੰਗ ਟਿਕਟਸ ਨੂੰ ਲੈ ਕੇ ਦੋਸਤੋ ਤੁਸੀਂ ਆਪੋ ਆਪਣੇ ਵਿਚਾਰ ਦੇ ਸਕਦੇ ਹੋ। ਸਿਟੀ ਆਫ ਬ੍ਰੈਂਪਟਨ ਵੱਲੋਂ ਇਸ ਟਾਈਮ ਹੈ ਜਿਹੜੀ ਸਖਤੀ ਦਿਖਾਈ ਜਾ ਰਹੀ ਹੈ ਬਾਇਲਾਜ ਨੂੰ ਲੈ ਕੇ। ਸੋ ਸਟੂਡੀਓ ਦਾ ਨੰਬਰ 905-673-3337 9057333337 'ਤੇ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ। ਲਾਈਨਸ ਮੇਰੀਆਂ ਸਾਰੀਆਂ ਫਲੈਸ਼ ਕਰ ਰਹੀਆਂ, ਇੱਕ ਇੱਕ ਕਰਕੇ ਮੈਂ ਤੁਹਾਡੀਆਂ ਜਿਹੜੀਆਂ ਕਾਲਸ ਹੈ ਜਿਹੜੀਆਂ ਏਅਰ 'ਤੇ ਕਰ ਸਕਦਾ। ਬਾਕੀ ਤੁਸੀਂ ਆ ਜਿਹੜਾ ਮੇਰੇ ਨਾਲ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਵੀ ਜੁੜ ਸਕਦੇ ਹੋ ਦੋਸਤੋ। ਉੱਥੇ ਲੋਕਲ ਇਸ਼ੂਜ਼ ਜਾਂ ਵੱਖ ਵੱਖ ਜਿਹੜੇ ਸਾਡੇ ਪੋਲੀਟੀਸ਼ੀਅਨਸ ਹੈ ਉਹਨਾਂ ਦੇ ਨਾਲ ਅਸੀਂ ਗੁਫ਼ਤਗੂ ਇੰਟਰਵਿਊ ਕਰ ਰਹੇ ਹਾਂ, ਅਤੇ ਉਹ ਅਸੀਂ ਉੱਥੇ ਆਪਣੀ ਅਪਲੋਡ ਕਰ ਰਹੇ ਹਾਂ। ਇੰਸਟਾਗ੍ਰਾਮ ਹੋ ਗਿਆ, ਟਿਕਟੋਕ ਹੋ ਗਿਆ, ਫੇਸਬੁੱਕ ਹੋ ਗਿਆ, ਉੱਥੇ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ। ਸੋ ਮੇਰਾ ਨਾਮ ਸ਼ੰਮੀ ਪੱਠਲ ਕਰਕੇ ਤੁਸੀਂ ਸਰਚ ਕਰ ਸਕਦੇ ਹੋ, SHAMMI ਅਤੇ ਪੱਠਲ BHATHAL ਸ਼ੰਮੀ ਪੱਠਲ ਕਰਕੇ ਤੁਸੀਂ ਮੈਨੂੰ ਲੱਭ ਸਕਦੇ ਹੋ, ਅਤੇ ਸੋਸ਼ਲ ਮੀਡੀਆ 'ਤੇ ਵੀ ਤੁਸੀਂ ਮੇਰੇ ਨਾਲ ਹੈ ਜਿਹੜਾ ਉੱਥੇ ਜੁੜ ਸਕਦੇ ਹੋ। ਸੋ ਆਓ ਫਿਰ ਤੁਹਾਡੀਆਂ ਜਿਹੜੀਆਂ ਕਾਲਸ ਹੈ ਜਿਹੜੀਆਂ ਇੱਕ ਇੱਕ ਕਰਕੇ ਆਪਾਂ ਏਅਰ 'ਤੇ ਕਰਦੇ ਹਾਂ। 4146 ਜੀ ਸਵਾਗਤ ਹੈ ਜੀ।
4: ਹਾਂਜੀ ਸ਼ੰਮੀ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭਾਜੀ ਜੀ।
4: ਆਪਣੇ ਗੁਰਮੁਖੀ ਹੈਗੇ ਲਾਈਨ ਤੇ?
2: ਨਹੀਂ ਜੀ, ਉਹ ਚਲੇ ਗਏ ਭਾਜੀ।
4: ਚਲੋ ਥੋੜਾ ਸਾ ਕਰੈਕਸ਼ਨ ਕਰਵਾਏ ਤੇ, ਉਹ ਜਿਹੜਾ ਕਹਿ ਰਹੇ ਥੇ ਨਾ ਬਰੁਕਫੀਲਡ ਨੇ ਲਾਂਚ ਕੀਤਾ, ਉਹ ਸਾਰਾ ਬਰੁਕਫੀਲਡ ਦਾ ਨਹੀਂ ਹੈ
2: ਜੀ,
4: ਉਹ ਆਧਾ ਆਧਾ 50 billion ਤੋਂ ਨੰਬਰ ਠੀਕ ਹੈਗਾ, 25 billion ਬਰੁਕਫੀਲਡ ਕਾ, 25 billion ਕੈਨੇਡੀਅਨ ਪੈਨਸ਼ਨ ਫੰਡ ਕਾ ਹੈਗਾ।
2: ਹਾਂਜੀ, ਪਾਰਟਨਰਸ਼ਿਪ ਚ।
4: ਹਾਂ ਜੀ, ਵੈਰੀ ਗੁਡ। ਹਾਂ, ਔਰ ਉਸਕਾ ਨਾਮ ਰੱਖਿਆ ਮੇਪਲ ਫੰਡ। ਉਹ ਇਸ ਲਈ ਰੱਖਿਆ ਗਿਆ ਹੈ ਕਿ ਜਿਸ ਤੇ ਕਿਸੇ ਕੋ ਸ਼ੱਕ ਨਾ ਹੋਵੇ ਕਿ ਮਾਰਕਾ ਨੇ ਕਿਆ ਕਨਫਲਿਕਟ ਆਫ ਇੰਟਰਸਟ ਆ ਜਾਏਗਾ, ਹੈ ਜੀ, ਕਿਉਂਕਿ ਮਾਰਕਾ ਨੇ ਜੀ ਕਾਫੀ ਪੜ੍ਹੇ ਲਿਖੇ ਹੈਗੇ ਨਾ, ਇਕੋਨੋਮਿਸਟ ਹੈਗੇ, ਬਹੁਤ ਬੜੇ ਹੈ ਨਾ, ਸਮਾਰਟ ਹੈਗੇ ਕਾਫੀ, ਤੋ ਇਸ ਲਈ। ਔਰ ਇਹ ਹੈ ਉਹਦੀ ਐਂਟਰੀ, ਥੋੜਾ ਸਾ ਐਂਟਰੀ ਕਰਨੇ ਕਾ ਹੁੰਦਾ, ਫਿਰ ਧੀਰੇ ਧੀਰੇ ਜੇ ਉਹ ਇੰਡੀਆ ਮੇ ਥੋੜੀ ਜ਼ਮੀਨ ਕਬਜ਼ਾ ਕਰ ਲੇਤੇ, ਫਿਰ ਔਰ ਕਬਜ਼ਾ ਕਰ ਲੇਤੇ, ਫਿਰ ਔਰ ਆਗੇ ਬੜਾ ਲੇਤੇ ਹੈ ਨਾ, ਤੋ ਏਦਾਂ ਹੀ ਹੈਗਾ ਜੀ। ਜੋ ਇਹ ਸਾਰਾ ਇਹ ਜੋ ਇਹ ਝਾਂਸਾ ਦਿਆ ਜਾ ਰਿਹਾ ਹੈ ਕਿ ਇਨਵੈਸਟਮੈਂਟ ਫੰਡ ਕੇ ਨਾਮ ਤੇ ਕੈਨੇਡੀਅਨ ਕਾ ਪੈਨਸ਼ਨ ਫੰਡ ਕਾ ਪੈਸਾ ਆਪਣੇ ਕਬਜ਼ੇ ਮੇ ਕਰਨੇ ਕਾ ਕਾਮ ਹੋ ਰਿਹਾ ਹੈ ਕਿ, ਔਰ ਕੋਈ ਗੱਲ ਨਹੀਂ ਹੈਗੀ ਜੀ। ਓਕੇ ਜੀ, ਧੰਨਵਾਦ ਜੀ।
2: ਬਹੁਤ ਬਹੁਤ ਧੰਨਵਾਦ ਜੀ ਸਰ, ਥੈਂਕ ਯੂ ਤੁਹਾਡਾ ਤੇ ਕਰੈਕਸ਼ਨ ਕਰਨ ਦਾ। ਸੋ ਅਗਲੀ ਕਾਲ ਤੇ ਚੱਲਦੇ ਸਰਵਰਿੰਦਰ ਭਾਜੀ ਜੀ, ਆਏ ਨੂੰ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
2: ਬਸ ਵਧੀਆ ਭਾਜੀ, ਬਹੁਤ ਵਧੀਆ, ਥੈਂਕ ਯੂ ਜੀ।
5: ਹਾਂ, ਤੁਸੀਂ ਪਾਰਕਿੰਗ ਦੀ ਜਿਹੜੀ ਗੱਲ ਕਰਦੇ ਆ ਭਾਜੀ, ਇਹ ਤਾਂ ਵੀ ਟੂ ਮੱਚ ਹੀ ਆ, ਮਤਲਬ ਕਿ ਵੀ ਸਾਡੀ ਸਟੇਟ ਤੇ ਵੀ ਉਹਨਾਂ ਨੇ ਮੇਰਾ ਖਿਆਲ ਕੋਈ ਕਾਰ ਛੱਡੀ ਨਹੀਂ ਹੈਗੀ। ਹੁਣ ਤੁਸੀਂ ਦੱਸੋ ਵੀ ਦਿਨ ਦਿਹਾੜੇ ਵੀ ਮਤਲਬ ਕਿ ਤੁਸੀਂ ਉਹਨਾਂ ਨੇ ਉਹ ਟਿਕਟਾਂ ਲਾ ਰਿਹਾ ਸੀ ਬੰਦਾ, ਤੇ ਉਹਨੂੰ ਜਦੋਂ ਪੁੱਛਿਆ ਗਿਆ ਵੀ ਇਹ ਤੂੰ ਟਿਕਟਾਂ ਕਾਹਤੇ ਲਾ ਰਿਹਾ ਵਾ, ਉਹ ਕਹਿੰਦਾ ਵੀ 3 ਘੰਟੇ ਤੁਸੀਂ ਪਾਰਕਿੰਗ ਖੜਾ ਸਕਦੇ ਆ ਹਨਾ, ਵੀ ਡੇ ਟਾਈਮ, ਮਤਲਬ ਕਿ ਇਹ ਅੱਜ ਤੱਕ ਪਹਿਲਾਂ ਕਦੇ ਸੁਣਿਆ ਹੀ ਨਹੀਂ ਸੀ। ਰਾਤ ਨੂੰ 2 ਵਜੇ ਤੋਂ ਸਵੇਰੇ ਦੇ 6 ਵਜੇ ਤੱਕ ਹੁੰਦੀ ਸੀ ਵੀ ਤੁਸੀਂ ਪਾਰਕਿੰਗ ਨਹੀਂ ਲਾ ਸਕਦੇ ਸਟ੍ਰੀਟ ਤੇ ਆਪਦੀ ਤੇ। ਫੇਰ ਉਹਨੂੰ ਪੁੱਛਿਆ ਵੀ ਚਲੋ ਮੰਨ ਲਿਆ ਤੇਰੇ ਮੁਤਾਬਕ, ਵੀ ਤੈਨੂੰ ਕੀ ਪਤਾ ਵੀ 3 ਘੰਟੇ ਹੋਏ ਗੱਡੀ, ਕਹਿੰਦਾ ਮੈਂ ਇੱਥੇ ਨਿਸ਼ਾਨ ਲਾ ਗਿਆ। ਉਹ ਕਹਿੰਦਾ ਦਿਖਾ ਨਿਸ਼ਾਨ ਕਿੱਥੇ ਆ, ਉਹਦੀ ਬਹਿਸ ਕਾਲੇ ਨਾਲ ਹੋ ਰਹੀ ਸੀ, ਠੀਕ ਆ ਕਹਿੰਦਾ, ਤੇ ਉੱਥੇ ਕੋਈ ਨਿਸ਼ਾਨ ਨਹੀਂ ਸੀ, ਉਹ ਫੇਰ ਵੀ ਟਿਕਟ ਲਾ ਕੇ ਚੱਲਿਆ ਗਿਆ, ਮਤਲਬ ਕਾਲਾ ਅਪਸੈਟ ਸੀ। ਫਿਰ ਬਾਅਦ ਚ ਉਹਦੇ ਨਿਗਾਹ ਪਈ ਵੀ ਇੱਥੇ ਕੈਮਰਾ ਹੈਗਾ ਵਾ, ਫਿਰ ਉਹਨੇ ਕੈਮਰੇ ਤੋਂ ਫੁਟੇਜ ਉਹਨਾਂ ਤੋਂ ਕਹਿ ਕੇ ਕਢਾਈ, ਤੇ ਉਹਦੇ ਵਿੱਚ ਉਹ ਟਾਈਮ ਹੈਗਾ ਹੀ ਨੀ, ਉਹ 1.5 ਘੰਟਾ ਹੀ ਹੋਈ ਸੀ ਉਹਨਾਂ ਨੇ ਗੱਡੀ ਬਾਹਰ ਲਾਏ ਨੂੰ। ਹੁਣ ਉਹ ਬੰਦੇ ਨੇ ਫਸਣਾ ਵਾ, ਜਦੋਂ ਉਹ ਕਹਿੰਦਾ ਮੈਂ ਕੋਰਟ ਜਾਊਂਗਾ ਵੀ ਨਾਲੇ ਤਾਂ ਮੈਂ ਆਪਣੀ ਜਿਹੜੀ ਉਹ ਪੇ ਲਊਂਗਾ ਵੀ ਜਿੱਦਣ ਤਾਂ ਮੈਂ ਡੇ ਆਫ ਕਰੂੰਗਾ, ਤੇ ਨਾਲੇ ਮੈਂ ਵੀ ਉਹ ਸਿਟੀ ਨੂੰ ਕਹੂੰਗਾ ਵੀ ਇਹ ਟਿਕਟ ਇਹਨੇ ਲਾਈ ਕਾ ਤੂੰ ਆ। ਨੰਬਰ 2 ਤੇ ਭਾਜੀ ਇਹ ਹੁਣ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਨਾ, ਉਹ ਜਿਹੜੀ ਵਾਕਿੰਗ ਤੇ ਹੁੰਦੀ ਆ ਵੀ ਤੁਹਾਡੀ ਗੱਡੀ, ਉਹ ਟਾਇਰ ਟੂ ਟਾਇਰ ਹੁੰਦੇ ਨੇ, ਨਾ ਕਿ ਉਹ ਆਪਣੇ ਕਹਿੰਦਾ ਵੀ ਮਤਲਬ ਕਿ ਤੁਹਾਡੀ ਗੱਡੀ ਉੱਤੇ ਹੈਂਗ ਹੋ ਰਹੀ ਆ ਤਾਂ ਫਿਰ ਸਾਰੀਆਂ ਗੱਡੀਆਂ ਉੱਥੇ ਤਾਂ ਫਿਰ ਤੁਹਾਨੂੰ ਆਪਣੇ ਕਹਿੰਦਾ ਫੀਐਟ ਗੱਡੀ ਚਾਹੀਦੀ ਆ ਛੋਟੀ ਜਿਹੀ ਕੋਈ ਹਨਾ ਫੀਐਟ ਵਰਗੀ। ਤੇ ਇੱਕ ਦੂਜੀ ਗੱਲ ਆ ਕਿ ਵੀ ਜਿੱਥੇ ਇਹ ਹੈਗਾ ਵਾ ਕੋਈ ਵੀ ਆਰਡਰ ਹੈਗਾ ਵਾ ਉੱਥੇ ਇੱਕ ਤੁਹਾਨੂੰ ਮੈਟਲ ਦਾ ਨਿਸ਼ਾਨ ਲਾਇਆ ਜਾਂਦਾ ਵਾ ਆਪਣੇ ਕਹਿੰਦਾ ਸਾਈਨ ਲਾਏ ਜਾਂਦੇ ਨੇ ਮੈਟਲ ਦੇ ਵੀ ਦੋ ਤੋਂ ਤਿੰਨ ਜਾਂ ਪੰਜ ਤੋਂ ਸੱਤ ਇੱਥੇ ਪਾਰਕਿੰਗ ਕਰ ਸਕਦੇ ਤੁਸੀਂ ਆਮ ਕਰਕੇ ਦੇਖੇ ਹੋਣਗੇ ਠੀਕ ਹੈ ਕਹਿੰਦਾ
2: ਜੀ।
5: ਉੱਥੇ ਕੋਈ ਮੈਟਲ ਦਾ ਨਿਸ਼ਾਨ ਨੀ ਹੈਗਾ ਕੁਛ ਨੀ ਹੈਗਾ ਉਹ ਜਦੋਂ ਬੰਦੇ ਨੇ ਕਹਿੰਦਾ ਉਹਨਾਂ ਨੂੰ ਫੋਨ ਵੀ ਕੀਤਾ ਪਾਰਕਿੰਗ ਵਾਲੇ ਤੋਂ ਅੱਗੋਂ ਪਾਰਕਿੰਗ ਵਾਲੇ ਉਹ ਕੋਈ ਉਹਨਾਂ ਨਾਲ ਜੋ ਗੱਲ ਹੋ ਰਹੀ ਸੀ ਉਹ ਕਹਿੰਦਾ ਵੀ ਉਹਨੇ ਆਖਿਆ ਵੀ ਇਹ ਤਾਂ ਵੀ ਚਿਰ ਦਾ ਲਾ ਪਾਸ ਕੀਤਾ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਇਨਫੋਰਮੇਸ਼ਨ ਨੀ ਹੈਗੀ ਵੀ ਜਦੋਂ ਤੁਸੀਂ ਮਤਲਬ ਕਿ ਕੋਈ ਵੀ ਚੀਜ਼ ਪਾਸ ਕਰਦੇ ਕੋਈ ਵੀ ਗੱਲ ਹੁੰਦੀ ਆ ਤਾਂ ਤੁਸੀਂ ਜਾਂ ਤਾਂ ਪੈਂਪਲੇਟ ਭੇਜ ਦਿਓ ਮਤਲਬ ਕਿ ਕੋਈ ਨਾ ਕੋਈ ਇਨਫੋਰਮੇਸ਼ਨ ਤਾਂ ਹੋਣੀ ਚਾਹੀਦੀ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਵੀ ਇੰਨੇ ਚਿਰ ਤੋਂ ਗੱਡੀਆਂ ਖੜ ਰਹੀਆਂ ਨੇ ਠੀਕ ਆ ਕਹਿੰਦੇ ਅਸੀਂ ਤਾਂ ਰੋਜ਼ ਹੀ ਲਾਉਂਦੇ ਹਾਂ ਉਹ ਕਹਿੰਦੇ ਅਸੀਂ 25-25-30 ਸਾਲ ਤੋਂ ਉੱਥੇ ਰਹਿ ਰਹੇ ਹਾਂ ਤੇ ਮਤਲਬ ਕਿ ਵੀ ਉਹ ਉਹਨਾਂ ਦਾ ਵੀ ਉਹੀ ਆ ਵੀ ਲੋਕਾਂ ਨੇ ਜਾਣਾ ਨੇ ਵੀ ਇਹ ਪੇ ਕਰ ਦੇਣੀਆਂ $60-65 ਵੀ ਅਗਲਾ ਕਹਿੰਦਾ 30,000 ਛੱਡੋ ਪਰੇ ਪੇ ਕਰ ਦੋ ਰਾਈਟ। ਪਰ ਉਹਦੇ ਨਾਲ ਭਾਜੀ ਇਹ ਲੋਕੀ ਹੋਰ ਅਪਸੈਟ ਹੋ ਰਹੇ ਨੇ ਮਤਲਬ ਕਿ ਵੀ ਜਿਹੜਾ ਬੰਦਾ ਨਹੀਂ ਵੀ ਹੈਗਾ ਕਹਿੰਦਾ ਉਹਨੇ ਵੀ ਇਹਨਾਂ ਨੂੰ ਵੋਟਾਂ ਨੀ ਪਾਉਣੀਆਂ ਸੱਚੀ ਗੱਲ ਤਾਂ ਇਹ ਆ ਜਾਂ ਤਾਂ ਇਹ ਬੰਦਾ ਕੋਈ ਕਰਾ ਰਿਹਾ ਕੀ ਹੈ ਕੀ ਨਹੀਂ ਹੈ। ਅੱਛਾ ਉਹ ਜਿਹੜਾ ਬੱਚਾ ਕਹਿੰਦਾ ਇਹਨਾਂ ਨੇ ਨਵੇਂ ਰੱਖੇ ਨੇ ਉਹਦੇ ਕੋਲੇ ਵੀ ਸਹੀ ਇਨਫੋਰਮੇਸ਼ਨ ਨਹੀਂ ਸੀਗੀ ਤੇ ਜਿਹੜੇ ਜਿਹਨੂੰ ਤੁਸੀਂ ਫੋਨ ਕਰਦੇ ਵੀਕਐਂਡ ਤੇ ਉਹਨਾਂ ਰੱਖੇ ਹੋਏ ਨੇ ਉਹਨਾਂ ਕੋਲੇ ਵੀ ਸਹੀ ਇਨਫੋਰਮੇਸ਼ਨ ਨਹੀਂ ਹੈਗੀ ਠੀਕ ਹੈ ਕਹਿੰਦਾ। ਹਾਲਾਂਕਿ ਪਤਾ ਨੀ ਇਹ ਕਿੱਥੋਂ ਕੀ ਆਇਆ ਕੀ ਨਹੀਂ ਆਇਆ ਵੀ ਉਹ ਟਿਕਟਾਂ ਹਰ ਇੱਕ ਤੇ ਹੀ ਲਾਈ ਜਾਂਦਾ ਵਾ ਜਿਹੜੀ ਵੀ ਸਟਰੀਟ ਤੇ ਖੜੀਆਂ ਨੇ ਗੱਡੀਆਂ ਮੈਨੂੰ ਸਮਝ ਡੇ ਟਾਈਮ ਹੀ ਉਹ ਟਿਕਟਾਂ ਲਾਈ ਜਾਂਦਾ ਬੰਦਾ ਕੋਈ ਮਤਲਬ ਕਿ ਲਾਸਟ ਨੇ ਵੀ ਉਹਦਾ ਬਾਜਵਾ ਬੂਜਵਾ ਕਰਕੇ ਜੋ ਆਖਦਾ ਉਹਦੀ ਕਾਫੀ ਇੱਥੇ ਕਾਲੇ ਨਾਲ ਆਰਗੂਮੈਂਟ ਹੋ ਰਹੀ ਸੀ ਉਹ ਵਿਚਾਰੇ ਦੇ ਦੋ ਵਾਰੀ ਟਿਕਟ ਲਾ ਗਿਆ ਉਹ ਕਹਿੰਦਾ ਮੈਨੂੰ ਤੂੰ ਟਾਰਗੇਟ ਕਰ ਰਿਹਾ ਕਹਿੰਦਾ ਇੰਨਾ ਉਹ ਬੰਦਾ ਜਾਣੀ ਸੱਤਿਆ ਜੀ ਪਹਿਲਾਂ ਵੀ ਹੁਣ ਅਗਲੇ ਕੋਲ ਕਈ ਵਾਰੀ ਹੁੰਦਾ ਵੀ ਨਹੀਂ ਪੈਸੇ ਹੁੰਦੇ ਜਾਂ ਕੁਛ ਵੀ ਗੱਲ ਹੁੰਦੀ ਆ ਕਈ ਵਾਰੀ ਮੈਨੂੰ ਤਾਂ ਇਹ ਮਾਹੌਲ ਲੱਗਿਆ ਸੀ ਉਹਨਾਂ ਦਾ ਦੋਨਾਂ ਦਾ ਜਿਵੇਂ ਆਰਗੂਮੈਂਟ ਹੋ ਰਹੀ ਦੋਨਾਂ ਦੇ ਵਿੱਚ ਕਿਤੇ ਮੈਂ ਵੀ ਉਹ ਕਾਲਾ ਕਿਤੇ ਉਹਦੇ ਸੱਟ ਪੇਟ ਨਾ ਮਾਰ
2: ਝੜਪੀ ਨਾ ਹੋ ਜਾਵੇ ਹਨਾ।
5: ਹਾਂ ਬਿਲਕੁਲ ਸਹੀ ਗੱਲ ਆ ਉਹ ਬਹੁਤ ਅਪਸੈਟ ਸੀ ਉਹ ਕਹਿੰਦਾ ਸੀਗਾ ਵੀ ਤੂੰ ਦੂਜੀ ਵਾਰੀ ਇਹ ਟਿਕਟ ਲਾ ਕੇ ਗਿਆ ਵਾ ਕਹਿੰਦਾ ਵੀ ਇਹ ਗੱਲ ਕੀ ਆ ਹਨਾ
2: ਜੀ
5: ਮਤਲਬ ਕਿ ਆ ਭਾਜੀ ਸੋ ਮੱਚ ਸਹੀ ਗੱਲ ਆ ਤੁਹਾਡੀ ਇੱਕ ਮੈਂ ਹੋਰ ਕਰੈਕਸ਼ਨ ਆਈ ਡੋਂਟ ਨੋ ਵੀ ਸਹੀ ਆ ਗੱਲ ਜਾਂ ਨਹੀਂ ਜਿਹੜੀ ਬਰੁਕਫੀਲਡ ਬਾਰੇ ਕਹਿੰਦਾ ਭਾਜੀ ਨਿਊਜ਼ ਦਿੰਦੇ ਸੀ ਵੀ ਉਹ ਕਾਰਨੀ ਸਾਹਿਬ ਦੀ ਆ
2: ਜੀ ਜੀ
5: ਮੇਰਾ ਖਿਆਲ ਨੀ ਵੀ ਉਹ ਕਾਰਨੀ ਸਾਹਿਬ ਦੀ ਹੈ ਕਿਉਂਕਿ ਉਹ ਪਹਿਲਾਂ ਉਹਨਾਂ ਲਈ ਕੰਮ ਕਰਦੇ ਰਹੇ ਨੇ ਬਰੁਕਫੀਲਡ ਲਈ ਫਿਰ ਉਹਨਾਂ ਦੇ ਸ਼ੇਅਰ ਹੋਲਡਰ ਨੇ ਉਹ ਉਹਨਾਂ ਦੇ
6: ਬਿਲਡਰ ਇਹ ਸਿਟੀ ਦੀਆਂ ਗਲਤੀਆਂ ਸਾਰੀਆਂ ਬਿਲਡਰ ਨੂੰ ਕੱਲ ਹੀ ਨਹੀਂ ਕਿਹਾ ਕਿ ਡਰਾਈਵੇ ਸਾਈਡ ਵਾਕ ਪਿੱਛੇ ਕੱਢੋ ਇਹ ਗਲਤੀਆਂ ਸਿਟੀ ਦੀਆਂ ਸਿਟੀ ਆਪਣੀ ਗਲਤੀ ਤਾਂ ਦੱਸਦੀ ਨੀ ਕੋਈ ਇਹਦਾ ਪੈਸਾ ਹੀ ਹੈ ਨੀ ਸਿਟੀ ਕੋ ਪੇ ਲੋਕਾਂ ਜਿਹੜੇ ਵਰਕਰ ਰੱਖੇ ਉਹਨਾਂ ਦੀ ਪੇ ਦੇਣ ਨੂੰ ਜਿਹੜੇ ਫੰਡ ਆ ਉਹ ਵੀ ਮੁੱਕ ਰਹੇ ਗੁੰਡਾਗਰਦੀ ਆ ਹੁਣ ਪ੍ਰੋਪਰਟੀ ਟੈਕਸ ਕਿੰਨਾ ਕੁ ਵਧਾਈ ਐਤਕੀ ਦੇਖਣਾ ਬ੍ਰੈਂਪਟਨ ਦੇ ਲੋਕੀ ਕਿੰਨੇ ਕੁ ਜਾਗਦੇ ਆ ਆ ਦੇਖ ਲਓ ਰਾਜਸਥਾਨ ਚ ਕੱਲ ਕੀ ਹੋਇਆ ਲੋਕਾਂ ਨੇ ਉੱਥੇ ਬੀਜੇਪੀ ਤੀਜੇ ਨੰਬਰ ਦੇ ਸਾਈਡ ਤੇ ਹੁਣ ਇੱਥੇ ਦੇਖਣਾ ਪੰਜਾਬ ਚ ਦੇਖੋ ਲੋਕਾਂ ਨੇ ਬਦਲਤਾ ਨਾ ਉਹਨਾਂ ਨੂੰ ਆਪਾਂ ਕਹਿ ਦਿੰਦੇ ਸ਼ਰਾਬ ਪੀ ਕੇ ਵੋਟਾਂ ਪਾਉਂਦੇ ਫਲਾਨਾ ਹੁਣ ਇੱਥੇ ਬ੍ਰੈਂਪਟਨ ਵਾਲੇ ਨੂੰ ਦੇਖਣਾ ਕਿੰਨੇ ਕੁ ਵਜੇ ਲੋਕਾਂ ਦਾ ਜ਼ਮੀਰ ਜਾਗਦਾ ਇਹਨਾਂ ਦਾ ਇਹ ਤਾਂ ਗੁੰਡਾਗਰਦੀ ਭਾਜੀ ਸ਼ਰੇ ਆਉਂਦੇ ਨੇ ਪਰ ਕੁਛ ਗਲਤੀਆਂ ਸਾਡੀਆਂ ਵੀ ਆ ਲੋਕਾਂ ਦੀਆਂ ਮੈਂ ਉਹ ਵੀ ਨਾਲ ਕਹੂੰਗਾ ਅਸੀਂ ਵੀ ਲੋਕਾਂ ਨੇ ਨਾ 25-25 ਦੀ ਕੁੱਕੜਾਂ ਨੂੰ ਵਾੜੇ ਸੀ ਘਰਾਂ ਚ ਇਹ ਚੀਜ਼ ਬਿਨਾਂ ਅਸੀਂ ਨਾਲ ਭੁੱਲੀਏ ਹਨਾ
2: ਜੀ
6: ਪਰ ਸਾਰਿਆਂ ਤੋਂ ਵੱਡੀ ਗਲਤੀ ਸਿਟੀ ਦੀ ਆ ਜੀ ਥੈਂਕ ਯੂ ਭਾਜੀ
2: ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਲਦੇਵ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
7: ਮੈਂ ਤਾਂ ਭੁੱਲ ਹੀ ਗਿਆ ਮੈਨੂੰ
2: ਨਹੀਂ ਨਹੀਂ ਨਹੀਂ ਮਹਾਰਾਜ ਤੁਹਾਨੂੰ ਭੁੱਲ ਕੇ ਅਸੀਂ ਰਹਿਣਾ ਕਿ ਨਹੀਂ ਸ਼ਹਿਰ ਚ ਹਾਂਜੀ
7: ਦੇਖੋ ਜੀ ਇਹ ਤਾਂ ਤੁਹਾਡਾ ਮੇਰੇ ਇੱਥੇ ਤੁਸੀਂ ਨਾਂ ਚੇਂਜ ਕੀਤਾ ਫਿਰ ਤਾਂ ਬ੍ਰੈਂਪਟਨ ਸਿਟੀ ਦਾ ਬੇੜਾ ਹੋਰ ਗਰਕ ਹੋ ਜਾਣਾ ਸ਼ਰੇਆਮ ਤੱਕ ਅਗਲੇ ਬ੍ਰੈਂਪਟਨ ਸ਼ਹਿਰ ਚ ਹੁੰਦਾ ਬਾਕੀ ਜ਼ਿਲ੍ਹਿਆਂ ਚ ਤੇ ਨੀ ਹੁੰਦਾ ਨਾ ਕੋਈ ਟੈਕਸ ਲੱਗਦੀ ਆ ਨਾ ਕੋਈ ਹੋਰ ਨਾ ਕੋਈ ਟੈਕਸ ਵੱਧਦਾ ਆਪਣੇ ਲੋਕ ਫਿਰ ਕਹਿੰਦਾ ਰਜਾਈ ਮੀਡੀਆ ਕਹੀ ਜਾਵੇ ਨਾ ਫੈਕਟਰ ਬਣਾਉਣ ਦੀ ਕੋਈ ਤੋੜ ਹੀ ਹੈ ਨੀ ਦੱਸੋ ਲੋ ਮੀਡੀਆ ਵਾਲੇ ਕਹੀ ਜਾਵੇ ਉਹਨੂੰ ਕਹਿਣ ਦੀ ਲੋੜ ਨੀ ਹੁੰਦੀ
2: ਹੈ
7: ਵੀ ਤੂੰ ਰਜਾਈ ਚੋਂ ਪ੍ਰੋਗਰਾਮ ਕਰਨਾ ਕਹੀ ਜਾਣਾ ਫੈਕਟਰ ਦਾ ਤੋੜ ਹੈ ਨੀ ਤੇ ਬਾਕੀ ਹੁਣ ਦੇਖੋ ਸੁਖਰਾਜ ਸੰਧੂ ਨੇ ਬੇਚਾਰੇ ਨੇ ਆਵਾਜ਼ ਦਿੱਤੀ ਸੀ ਟਰੱਕਾਂ ਵਾਲਿਆਂ ਨੂੰ ਉੱਥੇ ਕਿੰਨੇ ਕੁ ਬੰਦੇ ਪਹੁੰਚੇ 25-30 ਜਾਂ 75 ਹੈ ਨਾ ਟਰੱਕ ਚਲਾਉਂਦਾ 50,000 ਬੰਦਾ ਬ੍ਰੈਂਪਟਨ ਦਾ ਤੇ ਮੁੜ ਕੇ ਚੀਕਾਂ ਮਾਰਦੇ ਹਾਂ ਤਨਖਾਹ ਮਾਰ ਗਈਆਂ ਹਨ ਪੈਸੇ ਨੀ ਮਿਲਦੇ ਤੇ ਉਹ ਉਦੋਂ ਜਾਗਦੀ ਜ਼ਮੀਰ ਵਾਲੇ ਗਏ ਕਾ ਤੁਹਾਨੂੰ ਫਿਰ ਉੱਤੇ ਉਹ ਸਗਰਾਜ ਵਿਚਾਰਾ ਮਹੀਨਾ ਬੋਲਦਾ ਰਿਹਾ ਵੀ ਆ ਜਾਓ ਆਪਾਂ ਇਕੱਠੇ ਹੋਈਏ ਤੇ ਪਹਿਲੀ ਤਾਂ ਗੱਲ ਉੱਥੇ ਜਾਣਾ ਇਹਨਾਂ ਨੂੰ ਆਪਾਂ ਨੂੰ ਜਾਣਾ ਚਾਹੀਦਾ ਪ੍ਰਵੇਸ਼ ਵਾਲੇ ਦੂਜੇ ਟ੍ਰਾਂਸਪੋਰਟ ਮੰਤਰੀ
2: ਬਲਦੇਵ ਭਾਜੀ ਫਿਕਸ ਟਰੱਕਿੰਗ ਨਾਓ ਆ ਜਿਹੜੀ ਮੈਂ ਆਪ ਏਅਰ ਤੇ ਕਿਹਾ ਸੀਗਾ ਵੀ ਮੈਂ ਕਿਹਾ ਕੋਸ਼ਿਸ਼ ਕਰਾਂਗਾ ਮੈਂ ਵੀ ਉੱਥੇ ਪਹੁੰਚਾਂਗਾ ਕਵਰੇਜ ਕਰਾਂਗਾ ਮੇਰੇ ਜਿਹੜੇ ਈਵੈਂਟ ਤੁਹਾਨੂੰ ਪਤਾ ਅੱਜ ਕੱਲ੍ਹ ਈਵੈਂਟਸ ਆ ਜਿਹੜੇ ਪੈਕਡ ਹੁੰਦੇ ਆ ਹਨਾ ਜੀ ਆਪਣੇ ਸੋ ਮੈਂ ਤਾਂ ਵੀ ਟਾਈਮ ਕੱਢ ਕੇ ਮੈਂ ਉੱਥੇ ਤਕਰੀਬਨ 12:15 ਪਹੁੰਚਿਆ ਜੀ ਮੈਂ ਤਾਂ ਵੀ ਉੱਥੇ ਜਾ ਕੇ ਮੈਂ ਭਾਜੀ ਨੂੰ ਕਹਿੰਦਾ ਮੈਂ ਕਿਹਾ ਭਾਜੀ ਈਵੈਂਟ ਚੱਲਦਾ ਹੀ ਪਿਆ ਆ ਤੇ ਕਹਿੰਦੇ ਹਾਂਜੀ ਚੱਲਦਾ ਪਿਆ ਜੇ ਚੱਲਣਾ ਆ ਘੰਟਾ ਕੁ ਹੋਰ ਤੇ ਮੈਂ ਉੱਥੇ ਪਹੁੰਚਿਆ ਤੇ ਮੈਨੂੰ ਵੀ ਆ ਜਿਹੜਾ ਇਸ ਗੱਲ ਦਾ ਥੋੜਾ ਜਿਹਾ ਹੋਇਆ ਵੀ ਆਪਾਂ ਇੰਨੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਰ ਉੱਥੇ ਪਹੁੰਚੇ 50 ਬੰਦਾ ਮਸੀ ਸੀਗਾ ਉੱਥੇ
7: ਇੱਥੇ ਦੇਖੋ ਟਰੱਕਾਂ ਵਾਲੇ ਰੋਜ਼ ਕਿੰਨੇ ਤੁਹਾਨੂੰ ਫੋਨ ਕਰਦੇ ਉਹਨਾਂ ਚ ਕੋ ਗਿਆ ਕੋਈ ਨੀ ਗਿਆ ਜਿਹੜੇ ਫੋਨ ਕਰਦੇ ਆ
2: ਜੀ ਜੀ ਆਵਾਜ਼ ਚੱਕਣੀ ਪੈਂਦੀ ਹੈ ਆਵਾਜ਼ ਚੱਕਣੀ ਚਾਹੀਦੀ ਹੈ ਇਕੱਠੇ ਹੋ ਕੇ ਚੱਕਣੀ ਚਾਹੀਦੀ ਹੈ ਨਾਲੇ
7: ਮੀਡੀਆ ਦਾ ਕਪੈਸਿਟੀ ਨਹੀਂ ਹੋਣਾ ਚਾਹੀਦਾ ਪੈਟਰ ਬੋਨ ਜਿੱਤ ਜਾਣਾ ਫਲਾਣਾ ਇਹਦੇ ਤੋੜ ਹੈ ਨੀਗਾ ਇਹਨੇ ਇਹ ਜੇ ਮੀਡੀਆ ਵਾਲੇ ਤੋਂ ਬਚ ਕੇ ਰਹੋ ਤੇ ਚੇਂਜ ਲਿਆ ਤੁਹਾਡੇ ਬ੍ਰਹਿਮ ਦਾ ਧੂੰ ਆਉਂਦਾ
2: ਜੀ
7: ਨਿਕਲ ਜਾਣਾ ਹੋਰ
2: ਜੀ
7: ਧੰਨਵਾਦ ਬਾਈ
2: ਥੈਂਕ ਯੂ ਜੀ ਬਹੁਤ ਧੰਨਵਾਦ ਦੋਸਤੋ ਤੇ ਉਹ ਜਿਹੜੀ ਕਵਰੇਜ ਹੈ ਅਸੀਂ ਆ ਜਿਹੜੇ ਅੱਜ ਜਾਂ ਕੱਲ ਆ ਜਿਹੜੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਸ਼ੇਅਰ ਕਰਾਂਗੇ ਦੋਸਤੋ ਜਿੰਨੇ ਵੀ ਜਿਹੜੇ ਈਵੈਂਟਸ ਹੋ ਰਹੇ ਆ ਉਹਨਾਂ ਦੀ ਕਵਰੇਜ ਆ ਜਿਹੜੀ ਹੁਣ ਮੈਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਣੀ ਸ਼ੁਰੂ ਕਰ ਦਿੱਤੀ ਹੈ ਸੋ ਤੁਸੀਂ ਸ਼ੰਮੀ ਭੱਠਲ ਕਰਕੇ ਇੰਸਟਾਗ੍ਰਾਮ ਹੋ ਗਿਆ ਟਿਕਟੋਕ ਹੋ ਗਿਆ ਫੇਸਬੁੱਕ ਹੋ ਗਿਆ ਉੱਥੇ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ SHAMMI ਤੇ ਭੱਠਲ BHATHAL ਕਰਕੇ ਆ ਜਿਹੜਾ ਤੁਸੀਂ ਮੈਨੂੰ ਸੋਸ਼ਲ ਪਲੇਟਫਾਰਮ ਤੇ ਲੱਭ ਸਕਦੇ ਹੋ 3515 ਪ੍ਰੀਤ ਭਾਜੀ ਸਤਿ ਸ਼੍ਰੀ ਅਕਾਲ
8: ਹਾਂਜੀ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
2: ਜੀ ਸਤਿ ਸ਼੍ਰੀ ਅਕਾਲ ਭਾਜੀ
8: ਦੇਖੋ ਪਾਰਕਿੰਗ ਇਸ਼ੂ ਦਾ ਜਿਹੜਾ ਆਪਾਂ ਗੱਲਬਾਤ ਕਰ ਰਹੇ ਹਾਂ ਦੇਖੋ ਜੀ ਹੈ ਤਾਂ ਇਹ ਸਾਰੀ ਸਿਟੀ ਦੀ ਪ੍ਰੋਬਲਮ ਹੈ ਕੋਈ ਵੀ ਜਦੋਂ ਪਲੈਨਿੰਗ ਹੁੰਦੀ ਹੈ ਘਰਾਂ ਦੀ ਤੇ ਆਪਾਂ ਨੂੰ ਪਤਾ ਹੀ ਹੈ ਵੀ ਇੱਕ ਘਰ ਦੇ ਵਿੱਚ ਚਾਰ ਮੈਂਬਰ ਤਾਂ ਹੋਣਗੇ ਚਾਰ ਮੈਂਬਰ ਹੋਣਗੇ ਤਾਂ ਚਾਰ ਗੱਡੀਆਂ ਤਾਂ ਹੋਣਗੀਆਂ ਹਨਾ ਫਿਰ ਹੁਣ ਪਿੱਛੇ ਸਿਟੀ ਨੇ ਕਿਹਾ ਸੀ ਤੁਸੀਂ ਬੈਕਯਾਰਡ ਚ ਵੀ ਰੂਮ ਬਣਾ ਲਓ ਕਈ ਬੰਦਿਆਂ ਨੇ ਬਣਾ ਕੇ ਚਾੜੇ ਆ ਜੀ ਰੈਂਟ ਤੇ
2: ਜੀ ਗਾਰਡਨ ਸੂਟ ਬਿਲਕੁਲ
8: ਤੇ ਉਹ ਗਾਰਡਨ ਸਵੀਟ ਵਾਲੇ ਜਿਹੜੇ ਬੰਦੇ ਦੋ ਰਹਿਣਗੇ ਜਾਂ ਤਿੰਨ ਰਹਿਣਗੇ ਉੱਥੇ ਉਹਨਾਂ ਨੇ ਕਾਰ ਪਾਰਕਿੰਗ ਕੀ ਸਿਟੀ ਸੈਂਟਰ ਕਰਕੇ ਆਇਆ ਕਰਨੀ ਹੈ ਜੀ ਜਾਣੀ ਕਿ ਸਿਟੀ ਇਹੋ ਜਿਹੇ ਕਾਨੂੰਨ ਲਾਗੂ ਕਰਦੀ ਆ ਉਹਦਾ ਟੈਕਸ ਇਕੱਠਾ ਕਰਦੇ ਬਾਰੇ ਤੇ ਉਹਨਾਂ ਨੂੰ ਪਤਾ ਨੀਗਾ ਵੀ ਕਾਰ ਪਾਰਕਿੰਗ ਦੀ ਇਸ ਏਰੀਏ ਦੇ ਵਿੱਚ ਪਹਿਲਾਂ ਹੀ ਪ੍ਰੋਬਲਮ ਹੈ ਤੇ ਜੇ ਪਿੱਛੇ ਅਸੀਂ ਲਾਓ ਕਰ ਰਹੇ ਹਾਂ ਉੱਥੇ ਕਪਲ ਵੀ ਰਿਹਾ ਉਹਨਾਂ ਕੋਲ ਦੋ ਗੱਡੀਆਂ ਹੋਈਆਂ ਗੱਡੀਆਂ ਮੂਹਰੇ ਪਾਰਕ ਕਰਨ ਨੂੰ ਥਾਂ ਨੀ ਉਹ ਕਿੱਥੇ ਕਰਨਗੇ ਜੇ ਸਟੇਟ ਦੇ ਕਰਦੇ ਫਿਰ ਟਿਕਟਾਂ ਲਾਉਂਦੇ ਆ ਨਾਲੇ ਆਹ ਜਿਵੇਂ ਬਾਈ ਜੀ ਪਹਿਲਾਂ ਵੀ ਕਹਿ ਗਏ ਸੀਗੇ ਅੱਗੇ ਰਾਤ ਦੇ ਟਾਈਮ ਤੇ ਹੁੰਦੀ ਸੀ ਟਿਕਟ ਤੇ ਹੁਣ ਤਾਂ ਉਹਦੇ ਅੱਖਾਂ ਨੂੰ ਅੱਤ ਮਚਾਈ ਪਈ ਹੈ ਬਾਕੀ ਜਿਹੜਾ ਆਹ ਜਾ ਰਹੇ ਕਸੂਰਵਾਰ ਆ ਜਿਹੜਾ ਓਵਰ ਕਰਾਊਡ ਦਾ ਰੌਲਾ ਪਿਆ ਜੀ ਇੱਕ ਘਰ ਦੇ ਵਿੱਚ 20-25 ਜਾਣੇ ਉਹਦੇ ਵਿੱਚ ਮਿਸ ਯੂਜ਼ ਹੋਇਆ ਇੱਕ ਤਾਂ ਜੀ ਦੇਖੋ ਤੁਸੀਂ ਵੀ ਰੀਅਲ ਸਟੇਟ ਚ ਕੁਛ ਸੱਜਣਾ ਨੂੰ ਤੁਸੀਂ ਵੀ ਜਾਣਦੇ ਆ ਮੈਂ ਵੀ ਜਾਣਦਾ ਜਿਨ੍ਹਾਂ ਨੇ ਰਲ ਕੇ ਘਰ ਲਏ 2-4-5 ਉਹ ਰੈਂਟ ਤੇ ਚਾੜੇ ਉੱਥੇ ਚੀਜ਼ ਦੀ ਪ੍ਰੋਬਲਮ ਆਈ ਜਾਂ ਜਿਹੜੇ ਤੁਹਾਡੇ ਵਰਗਾ ਸੱਜਣ ਕੋਲੇ ਘਰ ਹੈਗਾ ਉਹ ਡੇਲੀ ਨਹੀਂ ਵੀ ਚੈੱਕ ਕਰਨ ਨਾ ਅਗਲਾ ਕਾਰਨ ਦੇਵੇ ਹਰ ਜਿਹੜੇ ਇੱਕ ਸਟੂਡੈਂਟ ਨੇ ਲਿਆ ਉਹ ਬੰਦਾ ਗਾਂ 10-10-20 ਰੱਖ ਕੇ ਤੇ ਆਪ ਫ੍ਰੀ ਰਹੀ ਜਾਂਦਾ ਸੀਗਾ ਜਿੱਥੇ ਫੈਮਿਲੀ ਰਹੀ ਸੀ ਫਰਕ ਬਾਈ ਜੀ ਤੁਸੀਂ ਰਹਿੰਦੇ ਆ ਜਾਂ ਮੈਂ ਰਹਿਣਾ ਆਪਦੇ ਘਰੇ ਫਰਜ ਕਰੋ ਸਾਡੇ ਕੋਲ ਬੇਸਮੈਂਟ ਹੈਗੀ ਅਸੀਂ ਦਿੰਦੇ ਆ ਕੋਈ ਬੰਦਾ ਜਿਹੜਾ ਆਪ ਰਹਿੰਦਾ ਘਰ ਦੇ ਵਿੱਚ ਉਹ ਕਦੇ ਓਵਰ ਕਰਾਊਡ ਨੀ ਹੋਣ ਦਿਓ
2: ਜੀ ਬਿਲਕੁਲ
8: ਪਰ ਗੱਲ ਤਾਂ ਆਪਣੀ ਅੱਜ ਚੱਲ ਰਹੀ ਹੈ ਮੇਨ ਜਿਹੜੇ ਇਸ਼ੂ ਆਪਣਾ ਆਪਦੇ ਤਨਖਾਹਾਂ ਉਹ ਵਧਾਉਂਦੇ ਆ ਸਾਡੇ ਉੱਤੇ ਵਰਡਨ ਪਾਉਂਦੇ ਆ ਸਾਨੂੰ ਜਿਹੜੀ ਵੀ ਸਾਨੂੰ ਕੋਈ ਵੀ ਚੀਜ਼ ਸਿਟੀ ਕਰੀ ਮਿਲ ਰਹੀ ਆ ਅਗਾਂਹ ਵੀ ਅਸੀਂ ਅੱਗੇ ਦੇਖੋ ਆਪਾਂ ਇੱਥੇ ਕਦੋਂ ਦੇ ਰਹਿੰਦੇ ਹਾਂ ਕੋਈ ਸੀਗਾ ਵੀ ਇੱਕ ਬੈਗ ਰੱਖੋ ਜਾਂ ਦੋ ਰੱਖੋ ਜਾਂ ਫਲਾਨਾ ਫਿਰ ਮੁੜ ਕੇ ਬਕਸੇ ਜੇ ਲਿਆ ਤੇ ਮਾੜਾ ਜਿਹਾ ਗਾਂਹ ਵੀ ਵੱਧ ਹੋਵੇ ਉਹ ਤੇ ਫਿੱਟ ਲਾ ਦਿੰਦੇ ਆ ਜਿਹੜੀ ਸਰਫਸ ਘਟਾ ਰਹੇ ਆ ਟੈਕਸ ਵਧਾ ਰਹੇ ਆ ਤੇ ਆਪਦੇ ਜੋਬੋਂ ਵਧਾ ਰਹੇ ਆ ਇਹ ਚੇਂਜ ਆਉਣੀ ਚਾਹੀਦੀ ਹੈ ਖੈਰ ਜਿਨ੍ਹਾਂ ਦੇ ਵਿੱਚ ਮੈਂ ਵੀ ਹੈ ਇੱਕ ਸਾਡੇ ਰਝੇਵੇਂ ਇਹੋ ਜਿਹੇ ਹੋ ਗਏ ਇੱਕ ਅਸੀਂ ਓਵਰ ਕਰਜ਼ੇ ਚ ਨਪੁੰਨੇ ਪਏ ਆ ਘੰਟੇ ਲਾ ਲਾ ਕੇ ਸਾਡਾ ਬੁਰਾ ਹਾਲ ਹੋਇਆ ਪਿਆ ਠੀਕ ਹੈ ਪਰ ਸਾਨੂੰ ਕੁਛ ਨਾ ਕੁਛ ਚੇਂਜ ਕਰਨੀ ਚਾਹੀਦੀ ਮੈਂ ਕਹਿੰਦਾ
2: ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਭਾਜੀ ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇ ਰੀਅਲ ਸਟੇਟ ਬਾਬਤ ਕੋਈ ਵੀ ਤੁਸੀਂ ਜਾਣਕਾਰੀ ਜਾਂ ਫਿਰ ਫਸਟ ਟਾਈਮ ਹੋਮ ਬਾਇਰ ਹੋ ਕੁਛ ਕੁ ਬਿਲਡਰਸ ਕੋ ਇਨਵੈਂਟੋਰੀ ਹੈ ਤੇ ਕੁਛ ਕੁ ਜਿਹੜੇ ਬਿਲਡਰਸ ਹੈ ਉਹਨਾਂ ਨੇ ਆਫਟਰ ਰਿਬੇਟ ਮਤਲਬ ਕਹਿੰਦੇ ਵੀ ਅਸੀਂ CRA ਦੇ ਨਾਲ ਡਾਇਰੈਕਟ ਗੱਲਬਾਤ ਕਰਾਂਗੇ ਤੁਹਾਨੂੰ ਜਿਹੜੀ ਆਫਟਰ ਰਿਬੇਟ ਹੈ ਜਿਹੜੀ ਅਸੀਂ ਪ੍ਰਾਈਜ ਦੇ ਰਹੇ ਹਾਂ ਸੋ ਟਾਊਨ ਹਾਊਸ ਹੈ ਜਿਹੜੇ ਉਹ ਸਟਾਰਟ ਹੋ ਰਹੇ ਨੇ 6,80,000 ਤੋਂ ਇਹ ਆਪਣੇ ਮੇਫੀਲਡ ਦੇ ਆਪਣੇ ਚੰਗੂਜ਼ੀ ਦੇ ਕੋਲ ਕੈਲਡਨ ਏਰੀਆ ਵਾਲਾ ਸੋ ਉੱਥੇ ਆ ਜਿਹੜੇ ਕਲੋਜ਼ਿੰਗ ਆ ਜਿਹੜੀ ਕੁਛ ਕੁ ਜਿਹੜੇ ਇਨਵੈਂਟੋਰੀ ਪਈ ਆ ਉਹਨਾਂ ਦੀ ਕਲੋਜ਼ਿੰਗ ਆ ਜਿਹੜੀ ਤੁਸੀਂ 3 ਮਹੀਨਿਆਂ ਤੱਕ ਕਰਵਾ ਸਕਦੇ ਹੋ ਤੇ ਜਿਹੜੇ ਪ੍ਰੀ ਕੌਨਸ ਨੇ ਉਹ ਤੁਹਾਨੂੰ ਅਗਲੇ ਸਾਲ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਮਿਲ ਜਾਂਦੇ ਨੇ। ਡਿਟੈਚ ਘਰ ਆ ਜਿਹੜੇ ਉੱਥੇ 9 ਲੱਖ ਤੋਂ ਸ਼ੁਰੂ ਹੋ ਰਹੇ ਨੇ। ਤੁਹਾਨੂੰ ਪ੍ਰਾਈਸਿੰਗ ਲਿਸਟ ਚਾਹੀਦੀ ਹੈ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਉੱਥੇ 2-3 ਬਿਲਡਰਸ ਦੇ ਪ੍ਰੋਜੈਕਟਸ ਆ ਜਿਹੜੇ ਉਹ ਚੱਲ ਰਹੇ ਨੇ, ਪਰ ਮੈਂ ਹਮੇਸ਼ਾ ਕਹਿੰਦਾ ਵੀ ਆਪਣੀ ਚਾਦਰ ਦੇਖ ਕੇ ਆ ਜਿਹੜੇ ਉਹ ਪੈਰ ਪਸਾਰਨੇ ਚਾਹੀਦੇ ਆ। ਬਾਕੀ ਹੋਰ ਜਾਣਕਾਰੀ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਵਨ ਸਟੋਪ ਸ਼ੋਪ ਦੀ ਤਰ੍ਹਾਂ ਕੰਮ ਕਰਦੇ ਹਾਂ। ਇੱਕ ਵਾਰ ਫਾਈਲ ਤੁਹਾਡੀ ਫੜ ਲੈਂਦੀ ਹੈ, ਫਿਰ ਸਾਡੀ ਮੌਰਗੇ ਦੀ ਵੀ ਟੀਮ ਹੈ ਜਿਹੜੀ ਵਰਕ ਕਰਦੀ ਹੈ, ਕਿੰਨੇ ਸਾਲਾਂ ਤੋਂ ਲੱਗੀ ਹੋਈ ਹੈ ਵੱਖ ਵੱਖ ਬੈਂਕਾਂ ਦੇ ਵਿੱਚ, ਤੇ ਅਸੀਂ ਫਿਰ ਮੌਰਗੇ ਦੀ ਰਿਸਪੋਂਸੀਬਿਲਟੀ ਵੀ ਲੈਂਦੇ ਹਾਂ। ਸੋ ਨੰਬਰ ਮੇਰਾ 416-9176-7463-416-9176-7763। ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ਮੀ ਪੱਠਲ। ਤੁਸੀਂ ਮੇਰੇ ਨਾਲ ਸੋਸ਼ਲ ਮੀਡੀਆ ਤੇ ਵੀ ਜੁੜ ਸਕਦੇ ਹੋ, ਟਿਕਟੌਕ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਫੇਸਬੁੱਕ ਹੋ ਗਿਆ, SHAMMI ਤੇ ਪੱਠਲ BHATHAL ਕਰਕੇ ਮੈਨੂੰ ਲੱਭਿਆ ਜਾ ਸਕਦਾ। ਬਰੁਕਫੀਲਡ ਐਸਟ ਦੀ ਗੱਲ ਕੀਤੀ ਸੀ ਇੱਕ ਸਾਡੇ ਵੀਰ ਸੱਜਣ ਨੇ, ਬਿਲਕੁਲ ਜੀ, ਉਹਨਾਂ ਦੇ ਚੇਅਰ ਵੀ ਰਹੇ ਨੇ, ਉਹਨਾਂ ਦੇ ਸਟਾਕਸ ਵੀ ਬਾਏ ਕੀਤੇ ਹੋਏ ਨੇ, ਇਸ ਕਰਕੇ ਉਹਨਾਂ ਨੇ ਆਪਣੇ ਬਲਾਇੰਡ ਟਰੱਸਟ ਦੇ ਵਿੱਚ ਉਹ ਪਾ ਦਿੱਤੇ ਸੀ। ਇਹ ਇੱਕ ਪਾਰਟਨਰਸ਼ਿਪ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਹੋਰ ਜਿਹੜੇ ਬੈਂਕਸ ਹੈ ਉਹ ਵੀ ਹੈ ਜਿਹੜੇ ਇਸ ਟਾਈਮ ਪਾਰਟਨਰਸ਼ਿਪ ਕਰ ਰਹੇ ਹੈ ਬਿਲੀਅਨਸ ਆਫ ਡਾਲਰਸ ਦੇ ਵਿੱਚ, ਕਿਉਂਕਿ ਟੀਚਾ ਰੱਖਿਆ ਗਿਆ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਨੀ ਵੱਲੋਂ ਵੀ 1 ਟ੍ਰਿਲੀਅਨ ਦੀ ਇਨਵੈਸਟਮੈਂਟ ਅਗਲੇ 5 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਲੈ ਕੇ ਆਉਣੀ ਹੈ। ਹਾਂ, ਕੁਛ ਰੋਸ ਮੁਜ਼ਾਹਰਾ ਵੀ ਇਹਦੇ ਖਿਲਾਫ ਹੋ ਰਿਹਾ ਵੀ ਕੈਨੇਡਾ ਦੇ ਰਿਸੋਰਸਿਸ ਹੈ ਜਿਹੜੇ ਫੋਰਨਰ ਨੂੰ ਆ ਜਿਹੜੇ ਲੁਟਾਏ ਜਾ ਰਹੇ ਨੇ, ਪਰ ਇਸ ਟਾਈਮ ਕੀ ਬਾਕੀ ਕੈਨੇਡਾ ਨੂੰ ਇਨਵੈਸਟਮੈਂਟ ਦੀ ਲੋੜ ਹੈ? ਸੋ ਕੁਝ ਕੁ ਜਿਹੜੇ ਰੈਡ ਟੇਪ ਕਾਰਨਰਸ ਹੈ ਉਹ ਕੱਟਣੇ ਚਾਹੀਦੇ ਨੇ ਤਾਂ ਕਿ ਵੱਧ ਤੋਂ ਵੱਧ ਇਨਵੈਸਟਰਸ ਹੈ ਜਿਹੜੇ ਕੈਨੇਡਾ ਦੇ ਵਿੱਚ ਇਨਵੈਸਟ ਕਰਨ, ਇਹ ਸਭ ਤੋਂ ਵੱਡਾ ਸਵਾਲ ਹੈ। ਅਗਲੀ ਕਾਲ ਤੇ ਚੱਲਦਾ 7028 ਜੀ, ਸਵਾਗਤ ਹੈ ਜੀ।
9: ਮੈਕਸੀਮਮ ਪਾਰਕਿੰਗ ਟਾਈਮ ਆ
2: ਜੀ,
9: ਕੋਈ ਇਹ ਜਿਹਾ ਟਾਊਨ ਹੈ ਨੀ, ਕੋਈ ਇਹ ਜਿਹੀ ਸਿਟੀ ਹੈ ਨੀ ਜਿਹਦੇ ਵਿੱਚ ਸਾਈਨ ਨਹੀਂ ਲੱਗਿਆ ਹੈ
2: ਜੀ।
9: ਹਰ ਇੱਕ ਸਿਟੀ ਦੀ ਬਾਉਂਡਰੀ ਚ ਬਣਨ ਲੱਗਿਆ ਨੂੰ ਸਾਈਨ ਲੱਗਿਆ ਕਿੰਨੇ ਘੰਟੇ ਦੀ ਪਾਰਕ ਤੁਸੀਂ ਕਰ ਸਕਦੇ ਹੋ
2: ਜੀ ਜੀ,
9: ਠੀਕ ਆ ਜੀ, ਚਾਹੇ ਡੇ ਆ ਤੇ ਚਾਹੇ ਨਾਈਟ ਆ,
2: ਬਿਲਕੁਲ ਉਹ ਮੈਂਸ਼ਨ ਹੈ ਜੀ, ਮੈਂਸ਼ਨ ਹੈ। ਈਵਨ ਜੇ ਕੋਈ ਸਾਡੇ ਗੈਸਟ ਆਉਂਦਾ ਨਾ, ਜੇ ਆਪਾਂ ਓਵਰਨਾਈਟ ਕੋਈ ਵੀ ਆਪਾਂ ਲਾਇਸੈਂਸ ਪਲੇਟ ਬੁੱਕ ਕਰਨੀ ਹੈ ਤੇ ਉਦੋਂ ਵੀ ਸਾਰੀਆਂ ਗਾਈਡਲਾਈਨਸ ਉੱਥੇ ਲਿਖੀਆਂ ਆਉਂਦੀਆਂ ਵੀ ਤੁਸੀਂ 3 ਘੰਟੇ ਪਰਮਿਟਡ ਹੈ, ਜੇ 3 ਘੰਟੇ ਤੋਂ ਉੱਪਰ ਪਾਰਕ ਕਰਦੇ ਹੋ ਤੁਹਾਨੂੰ ਪਰਮਿਸ਼ਨ ਲੈਣੀ ਪੈਣੀ। ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ।
9: ਜਿਹੜੀ ਤੁਸੀਂ ਗੱਲ ਕਰਦੇ ਹੋ ਮਾਰਕ ਲਾਇਆ ਨਹੀਂ ਦਿੰਦਾ ਰੋਡ ਤੇ, ਅਨ ਮਾਰਕ ਆ ਉਹਨਾਂ ਨੂੰ ਦਿੰਦਾ ਡਿਵਾਈਸ ਥਰੂ, ਸਾਨੂੰ ਨੀ ਦਿੰਦਾ। ਪਹਿਲਾਂ ਉਹ ਚੌਕ ਨਾ ਮਾਰਕ ਕਰਦੇ ਸੀ, ਫਿਰ ਉਹ ਡਿਵਾਈਸ ਥਰੂ ਕਰਦੇ ਆ ਹੁਣ, ਠੀਕ ਆ ਜੀ। ਤੇ ਇਹ ਲੀਗਲੀ ਪਾਰਕ ਸਿਰਫ 3 ਆਵਰ ਦੀ ਆ, ਬਹੁਤ ਵਧੀਆ ਕੀਤਾ। ਮੈਂ ਕਹਿੰਦਾ ਚਾਹੀਦਾ ਜੀ, ਗੰਦ ਵੀ ਬਹੁਤ ਪਾਇਆ ਪਿਆ ਸਿਟੀਆਂ ਦੇ ਵਿੱਚ ਵਿੱਚ। ਥੈਂਕ ਯੂ
2: ਜੀ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ ਵੀ ਤੁਸੀਂ 3 ਘੰਟੇ ਆ ਜਿਹੜੀ ਪਰਮਿਟਡ ਪਾਰਕਿੰਗ ਹੈ ਜਿਹੜੀ ਉਹਨਾਂ ਤੁਸੀਂ ਆ ਜਿਹੜਾ ਪਾਰਕ ਕੀਤਾ ਜਾਂ ਉਸ ਤੋਂ ਵੱਧ ਨਹੀਂ ਕੀਤਾ, ਫਿਰ ਵੀ ਤੁਹਾਨੂੰ ਟਿਕਟ ਮਿਲੀ ਹੈ, ਤਾਂ ਬਿਲਕੁਲ ਤੁਸੀਂ ਆ ਜਿਹੜਾ ਲੀਗਲ ਚੈਨਲ ਥਰੂ ਆ ਜਿਹੜਾ ਉਸ ਫਾਈਟ ਕਰ ਸਕਦੇ ਹੋ। ਪਰ ਇਸ ਵਾਰ ਸਵਾਲ ਇਹ ਹੈ ਵੀ ਕੀ ਜਿਹੜੀ ਹੈ ਜ਼ੋਨਿੰਗ ਡਿਪਾਰਟਮੈਂਟ ਹੈ ਉਹਨਾਂ ਦੇ ਵਿੱਚ ਉਹ ਗਲਤੀਆਂ ਹੋਈਆਂ ਨੇ, ਜਾਂ ਫਿਰ ਜਿਹੜਾ ਸਿਟੀਜ਼ ਵਿੱਚ ਕਰਪਸ਼ਨ ਹੋਈ ਹੈ ਵੀ ਘਰ ਐਡੇ ਵੱਡੇ ਬਣਾ ਦਿੱਤੇ ਗਏ ਪਰ ਪਾਰਕਿੰਗਾਂ ਜਿਹੜੀਆਂ ਡਰਾਈਵੇ ਦੇ ਵਿੱਚ ਨਹੀਂ ਦਿੱਤੀਆਂ ਗਈਆਂ? ਔਜਲਾ ਸਾਹਿਬ ਜੀ ਆਇਆਂ ਨੂੰ ਵੈਲਕਮ ਸਰ।
10: ਗੁੱਡ ਮਾਰਨਿੰਗ ਸ਼ਮੀ ਸਾਹਿਬ, ਕੀ ਹਾਲ ਚਾਲ?
2: ਬਹੁਤ ਵਧੀਆ, ਬਹੁਤ ਵਧੀਆ ਭਾਜੀ, ਗੁੱਡ ਮਾਰਨਿੰਗ ਜੀ।
10: ਚਾਹੀਦਾ ਵੀ ਵਧੀਆ
2: ਜੀ।
10: ਪਾਰਕ ਦਾ ਇਸ਼ੂ ਚੱਲਦਾ ਸੀਗਾ ਸਰ ਜੀ, ਇਹ ਜਿਹੜਾ ਸਾਡੇ ਹੁਣ ਸੈਚਰਡੇ ਸੰਡੇ ਲਾ ਕੇ ਗਏ ਜੀ ਸਾਰੀ ਸਪੀਡ ਤੇ ਟਿਕਟਾਂ, ਤੇ ਉਹ ਮੈਂ ਕੁਦਰਤੀ ਬਾਹਰ ਨਿਕਲਿਆ, ਉਹ ਟਿਕਟ ਲਾਉਂਦਾ ਸੀ ਪੰਜਾਬੀ ਸੀ ਆਪਣਾ ਮੁੰਡਾ, ਤੇ ਮੈਂ ਉਹਨੂੰ ਪੁੱਛਣ ਲੱਗ ਪਿਆ, ਮੈਂ ਕਿਹਾ ਵੀ ਸਰ ਜੀ ਕੀ ਚੱਕਰ ਕੀ ਹੈ ਵੀ ਤੁਸੀਂ ਕਾਹਤੋਂ ਪਾਰਕ ਲਾਈ ਜਾਂਦੇ, ਵੀ ਇੱਥੇ ਤਾਂ ਕੋਈ ਫਾਈਨ ਵੀ ਹੈ ਨੀ ਗਾ ਹਨਾ, ਵੀ ਜਿਹੜਾ ਨਹੀਂ ਨੋ ਪਾਰਕਿੰਗ ਆ। ਕਹਿੰਦਾ ਕਿ ਤੁਸੀਂ ਬੈਕ ਸਾਈਡ ਤੇ ਜਾ ਕੇ ਦੇਖਿਆ ਨੀ ਸਿਟੀ ਤੇ, ਉਹਨੇ 3 ਘੰਟੇ ਕੀਤੀ ਆ ਹਨਾ, ਤੇ ਮੈਂ ਕਿਹਾ ਜੀ ਤੁਹਾਨੂੰ 3 ਘੰਟੇ ਦਾ ਕਿੱਦਾਂ ਪਤਾ ਵੀ 3 ਘੰਟੇ ਤੁਸੀਂ ਕਿਹੜਾ ਕੁਛ? ਕਹਿੰਦਾ ਸਾਡੇ ਉਹਨੇ ਕੈਮਰੇ ਦਿਖਾਲੇ, ਟਰੱਕ ਦੇ ਉੱਤੇ ਕੈਮਰੇ ਲੱਗੇ ਹੋ ਆ ਜੀ।
2: ਅੱਛਾ ਜੀ।
10: ਉਹ ਕਹਿੰਦਾ ਮੈਂ ਨੀ ਟਿਕਟ ਕੱਢ ਕੇ ਦਿੰਦਾ, ਕਹਿੰਦਾ ਇਹ ਸਾਰਾ ਕੁਛ ਹੁਣ ਆਟੋਮੈਟਿਕ ਕੈਮਰੇ ਸਕੈਨ ਕਰੀ ਜਾਂਦੇ ਆ, ਤੇ ਕਹਿੰਦਾ ਇਹੋ ਟਿਕਟ ਕੱਢ ਕੇ ਦੇ ਜਾਂਦਾ, ਤੇ ਮੈਂ ਲਾਈ ਜਾਂਦਾ ਹਨਾ। ਮੈਂ ਕਿਹਾ ਬੜਾ ਵਧੀਆ ਕੰਮ ਆ, ਤੇ ਮੈਂ ਕਿਹਾ ਵੀ ਹੁਣ ਵੀਕਐਂਡ ਤੇ ਆ ਨਾ, ਤੇ ਵੀਕਐਂਡ ਤੇ ਤੁਸੀਂ ਹੁਣ ਸਾਡੇ ਕੋਲ ਕੋਈ ਆਇਆ ਗਿਆ ਅਕਸਰ 4-5 ਘੰਟੇ ਤੇ ਰੁਕਦਾ ਹੀ ਆ। ਕਹਿੰਦਾ ਵੀ ਤੁਸੀਂ, ਮੈਂ ਕਿਹਾ ਵੀ ਰੀਜਨ ਕੀ ਆ? ਰੀਜਨ ਉਹ ਹੱਸ ਕੇ ਕਹਿੰਦਾ ਵੀ ਤੁਹਾਡਾ ਕੌਂਸਲਰ ਵੀ ਕਰਾਉਂਦਾ ਵਾ, ਹੁਣ ਕੀ ਕਹਿ ਸਕਦੇ ਆ ਜੀ,
2: ਚੁਣਨਾ ਲਈ ਨਾ ਵਾਰਡ ਦਾ ਲਈਓ, ਪਰ ਚਲੋ ਤੁਸੀਂ ਜਿਹੜਾ।
10: ਨਹੀਂ ਨਹੀਂ, ਮੈਂ ਉਹਨਾਂ ਨੂੰ ਇਹੀ ਗੱਲ ਕਰਦਾ, ਕਹਿੰਦਾ ਬਸ ਹੁਣ ਤੁਸੀਂ ਸਮਝਦੇ ਹੀ ਆ, ਕਹਿੰਦਾ ਸਾਰਾ ਕੁਛ ਹਨਾ। ਤੇ ਬੇਚਾਰਾ ਮੈਂ ਕਿਹਾ ਠੀਕ ਆ ਅਸੀਂ ਕਿਹੜਾ ਤੁਹਾਡਾ ਨਾਂ ਲੈਂਦੇ ਆ ਵੀ ਕਿਹੜੇ ਵਾਰਡ ਚ ਅਸੀਂ ਰਹਿੰਦੇ ਆ, ਕਹਿੰਦਾ ਵੀ ਉਹ ਸਾਰਾ ਕੁਛ ਉਹੀ ਕਰਾਉਂਦਾ, ਪਰ ਮੈਂ ਕਹਿੰਦਾ ਸਿਟੀ ਚ ਨੀ ਰਹਿੰਦਾ ਹੈਗਾ, ਮੈਂ ਬਾਹਰੋਂ ਆਇਆ।
11: ਅੱਛਾ
10: ਬਹੁਤ
11: ਬਹੁਤ ਧੰਨਵਾਦ ਦੋਸਤੋ, ਤੁਹਾਡੇ ਸਾਰਿਆਂ ਦੇ ਵਿਚਾਰ ਇੱਕ ਟੌਪਿਕ ਲੈ ਕੇ ਆਏ ਸੀ ਭਰਪੂਰ, ਤੁਸੀਂ ਆਪਣਾ ਯੋਗਦਾਨ ਆ ਜਿਹੜਾ ਪਾਇਆ। ਸੋ ਠੀਕ ਹੈ, ਪ੍ਰੋਜ਼ ਐਂਡ ਕੌਨਸ ਵੀ ਹੈਗੇ ਨੇ। 3 ਘੰਟੇ ਦੀ ਪਾਰਕਿੰਗ ਹੈ, ਪਰ ਕੁਛ ਕਹਿ ਰਿਹਾ ਵੀ ਵੀਕਐਂਡ 'ਤੇ ਛੋੜ ਦਿੱਤੀ ਜਾਵੇ ਜਾਂ ਫਿਰ ਜਿਹੜੀ ਹੈ ਜ਼ੋਨਿੰਗ। ਅੱਛਾ, ਮਿਸੀਸਾਗਾ ਦੇ ਵਿੱਚ ਇਹ ਰੂਲ ਹੈ, ਜੇ ਤੁਸੀਂ ਉੱਥੇ ਪਰ ਮੰਥ ਹੈ ਜਿਹੜਾ ਤੁਸੀਂ ਚਾਰਜ ਉਹ ਤੁਹਾਨੂੰ ਕਰਦੇ ਆ, ਜੇ ਤੁਸੀਂ ਆ ਸੜਕ 'ਤੇ ਪਾਰਕਿੰਗ ਕਰਨੀ ਹੈ ਉਹ ਤੁਹਾਨੂੰ ਇਹ ਪਰ ਮੰਥ ਦੇ ਹਿਸਾਬ ਦੇ ਨਾਲ ਚਾਰਜ ਕਰਦੇ। ਕੁਛ ਕੁ ਏਰੀਏ ਨੇ ਜਦੋਂ ਮੇਰੀ ਗੱਲਬਾਤ ਹੋਈ, ਕਿਉਂਕਿ ਮੈਂ ਪਬਲਿਕ ਤੋਂ ਹੀ ਆ ਜਿਹੜੇ ਇਹ ਮੁੱਦੇ ਲੈ ਕੇ ਆਉਂਦਾ, ਅਤੇ ਪਬਲਿਕ ਦੇ ਵਿੱਚ ਵੀ ਇਹ ਆਇਆ ਵੀ ਕੁਛ ਕੁ ਜਿਹੜੇ ਏਰੀਆ ਉਹਨਾਂ ਨੂੰ ਛੋੜ ਦਿੱਤੀ ਜਾਵੇ ਜਿੱਥੇ ਬਾਕੀ ਪਾਰਕਿੰਗ ਦੀ ਸਮੱਸਿਆ, ਘਰਾਂ ਦੇ ਵਿੱਚ ਡਰਾਈਵੇ ਆ ਜਿਹੜੇ ਨਹੀਂ ਹੈਗੇ ਪ੍ਰੋਪਰ, ਅਤੇ ਉੱਥੇ ਕਾ ਜਿਹੜਾ ਸਿਟੀ ਹੈ ਪਰ ਮੰਥਲੀ ਚਾਰਜ ਕੀਤਾ ਜਾਵੇ। ਪਰ ਉੱਥੇ ਕਈ ਜਿਹੜੇ ਇਹ ਕਹਿ ਰਹੇ ਆ ਵੀ ਇਹਦੇ ਨਾਲ ਜਿਹੜਾ ਸੜਕ 'ਤੇ ਟ੍ਰੈਫਿਕ ਜ਼ਿਆਦਾ ਹੋਜੂਗਾ, ਲੰਘਣ ਵਾਸਤਿਆਂ ਵਾਸਤੇ ਔਖ ਹੋਜੂਗੀ। ਸੋ ਸਾਰੇ ਪ੍ਰੋਜ਼ ਐਂਡ ਕੌਨਸ ਆ ਰਹੇ ਨੇ, ਪਰ ਕਿਤੇ ਨਾ ਕਿਤੇ ਕੁਛ ਕੁ ਜਿਹੜੀਆਂ ਗਲਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਹੁਣ ਕਿਸੇ ਤਰ੍ਹਾਂ ਜਾਂ ਕੁਛ ਐਕਸੈਂਪਸ਼ਨ ਦੇ ਕੇ ਆ ਜਿਹੜਾ ਠੀਕ ਕੀਤਾ ਜਾ ਸਕਦਾ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਰੇਡੀਓ ਵਿਰਾਸਤ, ਤੁਸੀਂ 5 to 6 ਆ ਜਿਹੜਾ ਪ੍ਰੋਗਰਾਮ ਮੈਨੂੰ ਸੁਣਦੇ ਹੋ, ਸਜਰੀ ਸਵੇਰ ਮੈਂ ਤੁਹਾਡਾ ਆਪਣਾ ਸ਼ੰਮੀ ਭੱਠਲ, ਅਤੇ ਉਸ ਤੋਂ ਬਾਅਦ 6 to 7 ਰੇਡੀਓ TV ਵਿਰਾਸਤ ਦੇ ਨਾਲ ਤੁਸੀਂ ਜੁੜਦੇ ਹੋ। ਤੰਬੜ ਭਾਜੀ ਹੋਣੀ ਹੈ ਥੋੜ੍ਹਾ ਆਊਟ ਆਫ ਪ੍ਰੋਵਿੰਸ ਗਏ ਹੋਏ ਨੇ, ਸੋ ਅੱਜ ਆ ਜਾਂਦਾ, ਸੋ ਅੱਜ ਮੇਰੀ ਡਿਊਟੀ ਲੱਗੀ ਹੋਈ ਸੀ, ਤੋ ਬਹੁਤ ਤੁਸੀਂ ਪਿਆਰ ਦਿੱਤਾ ਪ੍ਰੋਗਰਾਮ ਦੇ ਵਿੱਚ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਲਾਈਨ ਸਾਰੀਆਂ ਫਲੈਸ਼ ਕਰੀਆਂ, ਕਪਲ ਆਫ ਕਾਲ, ਛੋਟੀਆਂ ਛੋਟੀਆਂ ਆਪਣੀ ਗੱਲ ਰੱਖਿਓ ਤਾਂ ਕਿ ਮੈਂ ਕੋਸ਼ਿਸ਼ ਕਰਾਂ ਸਾਰੀਆਂ ਕਾਲ ਸੇਅਰ ਤੇ ਕਰ ਸਕਾਂ। 9345 ਜੀ, ਸਵਾਗਤ ਹੈ ਜੀ।
12: ਜੰਮੀ ਭਾਜੀ ਸਤਿ ਸ਼੍ਰੀ ਅਕਾਲ।
11: ਸਤਿ ਸ਼੍ਰੀ ਅਕਾਲ ਭਾਜੀ,
12: ਬਲਦੇਵ ਬਰਾੜ ਬੋਲਦਾ ਭਾਜੀ।
11: ਜੀ ਜੀ ਬਰਾੜ ਸਾਹਿਬ ਜੀ, ਜੀ ਆਇਆਂ
12: ਨੂੰ। ਬਿਲਕੁਲ ਭਾਜੀ, ਜੋ ਤੁਸੀਂ ਕਹਿ ਰਹੇ ਸੱਚ ਆ, ਪਰ ਜਿੱਥੇ ਸਿਟੀ ਦੀਆਂ ਤਾਂ ਗਲਤੀਆਂ ਹੈਗੀਆਂ, ਸਾਡੇ ਲੋਕਾਂ ਦੀਆਂ ਵੀ ਆ ਜੀ। ਅਸੀਂ ਆਪਦੇ ਡਰਾਈਵੇ ਵਿਹਲੇ ਰੱਖ ਕੇ ਗੱਡੀਆਂ ਰੋਡ ਤੇ ਲਾਈਆਂ ਹੁੰਦੀਆਂ, ਠੀਕ ਆ। ਮੈਂ ਕੈਲਟਨ ਦੇ ਵਿੱਚ ਰਹਿੰਦਾ ਬਾਈ, ਹਨਾ, ਕੈਨੇਡਾ ਜਿਹੜਾ ਆਪਣਾ ਕੈਲਟਨ ਵੈਸਟ ਆ ਨਾ, ਤੇ ਉੱਥੇ ਸਾਡੇ ਹਰ ਕ੍ਰੈਜੈਂਟ ਤੇ ਜਿੱਥੇ ਵੀ ਰੋਡ ਤੇ ਇੱਕ ਪਾਸੇ ਹੀ ਗੱਡੀ ਤੁਸੀਂ ਲਾ ਸਕਦੇ, ਦੂਜੇ ਪਾਸੇ ਲਾ ਹੀ ਨੀ ਸਕਦੇ ਬਾਏ ਲਾ, ਤੇ ਉੱਥੇ ਲੰਘਾ ਵਧੀਆ ਰਹਿੰਦਾ। ਅਸੀਂ ਹੁਣ ਸਨੋਹ ਦਾ ਕੰਮ ਕਰਦੇ, ਤੈਨੂੰ ਪਤਾ ਮੈਂ ਕਰਦਾ, ਸਾਨੂੰ ਬਹੁਤ ਵੱਡੀ ਪ੍ਰੋਬਲਮ ਆਉਂਦੀ ਜਦੋਂ ਘਰਾਂ ਦੇ ਵਿੱਚ ਜਾਈਦਾ ਨਾ, ਉੱਥੇ ਦੋਨੇ ਪਾਸੇ ਗੱਡੀਆਂ ਟਰੱਕ ਉੱਤੇ ਸਨੋਹ ਲੰਘਦਾ ਹੀ ਨੀਗਾ, ਠੀਕ ਆ ਨਾ। ਸਾਡੀਆਂ ਵੀ ਗਲਤੀਆਂ ਨੇ, ਈਵਨ ਸਾਡੇ ਕੈਲਟਨ ਚ ਵੀ ਹਜੇ ਸਾਡੇ ਵੀ ਗੁਆਂਢ ਏਦਾਂ ਦੇ ਬੰਦੇ ਪੰਚਰ ਹੈਗੇ ਆ, ਤੇ ਉਹਨਾਂ ਨੇ ਆਪਦਾ ਡਰਾਈਵ ਵਿਹਲਾ ਕਰਕੇ ਗੱਡੀਆਂ ਜਿਹੜੇ ਪਸੇ ਲਾਦੀਆਂ ਉੱਧਰ ਲਾ ਦੇਣੀਆਂ। ਹੁਣ ਆਪਦੇ ਡਰਾਈਵ ਚ ਪਤਾ ਨੀ ਉਹਨੇ ਕੀ ਭੰਗੜਾ ਪਾਉਣਾ ਜਾਂ ਕੀ ਕਰਨਾ, ਸਾਡੀਆਂ ਆਪਣੀਆਂ ਗਲਤੀਆਂ ਵੀ ਆ। ਹੁਣ ਬ੍ਰਾਂਪਟਨ ਦੇ ਵਿੱਚ ਵੇਖ ਲਓ ਤੁਸੀਂ, ਕੈਲਟਨ ਚ ਵੀ ਹੋਣਗੇ, ਆਪ ਅੱਧੇ ਲੋਕਾਂ ਦੇ ਗਰਾਜਾਂ ਦੇ ਗੱਡੀਆਂ ਨੀ ਲਾਉਂਦੇ, ਪਾਰਕ ਉੱਥੇ ਕਿਚਨਾਂ ਬਣੀਆਂ ਹੋਈਆਂ, ਕਿਚਨਾਂ ਬਣੇ, ਹਾਲਾਂਕਿ ਉਹ ਸਾਡੇ ਕਾਰਾਂ ਖੜੀਆਂ ਕਰਨ ਵਾਸਤੇ ਆ, ਨਾ ਕਿ ਉੱਥੇ ਰੋਟੀ ਬਹਿ ਕੇ ਬਣਾਉਣ ਕੇ ਪੀੜੀਆਂ ਬੈਠ ਕੇ ਵਿਖਾਉਣ ਨੂੰ ਹੈ। ਅਸੀਂ ਜਿੱਥੋਂ ਜਿੱਥੇ ਬਈ ਜਿੱਥੋਂ ਆਏ ਉਹ ਚੀਜ਼ ਥੋੜੀ ਨਾਲ ਹੀ ਨਹੀਂ ਹੋਣੀ ਵੀ ਪਟੜੀਆਂ ਤੇ ਬਹਿ ਕੇ, ਹੁਣ ਤਾਂ ਦੁਨੀਆਂ ਕਿੰਨੀ ਐਡਵਾਂਸ ਹੋ ਗਈ ਹੈ।
11: ਥੈਂਕ ਯੂ ਬਰਾੜ ਸਾਹਿਬ, ਟਾਈਮ ਹੋ ਗਿਆ ਜੀ, ਬਹੁਤ ਬਹੁਤ ਧੰਨਵਾਦ।
12: ਥੈਂਕ ਯੂ ਬਾਈ, ਥੈਂਕ ਯੂ,
11: ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਇਹ ਸੀਗਾ ਅੱਜ ਦਾ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਨੰਬਰ 416-917-7763। ਰੀਅਲ ਸਟੇਟ ਬਾਬਤ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਮੇਰੇ ਨਾਲ ਤੁਸੀਂ ਆਫਟਰ ਦਾ ਪ੍ਰੋਗਰਾਮ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਮਾਫੀ ਜਿਨ੍ਹਾਂ ਦੀਆਂ ਕਾਲ ਸੇਅਰ ਤੇ ਨਹੀਂ ਕਰ ਸਕੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
13: Everyone knows you don't let a kid swim unsupervised. You don't touch a baking tray straight out of the oven.
14: Ouch!
13: You're careful when using a sharp knife.
14: Ah!
13: And you don't drive without a seatbelt.
14: Buckle up!
13: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ, AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ। ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਸਪਤੰਬਰ ਮਹੀਨੇ ਦੀ 15 ਤਰੀਕ ਸਨ 2026 ਸਮਾਂ ਹੋ ਚੁੱਕਿਆ 7:06। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ 7 to 8 ਪੇਸ਼ ਕੀਤਾ ਜਾਂਦਾ ਜੀ, ਅਤੇ ਪ੍ਰੋਗਰਾਮ ਦਾ ਆਗਾਜ਼ ਹੁੰਦਾ ਅਰਵਿੰਦ ਸਿੰਘ ਪੱਟੀ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ, ਅਤੇ ਇਸ ਤੋਂ ਬਾਅਦ ਤੁਹਾਡੇ ਸਵਾਲ ਹੁੰਦੇ ਨੇ, ਪੱਟੀ ਸਾਹਿਬ ਦੇ ਜਵਾਬ ਹੁੰਦੇ ਨੇ। ਐਂਡ ਸਟੂਡੀਓ ਲਾਈਨਜ਼ 1-1 ਨੇ 416-233-7368। ਕੋਈ ਖਬਰਾਂ ਬਾਰੇ ਚਰਚਾ ਕਰਨੀ ਹੋਵੇ, ਕੋਈ ਟ੍ਰੈਫਿਕ ਬਾਰੇ ਅਪਡੇਟ ਹੋਵੇ, ਕੋਈ ਗੀਤ ਸੰਗੀਤ ਜਾਂ ਫਿਰ ਖੁੰਡ ਚਰਚਾ ਸੈਗਮੈਂਟ ਦੇ ਵਿੱਚ ਕਾਲ ਕਰਨੀ ਹੋਵੇ ਤਾਂ 1-1 ਨੰਬਰ ਆ 416-233-7368। 416-233-7368 ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਨਾਨਕ ਪ੍ਰੋਡਕਟਸ। ਤੁਸੀਂ ਗਰੋਸਰੀ ਕਰਨ ਜਾਂਦੇ ਹੋ ਤਾਂ ਨਾਨਕ ਪਹਿਲੀ ਪਸੰਦ ਹੁੰਦੀ ਆ, ਕਿਉਂਕਿ ਇਹ ਉਹਨਾਂ ਨੇ ਆਪਣੀ ਕੁਆਲਿਟੀ ਦੇ ਨਾਲ ਨਾਨਕ ਪਨੀਰ, ਨਾਨਕ ਘਿਓ ਸਾਨੂੰ ਮਜਬੂਰ ਕੀਤਾ ਹੈ। ਨਾਨਕ ਪ੍ਰੋਡਕਟਸ ਇਸ ਪ੍ਰੋਗਰਾਮ ਦੇ ਖਾਸ ਸਪੋਂਸਰ ਨੇ। ਐਂਡ ਆਓ ਫਿਰ ਕਰੀਏ ਨਿਊਜ਼ ਸੈਗਮੈਂਟ। ਅਰਵਿੰਦ ਸਿੰਘ ਪੱਟੀ ਜੀ ਬੜਾ ਜਲਦੀ ਹਾਜ਼ਰ ਹੋ ਰਹੇ ਨੇ।

ਮੇਰੀ ਪੀਰੀ ਖਾਲਸਾ ਮਾਰਚ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋਵੇਗਾ ਸ਼ੁਰੂ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਪੰਜਾਬ ਪਹਿਲੀ ਵਾਰ ਹਾਕੀ ਚੈਂਪੀਅਨ ਟਰਾਫੀ 2026 ਦੀ ਮੇਜ਼ਬਾਨੀ ਕਰਕੇ ਇਤਿਹਾਸ ਰਚਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਟੂਰਨਾਮੈਂਟ ਦਾ ਲੋਗੋ ਜਾਰੀ ਕੀਤਾ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਆਯੋਜਿਤ ਹੋਵੇਗਾ, ਜਿਸ ਵਿੱਚ ਲੀਗ ਪੜਾਅ ਦੇ ਮੁਕਾਬਲੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਹੋਣਗੇ, ਜਦਕਿ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਮੋਹਾਲੀ ਦੇ ਇੰਟਰਨੈਸ਼ਨਲ ਹਾਕੀ ਸਟੇਡੀਅਮ 'ਚ ਖੇਡੇ ਜਾਣਗੇ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਰਕਾਰ ਤੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਹੁਣ ਤੱਕ ਤਾਂ ਪੰਜਾਬ ਦੇ ਪੁੱਤ ਨਸ਼ੇ ਨਾਲ ਮਰ ਰਹੇ ਸਨ, ਪਰ ਹੁਣ ਨਸ਼ੇ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਖੁਦਕੁਸ਼ੀ ਲਈ ਮਜਬੂਰ ਹੋਣਾ ਪੈ ਰਿਹਾ ਜਾਂ ਫਿਰ ਨਸ਼ਾ ਮਾਫੀਆ ਦੇ ਗੁੰਡਿਆਂ ਦੁਆਰਾ ਜਾਨੋਂ ਮਾਰਿਆ ਜਾ ਰਿਹਾ, ਜਦਕਿ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਜਾਖੜ ਨੇ ਕਿਹਾ ਕਿ ਅੱਜ ਨਸ਼ੇ ਦੇ ਮਾਮਲੇ 'ਚ ਪੰਜਾਬ ਦੇ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੇ ਨੇ ਤੇ ਸਰਕਾਰ ਨਾਂ ਦੀ ਚੀਜ਼ ਸੂਬੇ 'ਚੋਂ ਗਾਇਬ ਹੈ। ਭਾਜਪਾ ਦੀ ਨਸ਼ਾ ਵਿਰੋਧੀ ਰੈਲੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਦੇ ਮੁੱਦੇ ਤੇ ਭਾਜਪਾ ਤੇ ਪਲਟਵਾਰ ਕੀਤਾ। ਉਹਨਾਂ ਗੁਜਰਾਤ ਦੀ ਮੁੰਦਰਾ ਬੰਦਰਗਾਹ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਸਰਹੱਦ ਤੋਂ ਪੰਜਾਬ ਦੀ ਹੈਰੋਇਨ ਦੀ 1-2 ਜਾਂ 5 ਕਿਲੋ ਖੇਪ ਫੜੀ ਜਾਂਦੀ ਹੈ, ਜਦਕਿ ਗੁਜਰਾਤ ਦੀ ਮੁੰਦਰਾ ਬੰਦਰਗਾਹ ਤੋਂ 3-3 ਹਜ਼ਾਰ ਕਿਲੋ ਦੀਆਂ ਖੇਪਾਂ ਫੜੀਆਂ ਜਾ ਰਹੀਆਂ ਨੇ। ਮਾਨ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਨੂੰ ਨਸ਼ਿਆਂ ਲਈ ਬਦਨਾਮ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਦੂਜੇ ਸੂਬਿਆਂ ਤੋਂ ਵੱਡੀਆਂ ਖੇਪਾਂ ਆ ਰਹੀਆਂ ਨੇ। ਉਹਨਾਂ ਕਿਹਾ ਕਿ ਭਾਜਪਾ ਨੂੰ ਨਸ਼ਿਆਂ ਖਿਲਾਫ਼ ਯਾਤਰਾ ਕੱਢਣ ਤੋਂ ਪਹਿਲਾਂ ਮੁੰਦਰਾ ਬੰਦਰਗਾਹ ਨੂੰ ਸੰਭਾਲਣਾ ਚਾਹੀਦਾ। ਮਾਨ ਨੇ ਕਿਹਾ ਕਿ ਗੁਜਰਾਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਗ੍ਰਹਿ ਸੂਬਾ ਹੈ। ਪੰਜਾਬ ਪੁਲਿਸ ਸੂਚਨਾ ਮਿਲਣ ਤੇ ਗੁਜਰਾਤ, ਮੱਧ ਪ੍ਰਦੇਸ਼ ਤੇ ਰਾਜਸਥਾਨ ਤੱਕ ਜਾ ਕੇ ਨਸ਼ਿਆਂ ਦੀਆਂ ਖੇਪਾਂ ਫੜ ਰਹੀ ਹੈ। ਸੂਬੇ 'ਚ ਜਾਰੀ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਸੋਮਵਾਰ ਨੂੰ ਪੰਜਾਬ ਸਰਕਾਰ ਨੇ ਕਈ ਅਹਿਮ ਤੇ ਸਖ਼ਤ ਕਦਮ ਚੁੱਕੇ। ਸੂਬਾ ਸਰਕਾਰ ਨੇ ਬਿਜਲੀ ਸੰਕਟ ਦੂਰ ਕਰਨ 'ਚ ਨਾਕਾਮ ਰਹਿਣ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ CMD ਬਸੰਤ ਗਰਗ ਨੂੰ ਅਹੁਦੇ ਤੋਂ ਹਟਾ ਕੇ ਗੁਰਕੀਰਤ ਕਿਰਪਾਲ ਸਿੰਘ ਨੂੰ ਚਾਰਜ ਦੇ ਦਿੱਤਾ। ਇਸ ਦੇ ਨਾਲ ਹੀ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਬਹਾਲ ਕਰਨ ਲਈ ਵੀ ਸਰਕਾਰ ਨੇ ਝਾਰਖੰਡ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਛੇਤੀ ਹੀ ਬਿਜਲੀ ਦਾ ਸੰਕਟ ਖਤਮ ਹੋ ਜਾਵੇਗਾ। ਪੰਜਾਬ 'ਚ ਲਗਾਤਾਰ ਚੱਲ ਰਹੇ ਬਿਜਲੀ ਸੰਕਟ ਤੇ ਵੱਡੇ ਬਿਜਲੀ ਕੱਟਾਂ ਖਿਲਾਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਪਾਵਰਕਾਮ ਤੇ ਟਰਾਂਸਕੋ ਦੇ ਮੁੱਖ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਤੇ ਪਾਵਰਕਾਮ ਦੇ ਮੁੱਖ ਦਫ਼ਤਰ ਵੱਲ ਵੱਧਦੇ ਹੋਏ ਪੁਲਿਸ ਨੇ ਰਾਜਾ ਵੜਿੰਗ ਸਮੇਤ ਸਮੁੱਚੇ ਨੇਤਾਵਾਂ ਤੇ ਜ਼ੋਰਦਾਰ ਪਾਣੀ ਦੀਆਂ ਵਾਟਲਾਂ ਮਾਰੀਆਂ ਤੇ ਹਲਕਾ ਲਾਠੀਚਾਰਜ ਕਰਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਜਲਾਲਾਬਾਦ ਦੇ ਸਿਟੀ ਪੁਲਿਸ ਸਟੇਸ਼ਨ 'ਚ ਐਤਵਾਰ ਦੇਰ ਰਾਤ 2 ਵਜੇ ਹੋਏ ਧਮਾਕੇ ਕਿਸੇ ਵਾਹਨ ਦੀ ਬੈਟਰੀ ਦੇ ਫਟਣ ਕਾਰਨ ਨਹੀਂ ਬਲਕਿ ਗ੍ਰਨੇਡ ਹਮਲੇ ਕਾਰਨ ਹੋਏ ਸਨ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਮਾਮਲਾ ਟਰੇਸ ਕਰਦਿਆਂ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਪੈਦਲ ਹੀ ਆਏ ਸਨ ਤੇ ਗ੍ਰਨੇਡ ਸੁੱਟ ਕੇ ਫਰਾਰ ਹੋ ਗਏ ਸਨ। ਉਹਨਾਂ ਪੈਸਿਆਂ ਦੇ ਲਾਲਚ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਵਾਂ ਮੁਲਜ਼ਮਾਂ ਦੀ ਪਛਾਣ ਪਿੰਡ ਹਜ਼ਾਰਾ ਰਾਮ ਸਿੰਘ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਤੇ ਘੁਬਾਇਆ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਦੋਵੇਂ 20 ਸਾਲ ਤੋਂ ਘੱਟ ਉਮਰ ਦੇ ਨੇ। ਕਰੀਬ 2.5 ਮਹੀਨੇ ਤੋਂ ਇੱਕ ਦੂਜੇ ਨੂੰ ਕਿੱਬੀ ਲਾਉਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਮੰਗਲਵਾਰ ਨੂੰ ਇੱਕ ਮੰਚ ਤੇ ਨਜ਼ਰ ਆਉਣਗੇ। ਪਾਰਟੀ ਦੇ ਪੰਜਾਬ ਮਾਮਲੇ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਵਿੱਚ ਇਹ ਸਾਰੇ ਇੱਕ ਆਗੂ ਇਕੱਠੇ ਹੋ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਮੁਜ਼ਾਹਰਾ ਕਰਨਗੇ। ਸਚਿਨ ਪਾਇਲਟ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਕਾਂਗਰਸ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਆ ਰਹੇ ਨੇ। ਇਸ ਦੌਰਾਨ ਉਹ ਪਿੰਡ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਕਰਨਗੇ। ਤੇ ਆਖਰੀ ਖ਼ਬਰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਦੇ ਤੀਜੇ ਪੜਾਅ ਦੀ ਆਰੰਭਤਾ 17 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਲਈ ਪੰਥਕ ਰਵਾਇਤਾਂ ਤੇ ਖਾਲਸਾਈ ਜਾਹੋ ਜਲਾਲ ਨਾਲ ਹੋਵੇਗੀ। ਤੀਜੇ ਪੜਾਅ ਤਹਿਤ ਖਾਲਸਾ ਮਾਰਚ ਦੁਆਬਾ ਤੇ ਮਾਝਾ ਖੇਤਰ ਦੇ ਇਲਾਕਿਆਂ 'ਚ ਵੱਖ ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚੋਂ ਲੰਘਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੂਰਨ ਹੋਵੇਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਅੱਗੇ ਦੀ ਕਾਰਵਾਈ ਲਈ ਭੁੱਲਰ ਸਾਹਿਬ।

0: ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਆਓ ਹੁਣ ਪਬਲਿਕ ਸੈਗਮੈਂਟ ਜਿਸ ਦੇ ਵਿੱਚ ਤੁਹਾਡੇ ਸਵਾਲ ਤੇ ਭੱਟੀ ਸਾਹਿਬ ਦੇ ਜਵਾਬ ਹੋਣਗੇ। ਇਸ ਸੈਗਮੈਂਟ ਲਈ ਆਪਣੇ ਕੋਲ ਅਗਲੇ 10 12 14 ਮਿੰਟ ਆਪਣੇ ਕੋਲ ਨੇ ਤੇ ਬਿਨਾਂ ਦੇਰੀ ਕੀਤੇ ਬਿਨਾਂ ਸਮਾਂ ਗਵਾਏ ਤੁਸੀਂ ਕਾਲ ਕਰ ਸਕਦੇ। ਨੰਬਰ ਆ 416-233-7368 416-233-7368 416-233-7368 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਆ। ਭੱਟੀ ਸਾਹਿਬ ਇੱਕ ਪਹਿਲਾਂ ਤਾਂ ਮੇਰਾ ਕੁਐਸਚਨ ਹੀ ਆ, ਮੇਰੇ ਕੋਲ ਇੱਕ ਘੁੰਮਦੇ ਘੁੰਮਦੇ ਵੀਡੀਓ ਆਈ ਐਂਡ ਉਹਦੇ ਵਿੱਚ ਤਾਂ ਇੱਦਾਂ ਲੱਗ ਰਿਹਾ ਸੀ ਕਿ ਕਿਸੇ ਟਰੱਕ ਡਰਾਈਵਰ ਨਾਲ ਡਿਸਪਿਊਟ ਕੀਤਾ ਜਾ ਰਿਹਾ, ਪਰ ਫਿਰ ਇੱਕ ਅਲੱਗ ਟੈਕਸਟ ਵੀ ਆਉਂਦਾ ਜਿਹਦੇ ਵਿੱਚ ਲਿਖਿਆ ਸੀ ਕਿ ਇਹ ਜੋ ਔਰਤ ਦਿਖਾਈ ਦੇ ਰਹੀ ਆ ਇਹ MLA ਨੇ ਲੁਧਿਆਣਾ ਸਾਊਥ ਤੋਂ, ਆਈ ਗੈਸ ਕਿ ਇਹ ਲੁਧਿਆਣਾ ਸਾਊਥ ਤੋਂ MLA ਨੇ, ਆਪ ਪਾਰਟੀ ਦੇ ਰਜਿੰਦਰ ਪਾਲ ਕੌਰ ਚੀਨਾ ਜੀ ਦੱਸੇ ਜਾ ਰਹੇ ਨੇ। ਅਤੇ ਉਹ ਕਹਿੰਦੇ ਉਹਨਾਂ ਨੂੰ ਸਾਈਡ ਨਹੀਂ ਦਿੱਤੀ, ਇਸ ਤੋਂ ਬਾਅਦ ਉਹਨਾਂ ਨੇ ਟਰੱਕ ਰੋਕਿਆ, ਸਲੈਪ ਕੀਤਾ ਉਹਨੂੰ ਐਂਡ ਉੱਥੇ ਹੀ ਉਹਨਾਂ ਦਾ ਬਿਆਨ ਆ ਉਹ ਵੱਖਰਾ ਗਾ। ਐਂਡ ਕੀ ਇਹਦੇ ਵਿੱਚ ਸੱਚਾਈ ਆ ਭੱਟੀ ਸਾਹਿਬ, ਜਾਂ ਇਹ ਐਲੀਗੇਸ਼ਨ ਹੀ ਨੇ, ਕੋਈ ਹੈ ਇਸ ਵੀਡੀਓ ਬਾਰੇ ਨੌਲੇਜ?
1: ਸਰ ਇੱਦਾਂ ਹੈ, ਵੀਡੀਓ ਮੈਂ ਵੀ ਦੇਖੀ ਹੈ ਸਵੇਰੇ, ਤੇ ਖ਼ਬਰ ਮੈਂ ਇਸ ਕਰਕੇ ਨੀ ਲਾਈ ਕਿ ਇਹ ਕੋਈ ਖ਼ਬਰ ਦੀ ਬਹੁਤੀ ਵੈਲਿਊ ਨੀ ਬਣਦੀ, ਪਰ ਜਿੱਥੋਂ ਤੱਕ ਇਹ ਸਵਾਲ ਹੈ ਆਮ ਆਦਮੀ ਪਾਰਟੀ ਦੇ MLAs ਦਾ, ਉਹਨਾਂ ਦੇ ਨੇਤਾਵਾਂ ਦਾ, ਸ਼ੁਰੂ ਤਾਂ ਹੋਏ ਸੀ ਕਿ ਅਸੀਂ ਆਮ ਬੰਦੇ ਹਾਂ, ਪਰ ਆਮ ਵਾਲਾ ਕੰਮ ਕੋਈ ਰਹਿ ਨਹੀਂ ਗਿਆ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਉਸ ਵੀਡੀਓ ਚ MLA ਇੱਕ ਟਰੱਕ ਡਰਾਈਵਰ ਨੂੰ ਸਿਰਫ ਰਸਤਾ ਨਾ ਦੇਣ ਕਰਕੇ, ਰਾਹ ਨਾ ਦੇਣ ਕਰਕੇ ਉਹਨਾਂ ਨੇ ਉਹਨਾਂ ਨਾਲ ਮਾਰਕੁੱਟ ਕੀਤੀ ਹੈ, ਜੋ ਬਹੁਤ ਮਾੜੀ ਗੱਲ ਹੈ।
0: ਸਟੂਡੀਓ ਨੰਬਰ 416-233-7368 ਪਹਿਲੀ ਕਾਲ, 77-65 ਨੰਬਰ ਹੈ 667 ਹੋਏ। ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ। ਹਾਂਜੀ ਭੱਟੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਆਹੀ ਹੈ ਜੋ ਨਸ਼ੇ ਨੂੰ ਲੈ ਕੇ ਆਪਾਂ ਭੱਟੀ ਸਾਹਿਬ ਖਬਰ ਸ਼ੇਅਰ ਕੀਤੀ ਹੈ ਤੁਸੀਂ, ਵੀ ਭਾਜਪਾ ਦੇ ਸਿਰ ਨੇ ਵੀ ਭਾਜਪਾ ਵਾਲੇ ਆਪਦਾ ਸਾਂਭਣ, ਅਸੀਂ ਆਪਦਾ ਸਾਂਭੀਏ। ਗੱਲ ਇਹ ਨੀ ਹੈਗੀ ਵੀ ਤੁਸੀਂ ਇੱਕ ਦੂਜੇ ਤੇ ਇਲਜ਼ਾਮ ਲਾਓ, ਗੱਲ ਇਹ ਹੈ ਕਿ ਨਸ਼ਾ ਪੰਜਾਬ ਦੇ ਵਿੱਚ, ਤੁਸੀਂ ਕਹਿ ਕੇ ਆਏ ਸੀ ਪੰਜਾਬ ਚੋਂ ਨਸ਼ਾ ਖਤਮ ਕਰ ਦੇਗੇ, ਚੋਂ ਹਫ਼ਤੇ ਚ ਕਰ ਦਾਂਗੇ, ਚੋਂ ਮਹੀਨਿਆਂ ਚ ਕਰ ਦਾਂਗੇ, ਆਉਂਦੀ 15 ਅਗਸਤ ਨੂੰ ਕਰ ਦੇਗੇ, ਆਉਂਦੀ 17 ਅਗਸਤ 26 ਜਨਵਰੀ ਨੂੰ ਕਰ ਦੇਗੇ। ਉਹ ਖਤਮ ਨੀ ਹੋਇਆ ਤੁਹਾਡੇ ਤੋਂ, ਉਹ ਇੱਕ ਸੰਦ ਮਾਨ ਦਾ ਇਹਨਾਂ ਦਾ ਸਪੀਕਰ ਸਾਹਿਬ ਦਾ ਮੰਨ ਵੀ ਗਏ ਕਿ ਭਾਈ ਸਾਡੇ ਤੋਂ ਨਸ਼ਾ ਨੀ ਖਤਮ ਹੋਇਆ। ਇਹ ਭਗਵੰਤ ਮਾਨ ਸਾਹਿਬ ਫਿਰ ਉਹ ਫੂ ਫੂ ਕਰਦੇ ਫਿਰਦੇ ਆ। ਨੰਬਰ 2 ਤੇ ਮੈਂ ਭੱਟੀ ਸਾਹਿਬ ਇਹ ਪੁੱਛਣਾ ਵੀ ਇਹ ਗੱਲ ਕੋਈ ਲੁਕੀ ਛਿਪੀ ਤਾਂ ਰਹੀ ਨੀ ਕਿ ਭਗਵੰਤ ਮਾਨ ਦਾ BJP ਨਾਲ ਕਿੱਦਾਂ ਦੇ ਸੰਬੰਧ ਨੇ, ਇਹਦੇ ਬਾਰੇ ਵੀ ਦੇ ਦਿਓ ਵਿਚਾਰ ਜੀ। ਧੰਨਵਾਦ ਜੀ।
1: ਭਾਜੀ ਅਸਲ ਚ ਜਿਹੜੀਆਂ ਪੋਲੀਟੀਕਲ ਸਟੇਟਮੈਂਟਸ ਹੁੰਦੀਆਂ, ਦਿਸ ਇਜ਼ ਵਨ ਆਫ ਦੈਮ। ਤੁਸੀਂ ਜਿਹਦਾ ਜ਼ਿਕਰ ਕੀਤਾ ਕਿ ਭਗਵੰਤ ਮਾਨ ਨਾਲ BJP ਦੀ ਜਿਹੜੀ ਯਾਰੀ ਹੈ ਉਹ ਲੁਕੀ ਛਿਪੀ ਨਹੀਂ, ਆਮ ਜਨਤਾ ਵੀ ਉਹੀ ਗੱਲ ਕਹਿੰਦੀ ਹੈ, ਪਰ ਕਿਉਂਕਿ ਉਹ ਵਿਰੋਧੀ ਧਿਰ ਚ ਨੇ ਇਸ ਵੇਲੇ। ਭਗਵੰਤ ਮਾਨ ਦਾ ਅੱਜ ਦੀ ਗੱਲਬਾਤ ਚ ਇਹ ਕਹਿਣਾ ਸੀਗਾ ਕਿ ਅਸੀਂ ਜਿਹੜਾ ਨਸ਼ਾ ਪਾਕਿਸਤਾਨ ਤੋਂ ਆਉਂਦਾ ਸੀਗਾ ਉਹ ਅਸੀਂ ਕਾਬੂ ਕਰਦੇ ਹਾਂ, ਉੱਥੇ ਕਾਬੂ ਕਾਫੀ ਹੱਦ ਤੱਕ ਕਾਬੂ ਵੀ ਪਾਇਆ, ਉਹਨਾਂ ਦੇ ਡਰੋਨ ਵੀ ਅਸੀਂ ਤਬਾਹ ਕੀਤੇ ਆ, ਕਈ ਫੜੇ ਆ। ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੀ ਗੁਜਰਾਤ ਦੀ ਬੰਦਰਗਾਹ ਹੈ, ਮੁੰਦਰਾ ਬੰਦਰਗਾਹ, ਉੱਥੋਂ ਪਿੱਛੇ ਤੁਹਾਨੂੰ ਯਾਦ ਹੋਏਗਾ ਕਿ ਕੁਇੰਟਲਾਂ ਦੇ ਹਿਸਾਬ ਨਾਲ ਨਸ਼ਾ ਫੜਿਆ ਗਿਆ ਸੀ। ਉਹਨਾਂ ਨੇ ਉਸ ਮਾਮਲੇ ਦਾ ਜ਼ਿਕਰ ਕੀਤਾ ਕਿ ਜਿਹੜੇ ਗੁਜਰਾਤ ਨੂੰ ਭਾਜਪਾ ਜਨਤਾ ਪਾਰਟੀ ਨੂੰ ਆਪਣੇ ਸੂਬਿਆਂ ਵੱਲ ਧਿਆਨ ਦੇਣਾ ਚਾਹੀਦਾ, ਜਿੱਥੋਂ ਨਸ਼ਿਆਂ ਦੀਆਂ ਖੇਪਾਂ ਵੱਡੀ ਮਾਤਰਾ ਚ ਆ ਰਹੀਆਂ। ਅਦਰਵਾਈਜ਼ ਜਿਹੜਾ ਸੱਚ ਝੂਠ ਦਾ ਨਿਤਾਰਾ ਉਹ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਫਰਵਰੀ ਚ ਉਹਦੇ ਚ ਹੋ ਜਾਣਾ।
0: ਸਟੂਡੀਓ ਦਾ ਨੰਬਰ 416-233-7368 416-233-7368 ਖਬਰ, ਕਿਸੇ ਵੀ ਖਬਰ ਬਾਰੇ ਭੱਟੀ ਸਾਹਿਬ ਤੋਂ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਬਿਨਾਂ ਦੇਰੀ ਕੀਤੇ ਸਟੂਡੀਓ ਕਾਲ ਕਰ ਲਓ 416-233-7368। ਅਗਲੀ ਕਾਲ ਪ੍ਰਿਤਪਾਲ ਸਿੰਘ ਜੀ, ਸਤਿ ਸ੍ਰੀ ਅਕਾਲ ਜੀ।
3: ਮੇਰੀ ਛੋਟੀ ਜਿਹੀ ਸ਼ਿਕਾਇਤ ਹੈ ਜੀ ਤੁਹਾਡੇ ਰੇਡੀਓ ਚੜ੍ਹਦੀ ਕਲਾ ਬਾਰੇ, ਕਿ ਜਿਸ ਦਿਨ ਤੋਂ ਸ਼ੁਰੂ ਹੋਇਆ ਉਸ ਦਿਨ ਤੋਂ ਤੁਸੀਂ ਜਦੋਂ ਬੋਲਦੇ ਹੋ ਤੁਹਾਡੀ ਆਵਾਜ਼ ਤੇ ਬਿਲਕੁਲ ਕਲੀਅਰ ਹੁੰਦੀ ਹੈ, ਲੇਕਿਨ ਭੱਟੀ ਸਾਹਿਬ ਜਦੋਂ ਖ਼ਬਰਾਂ ਸੁਣਾਉਂਦੇ ਨੇ ਤੇ ਆਵਾਜ਼ ਕਲੀਅਰ ਨਹੀਂ ਹੁੰਦੀ ਤੇ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ। ਦੂਸਰੀ ਗੱਲ ਇਹ ਹੈ ਕਿ ਵੀਕਐਂਡ ਦੇ ਆਪਣਾ ਸ਼ਨੀਚਰਵਾਰ ਤੇ ਐਤਵਾਰ ਨੂੰ ਕਿਉਂ ਨੀ ਖ਼ਬਰਾਂ ਹੁੰਦੀਆਂ, ਤੇ ਜਿਹੜਾ ਇਸ 531 ਮੀਟਰ ਤੇ ਜਿਹੜਾ ਇਹ ਹੈ ਮੈਂ
0: ਕੁਆਲਿਟੀ ਬਿਹਤਰ ਆ ਤੇ ਹੋਰ ਬਿਹਤਰ ਹੋਵੇਗੀ ਅਗਲੇ ਕੁਝ ਕੁ ਦਿਨਾਂ ਦੇ ਵਿੱਚ, ਇਹਦੇ ਲਈ ਅਸੀਂ ਜਵਾਨ ਬਣਦਾ ਤੇ ਅਗਲੀ ਕਾਲ 1052 ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
2: ਜੀ। ਬਾਕੀ ਜੀ ਭਗਵੰਤ ਮਾਨ ਦਾ ਤਾਂ ਸਾਰਿਆਂ ਨੂੰ ਪਤਾ ਹੀ ਆ, ਸਵਾਏ ਝੂਠ ਸੱਚ ਤੋਂ ਤੇ ਸਵਾਏ ਗੱਪਾਂ ਮਾਰਨ ਤੋਂ ਇਹਨੇ 4.5 ਸਾਲ ਚ ਕੀਤਾ ਕੀ ਆ, ਬਲੇਮ ਗੇਮ ਲਾਉਂਦਾ ਇਹ। ਹੋਰ ਕੋਈ ਇੱਕ ਇੱਕ ਮਤਲਬ ਬਦਕਿਸਮਤੀ ਆ ਕਿ ਇੱਕ ਭੰਡ ਮਿਲਿਆ ਯੂਜਲੈਸ ਬੰਦਾ ਪੰਜਾਬ ਨੂੰ, ਇਹ ਪੰਜਾਬ ਇਹ ਡਿਜ਼ਰਵ ਨਹੀਂ ਸੀ ਕਰਦਾ। ਇਹ ਇਹ ਜਿਹੜੇ ਇਹ ਜਿਹੜੀ ਪਾਰਟੀ ਬਾਜੀ ਆਈ ਆ, ਇਹ ਕਨੇਡਾ ਤੋਂ ਇਹ ਜਾਗ ਲੱਗਾ ਸੀ। ਇਹ ਇਹ ਇਹ ਜਿਹੜਾ ਦਿੱਲੀ ਵਾਲਾ ਕੇਜਰੀਵਾਲ ਹੈ ਨਾ, ਉਹਦੇ ਝੂਠ ਸੱਚ ਕਰਕੇ ਇਹ ਪਾਰਟੀ ਬਣੀ ਸੀ ਤੇ ਭਗਵੰਤ ਮਾਨ ਨੂੰ ਸੀ ਲੋਕਾਂ ਦੇ ਵੋਟਾਂ ਪਾਈਆਂ। ਤੇ ਬਾਕੀ ਇਹ ਪੱਤਰਕਾਰ ਸਾਹਿਬ ਨੂੰ ਕਹੋ ਜਿੰਨੀਆਂ ਮਰਜ਼ੀ ਸਿਫਤਾਂ ਕਰ ਲਓ, ਤੁਸੀਂ ਜਿੰਨੀਆਂ ਮਰਜ਼ੀ ਸਿਫਤਾਂ ਕਰ ਲਓ ਭਗਵੰਤ ਮਾਨ ਦੀਆਂ, ਇਸ ਪਾਰਟੀ ਨੇ ਦੁਬਾਰਾ ਨਹੀਂ ਆਉਣਾ। ਥੈਂਕ ਯੂ ਵੈਰੀ ਮਚ।
0: ਬਹੁਤ ਸ਼ੁਕਰੀਆ ਜੀ। ਸਟੂਡੀਓ ਦਾ ਨੰਬਰ 416-233-7368 416-233-7368। ਭੱਟੀ ਸਾਹਿਬ, ਜਿਹੜੀ ਹਰ ਇੱਕ ਪਾਰਟੀ ਕੁਛ ਇਲੈਕਸ਼ਨ ਆਉਣ ਤੋਂ ਪਹਿਲਾਂ ਵਾਅਦੇ ਕਰਦੀ ਆ, ਉਹ ਵਾਅਦਿਆਂ 'ਚੋਂ ਕਿੰਨੇ ਪ੍ਰਸੈਂਟ, ਵੈਸੇ ਕਈ ਵਾਰ ਰੈਕਰਡ 'ਤੇ ਵੀ ਕਹਿੰਦੇ ਨੇ ਕਿ ਪੁਰਾਣੀਆਂ ਜਿਹੜੀਆਂ ਪਾਰਟੀ ਸੀ ਉਹਨਾਂ ਦੇ ਤਾਂ ਜਿਵੇਂ ਕਹਿ ਲਈਏ ਹੋ ਸਕਦਾ 10-20% ਹੀ ਹੋ ਜਾਣ, ਉਨਾ ਹੀ ਬਹੁਤ ਆ, ਵੀ ਆਮ ਆਦਮੀ ਪਾਰਟੀ ਨੇ ਫਿਰ ਵੀ ਬਹੁਤ ਹੱਦ ਤੱਕ ਆਪਦੇ ਵਾਅਦੇ ਪੂਰੇ ਕੀਤੇ ਨੇ, ਅਤੇ ਉਹਦੇ ਵਿੱਚ ਬਿਜਲੀ ਵਾਲਾ ਵੀ, ਕੀ ਇਹ ਸਾਰੇ ਸਹੀ ਪਏ ਨੇ, ਪੁੱਠੇ ਪਏ ਨੇ, ਲੋਕ ਫਿਰ ਵੀ ਖੁਸ਼ ਕਾਹਤੋਂ ਨਹੀਂ ਨੇ, ਜਾਂ ਗਰਾਊਂਡ 'ਤੇ ਜ਼ਮੀਨੀ ਪੱਧਰ 'ਤੇ ਹਾਲਾਤ ਹੋਰ ਨੇ?
1: ਹਰਬੀਰ ਜੀ, ਕੀ ਕਹਿੰਦੇ, ਪਸੰਦ ਆਪੋ ਆਪਣੀ, ਖਿਆਲ ਆਪੋ ਆਪਣਾ। ਹੁਣ ਜੇ ਭਗਵੰਤ ਮਾਨ ਉਹਨਾਂ ਦੀ ਗੱਲ ਸੁਣੀਆਂ ਤੇ ਉਹ ਕਹਿੰਦੇ ਜੀ ਅਸੀਂ 80% ਜਿਹੜੇ, ਉਹ ਤੇ ਇਹ ਦਾਅਵਾ ਕਰਦੇ ਕਿ ਅਸੀਂ ਜਿੰਨੇ ਵੀ ਵਾਅਦੇ, ਜਿੰਨੇ ਵੀ ਅਸੀਂ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਕਰ ਲਈਆਂ। ਦੂਜੇ ਪਾਸੇ ਵਾਲੇ, ਜਾਂ ਜਿਸ ਤਰ੍ਹਾਂ ਮੇਰੇ ਦੋਸਤ ਹੁਣੇ ਦੱਸ ਰਹੇ ਸੀਗੇ ਕਿ ਇਹ ਜੋ ਮਰਜ਼ੀ ਹੋ ਜਾਏ ਭਗਵੰਤ ਮਾਨ ਨਹੀਂ ਆਉਂਦਾ, ਤੇ ਮੈਂ ਫਿਰ ਇਹੀ ਬੇਨਤੀ ਕਰਦਾ, ਸਮਾਂ ਬਹੁਤ ਥੋੜਾ ਰਹਿ ਗਿਆ, ਤੁਸੀਂ ਆਪਾਂ ਕੈਨੇਡਾ 'ਚ ਬੈਠੇ ਹਾਂ, ਜੋ ਪੰਜਾਬ ਦੀ ਜਨਤਾ ਨੇ ਜਿਹੜਾ ਫੈਸਲਾ ਕਰਨਾ, ਵੋਟ ਦੀ ਪਾਵਰ ਉਹਨਾਂ ਕੋਲ ਹੈ, ਜੋ ਵੀ ਉਹ ਫੈਸਲਾ ਕਰਨਗੇ, ਜੋ ਮਸ਼ੀਨਾਂ ਤੇ ਉਹ ਆਪਣੀ ਟੂੰ ਟੂੰ ਕਰਨਗੇ, ਉਹਦਾ ਜਦੋਂ ਰਿਜ਼ਲਟ ਆਏਗਾ, ਉਹ ਜਿਹੜੀ ਪਾਰਟੀ ਵੱਧ ਵੋਟਾਂ ਲੈ ਜਾਏਗੀ ਉਹ ਜਿੱਤ ਜਾਏਗੀ। ਉਹਦੇ 'ਚ ਕੋਈ ਇਹ ਮਸਲਾ ਨਹੀਂ ਹੁੰਦਾ ਕਿ ਆਮ ਆਦਮੀ ਪਾਰਟੀ ਜਿੱਤੀ ਹੈ ਜਾਂ ਭਾਰਤੀ ਜਨਤਾ ਪਾਰਟੀ ਜਿੱਤੀ ਹੈ, ਆਪਾਂ ਇਹ ਨਹੀਂ ਗੱਲ ਕਹਿ ਸਕਦੇ ਕਿ ਇਹ ਨਹੀਂ ਆਉਂਦੀ। ਸੋ ਮੇਰੀ ਬੇਨਤੀ ਆ ਜੀ, ਆਪਾਂ ਥੋੜਾ ਜਿਹਾ ਹੁਣ ਆਪੋ ਆਪਣੀ ਕਾਰਵਾਈ ਕਰਦੇ ਰਹੀਏ, ਸਾਰੇ ਲੋਕਾਂ ਦੇ ਵਿਚਾਰ ਸੁਣੀਏ, ਪਰ ਜਦੋਂ ਲੋਕਾਂ ਨੇ ਵੋਟਾਂ ਪਾਉਣੀਆਂ, ਉਹਨਾਂ ਨੇ ਇਹੀ ਦੇਖ ਕੇ ਪਾਉਣੀ ਹੈ ਕਿ ਸਾਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ। ਧੰਨਵਾਦ ਜੀ।
0: ਅਗਲੀ ਕਾਲ 4693 ਨੰਬਰ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਭੱਟੀ ਸਾਹਿਬ। ਭੱਟੀ ਸਾਹਿਬ, ਦੋ ਛੋਟੇ ਸਵਾਲ ਆ। ਇੱਕ ਤਾਂ ਸਵਾਲ ਹੈਗਾ, ਜੇ ਅੰਮ੍ਰਿਤਪਾਲ ਧੂਰੀ ਤੋਂ ਖੜਾ ਹੋ ਜਾਵੇ ਭਗਵੰਤ ਮਾਨ ਦੇ ਖਿਲਾਫ, ਉੱਥੇ ਮੁਕਾਬਲਾ ਕਿੱਦਾਂ ਹੋਣ ਦੀ ਆਸ ਆ? ਤੇ ਦੂਜਾ, ਤੁਸੀਂ ਕਹਿੰਦੇ ਸਚਿਨ ਪਾਇਲਟ ਦਾ, ਮੈਂ ਚੰਡੀਗੜ੍ਹ ਆ ਗਿਆ ਅੱਜ, ਉੱਥੇ ਸਚਿਨ ਪਾਇਲਟ ਸੀਗਾ ਨੀ ਜਦੋਂ ਪਾਣੀ ਦੀਆਂ ਪਛਾੜਾ ਹੋਈਆਂ? ਕਹਿੰਦੇ ਸਚਿਨ ਪਾਇਲਟ ਸੀਗਾ, ਇਹਦੇ ਬਾਰੇ ਦੱਸਿਓ। ਥੈਂਕ ਯੂ ਜੀ।
1: ਸਰ, ਜਿਹੜੀ ਪਹਿਲੀ ਗੱਲ ਤੁਸੀਂ ਕੀਤੀ ਹੈ ਉਹਦਾ ਮੈਂ ਫੇਰ ਇਹੀ ਜਵਾਬ ਦਿੰਦਾ ਜੀ, ਧੂਰੀ ਤੋਂ ਜੇ ਭਾਈ ਅੰਮ੍ਰਿਤਪਾਲ ਸਿੰਘ ਖੜਦੇ ਆ ਮੁੱਖ ਮੰਤਰੀ ਦੇ ਖਿਲਾਫ, ਮਤਲਬ ਚ ਕੋਈ ਸ਼ੱਕ ਨਹੀਂ ਕਿ ਬਹੁਤ ਦਿਲਚਸਪ ਮੁਕਾਬਲਾ ਹੋਏਗਾ। ਵੋਟਾਂ ਕਿਹਨੂੰ ਜ਼ਿਆਦਾ ਪੈਂਦੀਆਂ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਦੂਜੀ ਗੱਲ, ਜੋ ਤੁਸੀਂ ਪਾਣੀ ਦੀਆਂ ਪਛਾੜਾਂ ਵਾਲੀ ਗੱਲ ਕੀਤੀ, ਅੱਜ ਕਾਂਗਰਸ ਪਾਰਟੀ ਨੇ ਕੱਲ ਬੜਾ ਜ਼ੋਰਦਾਰ ਮੁਜ਼ਾਹਰਾ ਕੀਤਾ ਸੀ, ਪੰਜਾਬ ਜਿਹੜੇ ਬਿਜਲੀ ਦੇ ਕੱਟ ਲੱਗ ਰਹੇ ਆ, ਪਟਿਆਲਾ 'ਚ ਜਿਹੜਾ ਇਹਨਾਂ ਦਾ ਦਫ਼ਤਰ ਹੈ ਬਿਜਲੀ ਬੋਰਡ ਦਾ, PSPCL ਦਾ, ਉਹਦਾ ਘਿਰਾਓ ਕਰਨ ਲਈ ਜਾ ਰਹੇ ਸੀ, ਤੇ ਉਹਨਾਂ ਤੇ ਸਾਰੇ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਦੇ, ਉਹਨਾਂ ਤੇ ਪਾਣੀ ਦੀਆਂ ਪਛਾੜਾਂ ਮਾਰੀਆਂ ਗਈਆਂ ਸੀ।
0: ਅਗਲੀ ਕਾਲ 4643 ਨੰਬਰ, ਸਟੂਡੀਓ ਦਾ ਨੰਬਰ ਨੋਟ ਕਰ ਲਓ, 416-233-7368। ਸਿਰਫ ਅਗਲੇ 4-5 ਮਿੰਟ ਭੱਟੀ ਸਾਹਿਬ ਆਪਣੇ ਨਾਲ ਨੇ, ਤੁਹਾਡਾ ਕੋਈ ਵੀ ਸਵਾਲ ਆ ਤਾਂ ਜ਼ਰੂਰ ਕਾਲ ਕਰ ਲਓ, 416-233-7368 ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਅਗਲੀ ਕਾਲ 4643 ਨੰਬਰ, ਸਤਿ ਸ੍ਰੀ ਅਕਾਲ ਜੀ।
4: ਹਾਂਜੀ ਭੱਲੂ ਸਾਹਿਬ ਤੇ ਭੱਟੀ ਸਾਹਿਬ, ਸਾਰੇ ਲੱਭ ਕੇ ਸੁੱਤੇ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ ਜੀ।
4: ਭੱਟੀ ਸਾਹਿਬ ਦੀ ਕੁਐਸਚਨ ਹੈ ਜੀ, ਬਈ ਜੇ ਅੱਜ ਵੋਟਾਂ ਹੁੰਦੀਆਂ ਨੇ ਤਾਂ ਕੀ ਲੱਗਦਾ ਵਾ, ਬਈ ਇੱਕ ਦੀ ਤਾਂ ਸਰਕਾਰ ਨੀ ਬਣੂ, ਬਣੂ ਤਾਂ ਮੇਰਾ ਖਿਆਲ ਗੱਠਜੋੜ ਦੀ ਹੋਈ, ਬਈ ਕਿਹੜੀ ਪਾਰਟੀ ਦੀ ਵਾਰੀ ਆ ਸਕਦੀ ਆ ਗੱਠਜੋੜ ਬਣ ਕੇ, ਇਹ ਦੱਸਣ ਵੀ ਇਹਨਾਂ ਦਾ ਕੀ ਕੀ ਖਿਆਲ ਆ ਜੀ, ਪਲੀਜ਼। ਥੈਂਕ ਯੂ।
1: ਮੈਂ ਵਾਰ ਵਾਰ ਉਹੀ ਗੱਲ ਕਹਿ ਰਿਹਾ, ਹੁਣ ਜੇ ਤੁਸੀਂ ਗੱਠਜੋੜ ਦੀ ਗੱਲ ਕਰਦੇ ਹੋ ਤੇ ਜੇ ਤੁਹਾਡਾ ਇਸ਼ਾਰਾ ਅਕਾਲੀ ਭਾਜਪਾ ਗੱਠਜੋੜ ਵਾਲਾ, ਜੇ ਲੋਕਾਂ ਨੂੰ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਦਾ ਕੋਈ ਸੌਰ ਸਕਦਾ, ਕਿਉਂਕਿ ਅਕਾਲੀ ਦਲ ਉਹਨਾਂ ਦੇ ਨਾਲ ਹੋਏਗਾ ਤਾਂ ਉਹ ਕਾਫੀ ਸਾਰੀਆਂ ਸੀਟਾਂ ਲੈ ਜਾ ਸਕਦੇ ਆ, ਪਰ ਜੇ ਫਿਰ ਉਹੀ ਗੱਲ ਦਿਮਾਗ 'ਚ ਆ ਗਈ ਕਿ ਅਕਾਲੀ ਦਲ ਨੇ ਤੇ ਬੇਅਦਬੀਆਂ ਦਾ ਦੋਸ਼ ਹੈਗਾ ਇਹਨਾਂ ਤੇ, ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨੂੰ ਬਹੁਤ ਖੱਜਲ ਖੁਆਰ ਕੀਤਾ ਸੀ ਤੇ ਅੱਜ ਤੱਕ ਕਰ ਰਹੇ ਆ, ਤੇ ਫਿਰ ਉਹਨਾਂ ਨੂੰ ਵੋਟਾਂ ਨਹੀਂ ਪੈਣੀਆਂ, ਫਿਰ ਉਹ ਦੂਜਾ ਹੀ ਗੜਜੋੜ ਹੋਏਗਾ, ਉਹ ਭਾਵੇਂ ਕਾਂਗਰਸ ਪਾਰਟੀ ਲੈ ਜਾਏ ਭਾਵੇਂ ਆਮ ਆਦਮੀ ਪਾਰਟੀ ਲੈ ਜਾਏ।
0: ਅਗਲੀਆਂ ਲਾਸਟ ਦੋ ਕੁ ਕਾਲਾਂ ਨੇ ਤੇ ਇਸ ਤੋਂ ਬਾਅਦ ਸੈਗਮੈਂਟ ਖੁੰਡ ਚਰਚ ਆਪਾਂ ਸਟਾਰਟ ਕਰਾਂਗੇ। 8777 ਨੰਬਰ, ਸਤਿ ਸ੍ਰੀ ਅਕਾਲ ਜੀ।
5: ਸਤਿ ਸ੍ਰੀ ਅਕਾਲ ਜੀ। ਬਾਕੀ ਜੀ ਐਵੇਂ ਆਪਾਂ ਕਹਿੰਦੇ ਪਏ ਸਾਰੀਆਂ ਸਰਕਾਰਾਂ ਵੇਖੀਆਂ, ਅਕਾਲੀ ਦਲ ਵੀ ਵੇਖਿਆ, ਭਾਜਪਾ ਹੀ ਨਾਲ ਇਕੱਠੇ ਹੀ ਹੁੰਦੇ ਸੀ, ਇਹਨਾਂ ਨੇ ਕੀ ਕੀਤਾ ਸੀ ਜੀ? ਜਿਹੜੀ ਪੱਤਰਕਾਰ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਵੀ ਜਿਹੜਾ ਕਿਸਾਨਾਂ ਨੂੰ ਭਾਜਪਾ ਨੇ ਕੀਤਾ ਸੀ, ਮੁੜ ਕੇ ਇਹਨਾਂ ਨੇ ਬਾਦਲਾਂ ਦੀ ਨਸ਼ਾ ਤੇ ਇਹਨਾਂ ਨੇ ਲਿਆਂਦਾ, ਇਹਨਾਂ ਦੀ ਪਾਰਟੀ ਦੇ ਟਾਈਮ ਚ ਆਇਆ ਸਾਰਾ ਨਸ਼ਾ।
0: ਅਮਰਿਤਪਾਲ
5: ਸਿੰਘ ਦੇ ਆਮ ਆਦਮੀ ਦੀ ਟੱਕਰ ਹੋਏਗੀ ਜੀ।
0: ਓਕੇ, ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਮੈਂ 2 ਮਿੰਟ ਦਿਓ ਜੀ, ਬਾਈ ਜੀ 2 ਮਿੰਟ ਦਿਓ ਸਮਾਂ, ਮੇਰੇ ਕੋਲ ਬਹੁਤ ਖਿੱਚਵਾਂ ਰਹਿ ਗਿਆ, 2 ਕਾਲਾਂ ਨੇ ਲਾਸਟ। ਤੇ ਗੁਰਜਿੰਦਰ ਜੀ, ਸਤਿ ਸ੍ਰੀ ਅਕਾਲ।
3: ਚਲੋ
0: ਇਹ ਨਾ ਆਪਾਂ ਆਉਣ ਵਾਲੇ ਕੁਝ ਦਿਨਾਂ ਚ ਇੱਕ ਸਰਵੇ ਕਰਾਂਗੇ ਜਿਹਦੇ ਵਿੱਚ ਆਪਾਂ ਫੋਨ ਲਾਈਨ ਨਾਲ ਖੋਲਾਂਗੇ ਕਿ ਤੁਹਾਨੂੰ ਕੀ ਲੱਗਦਾ ਕਿ ਫਤਵਾ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਹੋਊਗਾ। ਪਬਲਿਕ ਲਾਈਨ ਖੋਲ ਕੇ ਆਪਾਂ ਇੱਕ ਛੋਟਾ ਜਿਹਾ ਸਰਵੇ ਕਰਾਂਗੇ ਰੇਡੀਓ ਚੜ੍ਹਦੀ ਕਲਾ ਤੇ। ਰੇਸ਼ਮ ਬਰਾੜ ਜੀ, ਸਤਿ ਸ੍ਰੀ ਅਕਾਲ। ਜਿਹੜੇ ਲੋਕਲ ਵਿਸ਼ੇ ਨੇ, ਲੋਕਲ ਟੋਪਿਕ ਨੇ, ਉਹ 7:30 ਵਜੇ ਖੁੰਡ ਚਰਚਾ ਸੈਗਮੈਂਟ ਹੁੰਦਾ ਜੀ। ਪੂਰਾ ਪ੍ਰੋਗਰਾਮ 416-233-7366। ਰੇਸ਼ਮ ਅੱਜ ਦੇ ਇਸ ਸੈਗਮੈਂਟ ਦੀ ਆਖਰੀ ਕਾਲ, ਸਤਿ ਸ੍ਰੀ ਅਕਾਲ ਬਾਈ ਜੀ।
6: ਬਸ ਥੋੜੀ ਗੱਲ ਆ ਜੀ, ਬੜਾ ਕੁਛ ਮੈਂ ਸੁਣਿਆ ਤੇ ਇਹ ਹਾਲੇ ਵੀ ਜਿਹੜੇ ਲੋਕ ਇਹ ਮਹਿਸੂਸ ਕਰਦੇ ਆ, ਭਾਵੇਂ ਉਹ ਰੱਜ ਕੇ ਮਾੜਾ ਇਹ ਬੜਾ ਗੰਦਾ, ਉਹ ਕਹਿੰਦੇ ਪਹਿਲਿਆਂ ਨਾਲੋਂ ਹਾਲੇ ਵੀ ਚੰਗਾ। ਭਗਵੰਤ ਮਾਨ
0: ਜੀ, ਓਕੇ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸੋ ਪੱਟੀ ਸਾਹਿਬ, ਤੁਸੀਂ ਪਰਿਵਾਰਾਂ ਦੇ ਵਿਊ ਪੁਆਇੰਟ ਸੁਣੇ, ਕੀ ਇਹਨੂੰ ਕਲੋਜ਼ਿੰਗ ਰਿਮਾਰਕ ਕਿਵੇਂ ਦੇਣਾ ਚਾਹੋਗੇ?
1: ਭਾਜੀ ਹੁਣ ਤੁਸੀਂ ਆਪ ਹੀ ਦੇਖ ਰਹੇ ਕਿ ਕੁਛ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਨੇ, ਉਹ ਸ਼ਰਿਆਂ ਇਹੀ ਗੱਲ ਕਹਿ ਰਹੇ ਕਿ ਬਾਕੀ ਜੋ ਮਰਜ਼ੀ ਹੋ ਜਾਏ ਭਗਵੰਤ ਮਾਨ ਨਹੀਂ ਆਉਂਦਾ। ਤੇ ਹੁਣ ਲਾਸਟ ਕਾਲ ਸੁਣੀ ਹੈ ਕਿ ਬਾਕੀ ਸਾਰੀਆਂ ਪਾਰਟੀਆਂ ਲੋਕਾਂ ਨੇ ਦੇਖੀਆਂ ਤੇ ਉਹਨਾਂ ਨੂੰ ਹੁਣ ਲੱਗਦਾ ਕਿ ਬਾਕੀਆਂ ਨਾਲ ਚੰਗਾ। ਸੋ ਫਿਰ ਉਹੀ ਗੱਲ ਆ ਜੀ, ਲੋਕਾਂ ਦੇ ਹੱਥ ਸਾਰੀ ਤਾਕਤ ਹੋਣੀ ਹੈ, ਵੋਟ ਉਹਨਾਂ ਦੇ ਕੋਲ ਹੋਣੀ ਹੈ ਜਿਹਨੂੰ ਉਹ ਵੋਟਾਂ ਪਾ ਦੇਣਗੇ। ਜੇ ਤੁਹਾਨੂੰ ਲੱਗੇਗਾ ਕਿ ਪਿਛਲੇ 5 ਸਾਲ ਚ ਭਗਵੰਤ ਮਾਨ ਦੀ ਸਰਕਾਰ ਨੇ ਵਧੀਆ ਕੰਮ ਕੀਤਾ ਤੇ ਉਹਨਾਂ ਨੂੰ ਰਿਪੀਟ ਕਰ ਦੇਣਗੇ, ਤੇ ਜੇ ਉਹਨਾਂ ਨੂੰ ਲੱਗਿਆ ਕਿ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਜਿੱਦਾਂ ਕੋਈ ਵਿਰੋਧੀ ਧਿਰ ਕਹਿੰਦੇ ਵੀ ਆ, ਤੇ ਫਿਰ ਉਹ ਦੇਖਣਗੇ ਕਿ ਕਿਹਨੂੰ ਵੋਟ ਪਾਣੀ ਹੈ। ਹਾਲਾਂਕਿ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਜੇ ਭਗਵੰਤ ਮਾਨ ਨਹੀਂ ਤੇ ਹੋਰ ਕੌਣ। ਇੱਕ ਸਾਡੇ ਕਾਲਰ ਨੇ ਇਹ ਵੀ ਕਿਹਾ ਸੀਗਾ ਕਿ ਅੰਮ੍ਰਿਤਪਾਲ ਸਿੰਘ ਬਣਨੇ ਚਾਹੀਦੇ ਨੇ, ਪਰ ਮੈਂ ਇਹ ਬੇਨਤੀ ਕਰ ਰਿਹਾ ਕਿ ਬਣਨੇ ਚਾਹੀਦੇ ਇਹ ਹੋਰ ਚੀਜ਼ ਹੈ ਜਾਂ ਬਣਨਗੇ ਇਹ ਹੋਰ ਚੀਜ਼ ਹੈ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਲੋਕੀ ਵੋਟਾਂ ਪਾਉਣਗੇ, ਆਪਣਾ ਫਤਵਾ ਦੇਣਗੇ, ਤੇ ਜਿਹੜੀ ਵੀ ਸਰਕਾਰ ਬਣੇਗੀ ਉਹਨੂੰ ਅਸੀਂ ਵੈਲਕਮ ਕਰਾਂਗੇ।
0: ਇੱਕ ਹੋਰ ਕਾਲ ਆ ਜੀ, ਆਖਰੀ ਕਾਲ, ਤੇ ਪਟੀ ਇਸ ਤੋਂ ਇਜਾਜ਼ਤ ਲੈਣੇ ਤੁਹਾਡੇ ਤੋਂ 10-15। ਸਤਿ ਸ੍ਰੀ ਅਕਾਲ ਜੀ।
7: ਸਤਿ ਸ੍ਰੀ ਅਕਾਲ ਬਾਈ ਜੀ।
0: ਜੀ
7: ਬਾਈ ਜੀ, ਏਦਾਂ ਵਾ ਵੀ ਚੋਣ ਜਾਬਤਾ ਲੱਗਣ ਦਾ ਦੇਰ ਆ, ਤੇ ਫਿਰ ਪਤਾ ਲੱਗੂ ਭਗਵੰਤ ਮਾਨ ਦੇ ਤੜਾਂ ਚ ਪਾਣੀ ਹੈਗਾ ਕਿ ਨਹੀਂ ਹੈਗਾ। ਲੋਕ ਤਾਂ ਦੁਖੀ ਆ, ਜੱਟਾਂ ਨੂੰ ਇਹ ਕੁੱਟੀ ਜਾਂਦਾ ਵਾ ਬਈ ਲਾਈਟ ਨੀ ਆਉਂਦੀ, ਇਹ ਕਹਿੰਦੇ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ, ਬਲਬ ਝਮੱਕਾ ਨਾ ਮਾਰੂਗੀ।
0: ਸ਼ੁਕਰੀਆ ਜੀ। ਸੋ ਬਿਜਲੀ ਮਹਿਕਮੇ ਦਾ ਇੱਕ ਤਬਾਦਲਾ ਵੀ ਹੋਇਆ, ਉਹ ਕੀ ਆ ਪੂਰੀ ਖਬਰ ਜੀ, ਤੇ ਜਿਹੜਾ ਇਹ ਫੈਸਲਾ ਸੀ ਜੁਨਟਾ ਮਾਫ ਵਾਲਾ, ਇਹ ਸਰਕਾਰ ਦੇ ਹੱਕ ਚ ਭੁਗਤੇ ਆ ਜਾਂ ਇਹਦੇ ਬਾਰੇ ਕੀ ਟਿੱਪਣੀ ਕਰਨਾ ਚਾਹੋਗੇ?
1: ਸਰ, ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਉਹ ਮਿਸਟਰ ਬਸੰਤ ਗਰਗ ਸੀਗੇ ਜਿਹੜੇ ਬਿਜਲੀ ਮਹਿਕਮੇ ਦੇ ਚੀਫ ਸੀਗੇ, CMD, ਉਹਨਾਂ ਨੂੰ ਹਟਾ ਕੇ, ਕਿਉਂਕਿ ਸਰਕਾਰ ਨੂੰ ਲੱਗਿਆ ਕਿ ਜਿਹੜੀ ਬਿਜਲੀ ਦਾ ਸੰਕਟ ਆਇਆ ਉਹ ਤੇ ਠੀਕ ਸਮੇਂ ਤੇ ਕਾਬੂ ਨਹੀਂ ਪਾਇਆ ਜਾ ਸਕਿਆ, ਜਾਂ ਕੁਝ ਮੈਨੇਜਮੈਂਟ ਦੀਆਂ ਕੁਤਾਹੀਆਂ ਹੋਈਆਂ, ਉਹਦੇ ਕਰਕੇ ਉਹਨਾਂ ਨੂੰ ਲਾ ਕੇ ਗੁਰਕੀਰਤ ਕਿਰਪਾਲ ਸਿੰਘ ਬੜੇ ਸੀਨੀਅਰ IAS ਅਫਸਰ ਨੇ, ਉਹਨਾਂ ਨੂੰ ਇਹ ਚਾਰਜ ਦਿੱਤਾ ਗਿਆ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਕਿ ਸਰਕਾਰ ਨੂੰ ਬਿਜਲੀ ਮਾਫ਼ ਕਰਨ ਦਾ, ਜਿਹੜੇ 600 ਯੂਨਿਟ ਮਾਫ਼ ਕਰਨ ਦਾ ਫਾਇਦਾ ਹੋਏਗਾ ਕਿ ਨਹੀਂ, ਉਹ ਮੈਨੂੰ ਲੱਗਦਾ ਪਰਸਨਲੀ ਲੱਗਦਾ ਕਿ ਕਿਉਂਕਿ ਬਹੁਤ ਸਾਰੇ ਲੋਕਾਂ ਦੇ, ਜੇ ਸਰਕਾਰ ਇਹ ਦਾਵਾ ਕਰਦੀ ਕਿ 80-85% ਲੋਕਾਂ ਦੇ ਬਿੱਲ ਨਹੀਂ ਆ ਰਹੇ, ਮੈਨੂੰ ਲੱਗਦਾ ਕਿ 60-65% ਲੋਕਾਂ ਦੇ ਵਾਕਈ ਬਿੱਲ ਜ਼ੀਰੋ ਆ ਰਹੇ ਆ, ਹਰ ਪਰਿਵਾਰ ਨੂੰ 6-7 ਹਜ਼ਾਰ 8 ਹਜ਼ਾਰ ਮਹੀਨੇ ਦਾ ਫਾਇਦਾ ਹੋ ਰਿਹਾ ਤੇ ਉਹਦਾ ਫਾਇਦਾ ਜ਼ਰੂਰ ਕਾਂਗਰਸ ਸਾਡੀ ਸਰਕਾਰ ਮਿਲੇਗਾ ਆਮ ਆਦਮੀ ਪਾਰਟੀ।
0: ਬਹੁਤ ਸ਼ੁਕਰੀਆ ਪੱਟੀ ਸਾਹਿਬ, ਧੰਨਵਾਦ ਜੀ, ਤੇ ਇੱਥੇ ਇਜਾਜ਼ਤ ਲੈਂਦੇ ਹਾਂ ਤੁਹਾਡੇ ਤੋਂ, ਸ਼ੁਕਰੀਆ।
1: ਥੈਂਕ ਯੂ ਜੀ, ਥੈਂਕ ਯੂ।
0: ਸੋ ਇਹ ਸੀ ਅਰੁਣ ਸਿੰਘ ਪੱਟੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਸੋ ਇੱਕ ਵਾਰ ਮੈਂ ਦੁਬਾਰਾ ਦੱਸਦੀ ਹੈ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ 7 ਤੋਂ 8 ਅਸੀਂ ਤੁਹਾਡੇ ਤੱਕ 5:30 AM ਦੀਆਂ ਤਰੰਗਾਂ ਦੇ ਰਾਹੀਂ ਤੁਹਾਡੇ ਤੱਕ ਸਾਂਝ ਪਾਉਣੀ ਆ। ਪ੍ਰੋਗਰਾਮ ਦਾ ਆਗਾਜ਼ ਅਰਵਿੰਦ ਸਿੰਘ ਪੱਟੀ ਜੀ ਨਿਊਜ਼ ਸੈਗਮੈਂਟ ਨਾਲ ਕਰਦੇ ਨੇ। ਇਸ ਤੋਂ ਬਾਅਦ ਪਬਲਿਕ ਲਾਈਨਸ ਓਪਨ ਕੀਤੇ ਜਾਂਦੇ ਨੇ ਤਾਂ ਕਿ ਜੋ ਪੱਟੀ ਸਾਹਿਬ ਨਾਲ ਤੁਹਾਡੇ ਸਵਾਲ ਨੇ ਅਤੇ ਪੱਟੀ ਸਾਹਿਬ ਦੇ ਜਵਾਬ ਨੇ, ਉਹ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਹੁੰਦਾ। ਇਸ ਤੋਂ ਬਾਅਦ ਤਕਰੀਬਨ 7:30 ਸੈਗਮੈਂਟ ਖੁੰਡ ਚਰਚਾ ਸਟਾਰਟ ਕਰਦੇ ਆ, ਜਿਹਦੇ ਵਿੱਚ ਲੋਕਲ ਪੋਲੀਟਿਕਸ, ਜਿਹ 'ਚ ਲੋਕਲ ਨਿੱਜੀ ਗੱਲਾਂ ਬਾਤਾਂ। ਆਮ ਖੁੰਡ ਚਰਚਾ 'ਚ ਕੀ ਹੁੰਦਾ, ਜੋ ਆਪਣੀ ਉਹਦੇ 'ਚ ਕੋਈ ਇਹ ਨਹੀਂ ਹੁੰਦਾ, ਰੂਪ ਰੇਖਾ ਨਹੀਂ ਹੁੰਦੀ ਕਿ ਆਪਾਂ ਜਸਟ ਆਹੀ ਪੁਆਇੰਟ 'ਤੇ ਗੱਲਬਾਤ ਕਰਨੀ ਆ। ਜੋ ਵੀ ਰਿਲੇਟਿਵ ਪੁਆਇੰਟ ਆ ਉਹ ਆਪਾਂ ਵੱਖੋ, ਇਕੱਲਾ ਪੋਲੀਟਿਕਸ ਵੀ ਨਹੀਂ ਕਵਰ ਕਰਾਂਗੇ ਪਰ ਕੋਈ ਚੀਜ਼ ਛੱਡਾਂਗੇ ਵੀ ਨਹੀਂ। ਸੋ ਹਰ ਇੱਕ ਪਾਰਟ ਜਿਹੜਾ ਖੁੰਡ ਚਰਚਾ ਦੇ ਵਿੱਚ ਡਿਸਕਸ ਕੀਤਾ ਜਾਊਗਾ। ਸੋ ਇਹਦੇ ਲਈ ਤੁਸੀਂ ਜੁੜੇ ਰਹਿਣਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਬੜਾ ਜਲਦੀ ਖੁੰਡ ਚਰਚਾ ਸੈਗਮੈਂਟ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ।
8: ਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
9: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
8: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
9: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
10: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
9: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-1509 ਤੇ।
10: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
9: 416-509-1509
10: ਔਰ ਵਿਜ਼ਿਟ insuranceforyou.ca।
11: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
9: ਬਸ ਇੰਨੀ ਗੱਲ ਹੋ ਘਰ

0: ਦੋਸਤੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਅਤੇ ਹੁਣ ਸੈਗਮੈਂਟ ਖੁੰਡ ਚਰਚਾ ਆਪਾਂ ਗੱਲਬਾਤ ਕਰਾਂਗੇ। ਸਟੂਡੀਓ ਦਾ ਨੰਬਰ ਆ 416-233-7368 416-233-7368। ਸਾਨੂੰ ਦੱਸ ਦਿਓ, ਬੜੀ ਖੁਸ਼ੀ ਹੋ ਰਹੀ ਆ, ਦਲਾਵਰੀ ਗਰੁੱਪ ਨੇ ਸਾਨੂੰ ਜੁਆਇਨ ਕੀਤਾ ਜੀ ਤੁਸੀਂ, ਅਤੇ ਸਪੈਸ਼ਲ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਲਈ ਇੱਕ ਖਾਸ ਡੀਲ ਵੀ ਲੈ ਕੇ ਆਏ ਨੇ। ਇਹ ਵੈਲਕਮ ਡੀਲ ਆ ਫਰੋਸਟ GM ਜੋ ਕਿ ਬਵੇਡ ਐਂਡ ਮੇਨ ਦੇ ਉੱਤੇ ਇੰਟਰਸੈਕਸ਼ਨ ਦੇ ਉੱਤੇ ਫਰੋਸਟ GM ਇੱਥੇ ਨਾ ਚਾਰ ਜਿਹੜੀਆਂ ਇਕੱਠੀਆਂ ਨੇ, ਤੁਸੀਂ GMC ਦੀ ਗੱਡੀ ਲੈਣੀ ਆ, ਸ਼ੈਵਰਲੇ, ਬਿਊਕ, ਕੈਡੀਲੈਕ, ਸੋ ਇਹ ਇਹਨਾਂ ਦੀ ਸਾਰੀ ਇਕੱਠੀ ਹੈ ਇਹ ਮੈਂਬਰ ਡੀਲਰਸ਼ਿਪ। ਅਤੇ ਇਹਦੇ ਵਿੱਚ ਜੇ ਤੁਸੀਂ ਨਾ ਸ਼ੈਵਰਲੇ ਦੀ ਇੱਕ ਬਹੁਤ ਸੋਹਣੀ ਗੱਡੀ ਆ ਟਰੈਕਸ, 2026 ਦੀ ਟਰੈਕਸ ਗੱਡੀ ਜੇ ਤੁਸੀਂ ਲੀਜ਼ ਕਰਨੀ ਆ $2500 ਡਾਊਨ ਦੇਣਾ, ਠੀਕ ਹੈ ਜੀ। ਇਹਦੀ ਜਿਹੜੀ $2500 ਡਾਊਨ ਦੇ ਨਾਲ 16,000 ਕਿਲੋਮੀਟਰ ਜੇ 2 ਸਾਲਾਂ ਲਈ ਲੀਜ਼ ਕਰਦੇ ਹੋ, ਵੀਕਲੀ ਪੇਮੈਂਟ ਸਿਰਫ $49 ਪਲੱਸ ਟੈਕਸ ਰਹਿ ਜੂਗੀ, ਸਿਰਫ $49 ਪਲੱਸ ਟੈਕਸ। ਸੋ ਮੈਂ ਤਾਂ ਆਪ 2-3 ਵਾਰੀ ਇਹਨੂੰ ਪੜ੍ਹਿਆ, ਮੈਂ ਹੈਰ ਕੀ ਇਸ ਇਨਫੋਰਮੇਸ਼ਨ ਸਹੀ ਆ, ਸੋ ਬਿਲਕੁਲ ਸਹੀ ਆ ਜੀ। 2026 ਦੀ ਸ਼ੈਵਰਲੇ ਟਰੈਕਸ SUV ਇਹਨੂੰ ਤੁਸੀਂ ਘਰ ਲੈ ਕੇ ਆ ਸਕਦੇ ਹੋ, 2 ਸਾਲਾਂ ਲਈ ਲੀਜ਼ ਕਰਦੇ ਹੋ ਜੇ $2500 ਡਾਊਨ ਦੇ ਨਾਲ, ਵੀਕਲੀ ਪੇਮੈਂਟ ਰਹਿ ਜਾਂਦੀ ਆ ਸਿਰਫ ਅਤੇ ਸਿਰਫ $49 ਪਲੱਸ ਟੈਕਸ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਲਓ 83-330-74-856 83-330-74-856 83-330-83-330-74-856 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਨਾਲ ਦੇ ਨਾਲ ਕੁਇਕ ਸ਼ਿਪ, ਤੁਸੀਂ ਇੰਡੀਆ ਨੂੰ ਸਮਾਨ ਭੇਜਣਾ ਚਾਹੁੰਦੇ ਹੋ, ਤੁਸੀਂ ਮੂਵ ਹੋ ਰਹੇ ਹੋ ਕਿਸੇ ਦੂਜੇ ਪ੍ਰੋਵਿੰਸ ਦੇ ਵਿੱਚ, ਕੋਈ ਸਮਾਨ ਆਪਣਾ ਮੂਵ ਕਰਨਾ ਗਾ, ਛੋਟਾ ਗਾ, ਵੱਡਾ ਗਾ, ਮਹਿੰਗਾ ਗਾ, ਸਸਤਾ ਗਾ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਮਾਨ ਆ, ਉਹਨੂੰ ਕੁਇਕ ਸ਼ਿਪ, ਇਹ ਬਹੁਤ ਵਨ ਆਫ ਦਾ ਨਾ ਲੀਡਿੰਗ ਕੰਪਨੀ ਇੰਡੀਆ ਦੇ ਵਿੱਚ ਸੀਗੀ, ਐਂਡ ਹੁਣ ਇਹਨਾਂ ਨੇ ਕੈਨੇਡਾ ਦੇ ਵਿੱਚ ਆ ਕੇ ਕੰਮ ਕਰਨਾ ਸ਼ੁਰੂ ਕੀਤਾ ਗਾ, ਐਂਡ ਬੜਾ ਜਲਦੀ ਇਹਨਾਂ ਦੀਆਂ ਬ੍ਰੈਂਪਟਨ, ਮਿਸਾਗਾ, ਸਰੀ ਵੱਲ, ਤਕਰੀਬਨ ਆਲ ਓਵਰ ਕੈਨੇਡਾ 6 ਲੋਕੇਸ਼ਨਾਂ ਖੁੱਲ੍ਹ ਚੁੱਕੇ ਨੇ, ਬੜੀ ਤੇਜ਼ੀ ਨਾਲ ਇੱਥੇ ਵੀ ਐਕਸਪੈਂਡ ਕਰ ਰਹੇ ਨੇ। ਐਂਡ ਜਦੋਂ ਨਵੇਂ ਹੁੰਦੇ ਆ ਤਾਂ ਇਹਨਾਂ ਨੇ ਆਲਰੇਡੀ ਪ੍ਰਾਈਸ ਕੰਪੀਟੀਟਰ ਦੇ ਹਿਸਾਬ ਨਾਲ ਬਹੁਤ ਘੱਟ ਰੱਖੇ ਹੋਏ ਨੇ। ਇਹ ਕਹਿੰਦੇ ਸਾਨੂੰ ਕਾਲ ਕਰੋ ਜੇ ਤੁਹਾਨੂੰ ਲੱਗਿਆ ਨਾ ਕਿ ਸਾਨੂੰ ਤਾਂ ਜੀ ਫਲਾਨੀ ਜਗ੍ਹਾ 'ਤੇ ਇੰਨਾ ਪ੍ਰਾਈਸ ਮਿਲ ਰਿਹਾ, ਉਹ ਪ੍ਰਾਈਸ ਕਹਿੰਦੇ ਅਸੀਂ ਮੈਚ ਨਹੀਂ, ਅਸੀਂ ਬੀਟ ਕਰਕੇ ਦੇਵਾਂਗੇ। ਸੋ ਕਾਲ ਕਰ ਲਓ ਜੇ ਤੁਸੀਂ ਕੋਈ ਵੀ ਆਪਣਾ ਕੁਇਕ ਸ਼ਿਪ ਕਰਨਾ ਚਾਹੁੰਦੇ ਹੋ। ਨੰਬਰ ਟੂ ਕਾਲ 647-463-5454 647-463-5454 647-463-5455 647-463-5454 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੇ ਨਾਲ ਲਾਈਨ 'ਤੇ ਅਕਾਲ ਮੋਰਗੇ ਤੋਂ ਰਸ਼ਮੀਤ ਜੀ ਜੁੜ ਚੁੱਕੇ ਨੇ। ਰਸ਼ਮੀ ਜੀ ਦੱਸ ਰਿਹਾ, ਇਸ ਤੋਂ ਬਾਅਦ ਖੁੰਡ ਚਾਚਾ ਸੈਗਮੈਂਟ 'ਤੇ ਗੱਲਬਾਤ ਕਰਾਂਗੇ। ਰਸ਼ਮੀ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਬਹੁਤ ਬਹੁਤ ਧੰਨਵਾਦ ਹਰੀ ਜੀ ਤੁਹਾਨੂੰ ਤੇ ਸਾਰੇ ਸਾਰੇ ਲਿਸਨਰਸ ਨੂੰ। ਰਸ਼ਮੀ
0: ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਆ ਚੁੱਕੇ ਹੋ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਵਾਜ਼ ਆ ਰਹੀ ਹੈਗੀ? ਹੈਲੋ,
0: ਅੰਦਰ ਰਸ਼ਮੀ ਜੀ ਹੋਲਡ ਦੇ ਉੱਤੇ ਚਲੇ ਗਏ ਨੇ। ਸੋ ਓਕੇ, ਜਿਹੜਾ ਅੱਜ ਦਾ,
1: ਹੈਲੋ,
0: ਔਨ 에ਅਰ, ਓਕੇ, ਜਿਹੜਾ ਇਹਦਾ ਟੌਪਿਕ ਹੈ ਨਾ ਉਹ ਦੋਸਤੋ ਡੈਸ਼ ਕੈਮ ਦੇ ਉੱਤੇ ਆ, ਕਿਉਂਕਿ ਨਾ ਅੱਜ ਕੱਲ੍ਹ ਰਾਤ ਹੀ ਜਿਹੜੇ ਸਾਡੇ ਸਾਥੀ ਨੇ ਜੋ ਪਿੱਛੇ ਕੈਮਰਾ ਸੰਭਾਲਦੇ ਨੇ, ਰਾਤ 11:19 'ਤੇ ਉਹਨਾਂ ਦਾ ਇੱਕ ਸੜਕ ਹਾਦਸਾ ਹੁੰਦਾ ਗਾ, ਜਿਹਦੇ ਵਿੱਚ ਟਰੱਕ ਦੇ ਨਾਲ ਖਹਿਬਾਜ਼ੀ ਹੁੰਦੀ ਆ, ਗੱਡੀ ਦੀ ਲੈਫਟ ਸਾਈਡ, ਲੈਫਟ ਟਾਇਰ, ਬੰਪਰ ਉਹ ਡੈਮੇਜ ਹੋਇਆ, ਗੱਡੀ ਇਹਨਾਂ ਨੇ ਟੋਅ ਕਰਾਈ। ਐਂਡ ਇਸ ਤੋਂ ਬਾਅਦ ਮੈਂ ਪੁੱਛਿਆ ਵੀ ਗਲਤੀ ਕਿਹਦੀ ਸੀ, ਗਲਤੀ ਕਹਿੰਦਾ ਜੀ ਟਰੱਕ ਵਾਲੇ ਦੀ ਸੀਗੀ। ਮੈਂ ਕਿਹਾ ਫਿਰ ਇਹਦੇ ਪਰੂਫ ਦੇ ਲਈ ਕੀ ਤੁਹਾਡੇ ਕੋਲ ਡੈਸ਼ ਕੈਮ ਹੈਗਾ? ਉਹ ਨਹੀਂ ਸੀਗਾ। ਸੋ ਇਹਦੇ 'ਤੇ ਕੁਐਸਚਨ ਆ ਕਿ ਡੈਸ਼ ਕੈਮ ਹੁਣ ਲਾਜ਼ਮੀ ਹੋ ਗਿਆ, ਜਿਵੇਂ ਆਪਣੀ ਇੰਸ਼ੋਰੈਂਸ ਇੰਨੀ ਹਾਈ ਆ। ਹੁਣ ਬਹੁਤੇ ਵਾਰ ਇਹ ਹੁੰਦਾ, ਬੰਦਾ ਕਹਿੰਦਾ ਮੈਂ ਤਾਂ ਸਹੀ ਸੀ, ਮੇਰੇ ਵਿੱਚ ਆ ਕੇ ਕੋਈ ਗੱਡੀ ਮਾਰ ਗਿਆ, ਪਰ ਕਈ ਵਾਰ ਉਹਨੂੰ ਪ੍ਰੂਵ ਕਰਨ ਦੇ ਵਿੱਚ, ਕਿਉਂਕਿ ਹੁਣ ਇੰਸ਼ੋਰੈਂਸ ਕੰਪਨੀ ਇੰਨਾ ਈਜ਼ੀ, ਕਿਉਂਕਿ ਸਕੈਮ ਬਹੁਤ ਹੋ ਗਏ, ਫਰੋਡ ਬਹੁਤ ਲੋਕਾਂ ਨੇ ਕਰ ਲਏ, ਹੁਣ ਉਹ ਇੰਨਾ ਈਜ਼ੀ ਚੈੱਕ ਇਸ਼ੂ ਨਹੀਂ ਕਰਦੇ, ਉਹ ਪੂਰੀ ਇਨਵੈਸਟੀਗੇਟ ਕਰਦੇ ਨੇ। ਐਂਡ ਆਪਾਂ ਨੂੰ ਜੇ ਆਪਾਂ ਫਾਲਟ 'ਤੇ ਨਹੀਂ ਹੈਗੇ ਉਹਨੂੰ ਪਰੂਫ ਕਰਨ ਦੇ ਲਈ ਵੀ ਕਈ ਬੰਦੇ ਦਾ ਬਹੁਤ ਦਮ ਲੱਗ ਜਾਂਦਾ। ਸੋ ਉਹਦੇ ਵਿੱਚ ਡੈਸ਼ ਕੈਮ ਇੱਕ ਚੰਗੀ ਨਿਭਾਉਂਦੇ ਨੇ। ਪਹਿਲਾਂ ਤਾਂ ਨਾ ਜਦੋਂ ਮੈਂ ਇੱਕ ਲੋਜਿਸਟਿਕ ਕੰਪਨੀ ਦੇ ਵਿੱਚ ਡਿਸਪੈਚ ਦਾ ਕੰਮ ਕਰਦਾ ਹੁੰਦਾ ਸੀ, ਉੱਥੇ ਜਦੋਂ ਡੈਸ਼ ਕੈਮ ਲੱਗੇ ਐਂਡ ਸਾਰੇ ਜੋ ਸਾਡੇ ਡਰਾਈਵਰ ਸੀਗੇ ਰਿਸਪੈਕਟਡ, ਉਹਨਾਂ ਦਾ ਇਤਰਾਜ਼ ਆਇਆ ਕਿ ਇਹ ਜੀ ਲੱਗਣੇ ਨਹੀਂ ਚਾਹੀਦੇ। ਫਿਰ ਉਹ ਕਨਵਿੰਸ ਹੋ ਕੇ ਕਹਿੰਦੇ ਓਕੇ ਇਹ ਲਾ ਲਓ ਡੈਸ਼ ਕੈਮ, ਪਰ ਇਹਨੂੰ ਸਿਰਫ ਰੋਡ ਸਾਈਡ ਹੀ ਰੱਖੋ, ਇਹਨੂੰ ਤੁਸੀਂ ਅੰਦਰਲਾ ਪਾਸਾ ਨਾ ਰਿਕਾਰਡ ਕਰੋ। ਅਤੇ ਉਹਦੇ ਵਿੱਚ ਵੀ ਸੀਗਾ ਕਿ ਭਾਈ ਇਹ ਉਦੋਂ ਹੀ ਰਿਕਾਰਡ ਹੋਊਗਾ ਜਦੋਂ ਤੁਸੀਂ ਬ੍ਰੇਕ ਮਾਰਦੇ ਹੋ, ਜਦੋਂ ਕੋਈ ਐਮਰਜੈਂਸੀ ਅਲਰਟ ਆਉਂਦਾ ਗਾ ਉਦੋਂ ਉਹ ਅੰਦਰਲਾ ਰਿਕਾਰਡ ਕਰਨਾ ਸ਼ੁਰੂ ਕਰਦਾ, ਕੈਮਰਾ ਅੱਗੇ ਪਿੱਛੇ ਵੈਸੇ ਨਹੀਂ ਕਰਦਾ, ਪਰ ਚਲੋ ਹਰੇਕ ਕਿਸੇ ਦਾ ਮਤ ਹੋ ਸਕਦਾ। ਸੋ ਦੋ ਚੀਜ਼ਾਂ ਨੇ, ਇੱਕ ਤਾਂ ਜਿਵੇਂ ਟਰੱਕ, ਪਰ ਉਹਦੇ ਫਾਇਦੇ ਹੋਏ ਨੇ। ਹੁਣ ਜਦੋਂ ਕੋਈ ਟਰੱਕ ਐਕਸੀਡੈਂਟ ਹੁੰਦਾ ਉਹ ਦੋਨੇ ਫੁਟੇਜਾਂ ਆਪਾਂ ਵੀਡੀਓ ਆ ਜਾਂਦੀਆਂ ਨੇ ਉਹਦੇ 'ਚ ਨਾਲ ਹੁੰਦੀਆਂ ਨੇ ਕਿ ਡਰਾਈਵਰ ਉਸ ਸਮੇਂ ਫੋਨ ਯੂਜ਼ ਕਰ ਰਿਹਾ ਸੀ, ਕੋਈ ਝੁੱਕ ਕੇ ਕੋਈ ਚੀਜ਼ ਚੱਕ ਰਿਹਾ ਸੀ, ਕੋਈ ਪਿੱਛੋਂ ਤੋਂ ਕੋਈ ਚੀਜ਼ ਚੱਕ ਰਿਹਾ ਸੀ, ਜਾਂ ਉਹਨੂੰ ਨੀਂਦ ਆ ਗਈ, ਜੋ ਵੀ ਰੀਜ਼ਨ ਆ ਉਹਦਾ ਇੱਕ ਫਾਇਦਾ ਹੁੰਦਾ। ਐਂਡ ਇਹ ਹੁਣ ਗੱਡੀਆਂ ਦੇ ਵਿੱਚ ਕਿਉਂ ਨਹੀਂ ਲੱਗਣੇ ਚਾਹੀਦੇ? ਕੀ ਤੁਸੀਂ ਉਬਰ ਕਰਦੇ ਹੋ ਜਾਂ ਫਿਰ ਤੁਹਾਡਾ ਕੋਈ ਟੈਕਸੀ ਰਿਲੇਟਡ ਦਾ ਕੰਮ ਆ? ਕੀ ਤੁਹਾਡੇ ਕੋਲ ਡੈਸ਼ ਕੈਮ ਹੈ? ਕੀ ਤੁਸੀਂ ਫਰੰਟ ਐਂਡ ਬੈਕ ਦੋਨਾਂ ਦੀ ਰਿਕਾਰਡਿੰਗ ਕਰਦੇ ਹੋ? ਕੀ ਇਹ ਜ਼ਰੂਰੀ ਆ? ਨੰਬਰ ਸਟੂਡੀਓ 'ਤੇ ਕਾਲ ਕਰਕੇ ਦੱਸਿਓ 416-233-7368, 416-233-7368। ਰਸ਼ਮੀ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
1: ਬਹੁਤ ਬਹੁਤ ਧੰਨਵਾਦ ਹਰੀ ਜੀ, ਆਵਾਜ਼ ਆ ਰਹੀ ਮੇਰੀ? ਹੈਲੋ।
0: ਹਾਂਜੀ ਹਾਂਜੀ, ਔਨ ਏਅਰ ਆ ਰਹੀ ਹੈ ਜੀ ਬਾਤ ਤੁਹਾਡੀ।
1: ਓਕੇ ਜੀ, ਸਭ ਤੋਂ ਪਹਿਲਾਂ ਤੇ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ।
1: ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਰਿਨਿਊਅਲਸ ਬਾਰੇ। ਸੋ ਜੇ ਤੁਹਾਡੀ ਮੌਰਗੇਜ ਦਾ ਰਿਨਿਊਅਲ ਆ ਰਿਹਾ ਹੈਗਾ ਔਰ ਕਿਸੇ ਵੀ ਤਰ੍ਹਾਂ ਦੀਆਂ ਤੁਸੀਂ ਚੇਂਜਿਸ ਕਰਨਾ ਚਾਹੁੰਦੇ ਹੋ, ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ ਕਿ ਤੁਸੀਂ ਚੇਂਜਿਸ ਕਰਨੀਆਂ ਨੇ, ਕਿਉਂਕਿ ਉਸ ਵੇਲੇ ਪੈਨਲਟੀ ਨਹੀਂ ਪੈ ਰਹੀ ਹੈਗੀ, ਅਸੀਂ ਟਰਮ ਪੂਰੀ ਖਤਮ ਕਰ ਲਈ ਹੈਗੀ ਹੈ। ਚੇਂਜਿਸ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਘਰ ਚੋਂ ਪੈਸੇ ਕੱਢਣੇ ਨੇ, ਕੋਈ ਵੀ ਐਕੁਇਟੀ ਕੱਢਣੀ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਘਰ 'ਚ ਕਰਜ਼ੇ ਪਾਉਣੇ ਨੇ, ਹੋਰ ਡੈਟ ਇਕੱਠੇ ਹੋਏ ਹੋਏ ਨੇ, ਉਹ ਮੌਰਗੇਜ ਦੇ ਵਿੱਚ ਪਾਉਣਾ ਚਾਹੁੰਦੇ ਹੈਗੇ ਹੋ, ਜਾਂ ਐਮਰਟਾਈਜੇਸ਼ਨ 20 ਸਾਲ ਦੀ ਰਹਿ ਗਈ ਹੈ ਵਾਪਿਸ 30 ਸਾਲ 'ਤੇ ਕਰਨੀ ਹੈ ਤਾਂ ਕਿ ਕਿਸ਼ਤਾਂ ਘੱਟ ਜਾਣ, ਭਾਵ ਕਿ ਕਿਸੇ ਵੀ ਤਰ੍ਹਾਂ ਦੀ ਤੁਸੀਂ ਚੇਂਜਿਸ ਕਰਨੀਆਂ ਨੇ ਉਹ ਰਿਨਿਊਅਲ ਟਾਈਮ ਤੇ ਹੋ ਸਕਦੀਆਂ ਨੇ ਬਿਨਾਂ ਕਿਸੇ ਪੈਨਲਟੀ ਤੋਂ। ਇਸ ਦੇ ਨਾਲ ਨਾਲ ਅਗਰ ਕੋਈ ਚੇਂਜਿਸ ਨਹੀਂ ਵੀ ਕਰਨੀਆਂ ਤਾਂ ਵੀ ਤੁਸੀਂ ਇਹ ਹੈਗਾ ਹਮੇਸ਼ਾ ਰੇਟ ਵਾਸਤੇ ਕਾਲ ਕਰ ਸਕਦੇ ਹੋ, ਇਹ ਦੇਖਣ ਵਾਸਤੇ ਕਿ ਕੋਈ ਬੈਟਰ ਆਪਸ਼ਨ ਬਣ ਸਕਦੀ ਹੈਗੀ ਹੈ। ਬਟ ਐਟ ਦ ਸੇਮ ਟਾਈਮ ਨੋਰਮਲੀ ਰਿਨਿਊਅਲਸ ਵਿੱਚ ਕੀ ਹੁੰਦਾ ਹੈਗਾ ਕਿ ਕਲਾਇੰਟ ਨੂੰ ਬੈਂਕ ਜਿਹੜਾ ਹੈਗਾ ਰਿਨਿਊਅਲ ਪੈਕੇਜ ਭੇਜਦਾ, ਤੁਸੀਂ ਸਾਈਨ ਕਰਨਾ ਤੇ ਵਾਪਿਸ ਕਰਨਾ। ਬਟ ਸਮਟਾਈਮਸ ਇਸ ਵੇਲੇ ਬੈਂਕ ਜਿਹੜਾ ਹੈਗਾ ਕੁਝ ਡਾਕੂਮੈਂਟਸ, ਇਨਕਮ ਡਾਕੂਮੈਂਟਸ ਮੰਗਣਾ ਸ਼ੁਰੂ ਹੋ ਗਿਆ ਕਲਾਇੰਟਸ ਤੋਂ, ਨੋਟ ਆਲਵੇਜ, ਬਟ ਜੇ ਤੁਹਾਡੇ ਤੋਂ ਡਾਕੂਮੈਂਟਸ ਮੰਗੇ ਜਾਂਦੇ ਨੇ ਉਹ ਭੇਜਣ ਤੋਂ ਪਹਿਲਾਂ ਹਮੇਸ਼ਾ ਇੱਕ ਵਾਰ ਕਾਲ ਕਰ ਲਓ, ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤੀ ਜਾਣਕਾਰੀ ਲਈ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ ਰਸ਼ਮੀ ਜੀ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਕੋਈ ਇਨਵੈਸਟਮੈਂਟ ਕਰ ਰਹੇ ਹੋ, ਕੋਈ ਪ੍ਰੋਪਰਟੀ ਬਾਏ ਕਰ ਰਹੇ ਹੋ, ਇਸ ਤੋਂ ਪਹਿਲਾਂ ਫਸਟ ਸਟੈਪ ਆ ਉਹ ਆ ਮੌਰਗੇਜ, ਉਹਦੇ ਲਈ ਰਸ਼ਮੀਤ ਜੀ ਨੂੰ ਜ਼ਰੂਰ ਕਾਲ ਕਰਿਓ 647-549-4499 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 647-549-4499 'ਤੇ ਗੱਲ ਕਰ ਸਕਦੇ ਹੋ। ਰੋਡ ਐਕਸੀਡੈਂਟ ਬਾਰੇ ਗੱਲਬਾਤ ਆਪਾਂ ਕਰ ਰਹੇ ਸੀ ਕਿ ਜਦੋਂ ਹੁਣ ਰੋਡ ਐਕਸੀਡੈਂਟ ਹਰ ਰੋਜ਼ ਮੈਨੂੰ ਹੁਣ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਕਿ ਜਦੋਂ ਆਪਾਂ ਸਿਟੀ ਦੇ ਵਿੱਚ ਘੁੰਮਦੇ ਹਾਂ ਕਦੇ ਕੋਈ ਰੋਡ ਬਲੋਕ ਨਾ ਦੇਖਿਆ ਹੋਵੇ, ਕਦੋਂ ਕੋਈ ਹੈਪਨ ਨਾ ਦੇਖਿਆ ਹੋਵੇ। ਐਂਡ ਇਹਦਾ ਜਿਹੜਾ ਖਮਿਆਜ਼ਾ ਹੈਗਾ ਉਹ ਆਪਾਂ ਨੂੰ ਹਾਈ ਇੰਸ਼ੋਰੈਂਸ ਦੇ ਰੂਪ ਦੇ ਵਿੱਚ ਪੇ ਕਰਨਾ ਪੈਂਦਾ। ਅਮਨ ਜਾਖੜ ਜੀ ਨੇ, ਸਾਡੇ ਇੰਸ਼ੋਰੈਂਸ ਬ੍ਰੋਕਰ ਨੇ, ਉਹ ਦੱਸਦੇ ਨੇ ਕਿ ਬਹੁਤ ਫਾਲਸ ਕਲੇਮ ਹੁੰਦੇ ਨੇ ਜਿਹਦੇ ਵਿੱਚ ਗੱਡੀਆਂ ਚੋਰੀ। ਇੱਕ ਕਹਿੰਦੇ ਉਹਨਾਂ ਕੋਲ ਕੇਸ ਆਇਆ, ਉਹ ਕਿਹਦੀ ਆ ਉਹ ਡਿਸਕਵਰੀ ਗੱਡੀ, ਉਹਦੀ ਕਹਿੰਦੇ ਕਰਵਾ ਰਹੇ ਸੀ ਸਾਡੇ ਤੋਂ ਇੰਸ਼ੋਰੈਂਸ, ਪਰ ਉਹਦੇ ਰੈਕਟ ਦੇ ਵਿੱਚ ਸੀ ਜੀ, ਪਹਿਲਾਂ ਇਹਨਾਂ ਕੋਲ ਰੇਂਜ ਸੀ, ਉਹਨੂੰ ਅੱਗ ਲੱਗ ਗਈ, ਫਿਰ ਇਹਨਾਂ ਕੋਲ ਜੀ ਆਹ ਜੀਪ ਸੀਗੀ ਅਤੇ ਉਹ ਚੋਰੀ ਹੋ ਗਈ, ਉਹ ਇੱਦਾਂ ਇੱਦਾਂ ਦੀਆਂ ਉਹਨਾਂ ਨੇ ਕੇਸ ਕਹਿੰਦੇ ਤਿੰਨ ਵਾਰੀ, ਤਿੰਨਾਂ ਦੇ ਵਿੱਚ ਨੋ ਫਾਲਟ ਅਤੇ ਤਿੰਨਾਂ ਵਾਰੀ ਪੂਰੀਆਂ ਗੱਡੀਆਂ ਦਾ ਕਰੇ। ਅਤੇ ਇਸ ਤੋਂ ਬਾਅਦ ਇੰਸ਼ੋਰੈਂਸ ਕੰਪਨੀਆਂ ਦੇ ਕੰਨ ਜਿਹੜੇ ਨੇ ਚਕੰਨੇ ਜ਼ਰੂਰ ਹੋ ਜਾਂਦੇ ਨੇ, ਪਰ ਉਹ ਐਟ ਦ ਸੇਮ ਟਾਈਮ ਬਹੁਤ ਇੰਸ਼ੋਰੈਂਸ ਕੰਪਨੀਆਂ ਨੇ ਜਿਹੜੀਆਂ ਘਾਟੇ 'ਚ ਚੱਲ ਰਹੀਆਂ ਨੇ। ਰੀਜ਼ਨ, ਫਾਲਸ ਕਲੇਮ ਉਹਦੇ ਵਿੱਚੋਂ ਇੱਕ ਨੇ, ਐਂਡ ਉਹ ਆਪਦਾ ਘਾਟਾ ਪੂਰਾ ਕਰਨ ਦੇ ਲਈ ਹਾਈ ਇੰਸ਼ੋਰੈਂਸ, ਬਹੁਤ ਸਾਰੇ ਪੋਸਟਲ ਕੋਡ ਨੇ ਖਾਸ ਤੌਰ ਆਪਣੀ ਬ੍ਰੈਂਪਟਨ ਸਿਟੀ ਦੇ ਵਿੱਚ ਜਿਹਦੇ ਵਿੱਚ ਆਪਾਂ ਹਾਈ ਇੰਸ਼ੋਰੈਂਸ ਪੇ ਕਰਦੇ ਹਾਂ, ਫਿਰ ਬੰਦੇ ਕਿ ਓਕੇ ਆ ਜੀ ਮੋਨੋ ਦਾ ਐਡਰੈੱਸ ਆ, ਇਹ ਔਰੇਂਜ ਬਿੱਲ ਦਾ ਐਡਰੈੱਸ ਆ, ਇਹ ਕੈਂਬਰੇ ਦਾ ਐਡਰੈੱਸ ਆ, ਦੂਰ ਨੇੜੇ ਜੀ ਟੀ ਏ ਤੋਂ ਬਾਹਰ ਵਾਲੇ ਸਿਟੀਆਂ ਦੇ ਆਪਾਂ ਐਡਰੈੱਸ ਪਵਾ ਲੈਂਦੇ ਹਾਂ, ਐਂਡ ਉਹਦੇ ਵੀ ਨੁਕਸਾਨ ਜਿਹੜੇ ਨੇ ਉਹ ਹੁਣ ਸਾਹਮਣੇ ਕਰਨੇ ਪੈਂਦੇ ਨੇ। ਇਹਦੇ ਵਿੱਚ ਹੁਣ ਜਦੋਂ ਕੋਈ ਐਕਸੀਡੈਂਟ ਹੁੰਦਾ ਤੁਹਾਨੂੰ ਆਪਦਾ ਐਕਸੀਡੈਂਟ ਦੱਸਣਾ ਪੈਂਦਾ ਕਿ ਮੈਂ ਸਹੀ ਹਾਂ ਜਾਂ ਗਲਤ ਹਾਂ, ਉਹਦੇ ਲਈ ਡੈਸ਼ ਕੈਮ ਇੱਕ ਜ਼ਰੂਰੀ ਚੀਜ਼ ਨੇ। ਇਹ ਟਰੱਕ ਇੰਡਸਟਰੀ ਦੀ ਰੂਪ ਰੇਖਾ ਦੇ ਵਿੱਚ, ਟਰੱਕ ਇੰਡਸਟਰੀ ਦੇ ਵਿੱਚ ਇਹਨੇ ਬਹੁਤ ਹੈਲਪ ਕੀਤੀ ਆ, ਕਿਉਂਕਿ ਕਈ ਵਾਰ ਜਿਵੇਂ ਇਹ ਦੇਖਦੇ ਸੀ ਕਿ ਬਿਨਾਂ ਗੱਲ ਤੋਂ, ਹੁਣ ਬਹੁਤ ਵੀਡੀਓ ਆਉਂਦੀਆਂ ਨੇ ਕਿ ਬੰਦਾ ਸਿੱਧਾ ਲਾਈਨ 'ਤੇ ਚਲਾ ਰਿਹਾ ਅਤੇ ਇੱਕਦਮ ਕੱਟ ਮਾਰ ਕੇ ਗੱਡੀ ਮੂਹਰੇ ਆ ਗਈ। ਪਹਿਲਾਂ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਹੁੰਦਾ ਸੀ, ਪਿੱਛੋਂ ਟਰੱਕ ਤੋਂ ਬ੍ਰੇਕ ਨਹੀਂ ਲੱਗੀ, ਕਹਿੰਦੇ ਸੀ ਜੀ ਟਰੱਕ ਨੇ ਗੱਡੀ ਪਿੱਛੋਂ ਆ ਕੇ ਮਾਰੀ, ਪਰ ਹੁਣ ਡੈਸ਼ ਕੈਮ ਦੇ ਨਾਲ ਉਹ ਚੀਜ਼ ਪ੍ਰੂਵ ਹੋ ਜਾਂਦੀ ਹੈ ਕਿ ਭਾਈ ਇਹ ਡਰਾਈਵਰ ਇਹ ਸਟੰਟ ਡਰਾਈਵਿੰਗ ਕਰਦਾ ਜਾ ਰਿਹਾ ਸੀ, ਗੱਡੀ ਵਾਲੇ ਦੀ ਗਲਤੀ ਸੀ ਅਤੇ ਉਹਦੀ ਗਲਤੀ ਹੈ, ਇਹ ਡੈਸ਼ ਕੈਮ ਦੇ ਕਰਕੇ ਆ। ਹਾਂ, ਜਿੱਥੇ ਡਰਾਈਵਰ ਦੀ ਗਲਤੀ ਆ ਉੱਥੇ ਉਹ ਫੜੀ ਵੀ ਜਾਂਦੀ ਆ, ਕਿਉਂਕਿ ਉਹ ਵੀ ਵੀਡੀਓ ਨਾਲ ਆ ਜਾਂਦੀ ਆ ਕਿ ਭਾਈ ਇਹਦੀ ਨੀਂਦ ਲੱਗ ਗਈ ਸੀ, ਇਹਦਾ ਇਹ ਹੋ ਗਿਆ ਸੀ। ਹਾਂ, ਬੇਸ਼ੱਕ ਡਰਾਈਵਰ ਜ਼ਰੂਰ ਇਤਰਾਜ਼ ਕਰਦੇ ਨੇ, ਕਹਿੰਦੇ ਜੀ ਡਿਸਪੈਚਰ ਸਾਡੀਆਂ ਪਰਸਨਲ ਗੱਲਾਂ ਸੁਣਦੇ ਨੇ, ਸਾਨੂੰ ਫੋਨ 'ਤੇ ਗੱਲ ਕਰਨੀ ਔਖੀ ਹੋ ਜਾਂਦੀ ਆ, ਇਹ ਤਾਂ ਸਾਰਾ ਕੁਝ ਰਿਕਾਰਡ ਹੋ ਰਿਹਾ, ਸਾਰਾ ਕੁਝ ਸੁਣ ਰਹੇ ਨੇ, ਸੋ ਉਹ ਡਰਾਈਵਰਾਂ ਦੇ ਕੰਸਰਨ ਜ਼ਰੂਰ ਹੁੰਦੇ ਨੇ। ਪਰ ਇਹ ਹੁਣ ਊਬਰ ਜਾਂ ਟੈਕਸੀ ਦੇ ਵਿੱਚ ਵੀ ਆਉਂਦਾ ਗਾ, ਕਿਉਂਕਿ ਬਹੁਤ ਸਾਰੇ ਡਰਾਈਵਰ ਨੇ ਜਿਹੜੇ ਰੇਸਿਜ਼ਮ ਵਾਲੀਆਂ ਚੀਜ਼ਾਂ ਫੀਲ ਹੁੰਦੀਆਂ ਨੇ, ਬਹੁਤ ਸਾਰੇ ਰਾਤ ਨੂੰ ਕਲੱਬ ਤੋਂ ਪਾਰਟੀ ਹੋਈ, ਕੋਈ ਰਾਈਡ ਪਿੱਕ ਕੀਤੀ, ਉਹ ਕਹਿੰਦੇ ਨੇ ਜੀ ਕਿਸੇ ਨੇ ਉਲਟੀ ਕਰਤੀ, ਕਿਸੇ ਨੇ ਕੁਛ ਕਰਤਾ, ਕੋਈ ਲੜ ਪਏ, ਕੋਈ ਸਾਡੀ ਗੱਡੀ ਡੈਮੇਜ ਕਰਤੀ, ਹੁਣ ਉਹਦੇ ਲਈ ਤਾਂ ਡੈਸ਼ ਕੈਮ ਇੱਕ ਜ਼ਰੂਰੀ ਚੀਜ਼ ਹੈ ਹੀ ਆ। ਬਾਕੀ ਤੁਹਾਡੇ ਕੀ ਵਿਚਾਰ ਨੇ? ਸਟੂਡੀਓ ਦਾ ਨੰਬਰ 416-233-7368, 416-233-7368, 8767 ਨੰਬਰ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ?
0: ਵਧੀਆ ਜੀ, ਠੀਕ ਠਾਕ।
2: ਸਰ, ਡੈਸ਼ ਕੈਮ ਬਹੁਤ ਜ਼ਿਆਦਾ ਜ਼ਰੂਰੀ ਆ। ਮੈਂ ਨਾ ਟਰੱਕ ਚਲਾਉਂਦਾ, ਮੇਰੇ ਟਰੱਕ 'ਚ ਲੱਗਾ ਵਾ, ਮੇਰਾ ਐਕਸੀਡੈਂਟ ਹੋਇਆ ਪੁਲਿਸ ਵਾਲੇ ਦੇ ਨਾਲ ਅਮੈਰੀਕਾ ਦੇ ਵਿੱਚ।
0: ਅੱਛਾ।
2: ਸਿੰਗਲ ਰੋਡ ਸੀ,
0: ਤੁਹਾਡੀ ਆਵਾਜ਼ ਥੋੜੀ ਬ੍ਰੇਕ ਹੋ ਰਹੀ ਹੈ ਜੀ।
2: ਹਾਂਜੀ,
0: ਹਾਂਜੀ, ਆ ਰਹੀ ਆ, ਪਰ ਡਿਸਟਰਬ ਆਵਾਜ਼ ਆ ਰਹੀ ਹੈ ਥੋੜੀ।
2: ਮੈਂ ਦੁਬਾਰਾ ਕੱਟ ਕੇ ਕਰ ਲਵਾਂ?
0: ਚਲੋ ਇੱਕ ਵਾਰੀ ਦੇਖਿਓ, ਦੁਬਾਰਾ ਸੁਣਦੇ ਬੋਲਿਓ।
2: ਹਾਂਜੀ, ਮੈਂ ਉਹ ਨਾ ਸਿੰਗਲ ਰੋਡ ਸੀ, ਉਹਨੇ ਇੱਕਦਮ ਆਪਣੀ ਗੱਡੀ ਜਿਹੜੀ ਆ, ਮੇਰਾ ਟਰੱਕ ਉਹਨੇ ਵੇਖਿਆ ਕਿ ਮੈਨੂੰ ਤੇ ਮੇਰੇ ਗਾੜੀ ਇੱਕਦਮ ਕੱਟ ਮਾਰਤਾ, ਮੇਰੇ ਗਾੜੀ ਆ ਗਿਆ।
0: ਅੱਛਾ।
2: ਸੂਰ ਸਾਰਾ ਉਹਦਾ ਸੀ, ਉਹਦੀ ਗੱਡੀ ਉਹਦੇ ਜਿੱਥੇ ਡਰਾਈਵਰ ਸਾਈਡ ਤੇ ਉਹਨੂੰ ਵੱਜੇ ਵੀ ਵੱਡੀ ਸੀ, ਬਚਾਅ ਹੋ ਗਿਆ, ਬਚ ਗਿਆ। ਬਾਅਦ ਚ ਮੈਂ ਫਟਾਫਟ ਕੰਪਨੀ ਨੂੰ ਕਾਲ ਕੀਤੀ, ਮੈਂ ਕਿਹਾ ਮੈਨੂੰ ਇਹਦੀ ਰਿਕਾਰਡਿੰਗ ਕੱਢ ਕੇ ਭੇਜ ਦਿਓ ਫਟਾਫਟ। ਸਾਰਾ ਫਿਰ ਪੁਲਿਸ, ਬਹੁਤ ਜ਼ਿਆਦਾ ਪੁਲਿਸ ਆਈ, ਉਹਨਾਂ ਨੂੰ ਮੈਂ ਵੀਡੀਓ ਦਿਖਾ ਤੀ, ਉਹਨਾਂ ਨੂੰ ਮੈਂ ਫਾਰਵਰਡ ਕਰਤੀ, ਉਹ ਸਾਰਾ ਕਸੂਰ ਹੀ ਉਹਦਾ ਸੀ।
0: ਸੋ ਇਹ ਡੈਸ਼ ਕੈਮ ਨਾਲ ਬਚਾ ਹੋ ਗਿਆ, ਨਹੀਂ ਫਿਰ ਟਰੱਕ ਵਾਲੇ ਦੀ ਗਲਤੀ ਨਿਕਲਣੀ ਸੀ,
2: ਨਹੀਂ ਤੇ ਕਹਿਣਾ ਇਹਦੀ ਗਲਤੀ
0: ਹੋਣੀ। ਓਕੇ, ਜਿਹੜੀ ਅੰਦਰ ਵਾਲੀ ਵੀਡੀਓ ਡਰਾਈਵਰ ਦਾ ਰਿਕਾਰਡ ਹੁੰਦਾ, ਤੁਹਾਨੂੰ ਕੀ ਲੱਗਦਾ ਉਹ ਸਹੀ ਗਲਤ, ਉਹਦੇ ਬਾਰੇ ਕੋਈ ਟਿੱਪਣੀ?
2: ਉਹ ਤੇ ਸਹੀ ਵੀ ਸੀ ਐਕਚੁਅਲੀ ਤੇ, ਪਰ ਜ਼ਿਆਦਾ।
0: ਅੱਛਾ, ਆਵਾਜ਼ ਜਾਂਦੀ ਉਹਦੇ ਵਿੱਚ, ਆਵਾਜ਼ ਰਿਕਾਰਡ ਹੁੰਦੀ ਆ ਤੁਹਾਡੀ ਫੋਨ ਦੀ?
2: ਨਹੀਂ, ਮੈਨੂੰ ਨਹੀਂ ਲੱਗਦਾ।
0: ਜੇ ਤੁਸੀਂ ਫੋਨ ਤੇ ਕਿਸੇ ਨਾਲ ਗੱਲ ਕਰ ਰਹੇ ਹੋ ਉਹ ਕੋਈ ਸੁਣ ਸਕਦੀ ਹੈ ਕੰਪਨੀ?
3: ਟੈਕਸੀਆਂ ਦੇ ਮੇਰਾ ਖਿਆਲ ਟਰੱਕਾਂ ਦਾ ਵੀ ਸੇਮ ਹੀ ਹੋਣਾ, ਇੰਸ਼ੋਰੈਂਸ ਕੰਪਨੀਆਂ ਲਵਾ ਰਹੀਆਂ ਨੇ ਜਿੱਦਾਂ।
0: ਬਿਲਕੁਲ।
3: ਤੇ ਇਹ ਹੋਣੇ ਹੀ ਚਾਹੀਦੇ ਆ, ਜਦੋਂ ਆਪਾਂ ਗਲਤ ਕੰਮ ਕਰਨਾ ਹੀ ਨੀ ਹੈ। ਮੈਂ ਨੀ ਕਹਿੰਦਾ ਵੀ 100% ਅਸੀਂ ਮਾੜਾ ਮੋਟਾ ਕੱਟ ਕੋਰ ਨਾਲ ਹਰੇਕ ਬੰਦਾ ਕਰਦਾ ਸੀ ਮੈਂ ਨੇਚਰਾਂ, ਪਰ ਮੋਸਟਲੀ ਤੁਸੀਂ ਅਵੋਇਡ ਕਰਦੇ ਹੋ, ਰਾਈਟ? ਫਿਰ ਤੁਹਾਡੇ ਕੋਲ ਪ੍ਰੂਫ ਕਰਨਾ, ਹੁਣ ਰਾਤ ਨੂੰ ਕਈ ਵਾਰੀ ਡਰੰਕ ਹੁੰਦੇ ਆ ਗੋਰੇ ਗੋਰੀਆਂ, ਸਾਡੇ ਇੱਕ ਵਾਰੀ ਸਾਡੀ ਕੰਪਨੀ ਦਾ ਵੀ ਸੀ, ਦੂਜੇ ਵੀ ਦੋ ਤਿੰਨ ਕੇਸ ਏਦਾਂ ਸਾਲ ਲਟਕਦੇ ਰਹੇ, ਕਿਉਂਕਿ ਓਲਡ ਟਾਈਮ ਚ ਕੈਮਰੇ ਕੁਮਰੇ ਹੁੰਦੇ ਨੀ ਸੀ
0: ਜੀ,
3: ਤੇ ਇੱਕ ਦੋ ਕੇਸ ਸੀਗੇ ਉਹ ਬਿਨ ਕਰ ਗਏ ਸੀ, ਸਾਡੇ ਬੰਦੇ ਦੀ ਗਲਤੀ ਹੈ ਹੀ ਨੀ ਸੀ, ਕਿਉਂਕਿ ਪਤਾ ਨੀ ਨਾ ਸਵੇਰੇ ਉੱਠ ਕੇ ਕੀ ਕਹਿ ਦੇਣਾ, ਨਾ ਤਾਂ ਇੱਕ ਫੋਨ ਕਰ ਦੇਣਾ ਬੰਦੇ ਦੀ ਸਾਰੀ ਲਿਵਿੰਗ ਰੂਹ ਨਾ ਪਹ ਜਾਂਦੀ ਹੈ, ਮਤਲਬ
0: ਬਿਲਕੁਲ
3: ਹੈਨਾ। ਉਹ ਦੋਹਾਂ ਪਾਸਿਆਂ ਦੀ ਸੇਫਟੀ ਆ, ਕਿਉਂਕਿ ਜੇ ਕਸਟਮਰ ਗਲਤ ਹੋਊਗਾ ਤਾਂ ਕਸਟਮਰ ਆਜੂਗਾ ਟਰਬਲ ਚ, ਜੇ ਡਰਾਈਵਰ ਗਲਤ ਹੋਊ ਤਾਂ ਡਰਾਈਵਰ ਚ ਆਜੂਗਾ। 24/7 ਸਾਡੇ ਚੱਲਦੇ ਆ ਜੀ, ਅਗਰ ਠੀਕ ਆ ਰਿਕਾਰਡਿੰਗ ਹੁੰਦੀ ਹੈ ਵੀਡੀਓ, ਆਪਾਂ ਕਿਹੜਾ ਕੋਈ ਗਲਤ ਕੰਮ ਕਰਦੇ ਹਾਂ।
0: ਠੀਕ ਹੈ ਜੀ, ਥੈਂਕ ਯੂ ਵੈਰੀ ਮਚ, ਸ਼ੁਕਰੀਆ,
3: ਬਹੁਤ ਜ਼ਰੂਰੀ ਆ, ਥੈਂਕ ਯੂ,
0: ਥੈਂਕ ਯੂ ਜੀ। ਸੋ ਤੁਹਾਡਾ ਕੀ ਐਕਸਪੀਰੀਅੰਸ ਆ, ਤੁਹਾਡਾ ਖੱਟਾ ਮਿੱਠਾ ਤੁਹਾਨੂੰ ਇਹਨੇ ਸੇਵ ਕੀਤਾ, ਜਾਂ ਤੁਸੀਂ ਇਹ ਕੀਤਾ ਕਿ ਯਾਰ ਕਾਸ਼ ਡੈਸ਼ ਕੈਮ ਹੁੰਦਾ। ਵੈਸੇ ਇੰਨੇ ਮਹਿੰਗੇ ਨਹੀਂ ਹੈਗੇ, ਮੈਂ ਤੁਹਾਨੂੰ ਦੱਸਾਂ, ਪੂਰੀ ਹੈਰੀਟੇਜ ਸਾਡੇ ਕਾਫੀ ਟਾਈਮ ਤੋਂ ਅਸੀਂ ਜੁੜੇ ਹੋਏ ਹਾਂ, ਇਹ ਕੋਈ ਸਪੋਂਸਰਡ ਐਡ ਨਹੀਂ, ਉਹ ਸਾਡੇ ਵੈਸੇ ਭਾਈ ਬੰਦੀ ਦੇ ਤੌਰ 'ਤੇ ਅਸੀਂ ਉਹਨਾਂ ਨਾਲ ਵਰਤਦੇ ਰਹਿੰਦੇ ਹਾਂ। ਸੋ ਉਹਨਾਂ ਨਾਲ ਮੈਂ ਗਿਆ ਸੀ ਜਦੋਂ ਲਾਸਟ ਟਾਈਮ, ਅਤੇ ਡੈਸ਼ ਕੈਮ ਬਾਰੇ ਗੱਲਬਾਤ ਹੋ ਰਹੀ ਸੀ, $99 ਦੇ ਵਿੱਚ ਬਾਈ ਜੀ ਉਹ ਡੈਸ਼ ਕੈਮ ਇੰਸਟਾਲ ਕਰਦੇ ਨੇ, ਅਤੇ ਇੰਸਟਾਲੇਸ਼ਨ ਦਾ ਕੋਈ ਖਰਚਾ ਨਹੀਂ ਲੈਂਦੇ। ਸੋ ਮੈਂ ਕਹਿੰਦਾ ਜੀ ਹਰ ਇੱਕ ਬੰਦੇ ਨੂੰ, ਇਹ ਉਹਨਾਂ ਨੇ ਮੈਨੂੰ ਕੋਸਟ ਦੱਸੀ ਸੀ ਆਪਣੀ, ਕਹਿੰਦੇ ਇੰਨੀ ਕੋਸਟ ਆ, ਹਾਂ ਉਹਦੇ 'ਚ ਵਰਾਇਟੀਆਂ ਨੇ, ਤੁਹਾਨੂੰ ਵੱਧ ਮੈਮਰੀ ਵਾਲੀ ਚਾਹੀਦੀ ਆ, 7 ਇਹਨਾਂ ਦੀ ਰਿਕਾਰਡਿੰਗ ਚਾਹੀਦੀ ਆ, ਮਹੀਨੇ ਦੀ ਚਾਹੀਦੀ ਆ, ਅੱਗਿਓਂ ਪਿੱਛਿਓਂ 360 ਵੀ ਇਹਦੇ ਵਿੱਚ ਆਉਂਦੇ ਨੇ ਕਿ ਗੱਡੀ ਦੀ ਸਾਈਡ ਵੀ ਰਿਕਾਰਡ ਹੋ ਰਹੀ ਹੈ, ਬੈਕ ਵੀ ਰਿਕਾਰਡ ਹੋ ਰਹੀ ਹੈ, ਅੰਦਰੋਂ ਬਾਹਰੋਂ ਵੀ ਰਿਕਾਰਡ ਹੋ ਰਹੇ ਨੇ। ਸੋ ਡਿਪੈਂਡ ਅਪੋਨ ਤੁਸੀਂ ਕਿਹੜਾ ਯਾਰੇ, ਪਰ ਬੇਸਿਕ ਵਾਲਾ ਜਿਹੜਾ $99 ਡੈਸ਼ ਕੈਮ ਦੇ ਨੇ, ਅਤੇ ਉਹ ਕਹਿੰਦੇ ਅਸੀਂ ਆਪਦਾ ਕੋਈ ਚਾਰਜ ਨਹੀਂ ਲਵਾਂਗੇ, ਇੰਸਟਾਲ ਉਹਨੂੰ ਫ੍ਰੀ ਕਰਕੇ ਦੇਵਾਂਗੇ। ਸੋ ਜੇ ਕਿਸੇ ਨੇ ਵੀ ਡੈਸ਼ ਕੈਮ ਇੰਸਟਾਲ ਕਰਾਉਣੇ ਆ, ਪੂਰੀ ਹੈਰੀਟੇਜ ਨੂੰ ਕਾਲ ਕਰ ਲਓ, ਨੰਬਰ ਆ 647-962-1023, 647-962-1023। ਮਾਲਟਨ 'ਚ ਵੀ ਲੋਕੇਸ਼ਨ ਆ ਇਹਨਾਂ ਦੀ, ਬਰੈਂਪਟਨ ਵੈਸਟ 'ਚ ਵੀ ਆ, ਬਰੈਂਪਟਨ ਡਾਊਨਟਾਊਨ 'ਚ ਵੀ ਆ। ਸੋ ਕਾਲ ਕਰ ਲਿਓ, ਐਡਰੈਸ ਵਗੈਰਾ ਸਾਰਾ ਆਜੂਗਾ, ਅਤੇ ਇਹ ਜ਼ਰੂਰੀ ਲਵਾਉਣੇ ਚਾਹੀਦੇ। ਤੁਹਾਡੀ ਇੰਸ਼ੋਰੈਂਸ ਕਲੇਮ ਕਰਨ ਦੇ ਵਿੱਚ ਤੁਹਾਨੂੰ, ਜੇ ਤੁਸੀਂ ਐਟ ਨੋ ਫਾਲਟ ਹੋ, ਉਹਨੂੰ ਵੀ ਪ੍ਰੂਵ ਕਰਨਾ ਪੈਂਦਾ। 647-962-1023, 647-962-1023, 6479-62-1023 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਜੁੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ।

0: ਸਾਰੇ ਨੇ। ਦੋਸਤੋ ਕੱਲ ਦਲਜੀਤ ਦੇ ਸ਼ੋਅ ਦੀਆਂ ਵੀ ਕਾਫੀ ਵੀਡੀਓ ਸਾਹਮਣੇ ਆਈਆਂ, ਕਹਿੰਦੇ ਬੈਂਬਲੀ ਵਿੱਚ 92,000 ਬੰਦਾ ਇਕੱਠਾ ਹੋ ਕੇ ਦਲਜੀਤ ਨੂੰ ਦੇਖਣ ਪਹੁੰਚਿਆ ਤੇ ਚੜ੍ਹਾਈ ਆ ਵੀ ਦਲਜੀਤ ਦੀ, ਤੇ ਹੁਣ ਕਹਿੰਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਅਖਾੜਾ ਲਾਉਣ ਦਲਜੀਤ ਆ ਰਹੇ ਆ ਨਵੰਬਰ ਦੇ ਮਹੀਨੇ ਦੇ ਵਿੱਚ, ਤੇ ਜਿੱਥੇ 1,32,000 ਦੀ ਕਪੈਸਿਟੀ ਹੈ, ਇਹ ਵਨ ਆਫ ਦਾ ਬਿਗੈਸਟ ਸਟੇਡੀਅਮ ਆ। ਸੋ ਕੰਗਰੈਚੁਲੇਸ਼ਨ ਦਲਜੀਤ ਦੀ ਟੀਮ ਨੂੰ। 416-233-7383 ਸਟੂਡੀਓ ਨੰਬਰ ਆ। ਹਰਵਿੰਦਰ ਜੀ ਨੇ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ
1: ਭਾਜੀ, ਆਪਣਾ ਨਾ ਰੇਡੀਓ ਪ੍ਰੋਗਰਾਮ ਅਕਤੂਬਰ ਤੋਂ ਹੋਰ ਬਿਜੀ ਹੋ ਜਾਂਦਾ, 2-3 ਲਾਈਨਾਂ ਹੋਰ ਲੋ, ਅੱਜ ਮੈਨੂੰ ਮਿਲਿਆ ਹੀ ਨੀ।
0: ਅੱਛਾ ਜੀ। ਸ਼ੁੱਕਰਵਾਰ ਤੋਂ ਦੂਜੇ ਸਟੂਡੀਓ ਦੇ ਵਿੱਚ ਚੱਲੇ ਆ ਨਾ, ਇੱਥੇ ਨਾ 4 ਲਾਈਨਾਂ ਨੇ, ਕਈ ਵਾਰ ਜੇ 2 ਲਾਈਨਾਂ ਸਪੋਂਸਰ ਜੁੜੇ ਹੋਏ ਆ ਤਾਂ ਪਿੱਛੇ 2 ਲਾਈਨ ਹੀ ਬਚਦੀਆਂ ਨੇ ਪਬਲਿਕ ਲਾਈਨ। ਹਾਂ ਇਹ ਜੀ, ਕਿਉਂਕਿ ਕੱਲ ਨੂੰ ਸਾਡੇ ਕੋਲ ਵਾਰਡ 9-10 ਦੇ ਕੈਂਡੀਡੇਟ ਨੇ, ਉਹ ਪਹੁੰਚ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਉਦੋਂ ਪਬਲਿਕ ਲਾਈਨ ਖੋਲਾਂਗੇ, ਐਂਡ ਫਿਰ ਜੋ ਵੀ ਹੁਣ ਇਲੈਕਸ਼ਨ ਦਾ ਜਦੋਂ ਸਮਾਂ ਨੇੜੇ ਆਊ, ਅਸੀਂ ਹਰ ਇੱਕ ਕੈਂਡੀਡੇਟ ਨੂੰ ਇਨਵੀਟੇਸ਼ਨ ਭੇਜਿਆ ਜੀ ਕਿ ਤੁਸੀਂ ਆਓ ਸਾਡੇ ਪਲੇਟਫਾਰਮ ਤੇ ਗੱਲਬਾਤ ਕਰੋ, ਤੇ ਪਬਲਿਕ ਅਸੀਂ ਇੱਕ ਚੀਜ਼ ਜ਼ਰੂਰ ਕਹਿੰਦੇ ਆ ਕਿ ਅਸੀਂ ਭਾਈ ਪਬਲਿਕ ਦੀਆਂ ਕਾਲਾਂ ਨੇ ਅਸੀਂ ਉਹ ਖੋਲਾਂਗੇ ਤੇ ਤੁਹਾਨੂੰ ਪਬਲਿਕ ਦੇ ਸਵਾਲ ਆਨਸਰ ਕਰਨੇ ਪੈਣਗੇ।
1: ਹਾਂਜੀ,
0: ਬਹੁਤ ਸ਼ੁਕਰੀਆ ਜੀ।
1: ਇੱਕ ਭਾਜੀ ਉਹ ਨਾ ਮੈਂ ਕਹਿੰਦਾ ਸੀ, ਇੱਕ ਤੁਹਾਨੂੰ ਮੈਂ ਚੁੰਝ ਚਾਚਾ ਲਈ ਦਊਂਗਾ, ਤੁਸੀਂ ਪਲੀਜ਼ ਉਹ ਤੇ ਕਰਕੇ ਦੇਖਿਓ।
0: ਕੀ ਚੀਜ਼?
1: ਇੱਕ ਚੁੰਝ ਚਾਚਾ ਜਿਹੜੀ ਕਰਦੇ ਹੋ ਨਾ।
0: ਓਕੇ, ਖੁੰਡ ਚਾਚਾ, ਠੀਕ ਹੈ।
1: ਹਾਂ ਖੁੰਡ ਚਾਚਾ, ਮੈਂ ਉਹਦੇ ਤੇ ਨਾ ਟੌਪਿਕ ਦਊਂਗਾ ਇੱਕ।
0: ਜ਼ਰੂਰ ਜੀ ਜ਼ਰੂਰ, ਮੈਨੂੰ ਮੇਰੇ ਨੰਬਰ ਤੇ ਕਾਲ ਕਰ ਲਿਓ, 647-921-2032
1: 647-921-2032। ਓਕੇ ਸਰ,
0: ਥੈਂਕ ਯੂ ਜੀ, ਸ਼ੁਕਰੀਆ। ਅਗਲੀ ਕਾਲ 6972 6972 ਨੰਬਰ। ਸਤਿ ਸ੍ਰੀ ਅਕਾਲ ਜੀ, ਆਉਣੇ ਰਹੋ
2: ਭਾਜੀ। ਤੁਹਾਨੂੰ ਇਹ ਨੀ ਲੱਗਦਾ ਕਿ $99 ਜਿਹੜਾ ਉਹ ਮਹਿੰਗਾ ਵਾ ਡੈਸ਼ ਕੈਮ?
0: ਨਹੀਂ, 99 ਨੀ ਮਹਿੰਗਾ ਹੁੰਦਾ ਬਾਈ ਜੀ, ਮੈਨੂੰ ਨੀ ਪਤਾ, ਜੋ ਮੈਂ ਦੇਖੇ ਮੈਂ ਤਾਂ ਆਪਦਾ ਦੱਸ ਸਕਦਾ ਨਾ, ਉਹਨਾਂ ਨੇ ਡੈਸ਼ ਕੈਮ ਜੋ ਮੈਨੂੰ ਦਿਖਾਏ, $250-$300 ਦੇ ਡੈਸ਼ ਕੈਮ ਵੀ ਹੈਗੇ ਨੇ, ਤੇ ਇਹ ਆ 20 ਦਾ ਵੀ ਆ, 50 ਦਾ ਵੀ ਆ, ਸੋ ਜਿਹਦਾ ਜਿੰਨਾ ਬਜਟ ਆ ਉਹ ਲੈ।
2: ਜਿਹੜੀ ਜਿਹੜੀ ਮੈਮਰੀ ਦੀ ਗੱਲ ਕਰਦੇ ਆ, ਉਹ ਤਾਂ SD ਕਾਰਡ ਆ ਜੀ, ਉਹ ਤਾਂ ਜਿਹੜਾ ਮਾਈਕਰੋ SD ਕਾਰਡ ਆ ਉਹ ਪੈਂਦਾ ਜਿੰਨੀ ਮਰਜ਼ੀ 256 GB ਦਾ ਪਾ ਲਓ।
0: ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ, ਵਧੀਆ ਤੁਸੀਂ ਦੱਸੋ, ਅਸੀਂ ਸਰਚ ਕਰ ਲਾਂਗੇ। ਹੋਰ 7603 ਤੁਹਾਡੀ ਕਾਲ ਡ੍ਰੌਪ ਹੋ ਗਈ, ਤੇ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਤੁਸੀਂ ਕੋਈ ਵੀ ਸੁਝਾਅ ਹੋ ਦੋਸਤੋ, ਕੋਈ ਖਬਰ ਸਾਂਝੀ ਕਰਨੀ ਹੋਵੇ, ਜਾਂ ਫਿਰ ਤੁਸੀਂ ਆਪਣੇ ਬਿਜ਼ਨਸ ਅਦਾਰੇ ਦੀ ਐਡ ਸਾਡੇ ਅਦਾਰੇ ਨਾਲ ਕਰਨਾ ਚਾਹੁੰਦੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ 7-8, ਤਾਂ ਮੈਨੂੰ ਕਾਲ ਕਰ ਸਕਦੇ ਹੋ, ਮੇਰਾ ਨੰਬਰ ਆ 647-921-2032 6472-921-2032 'ਤੇ ਗੱਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ, ਸਸਤੀਆਂ ਟਿਕਟਾਂ ਲੈਣੀਆਂ ਨੇ, ਵਧੀਆ ਟਿਕਟਾਂ ਲੈਣੀਆਂ ਨੇ ਤਾਂ ਕਟਾਰੀਆ ਟਰੈਵਲਸ ਨੂੰ ਕਾਲ ਕਰ ਲਓ 905-678-1200। ਦੀਵਾਲੀ ਦੀਆਂ ਟਿਕਟਾਂ ਕ੍ਰਿਸਮਸ ਦੇ ਟਾਈਮ 'ਚ ਜਾਣਾ ਤਾਂ ਇੰਨਾ ਖੁੱਲ ਬੜੇ ਵਧੀਆ ਪੈਕੇਜ ਆ ਚੁੱਕੇ ਨੇ 905-678-1200। ਫਰਨੀਚਰ ਲਈ ਗ੍ਰੈਂਡ ਹੋਮ ਫਰਨੀਚਰ 294 ਵਾਕ ਡਰਾਈਵ 'ਤੇ ਤੁਸੀਂ ਜਾਣਾ, ਅਤੇ ਅਪਲੈਂਸੇ ਦੇ ਲਈ ਬ੍ਰੈਂਪਟਨ TV ਐਂਡ ਅਪਲੈਂਸੇ ਨੂੰ ਯਾਦ ਰੱਖੋ, ਬਵੇਡ ਐਂਡ ਚਿੰਗਜ਼ੀ 'ਤੇ 905-450-2828। ਗੱਡੀਆਂ ਰਿਪੇਅਰ ਕਰਾਉਣੀਆਂ ਨੇ ਤਾਂ ਵੀਨਸ ਆਟੋ ਪਰਫਾਰਮੈਂਸ, ਢਿੱਲੋਂ ਵੀਡੀਓ IPTV ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ, 905-204-1313। ਬਰੀਜ ਡਕਟ ਕਲੀਨਿੰਗ ਸਿਰਫ $149 ਦੇ ਵਿੱਚ ਕਰਾਓ ਪੂਰੇ ਘਰ ਦੀ ਡਕਟ ਕਲੀਨਿੰਗ, 3000 ਸਕੇਅਰ ਫੀਟ ਤੱਕ ਦਾ ਜੇ ਘਰ ਆ, ਬ੍ਰੈਂਪਟਨ ਮਿਸਾਗਾ ਦੇ ਵਿੱਚ ਜੇ ਘਰ ਆ ਤਾਂ ਫਲੈਟ ਰੇਟ ਆ ਜੀ। ਬਰੀਜ ਡਕਟ ਕਲੀਨਿੰਗ ਨੰਬਰ ਟੂ ਕਾਲ 905-330-9900 905-330-9900 9053308900 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਐਂਡ ਨਾਲ ਦੇ ਨਾਲ DG ਗ੍ਰਾਫਿਕ 999 'ਚ 50,000 ਫਲਾਇਰ ਡਬਲ ਸਾਈਡ ਪ੍ਰਿੰਟ ਕਰਕੇ ਦੇ ਰਹੇ ਨੇ, ਬਹੁਤ ਸਾਰੇ ਇਲੈਕਸ਼ਨ ਕੈਂਡੀਡੇਟ ਨੇ ਜਿਹੜੇ ਭਰ ਭਰ ਕੇ ਇਹਨਾਂ ਕੋਲ ਪ੍ਰਿੰਟਿੰਗ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਪ੍ਰਿੰਟਿੰਗ ਫਲਾਇਰ ਹੋ ਰਹੇ ਨੇ। ਐਂਡ ਕਿਉਂਕਿ 999 'ਚ 50,000 ਫਲਾਇਰ, ਕਾਲ ਕਰ ਸਕਦੇ ਹੋ 647-549-7017 647-549-7017 ਤੇ ਅਪਲਾਇੰਸ ਰਿਪੇਅਰ ਕਰਵਾਉਣੇ ਆ ਤੁਸੀਂ ਘੱਟ ਖਰਚੇ 'ਚ ਵਿਦ ਵਾਰੰਟੀ, ਤੁਹਾਡਾ ਕੋਈ ਵੀ ਅਪਲਾਇੰਸਿਸ ਆ ਉਹਨੂੰ ਚੱਲਦਾ ਕਰਨਾ ਚਾਹੁੰਦੇ ਹੋ, ਫਰਿੱਜ 'ਚੋਂ ਪਾਣੀ ਲੀਕ ਹੁੰਦਾ, ਕੁੱਕ ਟੋਪ ਸਹੀ ਨਹੀਂ ਚੱਲਦਾ, ਤਾਂ 647-946-0042 647-946-0042 647-946-0042 ਅਤੇ ਫੈਸ਼ਨ ਆਈ ਕਿਊ ਤੁਸੀਂ ਵਿਆਹ ਸ਼ਾਦੀ ਲਈ ਲੀੜਾ ਲੱਤਾ ਲੈਣਾ ਗਾ, ਲਹਿੰਗੇ ਲਾਚੇ ਗਰਾਰੇ ਸ਼ਰਾਰੇ ਲੈਣੇ ਆ ਤਾਂ ਫੈਸ਼ਨ ਆਈ ਕਿਊ ਦੀ ਲੋਕੇਸ਼ਨ ਨੂੰ ਵੇਟ ਕਰ ਸਕਦੇ ਹੋ ਜੀ। ਅਤੇ ਨਾਲ ਦੇ ਨਾਲ ਐਵਰੈਸਟ ਟ੍ਰੇਡਰ ਇਸ ਪ੍ਰੋਗਰਾਮ ਦੇ ਖਾਸ ਸਪੋਂਸਰ ਨੇ, ਪ੍ਰਾਊਡ ਸਪੋਂਸਰ ਨੇ। ਤੁਹਾਡੇ ਕੋਲ ਨਾ ਕੋਈ ਵੀ ਪ੍ਰੋਡਕਟ ਆ, ਤੁਸੀਂ ਹੋਲਸੇਲ ਦਾ ਕੰਮ ਕਰਨਾ ਚਾਹੁੰਦੇ ਹੋ, ਕੇ ਆਰ ਉਰੋਂ ਮੰਗਾ ਕੇ ਆਪਾਂ ਹਰ ਗਰੋਸਰੀ ਦੇ ਸੈਲਫ 'ਤੇ ਸਾਡਾ ਪ੍ਰੋਡਕਟ ਹੋਵੇ, ਜਾਂ ਇਹਨਾਂ ਕੋਲ ਬੜੀ ਵਧੀਆ ਚਾਹ ਵਾਲੀਆਂ ਮਸ਼ੀਨਾਂ ਨੇ, ਅਤੇ ਜੇ ਤੁਸੀਂ ਉਹ ਰਖਵਾਉਣੀਆਂ ਚਾਹੁੰਦੇ ਹੋ ਕਿ ਸਾਡੇ ਆਫਿਸ ਦੇ ਵਿੱਚ ਹੋਵੇ, ਐਂਡ ਉਹ ਇੰਨੀ ਕੁ ਨੰਬਰ 1 ਚਾਹ ਗਈ, ਉਹ ਬੰਦਾ ਜਿਹਨੂੰ ਲੱਤ ਲੱਗ ਰਿਹਾ ਉਹ ਦੂਜੀ ਡੱਬਕੂ ਵਾਲੀ ਚਾਹ ਨਹੀਂ ਪੀਂਦਾ। ਸੋ ਕਾਲ ਕਰ ਲਓ ਐਵਰੈਸਟ ਟ੍ਰੇਡਰ 647-542-5518 647-521-5758 ਸੀ ਅੱਜ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਕੱਲ੍ਹ ਨੂੰ ਇੱਕ ਖਾਸ ਖੁੰਡ ਚਰਚਾ ਦੇ ਵਿੱਚ ਟੌਪਿਕ ਹੋਊਗਾ, ਖਾਸ ਗੱਲਬਾਤ ਹੋਊਗੀ, ਅਤੇ ਸਾਨੂੰ ਵਾਰਡ 9 ਅਤੇ 10 ਦੇ ਕੈਂਡੀਡੇਟ ਵੀ ਪਹੁੰਚਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਸਾਰੀ ਗੱਲਬਾਤ ਲਈ ਕੋਈ ਸਪੋਂਸਰ ਸੰਬੰਧ ਦਾ ਨੰਬਰ ਮਿਸ ਕਰ ਗਏ ਹੋ, ਜਾਂ ਆਪਣੇ ਅਦਾਰੇ ਦੀ ਸਾਡੇ ਅਦਾਰ ਨਾਲ ਐਡਵਰਟੀਜ਼ਮੈਂਟ ਕਰਨਾ ਚਾਹੁੰਦੇ ਹੋ, ਮੇਰਾ ਨੰਬਰ 647-921-2032 647-921-2032 ਦਿਓ ਜਾਂ ਫਿਰ ਮਿਲਦੀ ਮੇਰੇ ਨਾਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
3: ਅੱਜ ਤੁਹਾਨੂੰ ਸਾਰਿਆਂ ਨੂੰ ਇਕੱਠੇ ਦੇਖ ਕੇ
4: This is AM 530, CHLO-AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO-AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

ਇੰਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
3: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
6: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905

ਧੰਨਵਾਦ ਹੈ। ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਮਿੱਠੀ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਅਤੇ

0: ਠੀਕ 9 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਮੁਲਾਕਾਤ ਇੱਕ ਪਿਆਰਾ ਸਾਥ ਰਹੇਗਾ ਬਈ। ਕਿਵੇਂ ਹੋ, ਕੀ ਹਾਲ ਚਾਲ ਨੇ? ਆਈ ਹੋਪ ਇਸ ਕਿਣਮਿਣ ਕਿਣਮਿਣ ਰਿਮ ਜਿਮ ਦੇ ਮੌਸਮ ਨੂੰ ਖੂਬ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਤੁਹਾਡੇ ਨਾਲ ਜੁੜ ਚੁੱਕੇ ਹਾਂ, ਤੁਹਾਡੇ ਨਾਲ ਲਾਉਂਦੇ ਹਾਂ ਰੌਣਕ, ਤੁਹਾਡੇ ਨਾਲ ਕਰਦੇ ਹਾਂ ਕੁਝ ਕੁ ਮਿੱਠੀਆਂ ਪੇਰੀਆਂ ਗੱਲਾਂ ਬਾਤਾਂ। ਅਤੇ ਟਿਊਜ਼ਡੇ, ਕੱਲ੍ਹ ਨੂੰ ਵੈਨਸਡੇ, ਪਰਸੋਂ ਫਰਾਈਡੇ ਜੂਨੀਅਰ, ਫਿਰ ਫਰਾਈਡੇ, ਸੋ ਨੇੜੀ ਆ ਫਿਨਿਸ਼ ਲਾਈਨ ਦੇ, ਲੈ ਲਿਆ ਕੰਮ ਹੈ ਨਹੀਂ। ਸੋ ਪ੍ਰੋਗਰਾਮ ਪੰਜਾਬੀ ਨਾਲ ਸਾਡਾ ਸੌਰਭ ਰਤਨ ਜੀ ਜੁੜ ਚੁੱਕੇ ਨੇ, ਸੌਰਭ ਜੀ ਦੇ ਨਾਲ ਗੱਲਬਾਤ ਕਰਦੇ। ਸੌਰਭ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਨਵੀ, ਮਾਰਕੀਟ ਦੇ ਵਿੱਚ ਹੁਣ ਵੋਲੇਟਿਲਿਟੀ ਜਿਹੜੀ ਹੈਗੀ ਹੈ ਉਹ ਫਰਦਰ ਇਨਕਰੀਜ਼ ਹੋ ਰਹੀ ਹੈਗੀ ਹੈ। ਜਿਵੇਂ ਮੈਂ ਪਹਿਲਾਂ ਕਿਹਾ ਸੀਗਾ, ਆਈ ਡੋਂਟ ਸੀ ਇਟ ਅ ਲੌਂਗ ਟਰਮ ਪ੍ਰੋਬਲਮ, ਆਈ ਸੀ ਇਟ ਐਜ਼ ਅ ਸ਼ਾਰਟ ਟਰਮ ਓਪਰਚੁਨਿਟੀ। ਰੀਜ਼ਨ ਕੀ ਹੈ ਕਿ ਵੋਲੇਟਿਲਿਟੀ ਦੇ ਕਈ ਆਸਪੈਕਟਸ ਹੈਗੇ ਨੇ। ਪਹਿਲਾ ਆਸਪੈਕਟ ਇਹ ਹੈਗਾ ਕਿ ਉਹ ਸਟਾਕਸ ਜਿਹੜੇ ਮਾਰਕੀਟ ਦੇ ਵਿੱਚ ਅਬਵ ਦਾ ਰੂਫ ਹੋ ਜਾਂਦੇ ਹੈਗੇ ਨੇ, ਉਹਨਾਂ ਦੇ ਵਿੱਚ ਇੱਕ ਹੈਲਦੀ ਕਰੈਕਸ਼ਨ ਆਉਣੀ ਜ਼ਰੂਰੀ ਹੁੰਦੀ ਹੈ। ਸੈਕਿੰਡ ਚੀਜ਼, ਇਕਨੋਮਿਕ ਐਕਟੀਵਿਟੀ ਦੀ ਜਿਹੜੀ ਡਿਟੀਰੀਓਰੇਸ਼ਨ ਹੈ ਉਹਨੂੰ ਮਾਰਕੀਟ ਨੇ ਪ੍ਰਾਈਸ ਇਨ ਕਰਨਾ ਹੁੰਦਾ। ਸੋ ਇਰਾਨ ਦੀ ਵਾਰ ਜਿਹੜੀ ਹੈਗੀ ਆ ਉਹ ਡੈਫੀਨੇਟਲੀ ਇੰਪੈਕਟ ਪਾ ਰਹੀ ਹੈਗੀ ਯੂਰਪ ਤੇ, ਰੈਸਟ ਆਫ ਦਾ ਵਰਲਡ ਤੇ, ਈਵਨ ਅਮੈਰੀਕਾ ਦੇ ਉੱਪਰ, ਇਨ ਟਰਮਸ ਆਫ ਇਕਨੋਮਿਕ ਐਕਟੀਵਿਟੀ ਨਾਟ ਗੋਇੰਗ ਸਮੂਥਲੀ ਬਿਟਵੀਨ ਡਿਫਰੈਂਟ ਚੈਨਲਸ ਆਫ ਦਾ ਵਰਲਡ, ਔਰ ਖਾਸ ਕਰਕੇ ਯੂਰਪ ਔਰ ਏਸ਼ੀਆ ਇਹਦੀ ਗ੍ਰਿਪ ਦੇ ਵਿੱਚ ਜ਼ਿਆਦਾ ਆ ਰਿਹਾ ਹੈਗਾ। ਤੀਸਰੀ ਚੀਜ਼ ਇਹ ਹੈਗੀ ਹੈ ਕਿ ਵਟ ਇਜ਼ ਦਾ ਓਵਰਆਲ ਇੰਪੈਕਟ ਔਨ ਦਾ ਮਾਈਕਰੋ ਸਟ੍ਰੈਟਜੀ ਆਫ ਦਾ ਕੰਪਨੀ। ਉਹਦੇ ਉੱਪਰ ਕੋਈ ਬਹੁਤਾ ਇੰਪੈਕਟ ਨਹੀਂ ਹੈਗਾ, ਭਾਵ ਕਿ ਓਬਵੀਅਸ ਜੀ ਗੱਲ ਹੈਗੀ ਆ, ਇਨਫਲੇਸ਼ਨ ਵਧੇਗਾ ਤਾਂ ਡੈਫੀਨੇਟਲੀ ਜਿਹੜਾ ਹੈਗਾ ਯੀਲਡ ਦੇ ਉੱਪਰ ਪ੍ਰੈਸ਼ਰ ਆਏਗਾ, ਗਵਰਨਮੈਂਟ ਦੀ ਫਿਸਕਲ ਹੈਲਥ ਦੇ ਉੱਪਰ ਪ੍ਰੋਬਲਮ ਆਏਗੀ, ਮੋਨਿਟਰੀ ਪਾਲਿਸੀ ਜਿਹੜੀ ਹੈਗੀ ਸ਼ਾਰਟ ਟਰਮ ਦੇ ਵਿੱਚ ਆਲਟਰ ਹੋਏਗੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਦੋਂ ਤੱਕ ਡੈਮੇਜ ਨਹੀਂ ਕਰਦੀਆਂ ਜਦ ਤੱਕ ਕੰਜ਼ਿਊਮਰਿਜ਼ਮ ਡੈਮੇਜ ਨਹੀਂ ਹੁੰਦਾ, ਭਾਵ ਜੇ ਕੰਜ਼ਿਊਮਰ ਦੀ ਪਾਕਿਟ ਐਮਟੀ ਹੈਗੀ ਹੈ ਤੇ ਡੈਫੀਨੇਟਲੀ ਇਟ ਕੈਨ ਕ੍ਰੀਏਟ ਟੂ ਅ ਲੇਟ ਸਾਈਕਲ ਵਿੱਚ ਡੈਫੀਨੇਟਲੀ ਵਿਲ ਬਿਕਮ ਅ ਰਿਸੈਸ਼ਨਰੀ ਸਿਚੁਏਸ਼ਨ ਇਨ ਦਾ ਵਰਲਡ, ਜਿਹੜੀ ਕਿ ਐਸੀ ਕੋਈ ਨਹੀਂ ਹੈਗੀ। ਸੋ ਇਸ ਕਰਕੇ ਇਸ ਤੋਂ ਬਹੁਤਾ ਡਰਨ ਵਾਲੀ ਗੱਲ ਨਹੀਂ ਹੈ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਪਿਛਲੇ 10 ਸਾਲਾਂ ਦੇ ਵਿੱਚ 6 ਐਸੇ ਇਵੈਂਟ ਆਏ ਨੇ ਜਦੋਂ ਮਾਰਕੀਟ ਦੇ ਵਿੱਚ ਡਿਪ ਵੀ ਆਇਆ ਤੇ ਵੱਡੇ ਇਵੈਂਟ ਲਾਈਕ ਕੋਵਿਡ ਵੀ ਆਇਆ। ਸੋ ਇਟਸ ਜਸਟ ਅ ਟਾਈਮ ਫਾਰ ਦੋਸ ਪੀਪਲ ਹੂ ਹੈਵ ਦਾ ਮਨੀ ਔਰ ਪੀਪਲ ਲਾਈਕ ਅਸ ਹੂ ਕੈਪਟ ਦਾ ਮਨੀ ਔਨ ਦਾ ਸਾਈਡਲਾਈਨ ਫਾਰ ਦਿਸ ਓਪਰਚੁਨਿਟੀ ਟੂ ਟੈਪ ਇਨ। ਹਾਂ, ਤੁਹਾਡੇ ਮਨ ਦੇ ਵਿੱਚ ਕੋਈ ਵੀ ਕੁਐਸਚਨ ਹੈ ਜਾਂ ਯੂ ਆਰ ਲੁਕਿੰਗ ਫਾਰ ਅ ਸੋਲਿਡ ਐਡਵਾਈਸ ਫਾਰ ਸਿਚੁਏਸ਼ਨ ਲਾਈਕ ਦੈਟ, ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533, 416-833-8533. ਜੀ ਨਵੀ,
0: ਆਲਵੇਜ ਥੈਂਕ ਯੂ ਸਰ, ਇਟਸ ਆਲਵੇਜ਼ ਅ ਪਲੇਜ਼ਰ। 416-833-8533। ਸੋ ਅੱਜ ਮੈਂ ਤੁਹਾਡੇ ਲਈ ਯਾਰ ਦੋ ਕੁ ਬੋਲ ਲਾਉਣੇ ਆ ਮਿੱਠੀ ਜੀ ਸ਼ਾ ਸਵੇਰ ਹੈ। ਮੈਂ ਨਾ ਅੱਜ ਸਵੇਰੇ ਸਵੇਰੇ ਆਉਂਦਾ ਹੋਇਆ ਸਟੂਡੀਓ ਸੁਣ ਰਿਹਾ ਸੀਗਾ ਗੈਰੀ ਬਾਈ ਦਾ ਗੀਤ, ਬੜਾ ਹੀ ਖੂਬਸੂਰਤ ਹੈ, ਨੀ ਅੱਜ ਗੱਲਾਂ ਕਰੀਏ ਪਿਆਰ ਦੀਆਂ, ਵਾਹ। ਮੈਂ ਕਿਹਾ ਅੱਜ ਸਵੇਰੇ ਜਾਵਾਂਗੇ ਨਾ, ਅੱਜ ਲਾਵਾਂਗੇ ਜ਼ਰੂਰ। ਮੈਂ ਗਾਣੇ ਸਵੇਰੇ ਘੱਟ ਹੀ ਲਾਉਣਾ, ਬਟ ਅੱਜ ਤੁਹਾਡੇ ਲਈ ਇਹ ਲੱਗ

0: ਵਾਹ ਬਈ ਵਾਹ, ਹੈ ਨੀ ਅੱਜ ਗੱਲਾਂ ਕਰੀਏ ਪਿਆਰ ਦੀਆਂ, ਆ ਗਿਆ ਮਜ਼ਾ ਸੁਣ ਕੇ। ਮੈਂ ਕਿਹਾ ਯਾਰ ਸਵੇਰੇ ਸਵੇਰੇ ਤੁਹਾਨੂੰ ਥੋੜ੍ਹਾ ਜਿਹਾ ਸੁਣਾ ਵੀ ਦਿਆ ਕਰੀ ਯਾਰ। ਗੀਤ ਸਿੰਘ ਜੀ ਤੁਸੀਂ ਵੀ ਕਹਿੰਦੇ ਹੋਗੇ ਨਵੀਂ ਤਾਂ ਗੱਲਾਂ ਬਾਤਾਂ ਨਾਲ ਹੀ ਸਾਰ ਦਿੰਦਾ। ਸੋ ਕਰਦੇ ਹਾਂ ਕੁਝ ਗੱਲਾਂ ਬਾਤਾਂ ਹੁਣ ਤੁਹਾਡੇ ਨਾਲ। ਅੱਜ ਦਾ ਪ੍ਰੋਗਰਾਮ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੱਜਣ ਮਿੱਤਰ ਤੁਹਾਡੇ ਤੱਕ ਪਹੁੰਚਦਾ ਕਰ ਰਹੇ ਨੇ। ਇੱਕ ਤਾਂ ਯਾਦ ਰੱਖੋ ਜ਼ਰੂਰ ਤੁਸੀਂ ਫਰੈਸ਼ ਫੂਡ ਸੈਂਟਰ ਨੂੰ, ਫਰੈਸ਼ ਫੂਡ ਸੈਂਟਰ ਕੈਲਡਨ ਦਾ ਲੀਡਿੰਗ ਗਰੋਸਰੀ ਸਟੋਰ ਹੈ ਵੀ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫਿਲ ਦੇ ਐਨ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਤੇ ਜਾਓ, ਮਨਪਸੰਦ ਦੀ ਗਰੋਸਰੀ ਕਰਨੀ ਹੈ, ਦ ਵਨ ਐਂਡ ਓਨਲੀ ਫਰੈਸ਼ ਫੂਡ ਸੈਂਟਰ। ਐਨਕਾਂ ਚਾਹੀਦੀਆਂ ਨੇ, ਇੱਕ ਲਓ ਤੇ ਦੂਜੀ ਐਨਕ ਫਰੀ, ਠੀਕ ਹੈ ਨਾ। ਸੋ ਪ੍ਰਿਸਕ੍ਰਿਪਸ਼ਨ ਦੀ ਐਨਕਾਂ, ਸਨਗਲਾਸਿਸ ਬਾਏ ਵਨ ਗੇਟ ਵਨ ਫਰੀ, ਬੜੀ ਜ਼ਬਰਦਸਤ ਡੀਲ ਲੱਗੀ ਹੋਈ ਹੈ ਐਟ ਬਿਯੋਂਡ ਆਈਵਰ ਤੇ ਬੱਚਿਆਂ ਲਈ ਖਾਸ ਤੌਰ ਤੇ ਬੈਕ ਟੂ ਸਕੂਲ ਸਪੈਸ਼ਲਸ ਹਜੇ ਵੀ ਚੱਲ ਰਹੇ ਨੇ। ਤੇ ਨੰਬਰ ਹੈ ਬਿਯੋਂਡ ਆਈਵਰ ਦਾ 9037939 3937 9037 9039 3937 beyond beyond beyond iwer ਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਤੇ ਜਾ ਕੇ ਮਿਲੀ ਜਾਓ ਯਾਰ ਮੈਨੂੰ। ਅੱਜ ਕੱਲ੍ਹ ਯਾਰ ਬੜੇ ਮੈਸੇਜ ਆ ਰਹੇ ਆ ਭਾਜੀ, ਅੱਖਾਂ ਦੀ ਚੈੱਕਅਪ ਕਰਾਉਣੀ ਹੈ, ਕਿੱਥੇ ਜਾਈਏ, ਕੀ ਕਰੀਏ। ਕਰਨਾ ਕੁਛ ਨਹੀਂ, ਸਿੰਪਲ ਜਿਹਾ ਤਰੀਕਾ, ਤੁਸੀਂ ਰੋਮੀ ਨੂੰ ਕਾਲ ਕਰੋ, ਰੋਮੀ ਦੀ ਜਿਹੜੀ ਸਰਵਿਸ ਹੈ ਉਹ ਕਿਸੇ ਨੇ ਬੀਟ ਨਹੀਂ ਕਰਨੀ, ਨਾ ਕਿਸੇ ਨੇ ਮੈਚ ਕਰਨੀ ਹੈ, ਤੇ ਜਾਓ ਪਹੁੰਚੋ ਰੋਮੀ ਕੋਲੋਂ ਡੀਲਾ ਲਓ। ਅੱਜ ਆਪਾਂ ਨਾ ਇੱਕ ਬੜੀ ਅੱਛੀ ਗੱਲਬਾਤ ਡਿਸਕਸ਼ਨ ਕਰਨੀ ਹੈ। ਅਸੀਂ ਅੱਜ ਸੁਬਾਹ ਵੀ ਉਹਦੇ ਉੱਤੇ ਥੋੜ੍ਹਾ ਬਹੁਤਾ ਚਾਨਣ ਪਾ ਰਹੇ ਸੀਗੇ, ਸਰੀ ਸੁਬਾਹ ਨਹੀਂ, ਸੁਬਾਹ ਤਾਂ ਨਵੀਂ ਯਾਰ ਕੱਲ੍ਹ ਦੀ ਗੱਲ ਹੈ, ਤੁਸੀਂ ਕਰੋ ਕੱਲ੍ਹ ਰਾਤ, ਸੁਬਾਹ ਤਾਂ ਹਜੇ ਸਵੇਰ ਤਾਂ ਚੜ੍ਹੇ ਹੀ ਯਾਰ। ਸੋ ਤੁਸੀਂ ਕਹਿਣਾ ਨਵੀਂ, ਪਤਾ ਨਹੀਂ ਕਿਹੜੇ ਸਵੇਰੇ 3 ਵਜੇ ਦਾ ਉੱਠਿਆ ਹੋਇਆ। ਸੋ ਗੱਲ ਅਸੀਂ ਕੱਲ੍ਹ ਕਰ ਰਹੇ ਸੀ ਤੇ ਯਾਰ ਬੜੇ ਇੰਟਰਸਟਿੰਗ ਸਭ ਦੇ ਓਪੀਨੀਅਨ ਸੁਣਨ ਨੂੰ ਮਿਲੇ। ਸੋ ਅੱਜ ਵੀ ਤੁਹਾਡੇ ਨਾਲ ਗੱਲਬਾਤ ਕਰਦੇ, ਉਸ ਤੋਂ ਪਹਿਲਾਂ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਪਰਮਿੰਦਰ ਜੀ ਕੋਲ। ਸੋ ਪਰਮਿੰਦਰ ਜੀ ਸੁਜੋਗ ਹੋਮਿਓ ਕਲੀਨਿਕ ਤੇ ਪਰਮਿੰਦਰ ਜੀ ਸਾਡੇ ਨਾਲ ਨੇ। ਪਰਮਿੰਦਰ ਜੀ ਦੇ ਨਾਲ ਗੱਲਬਾਤ ਆਪਾਂ ਥੋੜ੍ਹੀ ਜਿਹੀ ਖੰਘ, ਉਹ ਖੰਘ ਨਹੀਂ ਵੀ ਸਾਨੂੰ ਤੱਕ ਕੇ ਨਾ ਖੰਘ ਮੁੰਡਿਆ, ਸਾਨੂੰ ਤੱਕ ਕੇ ਨਾ ਖੰਘ ਮੁੰਡਿਆ, ਉਹ ਹੋਰ ਖੰਘ ਹੁੰਦੀ ਹੈ। ਜਿਹੜੀ ਖੰਘ ਦੀ ਗੱਲ ਆਪਾਂ ਕਰਨੀ ਹੈ ਉਹ ਤੁਹਾਡੇ ਸਿਹਤ ਦੇ ਨਾਲ ਰਿਲੇਟਡ ਹੈ। ਸੋ ਪਰਮਿੰਦਰ ਜੀ ਵੈਲਕਮ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਨਵੀ, ਸਭ ਤੋਂ ਪਹਿਲਾਂ ਤੁਹਾਨੂੰ ਦੱਸਣ ਵਾਲੇ ਸਾਰੇ ਸਰੋਤਿਆਂ ਨੂੰ ਵਾਰਮ ਹੈਲੋ ਐਂਡ ਸਤਿ ਸ਼੍ਰੀ ਅਕਾਲ।
0: ਸੋ ਪਰਮਿੰਦਰ ਜੀ ਥੋੜ੍ਹੀ ਜਿਹੀ ਅੱਜ ਕੱਲ੍ਹ ਖਾਸ ਤੌਰ 'ਤੇ ਸੀਜ਼ਨ ਵੀ ਐਸਾ ਚੱਲ ਰਿਹਾ, ਆਪਾਂ ਕੌਫ ਦੀ ਗੱਲ ਕਰੀਏ, ਕੌਫ ਖੰਘ ਦੇ ਕਾਰਨ ਕੀ ਨੇ, ਕਿਹੜੇ ਕਿਹੜੇ ਕਿਸਮ ਦੀ ਖੰਘ ਹੈ ਤੇ ਕੀ ਜਿਹੜੇ ਇਹ ਓਵਰ ਦ ਕਾਊਂਟਰ ਆਪਾਂ ਕੌਫ ਸਿਰਪ ਨੇ, ਆਰ ਦੇ ਸੇਫ ਟੂ ਯੂਜ਼?
1: ਤੈਨੂੰ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਨਵੀ। ਸਭ ਤੋਂ ਪਹਿਲਾਂ ਕਫ ਕੀ ਹੈ? ਕੋਈ ਬਿਮਾਰੀ ਨਹੀਂ ਹੈ, ਕਫ ਸਾਡੇ ਸਰੀਰ ਦਾ ਡਿਫੈਂਸ ਮੈਕਨਿਜ਼ਮ ਹੈ, ਲੰਗਸ ਦੀ ਸਫਾਈ ਕਰਨ ਲਈ ਨੇਚਰ ਨੇ ਕ੍ਰੀਏਟ ਕੀਤਾ ਹੈ। ਸੋ ਲੰਗਸ ਦੇ ਅੰਦਰ ਕਿਸੇ ਵੀ ਕਾਰਨ, ਕੌਜ਼ਸ ਕੁਡ ਬੀ ਇਨਫੈਕਸ਼ਨ, ਚਾਹੇ ਉਹ ਫਲੂ ਹੋ ਗਿਆ ਜਾਂ ਫਿਰ ਕੋਈ ਵਾਇਰਲ ਇਨਫੈਕਸ਼ਨ ਹੋ ਗਈ ਹੈ, ਬੈਕਟੀਰੀਅਲ ਇਨਫੈਕਸ਼ਨ ਹੋ ਗਈ ਹੈ, ਕੋਈ ਇਨਫੈਕਸ਼ਨ, ਕੋਈ ਅਲਰਜਿਕ ਰਿਐਕਸ਼ਨ ਜਿਵੇਂ ਕਿ ਸਮੋਕ, ਡਸਟ, ਪੋਲਨ, ਕਿਸੇ ਇਸ ਤਰ੍ਹਾਂ ਦੀ ਚੀਜ਼ ਨਾਲ ਲੰਗਸ ਦੇ ਜਾਂ ਏਅਰਵੇਜ਼ ਦੇ ਅੰਦਰ ਇਨਫਲਮੇਸ਼ਨ ਹੋ ਗਈ ਹੈ ਤਾਂ, ਜਾਂ ਫਿਰ ਕੋਈ ਮੈਡੀਕਲ ਕੰਡੀਸ਼ਨ ਜਿਵੇਂ ਕਿ ਐਸਿਡ ਰੀਫਲੈਕਸ ਜਾਂ ਐਜ਼ਮਾ ਜਾਂ ਕ੍ਰੋਨਿਕ ਅਬਸਟ੍ਰਕਟਿਵ ਲੰਗ ਡਿਜ਼ੀਜ਼, ਇਹਨਾਂ ਕੰਡੀਸ਼ਨਸ ਕਰਕੇ ਲੰਗਸ ਖਾਲੀ ਨਹੀਂ, ਉਹਨਾਂ 'ਚ ਆਕਸੀਜਨ ਐਕਸਚੇਂਜ ਨਹੀਂ ਹੋ ਪਾ ਰਿਹਾ, ਤਾਂ ਲੰਗਸ ਦੀ ਸਫਾਈ ਕਰਨ ਲਈ ਐਂਡ ਦ ਲਾਸਟ ਇਸ ਕਿ ਕਈ ਮੈਡੀਕੇਸ਼ਨ ਦੇ ਰਿਐਕਸ਼ਨ ਨਾਲ ਵੀ ਕਫ ਆਉਂਦੀ ਹੈ। ਪਰ ਨਾਓ ਇੱਥੇ ਇੰਪੋਰਟੈਂਟ ਕੀ ਹੈ ਕਿ ਜੇ ਕਫ ਹੈ ਤਾਂ ਅਸੀਂ ਇਹ ਜਿਹੜੀਆਂ OTCs ਯੂਜ਼ ਕਰਦੇ ਹਾਂ, ਜਿਹੜੀਆਂ ਤੁਸੀਂ ਸਵਾਲ ਕੀਤਾ ਵੀ ਕੀ ਉਹ ਸੇਫ ਨੇ ਟੂ ਯੂਜ਼, ਹੁਣ ਇਹਨਾਂ ਕਾਰਨਾਂ ਕਰਕੇ ਖਾਂਸੀ ਸ਼ੁਰੂ ਹੋ ਗਈ ਕਿਉਂਕਿ ਲੰਗਸ ਆਕਸੀਜਨ ਐਕਸਚੇਂਜ ਨਹੀਂ ਕਰ ਪਾ ਰਹੇ, ਤੇ ਅਸੀਂ ਕੀ ਕਰਦੇ ਹਾਂ, OTC ਯੂਜ਼ ਕਰਦੇ ਹਾਂ। OTC ਦੇ ਅੰਦਰ ਕੰਬੀਨੇਸ਼ਨ ਆਫ ਕੁਝ ਚੀਜ਼ਾਂ ਹੁੰਦੀਆਂ, ਕੰਬੀਨੇਸ਼ਨ ਕੀ ਜਦੋਂ ਆਪਾਂ ਈਵਨ ਲੈਣ ਵੀ ਜਾਂਦੇ ਹਾਂ ਨਾ ਨਵੀਂ, ਸ਼ਾਇਦ ਤੁਸੀਂ ਵੀ ਧਿਆਨ ਦਿੱਤਾ ਹੋਏਗਾ ਜਾਂ ਨੋਰਮਲ ਟ੍ਰੈਂਡ, ਪਤਾ ਕੀ ਹੁੰਦਾ ਵੀ ਨਾ ਇਹਦੇ 'ਚ ਨਾ ਬੁਖਾਰ ਵਾਸਤੇ ਵੀ ਕੁਝ ਹੋਵੇ, ਇਹ ਡਰਾਈ ਕਫ ਵਾਸਤੇ ਵੀ ਹੋਵੇ, ਇਹ ਵੈਟ ਕਫ ਵਾਸਤੇ ਵੀ ਹੋਵੇ, ਇਹ ਡੀਕੰਜੈਸਟੈਂਟ ਵੀ ਹੋਵੇ, ਇਹ ਸਾਰਾ ਕੁਝ ਹੀ ਹੋਵੇ। ਸੋ ਜੇ ਅਸੀਂ ਕਫ ਸਿਰਪ ਚੱਕਦੇ ਹਾਂ, ਆਈ ਨੋਰਮਲੀ ਸੀ ਪੀਪਲ ਪਿਕ ਅਪ ਡਰਾਈ ਟੂ ਪੁਰਲੈਂਟ ਕਫ, ਡਰਾਈ ਟੂ ਵੈਟ ਕਫ, ਉੱਥੇ ਸਾਨੂੰ ਇਹ ਨਹੀਂ ਪਤਾ ਵੀ ਇਹ ਡਰਾਈ ਟੂ ਪੁਰਲੈਂਟ ਕਫ ਤਾਂ ਵਰਾਇਟੀ ਆਫ ਕਫ ਹੀ ਬਦਲ ਗਈ ਹੈ, ਤੇ ਸਾਨੂੰ ਅੰਦਰ ਦਵਾਈ ਜਿਹੜੀ ਚਾਹੀਦੀ ਉਹ ਵੀ ਅਲੱਗ ਚਾਹੀਦੀ ਹੈ। ਜੇ ਤੁਹਾਨੂੰ ਖੁਸ਼ਕ ਖਾਂਸੀ ਹੈ ਵਿਚ ਇਜ਼ ਓਨਲੀ ਨੀਡਸ ਐਂਟੀਟੋਸਿਵ, ਵਿਚ ਮੀਨਸ ਐਂਟੀਟੋਸਿਵ ਕੀ ਹੈ, ਇਰੀਟੈਂਟ ਗਲੇ 'ਚ ਆਇਆ, ਉਹ ਐਵੇਂ ਕਫ ਕਰੀ ਜਾਂਦਾ ਪਿਆ, ਸਰੀਰ ਨੂੰ ਲੱਗ ਰਿਹਾ ਕਿ ਗਲੇ 'ਚ ਕੁਛ ਹੈਗਾ ਤੇ ਉਹ ਉਹ ਇਰੀਟੇਟਡ ਹੋ ਕੇ ਕਫ ਕਰ ਰਿਹਾ, ਸਾਨੂੰ ਸਿਰਫ ਦਿਮਾਗ ਦੇ ਉਸ ਮੈਕਨਿਜ਼ਮ ਨੂੰ ਸ਼ਾਂਤ ਕਰਨਾ ਹੈ। ਦੈਟ ਐਂਟੀਟੋਸਿਵ ਜਿਹੜੀ ਨੀਡ ਹੈਗੀ ਹੈ, ਇਟਸ ਟੋਟਲੀ ਡਿਫਰੈਂਟ ਫਰੋਮ ਕਿ ਜੇ ਮੈਨੂੰ ਕੰਜੈਸ਼ਨ ਹੋਈ ਪਈ ਹੈ, ਅੰਦਰ ਮੇਰੀ ਛਾਤੀ ਭਰੀ ਪਈ ਹੈ, ਉਹਦੇ ਅੰਦਰ ਪਸ ਭਰੀ ਪਈ ਹੈ। ਸੋ ਇੱਕ ਦਵਾਈ ਦਾ ਐਕਸ਼ਨ ਹੈ ਐਂਟੀਟੋਸਿਵ, ਵੀ ਸਿਰਫ ਕਫ ਦੀ ਹੈ ਜਿਹੜੀ ਮੈਕਨਿਜ਼ਮ, ਡਿਫੈਂਸ ਮੈਕਨਿਜ਼ਮ ਸ਼ੁਰੂ ਹੋਇਆ ਸੀ, ਸਿਰਫ ਉਹਨੂੰ ਸ਼ਾਂਤ ਕਰਨਾ। ਦੂਜਾ ਕਫ ਦਾ ਜਿਹੜਾ ਦਵਾਈ ਦਾ ਅਸਰ ਹੈਗਾ ਉਹ ਹੈਗਾ ਮਿਊਕੋਲੈਟਿਕ ਭਾਵ, ਜਿਹੜੀ ਖਾਂਸੀ ਉਹਦਾ ਰੇਸ਼ਾ ਇੰਨਾ ਕੁ ਗਾੜਾ ਹੈ ਨਾ, ਜੰਮਿਆ ਪਿਆ, ਉਹ ਨਿਕਲਦਾ ਨਹੀਂ, ਕਫ ਹੋਈ ਜਾਂਦੀ, ਗਲੇ ਚ ਫਸਿਆ, ਸਾਹ ਔਖਾ ਹੋ ਰਿਹਾ ਔਰ ਨਿਕਲ ਨਹੀਂ ਰਿਹਾ। ਦਵਾਈ ਉਹ ਚਾਹੀਦੀ ਹੈ ਜਿਹੜੀ ਐਸ ਜਿਹੜਾ ਥਿਕ ਮਿਊਕਸ ਹੈ ਉਹਦੇ ਮੋਲੀਕਲ ਸਟਰਕਚਰ ਨੂੰ ਤੋੜ ਦੇਵੇ ਤੇ ਬਾਹਰ ਕੱਢ ਦੇਵੇ। ਤੀਸਰਾ ਜਿਹੜਾ ਐਕਸ਼ਨ ਦਵਾਈ ਦਾ ਹੁੰਦਾ ਹੈ ਉਹ ਡੀਕੰਜੈਸਟੈਂਟ ਹੁੰਦਾ ਹੈ ਕਿ ਛਾਤੀ ਦੇ ਅੰਦਰ ਕੰਜੈਸ਼ਨ ਹੋਈ ਪਈ ਹੈ, ਜੰਮਿਆ ਪਿਆ ਰੇਸ਼ਾ, ਉਸ ਰੇਸ਼ੇ ਦੇ ਅੰਦਰ ਤਰਲ ਪਦਾਰਥ ਫਲੂਇਡ ਨੂੰ ਪ੍ਰੋਡਿਊਸ ਕਰਨਾ, ਉਹ ਪਤਲਾ ਪਵੇ ਤੇ ਕਫ ਮੈਕਨਿਜ਼ਮ ਨਾਲ ਬਾਹਰ ਆ ਜਾਏ। ਐਂਡ ਦ ਲਾਸਟ ਐਕਸ਼ਨ ਦਵਾਈ ਦਾ ਹੁੰਦਾ ਹੈ ਕਿ ਬ੍ਰੋਂਕੋ ਡਾਇਲੇਟਰ, ਸਾਹ ਦੀਆਂ ਨਾਲੀਆਂ ਸੁੱਜ ਕੇ ਟਾਈਟ ਹੋ ਗਈਆਂ ਇਰੀਟੈਂਟ ਨਾਲ, ਸਾਹ ਨਹੀਂ ਜਾ ਰਿਹਾ, ਸੋ ਉਹ ਡਾਇਲੇਸ਼ਨ ਕਰਨੀ ਹੈ। ਤੇ ਅਸੀਂ ਪਤਾ ਕੀ ਕਰਦੇ ਹਾਂ, ਕੋਈ ਵੀ ਕਫ ਸਿਰਪ ਚੱਕ ਲੈਂਦੇ ਹਾਂ, ਉਹਦੇ ਅੰਦਰ ਕੀ ਐਕਸ਼ਨ ਹੈ, ਪੇਨ ਕਿਲਰ ਵੀ ਉਹਦੇ ਚ ਹੈ, ਉਹਦੇ ਚ ਡੀਕੰਜੈਸਟੈਂਟ ਵੀ ਹੈ, ਐਂਟੀਹਿਸਟਾਮਿਨ ਵੀ ਹੈ, ਮਿਊਕੋਲੈਟਿਕ ਵੀ, ਸਭ ਕੁਛ ਹੈ, ਤੇ ਅਸੀਂ ਆਪਣੀ ਕਫ ਨੂੰ ਕਰੋਨਿਕ ਬਣਾ ਲੈਂਦੇ ਹਾਂ, ਭਾਵ ਲੰਗਸ ਨੂੰ ਬਿਮਾਰ ਕਰ ਲੈਂਦੇ ਹਾਂ। ਤੇ ਅਗੇਨ ਜਿਹੜੀ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਪਹਿਲੀ ਗੱਲ ਮੈਂ ਕਹੀ ਸੀ, ਕਫ ਬਿਮਾਰੀ ਨਹੀਂ, ਜਦੋਂ ਖਾਂਸੀ ਹੁੰਦੀ ਹੈ ਮਾਵਾਂ ਨੂੰ ਹੁੰਦਾ ਫਟਾਫਟ ਕਫ ਵਾਲਾ ਸਿਰਪ ਦੇ ਕੇ ਨਾ ਕਫ ਮਾਰ ਦੇਈਏ। ਕਫ ਨਹੀਂ ਮਾਰਨੀ, ਕਫ ਕਿਉਂ ਸ਼ੁਰੂ ਹੋਈ ਉਹ ਮਾਰਨਾ, ਐਂਡ ਉਹ ਕਿਉਂ ਹੋ ਰਹੀ ਹੈ, ਦੈਟਸ ਵਟ ਵੀ ਨੀਡ ਟੂ ਲੁੱਕ ਫੋਰ, ਐਂਡ ਓਨਲੀ ਸਿਰਫ ਉਹੀ ਇੱਕ ਦਵਾਈ ਦੇਣ ਦੀ ਲੋੜ ਹੈ। ਐ ਮਿਕਸਚਰ ਡਿਕੋਕਸ਼ਨਸ ਪਿਆਉਣ ਦੀ ਜ਼ਰੂਰਤ ਨਹੀਂ ਹੈ ਜਿਹੜੇ ਕਿ ਸਾਡੇ ਲੰਗਸ ਨੂੰ ਬਿਮਾਰ ਕਰਦੇ ਆ। ਸੋ ਜੇ ਤੁਸੀਂ ਕਰੋਨਿਕ ਕਫ ਤੋਂ ਗ੍ਰਸਤ ਹੋ, ਤੁਹਾਡਾ ਬੱਚਾ ਜਾਂ ਤੁਸੀਂ ਅਸਮੈਟਿਕ ਹੋ, ਕਰੋਨਿਕ ਲੰਗ ਡਿਜ਼ੀਜ਼ ਤੋਂ ਗ੍ਰਸਤ ਹੋ, ਤਾਂ ਡਿਜ਼ੀਜ਼ ਸਪੈਸੀਫਿਕ ਟ੍ਰੀਟਮੈਂਟ ਦੀ ਜ਼ਰੂਰਤ ਹੈ, ਜਿੱਥੇ ਟੇਲਰ ਮੇਡ ਟ੍ਰੀਟਮੈਂਟ ਹੋਮਿਓਪੈਥੀ ਦੇ ਅੰਦਰ ਸੁਜੋਕ ਹੋਮਿਓ ਕਲੀਨਿਕ ਦੇ ਵਿੱਚ ਕੀਤਾ ਜਾਂਦਾ ਹੈ। ਜੇ ਤੁਸੀਂ ਇਸ ਤਰ੍ਹਾਂ ਦੇ ਕਿਸੇ ਕੰਡੀਸ਼ਨ ਤੋਂ ਸਫ਼ਰ ਕਰ ਰਹੇ ਹੋ, ਕੰਟੈਕਟ ਸੁਜੋਕ ਹੋਮਿਓ ਕਲੀਨਿਕ, ਆਰ ਐਡਰੈਸ ਇਜ਼ 145 ਕਲੈਰੈਂਸ ਸਟ੍ਰੀਟ, ਯੂਨਿਟ ਨੰਬਰ 26 ਇਨ ਬ੍ਰੈਂਪਟਨ।
0: ਨੰਬਰ ਇੱਕ ਕੁਇਕ ਹੈ 647-856-2516, 6478-562516। ਜਿਹੜੀ ਚੀਜ਼ ਹੋ ਰਹੀ ਹੈ ਉਹਦਾ ਮੇਨ ਕੌਜ਼ ਕੀ ਹੈ, ਉਹਨੂੰ ਜਦੋਂ ਤੁਸੀਂ ਲੱਭ ਲਿਆ ਤਾਂ ਆਈ ਨਹੀਂ ਵੀ ਇੱਕ ਸ਼ੋਰਟ ਟਰਮ ਰਿਲੀਫ, ਲੌਂਗ ਟਰਮ ਵੀ ਤੁਹਾਨੂੰ ਬਹੁਤ ਸਾਰਾ ਬੈਨੀਫਿਟ ਹੁੰਦਾ। ਸੋ 6478-562516 ਨੰਬਰ ਹੈ। ਪ੍ਰਮਿੰਦਰ ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ,
1: ਥੈਂਕ ਯੂ ਸੋ ਮਚ।
0: 8398 ਹੈਲੋ ਜੀ,
2: ਹਾਂਜੀ ਸਤਿ ਸ੍ਰੀ ਅਕਾਲ ਜੀ, ਨਵੀਂ ਜੀ
0: ਸਤਿ ਸ੍ਰੀ ਅਕਾਲ ਜੀ।
2: ਬਾਈ ਜੀ 5 ਮਿੰਟ ਖਬਰਾਂ ਦਾ, ਸ਼ਨੀਵਾਰ ਐਤਵਾਰ ਦੇ ਦਿਆ ਕਰੋ ਜੀ।
0: ਕੋਈ ਨਾ, ਖਬਰਾਂ ਹੀ ਖਬਰਾਂ ਨੇ ਸਾਰਾ ਦਿਨ, 24 ਘੰਟੇ ਖਬਰਾਂ ਹੀ ਸੁਣਦੇ ਆਪਾਂ, ਕੋਈ ਗੱਲ ਨਹੀਂ, ਖਬਰਾਂ ਵੀ ਲਾ ਦਿਆ ਕਰਾਂਗੇ। ਸੋ ਡੋਨਟ ਵਰੀ, ਸ਼ਾਮ ਨੂੰ ਸਾਡੇ 20 ਮਿੰਟ ਖਬਰਾਂ ਵਾਲੇ ਹੁੰਦੇ ਆ, ਸ਼ਾਮ ਨੂੰ 20 ਮਿੰਟ ਤੁਸੀਂ ਖੁੱਲ ਕੇ ਸੁਣਿਆ ਕਰੋ। ਸੋ ਸ਼ਾਮੀ 8:40 ਉਸਦੇ ਆਸ ਪਾਸ ਸੁਦੀਪ ਜੀ ਆਉਂਦੇ ਆ, 20 ਮਿੰਟ ਰੌਣਕਾਂ ਲਾਉਂਦੇ ਆ। ਸੋ ਗੱਲਬਾਤ ਸ਼ੁਰੂ ਕਰਦੇ ਆ ਜੀ ਤੁਹਾਡੇ ਨਾਲ। ਗੱਲਬਾਤ ਅੱਜ ਦੇਖੋ, ਆਪਾਂ ਕਹਿ ਤਾਂ ਦਿੰਦੇ ਹਾਂ ਕਿ ਮੈਂ ਤਾਂ ਬਈ ਆਪਣੀ ਘਰਵਾਲੀ ਨੂੰ ਬਹੁਤ ਟਰੱਸਟ ਕਰਦਾ। ਘਰਵਾਲੀ ਕਹਿ ਦਿੰਦੀ ਹੈ ਕਿ ਮੈਂ ਤਾਂ ਬਈ ਅੱਖਾਂ ਮੀਚ ਕੇ ਆਪਣੇ ਹਸਬੈਂਡ ਨੂੰ ਟਰੱਸਟ ਕਰਦੀ ਹਾਂ। ਬਟ ਉਹ ਟਰੱਸਟ ਕਿੰਨਾ ਕੁ ਸੱਚਾ ਹੈ, ਕਿੰਨਾ ਕੁ ਨਹੀਂ, ਇਹ ਹੁਣ ਤੁਸੀਂ ਦੱਸ ਸਕਦੇ ਹੋ। ਸੋ ਬਹੁਤ ਸਾਰੇ ਲੋਕ ਕਹਿ ਤਾਂ ਦਿੰਦੇ ਨੇ, ਬਟ ਜਦੋਂ ਕੋਈ ਸਿਚੁਏਸ਼ਨ ਆਉਂਦਾ ਨਾ, ਫਿਰ ਕਿਤੇ ਨਾ ਕਿਤੇ ਆਪਾਂ ਬਦਲ ਜਾਂਦੇ ਹਾਂ। ਸੋ ਅੱਜ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਇੱਕ ਟਰੱਸਟ ਰਿਲੇਟਿਡ ਸਿਚੁਏਸ਼ਨ ਦੇ ਬਾਰੇ। ਇੱਕ ਹਸਬੈਂਡ ਵਾਈਫ ਨੇ, ਅਤੇ ਵਾਈਫ ਹੈ ਜਿਹੜੀ ਉਹ ਜਿੰਮ ਜਾਂਦੀ ਹੈ, ਜਿੰਮ ਜਾਂਦੀ ਹੈ, ਅਤੇ ਉਹ ਕਹਿੰਦੀ ਕਿ ਬਈ ਮੈਂ ਨਾ ਜਿੰਮ ਇੱਕ ਟ੍ਰੇਨਰ ਹਾਇਰ ਕੀਤਾ ਅਤੇ ਉਹ ਮੈਨੂੰ ਟ੍ਰੇਨ ਕਰੇਗਾ। ਅਤੇ ਉਹਦਾ ਜਿਹੜਾ ਹਸਬੈਂਡ ਹੈ ਉਹ ਕਹਿੰਦਾ ਕਿ ਕੀ ਮਤਲਬ ਹਾਇਰ, ਵੀ ਤੂੰ ਹਾਇਰ ਕੀ ਵੀ ਟ੍ਰੇਨ ਕਰੇਗਾ? ਕਹਿੰਦੀ ਹਾਂ ਵੀ ਉਹ ਮੁੰਡਾ ਅਤੇ ਉਹ ਉੱਥੇ ਕੰਮ ਕਰਦਾ, ਮੈਨੂੰ ਟ੍ਰੇਨ ਕਰੇਗਾ। ਅਤੇ ਉਹਨਾਂ ਦੀ ਆਪਸ ਵਿੱਚ ਦੇਖੋ ਇੱਕ ਯੂਨੋ ਆਰਗੂਮੈਂਟ ਹੋ ਜਾਂਦੀ ਹੈ। ਉਹ ਕਹਿੰਦਾ ਕਿ ਬਈ ਜੇ ਤੂੰ ਟ੍ਰੇਨਿੰਗ ਲੈਣੀ ਹੈ ਤਾਂ ਕਿਸੇ ਮੁੰਡੇ ਮਾਂਡੇ ਤੋਂ ਨਹੀਂ ਲੈਣੀ, ਕਿਸੇ ਤੂੰ ਕੁੜੀ ਨੂੰ ਹਾਇਰ ਕਰ ਲਾ, ਵੀ ਮੈਂ ਨਹੀਂ ਇਹ ਅਲਾਓ ਕਰਨਾ ਵੀ ਕੋਈ ਮੁੰਡਾ ਤੈਨੂੰ ਟ੍ਰੇਨ ਕਰੇਗਾ। ਉਹਦੀ ਵਾਈਫ ਕਹਿੰਦੀ ਕਿ ਏਡੀ ਕਿਹੜੀ ਗੱਲ ਹੈ, ਤੁਸੀਂ ਇਹ ਕੀ ਗੱਲਾਂ ਕਰ ਰਹੇ ਹੋ, ਤੁਸੀਂ ਹੁਣ ਕਿਹੜਾ ਪਿੰਡਾਂ 'ਚ ਰਹਿ ਰਹੇ ਹੋ ਕਿ ਮੁੰਡੇ ਕੁੜੀਆਂ ਇਕੱਠੇ ਕੰਮ ਨਹੀਂ ਕਰਦੇ, ਮੁੰਡੇ ਕੁੜੀਆਂ ਇਕੱਠੇ ਇੱਕ ਦੂਜੇ ਨਾਲ ਗੱਲਾਂ ਨਹੀਂ ਕਰਦੇ? ਇਹ ਤਾਂ ਟ੍ਰੇਨਿੰਗ ਹੈ, ਇਹ ਇੱਕ ਪ੍ਰੋਫੈਸ਼ਨਲ ਚੀਜ਼ ਹੈ, ਬੰਦਾ ਉੱਥੇ ਕੰਮ ਕਰਦਾ, ਫਿਰ ਕੀ ਹੋ ਗਿਆ? ਹਸਬੈਂਡ ਨਹੀਂ ਸਹਿਮਤ, ਉਹ ਕਹਿੰਦਾ ਕਿ ਹੁਣੇ ਕੈਂਸਲ ਕਰ, ਤੂੰ ਟ੍ਰੇਨਿੰਗ ਲੈਣੀ ਹੈ, ਤੈਨੂੰ ਕੋਈ ਮੁੰਡਾ ਟ੍ਰੇਨ ਨਹੀਂ ਕਰੇਗਾ, ਕੁੜੀ ਟ੍ਰੇਨ ਕਰੇਗੀ। ਅਤੇ ਉਹਨਾਂ ਦੀ ਆਪਸ ਵਿੱਚ ਇਸ ਗੱਲ ਕਰਕੇ ਡਿਸਅਗਰੀਮੈਂਟ ਆਰਗੂਮੈਂਟ ਹੁੰਦੀ ਹੈ। ਹੁਣ ਤੁਹਾਡਾ ਕੀ ਮੰਨਣਾ, ਤੁਹਾਨੂੰ ਲੱਗਦਾ ਕਿ ਜਿਹੜੀ ਲੜਕੀ ਹੈ ਉਹਨੂੰ ਕਹਿ ਦੇਣਾ ਚਾਹੀਦਾ ਠੀਕ ਹੈ ਜੀ, ਜੇ ਤੁਹਾਨੂੰ ਨਹੀਂ ਤੁਸੀਂ ਨਹੀਂ ਐਕਸੈਪਟ ਕਰਦੇ ਤਾਂ ਠੀਕ ਹੈ, ਨੋ ਪ੍ਰੋਬਲਮ। ਜਾਂ ਤੁਹਾਨੂੰ ਲੱਗਦਾ ਜਿਹੜਾ ਮੁੰਡਾ ਉਹ ਥੋੜ੍ਹਾ ਜਿਹਾ ਓਪਨ ਮਾਈਂਡਡ ਹੋ ਕੇ ਕਹੇ ਕਿ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਟ੍ਰੇਨਰ ਹੀ ਹੈ ਤੂੰ, ਜਾ ਜੋ ਮਰਜ਼ੀ ਕਰ, ਮੈਂ ਤਾਂ ਤੈਨੂੰ 100% ਟਰੱਸਟ ਕਰਦਾ। ਹੁਣ ਮੈਨੂੰ ਕੱਲ੍ਹ ਕੁਝ ਕਾਲਾਂ ਆਈਆਂ, ਇੱਕ ਆਈ ਕਿ ਮੈਂ ਤਾਂ ਕਦੇ ਨਹੀਂ ਅਲਾਓ ਕਰਾਂਗਾ ਕਿ ਕੋਈ ਬੰਦਾ ਜਿਹਨੂੰ ਮੈਂ ਜਾਣਦਾ ਹੀ ਨਹੀਂ ਉਹ ਮੇਰੀ ਵਾਈਫ ਨੂੰ ਹੱਥ ਲਾਊਗਾ। ਦੂਜੇ ਪਾਸੇ ਮੈਨੂੰ ਕੁਝ ਕਾਲਾਂ ਆਈਆਂ ਕਿ ਯਾਰ ਇੰਨੀ ਇਨਸਕਿਉਰਿਟੀ ਕਿਉਂ ਹੈ ਕਿ ਬੰਦਿਆਂ ਦੇ ਵਿੱਚ, ਵੀ ਉਹ ਟ੍ਰੇਨਰ ਹੈ, ਉਹ ਪ੍ਰੋਫੈਸ਼ਨਲ ਆਪਣਾ ਕੰਮ ਕਰਦਾ, ਜੇ ਤੂੰ ਆਪਣੀ ਵਾਈਫ ਨੂੰ ਟਰੱਸਟ ਕਰਦਾ ਤਾਂ ਤੂੰ ਚੁੱਪ ਕਰਕੇ ਕਹਿ ਦੇ ਕਿ ਠੀਕ ਹੈ ਜੋ ਮਰਜ਼ੀ ਕਰੀ ਚੱਲ। ਸੋ ਨੰਬਰ ਹੈ ਆਪਣਾ 905-673-3337, 905-673-3337 ਅਤੇ ਵਟ ਯੂ ਸੇ, ਤੁਹਾਨੂੰ ਲੱਗਦਾ ਕਿ ਹੁਣ ਮੈਨੂੰ ਕੱਲ੍ਹ ਇੱਕ ਹੋਰ ਕਾਲ ਆਈ ਇੱਕ ਲੇਡੀ ਦੀ। ਸੋ ਲੇਡੀਜ਼ ਮੇਰੇ ਤੇ ਤੁਸੀਂ ਨਾ ਕਿਉਂ ਵੀ ਨਵੀਂ ਐਵੇਂ ਕਹੀ ਜਾਂਦਾ, ਇੱਕ ਲੇਡੀ ਕਹਿੰਦੇ ਕਿ ਨਵੀਂ ਉਹ ਲੜਕੀ ਆਪਣੇ ਘਰ 'ਚ ਆਪਣੇ ਪਰਿਵਾਰ 'ਚ ਪ੍ਰੋਬਲਮ ਕਿਉਂ ਕ੍ਰੀਏਟ ਕਰ ਰਹੀ ਹੈ। ਜੇ ਉਹਦੇ ਹਸਬੈਂਡ ਦੀ ਇਹ ਇੱਕ ਜਾਇਜ਼ ਰਿਕੁਐਸਟ ਹੈ ਤਾਂ ਉਹ ਮੰਨ ਲਵੇ, ਐਵੇਂ ਕਿਸੇ ਹੋਰ ਖਾਤਰ ਕਿਸੇ ਗੱਲ ਖਾਤਰ ਕਿਉਂ ਉਹ ਆਪਣੇ ਘਰ 'ਚ ਹੀ ਪੰਗੇ ਪਾ ਰਹੀ ਹੈ। ਜੇ ਉਹ ਕਹਿੰਦਾ ਕਿ ਨਹੀਂ, ਕੁੜੀ ਕਹਿ ਦੇ ਵੀ ਠੀਕ ਹੈ ਜੀ ਜਿਵੇਂ ਤੁਸੀਂ ਕਹਿੰਦੇ ਹੋ, ਪਰ ਕਈ ਵਾਰ ਇਹ ਕਹਿਣਾ ਕਿਤੇ ਨਾ ਕਿਤੇ ਮੁਸ਼ਕਿਲ ਵੀ ਹੁੰਦਾ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337। ਆ ਜਾਓ ਫਿਰ ਕਰੀਏ ਗੱਲਾਂ ਬਾਤਾਂ, ਕਰੀਏ ਸ਼ੁਰੂ ਪ੍ਰੋਗਰਾਮ ਨੂੰ। ਅਤੇ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ, ਗੱਡੀ ਦਾ ਕੋਈ ਵੀ ਕੰਮ ਹੋਣ ਲਾ, ਊਬਰ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ, ਕੁਆਲਿਟੀ ਕਾਰ ਰਿਪੇਅਰ ਦੇ ਮਿਸਟਰ ਕੁਲਵੰਤ, 171 ਰਦਰਫਰਡ ਰੋਡ ਸਾਊਥ ਤੇ ਲੋਕੇਟਡ ਨੇ। ਕੁਆਲਿਟੀ ਕਾਰ ਰਿਪੇਅਰ 905-460-1111, 905-460-1111, 905-460-1111, ਕੁਆਲਿਟੀ ਕਾਰ ਰਿਪੇਅਰ, 7114। ਹੈਲੋ ਜੀ, ਵੈਲਕਮ।
3: ਹਾਂਜੀ ਨਵੀ ਜੀ, ਨਹੀਂ ਇਟਸ ਆਲ ਰਾਈਟ, ਇਹਦੇ ਚ ਕਿੱਡੀ ਗੱਲ ਹੈ, ਉਹ ਜੇ ਇਹ ਤਾਂ ਬੇਸਿਕਲੀ ਇਹ ਸ਼ੋਅ ਕਰਦਾ ਕਿ ਹਸਬੈਂਡ ਵਾਈਫ ਚ ਅੰਡਰਸਟੈਂਡਿੰਗ ਨਹੀਂ ਹੈਗੀ ਐਂਡ ਦ ਮੈਨ ਇਜ਼ ਵੈਰੀ ਇਨਸਿਕਿਓਰ। ਹੋ ਰਿਹਾ ਨਹੀਂ ਸੀ ਠੀਕ ਹੈ, ਤੇ ਅਗਲੀ ਕਹਿੰਦੇ ਜੇ ਜੇ ਉਹਨੂੰ ਫੂਲ ਅਰਾਊਂਡ ਕਰਨਾ ਹੈ ਨਾ ਬਾਹਰ, ਉਹ ਦੱਸੇਗੀ ਨੀ, ਉਹ ਇਫ ਸ਼ੀ ਇਜ਼ ਟੈਲਿੰਗ ਦੈਨ ਦੈਨ ਆਈ ਥਿੰਕ ਸ਼ੀ ਇਜ਼ ਅਸਰਟਿਵ ਅਬਾਊਟ ਇਟ, ਸ਼ੀ ਨੋਜ਼ ਵਾਟ ਸ਼ੀ ਇਜ਼ ਡੂਇੰਗ। ਤੇ ਪਤਾ ਨੀ ਥੋੜਾ ਜਿਹਾ ਤਾਂ ਐਡਜਸਟਮੈਂਟ, ਇਹ ਕੋਈ ਕੰਪਰੋਮਾਈਜ਼ ਵੀ ਨਹੀਂ ਹੈਗਾ, ਇਫ ਸ਼ੀ ਦਿਸ ਇਜ਼ ਬ੍ਰਿੰਗਿੰਗ ਹਰ ਪੀਸ, ਦਿਸ ਇਜ਼ ਬ੍ਰਿੰਗਿੰਗ, ਦਿਸ ਇਜ਼ ਐਲੀਵੇਟਿੰਗ ਹਰ ਹਰ ਹੈਲਥ।
0: ਨਹੀਂ ਪਰ ਉਹੀ ਨਾ, ਕਈ ਲੋਕਾਂ ਦੀ ਆਰਗੂਮੈਂਟ ਉਹੀ ਹੈ ਨਾ, ਜੇ ਹੈਲਥ ਐਲੀਵੇਟ ਕਰਨੀ ਹੈ ਕਿਸੇ ਕੁੜੀ ਤੋਂ ਟ੍ਰੇਨਿੰਗ ਲੈ ਲੈ, ਮੁੰਡੇ ਤੋਂ ਕਿਉਂ? ਚਲੋ ਠੀਕ ਹੈ, ਇਲੋਜੀਕਲ ਹੈ ਨਾ ਗੱਲ, ਫਿਰ ਉਹ ਉੱਥੋਂ ਵੀ ਇਲੋਜੀਕਲ ਹੀ ਹੈ। ਚਲੋ ਠੀਕ ਹੈ, ਇਲੋਜੀਕਲ ਹੈ। ਥੈਂਕ ਯੂ ਵੈਰੀ ਬਹੁਤ ਸ਼ੁਕਰੀਆ ਤੁਹਾਡਾ। ਵਨ ਟ੍ਰਿਪਲ ਥ੍ਰੀ ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਜਿਮ ਟ੍ਰੇਨਰ ਭਾਜੀ ਕੋਈ ਵੀ,
0: ਤੁਸੀਂ ਕਿਹਾ ਵੀ ਤੁਸੀਂ ਭਾਜੀ ਨਾਲ ਸਹਿਮਤ ਹੋ, ਭਾਜੀ ਤਾਂ ਕਹਿ ਰਹੇ ਸੀ ਕਿ ਕੋਈ ਗੱਲ ਹੈ ਹੀ ਨਹੀਂ ਏਡੀ, ਬੰਦਾ ਐਵੇਂ ਕਹੀ ਜਾਂਦਾ, ਤੁਸੀਂ ਉਹ ਭਾਜੀ ਦੀ ਤਾਂ ਹੋਰ ਗੱਲ ਆਪੋਜ਼ਿਟ ਸੀ। ਫਿਰ ਕੀ ਹੋ ਗਿਆ ਜੇ ਕੋਈ ਬੰਦਾ ਟ੍ਰੇਨ ਕਰ ਦੇਗਾ ਘਰ ਵਾਲੀ ਨੂੰ?
4: ਨਹੀਂ ਨਹੀਂ ਨਹੀਂ ਭਾਜੀ, ਤੁਸੀਂ ਕੁੜੀਆਂ ਬਹੁਤ ਨੇ ਭਾਜੀ ਟ੍ਰੇਨਰ, ਕੁੜੀਆਂ ਲਈ ਕੁੜੀਆਂ ਬਣੀਆਂ ਨੇ ਭਾਜੀ।
0: ਨਹੀਂ ਪਰ ਹੁਣ ਤੁਸੀਂ ਤੁਸੀਂ ਕਹਿ ਦਿੰਦੇ ਹੋ ਕੁੜੀਆਂ ਲਈ ਕੁੜੀਆਂ ਬਣੀਆਂ, ਹੁਣ ਦੁਨੀਆਂ ਤੇ ਬਥੇਰੇ ਬੰਦੇ ਟ੍ਰੇਨਰ ਨੇ ਜਿਹੜੇ ਕਿ ਕੁੜੀਆਂ ਨੂੰ ਟ੍ਰੇਨ ਕਰਦੇ ਆ
4: ਭਾਜੀ। ਟਰਸਟ ਆ ਬੰਦਾ ਘਰ ਦੇ ਬੰਦਿਆਂ ਦੇ ਨਹੀਂ ਕਰ ਸਕਦਾ ਅੱਜ ਕੱਲ।
0: ਅੱਛਾ
4: ਬਹੁਤ ਔਖਾ ਭਾਜੀ ਟਰਸਟ ਕਰਨਾ।
0: ਅੱਛਾ ਟਰਸਟ ਬੰਦਾ ਘਰਦਿਆਂ ਤੇ ਵੀ ਨਹੀਂ ਕਰ ਸਕਦਾ ਅੱਜ ਕੱਲ? ਹੈ
4: ਨਹੀਂ ਕਰ ਸਕਦਾ ਭਾਜੀ, ਘਰ ਦੇ ਫੈਮਿਲੀ ਮੈਂਬਰ ਸੀ, ਆਪਣੇ ਘਰ ਦੇ ਫੈਮਿਲੀ ਮੈਂਬਰ ਤੇ ਗਲਤ ਥੋੜਾ ਕਰਦੇ ਨੇ, ਇਹ ਨਹੀਂ ਕਰਨਾ ਚਾਹੀਦਾ।
0: ਠੀਕ ਹੈ ਚਲੋ ਓਕੇ ਭਾਜੀ। ਕਹਿੰਦੇ ਕਿ ਯਾਰ ਤੁਸੀਂ ਇਹ ਤਾਂ ਫਿਰ ਵੀ ਬੇਗਾਨਾ ਕੋਈ, ਤੁਸੀਂ ਤਾਂ ਅੱਜ ਕੱਲ ਘਰਦਿਆਂ ਤੇ ਵੀ ਨਹੀਂ ਟਰਸਟ ਕਰ ਸਕਦੇ। ਹੈ ਯਾਰ ਬੜੇ ਲੋਕਾਂ ਦਾ ਇੱਕ ਓਪੀਨੀਅਨ ਨੇ, ਬੜੇ ਲੋਕਾਂ ਦੀ ਸੋਚ ਕੇ ਤੁਸੀਂ ਤਾਂ ਅੱਜ ਕੱਲ ਕਿਸੇ ਵੀ ਇਨਸਾਨ ਤੇ ਟਰਸਟ ਨਹੀਂ ਕਰ ਸਕਦੇ। ਓਕੇ ਇੱਕ ਮੈਂ ਤੁਹਾਨੂੰ ਮੈਸੇਜ ਦੇ ਦਵਾਂ ਫੈਸ਼ਨ ਆਈ ਕਿਊ ਦਾ। ਫੈਸ਼ਨ ਆਈ ਕਿਊ ਇਜ਼ ਨੰਬਰ ਵਨ, ਤੇ ਫੈਸ਼ਨ ਆਈ ਕਿਊ ਨੇ ਲੇਡੀਜ਼ ਲਈ ਬਹੁਤ ਵਧੀਆ ਡੀਲਾਂ ਲਾਈਆਂ। ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਵਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਤੁਸੀਂ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਅਤੇ ਬਾਕੀ ਇੰਡੀਆ ਜਾ ਰਹੇ ਹੋ, ਤਿੰਨ ਪੀਸ ਲਗੇਜ ਅਟੈਚੀਆਂ ਦਾ ਸੈੱਟ 149, ਤਿੰਨ ਕੁਇਲਟ ਅਤੇ ਕੰਫਰਟਰ ਸੈੱਟ $99, ਛੇ ਬੈੱਡਸ਼ੀਟ ਦਾ ਸੈੱਟ 99 ਦੇ ਵਿੱਚ। ਕੁਈਨ ਕੈਨੇਡੀ ਏਅਰਪੋਰਟ ਡੇਰੀ ਮਕਵੀਨ ਮੇਫੀਲਡ ਅਤੇ ਨਾਲ ਕਿਚਨਰ। ਫੈਸ਼ਨ ਆਈ ਕਿਊ 905-453-2225
5: ਬਥੇਰੇ ਲੋਕਾਂ ਦੇ ਰਿਸ਼ਤੇ ਟੁੱਟ ਜਾਂਦੇ ਨੇ ਜਦੋਂ ਜਨਾਨੀਆਂ ਦੇ ਜਾਂ ਬੰਦਿਆਂ ਦੇ ਬਾਹਰ ਐਕਸਟਰਾ ਮੈਰੀਟਲ ਅਫੇਅਰ ਬਣਦੇ ਨੇ। ਸੋ ਉਸ ਬੰਦੇ ਨੂੰ ਏਦਾਂ ਹੀ ਲੱਗਦਾ ਆ ਵੀ ਯਾਰ ਜੇ ਬਾਹਰ ਜਾਊਗੀ ਕਿਸੇ ਨਾਲ ਗੱਲਬਾਤ ਕਰੂਗੀ there are possibilities ki rishte de vich ohde mann de vich koi edaan da khayal aave oh bas banda ehi chahunda hai kyunki duniya ch apa dekhde haan vi eh hunda hai lokan de extra marital affair exist karde ne ਤੋ ਹੀ ਗੱਲ ਆ ਜਾਂਦੀ ਆ ਵੀ ਸਿਆਣਿਆਂ ਦਾ ਕਿਹਾ ਤੇ ਔਲਿਆਂ ਦਾ ਖਾਧਾ ਬਾਅਦ ਚ ਪਤਾ ਲੱਗਦਾ ਹੈ ਹਨਾ। ਫਿਊਚਰ ਚ ਕੀ ਹੋਣਾ ਵੀ ਨੈਵਰ ਨੋ, ਬਟ ਜਦੋਂ ਇਹ ਕੁਛ ਹੁੰਦਾ ਫਿਰ ਬੰਦਾ ਡਰਦਾ। ਸੋ ਤਾਂ ਕਹਿੰਦਾ ਆ
0: ਪਰ ਹੁਣ ਭਾਜੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਯਾਰ ਜੇ ਕਿਸੇ ਨੇ ਧੋਖਾ ਦੇਣਾ ਚੀਟ ਕਰਨਾ ਉਹਨੇ ਫਿਰ ਵੀ ਦੇ ਦੇਣਾ, ਜ਼ਰੂਰੀ ਥੋੜਾ ਹੈ ਵੀ ਯੂ ਨੋ
5: ਸਟਾਰਟਿੰਗ ਕਿੱਥੋਂ ਹੋਊਗੀ, ਉਹਦੀ ਸਟਾਰਟਿੰਗ ਕਿੱਥੋਂ ਹੋਊਗੀ, ਜਦੋਂ ਕੋਈ ਕਿਸੇ ਨੂੰ ਮਿਲੂਗਾ ਉੱਥੋਂ ਹੀ ਸਟਾਰਟ ਹੋਊਗਾ ਨਾ।
0: ਨਹੀਂ ਪਰ ਆਪਾਂ ਮਿਲਦੇ ਤਾਂ ਬਹੁਤ ਥਾਵਾਂ ਤੇ ਆ, ਹੁਣ ਕੰਮ ਤੇ ਵੀ ਕਿਸੇ ਨੂੰ ਮਿਲਦੇ ਆ, ਵੈਸੇ ਵੀ ਜਿਮ ਚ ਜਾਂਦੇ ਆ ਟ੍ਰੇਨਿੰਗ ਜਾਂ ਨਹੀਂ ਮਿਲਦੇ ਆ, ਗਰੋਸਰੀ ਸਟੋਰ ਤੇ ਵੀ ਰੈਸਟੋਰੈਂਟ ਤੇ ਵੀ ਆਪਾਂ ਮਿਲਦੇ ਤਾਂ ਹੈਗੇ ਆ।
5: ਪਸੰਦ ਆਪਾਂ ਸਾਰਿਆਂ ਨੂੰ ਨਹੀਂ ਕਰਦੇ, ਪਸੰਦ ਕਿਸੇ ਕਿਸੇ ਨੂੰ ਕਰ ਲੈਂਦੇ ਆ, ਕੋਈ ਆਪਾਂ ਨੂੰ ਚੰਗਾ ਲੱਗ ਜਾਂਦਾ, ਸਾਰੇ ਨੀ ਦੁਨੀਆਂ ਪਸੰਦ ਕਰ ਲੈਂਦੇ। ਹੋ ਸਕਦਾ ਜਦੋਂ ਤੁਸੀਂ ਇੰਨੀ ਬਾਹਰ ਤੁਰਦੇ ਫਿਰਦੇ ਆ ਆਪਾਂ ਮਿਲੇ ਬਾਹਰ ਆ ਗਏ, ਪਰ ਡੇਲੀ ਜਦੋਂ ਕਿਸੇ ਨੂੰ ਮਿਲਣਾ
0: ਡੇਲੀ
5: ਇਨਵੋਲਵਮੈਂਟ ਹੋਣੀ ਹੈ, ਇਟ ਕੈਨ ਲੀਡ ਟੂ ਐਨ ਅਫੇਅਰ।
0: ਸੋ ਠੀਕ ਹੈ ਡੇਲੀ ਮਿਲਣਾ ਵੱਖਰਾ ਹੁੰਦਾ। ਚਲੋ ਸਰ ਠੀਕ ਹੈ, ਸੋ ਡੇਲੀ ਮਿਲਣਾ ਭਾਜੀ ਕਹਿੰਦੇ ਕਿ ਕੈਨ ਲੀਡ ਟੂ ਐਨ ਅਫੇਅਰ। ਠੀਕ ਹੈ ਜੀ ਜੀ 0575 ਸਰ ਕੈਸੇ ਹੋ?
6: ਹਾਂਜੀ ਨਵੀ ਵਧੀਆ ਜੀ, ਆਪ ਬਤਾਓ ਕੀ ਹਾਲ ਚਾਲ?
0: ਠੀਕ ਹੈ ਸਰ ਠੀਕ ਹੈ।
6: ਮੈਂ ਤੋ ਕਹੂੰਗਾ ਭਾਈ ਰਿਲੇਸ਼ਨਸ਼ਿਪ ਕੇ ਬਾਰੇ ਮੇਂ ਭਾਈ, ਅਗਰ ਪਤਾ ਹੀ ਹੈ ਬੰਦਾ ਸਿਕਿਉਰ ਹੈ, ਇੱਕ ਦੂਸਰੇ ਕੀ ਨਾ ਇਨਸਿਕਿਉਰਿਟੀਜ਼ ਪਤਾ ਹੋਤੀ ਹੈ, ਠੀਕ ਹੈ। ਇਨਸਿਕਿਉਰ ਹੈ ਤੋ ਠੀਕ ਹੈ, ਐਡਜਸਟਮੈਂਟ ਕਰੋ ਯਾਰ, ਛੋੜੋ, ਤੁਮ ਵੀ ਆਪਣਾ ਮੈਂਟਲ ਪੀਸ ਖਰਾਬ ਕਰੋਗੇ ਅਗਰ ਕਰ ਲੋਗੇ, ਤੁਮ ਕਹੋਗੇ ਮਾਨ ਨਹੀਂ ਮੈਂ ਤੋ ਕਰੂੰਗੀ ਕਰੂੰਗੀ, ਤੋ ਵਹ ਮੈਂਟਲ ਪੀਸ ਹੀ ਖਰਾਬ ਕਰੇਗੀ ਡੇਲੀ, ਔਰ ਵਹਾਂ ਉਸਕਾ ਮੈਂਟਲ ਪੀਸ ਖਰਾਬ ਹੋ ਰਹੇਗਾ ਅਗਰ ਵਹਾਂ ਜਾ ਰਹੀ ਹੈ। ਸਰ ਛੋੜੋ ਨਾ, ਇਤਨਾ ਕਿਆ ਸੋਚਣਾ, ਇਤਨਾ ਤੋ ਕੰਪਰੋਮਾਈਜ਼ ਚਲਤਾ ਯਾਰ, ਐਡਜਸਟਮੈਂਟ ਚਲਤੀ ਹੈ।
0: ਸੋ ਲੇਡੀ ਕੋ ਕੰਪਰੋਮਾਈਜ਼ ਕਰ ਲੈਣਾ ਚਾਹੀਏ?
6: ਹਾਂ ਹਸਬੈਂਡ ਵੀ ਕਰਤਾ ਹੋਗਾ ਜਬ ਉਸਕੋ ਹੋਗੀ, ਲੇਡੀ ਕੋ ਵੀ ਕੋਈ ਨਾ ਕੋਈ ਇਨਸਿਕਿਉਰਿਟੀ ਹੋਗੀ, ਹੋਤੀ ਹੈ ਹਸਬੈਂਡ ਵਾਈਫ ਮੈਂ ਕੁਛ ਨਾ ਕੁਛ ਇਨਸਿਕਿਉਰਿਟੀ, ਕਿਸੀ ਕੋ ਦੋਨੋਂ ਇੱਕ ਦੂਸਰੇ ਕੋ ਸਮਝਤੇ ਹੈ।
0: ਜੀ ਜੀ ਜੀ,
6: ਐਡਜਸਟ ਕਰੋ, ਨਹੀਂ ਤੋ ਆਪਣਾ ਪੀਸ ਖਰਾਬ ਹੋ ਗਿਆ, ਵਾਹ ਆਪਣੀ ਹੈਲਥ ਠੀਕ ਕਰਨੇ ਸਰ, ਹੈਲਥ ਖਰਾਬ ਹੀ
0: ਕਰਦਾ। ਠੀਕ ਹੈ,
6: ਰੋਜ਼ ਲਾਉਂਗੀ ਕਲੇਸ਼ ਹੋਏਗੇ।
0: ਫਿਜ਼ੀਕਲ ਫਿਜ਼ੀਕਲ ਹੈਲਥ ਠੀਕ ਕਰਤੇ ਕਰਤੇ ਮੈਂਟਲ ਹੈਲਥ ਕੋ ਖਰਾਬ ਕਰ ਰਹੇ ਹੋ? ਹੈ
6: ਮੈਂਟਲ ਹੈਲਥ ਖਰਾਬ ਹੋ ਜਾਏਗੀ। ਹਾਂ
0: ਨਹੀਂ ਠੀਕ ਹੈ ਤੁਹਾਡੀ ਗੱਲ, ਥੈਂਕ ਯੂ ਸਰ। ਵੀ ਹੁਣ ਤੁਸੀਂ ਠੀਕ ਹੈ, ਲੇਡੀ ਜਾਊਗੀ, ਹਸਬੈਂਡ ਅਪਸੈਟ ਆ ਘਰੇ ਬੈਠਾ, ਲੇਡੀ ਵੀ ਸੋਚੂਗੀ ਕਿ ਯਾਰ ਮੈਂ ਤਾਂ ਬਿਨਾਂ ਕਿਸੇ ਗੱਲੋਂ ਘਰੇ ਕਲੇਸ਼ ਪਾਈ ਬੈਠੀ ਆ। ਹੈ 6664
7: ਹਾਈ ਨਵੀ, ਹਾਊ ਯੂ?
0: ਗੁੱਡ ਜੀ, ਕੀ ਹਾਲ ਆ?
7: ਬਸ ਠੀਕ ਹੈ ਹਾਂਜੀ ਠੀਕ ਹੈ ਉਹ ਕਰ ਲਓ ਬਈ ਐਡਜਸਟ ਬਟ ਕਿਆ ਹਸਬੈਂਡ ਐਡਜਸਟ ਕਰਦਾ ਕਿ ਸਿਰਫ ਉਹਦੇ ਤੇ ਕਰਦਾ ਕਿ ਹਾਂਜੀ ਬਸ ਤੂੰ ਮੇਰੀ ਗੱਲ ਮੰਨੀ ਹੈ ਮੈਂ ਤੇਰੀ ਗੱਲ ਨਹੀਂ ਮੰਨੀ ਇਹ ਸਿਰਫ ਉਹਦੇ ਨਾਲ ਟ੍ਰੇਨਰ ਨਾਲ ਨਾਲ ਲੈ ਜਾ ਕੇ ਕਿਸੇ ਹੋਰ ਨਾਲ ਨਹੀਂ ਗੱਲ ਕਰਦੀ ਉਹ ਜੇ ਉਹਨੇ ਫੇਰ ਚਲਾਉਣਾ ਉਹ ਤਾਂ ਕਿਤੇ ਵੀ ਚਲਾ ਲੇਗੀ
0: ਉਹ ਬਹੁਤ ਸਾਰੇ ਲੋਕ ਇਹੀ ਕਹਿ ਰਹੇ ਕਿ ਜੇ ਉਹਨੇ ਕੋਈ ਪੰਗਾ ਪਾਉਣਾ ਹੋਵੇ ਤਾਂ ਵੈਸੇ ਵੀ ਪਾ ਲੈਣਾ
7: ਅਫਕੋਰਸ ਤੇ ਇਹ ਤਾਂ ਕੀ ਗੱਲ ਹੈ ਜੇ ਕੱਲ ਨੂੰ ਲੜਕਾ ਮਤਲਬ ਮੁੰਡਾ ਜੁਆਇਨ ਕਰਦਾ ਕੋਈ ਜਿਮ ਤੇ ਉੱਥੇ ਲੇਡੀ ਟ੍ਰੇਨਰ ਹੈ ਉਹ ਹਟ ਜਾਏਗਾ ਕਦੇ ਵੀ ਨਹੀਂ ਹਟ ਸਕਦਾ ਉਹ
0: ਬਹੁਤ ਸਾਰੇ ਕਹਿੰਦੇ ਆਏ ਵੀ ਅਸੀਂ ਤਾਂ ਬਈ ਕਦੇ ਨਹੀਂ ਅਲਾਓ ਕਰਾਂਗੇ
7: ਜੇ ਲੇਡੀ ਕਹੀਏ ਲੇਡੀ ਕਵੇ ਕਿ ਮੈਂ ਅਲਾਓ ਨਹੀਂ ਕਰੂੰਗੀ ਆਪਣੇ ਹਸਬੈਂਡ ਨੂੰ ਇਸ ਗੱਲ ਤੇ ਕਿੰਨਾ ਜ਼ਿਆਦਾ ਬਵਾਲ ਹੋਣਾ ਇਹ ਦੇਖੋ
0: ਨਹੀਂ ਠੀਕ ਹੈ ਬਿਲਕੁਲ
7: ਅਲਾਓ ਵਰਡ ਬਹੁਤ ਵੱਡਾ ਹੈ ਛੋਟਾ ਮੋਟਾ ਨਹੀਂ ਹੈ
0: ਠੀਕ ਹੈ ਨਹੀਂ ਪਰ ਫਿਰ ਤੁਸੀਂ ਕਹਿੰਦੇ ਹੋ ਕਿ ਜਿਹੜੀ ਲੇਡੀ ਹੈ ਵੀ ਉਹ ਆਪਣੇ ਥਾਂ ਤੇ ਸਹੀ ਹੈ
7: ਸਹੀ ਨਹੀਂ ਹੈ ਕਿ ਸਲਾਹ ਮਸ਼ਵਰਾ ਕਰਦੇ ਠੀਕ ਹੈ ਉਹ ਹੈਗਾ ਇਨਸਕਿਓਰ ਉਹਨੂੰ ਸਮਝਾਵੇ ਕਿ ਹਾਂ ਬਈ ਐਵੇਂ ਦਾ ਕੀ ਹੈ ਕੁਛ ਵੀ ਨਹੀਂ ਹੈਗਾ ਤੇ ਬਟ ਉਹ ਅਗਰ ਬੰਦੇ ਦਾ ਨੇਚਰ ਹੀ ਸ਼ੱਕੀ ਹੈ ਤਾਂ ਫਿਰ ਉਹ ਤਾਂ ਕੁਛ ਨਹੀਂ ਕਰ ਸਕਦੀ ਨਾ ਫਿਰ ਉਹ ਤਾਂ ਹਰ ਫੀਲਡ ਵਿੱਚ ਉਹਨੂੰ ਸ਼ੱਕ ਹੋਏਗਾ ਐਵੇਂ ਨਹੀਂ ਹੈ ਸਿਰਫ ਜਿਮ ਵਿੱਚ ਹੀ ਹੋ ਰਿਹਾ
0: ਪੰਗੇ ਦੀ ਜਾੜੀ ਆ ਸਾਡੇ ਨਾਲ ਜੁੜ ਚੁੱਕੇ ਨੇ ਹਰਮਨ ਬੱਤਾ ਸਾਡੇ ਨੰਬਰ ਵਨ ਮੋਰਗੇਜ ਫਾਈਨੈਂਸਿੰਗ ਦੀ ਟੀਮ ਤੁਹਾਨੂੰ ਚਾਹੀਦਾ ਪੈਸਾ ਹਰਮਨ ਨੂੰ ਕਾਲ ਕਰੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਟੀਮ ਹਰਮਨ ਬੱਤਾ 647-685-9000 ਹਰਮਨ ਵੈਲਕਮ ਕੀ ਹਾਲ
8: Thank you, Navi. Good morning, everyone. Navi, ਕੱਲ ਮੇਰੇ ਕੋਲ ਆਪਣੇ ਇੱਕ ਲਿਸਨਰ ਆਏ ਐਂਡ ਉਹ ਥੋੜਾ ਜਿਹਾ ਡਿਸਅਪੋਇੰਟਡ ਸੀਗੇ ਕਿ ਮੈਂ ਬੈਂਕ ਕੋਲ ਗਿਆ ਜਦੋਂ ਮੈਂ ਮਹੀਨਾ ਪਹਿਲਾਂ ਗਿਆ ਸੀ ਮੈਨੂੰ ਕਹਿ ਰਹੇ ਸੀਗੇ ਕਿ 500,000 ਦੀ ਮੋਰਗੇਜ ਅਪਰੂਵ ਹੋ ਜੂ ਫਿਰ ਉਹ 400,000 ਤੇ ਆ ਗਏ ਤੇ ਜਦੋਂ ਮੈਨੂੰ ਅਪਰੂਵਲ ਲੈਟਰ ਆਈ ਤਾਂ 320,000 ਦੀ ਆਈ ਕੌਂਡੋ ਲਿਆ ਸੀ ਉਹਨਾਂ ਨੇ 320,000 ਦੀ ਤੇ ਅਪਰੇਜ਼ਲ ਦਾ ਇਸ਼ੂ ਵੀ ਨਹੀਂ ਸੀ ਕੋਈ ਬਟ ਇਹ ਆ ਕਿ ਕਿਤੇ ਨਾ ਕਿਤੇ ਉਹਨਾਂ ਨੇ ਮੈਥ ਨਹੀਂ ਸਹੀ ਕੀਤਾ ਜਾਂ ਓਵਰ ਕਮਿਟ ਕਰ ਗਏ ਸੋ ਉਹਨਾਂ ਦੀ ਗੁੱਡ ਥਿੰਗ ਇਜ਼ ਕਿ ਉਹਨਾਂ ਦੀ ਕਲੋਜ਼ਿੰਗ ਚ 3 weeks ਪਏ ਸੀਗੇ ਜਦੋਂ ਮੈਂ ਉਹਨਾਂ ਦੀ ਫਾਈਲ ਅਵੈਲੂਏਟ ਕੀਤੀ ਐਂਡ ਨੰਬਰਸ ਰਨ ਕੀਤੇ ਮੈਂ ਉਹਨਾਂ ਨੂੰ ਕਹਿਤਾ ਮੈਂ ਕਿਹਾ ਜੀ ਤੁਹਾਨੂੰ 500,000 ਤੋਂ ਉੱਪਰ ਦੀ ਮੋਰਗੇਜ ਅਮਾਉਂਟ ਅਪਰੂਵ ਹੋਣੀ ਆ ਆਹ ਰੇਟ ਮਿਲਣਾ ਉਹਨਾਂ ਦੀ ਫਾਈਲ ਅੱਜ ਲੱਗ ਜਾਣੀ ਆ ਤੇ ਮੈਂ ਉਹਨੂੰ ਕਿਹਾ ਜੀ ਫਰਾਈਡੇ ਨੂੰ ਤੁਹਾਡੇ ਹੱਥ ਚ ਅਪਰੂਵਲ ਲੈਟਰ ਹੋਊਗੀ ਉਹ ਬੜਾ ਹੀ ਖੁਸ਼ ਹੋਏ ਉਹ ਕਹਿੰਦੇ ਕਿ ਜੇ ਸਾਨੂੰ ਏਦਾਂ ਦੀ ਅਪਰੂਵਲ ਲੈਟਰ ਆਉਂਦੀ ਆ ਹਨਾ ਤਾਂ ਅਸੀਂ ਜ਼ਰੂਰ ਸਾਰਿਆਂ ਨੂੰ ਰਿਕਮੈਂਡ ਕਰਾਂਗੇ ਏਦਾਂ ਹੀ ਸਾਡਾ ਬਿਜ਼ਨਸ ਗਰੋ ਹੋਇਆ ਨਵੀਂ ਮੈਂ ਹਮੇਸ਼ਾ ਕਹਿਣਾ ਕਿ ਪਹਿਲੇ ਦਿਨ ਹੀ ਅਸੀਂ ਕਲਾਇੰਟਸ ਨੂੰ ਦੱਸ ਦੇਣਾ ਕਿ ਕਿੰਨੀ ਮੋਰਗੇਜ ਅਮਾਊਂਟ ਪ੍ਰੂਵ ਹੋਣੀ ਆ ਐਂਡ ਕਿੰਨਾ ਰੇਟ ਮਿਲਣਾ ਕਿਹੜਾ ਬੈਂਕ ਹੋਣਾ ਕੀ ਤੁਹਾਡਾ ਖਰਚਾ ਕਲੋਜ਼ਿੰਗ ਕਾਸਟ ਕੀ ਆ ਤਾਂ ਕਿ ਉਹ ਉੱਪਰ ਥੱਲੇ $150 ਹੋ ਸਕਦੇ ਉਹ ਤੋਂ ਜ਼ਿਆਦਾ ਨਹੀਂ ਅੱਜ ਤੱਕ ਕਦੇ ਹੋਇਆ ਸੋ ਹਮੇਸ਼ਾ ਜਦੋਂ ਤੁਸੀਂ ਘਰ ਲੈਣ ਦਾ ਪਲਾਨ ਕਰ ਰਹੇ ਹੋ ਚਾਹੇ ਤੁਸੀਂ ਅਗਲੇ ਸਾਲ ਘਰ ਲੈਣਾ ਜਾਂ 6 ਮਹੀਨੇ ਸਾਲ ਸੀ ਜਦੋਂ ਵੀ ਘਰ ਲੈਣਾ ਪਹਿਲਾਂ ਜ਼ਰੂਰ ਰੈਡੀ ਹੋਣਾ ਸਟਾਰਟ ਕਰ ਦੋ ਸਪੈਸ਼ਲੀ ਫਸਟ ਟਾਈਮ ਹੋਮ ਬਾਇਰ ਤੁਹਾਡੇ ਲਈ ਬਹੁਤ ਜ਼ਿਆਦਾ ਨਵੀਆਂ ਚੀਜ਼ਾਂ ਹੁੰਦੀਆਂ ਨੇ ਸੋ ਇਹ ਨਾ ਸੋਚੋ ਕਿ ਅਸੀਂ ਹਲੇ ਸਾਲ ਥੀ ਘਰ ਲੈਣਾ ਦੈਨ ਉਦੋਂ ਨੇੜੇ ਜਾ ਕੇ ਦੇਖਾਂਗੇ ਇਹਦੀ ਪ੍ਰੈਪਰੇਸ਼ਨ ਸਾਲ ਪਹਿਲਾਂ ਹੀ ਸਟਾਰਟ ਹੋ ਜਾਂਦੀ ਆ ਤੁਹਾਨੂੰ ਆਪਣੇ ਫਾਈਨੈਂਸਿਸ ਅਲਾਈਨ ਕਰਨੇ ਪੈਂਦੇ ਨੇ ਆਪਣਾ ਕ੍ਰੈਡਿਟ ਸਕੋਰ ਆਪਣੀ ਡਾਊਨ ਪੇਮੈਂਟ ਅਲਾਈਨ ਕਰਨੀ ਪੈਂਦੀ ਹੈ ਐਂਡ ਇਨਕਮ ਵੀ ਅਲਾਈਨ ਕਰਨੀ ਪੈਂਦੀ ਆ ਸੋ ਜੇ ਕੋਈ ਵੀ ਕੁਐਸਚਨ ਆ ਤੁਹਾਡਾ ਇਨਫੋਰਮੇਸ਼ਨ ਦੀ ਲੋੜ ਆ ਫ੍ਰੀ ਕੰਸਲਟੇਸ਼ਨ ਸੈਸ਼ਨ ਆ ਸਾਡੀ ਟੀਮ ਦਾ ਐਨੀ ਟਾਈਮ ਸਾਨੂੰ ਕਾਲ ਕਰ ਸਕਦੇ ਹੋ ਟੀਮ ਹਰਮਨ ਬੱਤਾ 647-685-9000
0: 7583 ਹੈਲੋ ਜੀ ਵੈਲਕਮ
9: ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ
0: ਸਤਿ ਸ੍ਰੀ ਅਕਾਲ
9: ਵੀਰ ਜੀ ਔਰਤ ਨੂੰ ਘਰ ਦੇ ਵਿੱਚ ਔਰਤ ਬਣ ਕੇ ਹੀ ਰਹਿਣਾ ਚਾਹੀਦਾ ਮੈਂ ਅਜੰਕ ਉਦਾਹਰਣ ਦਿਉਂਗਾ ਨਾ ਲੇਡੀ ਪਾਕਿਸਤਾਨ ਚ DSP ਆ ਉਹਨੂੰ ਪੁੱਛਿਆ ਜੀ ਉਹ ਪੱਤਰਕਾਰ ਨੇ ਵੀ ਤੂੰ ਘਰੇ ਵੀ DSP ਵਾਲਾ ਰੂਪ ਰੱਖਦੀ ਕਹਿੰਦੀ ਬਿਲਕੁਲ ਨੀ ਕਹਿੰਦੀ ਕਹਿੰਦੀ ਘਰੇ ਮੈਂ ਪੂਰੀ ਔਰਤ ਬੱਚੇ ਨੂੰ ਪਾਲਦੀ ਆ ਸਾਰਾ ਕੁਛ, ਆਪਦੇ ਖਸਮ ਦੀ, ਖਸਮ ਕਹਿੰਦੀ ਉਹ ਨਾ, ਖਸਮ ਦੀ ਮੈਂ ਪੂਰੀ ਇੱਜ਼ਤ ਕਰਦੀ ਆ ਕਹਿੰਦੀ ਬੋ, ਹੈਨਾ, ਉੱਥੇ ਕੋਈ ਮੇਰੇ ਪੁਲਿਸ ਵਾਲਾ ਕੋਈ ਕੰਮ ਨੀ ਆ ਨਾ। ਇਸੇ ਤਰ੍ਹਾਂ ਔਰਤ ਨੂੰ ਜੀ ਔਰਤ ਬਣ ਕੇ ਹੀ ਰਹਿਣਾ ਚਾਹੀਦਾ, ਜਿਵੇਂ ਕਰਨੈਲ ਸਿੰਘ ਪਾਰਸ ਦਾ ਲਿਖਿਆ, ਜਿੱਥੇ ਹੋਏ ਮੁੰਡੇ ਕੁੜੀ ਇਕੱਠੇ ਕੁੜੀਆਂ, ਅੱਖਾਂ ਬਾਗੋ ਬਾਗ ਮੱਲੋ ਮੱਲੀ ਬਾਗੀ ਹੋ ਕੇ ਜੁੜੀਆਂ। ਇਹ ਜਿੱਥੇ ਕੁੜੀਆਂ ਮੁੰਡੇ ਇਕੱਠੇ ਹੋ ਜਾਂਦੇ ਉੱਥੇ ਅੱਖਾਂ ਬਾਗੋ ਬਾਗੀ ਜੁੜ ਜਾਂਦੀਆਂ ਜੀ। ਇਹ ਹੁਣ ਕਈ ਵਾਰੀ ਟਿਕਟੋਕ ਤੇ ਦੇਖਦੇ ਆ, ਮਾਲਸ਼ਾਹੀਆਂ ਕਰਦੇ ਹੋ, ਮੁੰਡਾ ਕੁੜੀ ਨੂੰ ਚੱਕਦਾ, ਛਾਤੀ ਤੋਂ ਫੜ ਕੇ ਚੱਕਦਾ, ਉਹ ਕਿੱਦਾਂ ਕਿੱਦਾਂ ਭੈੜਾ ਲੱਗਦਾ ਹੈ ਨਾ।
0: ਮਤਲਬ ਕੀ ਇਸ ਦਾ ਵੀ, ਔਰਤ ਨੂੰ ਔਰਤ ਬਣ ਕੇ ਰਹਿਣਾ ਚਾਹੀਦਾ, ਇਹਦਾ ਮਤਲਬ ਕੀ ਹੈ?
9: ਮਤਲਬ ਪਰਿਵਾਰ ਦੇ ਵਿੱਚ ਉਸ ਤਰ੍ਹਾਂ ਹੀ ਰਹਿਣਾ ਚਾਹੀਦਾ ਜਿਵੇਂ ਪਰਿਵਾਰ ਕਹਿੰਦਾ ਜੀ।
0: ਅੱਛਾ,
9: ਹਾਂ, ਕਿਉਂਕਿ ਉਹਦੀ ਪ੍ਰੋਪਰਟੀ ਆ, ਘਰ ਵਾਲਾ ਉਹਦਾ, ਉਹਦੀ ਪ੍ਰੋਪਰਟੀ ਆ, ਉਹਨਾਂ ਦੇ ਅਧੀਨ ਇੱਕ ਦੂਜੇ ਨੂੰ ਰਹਿਣਾ ਚਾਹੀਦਾ, ਜਿਵੇਂ ਉਹ ਘਰ ਵਾਲਾ ਕਹਿੰਦਾ ਉਦਾਂ ਕਰਨਾ ਚਾਹੀਦਾ ਉਹਨੂੰ।
0: ਅੱਛਾ, ਠੀਕ ਹੈ। ਸੋ ਠੀਕ ਹੈ, ਥੈਂਕ ਯੂ, ਧੰਨਵਾਦ ਜੀ। ਲੇਡੀਜ਼, ਕੀ ਕਹਿਣਾ ਤੁਹਾਡਾ? ਹੈਂ ਵੀ ਔਰਤ ਨੂੰ ਤਾਂ ਔਰਤ ਬਣ ਕੇ ਰਹਿਣਾ ਚਾਹੀਦਾ। ਮੈਨੂੰ ਪਤਾ ਨਹੀਂ ਵੀ ਔਰਤ ਬਣ ਕੇ ਕਿਵੇਂ ਰਹਿਣਾ ਚਾਹੀਦਾ, ਬਟ ਖੈਰ ਤੁਸੀਂ ਦੱਸ ਸਕਦੇ ਹੋ ਸਾਰੇ। ਨੰਬਰ ਆਪਣਾ 905-6733-3337, ਕਾਲ ਕਰ ਦਿਓ, ਜਸਟ ਹੋਲਡ ਕਰ ਲਿਆ ਕਰੋ। ਆਈ ਨੋ ਕਈ ਵਾਰ ਤੁਹਾਡੀ ਕਾਲ ਔਨ ਏਅਰ ਹੋਣ ਨੂੰ ਥੋੜ੍ਹੇ ਟਾਈਮ ਲੱਗ ਜਾਂਦਾ, ਬਟ ਪਲੀਜ਼ ਸਟੇ ਔਨ ਦਾ ਲਾਈਨ। ਇੱਕ ਮੈਂ ਜ਼ਰੂਰ ਤੁਹਾਨੂੰ ਮੈਸੇਜ ਦੇ ਦੇਵਾਂ, ਜੋ ਘਰ ਆ ਰਹੇ ਹੈ ਡੇਰੀ ਅਤੇ ਹਰਨਟੇਰੀ ਉੱਤੇ, ਬੜੀ ਪ੍ਰਾਈਮ ਲੋਕੇਸ਼ਨ ਹੈ ਬਈ, ਸੁਣੋ ਘੇਰਾ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਵੈਰੀ ਗੁੱਡ, ballymorehomes.com ਜੀ। 2163, ਹਾਂਜੀ
10: ਹਾਂਜੀ, ਗੁੱਡ ਮਾਰਨਿੰਗ ਨਵੀ, ਕੀ ਹਾਲ ਚਾਲ?
0: ਠੀਕ ਹੈ ਜੀ, ਕਿਵੇਂ ਹੋ?
10: ਪੜ੍ਹੇ ਲਿਖੇ ਨੇ ਤੇ ਉਹਨਾਂ ਦੀ ਥਿੰਕਿੰਗ ਜ਼ਿਆਦਾ ਐਡਵਾਂਸ ਹੈ, ਕੋਈ ਇਸ ਤਰ੍ਹਾਂ ਵੀ ਹੈਗੇ, ਡਿਪੈਂਡ ਕਰਦਾ ਕਿ ਤੁਹਾਡੀ ਦੋਨਾਂ ਦੀ ਅੰਡਰਸਟੈਂਡਿੰਗ ਹੈ ਕਿੱਦਾਂ ਦੀ ਹੈ। ਬਟ ਇੰਨਾ ਇਸ਼ੂ ਹੈਗਾ ਕਿ ਚਲੋ ਉਹਨੂੰ ਲੱਗ ਰਿਹਾ ਉਹਨੂੰ ਕਹੋ ਵੀ ਤੂੰ ਮੇਰੇ ਨਾਲ ਆ ਜਾ, ਆ ਜਾ ਨਾਲ ਆਪਾਂ ਦੋਨੋਂ ਹੀ ਚੱਲਦੇ ਆ।
0: ਆਪਣੇ ਆਪ ਨੂੰ ਨੀਵਾਂ ਦਿਖਾਊਗਾ ਉਸ ਟ੍ਰੇਨਰ ਦੇ ਸਾਹਮਣੇ?
10: ਕਿਉਂ ਨੀਵਾਂ, ਕਿਉਂ? ਜਦੋਂ ਆਪ ਟ੍ਰੇਨਿੰਗ ਕਰ ਰਹੀ ਹੈ ਤੇ ਉਹ ਕਰੀ ਜਾਵੇ ਆਪ ਹੀ ਉੱਥੇ ਜਿਮ, ਉਹੀ ਸੇਮ ਜਿਮ ਜੁਆਇਨ ਕਰ ਲੈ, ਨਹੀਂ ਉਹ ਟ੍ਰੇਨਰ ਲੈਣਾ ਡਸਨਟ ਮੈਟਰ, ਉਹੀ ਸੇਮ ਜਿਮ ਜੁਆਇਨ ਕਰੋ, ਦੋਨੋਂ ਇਕੱਠੇ ਜਾਓ, ਦੋਨੋਂ ਤੁਸੀਂ ਮਤਲਬ ਜੇ ਤੁਹਾਨੂੰ
0: ਨਹੀਂ, ਪਰ ਜੇ ਚਲੋ ਉਹਨਾਂ ਦੇ ਸਕੇਡਿਊਲ ਨਹੀਂ ਮੈਚ ਹੁੰਦੇ ਫਿਰ
10: ਟ੍ਰੇਨਰ ਉਹਦੀ ਕਿਹੜੀ ਕੋਈ ਕਮੀ ਆ, ਹੁਣ ਤਾਂ ਫੀਮੇਲ ਟ੍ਰੇਨਰ ਵੀ ਬਹੁਤ ਹੈਗੀਆਂ ਨੇ। ਪਰ ਐਟ ਦ ਸੇਮ ਟਾਈਮ ਹੈਗਾ ਕਿ ਜੇ ਉਹ ਕੋਈ ਕੱਲ ਨੂੰ ਉਹ ਕੋਈ ਇਦਾਂ ਦੀ ਜਿਮ ਜੁਆਇਨ ਕਰਦਾ, ਜੇ ਕੁੜੀ ਨੂੰ ਪ੍ਰੋਬਲਮ ਹੈ ਤਾਂ ਦੈਨ ਕੀ ਹਾਸ ਟੂ ਲਿਸਨ ਟੂ ਹਰ ਟੂ। ਇਹ ਜਿਹੜੀ ਰਿਸਪੈਕਟ ਹੈਗੀ ਆ ਮਿਊਚੁਅਲ ਹੋਣੀ ਚਾਹੀਦੀ ਹੈ। ਕਈ ਵੇਲੇ ਆਪਾਂ ਕਹਿੰਦੇ ਹਾਂ ਕਿ ਬੰਦੇ ਕਹਿੰਦੇ ਮੈਂ ਅਲਾਊਡ ਨਹੀਂ ਕਰਦਾ, ਕਿ ਲੇਡੀਜ਼ ਵੀ ਬਹੁਤ ਕੰਟਰੋਲਿੰਗ ਹੁੰਦੀਆਂ ਨੇ। ਸੋ ਆਈ ਥਿੰਕ ਜਿੱਥੇ ਕੰਟਰੋਲਿੰਗ ਰਿਲੇਸ਼ਨਸ਼ਿਪ ਹੈਗਾ ਤੁਸੀਂ ਕਦੇ ਖੁਸ਼ ਨਹੀਂ ਰਹੋਗੇ, ਕਦੇ ਵੀ ਨਹੀਂ ਰਹੋਗੇ ਰਿਗਾਰਡਲੈਸ। ਪਰ ਦੋਨਾਂ ਨੂੰ ਹੀ ਇੱਕ ਦੂਜੇ ਨੂੰ ਗਿਵ ਐਂਡ ਟੇਕ ਹੈ, ਰਿਸਪੈਕਟ ਲਓਗੇ ਤੇ ਰਿਸਪੈਕਟ ਦਓਗੇ ਤੇ ਲਓਗੇ ਦੋਨੋਂ ਪਾਸੇ। ਮੈਂ ਹਮੇਸ਼ਾ ਇਹ ਨਹੀਂ ਕਹਿੰਦੀ ਵੀ ਕੱਲਾ ਮੁੰਡੇ ਇਸ ਤਰ੍ਹਾਂ ਦੇ ਹੁੰਦੇ ਹੈਗੇ ਆ ਵੀ ਉਹ ਆਪਣੀ ਵਾਈਫ ਨੂੰ ਡਿਸਰਿਸਪੈਕਟ ਕਰਦੇ ਆ। ਆਈ ਸੀਨ ਇਟ ਕਿ ਲੇਡੀਜ਼ ਵੀ ਓਵਰਪਾਵਰਿੰਗ ਹੁੰਦੀਆਂ ਨੇ, ਤੇ ਇਹ ਜਿਹੜੀ ਰਿਲੇਸ਼ਨਸ਼ਿਪ ਆ ਜਦ ਤੱਕ ਤੁਸੀਂ ਇਕੁਅਲ ਨਹੀਂ ਚੱਲੋਗੇ ਕਦੇ ਖੁਸ਼ ਨਹੀਂ ਰਹੋਗੇ।
0: ਠੀਕ ਹੈ, ਚਲੋ ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਚਲੋ ਠੀਕ ਹੈ ਤੁਹਾਡੀ ਗੱਲ, ਥੋੜੇ ਵੀ ਬੰਦਾ ਹਮੇਸ਼ਾ ਕਹੀ ਜਾਵੇ ਕਿ ਤੂੰ ਆਏ ਕਰ ਤੂੰ ਆਏ ਨਾ ਕਰ, ਤੇ ਫਿਰ ਲੇਡੀ ਵੀ ਕਿਤੇ ਨਾ ਕਿਤੇ ਆਪਣਾ ਰੋਹਬ ਅਜ਼ਮਾਊਗੀ ਕਿ ਬਈ ਤੂੰ ਕਹਿੰਦਾ ਤਾਂ ਮੈਂ ਕਿਹੜਾ ਘੱਟ ਹੈ ਤੇਰੇ ਨਾਲੋਂ। ਓਕੇ, ਇੱਕ ਤੁਸੀਂ ਨਿਊ ਹਾਈਟਸ ਕਿਚਨ ਨੂੰ ਵੀ ਯਾਦ ਰੱਖੋ, ਕਿਚਨ ਰੈਡੀ ਕਰਾਓ ਆਪਣੇ ਮਨਪਸੰਦ ਦੀ ਟੋਪ ਆਫ ਦਾ ਲਾਈਨ ਕਿਚਨ, ਕੈਬਨਿਟਸ, ਵੈਨਿਟੀਜ਼, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਹੋ ਗਿਆ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ 416-859-1920 ਸਬਜ਼ੀ ਮਾਰਕੀਟ ਰੈਸਟੋਰੈਂਟ ਦੀ ਤੀਜੀ ਲੋਕੇਸ਼ਨ ਖੁੱਲੀ ਹੈ ਬਈ। ਥਰਡ ਲੋਕੇਸ਼ਨ ਵਿਲੀਅਮਸ ਪਾਰਕਵੇ ਅਤੇ ਆਪਣੇ ਟੋਰਬਰਮ ਦੇ ਬਿਲਕੁਲ ਕੋਰਨਰ ਤੇ 1650 ਵਿਲੀਅਮਸ ਪਾਰਕਵੇ। ਇੱਥੇ ਪਾਓ ਭਾਅ ਜੀ 1 ਕਿਲੋ ਇੱਕ ਫਰੀ ਗੰਨੇ ਦਾ ਰਸ, 1 ਕਿਲੋ ਇੱਕ ਫਰੀ ਜਲੇਬੀ, 1 ਪਾਉਣ ਨਾਲ 1 ਪਾਉਣ ਫਰੀ, ਕਹਿ ਦਿਓ ਪੰਜਾਬੀ ਦੇ ਨਾਲ ਸੁਣ ਕੇ ਆਏ ਆ। 24 ਘੰਟੇ 7 ਦਿਨ ਓਪਨ 24/7। ਗੱਡੀ ਲੈਣੀ ਹੈ ਕੈਲੇਡਨ ਮਿਤਸੂਬਿਸ਼ੀ, 10 ਸਾਲ ਦੀ ਵਾਰੰਟੀ ਹੈ ਗੱਡੀਆਂ ਤੇ। ਕੈਲੇਡਨ ਮਿਤਸੂਬਿਸ਼ੀ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਕੈਲੇਡਨ ਮਿਤਸੂਬਿਸ਼ੀ 6476782754 ਤੁਸੀਂ ਜ਼ਰੂਰ ਕੈਲੇਡਨ ਮਿਤਸੂਬਿਸ਼ੀ ਦੀ ਟੀਮ ਦੇ ਨਾਲ ਸੰਪਰਕ ਕਰੋ। 10 ਸਾਲ ਦੀ ਵਾਰੰਟੀ ਆਮ ਤੌਰ 'ਤੇ ਗੱਡੀਆਂ ਵਾਲੇ ਮਸਾਂ ਹੀ 3-4 ਸਾਲ ਦੀ ਵਾਰੰਟੀ ਦਿੰਦੇ ਆ। ਜਦੋਂ ਨਾ ਗੱਡੀ 'ਤੇ ਭਰੋਸਾ ਹੋਵੇ ਤਾਂ ਫਿਰ ਵਾਰੰਟੀ ਵੀ ਉਸ ਲੈਵਲ ਦੀ ਮਿਲਦੀ ਹੈ, 10 ਈਅਰਸ। ਨੰਬਰ ਹੈ 6476782754 6476782754 ਜੀ 9190 ਹਾਂਜੀ ਵੀਰੇ।
11: ਹਾਂ ਜੀ, ਕਿੱਦਾਂ ਭਾਜੀ?
0: ਵਧੀਆ ਵੀਰੇ, ਵਧੀਆ, ਕੀ ਹਾਲ ਹੈ?
11: ਵਧੀਆ ਜੀ, ਵਧੀਆ। 9 ਵੱਜ ਚੱਲੇ ਆ ਭਾਜੀ, ਤੁਸੀਂ ਆਫ ਹੋ ਜਾਣਾ, ਤੁਸੀਂ ਕਈਆਂ ਦੀ ਲੜਾਈ ਕਰਾ ਦੇਣੀ ਆ।
0: ਕੋਈ ਨਾ, ਲੜਿਆ ਨਾ ਕਰੋ।
11: ਤੁਸੀਂ ਕਹਿਣਾ ਮੇਰਾ ਟਾਈਮ ਹੋ ਗਿਆ, ਮੈਂ ਚੱਲਿਆ ਤੇ ਤੁਹਾਡਾ ਪ੍ਰੋਗਰਾਮ ਐਂਡ ਹੁੰਦੇ ਸਾਰ ਹੀ ਕਈਆਂ ਨੇ ਕਹਿਣਾ ਹੁਣ ਰੇਡੀਓ ਬੰਦ ਹੋ ਗਿਆ, ਚੱਲ ਤੂੰ ਦੱਸ ਹੁਣ।
0: ਹਾਂ, ਤੂੰ ਦੱਸ ਕਿੱਥੇ ਜਾਣੀ ਹੈ? ਹੈ ਮੋਰਨੀ ਬਣ ਕੇ, ਮੋਰਨੀ ਬਣ ਕੇ
11: ਜਾਣਾ ਆ ਜਾਂ ਜਾਣੀ ਆ, ਦੋਨਾਂ ਬੰਨੀਆਂ ਸੇਮ ਹੀ ਗੱਲ ਆ। ਤੁਹਾਨੂੰ ਮੈਂ ਤਾਂ ਇੱਕ ਗੱਲ ਦੱਸਾਂ ਭਾਜੀ, ਜੇ ਕਿਤੇ ਨਾ ਬੰਦਿਆਂ ਲਈ ਬੁੜੀ ਟ੍ਰੇਨਰ ਹੋਵੇ ਨਾ ਜਿਮ ਦੇ ਵਿੱਚ, ਤੇ ਸੇਮ ਹੀ ਪ੍ਰੋਬਲਮ ਦੂਜੇ ਪਾਸੇ ਵੀ ਹੋਣੀ
0: ਹੋਊਗੀ ਆ, ਹੋ ਸਕਦੀ ਹੈ, ਬਿਲਕੁਲ
11: 100% ਭਾਜੀ ਹੋਣੀ ਆ। ਨਹੀਂ ਤਾਂ ਕੱਲ ਨੂੰ ਤੁਸੀਂ ਇਹ ਲੈ ਕੇ ਆ ਜਾਓ, ਲੈ ਵੀ ਤੁਹਾਨੂੰ ਕੱਲ ਨੂੰ ਬੰਦੇ ਦੱਸ ਦੇਣਗੇ, ਉਹਨਾਂ ਨੇ ਕਹਿਣਾ ਨਹੀਂ ਯਾਰ ਲੈ ਬੁੜੀ ਟ੍ਰੇਨਿੰਗ ਹੋਵੇ ਤਾਂ ਬਹੁਤ ਵਧੀਆ ਬੰਦੇ ਦਾ ਜਿਮ ਜਾਣ ਨੂੰ ਜੀ ਕਰੂ। ਇਹ ਰਿਐਲਿਟੀ ਆ ਭਾਜੀ, ਇਹ ਜਿੰਨਾ ਟਾਈਮ, ਮੈਂ ਤੁਹਾਨੂੰ ਇਹ ਗੱਲ ਹੋਰ ਦੱਸਾਂ ਨਾਲੇ, ਓਦਾਂ ਵੀ ਜਿੰਨਾ ਟਾਈਮ ਤੱਕ ਨਾ ਸਮਾਜ, ਜਿੰਨੀ ਵੀ ਕਮਿਊਨਿਟੀ ਕੋਈ ਵੀ ਨਾ, ਜਿੰਨਾ ਟਾਈਮ ਤੱਕ ਜਸਟ ਇੱਕੋ ਚੀਜ਼ ਹੀ ਨੀ ਸੋਚੀ ਜਾਂਦਾ ਕਿ ਬੰਦਾ ਹੀ ਪ੍ਰਧਾਨ ਆ ਸਾਰੇ ਪਾਸੇ, ਉਹਨਾਂ ਟਾਈਮ ਤੱਕ ਸਕਸੈਸ ਨਹੀਂ ਹੋ ਸਕਦਾ ਇਹਨਾਂ ਪਾਸਿਆਂ ਨੂੰ। ਸਪੈਸ਼ਲੀ ਭਾਜੀ ਇਹ ਮੇਨ ਚੀਜ਼ ਆ, ਇਹ ਸਾਰੇ ਪਾਸੇ ਸੋਚਿਆ ਜੀ। ਬਾਕੀ ਦੂਜੇ ਪਾਸੇ ਕਈਆਂ ਦੀ ਰਾਏ ਆ, ਚਲੋ ਠੀਕ ਆ, ਸਾਰਿਆਂ ਦਾ ਆਪਣਾ ਆਪਣਾ ਵਿਊ ਆ, ਕਈ ਬੰਦੇ ਨਹੀਂ ਅਲਾਓ ਕਰਦੇ, ਕਈ ਬੁੜੀਆਂ ਨਹੀਂ ਅਲਾਓ ਕਰਦੀਆਂ, ਸਾਰੇ ਪਾਸੇ ਸੇਮ ਹੀ ਆ ਦੋਨਾਂ ਪਾਸੇ ਜੇ ਦੇਖਿਆ ਜਾਵੇ। ਨਹੀਂ ਤਾਂ ਦੂਜੇ ਪਾਸੇ ਕਦੀ ਵੀ ਦੇਖ ਲਿਓ ਤੁਸੀਂ, ਬੰਦਾ ਵੀ ਕਿਸੇ ਹੋਰ ਜਨਾਨੀ ਨਾਲ ਗੱਲ ਕਰਦਾ, ਉਹਦੀ ਆਪਦੀ ਜਨਾਨੀ ਉਹਨਾਂ ਹਮੇਸ਼ਾ ਲੜਨ ਨੂੰ ਕਹੂਗੀ ਕਿ ਤੂੰ ਮੇਰੇ ਹੁੰਦੇ ਕਾਹਦੀ ਗੱਲ ਕਰਦਾ ਜੀ, ਜਾਂ ਕਹੂਗੀ ਅੰਦਰ ਆਣ ਕੇ, ਬਾਹਰ ਤਾਂ ਬੜਾ ਹਾਸਾ ਦੀ ਗੱਲਾਂ ਕਰਦਾ, ਅੰਦਰ ਆਣ ਕੇ
0: ਕੁੜੀ ਨੂੰ ਕਹਿ ਦੇਣਾ ਚਾਹੀਦਾ ਠੀਕ ਹੈ ਜੀ ਮੈਂ ਕੋਈ ਕੁੜੀ ਟ੍ਰੇਨਰ ਲੱਭ ਲੈਣੀ ਹੈ, ਮੁੰਡੇ ਨੂੰ ਕਹਿ ਦੇਣਾ ਚਾਹੀਦਾ ਕੋਈ ਨਾ ਤੂੰ ਕਰ ਲਾ, ਏਡੀ ਕਿਹੜੀ ਗੱਲ
11: ਭਾਜੀ, ਜੇ ਤਾਂ ਤੁਹਾਨੂੰ ਟਰੱਸਟ ਆ ਫੇਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਜਿੱਥੇ ਜਦੋਂ ਟਰੱਸਟ ਮੁੱਕ ਜਾਂਦਾ ਹੈ ਨਾ, ਜਦੋਂ ਤੁਹਾਡੀ ਫੀਲਿੰਗ ਹਰਟ ਹੁੰਦੀ, ਉਦੋਂ ਟਰੱਸਟ ਨਾ ਹੋਣ ਕਰਕੇ ਹੁੰਦੀ ਹੁੰਦੀ, ਸਿਰਫ ਉਦੋਂ ਹੁੰਦੀ ਹੁੰਦੀ ਆ ਜਦੋਂ ਤੁਸੀਂ ਕਹੋ ਯਾਰ ਕਿ ਨਹੀਂ ਯਾਰ ਮੈਨੂੰ ਡਾਊਟ ਆ ਰਿਹਾ, ਉਹ ਡਾਊਟ ਤੁਹਾਨੂੰ ਦੂਜੇ ਬੰਦੇ ਤੇ ਨਹੀਂ ਆ ਰਿਹਾ, ਆਪਣੇ ਪਰਸਨਲ ਤੇ ਆ ਰਿਹਾ ਹਨਾ ਜੀ, ਕਿ ਕਿਤੇ ਨਾ ਕਿਤੇ ਹਰ ਕੋਈ, ਤੁਸੀਂ ਹਰ ਇੱਕ ਨੂੰ ਗਲਤ ਨਹੀਂ ਕਹਿ ਸਕਦੇ, ਜਿੰਨਾ ਟਾਈਮ ਤੁਸੀਂ ਆਪਣੇ ਬੰਦੇ ਨੂੰ ਨਹੀਂ ਗਲਤ ਜਾਂ ਜਨਾਨੀ ਨੂੰ ਨਹੀਂ ਗਲਤ ਕਹਿ ਸਕਦੇ, ਉਨਾ ਟਾਈਮ ਤੱਕ ਤੁਸੀਂ ਕਿਸੇ ਨੂੰ ਨਹੀਂ ਕਹਿ ਸਕਦੇ।
0: ਠੀਕ ਹੈ, ਓਕੇ ਵੀਰੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਥੈਂਕ ਯੂ ਸੋ ਮਚ ਫੋਰ ਯੂਰ ਕਾਲ। ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਦੀ ਵੀ ਜਾਣਕਾਰੀ ਦੇ ਦੇਵਾਂ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਆਇਲ ਚੇਂਜ, ਟਰੱਕ ਦੀ ਕੋਈ ਵੀ ਏ ਟੂ ਜ਼ੈਡ ਰਿਪੇਅਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਨਾਲ ਸੰਪਰਕ ਕਰ ਲਓ ਬਈ। ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ ਇਨ ਮਿਲਟਨ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਮਨੂ ਨੂੰ ਜਾ ਕੇ ਮਿਲੋ, ਬਹੁਤ ਵੱਡੇ ਵੱਡੇ ਡਿਸਕਾਊਂਟ ਨੇ ਖਾਸ ਤੌਰ 'ਤੇ ਟਾਇਰਾਂ ਦੇ ਉੱਤੇ। ਨੰਬਰ ਹੈ 6472346293, 6472346293 234-6293-1981. ਹਾਂਜੀ
12: ਥੋੜੀ ਉਸ ਬੰਦੇ ਤੇ ਬਣ ਸਕਦਾ ਠੀਕ ਹੈ ਐਵੇਂ ਚਲੋ ਤੁਸੀਂ ਓਕੇ ਇੱਕ ਲਾਉ ਕਰਤਾ ਕੱਲ ਨੂੰ ਜੇ ਕੁਛ ਉਹਨੇ ਕੁਛ ਕਹਿਤਾ ਤੁਹਾਡੀ ਵਾਈਫ ਨੂੰ ਠੀਕ ਹੈ ਮੁੜ ਕੇ ਫਿਰ ਪ੍ਰੋਬਲਮ ਖੜੀ ਹੋ ਜਾਣੀ ਆ ਐਵੇਂ ਲੜਦੇ ਫਿਰਾਂਗੇ ਉਹਦੇ ਨਾਲ ਇਹ ਤਾਂ ਬੈਟਰ ਹੈ ਇੱਕ ਲੇਡੀਜ਼ ਬੰਦਾ ਕਵੇ ਯਾਰ ਮੈਂ ਜਿਮ ਲੱਗਣਾ ਉੱਥੇ ਇੱਕ ਲੇਡੀ ਟ੍ਰੇਨਰ ਆ 101% ਤੁਹਾਡੀ ਵਾਈਫ ਨਹੀਂ ਅਲਾਉ ਕਰੂਗੀ ਤੁਸੀਂ ਜਿਮ ਜਾਓ ਉਹਨੇ ਕਹਿਣਾ ਬੰਦੇ ਮੁੱਕ ਗਏ ਦੁਨੀਆ ਤੋਂ
0: ਥੋੜੀਆਂ ਕਾਲਾਂ ਆ ਰਹੀਆਂ ਨੇ ਬੜੀਆਂ ਇੱਕ ਵਾਰ ਫਿਰ ਤੋਂ ਡੇਰੀ ਹਰਨ ਟੇਰੀ ਤੇ ਜਿਹੜੇ ਘਰ ਆ ਰਹੇ ਨੇ ਸੁਣੋ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ ਇਹ ਮੌਕਾ ਨਾ ਗਵਾਓ ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬਚਤ ਦਾ ਫਾਇਦਾ ਲਓ ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ਕੀ ਬਾਤ ਹੈ ਜੀ ਕੁਇਕ ਰੱਖਿਓ ਸਾਰੇ 5950 ਹੈਲੋ
13: ਹੈਲੋ ਹਾਂਜੀ ਨਵੀਂ ਭਾਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
13: ਹਾਂਜੀ ਹਰਜਿੰਦਰ ਬੋਲਿਆ ਮੈਂ
0: ਜੀ ਹਰਜਿੰਦਰ
13: ਹਾਂਜੀ ਮੇਰਾ ਇਹ ਕਮੈਂਟ ਹੈ ਵੀ ਪਹਿਲਾਂ ਆਪਣੀ ਮੇਰੀ ਮੈਰਿਜ ਲਾਈਫ ਹੈ ਤੇ ਮੈਂ ਫੀਲ ਕਰਦਾ ਵੀ ਆਪਸ ਵਿੱਚ ਬਾਉਂਡ ਹੋਣਾ ਜ਼ਰੂਰੀ ਹੈ ਤੇ ਕੋਈ ਵੀ ਗੱਲ ਹੈ ਤੁਸੀਂ ਹਰ ਰੋਜ਼ ਡੇਲੀ ਬੇਸ ਤੇ ਟਾਕ ਕਰੋ ਆਪਣੇ ਵਾਈਫ ਨਾਲ ਕੀ ਚੱਲ ਰਿਹਾ ਕਿੱਦਾਂ ਸਭ ਕੁਛ ਸੋ ਤੁਹਾਨੂੰ ਉੱਥੇ ਹੀ ਸਾਰਾ ਕੁਛ ਪਤਾ ਲੱਗਣ ਲੱਗ ਜਾਏਗਾ ਵੀ ਕੀ ਹੋ ਰਿਹਾ ਹੈ ਨਾ ਸੋ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰਾ ਕੁਛ ਕਿਉਂਕਿ ਜਦੋਂ ਤੁਸੀਂ ਡੇਲੀ ਟਾਕ ਮਤਲਬ ਟਾਈਮ ਰੱਖਦੇ ਹੋ ਆਪਣੀ ਵਾਈਫ ਨਾਲ ਤਾਂ ਸਾਰਾ ਕੁਛ ਸੈੱਟ ਹੋ ਜਾਂਦਾ ਤੇ ਬਾਉਂਡ ਆਪਣੇ ਸਟਰੋਂਗ ਹੋ ਜਾਂਦਾ ਕੋਈ ਇਸ਼ੂ ਨਹੀਂ ਚਾਹੇ ਕੋਈ ਲੇਡੀ ਜਾ ਰਹੀ ਹੈ ਜਿਮ ਦੇ ਵਿੱਚ
0: ਯਾਦ ਰੱਖੋ ਤੁਸੀਂ ਸਾਰੇ ਜ਼ਰੂਰ ਏਰੀਅਨ ਮਿਲਜ਼ ਐਕੀਰਾ ਨੂੰ ਐਕੀਰਾ ਦੀ ਗੱਡੀ ਲੈਣੀ ਆ ਜਗਦੀਪ ਭੱਲਾ ਤੇ ਕਰਨ ਸ਼ਰਮਾ ਸਾਡੇ ਦੋ ਵੀਰ ਨੇ ਦੋਨੋ ਵੀਰ ਸਾਡੇ ਮੈਨੇਜਰ ਨੇ ਇਸ ਡੀਲਰਸ਼ਿਪ ਤੇ ਏਰੀਅਨ ਮਿਲਜ਼ ਐਕੀਰਾ 9058825800 ਏਰੀਅਨ ਮਿਲਸ ਐਕਿਰਾ ਦੇ ਨਾਲ ਸੰਪਰਕ ਕਰੋ ਦੁਆਬਾ ਟਰੈਵਲ ਨੇ ਇੰਡੀਆ ਦੀ ਟਿਕਟ ਲਾਤੀ ਬਹੁਤ ਹੀ ਜ਼ਬਰਦਸਤ ਰੇਟ ਦੇ ਉੱਤੇ ਤੁਸੀਂ ਨਵੰਬਰ 'ਚ ਜਾਓ ਅਪ੍ਰੈਲ 'ਚ ਮੁੜੇ ਆਓ ਟੋਰਾਂਟੋ ਟੂ ਦਿੱਲੀ ਦੋ ਟੈਚੀ ਸਿਰਫ $1,580 ਦੇ ਵਿੱਚ ਸਿਰਫ 1580 ਲਿਮਿਟਿਡ ਸੀਟਾਂ ਨੇ ਦੁਆਬਾ ਟਰੈਵਲ 9057967800 9057967800 6418 hello okay ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475415 ਵੈਰੀ ਗੁੱਡ ਸੋਰੀ ਹੈ ਤੁਹਾਡੀਆਂ ਕਾਲਾਂ ਆ ਰਹੀਆਂ ਨੇ ਹੁਣ ਥੋੜ੍ਹਾ ਸਮਾਂ ਆਪਣੇ ਕੋਲ ਸੀਮਿਤ ਹੈ ਹੁਣ ਕਾਲਾਂ ਬਾਕੀ ਦੀਆਂ ਕੱਲ੍ਹ ਲਵਾਂਗੇ ਮੂਵ ਹੋ ਰਹੇ ਹੋ ਮੁਬਾਰਕਾਂ ਨਵਾਂ ਘਰ ਲਿਆ ਇੱਕ ਪ੍ਰੋਫੈਸ਼ਨਲ ਮੂਵੀ ਕੰਪਨੀ ਨੂੰ ਹਾਇਰ ਕਰੋ ਚੰਗੇ ਰਹੋਗੇ HK Movers 416-524-6704 HK Movers ਰੇਡੀਓ ਵਾਸ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ. ਗੈਟ ਰੈਡੀ, ਗੈਟ ਰੈਡੀ, ਗੈਟ ਰੈਡੀ. ਰੇਡੀਓ ਆਵਾਜ਼ ਬੜੀ ਜਲਦ ਹਾਜ਼ਰ ਹੈ. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ AM530.ca

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੰਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
2: 50 Sunnyvale Gate, Brampton, Mountnesh and Bovedda intersection. Ya visit karo www.tavakitchen.ca. 905-790-1699. 905-790-1699.

0: ਦੀ ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼ ਇਹ ਹੈ ਰੇਡੀਓ ਆਵਾਜ਼ ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼
1: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
2: ਹੈਲੋ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ ਸੱਚ ਮਨੋ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ ਇਹਨਾਂ ਦੀ ਸਰਵਿਸ ਐਕਸੀਲੈਂਟ ਹੈ ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਅਤੇ ਪ੍ਰੈਪਰੇਸ਼ਨ ਘਰ ਵਰਗੇ
3: 50 Sunnyvale Gate, Brampton, Mountainash and Boveda intersection ya visit karo www.tawakitchen.ca 905-790-1699 905-790-1699 T

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any action taken by listeners or callers based on the information provided. Enjoy.
2: Asi karde ha fikar, tusi raho befikar, tusi jiyo befikar. Ki gal bhai ji, enne befikar ta tusi mainu kade nazar nahi aaye. Raaz ki hai. Befikar hon da eh raaz mainu ditta hai Jasvinder Kaur Taggar di insurance policies ne. Sadi life insurance, truck drivers lay disability te critical illness de change plans. Sade parents lay super visa insurance te bachcha lay RESP. Tusi vi raho befikar te call karo Jasvinder Kaur Taggar nu 6477652340
3: Are you paying too much for insurance? Let me help you save. Whether you need auto, home, truck, or business insurance, I compare quotes from multiple insurance companies to find the right coverage at a competitive price. For fast quotes, personalized service, and coverage you can count on, you can call or text me at 647-919-1002. ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਅਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002 647-919-1002।
4: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ। ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੀ। ਸੁਰੱਖਿਆ ਪਹਿਲੀ ਤਰਜੀਹ। ਵੱਧ ਰਹੇ ਪ੍ਰਾਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ। ਹੱਦ ਤੋਂ ਵੱਧ ਵਧੀ ਹੋਏ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ

0: ਔਰ ਟਰਾਂਸਪੋਰਟੇਸ਼ਨ ਇੰਡਸਟਰੀ ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਅਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ 647-919-1002-647-919-1002 'ਤੇ।
1: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340 647-765-2340। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 647-765-2340।
2: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਲਓ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਸਤੰਬਰ ਮਹੀਨੇ ਦੀ 15 ਤਰੀਕ, ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਨਿੱਘਾ ਸਵਾਗਤ ਹੈ ਜੀ, ਅੱਜ ਹੈਪੀ ਟਿਊਜ਼ਡੇ ਹੋ ਗਿਆ। ਤੇ ਜੇ ਗੱਲ ਕਰੀਏ ਭਾਦੋ ਮਹੀਨੇ ਦੀ, ਅੱਜ ਹੋ ਗਈ ਜੀ 30 ਤਰੀਕ ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:16 ਤੇ ਪੂਰੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਨਾ, ਫਿਰ ਸਟੂਡੀਓ 'ਚ ਤੁਸੀਂ ਕਾਲ ਕਰਨੀ ਹੈ ਜੀ 6474-1313 ਆਪਣੇ ਸਟੂਡੀਓ ਦਾ ਨੰਬਰ ਹੈ, 6478741313 'ਤੇ ਤੁਹਾਡੀ ਸਾਡੀ ਗੱਲਬਾਤ ਹੋਵੇਗੀ ਸਟੂਡੀਓ ਦੇ ਵਿੱਚ। ਅਤੇ ਲਓ ਜੀ, ਸਭ ਤੋਂ ਪਹਿਲਾਂ ਆਪਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਪਿਆ ਅਤੇ ਬੱਦਲਵਾਈ ਪੂਰੀ ਹੋਈ ਹੋਈ ਹੈ। 17 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਕਲਾਉਡੀ ਪੀਰੀਅਡਸ ਹੈਗੇ ਆ, ਹਾਈ ਟੈਂਪਰੇਚਰ 23 ਡਿਗਰੀ ਹੈ, ਲੋਅ ਜਾਣਾ 11 ਡਿਗਰੀ। ਅਤੇ ਅੱਜ ਜਿਹੜਾ ਹੈ ਬੱਦਲਵਾਈ ਹੀ ਨਜ਼ਰ ਆਉਣੀ ਹੈ ਜੀ ਸਾਰਾ ਦਿਨ। ਸ਼ਾਮ ਨੂੰ ਜਿਹੜਾ ਮੀਂਹ ਪੈ ਸਕਦਾ, ਪਹਿਲਾਂ ਨਾ ਮਾਰਨਿੰਗ ਦੇ ਵਿੱਚ ਵੀ ਸੀਗਾ ਕਿ ਮੀਂਹ ਪਵੇਗਾ, ਪਰ ਮੀਂਹ ਨਹੀਂ ਪਿਆ, ਪਰ ਹੁਣ ਈਵਨਿੰਗ ਦੇ ਵਿੱਚ ਸ਼ੋਅ ਹੋ ਰਿਹਾ, ਪਰ ਥੋੜ੍ਹਾ ਬਹੁਤਾ ਕਹਿੰਦੇ ਕਿਤੇ ਕਿਤੇ ਪੈ ਵੀ ਸਕਦਾ। 7:29 ਤੇ ਅੱਜ ਸਨਸੈਟ ਹੋਣਾ ਅਤੇ ਰਾਤ ਦਾ ਟੈਂਪਰੇਚਰ ਵੀ ਵਧੀਆ ਹੈਗਾ ਅਤੇ ਰਾਤ ਨੂੰ ਵੀ ਮੀਂਹ ਪੈ ਸਕਦਾ। ਕੱਲ੍ਹ ਸਵੇਰੇ 6:59 ਤੇ ਨਿਕਲਣਾ ਹੈ ਜੀ ਸੂਰਜ ਦੇਵਤਾ ਨੇ, ਅਤੇ ਕੱਲ੍ਹ ਨੂੰ ਵੀ ਬਸ ਬੱਦਲਵਾਈ ਹੀ ਸ਼ੋਅ ਹੋ ਰਹੀ ਹੈ। ਮਾੜਾ ਮੋਟਾ ਜਿਹੜਾ ਧੁੱਪ ਦਾ ਤੁਹਾਨੂੰ ਨਜ਼ਾਰਾ ਮਿਲ ਸਕਦਾ, ਪਰ ਜ਼ਿਆਦਾ ਨਹੀਂ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਸਮਾਂ ਆਪਣਾ 10:17 ਹੋ ਚੁੱਕਿਆ ਹੈ ਅਤੇ ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜ ਚੁੱਕੇ ਹੈ, ਰੀਅਲ ਅਸਟੇਟ ਦੀ ਲਈਏ ਪਹਿਲਾਂ ਜਾਣਕਾਰੀ, ਉਸ ਤੋਂ ਬਾਅਦ ਗੱਲਬਾਤ ਅਗਲੀ ਕਰਾਂਗੇ। ਪਰਮਜੀਤ ਜੀ, ਸਵਾਗਤ ਤੁਹਾਡਾ। ਹੈਲੋ ਪਰਮਜੀਤ ਜੀ, ਸਵਾਗਤ ਤੁਹਾਡਾ। ਨਹੀਂ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਅਤੇ ਪਰਮਜੀਤ ਜੀ, ਹੁਣ ਤੁਸੀਂ ਕਰੋ ਕਾਲ, ਤੁਹਾਡੀ ਆਵਾਜ਼ ਆਊਗੀ ਅਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਜਿਹੜਾ ਹੈ ਆਪਾਂ ਗੱਲਬਾਤ ਕਰਾਂਗੇ ਸਾਰਾਂਸ਼ ਦੇ ਨਾਲ। ਅਤੇ ਪਹਿਲਾਂ ਆਪਾਂ ਪਰਮਜੀਤ ਦਿਓਲ ਜੀ ਦੀ ਕਾਲ ਲੈ ਲੈਂਦੇ ਹਾਂ। ਅਤੇ ਲਓ ਜੀ, ਪਹਿਲਾਂ ਮੈਂ ਨੰਬਰ ਵੀ ਇੱਕ ਦੇ ਦੇਵਾਂ ਤੁਹਾਨੂੰ ਜ਼ਰੂਰੀ। ਅਤੇ ਅੱਜ ਨਾ ਥੋੜ੍ਹਾ ਜਿਹਾ ਲੇਟ ਹੋ ਗਿਆ ਪ੍ਰੋਗਰਾਮ, ਅਤੇ ਫਿਰ ਥੋੜ੍ਹਾ ਜਿਹਾ ਜਿਵੇਂ ਕਹਿੰਦੇ ਆ ਨਾ, ਜਦੋਂ ਲੇਟ ਹੋ ਜਾਂਦੇ ਆ ਤਾਂ ਫਿਰ ਛੇਤੀ ਛੇਤੀ ਇੱਧਰ ਉੱਧਰ ਹੁੰਦਾ ਕੰਮ ਹੈ। ਅਤੇ ਮੈਂ ਨਾ ਦੁਆਬਾ ਟੂਰਸ ਐਂਡ ਟਰੈਵਲਸ ਦਾ ਨੰਬਰ ਦੇਵਾਂ ਤੁਹਾਨੂੰ ਪਹਿਲਾਂ। ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ 'ਤੇ ਗੱਲਬਾਤ ਕਰੋ ਜੇ ਤੁਸੀਂ ਟਿਕਟਾਂ ਬੁੱਕ ਕਰਾਉਣਾ ਚਾਹੁੰਦੇ ਹੋ। ਅਤੇ ਟਿਕਟਾਂ ਤੁਹਾਡੀਆਂ ਬੁੱਕ ਹੋ ਸਕਦੀਆਂ 905-673-1400 'ਤੇ, 9056-7314-00 'ਤੇ ਜਿਹੜੀ ਗੱਲਬਾਤ ਹੈ ਕੀਤੀ ਜਾ ਸਕਦੀ ਹੈ। ਅਤੇ ਲਓ ਜੀ, ਪਰਮਜੀਤ ਦਿਓਲ ਜੀ ਦੀ ਕਾਲ ਲੈਂਦੇ ਹਾਂ ਪਹਿਲਾਂ ਆਪਾਂ। ਪਰਮਜੀਤ ਜੀ, ਸਵਾਗਤ ਤੁਹਾਡਾ। ਮੈਨੂੰ ਲੱਗਦਾ ਅੱਜ ਫੇਰ ਪ੍ਰੋਬਲਮ ਹੀ ਹੈ ਫੋਨ ਦੇ ਵਿੱਚ, ਕੀ ਹੋ ਗਿਆ ਭਾਈ? ਨਹੀਂ, ਮੈਨੂੰ ਆਵਾਜ਼ ਨਹੀਂ ਆ ਰਹੀ ਅੱਜ, ਆਈ ਥਿੰਕ ਸੋ ਕੋਈ ਪ੍ਰੋਬਲਮ ਹੀ ਹੈ। ਅਤੇ ਲਓ, ਮੈਨੂੰ ਨਾ ਚੈੱਕ ਕਰਨ ਦਿਓ ਇੱਕ ਵਾਰੀ, ਉਸ ਤੋਂ ਬਾਅਦ ਹੀ ਗੱਲਬਾਤ ਤੁਹਾਡੇ ਨਾਲ ਹੋਊਗੀ। ਹਾਲੇ ਨਹੀਂ ਆ ਰਹੀ ਮੈਨੂੰ ਆਵਾਜ਼, ਹੈ ਨਾ। ਅਤੇ ਲਓ ਜੀ, ਚਲੋ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਥੋੜ੍ਹੀਆਂ ਜਿਹੀਆਂ, ਉਸ ਤੋਂ ਬਾਅਦ ਮੈਂ ਦੇਖਦੀ ਹਾਂ ਸੈੱਟ ਕਰਦੀ ਹਾਂ ਅਤੇ ਫਿਰ ਗੱਲਬਾਤ ਜਿਹੜੀ ਹੈ ਆਪਾਂ ਕਰਾਂਗੇ ਸਾਰਾਂਸ਼। ਹਾਲੇ ਥੋੜ੍ਹੀ ਦੇਰ ਵੇਟ ਕਰਨੀ ਪੈਣੀ ਹੈ ਤੁਹਾਨੂੰ, ਹੈ ਨਾ, ਆਪਣੇ ਫੋਨ 'ਚ ਕੋਈ ਪ੍ਰੋਬਲਮ ਆ ਗਈ ਹੈਗੀ ਆ। ਅਤੇ ਲਓ ਜੀ, ਮੈਂ ਨਾ ਨੰਬਰ ਦੁਆਬਾ ਟੂਰਸ ਐਂਡ ਟਰੈਵਲਸ ਦਾ ਦੇ ਰਹੀ ਸੀ, ਤੁਸੀਂ ਨੰਬਰ ਕਰ ਲਓ ਨੋਟ, ਤੁਸੀਂ ਗੱਲਬਾਤ ਕਰੋਗੇ ਕਿਉਂਕਿ ਨਾ ਟਿਕਟਾਂ ਕਹਿੰਦੇ ਅਵੇਲੇਬਲ ਹੈਗੀਆਂ। ਤੁਸੀਂ ਦਸੰਬਰ ਤੱਕ ਜਾਣਾ ਹੈ, ਜਨਵਰੀ ਫਰਵਰੀ 'ਚ ਜਾਣਾ ਚਾਹੁੰਦੇ ਹੋ, ਬਿਲਕੁਲ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ ਦੀਪਾਂਸ਼ ਦੇ ਨਾਲ। ਅਤੇ ਤੁਸੀਂ ਨੰਬਰ ਘੁਮਾ ਲਓ 905-673-1400, 9056-7314-00 'ਤੇ ਤੁਸੀਂ ਕੰਟੈਕਟ ਜਿਹੜਾ ਹੈਗਾ ਉਹ ਦੀਪਾਂਸ਼ ਨੂੰ ਕਰਨਾ। ਅਤੇ ਲਓ ਜੀ, ਅੱਜ ਮੰਗਲਵਾਰ ਦਾ ਦਿਨ ਹੈ, ਤੁਹਾਡੇ ਲਈ ਭਜਨ ਲਗਾਇਆ। ਕਿਉਂ? ਕਿਉਂਕਿ ਜਿਹੜਾ ਸ਼੍ਰੀ ਗਣੇਸ਼ ਚਤੁਰਥੀ ਦਾ ਜਿਹੜਾ ਫੈਸਟੀਵਲ ਹੈ ਜੀ, ਉਹ ਮਨਾਇਆ ਜਾ ਰਿਹਾ ਵਰਲਡ ਵਾਈਡ ਹੀ, ਜਿਹੜੇ ਕਿ ਗਣੇਸ਼ ਜੀ ਦੀ ਕਰਦੇ ਆ ਜੀ ਪੂਜਾ। ਕਿਉਂਕਿ ਨਾ ਇਹ 10-12 ਦਿਨ ਹੁੰਦੇ ਆ, ਕਈ ਜਿਹੜੇ ਆਪਣੇ ਘਰੇ ਜਿਹੜੇ ਇਹਦੀ ਸਥਾਪਨਾ ਕਰਦੇ ਆ ਜੀ ਮੂਰਤੀ ਦੀ ਲਿਆ ਕੇ, ਫਿਰ ਉਸ ਤੋਂ ਬਾਅਦ 19 ਦਿਨ ਪੂਰੀ ਪਾਠ ਪੂਜਾ ਕਰਦੇ ਆ। ਪਾਠ ਪੂਜਾ ਕਰਨ ਤੋਂ ਬਾਅਦ ਫਿਰ ਵਿਸਰਜਨ ਕੀਤਾ ਜਾਂਦਾ ਮੂਰਤੀ ਦਾ। ਸੋ ਬਿਲਕੁਲ ਜੀ, ਜਿਨ੍ਹਾਂ ਦਾ ਇਹ ਤਿਉਹਾਰ ਹੈ, ਬਿਲਕੁਲ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ। ਅਤੇ ਫਿਰ
ਰੱਬ ਦਾ ਨਾਮ ਲੈਣਾ ਤਾਂ ਬੜਾ ਜ਼ਰੂਰੀ ਹੈ ਜੀ ਜ਼ਿੰਦਗੀ ਦੇ ਵਿੱਚ। ਜੇ ਆਪਾਂ ਰੱਬ ਦਾ ਨਾਮ ਨਹੀਂ ਲੈਂਦੇ ਨਾ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ, ਕਿਉਂਕਿ ਦੁਨੀਆ ਦੇ ਵਿੱਚ ਜੋ ਵੀ ਕੁਛ ਹੁੰਦਾ ਹੈ, ਜੋ ਵੀ ਕੁਛ ਕੀਤਾ ਗਿਆ ਹੈ, ਸਿਰਜਣਾ ਕੀਤੀ ਗਈ ਹੈ ਇਸ ਪੂਰੇ ਵਰਲਡ ਦੀ, ਉਹ ਰੱਬ ਨੇ ਹੀ ਕੀਤੀ ਹੈ। ਸੋ ਜਿਹੜਾ ਰੱਬ ਹੈ ਨਾ, ਉਹੀ ਨੰਬਰ 1 ਤੇ ਹੈ। ਸੋ ਇਸ ਕਰਕੇ ਤੁਸੀਂ ਜੇਕਰ ਗੱਲਬਾਤ ਆਪਾਂ ਰੱਬ ਦੀ ਕਰਦੇ ਹਾਂ ਤਾਂ ਕਹਿੰਦੇ ਆ ਵੀ ਰੱਬ ਨੂੰ ਧਿਆਉਣਾ ਜ਼ਰੂਰ ਚਾਹੀਦਾ ਹੈ ਨਾ। ਸੋ ਬਿਲਕੁਲ ਜੀ, ਜਿਹੜੇ ਵੀ ਧਰਮ ਨੂੰ ਆਪਾਂ ਮੰਨਦੇ ਹਾਂ, ਸੋ ਉਸ ਧਰਮ ਦੀ ਆਪਾਂ ਪੂਜਾ ਕਰੀਏ ਤੇ ਜ਼ਰੂਰ ਜਿਹੜੀ ਸਫਲਤਾ ਵੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਿਲਦੀ ਹੈ।

0: हेलो जी सरांश, सत श्री अकाल। हेलो हेलो सरांश, आवाज नहीं आ रही थोड़ी। ते मैनू लगता भी ना कोई प्रॉब्लम जड़ी फोन दे विच आ गई है, इस करके आवाज नहीं आ रही। सो मैं देखती हाँ अपने फोन ते ही जड़ी गलबात करते हैं आप सरांश दे नाल। सरांश तुसी ना मेरा फोन जड़ा हैगा वही कनेक्ट करो, मेरा सेल नंबर है जड़ा 6477652340, फिर थोड़े नाल आपां गलबात करते हैं। 647-765-2340 ते आपां सरांश नाल गलबात करिए, क्योंकि यूनी ग्लोबल एडवाइजरी इंक तो सानू बहुत वधिया जड़ी है लोन दवाया जा रहा है, फंड दवाया जा रहा है, ते उदे लई आपां एजुकेशन लै सकते हैं, ते नाल दी नाल जड़े अपने घर दे खर्च हैगे आ जी उहनां नूं आपां चला सकते हैं। सो इस करके तुसी जरूर यूनी ग्लोबल एडवाइजरी इंक नूं कॉल करनी है जी, जेकर तुसी एजुकेशन लेना चाहते हो, क्योंकि ये गवर्नमेंट दा ही प्लान हैगा, गवर्नमेंट ही थानू फंड है जिहड़ा वह मुहैया करा रही है। सो यूनी ग्लोबल एडवाइजरी इंक दा नंबर नोट कर लो, 437-264-3175 नंबर सारांश दा हैगा। बाकी आपां गलबात करांगे कि इहदे लई एलिजिबिलिटी की बनती है, किहड़े किहड़े कोर्स आपां कर सकते हैं, है ना। ते फिर तुसी जिहड़ी हैगी है जाके ऑफिस दे विच पूरी गलबात इन्हां नाल अपनी खोल सकते हो, जिहड़े जिहड़े तुहाडे क्वेश्चन माइंड दे विच हुंदे आ उह तुसी कर सकदे हो यूनी ग्लोबल एडवाइजरी इंक दे नाल 437-264-3175। ते लो जी आपां हुण जिहड़ियां मेन न्यूज़ वल वधीए। जिहड़े ना आपां इत्थे देख रहे हां अपने कैनेडा दे विच, सो मिस्टर मार्क कारने जिहड़े प्राइम मिनिस्टर ऑफ कैनेडा हैगे आ, सो उह प्राइवेट इन्वेस्टर्स नूं इत्थे बुला रहे आ ਤਾਂ ਕਿ ਉਹ ਇੱਥੇ ਆਪਣੇ ਬਿਜ਼ਨਸ ਜਿਹੜੇ ਸਟਾਰਟ ਕਰ ਸਕਣ, ਜਿਹਦੇ ਨਾਲ ਸਾਡਾ ਜਿਹੜਾ ਇਨਫਰਾਸਟ੍ਰਕਚਰ ਆ ਉਹਦੇ 'ਚ ਵਾਧਾ ਹੋਵੇ, ਇਕੋਨਮੀ ਦੇ ਵਿੱਚ ਵਾਧਾ ਹੋਵੇ। ਸੋ ਕੈਨੇਡਾ ਦੀ ਜਿਹੜੀ ਇਕੋਨਮੀ ਹੈ ਨਾ ਉਹਨੂੰ ਮਜ਼ਬੂਤ ਕਰਨ ਦੇ ਲਈ ਟੋਰੋਂਟੋ ਦੇ ਵਿੱਚ ਜਿਹੜੀ ਹੈ ਉਹ ਕਾਨਫਰੰਸ ਹੈ ਜੀ, ਇਨਵੈਸਟਮੈਂਟ ਕਾਨਫਰੰਸ ਉਹ ਚੱਲ ਰਹੀ ਹੈ। ਅਤੇ ਇਹ ਜਿਹੜੀ ਇਨਵੈਸਟਮੈਂਟ ਕਾਨਫਰੰਸ ਹੈਗੀ ਹੈ 14 ਤਰੀਕ ਯਾਨੀ ਕਿ ਕੱਲ੍ਹ ਤੋਂ ਸ਼ੁਰੂ ਹੋਈ ਹੈ, 14 ਅਤੇ 15, ਅੱਜ 15 ਤਰੀਕ ਹੈ, ਸੋ ਅੱਜ ਵੀ ਹੈ, 2 ਦਿਨ ਦੀ ਇਹ ਕਾਨਫਰੰਸ ਹੈਗੀ ਹੈ ਇਨਵੈਸਟਮੈਂਟ ਕਾਨਫਰੰਸ। ਸੋ ਇਹਦੇ ਵਿੱਚ ਟੋਰੋਂਟੋ ਦੇ ਵਿੱਚ ਜਿਹੜੀ ਇਨਵੈਸਟਮੈਂਟ ਕਾਨਫਰੰਸ ਹੈਗੀ ਹੈ, ਇਹਦੇ ਵਿੱਚ ਵਰਲਡ ਦੇ ਜਿਹੜੇ ਇਨਵੈਸਟਰਸ ਹੈਗੇ ਆ ਉਹਨਾਂ ਨੂੰ ਬੁਲਾਇਆ ਅਤੇ ਉਹ ਇੱਥੇ ਪਹੁੰਚੇ ਹੋਏ ਆ, ਅਤੇ ਇਹ 2 ਦਿਨ ਜਿਹੜੀ ਕਾਨਫਰੰਸ ਚੱਲਣੀ ਆ ਔਰ ਨੈਕਸਟ 5 ਈਅਰਸ ਦੇ ਲਈ ਕੈਨੇਡਾ ਦੇ ਵਿੱਚ ਲਗਭਗ $1 ਟ੍ਰਿਲੀਅਨ, ਪੰਜਾਬੀ 'ਚ ਆਪਾਂ ਕਹਿੰਦੇ ਹਾਂ $1 ਖਰਬ, 1 ਟ੍ਰਿਲੀਅਨ ਯਾਨੀ ਕਿ $1 ਖਰਬ ਦੀ ਜਿਹੜੀ ਇਨਵੈਸਟਮੈਂਟ ਹੈ ਉਹ ਕੀਤੀ ਜਾਣੀ ਹੈ। ਔਰ ਓਨਟੈਰੀਓ ਦੇ ਜਿਹੜੇ ਪ੍ਰੀਮੀਅਰ ਹੈ ਮਿਸਟਰ ਡੱਗ ਫੋਰਡ, ਉਹਨਾਂ ਨੇ ਵੀ ਦੱਸਿਆ ਕਿ ਜਿਹੜੀ ਇਹ ਕਾਨਫਰੰਸ ਹੈਗੀ ਹੈ ਇਹਦੇ ਵਿੱਚ ਦੂਜੇ ਦੇਸ਼ਾਂ ਤੋਂ ਜਿਹੜੇ ਇਨਵੈਸਟਰ ਹੈ ਉਹ ਪਹੁੰਚੇ ਹੋਏ ਆ, ਜਿਵੇਂ ਕੁਵੈਤ ਤੋਂ ਆਏ ਹੋਏ ਆ ਜੀ, ਮਲੇਸ਼ੀਆ ਤੋਂ, ਕਤਰ ਤੋਂ, ਨਾਰਵੇ, ਜਾਪਾਨ, ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ ਹੈ ਜੀ ਜਿਨ੍ਹਾਂ ਦੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਆ, ਅਤੇ ਗੱਲਬਾਤ ਚੱਲ ਰਹੀ ਹੈ, ਕੁਝ ਡੀਲਸ ਹੋ ਗਈਆਂ, ਕੁਝ ਹੋਣੀਆਂ, ਕਿਉਂਕਿ ਇਹ 2 ਦਿਨ ਹੈਗੇ ਆ, ਕੱਲ੍ਹ ਦਾ 14 ਤਰੀਕ ਦਾ ਦਿਨ ਲੰਘ ਗਿਆ, ਅੱਜ 15 ਤਰੀਕ ਹੈ ਅਤੇ ਅੱਜ ਚੱਲ ਰਹੀ ਹੈ ਟੋਰੋਂਟੋ ਦੇ ਵਿੱਚ। ਸੋ ਇਹਦੇ ਵਿੱਚ ਕੀ ਹੈ ਜੀ ਕਿ ਜਿਹੜੀ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਕਿਵੇਂ ਵਧਾਇਆ ਜਾਏ, ਕਿਹੜੇ ਕਿਹੜੇ ਬਿਜ਼ਨਸਿਸ ਇੱਥੇ ਜਿਹੜੇ ਆ ਲਗਾਏ ਜਾ ਸਕਣ, ਔਰ ਐਬਰੋਡ ਤੋਂ ਆ ਕੇ ਉਹਨਾਂ ਨੇ ਇਹ ਪ੍ਰੋਜੈਕਟ ਆ ਜਿਹੜੇ ਉਹ ਲਾਉਣੇ ਆ। ਸੋ 15 ਨਵੇਂ ਪ੍ਰੋਜੈਕਟ ਆ ਜਿਹੜੇ ਉਹਨਾਂ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਣੀ ਹੈ, ਔਰ ਇਸ ਦੇ ਨਾਲ ਨਾਲ ਜਿਹੜੇ ਇਨਵੈਸਟਮੈਂਟ ਕਾਨਫਰੰਸ ਹੈ ਉਹਦਾ ਵਿਰੋਧ ਵੀ ਕੀਤਾ ਜਾ ਰਿਹਾ, ਔਰ ਜਿਹੜੇ ਵਿਰੋਧ ਕਰਨ ਵਾਲੇ ਆ ਉਹ ਹੈਗੇ ਜੀ ਆਪਣੇ ਇੱਥੇ ਦੇ ਮੂਲ ਨਿਵਾਸੀ ਜਿਹੜੇ ਇੰਡੀਜੀਨੀਅਸ ਪੀਪਲ ਹੈਗੇ ਆ, ਉਹ ਉਸ ਚੀਜ਼ ਦਾ ਵਿਰੋਧ ਕਰ ਰਹੇ ਆ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਕਿਉਂ? ਕਿਉਂਕਿ ਜਿਹੜੇ ਸਾਡੇ ਇੱਥੇ ਦੀ ਚੀਜ਼ਾਂ ਹੈਗੀਆਂ ਯਾਨੀ ਕਿ ਚਾਹੇ ਖਣਿਜ ਆਪਾਂ ਕਹਿ ਸਕਦੇ ਹਾਂ ਜਾਂ ਹੋਰ ਪਦਾਰਥ ਕਹਿ ਸਕਦੇ ਹਾਂ, ਉਹਨਾਂ ਦਾ ਦੁਰਉਪਯੋਗ ਹੋਣਾ ਕਹਿੰਦੇ। ਸੋ ਇਸ ਕਰਕੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਪਰ ਜਿਵੇਂ ਆਪਾਂ ਦੇਖ ਰਹੇ ਹਾਂ ਕਿ US ਦੇ ਨਾਲ ਸਾਡੇ ਸੰਬੰਧ ਜ਼ਿਆਦਾ ਵਧੀਆ ਨਹੀਂ ਰਹੇ, ਪਹਿਲਾਂ ਜ਼ਿਆਦਾ US 'ਤੇ ਆਪਾਂ ਨਿਰਭਰ ਕਰਦੇ ਸੀ, ਪਰ ਹੁਣ ਦੇਖਣ ਦੇ ਵਿੱਚ ਇਹ ਆਇਆ ਕਿ ਆਪਾਂ ਨੂੰ ਆਪਣਾ ਹੀ ਕੁਛ ਕਰਨਾ ਪੈਣਾ, ਜਿਹਦੇ ਵਿੱਚ ਜੇ ਅਸੀਂ ਕਰਾਂਗੇ ਤੇ ਇੱਕ ਤਾਂ ਜਿਹੜੇ ਸਾਡੇ ਮਿਨਰਲਸ ਹੈ ਜਾਂ ਸਾਡੇ ਜੋ ਵੀ ਇੱਥੇ ਹੈਗਾ ਕੈਨੇਡਾ ਦੇ ਵਿੱਚ ਉਹਦੀ ਜਿਹੜੀ ਹੈ ਉਹਦਾ ਯੂਜ਼ ਹੋ ਸਕੂਗਾ, ਤੇ ਬਾਕੀ ਜਿਹੜੇ ਫੋਰਨ ਇਨਵੈਸਟਰਸ ਇੱਥੇ ਬੁਲਾਏ ਆ ਉਹ ਇੱਥੇ ਜਦੋਂ ਇਨਵੈਸਟਮੈਂਟ ਕਰਨਗੇ ਉਹਦੇ ਨਾਲ ਸਾਡੀ ਇਕਨੋਮੀ ਜਿਹੜੀ ਬੂਸਟ ਕਰੂਗੀ, ਜਦੋਂ ਇੰਡਸਟਰੀਜ਼ ਲੱਗਣਗੀਆਂ ਵੱਖੋ ਵੱਖਰੀਆਂ ਤੇ ਉਹਦੇ ਨਾਲ ਸਾਨੂੰ ਬੈਨੀਫਿਟ ਹੋਊਗਾ ਕੈਨੇਡਾ ਨੂੰ, ਤੇ ਨਾਲ ਦੀ ਨਾਲ ਜਿਹੜੀਆਂ ਜੋਬਸ ਹੈਗੀਆਂ ਕੰਮ ਕਾਜ ਹੈਗੇ ਆ ਉਹ ਵੀ ਲੋਕਾਂ ਨੂੰ ਮਿਲਣਗੇ, ਸੋ ਇੰਪਲੋਇਮੈਂਟ ਵੀ ਇਹਦੇ ਨਾਲ ਵਧੂਗੀ, ਇਹ ਕਹਿਣਾ ਹੈਗਾ ਸਰਕਾਰ ਦਾ। ਤੇ ਬਾਕੀ ਦੇਖਦੇ ਹਾਂ ਕਿਉਂਕਿ ਜਿਹੜੇ ਇੱਥੇ ਦੇ ਇੰਡੀਜੀਨੀਅਸ ਪੀਪਲ ਹੈਗੇ ਆ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਕਿ ਕਲਾਈਮੇਟ ਨੂੰ ਖਤਰਾ ਹੋ ਜਾਣਾ ਜੇ ਜ਼ਿਆਦਾ ਇੰਡਸਟਰੀਆਂ ਲੱਗ ਗਈਆਂ ਇੱਥੇ, ਹੈ ਨਾ, ਰੈਜ਼ੀਡੈਂਸ਼ੀਅਲ ਜਿਹੜੇ ਹੈਗੇ ਆ ਉਹਨਾਂ ਨੂੰ ਖਤਰਾ ਹੋ ਜਾਣਾ, ਸੋ ਇਸ ਕਰਕੇ ਜਿਹੜੇ ਇਹ ਕਾਰਕੁਨ ਹੈਗੇ ਆ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਤੇ ਬਾਕੀ ਹੁਣ ਕਹਿੰਦੇ ਆ ਵੀ ਜੇ ਤੁਸੀਂ ਇੰਡਸਟਰੀ ਲਾਉਣੀ ਹੀ ਹੈ ਆਪਣੀ ਲਾਓ ਇੱਥੇ ਕੈਨੇਡਾ ਦੀ ਹੀ, ਬਾਹਰ ਜਿਹੜੇ ਫੋਰਨਰਸ ਹੈਗੇ ਆ ਫੋਰਨ ਕੰਟਰੀਜ਼ ਹੈਗੇ ਆ ਉਹਨਾਂ ਦੇ ਹੱਥ ਦੇ ਵਿੱਚ ਇੱਥੇ ਦੀ ਬਾਗਡੋਰ ਨਾ ਸੰਭਾਲੋ। ਵੈਸੇ ਤਾਂ ਜੇ ਆਪਾਂ ਨਾ ਥੋੜ੍ਹਾ ਜਿਹਾ ਧਿਆਨ ਦੇਈਏ, ਜਦੋਂ ਆਪਾਂ ਸਾਡਾ ਇੰਡੀਆ ਉਂਝ ਗੁਲਾਮ ਹੋਇਆ ਸੀਗਾ, ਹੈ ਨਾ, ਅਤੇ ਉਹਦੇ ਵਿੱਚ ਆਪਾਂ ਨੇ ਕੀ ਦੇਖਿਆ ਸੀਗਾ ਕਿ ਜਿਹੜੀ ਈਸਟ ਇੰਡੀਆ ਕੰਪਨੀ ਸੀਗੀ 1600 ਦੇ ਵਿੱਚ ਉਹ ਵਪਾਰ ਹੀ ਕਰਨ ਆਈ ਸੀਗੀ, ਸੋ ਉਸ ਤੋਂ ਬਾਅਦ ਜਦੋਂ ਜਿਵੇਂ ਕਹਿੰਦੇ ਨਾ ਹੌਲੀ ਹੌਲੀ ਪੈਰ ਪਸਾਰ ਲੈਂਦੇ ਆ ਉਹ ਚੀਜ਼ ਫਿਰ ਅੰਗਰੇਜ਼ਾਂ ਨੇ ਕੀਤਾ ਸੀਗਾ, ਅਤੇ ਅੰਗਰੇਜ਼ਾਂ ਨੇ ਹੌਲੀ ਹੌਲੀ ਰਿਆਸਤਾਂ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੂੰ ਆਪਣੇ ਵੱਸ 'ਚ ਕਰ ਲਿਆ ਵੱਖੋ ਵੱਖ ਤਰੀਕਿਆਂ ਦੇ ਨਾਲ, ਹੈ ਨਾ, ਉਹਨਾਂ ਨੂੰ ਕੋਈ ਬੈਨੀਫਿਟਸ ਦੇ ਕੇ ਕੋਈ ਕੁਛ ਕਰਕੇ, ਅਤੇ ਫਿਰ ਦੇਖ ਲਓ ਵੀ ਉਹਨਾਂ ਨੇ ਮਾਲਕੀ ਹੀ ਕਰ ਲਈ ਸੀ। ਪਰ ਇਹ ਤਾਂ ਜਿਹੜੇ ਸਾਡੇ ਆਜ਼ਾਦੀ ਦੇ ਪਰਵਾਨੇ ਸੀਗੇ ਉਹਨਾਂ ਨੇ ਜੁਝਾਰੂ ਕੰਮ ਕੀਤੇ ਅਤੇ ਫਿਰ ਜੂਝੇ ਪੂਰਾ ਆਪਣੀ ਆਜ਼ਾਦੀ ਨੂੰ ਪਾਉਣ ਵਾਸਤੇ, ਫਿਰ ਆਜ਼ਾਦ ਹੋਇਆ ਸੀਗਾ ਭਾਰਤ। ਪਰ ਇੱਥੇ ਹੁਣ ਇਹ ਚੀਜ਼ ਨੂੰ ਵੀ ਵਾਚਣਾ ਹੋਏਗਾ, ਦੇਖਣਾ ਹੋਏਗਾ ਵੀ ਕਿਤੇ ਇੱਦਾਂ ਦਾ ਕੁਛ ਹੌਲੀ ਹੌਲੀ ਕੁਛ ਇੱਦਾਂ ਦਾ ਨਾ ਹੋ ਜਾਵੇ। ਪਰ ਚਲੋ ਇਹ ਹੈਗਾ ਵੀ ਕਿਸੇ ਇੱਕ ਕੰਟਰੀ ਨਾਲ ਨਹੀਂ ਹੋ ਰਿਹਾ ਵਾਹ ਵਾਸਤਾ, ਜਾਂ ਇੱਕ ਕੰਟਰੀ ਨੂੰ ਨਹੀਂ ਯੈਸ ਕੀਤੀ ਗਈ, ਸੋ ਕਈ ਕੰਟਰੀਜ਼ ਇਹਦੇ 'ਚ ਹੈਗੇ ਆ ਜਿਹੜੇ ਇੱਥੇ ਇਨਵੈਸਟਮੈਂਟ ਕਰਨਗੇ। ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਸਾਰਾ ਕੁਛ ਸਹੀ ਤਰੀਕੇ ਦੇ ਨਾਲ ਹੋ ਹੀ ਜਾਊਗਾ, ਕੋਈ ਪ੍ਰੋਬਲਮ ਤਾਂ ਨਹੀਂ ਹੋਣ ਵਾਲੀ, ਹੈ ਨਾ, ਇਹ ਹੌਲੀ ਹੌਲੀ ਪਤਾ ਲੱਗੂਗਾ। ਅਤੇ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ। ਬਾਕੀ ਹੁਣ ਨੇ ਤਾਂ ਮੈਂ ਤੁਹਾਡੇ ਵਿਚਾਰ ਵੀ ਲੈਣੇ ਸੀ, ਪਰ ਜਿਹੜਾ ਆਪਣਾ ਫੋਨ ਹੈਗਾ ਜੀ ਉਹ ਵਰਕ ਨਹੀਂ ਕਰ ਰਿਹਾ, ਅਤੇ ਫਿਰ ਪ੍ਰੋਬਲਮ ਜਿਹੜੀ ਆ ਜਾਣੀ ਹੈ। ਬਾਕੀ ਜਿੰਨੇ ਸਾਡੇ ਆਪਣੇ ਸਪੋਂਸਰ ਹੈਗੇ ਆ ਉਹ ਮੈਨੂੰ ਮੇਰੇ ਫੋਨ 'ਤੇ ਕਾਲ ਕਰ ਲਓ, ਹੈ ਨਾ, ਸੋ ਮੈਂ ਫਿਰ ਜਿਹੜਾ ਹੈਗਾ ਆਪਣੇ ਫੋਨ ਦੁਆਰਾ ਤੁਹਾਡੀ ਆਵਾਜ਼ ਆਪਣੇ ਜਿਹੜੀ ਲਿਸਨਰਸ ਹੈਗੇ ਉਹਨਾਂ ਤੱਕ ਪਹੁੰਚਾ ਦੂੰਗੀ। ਮੇਰਾ ਫੋਨ ਨੰਬਰ ਹੈਗਾ 647-765-2340, ਇਹ 'ਤੇ ਤੁਸੀਂ ਕਾਲ ਕਰ ਲਓ। ਸਾਰਾਂਸ਼ ਅਤੇ ਪਰਮਜੀਤ ਦਿਓਲ ਜੀ ਤੁਸੀਂ ਇੱਥੇ ਕਾਲ ਕਰ ਲਓ, ਅਤੇ ਤੁਹਾਡੀ ਗੱਲਬਾਤ ਫਿਰ ਆਪਾਂ ਸੁਣ ਲੈਂਦੇ ਹਾਂ। ਅਤੇ ਜਿਹੜੇ ਮਿਸਟਰ ਮਾਰਕ ਕਰਨੀ ਹੈ ਜੀ, ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਾਈਵੇਟ ਇਨਵੈਸਟਰਸ ਨੂੰ ਓਪਰੇਟ ਕਰਨ ਦੇ ਲਈ ਜਿਹੜੇ 4 ਆਪਣੇ ਏਅਰਪੋਰਟ ਹੈਗੇ ਲਾਰਜੈਸਟ ਏਅਰਪੋਰਟ, ਇਹ ਵੀ ਉਹਨਾਂ ਨੂੰ ਸੌਂਪਣੇ ਆ ਇਹਨਾਂ ਨੇ। ਟੋਰੋਂਟੋ ਪੀਅਰਸਨ ਏਅਰਪੋਰਟ ਆ, ਉਹਦੇ 'ਚ ਮੋਂਟਰੀਅਲ ਦਾ ਏਅਰਪੋਰਟ ਹੈ, ਕੈਲਗਰੀ ਦਾ ਅਤੇ ਵੈਨਕੂਵਰ ਦਾ। ਸੋ ਇਹ ਮਿਸਟਰ ਮਾਰਕ ਕਾਰਨੀ ਨੇ ਕਿਹਾ ਵੀ ਉਹ ਚਾਹੁੰਦੇ ਆ ਕਿ ਜਿਹੜੇ ਪ੍ਰਾਈਵੇਟ ਇਨਵੈਸਟਰ ਹੈਗੇ ਆ ਉਹ ਕੈਨੇਡਾ ਦੇ ਇਹ 4 ਜਿਹੜੇ ਲਾਰਜੈਸਟ ਏਅਰਪੋਰਟਸ ਹੈਗੇ ਆ ਇਹਨਾਂ ਨੂੰ ਜਿਹੜਾ ਦੇਖਣ ਅਤੇ ਇਹਨਾਂ ਦਾ ਕਾਰੋਬਾਰ ਸੰਭਾਲਣ। ਬਾਕੀ ਫਿਰ ਦੇਖਦੇ ਹਾਂ ਜੀ ਕਿਵੇਂ ਕੀ ਹੁੰਦਾ। ਅਤੇ ਬਾਕੀ ਇੱਕ ਟੋਰੋਂਟੋ ਪੁਲਿਸ ਨੇ ਇੱਕ 17 ਸਾਲ ਦੇ ਲੜਕੇ ਦੀ ਪਹਿਚਾਣ ਕੀਤੀ ਹੈ ਜੀ, ਜਿਹਨੂੰ ਗੋਲੀ ਮਾਰੀ ਗਈ ਹੈ ਜੀਨ ਅਤੇ ਫਿੰਚ 'ਤੇ। ਇਹ ਸ਼ੂਟਿੰਗ ਦੇ ਵਿੱਚ ਇਸ 17 ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ, ਪਰ ਜਿਹਨੇ ਇਹ ਕਾਰਨਾਮਾ ਕੀਤਾ ਉਹਨੂੰ ਹਾਲੇ ਪੁਲਿਸ ਲੱਭ ਰਹੀ ਹੈ। ਉਹ ਫਰਾਰ ਹੋ ਗਿਆ, ਮਿਲਿਆ ਨਹੀਂ ਕੌਣ ਹੈ, ਕਿਹਨੇ ਕੀਤਾ, ਕਿਉਂ ਕੀਤਾ। ਸੋ ਵੈਰੀ ਸੈਡ ਹੈ। ਸੋ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜਿਹਦੇ ਵਿੱਚ ਕਿਸੇ 'ਤੇ ਵੀ ਚਾਕੂ ਚਲਾ ਦਿੱਤਾ ਜਾਂਦਾ, ਕਿਸੇ 'ਤੇ ਵੀ ਜਿਹੜੀ ਹੈ ਉਹ ਗੋਲੀ ਚਲਾ ਦਿੱਤੀ ਜਾਂਦੀ ਹੈ, ਇਟਸ ਵੈਰੀ ਸੈਡ ਹੈ। ਸੋ 17 ਸਾਲ ਕੀ ਉਮਰ ਹੁੰਦੀ ਹੈ, ਹੈ ਨਾ, ਪਤਾ ਨਹੀਂ ਕੀ ਰੀਜ਼ਨ ਬਣ ਗਿਆ ਹੋਣਾ ਕਿ ਉਹ 'ਤੇ ਗੋਲੀ ਚਲਾ ਦਿੱਤੀ ਅਤੇ ਉਹਦੀ ਮੌਤ ਹੋ ਗਈ। ਸੋ ਵੈਰੀ ਵੈਰੀ ਸੈਡ, ਵੈਰੀ ਵੈਰੀ ਸੈਡ ਹੈ। ਅਤੇ ਲਓ ਜੀ, ਨਿਊ ਟੈਰਿਫਸ ਹਿੱਟ ਕੈਨੇਡਾ ਐਸ ਕਾਰਨੀ ਕੋਰਟਸ EU ਪਾਰਟਨਰਸ਼ਿਪ, ਕਿਉਂਕਿ ਜਿਹੜੇ ਮਿਸਟਰ ਮਾਰਕ ਕਾਰਨੀ ਹੈ ਨਾ ਉਹ ਯੂਰੋਪੀਅਨ ਯੂਨੀਅਨ ਦੇ ਨਾਲ ਪਾਰਟਨਰਸ਼ਿਪ ਕਰਨ ਦੀ ਗੱਲਬਾਤ ਕਰ ਰਹੇ ਆ, ਹੈ ਨਾ, ਅਤੇ ਫਿਰ ਕਹਿੰਦੇ ਆ ਵੀ ਉੱਧਰ ਫਿਰ ਨਾਲ ਦੀ ਨਾਲ ਜਿਹੜੇ ਟੈਰਿਫ ਹੈ ਨਵੇਂ ਥੋਪ ਦਿੱਤੇ ਜਾਂਦੇ ਆ। ਮਿਸਟਰ ਡੋਨਲਡ ਟਰੰਪ ਵੱਲੋਂ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸਾਡੀ ਗੱਲ ਨਹੀਂ ਮੰਨੀ ਜਾ ਰਹੀ, ਜਾਂ ਦੂਜੇ ਦੇਸ਼ਾਂ ਨਾਲ ਸੰਬੰਧ ਬਣਾਉਣ ਦੀ ਗੱਲਬਾਤ ਕੈਨੇਡਾ ਕਰ ਰਿਹਾ ਜਾਂ ਮਿਸਟਰ ਮਾਰਕਰ ਨਹੀਂ ਕਰ ਰਿਹਾ, ਫਿਰ ਉਹ ਨਾਲ ਦੀ ਨਾਲ ਟੈਰਿਫ ਜਿਹੜੇ ਆ ਉਹ ਲਾਉਣ ਦੀ ਗੱਲਬਾਤ, ਵਧਾਉਣ ਦੀ ਗੱਲਬਾਤ ਜਿਹੜੀ ਕਰ ਦਿੰਦੇ ਆ। ਸੋ ਹੁਣ ਕਿਉਂਕਿ ਮਿਸਟਰ ਮਾਰਕਾਰਨੀ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਦੇ ਨਾਲ ਪਾਰਟਨਰਸ਼ਿਪ ਕਰਨ ਦੀ ਵਿਚਾਰ ਉਹ ਕਰ ਰਹੇ ਆ, ਅਤੇ ਫਿਰ ਕਹਿੰਦੇ ਆ ਨਿਊ ਟੈਰਿਫ ਜਿਹੜੇ ਆ ਉਹ ਲੱਗ ਸਕਦੇ ਆ। ਸੋ ਬਿਲਕੁਲ ਜੀ, ਇਹ ਬੜਾ ਨਾ ਟੈਰਿਫ ਨੇ ਬੜਾ ਜਿਹੜਾ ਦੁਨੀਆ ਨੂੰ ਦੁਖੀ ਕੀਤਾ ਹੋਇਆ, ਸਾਰੇ ਜਿਹੜੇ ਲੋਕ ਹੈ ਬਹੁਤ ਤੰਗ ਹੈ ਕਿ ਜਿਹੜੇ ਕੀਮਤ ਹੈ ਹਰ ਇੱਕ ਚੀਜ਼ ਦੀਆਂ ਉਹ ਵਧੀ ਜਾ ਰਹੀਆਂ, ਜਿਹਦੇ ਕਰਕੇ ਕਿ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ, ਕਿਉਂਕਿ ਇਨਕਮ ਤਾਂ ਉਨੀ ਹੈ, ਇਨਕਮ ਤਾਂ ਵੱਧ ਨਹੀਂ ਰਹੀ। ਜੇ ਆਪਾਂ ਚਲੋ ਇੱਥੇ ਦੀ ਸਰਕਾਰ ਦੀ ਵੀ ਗੱਲ ਕਰਦੇ ਹਾਂ ਕਿ ਇਹਨਾਂ ਨੇ ਕੁਛ ਲੋਕਾਂ ਦੀ ਜਿਹੜੀ ਮਿਨੀਮਮ ਵੇਜ ਹੁੰਦੇ ਆ ਉਹਨੂੰ ਵਧਾਉਣ ਦੀ ਜੇ ਗੱਲ ਕਰਦੇ ਤਾਂ ਉਹ ਸੈਂਟਾਂ ਦੇ ਵਿੱਚ ਵਧਾਉਂਦੇ ਆ, ਅਤੇ ਜਦੋਂ ਕੀਮਤਾਂ ਵੱਧਦੀਆਂ ਚੀਜ਼ਾਂ ਦੀਆਂ ਫਿਰ ਉਹ ਡਾਲਰਾਂ ਦੇ ਵਿੱਚ ਵੱਧਦੀਆਂ, ਫਿਰ ਇੱਕ ਦੋ ਵੀ ਨਹੀਂ ਪਤਾ ਨਹੀਂ ਕਿੰਨੇ ਕੁ ਡਾਲਰ ਜਿਹੜੇ ਵਧਾ ਦਿੱਤੇ ਜਾਂਦੇ ਆ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਅਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਤੁਸੀਂ ਮੈਨੂੰ ਫੋਨ ਕਾਲ ਮੇਰੇ ਫੋਨ 'ਤੇ ਹੀ ਕਰ ਸਕਦੇ ਹੋ, 647-735-2340 6477-652-3340 'ਤੇ ਗੱਲਬਾਤ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਜੀ। ਗੁਰਜੀਤ ਭਾਅ ਜੀ ਦੀ ਕਾਲ ਆਈ ਹੈ, ਦੇਖਦੇ ਹਾਂ ਆਵਾਜ਼ ਆਉਂਦੀ ਹੈ ਕਿ ਨਹੀਂ ਆਉਂਦੀ। ਹਾਂਜੀ ਭਾਅ ਜੀ, ਕੀ ਹਾਲ ਚਾਲ? ਨਹੀਂ ਆਵਾਜ਼ ਨਹੀਂ ਆ ਰਹੀ, ਮੇਰੇ ਨਾ ਚੱਕਰ ਪੈ ਗਿਆ ਫੋਨ 'ਚ, ਬੰਦ ਹੀ ਹੋ ਗਿਆ। ਅਤੇ ਗੁਰਜੀਤ ਭਾਅ ਜੀ ਤੁਸੀਂ ਸਟੂਡੀਓ ਦੇ ਵਿੱਚ ਕਾਲ ਨਾ ਕਰੋ, ਤੁਸੀਂ ਮੇਰੇ ਫੋਨ 'ਤੇ ਕਰੋ ਕਾਲ, 647-765-2340 6477-652-3340 'ਤੇ ਕਰ ਲਓ, ਫਿਰ ਮੈਂ ਤੁਹਾਡੀ ਗੱਲਬਾਤ ਜਿਹੜੀ ਆ ਉਹ ਸੁਣ ਲੈਂਦੀ ਹਾਂ। ਅਤੇ ਲਓ ਜੀ, ਇੱਕ ਨੰਬਰ ਤੁਸੀਂ ਨੋਟ ਕਰੋ ਅਪਲਾਇੰਸ ਜੰਕਸ਼ਨ ਦਾ। ਅਪਲਾਇੰਸ ਜੰਕਸ਼ਨ 'ਤੇ ਮਨਜੀਤ ਕਹਿੰਦੇ ਆ ਕਿ ਬੜੇ ਵਧੀਆ ਤੁਹਾਨੂੰ ਆਪਾਂ ਜਿਹੜੇ ਰੇਟ ਆ ਉਹ ਦੇਵਾਂਗੇ, ਅਤੇ ਤੁਸੀਂ ਕਾਲ ਕਰਨੀ ਹੈ ਅਪਲਾਇੰਸ ਜੰਕਸ਼ਨ 'ਤੇ ਜੇ ਅਪਲਾਇੰਸਿਸ ਲੈਣਾ ਚਾਹੁੰਦੇ ਹੋ।
1: ਮੈਂ ਨਵਾਂ ਕਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਵਾਰੀ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੰਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਇੰਸਿਸ ਕਿੱਥੋਂ ਲਈਏ।
2: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਇੰਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਇੰਸ ਜੰਕਸ਼ਨ, ਕਾਲ 905-450-0054
0: ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਤੇ ਸਾਡੇ ਨਾਲ ਗੁਰਮੀਤ ਜੁੜ ਗਿਆ। ਜੇਕਰ ਤੁਸੀਂ ਆਟੋ ਇੰਸ਼ੋਰੈਂਸ ਦੇ ਬੈਸਟ ਪਲਾਨ ਲੈਣਾ ਚਾਹੁੰਦੇ ਹੋ ਤੇ ਆਟੋ ਇੰਸ਼ੋਰੈਂਸ ਜ਼ਿਆਦਾ ਪੇ ਕਰ ਰਹੇ ਹੋ, ਤੇ ਤੁਸੀਂ ਗੁਰਮੀਤ ਨੂੰ ਕਰਨੀ ਹੈ ਕਾਲ, ਤੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਗੁਰਮੀਤ, ਕੀ ਹਾਲ ਚਾਲ?
3: ਹਾਂਜੀ, ਬਹੁਤ ਵਧੀਆ ਜੀ। ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਹੀ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
3: ਮੈਂ ਦੱਸਣਾ ਚਾਹੁੰਦੀ ਹਾਂ ਜੀ, ਜੇ ਤੁਹਾਡੀ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਜਾਂ ਰੈਂਟਲ ਪ੍ਰੋਪਰਟੀ, ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕਮਰਸ਼ੀਅਲ ਬਿਜ਼ਨਸ ਕਰ ਰਹੇ ਹੋ, ਤੁਸੀਂ ਕੋਈ ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਪਲੰਬਿੰਗ ਦਾ ਕੰਮ ਆ, ਲੈਂਡਸਕੇਪਿੰਗ ਦਾ ਕੰਮ ਆ, ਤੇ ਤੁਸੀਂ ਆਪਣੀ ਕਾਰ ਇੰਸ਼ੋਰੈਂਸ ਦੀ ਪ੍ਰਾਈਸ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਬੈਟਰ ਕਵਰੇਜ ਦੀ ਭਾਲ ਦੇ ਵਿੱਚ ਹੋ, ਜਾਂ ਤੁਹਾਡੇ ਘਰ ਦੇ ਵਿੱਚ ਯੰਗ ਬੱਚੇ ਨੇ ਜਿਨ੍ਹਾਂ ਦੇ ਕਰਕੇ ਇੰਸ਼ੋਰੈਂਸ ਤੁਹਾਡੀ ਬਹੁਤ ਜ਼ਿਆਦਾ ਹਾਈ ਹੋ ਚੁੱਕੀ ਆ, ਤੁਸੀਂ ਡੈਫੀਨੇਟਲੀ ਮੈਨੂੰ ਕਾਲ ਕਰੋ ਜੀ। ਮੈਂ ਪਿਛਲੇ 10 ਸਾਲ ਤੋਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਹਾਂ, ਤੁਹਾਡੇ ਲਈ ਮੈਂ ਤੁਹਾਡੀ ਕਵਰੇਜ ਦੇ ਅਕੋਰਡਿੰਗਲੀ ਵਧੀਆ ਤੁਹਾਨੂੰ ਕੋਟ ਪ੍ਰੋਵਾਈਡ ਕਰ ਸਕਦੀ ਹਾਂ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 289-952-7699। ਅਸੀਂ ਮਲਟੀਪਲ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕੰਮ ਕਰਦੇ ਹਾਂ, ਜਿਹੜੀ ਵੀ ਬੈਸਟ ਕਵਰੇਜ ਹੋਊਗੀ ਤੁਹਾਡੀਆਂ ਨੀਡਸ ਦੇ ਅਕੋਰਡਿੰਗਲੀ, ਤੁਹਾਡੇ ਰੈਕਟ ਦੇ ਅਕੋਰਡਿੰਗਲੀ, ਮੈਂ ਡੈਫੀਨੇਟਲੀ ਤੁਹਾਡੇ ਪੈਸੇ ਬਚਾਉਣ ਦੀ ਕੋਸ਼ਿਸ਼ ਕਰੂੰਗੀ। ਗਿਵ ਮੀ ਅ ਕਾਲ 289-952-7699 ਫਾਰ ਆਲ ਯੂਅਰ ਪਰਸਨਲ ਆਟੋ ਇੰਸ਼ੋਰੈਂਸ, ਕਮਰਸ਼ੀਅਲ ਬਿਜ਼ਨਸ ਵਹੀਕਲ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਜਾਂ ਜੇ ਤੁਹਾਡੇ ਕੋਲ ਮਲਟੀਪਲ ਰੈਂਟਲ ਪ੍ਰੋਪਰਟੀਜ਼ ਨੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲੋੜ ਦੇ ਲਈ 289-952-7699।
0: ਥੈਂਕ ਯੂ ਜੀ। ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਬਿਲਕੁਲ ਜੀ, ਤੁਸੀਂ ਗੱਲਬਾਤ ਜਿਹੜੀ ਹੈ ਗੁਰਮੀਤ ਨਾਲ ਕਰ ਸਕਦੇ ਹੋ 289-952-7699 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਪੀ ਐਲ ਪ੍ਰਾਈਮ ਲੁੱਕ ਸਟੂਡੀਓ ਦਾ ਨੰਬਰ ਵੀ ਨੋਟ ਕਰ ਲਓ ਜੀ, ਤੁਸੀਂ ਜੇ ਤੁਸੀਂ ਚਾਹੁੰਦੇ ਹੋ ਨਾ ਵਧੀਆ ਆਪਣੇ ਆਪ ਨੂੰ ਸਜਾਉਣਾ ਸੰਵਾਰਨਾ, ਅਤੇ ਕੋਈ ਫੇਸ਼ੀਅਲ ਤੁਸੀਂ ਕਰਾਉਣਾ ਚਾਹੁੰਦੇ ਹੋ, ਕਿਉਂਕਿ ਅੱਗੇ ਅੱਗੇ ਹੁਣ ਫੈਸਟੀਵਲ ਆਉਣੇ ਆ, ਹੈ ਨਾ, ਅਤੇ ਕਰਵਾ ਚੌਥ ਦਾ ਵਰਤ ਆਉਣਾ, ਤੇ ਉਹ ਤੁਸੀਂ ਫਿਰ ਉਦੋਂ ਬੀਬੀਆਂ ਭੈਣਾਂ ਪੂਰੀਆਂ ਐਨ ਤਿਆਰ ਹੁੰਦੀਆਂ। ਸੋ ਉਹਦੇ ਲਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਕੋਈ ਆਪਣਾ ਤੁਸੀਂ ਵਾਲਾਂ ਦਾ ਟ੍ਰੀਟਮੈਂਟ ਤੁਸੀਂ ਕਰਾਉਣਾ ਚਾਹੁੰਦੇ ਹੋ, ਕੈਰੇਟੀਨ ਜਾਂ ਫਿਰ ਬੋਟੋਕਸ ਕਰਾਉਣੇ, ਹਾਈਲਾਈਟਸ, ਰੂਟ ਟੱਚਅਪ, ਜਾਂ ਫਿਰ ਕੋਈ ਵਿਆਹ ਸ਼ਾਦੀ ਮੰਗਣਾ ਹੈਗਾ, ਹੈ ਨਾ, ਸੋ ਉਹਦੇ ਲਈ ਤੁਸੀਂ ਤਿਆਰ ਹੋਣਾ, ਜਾਂ ਵਿਆਹ ਹੈਗਾ ਬ੍ਰਾਈਡਲ ਮੇਕਅਪ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਨੰਬਰ ਨੋਟ ਕਰੋ ਜੀ। ਪੀ ਐਲ ਪ੍ਰਾਈਮ ਲੁੱਕ ਸਟੂਡੀਓ ਦਾ ਬਿਲਕੁਲ ਨਵਾਂ ਨਕੋਰ ਸਟੂਡੀਓ ਇਹ ਬਣਿਆ, ਇਹਨਾਂ ਦਾ ਸੈਲੋਨ ਜਿਵੇਂ ਆਪਾਂ ਕਹਿੰਦੇ ਹਾਂ, ਮੈਨ ਵੀਮੈਨ ਦੋਨਾਂ ਵਾਸਤੇ ਹੀ ਆ। ਸੋ ਨੰਬਰ ਤੁਸੀਂ ਨੋਟ ਕਰੋਗੇ ਜੀ ਇਹਨਾਂ ਦਾ, 416-722-4215, 416-722-4215, 416-722-4215 'ਤੇ ਗੱਲਬਾਤ ਕਰਨੀ ਹੈ। ਅਤੇ ਬਾਕੀ ਇੱਕ ਬੇਸਮੈਂਟ ਮੈਂ ਤੁਹਾਨੂੰ ਦੱਸਾਂ, ਜੇ ਤੁਸੀਂ ਕਾਲ ਕਰਨੀ ਹੈ ਬੇਸਮੈਂਟ ਜੇ ਤੁਹਾਨੂੰ ਚਾਹੀਦੀ ਹੈ, ਬ੍ਰੈਂਪਟਨ ਦੇ ਵਿੱਚ ਹੀ ਹੈ, ਅਤੇ ਫਿਰ ਤੁਸੀਂ ਗੱਲਬਾਤ ਕਰੋਗੇ 647-833-2771 'ਤੇ ਤੁਸੀਂ ਗੱਲਬਾਤ ਕਰਨੀ ਹੈ, 6478332771 'ਤੇ। ਇਹ ਬੇਸਮੈਂਟ 1 ਨਵੰਬਰ ਤੋਂ ਖਾਲੀ ਹੋਣੀ ਹੈ, ਵੈਸੇ ਕਹਿੰਦੇ ਆ ਕਿ 15 ਅਕਤੂਬਰ ਤੋਂ ਵੀ ਤੁਸੀਂ ਆ ਸਕਦੇ ਹੋ, ਠੀਕ ਹੈ, ਅਤੇ ਪਰ ਤੁਸੀਂ ਗੱਲਬਾਤ ਕਰ ਲਓ ਜੀ ਇਹਨਾਂ ਦੇ ਨਾਲ। ਔਰ ਇਹ ਕਹਿੰਦੇ ਆ ਵੀ ਸਾਨੂੰ ਵੈਜੀਟੇਰੀਅਨ ਬੰਦੇ ਹੀ ਚਾਹੀਦੇ ਆ ਜਿਹੜੇ ਰੈਂਟ 'ਤੇ ਆਉਣ, ਅਤੇ ਕੋਈ ਪੈਟ ਵੀ ਉਹਨਾਂ ਕੋਲ ਹੋਣਾ ਨਹੀਂ ਚਾਹੀਦਾ, ਜਿਵੇਂ ਕਈਆਂ ਨੇ ਆਪਣੇ ਪੈਟਸ ਰੱਖੇ ਹੋਏ ਹੁੰਦੇ ਆ, ਇਹ ਕਹਿੰਦੇ ਆ ਪੈਟਸ ਵੀ ਨਾ ਹੋਣ, ਵੈਜੀਟੇਰੀਅਨ ਬੰਦੇ ਹੋਣ, ਵਧੀਆ ਹੋਣ, ਅਤੇ ਕਿਉਂਕਿ ਇਹ ਆਪ ਹੀ ਬੜੇ ਵਧੀਆ ਬੰਦੇ ਹੈ ਨਾ। ਇਹ ਕਹਿੰਦੇ ਵੀ ਸਾਨੂੰ ਚਿੱਕ ਚਿੱਕ ਲੜਾਈ ਝਗੜਾ ਜਾਂ ਬੋਲ ਬੁਲਾਈ, ਉੱਚੀ ਉੱਚੀ ਰੌਲਾ ਰੱਪਾ, ਇਹ ਸਾਰਾ ਕੁਛ ਨਹੀਂ ਚੰਗਾ ਲੱਗਦਾ। ਸੋ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਬੇਸਮੈਂਟ ਤੁਸੀਂ ਕਿਰਾਏ 'ਤੇ ਲੈਣੀ ਹੈ 1 ਨਵੰਬਰ ਤੋਂ। ਨੰਬਰ ਨੋਟ ਕਰ ਲਓ ਜੀ, 647-833-2771, 6478332771 'ਤੇ ਤੁਸੀਂ ਕੰਟੈਕਟ ਕਰੋ। ਜੇਕਰ ਤੁਸੀਂ ਮੈਟਰਸਿਸ ਲੈਣੇ ਆ ਜੀ ਵਧੀਆ ਵਧੀਆ, ਕਿਉਂਕਿ ਨਾ ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਬ੍ਰੈਂਡਡ ਮੈਟਰਸਿਸ ਜਿਹੜੇ ਆਪਾਂ ਉਹ ਲੈ ਕੇ ਆਉਣੇ ਆ, ਪਰ ਇੱਕ ਤਾਂ ਉਹ ਮਹਿੰਗੇ ਪੈਂਦੇ ਆ, ਕੋਈ ਇੰਨਾ ਉਹਨਾਂ ਵਿੱਚ ਉਹ ਨਹੀਂ ਹੁੰਦਾ, ਕਈਆਂ 'ਚ ਦਮ ਸਿਰਫ ਨਾਮ ਹੀ ਕਹਿਣ ਨੂੰ ਹੁੰਦਾ, ਪਰ ਇਹ ਆਪਣੀ ਇਹਨਾਂ ਦੀ ਫੈਕਟਰੀ ਆ ਜਿੱਥੇ ਮੈਟਰਸਿਸ ਤਿਆਰ ਕਰਦੇ ਆ, ਔਰ ਮੈਟਰਸਿਸ ਵੀ ਬੜੇ ਹੀ ਕਮਾਲ ਦੇ, ਰੇਟ ਵੀ ਬੜਾ ਰੀਜ਼ਨੇਬਲ ਆ। ਬਾਕੀ ਕਈ ਵਾਰ ਇਹ ਹੁੰਦਾ, ਹਾਂਜੀ ਤੁਹਾਨੂੰ ਕੋਈ ਸਪੈਸ਼ਲ ਕੋਈ ਤੁਹਾਡਾ, ਕਈ ਨਾ ਕਾਲਜ ਹੁੰਦੇ ਆ ਜਿਹੜੇ ਸਟੂਡੈਂਟਸ ਨੂੰ ਰੱਖਦੇ ਆ, ਅਤੇ ਉਹਨਾਂ ਨੇ ਫਿਰ ਬੱਚਿਆਂ ਦੇ ਵਾਸਤੇ ਰੂਮਸ ਰੱਖੇ ਹੁੰਦੇ ਆ, ਜੇ ਤੁਹਾਨੂੰ ਉਸ ਤਰੀਕੇ ਦੇ ਨਾਲ ਵੀ ਬਲਕ ਦੇ ਵਿੱਚ ਮੈਟਰਸਿਸ ਚਾਹੀਦੇ ਆ, ਜਾਂ ਤੁਹਾਨੂੰ ਆਪਣੇ ਘਰ ਦੇ ਲਈ ਚਾਹੀਦੇ ਆ, ਹੈ ਨਾ, ਤਾਂ ਵੀ ਤੁਸੀਂ ਜਿਹੜੇ ਹੈ ਵਧੀਆ ਮੈਟਰਸ ਲੈਣ ਦੇ ਲਈ ਰੀਜ਼ਨੇਬਲ ਰੇਟ 'ਤੇ ਨੰਬਰ ਨੋਟ ਕਰ ਲਓ, 647-388-9041 ਨੰਬਰ, 6473889041 'ਤੇ, ਬਹੁਤ ਰੀਜ਼ਨੇਬਲ ਰੇਟ 'ਤੇ, ਕੋਈ ਸਪਰਿੰਗ ਨਹੀਂ ਖਰਾਬ ਹੁੰਦੇ, ਫੋਮ ਜਿਹੜੀ ਵਿੱਚ ਜੋ ਵੀ ਇਹਦੇ ਵਿੱਚ ਪੈਂਦਾ, ਹੈ ਨਾ, ਬਹੁਤ ਵਧੀਆ ਹੈਗੇ ਆ, ਰੇਟ ਬੜੇ ਕਮਾਲ ਦੇ ਆ। ਮੈਟਰਸਿਸ ਲੈਣ ਦੇ ਲਈ ਤੁਸੀਂ ਕਾਲ ਕਰਨੀ ਹੈ ਜੀ 647-388-9041, 6473889041 'ਤੇ ਤੁਸੀਂ ਕੰਟੈਕਟ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ। ਤੇ ਲਓ ਜੀ, ਦੀਪਾਂਸ਼ ਨੇ ਨਵੇਂ ਰੇਟ ਭੇਜੇ ਆ ਅੱਜ ਹੁਣੇ, ਹੁਣ ਨੋਟ ਕਰ ਲਓ, ਤੇ ਬਸ ਪਹਿਲਾਂ ਤਾਂ ਨੰਬਰ ਨੋਟ ਕਰੋ, ਕਿਉਂਕਿ ਨਾ ਕਈ ਵਾਰ ਬੜੀ ਲੇਟ ਤੁਸੀਂ ਕਾਲ ਕਰਦੇ ਹੋ ਦੀਪਾਂਸ਼ ਨੂੰ, ਉਹ ਕਹਿੰਦੇ ਉਦੋਂ ਤੱਕ ਟਿਕਟਾਂ ਵਿਕ ਜਾਂਦੀਆਂ, ਫਿਰ ਉਹ ਕਹਿੰਦੇ ਵੀ ਤੁਸੀਂ ਤਾਂ ਕਿਹਾ ਸੀ ਮਿਲੀਆਂ ਨਹੀਂ। ਤੁਸੀਂ ਪਹਿਲਾਂ ਨੰਬਰ ਨੋਟ ਕਰੋ ਦੀਪਾਂਸ਼ ਦਾ, ਫਿਰ ਮੈਂ ਤੁਹਾਨੂੰ ਟਿਕਟਾਂ ਦੇ ਰੇਟ ਦੱਸਦੀ ਹਾਂ, 905-673-1400 'ਤੇ ਤੁਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਸਪੈਸ਼ਲ ਪ੍ਰਾਈਜ਼ ਫੋਰ ਵਿੰਟਰ ਡੀਲਸ ਹੈ ਫੈਮਿਲੀ ਡੇ, ਮਾਰਚ ਬ੍ਰੇਕ ਦੇ ਵਿੱਚ, ਵਿਆਹ ਜਾਂ ਵੈਸੇ ਤੁਸੀਂ ਹੈ ਕਹਿੰਦੇ ਜਾਣਾ ਹੈਗਾ ਇੰਡੀਆ ਨੂੰ, ਅਤੇ ਫਰਵਰੀ ਵਿੱਚ ਟੋਰੋਂਟੋ ਟੂ ਦਿੱਲੀ ਜਾਓ, ਇੱਕ ਸਟੋਪ ਦੇ ਨਾਲ ਹੈ, ਮਾਰਚ ਅਪ੍ਰੈਲ ਮੇ ਵਿੱਚ ਦਿੱਲੀ ਟੂ ਟੋਰੋਂਟੋ ਵਾਪਸੀ ਆ, ਠੀਕ ਹੈ, ਅਤੇ ਡਾਇਰੈਕਟ ਫਲਾਈਟ ਤੁਹਾਨੂੰ ਮਿਲ ਸਕਦੀ ਹੈ, ਅਤੇ ਇਹਦੇ ਵਿੱਚ ਕੀ ਹੈ ਜੀ 1480 ਦੀ ਟਿਕਟ ਤੁਹਾਨੂੰ ਮਿਲਣੀ ਹੈ, ਇੱਕ ਬੈਗ ਲੈ ਕੇ ਜਾਣਾ, ਜੇ ਦੋ ਬੈਗ ਲੈ ਕੇ ਜਾਣੇ ਆ ਫਿਰ 1540 ਦੀ, ਇੱਕ ਟਿਕਟ ਹੈਗੀ ਹੈ 1480, ਜਿਵੇਂ ਕਈ ਕਹਿੰਦੇ ਸਾਨੂੰ ਪੰਜਾਬੀ 'ਚ ਨਹੀਂ ਸਮਝ ਆਉਂਦਾ ਹੈ, ਅਤੇ ਕਈ ਕਹਿੰਦੇ ਇੰਗਲਿਸ਼ ਨਹੀਂ ਪੰਜਾਬੀ 'ਚ ਦੱਸੋ, ਸੋ ਦੋਨੋਂ ਮੈਂ ਦੱਸ ਰਹੀ ਹਾਂ। ਜੇ ਤਾਂ ਡਾਇਰੈਕਟ ਫਲਾਈਟ ਲੈਣੀ ਇੱਕ ਬੈਗ ਦੇ ਨਾਲ 1480 ਦੀ ਹੈ, $1480 ਦੇ ਵਿੱਚ, ਦੋ ਬੈਗ ਲੈ ਕੇ ਜਾਣੇ ਆ, 1540 ਦੇ ਵਿੱਚ ਟਿਕਟ ਮਿਲਣੀ ਹੈ, 1540 ਦੇ ਵਿੱਚ, $1,540 ਦੇ ਵਿੱਚ. ਸੋ ਤੁਸੀਂ ਕਾਲ ਕਰ ਲਓ ਅਤੇ ਆਪਣੀ ਤੁਸੀਂ ਟਿਕਟ ਹੈ ਜਿਹੜੀ ਉਹ ਬੁੱਕ ਕਰਾ ਸਕਦੇ ਹੋ, ਕਿਉਂਕਿ ਟਿਕਟਾਂ ਤੁਹਾਨੂੰ ਲਿਮਿਟਿਡ ਹੀ ਮਿਲਣਗੀਆਂ, ਯਾਨੀ ਕਿ ਲਿਮਿਟਿਡ ਸੀਟਸ ਹੈਗੀਆਂ. ਜਿਹਨੇ ਕਾਲ ਕਰ ਲਈ ਅਤੇ ਉਹਨੂੰ ਇਹ ਟਿਕਟਾਂ ਮਿਲ ਜਾਣਗੀਆਂ, ਫਿਰ ਸੋਲਡ ਆਊਟ ਹੋ ਗਈਆਂ ਜੇ ਫਿਰ ਨਹੀਂ, ਹੈ ਨਾ. ਸੋ ਇਸ ਕਰਕੇ ਤੁਸੀਂ ਜ਼ਰੂਰ ਕਾਲ ਕਰੋ. ਨੰਬਰ ਹੈਗਾ 905-673-1400, 905-673-1400 'ਤੇ ਗੱਲਬਾਤ ਕੀਤੀ ਜਾ ਸਕਦੀ ਹੈ. ਇਹ ਕਹਿੰਦੇ ਆ ਪਲੀਜ਼ ਕਾਲ ਕਰਕੇ ਹੋਲਡ ਜਾਂ ਬੁੱਕ ਕਰਾ ਲਓ, ਫਿਰ ਨਾ ਕਿਹੋ ਸੀਟ ਸੋਲਡ ਆਊਟ ਹੋ ਗਈਆਂ ਜਿੱਦਾਂ ਜਨਵਰੀ ਵਾਲੀਆਂ ਹੋਈਆਂ ਸੀਗੀਆਂ. ਠੀਕ ਹੈ. ਸੋ ਇਸ ਕਰਕੇ ਤੁਸੀਂ ਜ਼ਰੂਰ ਕਾਲ ਕਰਨੀ ਹੈ ਜੀ. ਫੈਮਿਲੀ ਡੇ, ਮਾਰਚ ਬ੍ਰੇਕ, ਵਿਆਹ ਜਾਂ ਉੱਦਾਂ ਸਨੋ ਟਾਈਮ ਤੁਸੀਂ ਇੰਡੀਆ ਜਿਹੜਾ ਹੈਗਾ ਜਾਣਾ, ਫਰਵਰੀ ਵਿੱਚ ਟੋਰੋਂਟੋ ਟੂ ਡੈਲੀ ਜਾਓ ਇੱਕ ਸਟੋਪ ਦੇ ਨਾਲ, ਮਾਰਚ ਅਪ੍ਰੈਲ ਮੇ ਵਿੱਚ ਡੈਲੀ ਟੂ ਟੋਰੋਂਟੋ ਵਾਪਸ ਜਾਣਾ ਵੀ ਹੈ ਅਤੇ ਵਾਪਸ ਵੀ ਆਉਣਾ. ਠੀਕ ਹੈ. ਡਾਇਰੈਕਟ ਫਲਾਈਟ ਹੈ, 1480 ਇੱਕ ਬੈਗ ਦੇ ਨਾਲ, 1540 ਦੋ ਬੈਗ ਦੇ ਨਾਲ. ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ, ਕਿਉਂਕਿ ਮੈਨੂੰ ਦੋ ਤਿੰਨ ਮੈਸੇਜ ਹੁਣੇ ਆ ਗਏ ਵੀ ਇਹ ਇੱਦਾਂ ਜੀ ਇੱਦਾਂ, ਤੁਸੀਂ ਸਿੱਧਾ ਕਾਲ ਕਰੋ ਬਾਈ ਦੀਪਾਸ਼ ਨੂੰ, ਮੈਨੂੰ ਤਾਂ ਜਿਹੜਾ ਮੈਸੇਜ ਆਇਆ ਸੀ ਤੁਹਾਡੇ ਕੋਲ ਭੇਜਤਾ. ਠੀਕ ਹੈ ਨਾ. ਨੰਬਰ ਹੈਗਾ 905-673-1400, 905-673-1400 'ਤੇ ਗੱਲਬਾਤ ਹੋ ਸਕਦੀ ਹੈ ਜੀ. ਅਤੇ ਲਓ ਜੀ, ਈਗਲ ਟਰੱਕ ਸੇਲ 'ਤੇ ਤੁਸੀਂ ਜਾਣਾ ਅਤੇ ਈਗਲ ਟਰੱਕ ਸੇਲ ਦੇ ਬਿੱਲ ਸੇਖੋਂ ਭਾਅ ਜੀ ਕਹਿੰਦੇ ਆ ਕਿ ਨਵਿਆਂ ਵਰਗੇ ਟਰੱਕ ਪਹੁੰਚੇ ਹੋਏ ਆ, ਆ ਜਾਓ ਫਟਾਫਟ ਅਤੇ ਟਰੱਕ ਬਾਏ ਕਰੋ, ਟਰੱਕ ਚਲਾਓ, ਇਨਕਮ ਕ੍ਰੀਏਟ ਕਰੋ ਤੇ ਮੌਜਾਂ ਮਾਰੋ.
4: ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ.
5: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋਂ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ.
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ. ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ. ਕਾਲ ਬਿਲ ਸੇਖੋ 416-819-6000.
7: ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ. ਹਰ ਤਰ੍ਹਾਂ ਕੀ ਮੋਰਗੇਜਸ ਮੈਂ ਕਰਤੇ ਹੈ ਸਪੈਸ਼ਲਾਈਜ, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ. ਮਯੰਕ ਭਟਨਾਗਰ ਜੀ, 647-702-2023, 647-702-2023.
8: ਲਾਇਸੈਂਸ ਨੰਬਰ 10394.
0: ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ. ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ. ਕੰਟੈਕਟ ਲਈ ਨੰਬਰ ਹੈ 647-292-5757, 647-292-5757. ਜੇਕਰ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ, ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ. ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ ਆਫਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਨੀਡ ਦੇ ਅਕੋਰਡਿੰਗ ਪਲਾਨ ਡਿਜ਼ਾਈਨ ਕਰ ਸਕਦੀ ਹਾਂ. ਮੇਰਾ ਨਾਮ ਜਸਵਿੰਦਰ ਕੌਰ ਤੱਗੜ ਹੈ. ਫੋਨ ਨੰਬਰ ਹੈ 647-7523-40, 647-765-2340.

0: ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਪਰਮਜੀਤ ਦਿਓਲ ਜੀ ਨਾਲ ਵੀ ਆਪਾਂ ਗੱਲਬਾਤ ਕਰੀਏ ਕਿਉਂਕਿ ਰੀਅਲ ਅਸਟੇਟ ਦੀ ਜਾਣਕਾਰੀ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਹੈ ਔਰ ਰੀਅਲ ਅਸਟੇਟ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਕਰਨੀ ਹੈ ਵਧੀਆ ਵਧੀਆ ਲਿਸਟਿੰਗਸ ਭਾਜੀ ਕੋਲ ਆਉਂਦੀਆਂ ਰਹਿੰਦੀਆਂ ਬੜੇ ਲੰਬੇ ਸਮੇਂ ਤੋਂ ਰੀਅਲ ਅਸਟੇਟ ਦੇ ਵਿੱਚ ਇਹ ਕੰਮ ਕਰ ਰਹੇ ਹੈ ਐਜ਼ ਏ ਬ੍ਰੋਕਰ ਤੇ ਤੁਸੀਂ ਨੰਬਰ ਇੱਕ ਵਾਰ ਨੋਟ ਕਰ ਲਓ ਜੀ ਇਹਨਾਂ ਦਾ ਗੱਲਬਾਤ ਕਰਨ ਦੇ ਲਈ 416-993-7378 ਪਰਮਜੀਤ ਜੀ ਤੁਸੀਂ ਆਉਂਦੇ ਹੋ ਹਾਂਜੀ
1: ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਤੁਹਾਨੂੰ ਬਵੇੜ ਅਤੇ ਕੈਨੇਡੀ ਏਰੀਏ ਦੇ ਵਿੱਚ ਮਿਲ ਰਿਹਾ ਬੜੇ ਪਲਾਜ਼ੇ ਦੇ ਵਿੱਚ ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ ਰੈਂਟ ਸਿਰਫ $4,100 ਪਰ ਮੰਥ ਹੋਵੇਗਾ ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਦੂਸਰਾ ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਤੁਹਾਨੂੰ ਡੈਨਫੋਰ ਤੇ ਲੇਕ ਸ਼ੋਰ ਦੇ ਨਜ਼ਦੀਕ ਮਿਲ ਰਿਹਾ ਵਾ ਇਹ ਜਿਹੜਾ ਰੈਸਟੋਰੈਂਟ ਆ ਜਿਸ ਦੇ ਵਿੱਚ 78% ਦੀ ਸੀਟਿੰਗ ਆ ਅਤੇ ਇਸ ਦੇ ਨਾਲ ਲਿਕਰ ਲਾਇਸੈਂਸ ਆ ਬਾਰ ਬਣੀ ਹੋਈ ਆ ਅਤੇ ਬਹੁਤ ਹੀ ਖੂਬਸੂਰਤ ਇਹ ਰੈਸਟੋਰੈਂਟ ਤੁਹਾਨੂੰ ਮਿਲ ਰਿਹਾ ਵਾ ਜਿਸ ਦੀ ਸੇਲ ਮੋਰ ਦੈਨ $70,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਹੋਵੇਗੀ ਅਤੇ ਰੈਂਟ ਬਹੁਤ ਹੀ ਲੋ ਆ ਸਿਰਫ $5,100 ਪਰ ਮੰਥ ਇਨਕਲੂਡਿੰਗ TMI HST ਇਹਦੀ ਪ੍ਰਾਈਸ $149,000 ਰੱਖੀ ਗਈ ਹੈ ਸਟਿਲ ਨੈਗੋਸ਼ੀਏਬਲ ਆ ਤੁਹਾਡੀ ਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਇਹ ਟੋਰਬ੍ਰਮ ਅਤੇ ਪੀਟਰ ਰੋਬਸਨ ਦੇ ਨਜ਼ਦੀਕ ਪਲਾਜ਼ੇ ਦੇ ਵਿੱਚ ਤੁਹਾਨੂੰ ਮਿਲ ਰਿਹਾ 1400 square feet ਦਾ ਯੂਨਿਟ ਆ ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ ਅਗਰ ਤੁਸੀਂ ਰੈਸਟੋਰੈਂਟ ਦਾ ਬਿਜ਼ਨਸ ਵਿਦ ਯੂਨਿਟ ਖਰੀਦਣਾ ਚਾਹੁੰਦੇ ਹੋ ਤੁਹਾਨੂੰ ਦੋਵੇਂ ਹੀ ਆਪਸ਼ਨ ਹਨ ਅਗਰ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਆਪਸ਼ਨ ਆ ਅਤੇ ਇਹ ਪ੍ਰਾਈਸ ਬੜੀ ਲੋਅ ਰੱਖੀ ਗਈ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਯੂਨਿਟ ਵਿਦ ਬਿਜ਼ਨਸ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਬਾਏ ਕਰਨਾ ਚਾਹੁੰਦੇ ਹੋ ਹੋਟਲ ਮੋਟਲ ਗੈਸ ਸਟੇਸ਼ਨ ਫਾਰਮ ਹਾਊਸ ਬੈਂਕਟ ਹਾਲ ਟਰੱਕ ਰਿਪੇਅਰ ਸ਼ਾਪ ਟਰੱਕ ਯਾਰਡ ਜਾਂ ਕਿਸੇ ਵੀ ਕਿਸਮ ਦਾ ਕੋਈ ਛੋਟਾ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕਸ
0: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੇ ਬਿਲਕੁਲ ਜੀ ਪਰਮਜੀਤ ਦਿਓਲ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਕੋਈ ਵੀ ਤੁਹਾਡੀ ਰੀਅਲ ਅਸਟੇਟ ਸੰਬੰਧੀ ਜਾਣਕਾਰੀ ਲੈਣ ਦਾ ਮਨ ਹੈਗਾ ਤੇ ਕੋਈ ਤੁਸੀਂ ਸੇਲ ਕਰਨਾ ਕੁਛ ਹੈ ਨਾ ਜਾਂ ਫਿਰ ਤੁਸੀਂ ਖਰੀਦਣਾ ਚਾਹੁੰਦੇ ਹੋ ਤੇ ਬੜੇ ਲੰਬੇ ਸਮੇਂ ਤੋਂ ਬੜਾ ਲੰਬਾ ਤਜਰਬਾ ਹੈ ਜੀ ਇਹਨਾਂ ਨੂੰ ਐਕਸਪੀਰੀਅੰਸ ਬਹੁਤ ਹੈਗਾ ਤੇ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਤੁਸੀਂ ਇਹਨਾਂ ਦਾ 416-993-7378 ਤੇ ਗੱਲਬਾਤ ਹੋ ਸਕਦੀ ਹੈ ਜੇ ਤੁਸੀਂ ਲੈਣਾ ਚਾਹੁੰਦੇ ਹੋ ਮੋਰਗੇਜ ਉਹਦੇ ਲਈ ਤੁਸੀਂ ਗੱਲਬਾਤ ਕਰਨੀ ਜੀ ਮਯੰਕ ਭਟਨਾਗਰ ਜੀ ਦੇ ਨਾਲ ਕਿਉਂਕਿ ਮਯੰਕ ਭਟਨਾਗਰ ਜੀ ਜਿਹੜੇ ਆ ਉਹ ਬੜੇ ਵਧੀਆ ਤੁਹਾਨੂੰ ਰੇਟ ਦੇਣਗੇ ਕਈ ਵਾਰ ਇਹ ਹੁੰਦਾ ਕਲੋਜ਼ਿੰਗ ਤੁਹਾਡੀ ਬਸ ਸਿਰ 'ਤੇ ਹੀ ਹੈ ਅਤੇ ਜਿਵੇਂ ਦਾ ਇਹ ਸਮਾਂ ਨਿਕਲ ਰਿਹਾ ਚੱਲ ਰਿਹਾ ਅਤੇ ਬੜੀ ਪ੍ਰੋਬਲਮ ਕਈ ਵਾਰ ਆ ਜਾਂਦੀ ਹੈ ਨਾ ਮੋਰਗੇਜ ਦੇ ਸੰਬੰਧੀ ਅਤੇ ਕਈ ਵਾਰ ਰਿਨਿਊਅਲ ਆਉਂਦੀ ਹੈ ਅਤੇ ਫਿਰ ਹੁੰਦਾ ਵੀ ਹੁਣ ਕਿਵੇਂ ਕਰੀਏ ਕੀ ਕਰੀਏ ਤੁਸੀਂ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਮਯੰਕ ਭਟਨਾਗਰ ਜੀ ਦਾ ਨੰਬਰ ਨੋਟ ਕਰੋ 647-702-2023 'ਤੇ ਗੱਲਬਾਤ ਹੋ ਸਕਦੀ ਹੈ ਅਤੇ ਬਿਲਕੁਲ ਜੀ ਹੁਣ ਮਿਊਂਸੀਪਲ ਇਲੈਕਸ਼ਨ ਆ ਜਿਹੜੇ ਉਹ ਬਸ ਸਿਰ 'ਤੇ ਹੀ ਹੈ ਸੋ ਇਸ ਕਰਕੇ ਨਾ ਤੁਸੀਂ ਜਿਹੜੇ ਵੀ ਤੁਹਾਡੇ ਆਉਂਦੇ ਆ ਡੋਰ ਨੋਕਿੰਗ ਕਰਦੇ ਆ ਉਹਨਾਂ ਨਾਲ ਗੱਲਬਾਤ ਕਰੋ ਜਿਹੜੇ ਮਸਲੇ ਹੈਗੇ ਆ ਉਹਨਾਂ ਬਾਰੇ ਉਹਨਾਂ ਨੂੰ ਦੱਸੋ ਅਤੇ ਬਾਕੀ ਜਿਹੜੇ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ ਐਜ਼ ਏ ਕੈਂਡੀਡੇਟ ਅਤੇ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਤੁਹਾਡੀ ਆਵਾਜ਼ ਨੂੰ ਆਪਾਂ ਆਪਣੇ ਲਿਸਨਰਸ ਤੱਕ ਪਹੁੰਚਾਵਾਂਗੇ
2: ਹੁਣ ਬਦਲਾਅ ਦਾ ਸਮਾਂ ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੇ ਸੁਰੱਖਿਆ ਪਹਿਲੀ ਤਰਜੀਹ ਵੱਧ ਰਹੇ ਪ੍ਰੋਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ ਹੱਦ ਤੋਂ ਵੱਧ ਵਧੀ ਹੋਏ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਇਹ ਮੇਰੀਆਂ ਮੁੱਖ ਤਰਜੀਹਾਂ ਹਨ ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ ਤੁਹਾਡੀ ਆਵਾਜ਼ ਮੇਰੀ ਤਾਕਤ ਪ੍ਰੇਮਪਾਲ ਗਿੱਲ ਰੀਜਨਲ ਕੌਂਸਲਰ ਉਮੀਦਵਾਰ ਵਾਰਡ ਨੰਬਰ 2 ਅਤੇ 6 ਬ੍ਰੈਂਪਟਨ। ਧੰਨਵਾਦ।
0: ਬਿਲਕੁਲ ਜੀ, ਜਿਹੜੇ ਵੀ ਕੈਂਡੀਡੇਟ ਹੈਗੇ ਆ ਉਹਨਾਂ ਦੀ ਆਵਾਜ਼ ਜੇ ਤੁਸੀਂ ਚਾਹੁੰਦੇ ਹੋ ਸਾਡੇ ਲਿਸਨਰਸ ਤੱਕ ਪਹੁੰਚੇ, ਹੈ ਨਾ, ਤੇ ਫਿਰ ਤੁਹਾਨੂੰ ਵੋਟਾਂ ਮਿਲਣ, ਜਿੱਤੋ ਤੁਸੀਂ ਤੇ ਵਧੀਆ ਵਧੀਆ ਕੰਮ ਕਰੋ। ਤੇ ਮੇਰਾ ਨੰਬਰ ਨੋਟ ਕਰ ਲਓ ਜੀ, 647-7523-40 6477652340 ਤੇ ਤੁਸੀਂ ਮੇਰੇ ਨਾਲ ਗੱਲਬਾਤ ਹੈ ਜਿਹੜੀ ਉਹ ਕਰ ਸਕਦੇ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: फर्स्ट या सेकंड मॉर्गेज या रीफाइनेंस करवाना चाहते हो तब तो सीधे अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
1: A to Z किचन कैबिनेट भाई वाह क्या किचन कैबिनेट तैयार करते हैं लकी भाजी दी बनिया किचन कैबिनेट देखे गुआंढ भी बहाने नाल तुहाडे घरे आउंदे हन शीशे नाल भरिया किचन कैबिनेट वास्ते डिजाइनर किचन कैबिनेट वास्ते A to Z किचन कैबिनेट 416-720-7073 905-720-7073 ते कॉल कर सकदे हो
2: यार इना इंश्योरेंसा ने ते धुआं कढ़ाता वधिया ते जायज रेट कित्थों मिलेगा
3: टॉप फाइनेंशियल इंक तो जो अपनिया बेहतर ते भरोसेमंद सेवावां लई जाने जांदे ने
4: क्रिटिकल मॉर्गेज आरईएसपी आरआरएसपी विजिटर इंश्योरेंस सुपर वीजा स्पेशल डिसेबिलिटी प्लान फॉर ट्रकर्स जे थोड़े कोल 20 नालों ज्यादा ड्राइवर ने ता तुहानू अनबीटेबल प्राइस लेके देंगे
3: कॉल करो 20 सालां दे तजुर्बे वाले सुरजीत सिंह पड्डा जी नू 647-300-3100 647-300-3100
4: या मिलो 70 डेल्टा पार्क बुलेवार्ड यूनिट 11 ब्रैम्पटन जब HK Movers का हो साथ लोकल एंड लॉन्ग डिस्टेंस के लिए टेंशन लेने की नहीं है बात HK Movers होम ऑफिस अपार्टमेंट्स एंड डिलीवरी बिग और स्मॉल वी मूव इट ऑल वी आल्सो शिप कार्स वी आल्सो डू स्टोरेज 30 इयर्स एक्सपीरियंस वी सर्व विद अ स्माइल HK Movers गिव अस अ कॉल मिस्टर हरमिंदर 416-524-6704 416-524-6704
5: हासल फ्री मूविंग के लिए HK Movers
6: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ Cellular Point, more phones, more plans, more choice.
7: Aaj khush to baat hoge ta.
8: Oh ta hona hi hai. Jadon Tinno video da no freezing, no buffering ala 4K ultra high quality IPTV box hove, tai nakta banda hi hai.
7: Aaj mere paas bill hai, property hai, bank balance hai, bangla hai, gaadi hai.
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
9: ਕਿਉਂ ਕਹਿ ਰਹੇ ਹੋ ਪਰ
8: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
10: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
11: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ

ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਸਾਰਿਆਂ ਨੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਇਸ ਖੂਬਸੂਰਤ ਮੌਸਮ ਦੇ ਵਿੱਚ ਤੁਹਾਡਾ ਅਸੀਂ ਸਾਰਿਆਂ ਦਾ ਵੈਲਕਮ ਕਰ ਰਹੇ ਹਾਂ, ਖੁਸ਼ਾਮਦੀਦ ਕਰ ਰਹੇ ਹਾਂ, ਔਰ ਆਪਕਾ ਹਮ ਸਵਾਗਤ ਵੀ ਕਰ ਰਹੇ ਹੈਂ। ਉਸ ਅੱਲਾਹ ਤਾਲਾ ਦੀ, ਉਸ ਈਸ਼ਵਰ ਦੀ, ਉਸ ਪਰਮਾਤਮਾ ਦੀ, ਉਸ ਜੀਜ਼ ਮਹਾਰਾਜ ਜੀ, ਉਸ ਜਿਹੜੇ ਅਸਲੀ ਵਾਲੇ ਦੇਵੀ ਦੇਵਤੇ ਆ, ਉਸ ਸੰਤ ਮਹਾਤਮਾ ਬੁੱਧੀਜੀਵੀਆਂ ਨੂੰ ਯਾਦ ਕਰਦੇ ਹੋਏ ਤੁਹਾਡੇ ਸਾਰਿਆਂ ਦੇ ਸਤਿਕਾਰ ਦੇ ਵਿੱਚ ਪ੍ਰੋਗਰਾਮ ਪੰਜਾਬੀ ਵਿਰਸਾ ਹਾਜ਼ਰ ਹੈ। ਵਧਾਈਆਂ ਕਰਦੀਆਂ ਤੁਸੀਂ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਤਕਰੀਬਨ ਮੇਰਾ ਖਿਆਲ 98 ਜਾਂ 100 ਟਿਕਟ ਸਿਰਫ ਰਹਿ ਗਈ ਹੈ। ਹੰਸ ਭਾਜੀ ਇੱਕ ਸੈਕਿੰਡ, ਇੰਨੇ ਤੱਤੇ ਨਾ ਬਗੋ, ਫਰਾਈਡੇ ਆਉਣ ਵਾਲਾ ਆ, ਫਰਾਈਡੇ ਤਾਂ ਅੱਜ ਮੰਗਲਵਾਰ ਹੋ ਗਿਆ, 40-50 ਟਿਕਟਾਂ ਅੱਜ ਵੇਖ ਜਾਣੀਆਂ, 40-50 ਕੱਲ ਨੂੰ, ਤੇ ਸਤਿ ਸ੍ਰੀ ਅਕਾਲ, ਸੋਲਡ ਆਊਟ ਹੋ ਗਿਆ ਕੰਮ। ਵਧਾਈਆਂ ਬਹੁਤ ਸਾਰਿਆਂ ਨੂੰ, ਬਹੁਤ ਬਹੁਤ ਠੀਕ ਹੈ ਨਾ। ਪਰ ਇੱਕ ਗੱਲ ਜ਼ਰੂਰ ਹੈ, ਪੱਕੀ ਸਾਬਤ ਹੋ ਗਈ ਆ, ਜਿੰਨੇ ਵੀ ਪੰਜਾਬੀ ਵਿਰਸਾ ਰੇਡੀਓ ਨੂੰ ਪਿਆਰ ਕਰਦੇ ਆ, ਜਿੰਨੇ ਵੀ ਪੰਜਾਬੀ ਲਹਿਰਾਂ ਨੂੰ ਪਿਆਰ ਕਰਦੇ ਆ, ਜਿੰਨੇ ਵੀ ਦੇਸ਼ ਪ੍ਰਦੇਸ਼ ਰੇਡੀਓ ਨੂੰ ਪਿਆਰ ਕਰਦੇ ਆ, ਤੁਸੀਂ ਸਾਡਾ ਸਾਥ ਦਿੰਦੇ ਆ, ਇਹ ਜ਼ਰੂਰੀ ਗੱਲ ਹੈ। ਕਿਉਂਕਿ ਜਦੋਂ ਵੀ ਅਸੀਂ ਤੁਹਾਨੂੰ ਕੋਈ ਸੱਦਾ ਪੱਤਰ ਦਿੰਦੇ ਹਾਂ, ਕੋਈ ਚੰਗਾ ਸ਼ੋਅ ਆਉਂਦਾ, ਤੁਸੀਂ ਉਸ ਨੂੰ ਸੋਲਡ ਆਊਟ ਕਰ ਦਿੰਦੇ ਆ। ticketmaster.ca ਦੇ ਅੱਜ ਵੀ ਸਵੇਰ ਮੈਂ ਆ ਰਿਹਾ ਸੀ ਘਰੋਂ, ਤਕਰੀਬਨ 2-3 ਕਾਲ ਸਿਰਫ ਟਿਕਟ ਵਾਸਤੇ ਆਈਆਂ, ਹਰਜੀਤ ਭਾਜੀ ਟਿਕਟਾਂ, ਮੈਂ ਕਿਹਾ ਜੀ ticketmaster ਟਿਕਟਾਂ ਪਈਆਂ, ਤੁਸੀਂ ਹੁਣ ਚੱਕ ਲਓ। ਕਿਉਂਕਿ ਸਾਡਾ ਕਈ ਵਾਰੀ ਪਲੈਨਸ ਇੱਦਾਂ ਦੇ ਬਣੇ ਹੁੰਦੇ ਆ, ਸਾਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਕੀ ਕਰਨਾ ਫਰਾਈਡੇ ਵਾਲੇ ਦਿਨ, ਹੈ ਨਾ, ਅਤੇ ਫਿਰ ਜੇ ਘਰ ਵਾਲੀ ਨੇ ਕਹਿਤਾ ਤੇ ਫਿਰ ਤਾਂ ਬਈ ਸੋਹਣਿਓ ਸਜਣੋ ਜਾਣਾ ਹੀ ਪੈਣਾ, ਫਿਰ ਤਾਂ ਸਰਦਾਰ ਬੱਗੇ ਸ਼ੇਰੋ, ਫਿਰ ਤੁਸੀਂ ਕਿੱਥੇ ਮੁੜ ਸਕਦੇ ਆ। ਕਿਉਂਕਿ ਸਾਡੀਆਂ ਲੇਡੀਜ਼ ਬੜੀਆਂ ਫੈਨ ਆ ਪੰਜਾਬੀ ਵਿਰਸਾ ਰੇਡੀਓ ਦੀਆਂ, ਔਰ ਹੰਸ ਰਾਜ ਹੰਸ ਦੀਆਂ ਬੜੀਆਂ ਫੈਨ ਆ, ਔਰ 11 ਤੋਂ 12 ਸਿੰਘ ਹਰਜੀਤ ਦੀਆਂ ਬੜੀਆਂ ਫੈਨ ਆ ਸਾਡੇ ਪਰਿਵਾਰ, ਜਿਹੜੇ ਕਿ ਪ੍ਰੋਗਰਾਮ ਨੂੰ ਸੁਣਦੇ ਆ, ਮੇਰੇ ਵੀਰ ਆ ਰਹੇ ਆ, ਸਾਡੀਆਂ ਲੇਡੀਜ਼ ਆ ਰਹੀਆਂ, ਸਾਡੇ ਬਜ਼ੁਰਗ ਆ ਰਹੇ ਆ, ਅਸੀਂ ਤੁਹਾਡਾ ਸਾਰਿਆਂ ਦਾ ਇੱਥੇ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ। ਔਰ ਦੂਸਰੀ ਗੱਲ ਆ, ਤੁਸੀਂ ticketmaster.ca ਤੇ ਜਾ ਕੇ ਦੇਖੋ, ਜਿਹੜੇ ਗ੍ਰੇ ਸੈਕਸ਼ਨ ਹੁੰਦੇ ਆ ਨਾ, ਉਹ ਸਾਰੇ ਫਿਲ ਅਪ ਹੋ ਗਏ ਆ, ਬਲਿਊ ਸੈਕਸ਼ਨ ਸਿਰਫ ਅਵੇਲੇਬਿਲਿਟੀ ਟਿਕਟਾਂ ਹੁੰਦੀਆਂ, ਔਰ ਬਲਿਊ ਨੂੰ ਤੁਸੀਂ ਕਲਿੱਕ ਕਰੋਗੇ ਤਾਂ ਟਿਕਟ ਅਵੇਲੇਬਲ ਹੋ ਜਾਊਗੀ, ਔਰ ਟਿਕਟਾਂ ਜਲਦੀ ਲੈ ਲਓ। ਮੈਨੂੰ ਨਹੀਂ ਲੱਗਦਾ ਕਿ ਫਰਾਈਡੇ ਵਾਲਾ ਦਿਨ ਤੱਕ ਸਾਡੇ ਕੋਲ ਟਿਕਟਾਂ ਬਚਣੀਆਂ, ਕਿਉਂਕਿ ਹੁਣ ਕਿਸੇ ਸੈਕਸ਼ਨ 'ਚ 1 ਪਈਆਂ, 2 ਪਈਆਂ, 4 ਪਈਆਂ ਇੱਦਾਂ ਪਈਆਂ, ਅਤੇ ਇਹ ਵੀ ਗਈਆਂ ਸਮਝੋ। ਅਤੇ ਇਸ ਕਰਕੇ ਅੱਜ ਮੈਂ ਸਵੇਰੇ ਸਵੇਰੇ ਤੁਹਾਨੂੰ ਸੱਦਾ ਪੱਤਾ ਦੇ ਰਿਹਾ ਕਿ ਜਿਹੜੇ ਸਾਡੀਆਂ ਫੈਮਲੀਜ਼ ਨੇ

ਤੇ ਉਹ ਫਿਰ ਪਿਆਰ ਹੁੰਦਾ ਤੇ ਮੈਂ ਸਮਝਦਾ ਕਿ ਇੱਕ ਪਿਆਰ ਦੀ ਗੱਲ ਹੈ। ਜਿਸ ਵੇਲੇ ਉਹਨਾਂ ਨੂੰ ਪਤਾ ਲੱਗਿਆ ਕਿ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਚ ਆ ਰਹੇ ਆ, ਕਹਿੰਦੇ ਹਰਜੀਤ ਜੀ ਏਡਾ ਵਧੀਆ ਫਨਕਾਰ, ਏਡਾ ਵਧੀਆ ਗਵਈਆ ਜਿਹਨੇ ਰਾਜ ਕੀਤਾ ਹੈ, ਰਾਜ ਗਾਇਕ ਸੱਚ, ਹਾਂ ਕਹਿੰਦੇ ਰਾਜ ਗਾਇਕ ਸਾਡੇ ਸ਼ਹਿਰ ਦੇ ਚ ਆ ਰਿਹਾ। ਔਰ ਜੇ ਤੁਸੀਂ ਵੀ ਟਿਕਟਾਂ ਹਲੇ ਨਹੀਂ ਲਈਆਂ ਤੇ ticketmaster.ca ਤੋਂ ਟਿਕਟਾਂ ਆਪਣੀਆਂ ਰਾਖਵੀਆਂ ਕਰ ਲਓ। ਆਈ ਐਮ ਸ਼ੋਰ ਕਿ ਤੁਹਾਨੂੰ ਫਰਾਈਡੇ ਨੂੰ ਟਿਕਟਾਂ ਨਹੀਂ ਮਿਲਣਗੀਆਂ।

0: ਪਾਰਾਂ ਦੇ ਵਿੱਚ ਚੰਗੇ ਗਵਈਏ ਸੁਣੇ ਜਾਂਦੇ ਆ, ਚੰਗੇ ਜਿਹੜੇ ਮਿਊਜ਼ਿਕ ਦੇ ਲਵਰਸ ਲੋਕ ਹੁੰਦੇ ਆ ਉਹ ਇਹੋ ਜਿਹੇ ਸ਼ੋਆਂ ਨੂੰ ਮਿਸ ਨਹੀਂ ਕਰ ਸਕਦੇ। ਜਿਹੜੇ ਬਹੁਤ ਹੀ ਜ਼ਿਆਦਾ ਪਿਆਰ ਵਾਲੇ ਹੁੰਦੇ ਆ, ਜਿਨ੍ਹਾਂ ਨੂੰ ਸੰਗੀਤ ਦੀ ਥੋੜ੍ਹੀ ਮੋਟੀ ਵੀ ਸਮਝ ਆ, ਜਿਹੜੇ ਸੰਗੀਤ ਦੇ ਵਿੱਚ ਝੂਮਦੇ ਆ, ਜਿਹੜੇ ਸੰਗੀਤ ਦੇ ਵਿੱਚ ਆਨੰਦ ਲੈਂਦੇ ਆ, ਜਿਹੜੇ ਸੰਗੀਤ ਦੇ ਵਿੱਚੋਂ ਉਸ ਪ੍ਰਭੂ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ। ਸੰਗੀਤ ਦੀ ਗੱਲ ਹੋ ਰਹੀ ਹੈ, ਗਾਣਿਆਂ ਦੀ ਗੱਲ ਨਹੀਂ ਹੋ ਰਹੀ। ਸੰਗੀਤ ਉਹ ਗਾਣੇ ਦੇ ਰੂਪ ਵਿੱਚ ਵੀ ਹੋ ਸਕਦਾ, ਸੰਗੀਤ ਉਹ ਸ਼ਬਦ ਦੇ ਰੂਪ ਵਿੱਚ ਵੀ ਹੋ ਸਕਦਾ, ਸੰਗੀਤ ਉਹ ਇੱਕ ਦੂਜੇ ਨੂੰ ਮਿਲਾਉਣ ਵਾਸਤੇ ਵੀ ਹੋ ਸਕਦਾ। ਤੇ ਹੰਸ ਰਾਜ ਹੰਸ ਆਪਕੇ ਸ਼ਹਿਰ ਮੇ ਲਾਈਵ ਇਨ ਕਾਂਸਰਟ ਪੂਰੇ ਬੈਂਡ ਦੇ ਨਾਲ ਆ ਰਿਹਾ। ਤਬਲੇ ਵਾਲਾ ਬੰਦਾ ਪਾਕਿਸਤਾਨ ਤੋਂ ਮੰਗਾਇਆ ਭਾਜੀ ਨੇ ਸਪੈਸ਼ਲ। ਕਹਿੰਦੇ ਹਰਜੀਤ ਜੀ, ਜੇ ਮੈਂ ਤੁਹਾਨੂੰ ਦੱਸ ਦਵਾਂ ਬੰਦੇ ਨੇ ਤਬਲਾ ਕਿਹੜੇ ਕਿਹੜੇ ਉਸਤਾਦ ਲੋਕਾਂ ਨੇ ਵਜਾਇਆ, ਤੇ ਤੁਸੀਂ ਮੈਂ ਕਿਹਾ ਦੱਸ ਹੀ ਦਿਓ। ਅੱਜ ਮੈਂ ਪੁੱਛਣਾ ਭਾਜੀ ਨੂੰ, ਮੈਨੂੰ ਯਾਦ ਭੁੱਲ ਗਿਆ ਕਿਹੜੇ ਬੰਦੇ ਨੇ ਵਜਾਇਆ ਸੀ ਤਬਲਾ, ਉਹ ਬੰਦੇ ਨੇ, ਪਰ ਮੈਂ ਤੁਹਾਨੂੰ ਕਨਫਰਮ ਕਰਕੇ ਜ਼ਰੂਰ ਦੱਸੂੰਗਾ। ਏਡਾ ਉਹ ਤਗੜਾ ਤਬਲਾ ਵਾਦਕ ਆ ਰਿਹਾ ਨਾ ਰਿਧਮ ਦੇ, ਮੈਂ ਕਹਿੰਦਾ ਜਦੋਂ ਧਮਾਲ ਪੈਣੀ ਹੈ ਨਾ ਉਸ ਲਿਵਿੰਗ ਆਰਟ ਸੈਂਟਰ ਦੇ ਵਿੱਚ, ਤੁਸੀਂ ਵੀ ਕਹਿਣਾ ਬਈ ਵਾਹ ਹਰਜੀਤ ਸਿਆ ਮਜ਼ਾ ਲਿਆ ਤਾ ਹੀ ਅੱਜ ਮੇਰੇ। ਹੰਸ ਭਾਜੀ ਦਾ ਗੀਤ ਆਇਆ ਸੀ ਨੀ ਵਨ ਜਾਰਨ ਕੁੜੀਏ ਬਈ ਵਾਹ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਪਿਆਰੇ ਹੋ
1: ਭਾਜੀ? ਵਧੀਆ, ਬਹੁਤ ਸੋਹਣਾ ਪ੍ਰੋਗਰਾਮ ਭਾਜੀ, ਬਹੁਤ ਸੋਹਣਾ ਪ੍ਰੋਗਰਾਮ ਆ ਹੰਸ ਰਾਜ ਦਾ, ਵਧੀਆ ਪ੍ਰੋਗਰਾਮ, ਬਹੁਤ ਸੋਹਣਾ ਜੀ।
0: ਮੈਂ ਕਿਹਾ ਹੰਸ ਭਾਈ ਕਮਾਲ ਕਰ ਦੇਣਗੇ।

ਪੱਕੀ ਹੈ ਕਿ ਆਪਾਂ ਥੋੜ੍ਹਾ ਨੇੜੇ ਜਾ ਕੇ ਟਿਕਟਾਂ ਦੀ ਖਰੀਦੋਦਾਰੀ ਕਰਦੇ ਹਾਂ। ਜਿਵੇਂ ਦਿਵਾਲੀ ਹੁੰਦੀ ਹੈ, ਹਫ਼ਤਾ ਪਹਿਲਾਂ ਪਤਾ ਲੱਗ ਜਾਂਦਾ ਦਿਵਾਲੀ ਹੈ, ਪਰ ਜਿਸ ਦਿਨ ਦਿਵਾਲੀ ਦਾ ਵੀਕਡ ਆਉਂਦਾ ਉਸ ਦਿਨ ਜਾ ਕੇ ਪਟਾਕੇ ਮੋਮਬੱਤੀਆਂ ਦੀਵੇ ਲੈ ਕੇ ਆਉਂਦੇ ਹਾਂ। ਤੇ ਇਸ ਫਰਾਈਡੇ ਨੂੰ ਹੰਸ ਰਾਜ ਹੰਸ ਲਾਈਵ ਇਨ ਕਾਂਸਰਟ ਲਿਵਿੰਗ ਆਰਟ ਸੈਂਟਰ ਮਿਸਿਸਾਗਾ।

ਕਮਿਊਨਿਟੀ ਦਾ ਹੈ, ਸਾਰੇ ਵਰਗ ਦੇ ਲੋਕਾਂ ਦਾ ਹੈ ਹੰਸ। ਔਰ ਕਿਉਂਕਿ ਕਹਿੰਦੇ ਹੰਸ ਰਾਏ ਹੰਸਾ ਪਾਕਿਸਤਾਨ ਗਏ ਸੀ, ਅਤੇ ਉਹਨਾਂ ਨੇ ਇੰਨਾ ਕੁ ਜ਼ਿਆਦਾ ਉੱਥੇ ਪਿਆਰ, ਉਹਨਾਂ ਨੂੰ ਮਾਣ, ਇੱਜ਼ਤ ਪਾਕਿਸਤਾਨ ਦੇ ਲੋਕਾਂ ਨੇ ਦਿੱਤੀ ਹੈ। ਔਰ ਉਹ ਵੀ ਆਪਣਾ ਪੂਰਾ ਤਹਿ ਦਿਲ ਤੋਂ ਹੰਸ ਭਾਅ ਜੀ ਕਹਿੰਦੇ ਵੀ ਹਰਜੀਤ ਜੀ, ਅਸੀਂ ਸਪੈਸ਼ਲ ਤੌਰ 'ਤੇ ਸਾਡੀ ਜਿਹੜੀ ਪਾਕਿਸਤਾਨੀ ਕਮਿਊਨਿਟੀ ਆ ਉਹਨਾਂ ਵਾਸਤੇ ਕੁਛ ਨਾ ਕੁਛ ਇੱਦਾਂ ਦੀਆਂ ਚੀਜ਼ਾਂ ਪੇਸ਼ ਕਰਨੀਆਂ ਜਿਹੜੀਆਂ ਕਮਾਲ ਹੋ ਜਾਣਗੀਆਂ। ਔਰ ਜਨਾਬ ਨੁਸਰਤ ਸਾਹਿਬ ਦੀਆਂ ਚੀਜ਼ਾਂ ਵੀ ਹੰਸ ਭਾਅ ਜੀ ਕਵਾਲੀ ਦੇ ਰੂਪ ਵਿੱਚ ਪੇਸ਼ ਕਰਦੇ। ਯਾਰ ਫਨਕਾਰ ਐਡਾ ਗਵੱਈਆ ਤਕੜਾ, ਕਿਤੇ ਮਾੜੇ ਮੋਟੇ ਬੰਦੇ ਨਹੀਂ ਹੰਸ ਸਾਹਮਣੇ ਗਾ ਸਕਦੇ। ਇਹ ਗੱਲਾਂ ਹੀ ਹੁੰਦੀਆਂ, ਜਿਹੜੇ ਉਸਤਾਦ ਲੋਕ ਹੁੰਦੇ ਆ ਨਾ ਉਹ ਉਸਤਾਦ ਲੋਕ ਹੀ ਹੁੰਦੇ ਆ। ਹੈਂ, ਹੁਣ ਸਾਡੇ ਵੱਡੇ ਵੀਰ ਆ ਜੇ ਸਤਿੰਦਰ ਪਾਲ ਸਿੰਘ ਜੀ ਸਿੱਧੂਆ ਸਾਹਿਬ, ਜਦੋਂ ਢਾਡੀ ਵਾਰਾਂ ਗਾਉਂਦੇ ਹੁੰਦੇ ਸੀ ਆਪਣੇ ਫਾਦਰ ਸਾਹਿਬ ਦੇ ਨਾਲ, ਭਾਪਾ ਜੀ ਦੇ ਨਾਲ, ਸਰਦਾਰ ਰਣਜੀਤ ਸਿੰਘ ਜੀ ਸਿੱਧਵਾਂ ਕਵੀਸ਼ਰੀ ਜਥਾ ਮੰਨਿਆ ਹੁੰਦਾ ਸੀ, ਅਤੇ ਅੱਜ ਕੋਈ ਬੰਦਾ ਕਹੇ ਕਵੀਸ਼ਰੀ ਜਥਾ ਬਈ ਮੈਂ ਬਈ ਸੰਤ ਆਪਣੇ ਵੱਡਿਆਂ ਦੇ ਨਾਲ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਵੀ ਬਰਾਬਰੀ ਹੋ ਸਕੇ, ਉਹ ਕਿਤੇ ਹੋ ਸਕਦੀ ਹੈ? ਜਿਹੜੀਆਂ ਹੇਕਾਂ, ਜਿਹੜੀਆਂ ਗੱਲਾਂ ਦਾ ਰਸ ਜਿਹੜਾ ਕਿ ਇਹਨਾਂ ਨੇ ਕਮਾਇਆ ਹੈ ਜ਼ਿੰਦਗੀ ਦੇ ਵਿੱਚ, ਉਹ ਫਿਰ ਨਵੇਂ ਬੰਦੇ ਨਹੀਂ ਕਰ ਸਕਦੇ। ਭਾਵੇਂ ਬਹੁਤ ਕਲਾਕਾਰ ਨਵੇਂ ਆ ਗਏ ਆ, ਪਰ ਜਿਸ ਵੇਲੇ ਉਸਤਾਦ ਲੋਕ ਬੈਠੇ ਹੁੰਦੇ ਉਹਨਾਂ ਸਾਹਮਣੇ ਗਾਉਂਦੇ ਨਹੀਂ। ਹੁਣ ਬਹੁਤ ਤੁਸੀਂ ਆਮ ਦੇਖਿਆ ਹੋਣਾ, ਕਈ ਵਾਰੀ ਮੇਰੇ ਕਲਾਕਾਰ ਵੀਰ ਵੀ ਸੁਣ ਰਹੇ ਹੋਣੇ ਆ, ਕਈ ਵਾਰੀ ਕੋਈ ਕਲਾਕਾਰ ਬੜਾ ਸੀਨੀਅਰ ਹੁੰਦਾ। ਪਿੱਛੇ ਕਰਕੇ ਮੈਂ ਗੁਲਾਮ ਅਲੀ ਖਾਨ ਸਾਹਿਬ ਦਾ ਸ਼ੋਅ ਕਰਾਇਆ ਸੀ ਮਿਰਾਜ ਕਨਵੈਨਸ਼ਨ ਸੈਂਟਰ ਦੇ ਵਿੱਚ ਢਿੱਲੋਂ ਸਾਹਿਬ ਦੇ ਹਾਲ ਦੇ ਵਿੱਚ, ਇਟ ਵਾਜ਼ ਕ੍ਰੇਜ਼ੀ ਪੈਕ ਹੋਇਆ ਸ਼ੋਅ। ਔਰ ਕਿਉਂਕਿ ਜਿਹੜੇ ਇੱਦਾਂ ਦੇ ਗਵੱਈਏ ਹੁੰਦੇ ਆ ਇਹ ਜ਼ਿੰਦਗੀ 'ਚ ਕਦੀ ਕਦੀ ਆਉਂਦੇ ਆ। ਇਹ ਹੁਣ ਚਰਨਜੀਤ ਹੂਜਾ ਸਾਹਿਬ ਨੂੰ ਦੇਖੋ ਕਿੰਨਾ ਮਿਊਜ਼ਿਕ ਦਿੱਤਾ ਉਹਨਾਂ ਨੇ, ਸਰਦੂਲ ਸਿਕੰਦਰ ਸਾਹਿਬ ਨੂੰ ਅਤੇ ਨਾਲ ਹੰਸ ਰਾਜ ਹੰਸ ਸਾਹਿਬ ਨੂੰ, ਔਰ ਕੈਸੇ ਉਹ ਗੀਤ ਮਕਬੂਲ ਹੋਏ ਆ। ਉਹ ਜਿਹੜੇ ਸੰਗੀਤਕਾਰ ਆ ਜ਼ਿੰਦਗੀ 'ਚ ਕਦੀ ਕਦੀ ਜਨਮ ਲੈਂਦੇ ਆ, ਅਤੇ ਇਸੇ ਤਰ੍ਹਾਂ ਹੁਣ ਸਰਦੂਲ ਵਰਗਾ ਕੋਈ ਬੰਦਾ ਜੰਮ ਜਾਣਾ, ਦੱਸੋ ਤਾਂ ਕਰੋ ਉਹਦਾ ਹੱਥ ਖੜਾ ਕੋਈ, ਜਿਹੜਾ ਸਰਦੂਲ ਸਿਕੰਦਰ ਵਰਗਾ ਬੰਦਾ ਜੰਮ ਜੂ ਕੋਈ? ਅਤੇ ਹੰਸ ਰਾਜ ਅਤੇ ਸਰਦੂਲ ਦੀ ਪੂਰਾ ਚੋਟੀ ਦੀ ਉਸ ਵੇਲੇ ਮਾਰਕੀਟ ਹੁੰਦੀ ਸੀ। ਅਤੇ ਇੱਕ ਵਾਰੀ ਕਹਿੰਦੇ ਟਾਈਗਰ ਤੋਂ ਅਭੀ ਫਿਰ ਵੀ ਜ਼ਿੰਦਾ ਹੈ, ਹੰਸ ਭਾਜੀ ਹੱਸੇ ਨਾ, ਮੈਨੂੰ ਕਹਿੰਦੇ ਪਰਸੋਂ ਚੌਥ ਦੀ ਗੱਲ ਆ, ਕਹਿੰਦੇ ਟਾਈਗਰ ਅਭੀ ਜ਼ਿੰਦਾ ਹੈ। ਅਤੇ ਕਹਿੰਦੇ ਮੈਂ ਸਟੇਜ 'ਤੇ ਦੇਖੋ ਇਸ ਵਾਰੀ ਧਮਾਲਾਂ ਕਿੱਦਾਂ ਪੈਣੀਆਂ, ਤੁਸੀਂ ਵੀ ਕਹੋਗੇ ਵੀ ਹਰਜੀਤ ਸਿਆਂ ਵਾਕਿਆ ਹੀ ਹੰਸ ਭਾਜੀ ਚੇਤੇ ਆ ਗਏ। ਇਸ ਤੁਹਾਡੇ ਖੂਬਸੂਰਤ ਗੀਤ ਨੂੰ ਤੁਹਾਡੇ ਵਾਸਤੇ ਅਸੀਂ ਮਾਸਟਰ ਜੂਲਰ ਵੱਲੋਂ ਵੀ ਸਪੋਂਸਰ ਕਰ ਰਹੇ ਹਾਂ। ਔਰ ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ 905-906-2424 ਦੇ ਕੌਕ 'ਤੇ ਜਾ ਸਕਦੀ ਹੈ। ਵਧੀਆ ਸੋਨਾ ਲੈਣਾ ਹੈ, ਦੋ ਲੋਕੇਸ਼ਨਾਂ ਤੁਹਾਡੀ ਸੇਵਾ 'ਚ ਹਾਜ਼ਰ ਆ ਮਾਸਟਰ ਜੂਲਰ ਵਾਲੇ। ਨੰਬਰ ਤੁਸੀਂ ਨੋਟ ਕਰ ਲਓ, 905-906-2424 ਦੇ ਕੌਕ 'ਤੇ ਜਾ ਸਕਦੀ ਹੈ। ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ 'ਤੇ ਆ ਮਾਸਟਰ ਜੂਲਰ। ਔਰ ਇਸ ਦੇ ਨਾਲ ਨਾਲ ਹੀ 14 ਵਾਲਾ ਜਿਹੜਾ ਪਲਾਜ਼ਾ ਹੈ ਮਾਊਂਟ ਐਸ਼ ਔਰ ਬਵੇੜ ਦੇ ਕਾਰਨਰ ਦੇ, ਫਿਰ ਉੱਥੇ ਵੀ ਤੁਹਾਡੇ ਵਾਸਤੇ ਹਾਜ਼ਰ ਹੈ ਮਾਸਟਰ ਜੂਲਰ। ਕੱਲ੍ਹ ਸ਼ਾਮ ਨੂੰ ਹੰਸ ਰਾਜ ਹੰਸ ਪੰਜਾਬੀ ਲਹਿਰਾਂ ਦੇ ਵਿੱਚ ਹਾਜ਼ਰੀ ਲਵਾਉਣਗੇ ਸ਼ਾਮਾਂ ਨੂੰ, ਅਤੇ ਪੰਜਾਬੀ ਲਹਿਰਾਂ 'ਚ ਕੱਲ੍ਹ ਹੋਸਟ ਕਰਨਗੇ ਸਾਡੇ ਵੱਡੇ ਵੀਰ ਜੀ ਸਤਿੰਦਰ ਪਾਲ ਸਿੰਘ ਜੀ ਸਿੱਧਵਾਂ ਸਾਹਿਬ, ਅਤੇ ਨਾਲ ਉਹਨਾਂ ਦਾ ਸਪੁੱਤਰ ਮੇਰਾ ਛੋਟਾ ਵੀਰ ਨਵੀਂ ਸਿੱਧੂ। ਕੱਲ੍ਹ ਪੰਜਾਬੀ ਲਹਿਰਾਂ 'ਚ ਸ਼ਾਮ ਨੂੰ 6 ਵਜੇ ਹੰਸ ਰਾਜ ਹੰਸ ਹਾਜ਼ਰੀ ਲਵਾਉਣਗੇ।

0: ਬਹੁਤ ਬਿਜ਼ਨਸਮੈਨ ਮੇਰੇ ਵੀਰ ਸੁਣ ਰਹੇ ਹੋਣੇ ਆ, ਤਕਰੀਬਨ 8 ਤੋਂ ਲੈ ਕੇ 10 ਟਿਕਟਾਂ ਮੇਰੇ ਕੋਲ VIP ਪਈਆਂ। ਜੇ ਤੁਸੀਂ ਫਰੰਟ ਰੋਅ ਦੇ ਵਿੱਚ ਜਿਹੜੀਆਂ ਕਿ 4th-5th ਰੋਅ ਦੀਆਂ ਸੀਟਾਂ ਲੱਭ ਰਹੇ ਆ ਤੇ ਉਹ ਤੁਹਾਨੂੰ ਮੇਰੇ ਕੋਲ ਹੀ ਮਿਲਣੀ ਆ। ਔਰ ਜੇ ਕੋਈ ਇੱਦਾਂ ਦੀਆਂ ਫੈਮਿਲੀ ਸੁਣ ਰਹੀ ਆ ਜੇ ਉਹਨਾਂ ਨੇ ਬਹਿਣਾ ਵੀ ਹੰਸ ਭਾਜੀ ਦੇ ਬਿਲਕੁਲ ਸਾਹਮਣੇ ਬਹਿ ਕੇ ਸੁਣਨਾ ਹੈ, ਕਿਉਂਕਿ ਜਿਹੜੇ ਮਿਊਜ਼ਿਕ ਦੇ ਬੜੇ ਪਾਰਖੂ ਲੋਕ ਹੁੰਦੇ ਆ ਨਾ, ਜਿਨ੍ਹਾਂ ਨੂੰ ਕੰਨ ਬੜੇ ਰਸ ਵਾਲੇ ਹੁੰਦੇ ਆ, ਜਿਨ੍ਹਾਂ ਨੂੰ ਪਤਾ ਕਿ ਮਿਊਜ਼ਿਕ ਚੀਜ਼ ਕੀ ਹੈ। ਮੈਂ ਇੱਕ ਦਿਨ ਕਿਤੇ ਸਿਆਣੇ ਬੰਦੇ ਕੋਲ ਬੈਠਾ ਸੀ, ਮੈਨੂੰ ਕਹਿੰਦੇ ਜਿਹੜਾ ਹਰਜੀਤ ਜੀ ਮਿਊਜ਼ਿਕ ਹੁੰਦਾ ਨਾ ਇਹ ਬੰਦੇ ਦੀਆਂ ਬਿਮਾਰੀਆਂ ਠੀਕ ਕਰ ਦਿੰਦਾ ਮਿਊਜ਼ਿਕ। ਪਰ ਮਿਊਜ਼ਿਕ ਚੰਗਾ ਹੋਣਾ ਚਾਹੀਦਾ ਜਿਹੜਾ ਤੁਹਾਡੇ ਦਿਮਾਗ ਨੂੰ ਸਕੂਨ ਦੇ ਸਕੇ, ਤੁਹਾਡੇ ਦਿਮਾਗ ਨੂੰ ਆਰਾਮ ਦੇ ਸਕੇ, ਤੁਹਾਨੂੰ ਰਿਲੈਕਸੇਸ਼ਨਸ ਜਿਹੜੀਆਂ ਪਹੁੰਚਾ ਸਕੇ, ਇਸ ਤਰ੍ਹਾਂ ਦਾ ਮਿਊਜ਼ਿਕ ਹੋਣਾ ਚਾਹੀਦਾ। ਔਰ A to Z ਕਿਚਨ ਕੈਬਨਟ ਵਾਲੇ ਭਾਜੀ ਸਾਡੇ ਸਪੋਂਸਰ ਕਰ ਰਹੇ ਆ ਸ਼ੋਅ ਨੂੰ, ਲੱਕੀ ਭਾਜੀ ਯਾਨੀ ਕਮਾਲ ਦੀ ਗੱਲ ਆ। ਲੱਕੀ ਭਾਜੀ ਕਹਿੰਦੇ ਅਸੀਂ ਪੂਰੀ ਫੈਮਿਲੀ ਨਾਲ ਆ ਰਹੇ ਹਾਂ, ਸਾਡੇ ਬੱਚੇ ਵੀ ਆ ਰਹੇ ਆ, ਕਿਉਂਕਿ ਲੱਕੀ ਭਾਜੀ ਦੇ ਵਿਆਹ 'ਤੇ ਹੰਸ ਰਾਜ ਹੰਸ ਜੀ ਨੇ ਗਾਇਆ। ਕਹਿੰਦੇ ਮੈਨੂੰ ਤਾਂ ਦਿਲ ਕਰਦਾ ਦੁਬਾਰਾ ਇੱਕ ਵਿਆਹ ਕਰਾ ਲਵਾਂ। ਮੈਂ ਕਿਹਾ ਨਾ ਬਾਬਾ, ਬਚ ਕੇ ਮੋੜ ਦਿਓ, ਇਹੋ ਜਿਹਾ ਕੰਮ ਨਾ ਕਰੀਓ ਕਿ ਦੁਬਾਰਾ ਵਿਆਹ ਕਰਾ ਕੇ ਤੁਸੀਂ ਹੰਸ ਰਾਜ ਹੰਸ ਨੂੰ ਦੁਬਾਰਾ ਸੱਦ ਲਓ। ਇੱਕ ਵਿਆਹ ਹੀ ਤੁਹਾਡੇ ਵਾਸਤੇ ਇਨਫ ਆ। ਤੁਸੀਂ ਲੱਕੀ ਭਾਜੀ ਨੂੰ ਕਾਲ ਕਰ ਲਓ, A to Z ਕਿਚਨ ਕੈਬਨਟ ਵਾਲਿਆਂ ਨੂੰ, ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ ਕਿਚਨ ਕੈਬਨਟ ਦੇ ਪ੍ਰਾਈਜ਼ ਸਪੈਸ਼ਲ ਆ। ਔਰ ਕਹਿੰਦੇ ਜੇ ਤੁਸੀਂ ਵੀ ਕਿਚਨ ਕੈਬਨਟ ਆਪਣੇ ਘਰ ਦੇ 'ਚ ਲਵਾਉਣੀ ਆ, 416-720-7073 ਦੇ ਕਾਕ ਦੀ ਜਾ ਸਕਦੀ ਹੈ। A to Z ਕਿਚਨ ਕੈਬਨਟ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਹਾਂ।
1: ਸ਼ਾਲਾ ਮੁਸਾਫਿਰ ਕੋਈ ਨਾ ਥੇ
0: ਪੰਜਾਬੀ ਵਿਰਸਾ, ਇਸ ਤਰ੍ਹਾਂ ਦੀਆਂ ਕਵਾਲੀਆਂ ਹੋਣਗੀਆਂ, ਇਸ ਤਰ੍ਹਾਂ ਦੀਆਂ ਕਾਫੀਆਂ ਹੋਣਗੀਆਂ, ਇਸ ਤਰ੍ਹਾਂ ਪੰਜਾਬੀ ਦੇ ਗੀਤ ਹੋਣਗੇ, ਇਸ ਤਰ੍ਹਾਂ ਦੇ ਜਿਹੜੇ ਸਾਡੇ ਵੀਰਾਂ ਨੇ ਪਰਸੋਂ ਫਰਮਾਇਸ਼ ਕੀਤੀ ਸੀ ਪੱਤਾ ਸਿੰਘਾਂ ਦਾ ਵੈਰੀ, ਉਹ ਵੀ ਤੁਹਾਡੇ ਵਾਸਤੇ ਗੀਤ ਹੰਸ ਭਾਈ ਨੂੰ ਕਹਾਂਗੇ ਜ਼ਰੂਰ ਸੁਣਾਓ, ਕਿਉਂਕਿ ਸਾਡੇ ਬਹੁਤ ਬੱਬਰ ਸ਼ੇਰ ਆ ਰਹੇ ਆ ਇਸ ਸ਼ੋਅ ਨੂੰ ਦੇਖਣ ਵਾਸਤੇ। ਬਹੁਤ ਗੁਰਮੁਖ ਪਿਆਰੇ ਆ ਰਹੇ ਆ, ਬੱਬਰ ਸ਼ੇਰ ਆ ਰਹੇ ਆ, ਉਸ ਗੁਰੂ ਦੇ ਪਿਆਰੇ ਆ ਰਹੇ ਆ ਜਿਨ੍ਹਾਂ ਨੇ ਗੀਤ ਸੁਣਨਾ ਹੈ।

0: क्या बात है। और जगजीत सिंह साचा साहब वालों भी इसी प्रोग्राम नूं स्पॉन्सर कर रहे हैं। कमर्शियल इंश्योरेंस साढ़े बहुत बिजनेसमैन सोने होने हैं। कई बार की होंगे कि असी एक कंपनी का नाल लगे होने, एको ही ब्रोकर के नाल लगे होने हैं और वह फिर बड़ा लंबा अरसा बीत जाता उन्होंने नाल ही काम करते हैं, पर तुहाडियां जिहड़ियां पॉलिसी होंदियां जे तुहाडियां बाहरों सस्तियां होंदियां तुसीं क्यों नहीं करवाना चाहते। ਤੁਸੀਂ ਦੇਖੋ ਅਸੀਂ ਅੱਜ ਕੱਲ੍ਹ ਔਨਲਾਈਨ ਫਲਾਇਰਸ ਦੇਖਦੇ ਹਾਂ ਕਿ ਕਿੱਥੇ ਗਰੋਸਰੀ ਦਾ ਸਮਾਨ ਸਸਤਾ ਲੱਗਾ, ਕਿੱਥੇ ਕੋਈ ਨਵੇਂ ਸਟੋਰ ਦੀ ਗ੍ਰੈਂਡ ਓਪਨਿੰਗ ਹੋ ਰਹੀ ਹੈ ਉੱਥੋਂ ਸਮਾਨ ਅਸੀਂ ਚੱਕ ਲਿਆਈਏ ਜਾ ਕੇ। ਕਿਉਂ ਚੱਕਦੇ ਹਾਂ, ਕਿਉਂ ਲਿਆ ਕੇ ਆਉਂਦੇ ਹਾਂ? ਕਿਉਂਕਿ ਸਾਨੂੰ ਸਮਾਨ ਸੇਲ 'ਤੇ ਮਿਲ ਜਾਂਦਾ। ਇਸੇ ਤਰ੍ਹਾਂ ਤੁਹਾਡੀਆਂ ਪੋਲਿਸੀ ਹੁੰਦੀਆਂ, ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਕਈ ਵਾਰ ਅਸੀਂ ਆਟੋ ਇੰਸ਼ੋਰੈਂਸ ਕਿੰਨੇ ਸਾਲਾਂ ਤੋਂ ਇੱਕੋ ਹੀ ਬ੍ਰੋਕਰ ਨਾਲ ਲੱਗੇ ਹੁੰਦੇ ਹਾਂ, ਪਰ ਤੁਸੀਂ ਟਰਾਈ ਕਰੋ। ਤੁਹਾਡੇ ਵਾਸਤੇ ਇਹ ਨੰਬਰ ਦੇ ਰਿਹਾ ਮੈਂ ਤੁਹਾਨੂੰ, ਜਗਜੀਤ ਸਿੰਘ ਸਾਚਾ ਸਾਹਿਬ ਵੀਰੇ ਦਾ ਨੰਬਰ ਤੁਸੀਂ ਨੋਟ ਕਰ ਲਓ। ਕੋਈ ਕਮਰਸ਼ੀਅਲ ਮੌਰਗੇਜ ਕਰਵਾਉਣੀ ਹੈ ਤੁਹਾਡੀਆਂ ਸਟੋਰਾਂ ਦੀਆਂ, ਬਿਜ਼ਨਸ ਦੀਆਂ, ਵੇਅਰ ਹਾਊਸ ਦੀਆਂ ਜਾਂ ਕੋਈ ਹੋਰ ਵੀ ਕਿਸਮ ਦੀ ਇੰਸ਼ੋਰੈਂਸ ਕਰਵਾਉਣੀ ਹੈ, ਨੰਬਰ ਇੱਕੋ ਹੀ ਹੈ 6472992314। ਬੜੇ ਪੁਰਾਣੇ ਬੰਦੇ ਹੈ, ਕਾਬਲ ਬੰਦੇ ਹੈ ਔਰ ਤੁਹਾਡੇ ਵਾਸਤੇ ਵੱਖਰੀਆਂ ਵੱਖਰੀਆਂ ਕੰਪਨੀਆਂ ਤੋਂ ਤੁਹਾਡਾ ਹੀ ਫਾਇਦਾ ਕਰਨਗੇ। ਵੈਸੇ ਇੱਕ ਗੱਲ ਪੱਕੀ ਹੈ, ਜਿਹੜੇ ਆਪਣੇ ਕਮਿਊਨਿਟੀ ਦੇ ਲੋਕ ਕਿਸੇ ਵੀ ਫੀਲਡ ਦੇ ਵਿੱਚ ਹੈਗੇ ਨਾ, ਖਾਸ ਕਰਕੇ ਸਰਵਿਸ ਲਾਈਨ ਦੇ ਜਿਹੜੇ ਆ, ਉਹ ਕੋਸ਼ਿਸ਼ ਇਹ ਕਰਦੇ ਹੁੰਦੇ ਆ ਕਿ ਸਾਡਾ ਜਿਹੜਾ ਕੰਮ ਆ ਸਾਡੇ ਪਰਿਵਾਰਾਂ ਨੂੰ, ਸਾਡੀ ਕਮਿਊਨਿਟੀ ਨੂੰ ਉਹਦੇ 'ਚ ਫਾਇਦਾ ਹੋ ਸਕੇ। ਕਿਉਂਕਿ ਕੰਪਨੀਆਂ ਤਾਂ ਵੱਡੀਆਂ, ਕੋਈ 40 ਸਾਲ ਪੁਰਾਣੀ ਕੰਪਨੀ ਹੋ, 20 ਸਾਲ ਪੁਰਾਣੀ ਕੰਪਨੀ ਹੋ, ਕੋਈ 50 ਸਾਲ ਪੁਰਾਣੀ ਕੰਪਨੀ ਆ, ਇਹ ਬ੍ਰੋਕਰ ਹੁੰਦੇ ਆ ਔਰ ਇਹਨਾਂ ਦਾ ਫਾਇਦਾ ਘੱਟ ਹੁੰਦਾ, ਤੁਹਾਡਾ ਫਾਇਦਾ ਜ਼ਿਆਦਾ ਹੁੰਦਾ, ਕਿਉਂਕਿ ਕਮਿਸ਼ਨ ਇਹਨਾਂ ਦਾ ਜਿਹੜੀ ਮਿਲਣੀ ਮਿਲਣੀ ਆ। ਪਰ ਜੇ ਤੁਹਾਡਾ ਡਾਲਰ 100 ਵੱਜ ਜਾਵੇ ਮਹੀਨੇ ਦਾ, 1200 ਡਾਲਰ ਵੱਜ ਜਾਂਦਾ, ਇੱਕ ਵਾਰੀ ਫੋਨ ਕਰਕੇ ਪਤਾ ਕਰ ਲਓ ਭਾਅ ਜੀ ਜਗਜੀਤ ਸਿੰਘ ਸਾਚਾ ਸਾਹਿਬ ਨੂੰ, 647-299-2314 ਦੇ ਕੋਕ ਦੀ ਜਾ ਸਕਦੀ ਹੈ। 6472992314 ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਹੰਸ ਭਾਅ ਜੀ ਵੇਟ ਕਰ ਰਹੇ ਹਾਂ ਤੁਹਾਡੀ ਅਸੀਂ।
1: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾ
2: ਤੁਹਾਡਾ ਹਾਦਮ ਹੰਸ ਰਾਜ ਹੰਸ। ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ

ਕੰਸਟਰਕਸ਼ਨ ਵਾਲੇ ਵੀਰ ਜਿਹੜੇ ਮੇਰੇ ਸੁਣ ਰਹੇ ਆ ਉਹਨਾਂ ਵਾਸਤੇ ਮੈਂ ਇੱਕ ਅੱਜ ਸਪੈਸ਼ਲ ਆਫਰਸ ਦੇ ਰਿਹਾ ਜਿਹੜੇ ਹੋਲਸੇਲ ਵਿੱਚ ਸਮਾਨ ਲੈਂਦੇ ਆ। ਇੱਕ ਬਹੁਤ ਵੱਡਾ ਵੇਅਰ ਹਾਊਸ ਖੁੱਲਿਆ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ। ਵੀਰ ਮੇਰੇ ਸੁਣ ਲਓ, ਜਿਹੜੀਆਂ ਸਾਡੀਆਂ ਹੋਰ ਵੀ ਫੈਮਿਲੀ ਸੁਣ ਰਹੀਆਂ, ਮੈਕਲੋਗਨ ਐਂਡ ਵਿਲੀਅਮ ਪਾਰਕ ਦੇ ਕਾਰਨਰ ਦੇ ਮੈਕਲੋਗਨ ਐਂਡ ਬਵੇਡ ਦੇ ਏਰੀਆ ਦੇ ਵਿੱਚ, ਕੱਲ੍ਹ ਮੈਨੂੰ ਇਸ ਵੇਅਰ ਹਾਊਸ ਜਾਣ ਦਾ ਮੌਕਾ ਮਿਲਿਆ, ਗਲੈਕਸੀ ਹੋਮ। ਇਹ ਗਲੈਕਸੀ ਹੋਮ, ਪਹਿਲੇ ਨਾਂ ਦੇਖੋ ਕੈਸਾ ਖੂਬਸੂਰਤ ਹੈ, ਗਲੈਕਸੀ ਹੋਮ ਦੀ ਰੈਨੋਵੇਸ਼ਨ ਵਾਸਤੇ ਤੁਹਾਨੂੰ ਕੋਈ ਵੀ ਆਈਟਮ ਚਾਹੀਦੀ ਹੈ ਘਰ ਵਾਸਤੇ, ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ। ਜਿਹੜੇ ਸਾਡੇ ਕੰਟਰੈਕਟਰ ਵੀਰ ਸੁਣ ਰਹੇ ਆ ਉਹਨਾਂ ਵਾਸਤੇ ਸਪੈਸ਼ਲ ਆਫਰ ਇਹ ਹੈ ਕਿ ਤੁਸੀਂ ਉੱਥੇ ਆਪਣਾ ਅਕਾਊਂਟ ਬਣਾਓ ਤੇ ਤੁਹਾਨੂੰ ਡਿਸਕਾਊਂਟ ਬਹੁਤ ਮਿਲਦਾ। ਇਹ ਧਿਆਨ ਨਾਲ ਸੁਣ ਲਓ, ਉਸ ਏਰੀਏ 'ਚ ਕੋਈ ਹੋਲਸੇਲ ਦਾ ਵੱਡਾ ਵੇਅਰ ਹਾਊਸ ਨਹੀਂ ਹੈ। ਕਈ ਵਾਰੀ ਕਿਸੇ ਨੂੰ ਪਤਾ ਨਹੀਂ ਹੁੰਦਾ, ਤੁਸੀਂ ਇਸ ਵੇਅਰ ਹਾਊਸ 'ਤੇ ਜਾਣਾ, ਡਿਸਪਲੇ ਇੰਨਾ ਹੋਇਆ, ਤੁਸੀਂ ਫਲੋਰਿੰਗ ਲੈ ਸਕਦੇ ਹਾਂ, ਹਾਰਡਵੁੱਡ ਲੈ ਸਕਦੇ ਹਾਂ, ਲੈਮੀਨੇਟ ਲੈ ਸਕਦੇ ਹਾਂ, ਪਲੰਬਿੰਗ ਦਾ ਸਮਾਨ ਲੈ ਸਕਦੇ ਹਾਂ, ਲਾਈਟਿੰਗ ਸਮਾਨ ਲੈ ਸਕਦੇ ਹਾਂ, ਟਾਇਲਸ ਲੈ ਸਕਦੇ ਹਾਂ, ਡਰਾਈ ਵਾਲਸ ਲੈ ਸਕਦੇ ਹਾਂ। ਘਰ ਦੇ ਵਿੱਚ ਜਿਹੜਾ ਵੀ ਸਮਾਨ ਲੱਗਣਾ ਹੈ, ਇੱਕ ਮਿੰਟ ਹੰਸ ਭਾਜੀ, ਜਿਹੜਾ ਨਵਾਂ ਘਰ ਬਣਾਉਣ ਵਾਸਤੇ ਜਿਹੜਾ ਸਮਾਨ ਲੱਗਦਾ ਹੈ, ਐਨੀਥਿੰਗ ਏ ਤੋਂ ਲੈ ਕੇ ਜ਼ੈਡ ਤੱਕ, ਏ ਤੋਂ ਲੈ ਕੇ ਜ਼ੀ ਤੱਕ, ਤੁਹਾਨੂੰ ਕੋਈ ਵੀ ਆਈਟਮ ਚਾਹੀਦੀ ਹੈ ਇਹ ਗਲੈਕਸੀ ਹੋਮ ਤੋਂ ਮਿਲ ਜਾਣੀ ਹੈ। ਔਰ ਰੇਟ ਐਸਾ, ਕਹਿੰਦੇ ਭਾਵੇਂ ਤੁਸੀਂ ਚਾਈਨਾ ਤੁਰੇ ਹੋ, ਘੁੰਮੇ ਹੋ ਜਾ ਕੇ, ਜਪਾਨ ਤੁਰੇ ਹੋ, ਇੰਡੀਆ ਚਲ ਜਾਓ, ਜਿੱਥੋਂ ਵੀ ਤੁਸੀਂ ਸਮਾਨ ਲੈਣਾ ਲਿਆਓ ਅਤੇ ਖਰਚਾ ਉੱਤੇ ਪਾ ਕੇ ਸਾਨੂੰ ਪੈਸੇ ਦੇ ਦਿਓ। ਰੇਟ ਚਾਈਨਾ ਵਾਲਾ, ਜਿਹੜਾ ਸਮਾਨ ਚਾਈਨਾ ਦਾ ਜੋ ਰੇਟ ਆ ਰਿਹਾ ਉਹਦੇ ਫਰੇਟ ਦੇ ਖਰਚੇ ਪਾ ਲਓ, ਵੇਅਰ ਹਾਊਸ ਦੇ ਖਰਚੇ ਪਾ ਕੇ ਸਾਡੇ ਕੋਲ ਸਮਾਨ ਲੈ ਜਾਓ। ਇੱਦਾਂ ਦਾ ਦੁਕਾਨਦਾਰ ਹੋ ਕੋਈ ਸਾਡੇ ਟੋਰਾਂਟੋ 'ਚ ਜਿਹੜਾ ਬੰਦਾ ਕਹਿ ਰਿਹਾ ਚਾਈਨਾ ਦੇ ਰੇਟ 'ਚ ਸਮਾਨ ਲੈ ਜਾਓ? ਟੋਇਲਟ ਸੀਟਸ ਲੈਣੀ ਆ, ਟਾਇਲਸ ਲੈਣੀ ਆ, ਤੁਸੀਂ ਪਲੰਬਿੰਗ ਦਾ ਕੋਈ ਆਈਟਮ ਲੈਣੀ ਆ, ਇਲੈਕਟ੍ਰੀਕਲ ਕੋਈ ਆਈਟਮ ਲੈਣੀ ਆ, ਐਨੀਥਿੰਗ, ਡੋਰਸ ਲੈਣੇ ਆ, ਨੰਬਰ ਇੱਕੋ ਹੀ ਆ ਤੁਹਾਡੇ ਵਾਸਤੇ ਦੇ ਰਹੇ ਹਾਂ। ਇਹ ਨਾਂ ਹੈ ਗਲੈਕਸੀ ਹੋਮ ਐਂਡ ਫਰਨਿਸ਼ਡ, ਜਿਹੜਾ ਕਿ ਤੁਹਾਡੇ ਵਾਸਤੇ ਘਰ ਦਾ ਸਾਰਾ ਸਮਾਨ ਮਿਲਦਾ। 9446 ਮੈਕਲੋਗਨ ਰੋਡ, ਦੁਬਾਰਾ ਦੱਸ ਦੇਣਾ ਐਡਰੈਸ, ਕਿਉਂਕਿ ਬਹੁਤੇ ਸਾਡੇ ਵੀਰਾਂ ਨੂੰ ਪਤਾ ਨਹੀਂ ਹੋਣਾ ਉਸ ਏਰੀਏ 'ਚ ਐਡਾ ਵੱਡਾ ਵੇਅਰ ਹਾਊਸ ਖੁੱਲ੍ਹ ਗਿਆ। ਵੇਅਰ ਹਾਊਸ ਕਹਿੰਦਾ ਇਹਦਾ ਪੂਰਾ ਹੱਟ ਖੁੱਲ੍ਹ ਗਿਆ, ਜਿਵੇਂ ਕੋਈ ਮਾਲ ਨਹੀਂ ਹੁੰਦਾ ਵੱਡਾ ਵਿੱਚ ਛੋਟੀਆਂ ਛੋਟੀਆਂ ਦੁਕਾਨਾਂ ਹੁੰਦੀਆਂ, ਇੱਦਾਂ ਦਾ ਵੱਡਾ ਹੱਟ ਖੁੱਲ੍ਹ ਗਿਆ। ਗਲੈਕਸੀ ਹੋਮ ਦਾ ਨੰਬਰ ਤੁਸੀਂ ਨੋਟ ਕਰ ਲਓ, 905-460-1222 ਦੇ ਕੋਕ ਦੀ ਜਾ ਸਕਦੀ ਹੈ। ਡਰਾਈ ਵਾਲਸ ਲੈਣੀ ਆ ਘਰ ਵਾਸਤੇ, ਫਲੋਰਿੰਗ ਲੈਣੀ ਆ, ਟਾਇਲਸ ਲੈਣੀ ਆ, ਮੱਡ ਕੋਈ ਲੈਣਾ, ਐਨੀਥਿੰਗ, ਮੈਨੂੰ ਤਾਂ ਨਾਂ ਨਹੀਂ ਆਉਂਦੇ ਕਿੰਨੇ ਦਾ ਨਾਂ ਆ ਕੰਸਟਰਕਸ਼ਨ ਵਿੱਚ ਜਿਹੜੀਆਂ ਚੀਜ਼ਾਂ ਚਾਹੀਦੀਆਂ ਤੁਹਾਨੂੰ, ਇਹ ਸਾਰਾ ਦੇ ਸਾਰਾ ਸਮਾਨ ਤੁਹਾਨੂੰ ਇੱਥੋਂ ਗਲੈਕਸੀ ਹੋਮ ਤੋਂ ਮਿਲ ਜਾਣਾ। 905-460-1222, 905-460-1222 ਦੇ ਕਾਲ ਕੀਤੀ ਜਾ ਸਕਦੀ ਹੈ। ਗਲੈਕਸੀ ਹੋਮ ਨੂੰ ਤੁਸੀਂ ਜਲਦੀ ਜਲਦੀ ਜਲਦੀ ਜਲਦੀ ਜਲਦੀ ਜਲਦੀ ਫੋਨ ਕਰ ਲਓ। ਟੈਕਸਟ ਮੈਸੇਜ ਆਇਆ ਮੈਨੂੰ ਇੱਕ, ਕਹਿੰਦੇ ਹਰਜੀਤ ਜੀ, ਮੈਂ ਭਾਅ ਜੀ ਤੁਹਾਨੂੰ ਹੁਣੇ ਦੱਸ ਕੇ ਹਟਿਆ, ਗਲੈਕਸੀ ਹੋਮ ਦਾ ਐਡਰੈਸ ਦੁਬਾਰਾ ਨੋਟ ਕਰ ਲਓ, ਕੋਈ ਗੱਲ ਨਹੀਂ, ਫਿਰ ਕੀ ਹੋਇਆ, ਨਹੀਂ ਨੋਟ ਕੀਤਾ ਗਿਆ ਤੇ ਅਸੀਂ ਬੈਠੇ ਤੁਹਾਡੀ ਸੇਵਾ 'ਚ ਹਾਜ਼ਰ ਹੈ। ਇੱਕ ਮਿੰਟ ਯਾਰ, ਮੈਂ ਉਹਨੂੰ ਜਵਾਬ ਦੇ ਦੇਵਾਂ। ਇਹ ਬੰਦੇ ਜਾਣਾ ਚਾਹੁੰਦੇ ਉੱਥੇ, ਆਹ ਲਓ ਜੀ, ਮੈਂ ਤੁਹਾਨੂੰ ਆਹ ਲਓ ਜੀ, ਅੱਛਾ ਚਲੋ, ਐਡਰੈਸ ਨੋਟ ਕਰੋ, 9446 ਮੈਕਲੋਗਨ ਰੋਡ, ਅਤੇ ਐਡਰੈਸ ਮੈਂ ਭੇਜਤਾ ਭਾਅ ਜੀ ਇਹਨਾਂ ਨੂੰ, ਕਹਿੰਦੇ ਅਸੀਂ ਤਾਂ ਲੱਭਦੇ ਸੀ ਇਸ ਏਰੀਏ ਕੋਈ ਸਾਨੂੰ ਵੇਅਰ ਹਾਊਸ ਮਿਲਿਆ ਕੰਸਟਰਕਸ਼ਨ ਵਾਲਾ, ਇਹ ਕੋਈ ਕੰਟਰੈਕਟਰ ਲੱਗਦੇ ਵੀਰ ਹੈ ਨਾ। 9446 ਮੈਕਲੋਗਨ ਰੋਡ, ਨੰਬਰ ਇੱਕ ਵਾਰੀ ਫਿਰ ਦੁਬਾਰਾ ਨੋਟ ਕਰ ਲਓ, 905-460-1222 ਨੰਬਰ ਤੁਸੀਂ ਨੋਟ ਕਰ ਲਿਆ ਵੀਰੋ, ਔਰ ਕਰੋ ਜੀ ਕਾਲ, ਔਰ ਜਿਹੜੇ ਡਕ ਕਲੀਨਿੰਗ ਵਾਲੇ ਵੀਰ ਆ ਮੇਰੇ ਸਟੂਡੀਓ 'ਚ ਕਾਲ ਕਰੋ, 905-673-3337 ਦੇ ਕਾਲ ਤੁਸੀਂ ਮੈਨੂੰ ਕਰ ਸਕਦੇ ਆ। ਲਓ ਜੀ, ਗਲੈਕਸੀ ਵਾਲਿਆਂ ਦਾ ਵੀ ਹੋ ਗਿਆ ਕੰਮ, ਉਸ ਤੋਂ ਬਾਅਦ ਆ ਗਈ ਵਾਰੀ ਕਿਹਦੀ, ਬਿਲਕੁਲ ਧਾਰਮਿਕ ਗੀਤ ਹਰਜੀਤ ਜੀ, ਇਹ ਲਾਓ, ਬਹੁਤ ਜ਼ਿਆਦਾ ਵਧੀਆ ਗੀਤ।

ਇੱਕ ਗੀਤ ਹੋਰ ਬੜਾ ਮਕਬੂਲ ਆਇਆ ਸੀ ਹੰਸ ਭਾਜੀ ਦਾ, ਨਾਲ ਸੀ ਸਰਦੂਲ ਸਿਕੰਦਰ ਔਰ ਮਿਊਜ਼ਿਕ ਦਿੱਤਾ ਸੀ ਚਰਨਜੀਤ ਹੂਜਾ ਸਾਹਿਬ ਨੇ। ਔਰ ਢਿੱਲੋ ਵੀਡੀਓ ਵਾਲੇ ਜੇ ਸੁਣਦੇ ਹੋ ਤਾਂ ਮੈਨੂੰ ਜਿਹੜਾ ਸੈਮੀ ਢਿੱਲੋ ਸਾਹਿਬ ਸਟੂਡੀਓ 'ਚ ਕਾਲ ਕਰਨ, ਕਿਉਂਕਿ ਉਹਨਾਂ ਦਾ ਬੜਾ ਪੁਰਾਣਾ ਤਜ਼ਰਬਾ ਹੈ ਔਰ ਹੰਸ ਰਾਜ ਨਾਲ ਸ਼ਾਇਦ ਉਹਨਾਂ ਨੇ ਮੁਲਾਕਾਤਾਂ ਪਹਿਲਾਂ ਵੀ ਹੋਈਆਂ ਹੋਣੀਆਂ, ਸ਼ੋਅ 'ਤੇ ਵੀ ਆ ਰਹੇ ਆ। ਸੈਮੀ ਸਾਹਿਬ, ਢਿੱਲੋ ਸਾਹਿਬ ਜੇ ਸੁਣ ਰਹੇ ਆ ਜ਼ਰੂਰ ਕਾਲ ਕਰਿਓ।

ਜਥੇਦਾਰ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਜਾ ਰਹੇ ਨੇ। ਉਸ ਸਮੇਂ ਦੇ ਮੈਦਾਨੇ ਜੰਗ ਦਾ ਵਰਣਨ ਇਸ ਤਰ੍ਹਾਂ ਹੈ।

0: ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਆ ਔਰ ਸਿੰਘ ਹਰਜੀਤ ਦੇ ਨਾਲ। ਇਸ ਆਉਣ ਵਾਲੇ ਫਰਾਈਡੇ ਨੂੰ ਅਸੀਂ ਤੁਹਾਨੂੰ ਬਾਰ ਬਾਰ ਦੱਸ ਰਹੇ ਹਾਂ, ਹੰਸ ਰਾਜ ਹੰਸ ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਵਿੱਚ ਆ ਰਹੇ ਆ ਔਰ ਮੇਰੀ ਲਾਈਨ ਤੇ 86 ਉੱਪਲ ਸਾਹਿਬ ਆ ਗਏ। ਉੱਪਲ ਸਾਹਿਬ ਕੀ ਹਾਲ ਚਾਲ ਆ?
1: ਹਰਜੀਤ ਜੀ ਬਾਹਲਾ ਹੀ ਵਧੀਆ, ਕੀ ਪੁੱਛਦੇ ਹਾਲ ਫਕੀਰਾਂ ਦਾ?
0: ਓਹੋ, ਤੁਸੀਂ ਤਿਆਰੀ ਕਰ ਲਓ, ਲੀੜੇ ਲੋੜੇ ਨਵੇਂ ਸਵਾਲ ਹੋ ਫਰਾਈਡੇ ਨੂੰ ਭਾਈ ਹੰਸ ਰਾਜ ਹੰਸ ਦਾ ਤੁਸੀਂ ਸ਼ੋਅ ਦੇਖਣਾ।
1: ਹਰਜੀਤ ਜੀ, ਇਹ ਮੇਰੇ ਵਾਸਤੇ ਤਾਂ ਬਹੁਤ ਹੀ ਖੁਸ਼ਕਿਸਮਤ ਫਰਾਈਡੇ ਹੋਊਗਾ, ਬੜੇ ਚਿਰਾਂ ਤੋਂ ਵੇਟ ਕਰ ਰਿਹਾ ਸੀਗਾ ਇਸ ਕਲਾਕਾਰ ਨੂੰ ਸੁਣਨ ਨੂੰ, ਬਹੁਤ ਕੋਲੋਂ ਬਹਿ ਕੇ।
0: ਉੱਪਲ ਸਾਹਿਬ, ਤੁਸੀਂ ਕਮਿਊਨਿਟੀ ਦੇ ਬੜੇ ਪੁਰਾਣੇ ਹੋ ਔਰ ਕਮਿਊਨਿਟੀ ਤੁਹਾਨੂੰ ਬੜੀ ਜਾਣਦੀ ਹੈ ਔਰ ਤੁਸੀਂ ਪਹਿਲੇ ਤੁਹਾਡੇ ਵੀਡੀਓ ਸਟੋਰ ਹੁੰਦਾ ਸੀ, ਤੁਸੀਂ ਉਦੋਂ ਵੀ ਇਹਨਾਂ ਦੀਆਂ ਟੇਪਾਂ ਬੜੀਆਂ ਵੇਚੀਆਂ ਹੋਣੀਆਂ ਹੰਸਰਾਜ ਹੰਸ ਸਾਹਿਬ ਦੀਆਂ।
1: ਹਾਂਜੀ,
0: ਤੇ ਤੁਹਾਡੇ ਖਿਆਲ ਦੇ ਨਾਲ ਜਿਹੜਾ ਇਹ ਗਵਈਆ ਹੈ, ਇਸ ਨੂੰ ਤੁਹਾਡਾ ਤਜਰਬਾ ਹੈ ਕਿਉਂਕਿ ਤੁਸੀਂ ਖੁਦ ਮਿਊਜ਼ਿਕ ਦੇ ਬੜੇ ਪ੍ਰੇਮੀ ਹੋ, ਤੁਸੀਂ ਗੀਤ ਸੰਗੀਤ ਹੀਰ ਗਾ ਲੈਂਦੇ ਹੋ, ਬੜਾ ਕੁਛ ਹੋਰ ਵੀ ਤੁਸੀਂ ਗਾਉਂਦੇ ਹੋ, ਤੁਹਾਡੇ ਖਿਆਲ ਦੇ ਨਾਲ ਜਿਹੜਾ ਹੰਸ ਰਾਜ ਹੰਸ ਗਵਈਆ ਹੈ, ਕਿਵੇਂ ਇਹਦੀ ਪ੍ਰਸਿੱਧੀ ਔਰ ਇਹਦੀ ਕਲਾਕਾਰੀ ਕਿਵੇਂ ਦੀ ਤੁਹਾਨੂੰ ਲੱਗਦੀ ਹੈ?
1: ਹਰਜੀਤ ਜੀ, ਗੱਲ ਇਹ ਆ, ਜਿਹੜੇ ਕਈ ਕਲਾਕਾਰ ਇਹੋ ਜਿਹੇ ਹੁੰਦੇ ਆ ਨਾ, ਰੂਹਾਨੀ ਕਲਾਕਾਰ ਜਿਹਨੂੰ ਕਹਿ ਦਿੰਦੇ ਆ, ਜਿਹਨੂੰ ਕੁਦਰਤ ਦੀ ਬਖਸ਼ਿਸ਼ ਹੁੰਦੀ ਆ, ਉਹਨਾਂ ਨੂੰ ਕੋਈ ਕੁਛ ਸਿੱਖਿਆ ਨੀ ਹੁੰਦਾ ਉਹਨਾਂ ਦੇ ਕੋਲੋਂ ਨਾ, ਜਿਵੇਂ ਪਿਛਲੇ ਯੁੱਗ ਦੇ ਵਿੱਚ ਹੀ ਉਹਨਾਂ ਨੇ ਕੋਈ ਤਪੱਸਿਆ ਕੀਤੀ ਹੋਵੇ ਨਾ, ਉਹ ਤਾਂ ਉਹ ਇਹੋ ਜਿਹੀ ਗਾਇਕੀ ਆਉਂਦੀ ਆ। ਸਾਧਾਰਨ ਜਿਹੀ ਗੱਲ, ਸਿੰਪਲੀ, ਕਦੇ ਮੈਂ ਉਹਨੂੰ ਜ਼ੋਰ ਲਾਉਂਦੇ ਨੀ ਦੇਖਿਆ, ਕਦੇ ਕੁਛ ਨੀ ਕੀਤਾ, ਪਰ ਜੋ ਉਹਦੇ ਸੁਰਾਂ ਦੇ ਵਿੱਚ, ਸੁਰਾਂ ਚ ਮਗਨ ਕਰ ਦਿੰਦੇ ਨਾ ਬੰਦਿਆਂ ਨੂੰ,
0: ਅੱਛਾ,
1: ਉਹ ਉਹਨਾਂ ਦੀ ਉਹੀ ਖੂਬੀ ਆ ਇਹ। ਰਜੀਤ ਜੀ, ਦੇਖੋ ਆਪਾਂ ਕਿੰਨੇ ਕਲਾਕਾਰ ਦੇਖੇ ਆ, ਕਿੰਨੇ ਕੁ ਕਲਾਕਾਰ ਇਹ ਹੈਗੇ ਵੀ ਜਦੋਂ ਤੁਹਾਨੂੰ ਜਿਹੜੇ ਇੱਕ ਮਿੰਟ ਥੋੜੀ ਰੂਹ ਨਾਲ ਜੁੜ ਜਾਂਦੇ ਆ।
0: ਜੀ ਜੀ ਜੀ ਜੀ,
1: ਉਹਨਾਂ ਕਲਾਕਾਰਾਂ ਚੋਂ ਇੱਕ ਆ ਵੀ ਜਿਹਨੂੰ ਪਰਮਾਤਮਾ ਦੀ ਬਖਸ਼ਿਸ਼ ਆ, ਇਹੋ ਜਿਹੇ ਕਲਾਕਾਰ ਦੁਨੀਆਂ ਦੇ ਉੱਤੇ ਬਹੁਤ ਘੱਟ ਆਉਂਦੇ ਆ, ਨਹੀਂ ਆਮ ਤਾਂ ਕਮਰਸ਼ਲ ਹੁੰਦੇ ਆ, ਪਰ ਇਹ ਰੂਹ ਦੇ ਵਿੱਚੋਂ ਜੋ ਵੀ ਗਾਉਂਦੇ ਨਾ, ਇਹ ਸਿੰਘ ਆਪਣੇ ਹਰਜੀਤ ਜੀ,
0: ਜੀ ਜੀ,
1: ਇਹ ਰੂਹ ਨਾਲ ਗਾਉਂਦੇ ਆ, ਰੂਹ ਨਾਲ।
0: ਤੁਸੀਂ ਬੜੇ ਉਤਾਵਲੇ ਹੋ ਗਏ ਜਿਵੇਂ ਤੁਸੀਂ ਦੱਸ ਕੇ ਡਿਆ ਕਿ ਮੈਂ ਸ਼ੋਅ ਦੇਖਣ ਵਾਸਤੇ ਬੜੇ ਸਾਲਾਂ ਤੋਂ ਵੇਟ ਕਰ ਰਿਹਾ ਸੀ। ਜਿਹੜੀ ਆਪਣੀ ਕਮਿਊਨਿਟੀ ਸੁਣ ਰਹੀ ਹੈ, ਜਿਹੜੇ ਅਵਤਾਰ ਸਿੰਘ ਉੱਪਲ ਸਾਹਿਬ ਨੂੰ ਜਾਣਦੇ ਆ, ਉੱਪਲ ਟਰੈਵਲ, ਉੱਪਲ ਵੀਡੀਓ ਨੂੰ ਜਾਣਦੇ ਆ, ਤੁਸੀਂ ਆਪਣੇ ਵੱਲੋਂ ਕਮਿਊਨਿਟੀ ਨੂੰ ਕੀ ਕਹਿਣਾ ਚਾਹੋਗੇ? ਤੁਸੀਂ ਵੀ ਕਮਿਊਨਿਟੀ 'ਚ ਬੜਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋ, ਲੈਂਦੇ ਰਹੇ ਪਹਿਲਾਂ ਵੀ, ਕੀ ਕਹਿਣਾ ਚਾਹੋਗੇ ਆਪਣੀ ਕਮਿਊਨਿਟੀ ਜਿਹਨਾਂ ਟਿਕਟ ਹਾਲੇ ਤੱਕ ਨਹੀਂ ਲਈਆਂ?
1: ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਬਈ, ਤੁਸੀਂ ਵਧਾਈ ਦੇ ਪਾਤਰ ਹੋ।
0: ਥੈਂਕ ਯੂ।
1: ਤੁਸੀਂ ਵਧਾਈ ਦੇ ਪਾਤਰ ਕਿਉਂ ਹੋ ਵੀ ਤੁਸੀਂ ਅਜਿਹੇ ਕਲਾਕਾਰਾਂ ਨੂੰ ਪ੍ਰਜੈਂਟ ਕਰਦੇ ਹੋ, ਇਹ ਸਾਡੀ ਸਾਡੀ ਖੁਸ਼ਕਿਸਮਤੀ ਆ ਵੀ ਤੁਸੀਂ ਉਹਨਾਂ ਕਲਾਕਾਰਾਂ ਨੂੰ ਸਾਡੇ ਵਾਸਤੇ ਲੈ ਕੇ ਆਉਂਦੇ ਹੋ। ਅਸੀਂ ਤਾਂ ਕੁਛ ਵੀ ਨੀ ਤੁਹਾਡੇ ਵਾਸਤੇ ਕਰ ਰਹੇ, ਅਸੀਂ ਸਿਰਫ ਦੋ ਟਿਕਟਾਂ ਲੈ ਕੇ ਨਹੀਂ ਜਾ ਸਕਦੇ, ਤਾਂ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਆ ਇਹ, ਸਮਝ ਰਹੇ? ਕਿਉਂਕਿ ਇੰਨੇ ਵੱਡੇ ਕਲਾਕਾਰ ਨੂੰ ਸੁਣਨ ਵਾਸਤੇ ਜੇ ਆਪਾਂ ਛੋਟਾ ਜਿਹਾ ਹਾਰ ਨਹੀਂ ਭਰ ਸਕਦੇ, ਤਾਂ ਮੈਂ ਨੀ ਸਮਝਦਾ ਵੀ ਇਹ ਸਾਡੀ ਕਮਿਊਨਿਟੀ ਵਾਸਤੇ ਚੰਗੀ ਗੱਲ ਆ। ਤੇ ਪਰ ਮੈਨੂੰ ਪਤਾ ਉਹਨਾਂ ਦੇ ਸੁਣਨ ਵਾਸਤੇ ਬੜੇ ਪ੍ਰੇਮੀ ਇੱਥੇ, ਬਹੁਤ ਜ਼ਿਆਦਾ, ਕੋਈ ਉਹ ਅੱਜ ਦੇ ਨਹੀਂ ਗਾਉਂਦੇ, ਮੁੱਦਤਾਂ ਹੋ ਗਈਆਂ ਉਹਨਾਂ ਨੂੰ ਗਾਉਂਦਿਆਂ ਨੂੰ।
0: ਉੱਪਲ ਸਾਹਿਬ, ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ ਟੋਰਾਂਟੋ ਬ੍ਰੈਮਟਨ ਮਿਸੀ ਸਾਗਰ ਰਹਿੰਦੇ ਆ?
1: 1972 ਦੇ ਵਿੱਚੋਂ ਆਪਾਂ ਇੱਥੇ ਰਹਿ ਰਹੇ ਹਾਂ। ਜਦੋਂ ਆਪਣਾ ਵੀਡੀਓ ਸੁਣਦਾ ਸੀ ਨਾ ਆਪਣੇ ਮਾਡਲ ਦੇ ਵਿੱਚ,
0: ਜੀ ਜੀ,
1: ਜਦੋਂ ਵੀ ਇਹਨਾਂ ਦੀ ਟੇਪ ਆਉਂਦੀ ਸੀ ਨਾ ਜੀ, ਉਹਨਾਂ ਟਾਈਮਾਂ ਦੇ ਵਿੱਚ ਓਰਿਜਿਨਲ ਟੇਪਾਂ ਘੱਟ ਆਉਂਦੀਆਂ ਸੀ, ਕਾਪੀਆਂ ਕਰਕੇ ਜ਼ਿਆਦਾ ਵੇਚਦੇ ਹੁੰਦੇ ਸੀਗੇ।
0: ਅੱਛਾ,
1: ਇੱਕ ਕਾਪੀ ਨੂੰ ਮੇਰਾ ਖਿਆਲ ਇੰਨੀਆਂ ਟੇਪਾਂ ਵੇਚੀਆਂ ਨਾ ਮੈਂ ਇਸ ਕਲਾਕਾਰ ਦੀਆਂ,
0: ਅੱਛਾ,
1: ਰੱਬ ਦਾ ਨਾਮ।
0: ਮੈਂ ਦਾਦੀ ਗਿਆ, ਤੁਹਾਡਾ ਬੜਾ ਤਜਰਬਾ ਹੋਏਗਾ ਕਿਉਂਕਿ ਤੁਸੀਂ ਪਹਿਲਾਂ ਵੀਡੀਓ ਸਟੋਰ ਦੇ ਨਾਲ ਜੁੜੇ ਹੋਏ ਸੀ ਔਰ ਕੈਸੇ ਖੂਬਸੂਰਤ ਗੀਤ ਇਹਨਾਂ ਦੇ ਗਾਏ ਆ ਔਰ ਤੁਸੀਂ ਆਪਣੀ ਕਮਿਊਨਿਟੀ ਨੂੰ ਮੈਸੇਜ ਦੇ ਦਿੱਤਾ ਹੈ ਔਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਉੱਪਲ ਟੈਬ ਦਾ ਨੰਬਰ ਵੀ ਦੇ ਦਿਓ ਜਿਨ੍ਹਾਂ ਨੇ ਪਾਸਪੋਰਟ ਰਿਨਿਊਅਲ ਕਰਾਉਣੇ ਆ, ਵੀਜ਼ੇ ਲਵਾਉਣੇ ਆ ਸਰ।
1: ਹਾਂ, ਜੇ ਕਿਸੇ ਇੰਡੀਆ ਤੋਂ ਜਾਣਾ ਤਾਂ ਵੀ ਸਾਡੇ ਅਸੀਂ ਟਿਕਟਾਂ ਦਿੰਦੇ ਹਾਂ, 905-6-76-8200 ਪਾਸਪੋਰਟ ਵਾਸਤੇ, ਵੀਜ਼ਾ ਵਗੈਰਾ ਲੈਣ ਵਾਸਤੇ, PPR ਕਾਰਡ ਕਰਾਉਣਾ ਹੋਵੇ ਕਿਸੇ ਨੇ, ਕੋਈ ਵੀ ਸਿਟੀਜ਼ਨ ਅਪਲਾਈ ਕਰਨੀ ਹੋਵੇ, ਇੱਕੋ ਇੱਕ ਨੰਬਰ, ਇੱਕੋ ਸ਼ਬਦ ਦੱਸਣ, ਕਿਸੇ ਨੇ ਫੋਟੋਆਂ ਚਾਹੁੰਦੀਆਂ ਹੋਣ ਪਾਸਪੋਰਟ ਦੀਆਂ, ਤੇ ਉੱਪਰ ਟਰੈਵਲ ਹਮੇਸ਼ਾ ਯਾਦ ਰੱਖੋ 905-6-76-8200।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ। ਪਰਮਜੀਤ ਜੀ, ਮੋਰਗ ਦੇ ਸਪੈਸ਼ਲਿਸਟ ਸਾਡੀ ਲਾਈਨ ਤੇ ਹਾਜ਼ਰ ਹੋ ਗਿਆ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਉਹ ਵੀ ਹੰਸ ਰਾਜ ਹੰਸ ਦੇ ਸ਼ੋਅ ਨੂੰ ਬਹੁਤ ਘੱਟ ਜਾਂਦੇ ਆ ਦੇਖਣ, ਸ਼ੋਅ ਦੇਖਣ, ਪਰ ਇਹ ਵੀ ਮਿਊਜ਼ਿਕ ਦੇ ਪ੍ਰੇਮੀ ਬੰਦੇ ਆ। ਕਹਿੰਦੇ ਹਰਜੀਤ ਜੀ, ਹਮ ਤੋ ਸ਼ੋਅ ਕੋ ਦੇਖਨੇ ਲਈ ਔਰ ਪੂਰਾ ਸਟਾਫ ਸਾਡਾ ਆ ਰਿਹਾ। ਪਰਮਜੀਤ ਭਾਜੀ ਵੀ ਬੜੀ ਜਲਦੀ ਲਾਈਨ ਤੇ ਆਣਗੇ। ਲੈ ਬਈ ਵੀਰ ਮੇਰੇ, ਅੱਜ ਹੋ ਗਿਆ ਮੰਗਲਵਾਰ ਤੇ ਬੁੱਧ ਤੇ ਵੀਰਵਾਰ ਦਾ ਰਹਿ ਗਿਆ ਦਿਨ ਵਿੱਚ, ਤੇ ਟਿਕਟਾਂ ticketmaster.co

0: ਮੇਰੇ ਕੋਲ ਇੱਕੋ ਦੇ ਲਿਆ ਹੰਸ ਭਾਜੀ, ਆਈ ਐਮ ਸੋ ਸੋਰੀ। ਪ੍ਰੋਗਰਾਮ ਪੰਜਾਬੀ ਵਿਸਾ, ਪਰਮਜੀਤ ਭਾਜੀ ਕੀ ਹਾਲ ਚਾਲ ਹੈ?
1: ਬਹੁਤ ਹੀ ਜ਼ਿਆਦਾ ਵਧੀਆ ਹਰਜੀਤ ਭਾਈ, ਤੁਸੀਂ ਕਿਵੇਂ ਹੋ ਜੀ?
0: ਸਰ ਬੜੀ ਮਿਹਰਬਾਨੀ ਤੁਹਾਡੀ, ਔਰ ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਸ਼ੋਅ ਤੇ ਆ ਰਹੇ ਹੋ, ਆਪਣੀ ਫੈਮਿਲੀ ਦੇ ਨਾਲ ਆ ਰਹੇ ਹੋ, ਔਰ ਸਭ ਤੋਂ ਪਹਿਲਾਂ ਥੋੜਾ ਜਿਹਾ ਹੰਸ ਜੀ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਖੁਦ ਮਿਊਜ਼ਿਕ ਦੇ ਬੜੇ ਪ੍ਰੇਮੀ ਬੰਦੇ ਹੋ, ਔਰ ਤੁਸੀਂ ਵੇਲੇ ਵੇਲੇ ਵਧੀਆ ਸੁਰ ਵੀ ਲਾ ਲੈਣੇ ਆ ਮੈਨੂੰ ਪਤਾ ਤੁਹਾਡਾ, ਤੇ ਹੰਸ ਭਾਜੀ ਬਾਰੇ ਤੁਹਾਡੇ ਕੀ ਵਿਚਾਰ ਆ? ਸਰ
1: ਦੇਖੋ, ਮੈਂ ਨਾ ਇਹਨਾਂ ਬਾਰੇ ਕਹਿਣਾ ਨਾ, ਮੈਂ ਇਹਨਾਂ ਬਾਰੇ ਚਲੋ ਹਰੇਕ ਆਪਣੇ ਜਿਹੜੇ ਸੁਣਨ ਵਾਲੇ ਨਾ, ਇਹਨਾਂ ਵਾਸਤੇ ਕਹਿਣਾ ਨਾ, ਇੱਕ ਨਾ ਗਾਉਣ ਵਾਲਾ ਸੁਰ ਚ ਹੁੰਦਾ ਨਾ, ਪਰ ਇੱਕ ਸੁਣਨ ਵਾਲੇ ਦੇ ਕੰਨ ਸੁਰ ਦੇ ਵਿੱਚ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜੇਕਰ ਤੁਹਾਡੇ ਕੰਨ ਬੇਸੁਰੇ ਨੇ ਨਾ, ਤੇ ਤੁਸੀਂ ਭਾਜੀ ਚੰਗਾ ਸੁਣ ਨਹੀਂ ਸਕਦੇ।
0: ਠੀਕ ਹੈ,
1: ਠੀਕ ਹੈ ਨੀ? ਸਮਟਾਈਮ ਬੰਦਾ ਹੁੰਦਾ ਉਹਨੂੰ, ਹੁਣ ਤੁਸੀਂ ਕਿਸੇ ਬੰਦੇ ਨੂੰ ਕਹਿ ਲਓ ਵੀ ਜਿਨ ਕੋਈ ਸਿੱਧੂ ਸਾਹਿਬ ਨੂੰ ਸੁਣਨਾ, ਸਿੱਧੂ ਸਾਹਿਬ ਨੂੰ ਸੁਣਨਾ, ਜਿਨ ਹੰਸਰਾਜ, ਹਰੇਕ ਦੀ ਆਪਣੀ ਆਪਣੀ ਆਡੀਅੰਸ ਹੈ, ਇਹਨਾਂ ਦੀ ਆਡੀਅੰਸ ਹੋਰ ਆ, ਇਹਨਾਂ ਨੂੰ ਉਹਨਾਂ ਨੇ ਸੁਣਨਾ ਜਿਹੜੇ ਸੁਰੀਲੇ ਲੋਕ ਨੇ ਬਹੁਤ ਜ਼ਿਆਦਾ, ਜਿਹਨਾਂ ਨੂੰ ਸੁਰ ਕਲਾਮ ਦਾ ਕੁਛ ਪਤਾ। ਠੀਕ ਹੈ ਜੀ, ਜੇ ਤੁਸੀਂ ਬਹੁਤ ਪੁਰਾਣਾ ਗੀਤ ਲਾਇਆ ਜਿਹੜਾ ਹੰਸਰਾਜ ਦਾ, ਹੁਣ ਇਹਨਾਂ ਦਾ ਸੂਫੀ ਰੰਗ ਬਹੁਤ ਜਿਹੜਾ ਇਹਨਾਂ ਨੇ ਅਪਣਾ ਲਿਆ, ਜਿਹੜਾ ਸੂਫੀ ਰੰਗ ਦੇ ਵਿੱਚ ਇਹ ਗਾਉਂਦੇ ਰਹੇ। ਔਰ ਮੇਰੇ ਹਿਸਾਬ ਦੇ ਨਾਲ ਦੇਖੋ, ਆਪਾਂ ਚੱਕ ਥੱਲ ਵਾਲੇ ਗਾਣੇ ਤਾਂ ਸਾਰੇ ਸੁਣਦੇ ਹਾਂ, ਪਰ ਇਹ ਵੀ ਮਾੜਾ ਮੋਟਾ ਸ਼ਾਂਤੀ ਨਾਲ ਬਹਿ ਕੇ ਜਿਹੜਾ ਰੂਹ ਨੂੰ ਸਕੂਨ ਦੇਵੇ ਨਾ, ਇਹ ਵੀ ਜ਼ਰੂਰ ਸੁਣ ਲੈਣਾ।
0: ਬਿਲਕੁਲ ਸਹੀ ਗੱਲ ਹੈ, ਇਹ ਚੀਜ਼ਾਂ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਜਿਹੜਾ ਮਿਊਜ਼ਿਕ ਹੁੰਦਾ ਨਾ, ਤੁਹਾਡੇ ਬੰਦੇ ਦੀ ਕੋਈ ਬਿਮਾਰੀ ਹੋਵੇ ਨਾ, ਤੁਹਾਨੂੰ ਉਹ ਦੂਰ ਕਰ ਦਿੰਦੇ, ਇਸਦੀ ਤਾਕਤ ਹੈ ਮਿਊਜ਼ਿਕ ਦੇ ਵਿੱਚ, ਐਸੀ ਖੂਬਸੂਰਤੀ ਹੈ ਮਿਊਜ਼ਿਕ। ਪਰ ਮਿਊਜ਼ਿਕ ਕਿਹੜਾ ਹੋਣਾ ਚਾਹੀਦਾ? ਅਸਲੀ ਵਾਲਾ, ਜਿਹੜਾ ਕਿ ਤੁਹਾਨੂੰ ਪ੍ਰੇਮ ਦੇ ਨਾਲ ਆਪਣੇ ਆਪ ਦੇ ਵਿੱਚ ਤੁਹਾਨੂੰ ਰਿਲੈਕਸ ਫੀਲ ਕਰਾ ਸਕੇ, ਇਸ ਤਰ੍ਹਾਂ ਦਾ ਮਿਊਜ਼ਿਕ ਹੋਣਾ ਚਾਹੀਦਾ। ਪਰਮਜੀਤ ਜੀ, ਤੁਹਾਡਾ ਵੀ ਥੈਂਕ ਯੂ, ਤੁਸੀਂ ਇਸ ਸ਼ੋਅ ਦੇ ਵਿੱਚ ਆ ਰਹੇ ਹੋ, ਸਪੌਂਸਰ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਅੱਜ ਮੋਰਗੇ ਬਾਰੇ ਕੀ ਕਹਿਣਾ ਚਾਹੋਗੇ? ਸਰ
1: ਹਾਂ ਬਿਲਕੁਲ ਜੀ, ਹਰਜੀਤ ਭਾਜੀ, ਮੋਰਗੇ ਦਾ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਵੀ ਇੱਕ ਅੱਜ ਜਦੋਂ ਮੋਰਗੇ ਦਾ ਨਾਂ ਲੈਂਦੇ ਆ ਨਾ, ਤੇ ਬੰਦੇ ਦੀ ਉਦਾਂ ਹੀ ਨਾ ਇੱਕ ਰੂਹ ਜੀ ਕੰਬਣ ਲੱਗ ਜਾਂਦੀ ਹੈ ਮੋਰਗੇ ਚ। ਉਹ ਡਜ਼ ਨਾਟ ਮੈਟਰ ਕਿ ਦੀ ਪਰਚੇਜ਼ ਹੈ, ਡਜ਼ ਨਾਟ ਮੈਟਰ ਕਿ ਦੀ ਰੀਫਾਈਨੈਂਸਿੰਗ ਹੈ, ਉਹ ਡਜ਼ ਨਾਟ ਮੈਟਰ ਕਿ ਦੀ ਬਿਲਡਰ ਦੀ ਕਲੋਜ਼ਿੰਗ ਹੈ, ਹੈਨਾ ਜੀ। ਹਰੇਕ ਬੰਦੇ ਨੂੰ ਹੁਣ ਡਰ ਪੈ ਗਿਆ, ਸਭ ਨੂੰ ਪਤਾ ਹੀ ਹੈ ਮਾਰਕੀਟ ਦਾ ਵੀ ਘਰਾਂ ਦੀ ਅਪਰੇਜ਼ਲ ਆ ਨਹੀਂ ਰਹੀ, ਸਭ ਤੋਂ ਵੱਡਾ ਹੀ ਇਸ ਵਕਤ ਜਿਹੜਾ ਯੱਬ ਰਹਿ ਗਿਆ ਉਹ ਅਪਰੇਜ਼ਲ ਦਾ ਰਹਿ ਗਿਆ, ਬਾਕੀ ਤਾਂ ਸਾਰਾ ਮੁੱਕ ਗਿਆ। ਇੰਟਰਸਟ ਰੇਟ ਤਾਂ ਉਹੀ ਹੈ, ਟਰਮ ਵੀ ਉਹੀ ਹੈ, ਅਮੋਰਟਾਈਜੇਸ਼ਨ ਵੀ 30 ਸਾਲ ਦੀ ਹੈ। ਹੁਣ ਲੈ ਦੇ ਕੇ ਗੱਲ ਅਪਰੇਜ਼ਲ, ਜਿਹੜੇ ਰੀਫਾਈਨੈਂਸਿੰਗ ਕਰਵਾ ਰਹੇ ਨੇ ਉਹਨਾਂ ਦੀ ਅਪਰੇਜ਼ਲ ਨਹੀਂ ਆ ਰਹੀ, ਉਹਨਾਂ ਨੇ ਬਿਲਡਰ ਦੇ ਕੋਲੋਂ ਬੁੱਕ ਕਰਵਾਇਆ ਸੀ, ਉਹਨਾਂ ਦੀ 4 ਲੱਖ ਘੱਟ ਆ ਰਹੀ ਹੈ। ਤਾਂ ਹੁਣ ਫਿਰ ਲੋਕੀ ਫਿਰ ਇਹੀ ਕਹਿ ਰਹੇ ਨੇ, ਮੇਰੇ ਵਰਗੇ ਜਿਹੜੇ ਸਿਆਣੇ ਬੰਦੇ ਨੇ ਨਾ, ਬਹੁਤ ਜ਼ਿਆਦਾ ਮਾਰਕੀਟ 'ਚ ਬੈਠੇ ਨੇ, ਪ੍ਰਾਈਵੇਟ ਲੈ ਲਓ, ਚੱਕ ਲਓ, ਕੋਈ ਨਹੀਂ, ਪ੍ਰਾਈਵੇਟ ਲੈ ਲਓ, 12-13% ਟੰਗ ਦਿਓ ਅਗਲੇ ਨੂੰ, 5-7% ਫੀਸ ਆਪਣੀ ਲਾਓ, ਬਾਅਦ 'ਚ ਦੇਖੀ ਜਾਓਗੇ ਕਿਹੜੇ ਰਾਜੇ ਦੀ ਪ੍ਰਜਾ ਹੋਣੀ। ਇਹਨਾਂ ਚੱਕਰਾਂ ਤੋਂ ਥੋੜ੍ਹਾ ਦੂਰ ਰਿਹਾ ਕਰੋ। ਜੇ ਬਿਲਡਰ ਦੇ ਘਰ ਬਾਏ ਕੀਤਾ, ਤੁਹਾਡੀ ਅਪਰੇਜ਼ਲ ਨਹੀਂ ਨਾ ਆ ਰਹੀ, ਬਹੁਤ ਇਹਦੇ ਰਸਤੇ ਨੇ, ਮੈਂ 4 ਰਸਤੇ ਤੁਹਾਨੂੰ ਦੱਸ ਦਿਆਂਗਾ ਵੀ ਜਿਹਦੇ ਵਿੱਚ ਤੁਹਾਡੀ ਅਪਰੇਜ਼ਲ ਵੀ ਆ ਜਾਏਗੀ, ਠੀਕ ਹੈ ਜੀ। ਹੋ ਸਕਦਾ ਬਿਲਡਰ ਵੀ ਤੁਹਾਨੂੰ ਡਿਸਕਾਊਂਟ ਦੇ ਦੇਵੇ, ਅਗਰ ਬਿਲਡਰ ਨਾ ਦੇਵੇ ਹੋ ਸਕਦਾ ਤੁਹਾਨੂੰ ਬਿਲਡਰ ਬੀਟੀ ਵੀ ਦੇ ਦੇਵੇ, ਪਰ ਉਹਦੇ ਨੰਬਰ ਤੁਹਾਨੂੰ ਨੋਟ ਕਰਕੇ ਰੱਖਣਾ ਪੈਣਾ, 416-816-2015-4168-04-2015। ਕਿਸੇ ਨੇ ਕ੍ਰੈਡਿਟ ਕਾਰਡ ਭਰ ਲੈਣੇ ਸਾਰੇ, ਜਾਂ ਕਿਸੇ ਨੇ ਹੱਥੀ ਪੈਸੇ ਫੜੇ ਸੀ ਔਰ ਬੰਦਾ ਇਸ ਵਕਤ ਤੁਹਾਨੂੰ ਤੰਗ ਕਰ ਰਿਹਾ ਮੇਰੇ ਪੈਸੇ ਮੋੜ, ਤਾਂ ਰੀਫਾਈਨੈਂਸਿੰਗ ਚਾਹੁੰਦੇ ਹੋ ਤਾਂ ਨੰਬਰ ਨੋਟ ਕਰੋ, 416-816-2015। ਹੁੰਦਾ ਕੀ ਯਾਰ ਜੀਤ ਭਾਈ, ਜਿਹੜੇ ਬੰਦੇ ਦਾ ਇਸ ਵਕਤ ਰੇਟ 5% ਤੋਂ ਉੱਪਰ ਆ ਨਾ, ਉਹ ਬੰਦਾ ਫਸਿਆ ਹੀ ਸਮਝੋ। ਹੁਣ ਮੇਰੇ ਕੋਲ 3.75 ਰੇਟ ਹੈ, 650 ਦੇ ਉੱਪਰ ਸਕੋਰ ਚਾਹੀਦਾ ਬੰਦਾ, ਤਾਂ ਮੈਂ ਹਸਪਤਾਲ ਦੇ ਬੈੱਡ ਤੇ ਪਿਆ।
0: ਕਿੰਨਾ ਇੰਟਰਸਟ ਪਰਮਜੀਤ ਭਾਜੀ?
1: 3.74 ਮੇਰੇ ਕੋਲ ਇੰਟਰਸਟ ਰੇਟ ਹੈ,
0: 3.74 ਓਨਲੀ।
1: ਹਾਂਜੀ ਹਾਂਜੀ, ਔਰ ਹਾਂਜੀ, 35 ਸਾਲ ਦੀ ਅਮੋਰਟਾਈਜੇਸ਼ਨ, 650 ਦੇ ਉੱਪਰ ਸਿਰਫ ਸਕੋਰ ਕਰ ਦਿਓ, ਹੋਰ ਮੈਨੂੰ ਕੁਛ ਨੀ ਚਾਹੀਦਾ। ਬੰਦਾ 25 ਸਾਲ ਦਾ ਚਾਹੇ 125 ਸਾਲ ਦਾ ਕੰਮ ਕਰਦਾ ਨਹੀਂ ਕਰਦਾ, ਕੈਸ਼ ਤੇ ਕੰਮ ਕਰਦਾ, ਜਿਹੜੇ ਵੀ ਤਰੀਕੇ ਨਾਲ ਪੈਸੇ ਲੈ ਕੇ ਆਉਂਦਾ, ਕੋਈ ਫਰਕ ਨਹੀਂ ਪੈਂਦਾ। ਨੰਬਰ ਮੇਰਾ ਤੁਸੀਂ ਨੋਟ ਕਰਕੇ ਰੱਖੋ।
0: ਅੱਛਾ, ਤੁਸੀਂ ਉਹਨਾਂ ਦੀ ਮੌਰਗੇ ਕਰਵਾ ਦੋਗੇ? ਤੁਸੀਂ ਉਹਨਾਂ ਦੀ ਮੌਰਗੇ ਕਰਵਾ ਦੋਗੇ ਨਾ?
1: ਪਰ ਜੀ ਭਾਈ, ਤੁਹਾਡੇ ਸਾਹਮਣੇ ਹੋਰ ਕੋਈ ਕੰਮ ਵੀ ਨਹੀਂ ਆਉਂਦਾ ਮੈਨੂੰ ਹੁਣ, ਨਹੀਂ ਤਾਂ ਮੈਂ ਜੇ ਕੋਈ ਹੋਰ ਮੈਨੂੰ ਕੰਮ ਹੁੰਦਾ ਤਾਂ ਮੈਂ ਹੋਰ ਕੋਈ ਕੰਮ ਖੋਲ ਨਾ ਲੈਂਦਾ ਸਾਈਡ।
0: ਬਿਲਕੁਲ ਸਹੀ ਗੱਲ, ਨੰਬਰ ਦਿਓ ਸਾਰਾ ਇੱਕ ਵਾਰ ਦੁਬਾਰਾ।
1: ਇਸੇ ਜੀ ਕੱਢ ਦਿੱਤੇ ਨੇ, 416-804-2015 ਮੌਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਹੈ ਜੀ, ਡੇਰੀ ਐਂਡ ਟੌਮਕਨ ਦੇ ਜਿਹੜੇ ਸੇਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ ਜੀ, 1200 ਡੇਰੀ ਰੋਡ ਯੂਨਿਟ ਨੰਬਰ 22, ਡੇਰੀ ਐਂਡ ਟੌਮਕਨ ਇੰਟਰਸੈਕਸ਼ਨ ਹੈ। ਜਿਹੜੀ ਮੌਰਗੇਜ ਬਾਹਰੋਂ ਹੁੰਦੀ ਕਰਵਾ ਲਓ, ਉਹ ਜਿਹੜੀ ਨਹੀਂ ਹੁੰਦੀ ਪਰਮਜੀਤ ਕੋਲ ਲਿਓ। ਹਰਜੀਤ ਭਾਈ ਸਮਾਂ ਦੇ ਲਈ ਬਹੁਤ ਬਹੁਤ
0: ਬੜੀ ਮਿਹਰਬਾਨੀ ਸਰ। 416-804-2015 ਦੇ ਪਰਮਜੀਤ ਭਾਜੀ ਨੂੰ ਤੁਸੀਂ ਕਾਲ ਕਰ ਸਕਦੇ ਆ। ਪ੍ਰੋਗਰਾਮ ਪੰਜਾਬੀ ਵਿਰਸਾ, 45 ਨਹੀਂ ਬਈ $35 ਹਰਜੀਤ ਜੀ, 45 ਕਿਤੇ $10 ਸਕੇਅਰ ਫੁੱਟ ਵਧਾਈ ਜਾਂਦੇ ਆ। $35 ਸਕੇਅਰ ਵਿੱਚ ਕੁਆਰਟਸ ਦੇ ਕਾਊਂਟਰ ਟੌਪ ਤੁਸੀਂ ਆਪਣੇ ਘਰ ਦੇ ਵਿੱਚ ਲਵਾਉਣੇ ਆ, ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਨੰਬਰ ਨੋਟ ਕਰ ਲਓ। ਕੰਸਟਰਕਸ਼ਨ ਦਾ ਤੁਸੀਂ ਕੋਈ ਵੀ ਕੰਮ ਕਰਾਉਣਾ ਫਿਰ ਵੀ ਨੰਬਰ ਹਾਜ਼ਰ ਹੈ, ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਹੈ। ਫੈਕਟਰੀ ਹੈ ਇੱਥੇ, ਆਪ ਪੱਥਰ ਨੂੰ ਕੱਟਿਆ ਜਾਂਦਾ ਹੈ, ਆਪ ਪੱਥਰ ਨੂੰ ਗ੍ਰਾਇੰਡ ਕੀਤਾ ਜਾਂਦਾ ਹੈ, ਆਪ ਪੱਥਰ ਦਾ ਸਾਈਜ਼ ਬਣਾ ਕੇ ਤੁਹਾਡੇ ਘਰਾਂ 'ਚ ਕਾਰੀਗਰ ਫਿੱਟ ਕਰਕੇ ਜਾਂਦੇ ਆ। ਓਨਲੀ $35 ਦੇ ਵਿੱਚ, ਸਿਰਫ ਸਿਰਫ $35 ਜਿਹੜੇ ਤੁਸੀਂ ਪੇ ਕਰ ਰਹੇ ਆ। ਤੇ ਕੁਆਰਟਸ ਤੁਸੀਂ ਪਲੇਨ ਵਾਈਟ ਲਵਾਓ, ਕਲਰ ਵਾਲਾ ਲਵਾਓ, ਵਿੱਚ ਦਾਣਿਆਂ ਵਾਲਾ ਲਵਾਓ, ਜਿੱਦਾਂ ਤੁਹਾਡਾ ਦਿਲ ਕਰਦਾ ਉਦਾਂ ਲਵਾਓ, ਗ੍ਰੇ ਐਂਡ ਵਾਈਟ ਦਾ ਕੰਬੀਨੇਸ਼ਨ, ਵਾਸ਼ਰੂਮ ਵਿੱਚ ਲਵਾਓ, ਕਿਚਨ 'ਚ ਲਵਾਓ, ਉਤਲੇ ਵਾਸ਼ਰੂਮ ਲਵਾਓ, ਸਿਰਫ $35 ਸਕੇਅਰ ਫਿੱਟ। ਇਹ ਤਾਂ ਦੀਵਾਲੀ ਲੱਗ ਗਈ, ਦੀਵਾਲੀ ਦੀ ਸੇਰੀ ਲੱਗ ਗਈ ਸਮਝੋ। ਥੈਂਕ ਯੂ ਭਾਅ ਜੀ, ਤੁਹਾਡਾ $35 ਸਕੇਅਰ ਫਿੱਟ ਤੁਸੀਂ ਕੁਆਰਟਸ ਲਾ ਰਹੇ ਹਾਂ। ਜੇ ਤੁਸੀਂ ਨਵੇਂ ਵਾਸ਼ਰੂਮ ਤਿਆਰ ਕਰਾਉਣੇ ਆ ਫਿਰ ਵੀ ਕਰਾ ਸਕਦੇ ਆ। ਇਹ ਕੰਪਨੀ ਬੜੀ ਪੁਰਾਣੀ ਹੈ, ਜ਼ਿੰਮੇਵਾਰ ਬੰਦੇ ਆ, ਸਾਰੇ ਪਰਿਵਾਰ ਇਹਨਾਂ ਨੂੰ ਜਾਣਦੇ ਆ। ਰਣਜੀਤ ਭਾਅ ਜੀ ਨੂੰ ਤੁਸੀਂ ਕਾਲ ਕਰ ਸਕਦੇ ਆ 647-400-4550। ਨੰਬਰ ਮੈਂ ਇੱਕ ਵਾਰ ਦੁਬਾਰਾ ਫਿਰ ਰਿਪੀਟ ਕਰ ਰਿਹਾ 647-400-4550 ਦੇ ਕਾਲ ਕੀਤੀ ਜਾ ਸਕਦੀ ਹੈ $35 ਸਕੇਅਰ ਫਿੱਟ 'ਚ ਵੀਰ ਮੇਰਿਓ। ਖਾਸ ਕਰਕੇ ਸਾਡੀਆਂ ਜਿਹੜੀਆਂ ਲੇਡੀਜ਼ ਸੁਣ ਰਹੀਆਂ ਨਾ, ਜ਼ਰੂਰ ਇਹ ਕੁਆਰਟਸ ਲਵਾਓ ਆਪਣੇ ਘਰਾਂ ਦੇ ਵਿੱਚ, ਕਿਉਂਕਿ ਇਹਦੇ ਨਾਲ ਪਤਾ ਕਿ ਇੱਕ ਤਾਂ ਕਲੀਨਿੰਗ ਵਧੀਆ ਹੋ ਜਾਂਦੀ ਹੈ, ਫਿਰ ਜਿਹੜਾ ਆਪਾਂ ਤੁਸੀਂ ਰੋਟੀ ਬਣਾਉਂਦੇ ਹੋ ਉੱਪਰ, ਤੁਹਾਨੂੰ ਪਤਾ ਕਿ ਉਹ ਬਿਲਕੁਲ ਸਾਫ਼ ਸੁਥਰਾ ਪੱਥਰ ਹੁੰਦਾ, ਮਾੜਾ ਜਿਹਾ ਪਾਣੀ ਮਾਰੋ, ਗਰਮ ਪਾਣੀ ਦਾ ਛਿੱਟਾ ਮਾਰੋ ਜਾਂ ਕੋਈ ਸਪਰੇਅ ਮਾਰੋ ਤੁਸੀਂ, ਉਹ 'ਤੇ ਜਿਹੜਾ ਬਿਲਕੁਲ ਕਲੀਨ ਹੋ ਜਾਂਦਾ। ਅਤੇ ਇਸ ਕਰਕੇ ਮੈਂ ਤੁਹਾਨੂੰ ਇਹ ਨੰਬਰ ਨਾਲ, ਇਹ ਕਿਚਨ ਦੀ ਟੌਹਰ ਬੜੀ ਬਣ ਜਾਂਦੀ ਹੈ, ਇਹ ਬੜੀ ਜ਼ਰੂਰੀ ਗੱਲ ਆ, ਕਿਉਂਕਿ ਕਿਚਨ ਵਿੱਚ ਵਾਈਟ ਔਰ ਗ੍ਰੇ ਦਾ ਕੰਬੀਨੇਸ਼ਨ ਲੱਗਿਆ ਹੋਇਆ, ਕਿਚਨ ਦੀ ਲੁੱਕ ਹੀ ਡਿਫਰੈਂਟ ਹੋ ਜਾਂਦੀ ਹੈ। ਤੁਸੀਂ ਇੱਕ ਵਾਰੀ ਜਿਹਨਾਂ ਨਹੀਂ ਲਵਾਇਆ ਵੀਰਾਂ ਨੇ, ਸਾਡੀਆਂ ਫੈਮਲੀਜ਼ ਨੇ, ਸਾਡੇ ਪਰਿਵਾਰਾਂ ਨੇ, ਇਹ ਜ਼ਰੂਰ ਲਵਾਓ। $35 ਸਕੇਅਰ ਫਿੱਟ ਓਨਲੀ ਕੁਆਰਟਸ ਲੱਗ ਰਹੇ ਆ, ਕਿਤੇ ਨਹੀਂ ਲੱਗਦਾ ਵੀਰ ਜੀ। ਜਦੋਂ ਪੰਜਾਬੀ ਵਿਰਸੇ ਅਸੀਂ ਕੋਈ ਐਡ ਕਰਦੇ ਹਾਂ ਨਾ, ਤੇ ਉਹ ਐਡ ਦਾ ਮਤਲਬ ਇਹ ਹੁੰਦਾ ਕਿ ਤੁਹਾਡਾ ਫਾਇਦਾ। ਬਿਜ਼ਨਸਮੈਨ ਨੂੰ ਮੈਂ ਕਹਿੰਦਾ ਹੁੰਦਾ, ਆਪਾਂ ਭਾਅ ਜੀ ਆਪਣੀ ਕਮਿਊਨਿਟੀ 'ਚ ਫਾਇਦਾ ਕਰਨਾ ਕਿਵੇਂ ਕਰ ਸਕਦੇ ਹਾਂ। ਇਹਦਾ ਰੇਟ $43 ਮੈਨੂੰ ਦੱਸਿਆ ਸੀ ਭਾਅ ਜੀ ਨੇ, ਮੈਂ ਕਿਹਾ ਭਾਅ ਜੀ $43 ਪਹਿਲੀ ਗੱਲ ਤਾਂ ਮੇਰੇ ਮੂੰਹ ਤੋਂ ਨਹੀਂ ਚੜ੍ਹਨਾ $43। ਕਹਿੰਦੇ ਕੀ ਤੁਹਾਡੇ ਮੂੰਹ 'ਚ ਚੜ੍ਹਨਾ, ਮੈਂ ਕਿਹਾ $35। ਉਹ ਕਹਿੰਦੇ ਭਰਾਵਾ $35 ਅਤੇ $43 ਕਿੰਨੇ ਪੈਸੇ ਦਾ, $8 ਸਕੇਅਰ ਫਿੱਟ ਦਾ ਫਰਕ ਆ। ਮੈਂ ਕਿਹਾ ਜੀ ਬਸ ਨਿਕਲ ਗਿਆ ਮੂੰਹੋਂ, ਨਿਕਲ ਗਿਆ ਹੁਣ। $35 ਸਕੇਅਰ ਫਿੱਟ 'ਚ ਕੁਆਰਟਸ ਲਵਾਓ ਅਤੇ ਨਾਲ ਦੀਵਾਲੀ ਦੀਆਂ ਖੁਸ਼ੀਆਂ ਮਨਾਓ। 647-400-4550 'ਤੇ ਕਾਲ ਕੀਤੀ ਜਾ ਸਕਦੀ ਹੈ। ਡਾਇਰੈਕਟ ਕਲੀਨਿੰਗ ਕਰਾਉਣ ਵਾਲੇ ਵੀਰ ਕਿੱਥੇ ਆ ਮੇਰੇ, ਮੈਨੂੰ ਸਟੂਡੀਓ ਜਲਦੀ ਜਲਦੀ ਕਾਲ ਕਰਨ ਜਾਣਾ।

ਪੁਰਾਣੇ ਗੀਤ ਇੱਕ ਗੀਤ ਹੰਸ ਭਾਈ ਦਾ ਸੀ ਕਿਤੇ ਸਿਲੀ ਸਿਲੀ ਇਹ ਜੋ ਸਿਲੀ ਸਿਲੀ ਚਲਦੀ ਹਵਾ ਕਿਤੇ ਕੋਈ ਰੋਂਦਾ ਹੋਵੇਗਾ। ਓਹੋ ਇਹ ਵੀ ਕੈਸਾ ਖੂਬਸੂਰਤ ਗੀਤ ਹੈ ਇਹ ਭਾਈ। 2-2.5 ਘੰਟਿਆਂ 'ਚ ਕਿੰਨਾ ਗਾਉਣਗੇ ਯਾਰ, ਇਹਨਾਂ ਦਾ ਖਜ਼ਾਨਾ ਹੀ ਇੰਨਾ ਜ਼ਿਆਦਾ ਕਿ 2.5 ਘੰਟੇ ਨਾਲ ਥੋੜ੍ਹੇ ਪੈ ਜਾਣੇ ਆ। ਮੇਰਾ ਖਿਆਲ ਆ ਕਿ 2.5 ਘੰਟੇ ਬਹੁਤ ਥੋੜ੍ਹੇ ਪੈਣੇ ਨਾਲ।

ਅੱਜ ਚਲਦੀ ਵੀ ਬਾਹਰ ਸਿਲੀ ਸਿਲੀ ਹਵਾ ਹੀ ਹੈ। $149 ਦੇ ਵਿੱਚ ਬਰੀਜ਼ ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਜਿਨ੍ਹਾਂ ਨੇ ਘਰਾਂ ਦੀ ਡਕਟ ਕਲੀਨਿੰਗ ਕਰਾਉਣੀ ਹੈ, ਬਰੀਜ਼ ਡਕਟ ਕਲੀਨਿੰਗ। ਦੇਖੋ ਅੱਗੋਂ ਹੀਟ ਚੱਲ ਜਾਣੀ ਹੈ ਵੀਰ ਮੇਰਿਓ, ਸਾਡੇ ਪਰਿਵਾਰ ਸੁਣ ਰਹੇ ਆ, 3000 ਸਕੇਅਰ ਫੁੱਟ ਤੱਕ ਜਿਹੜਾ ਘਰ ਹੋਏਗਾ ਉਹਦੀ ਰੇਟ ਹੋਏਗਾ $149 ਵਿੱਚ। ਇਹਦੇ ਵਿੱਚ ਇਨਕਲੂਡ ਕੀ ਹੋਣਾ ਉਹ ਸੁਣੋ, ਜ਼ਰੂਰੀਆਂ ਚੀਜ਼ਾਂ ਹੁੰਦੀਆਂ ਸੁਣਨ ਵਾਲੀਆਂ, ਮੈਂ ਰੋਜ਼ ਦੱਸਦਾ ਤੁਹਾਨੂੰ। ਇਹਦੇ ਵਿੱਚ ਇਨਕਲੂਡ ਇਹ ਹੋਣਾ ਕਿ ਤੁਹਾਡੀ ਘਰਾਂ ਦੀ ਡਕਟ ਕਲੀਨਿੰਗ ਹੋ ਗਈ, ਵੈਂਟ ਸਾਫ਼ ਹੋ ਗਏ ਸਾਰੇ, ਐਕਸਟਰਾ ਤੁਹਾਡੇ ਵਾਸ਼ਰੂਮ ਦੇ ਵੈਂਟ ਸਾਫ਼ ਕਰਕੇ ਜਾਣਗੇ ਨੰਬਰ 1। ਨੰਬਰ 2 ਤੁਹਾਡੇ ਕੈਮਰਾ ਪਾਉਣਗੇ ਵਿੱਚ, ਤੁਹਾਨੂੰ ਦਿਖਾਉਣਗੇ ਦੇਖੋ ਜੀ ਤੁਹਾਡੀ ਡਕਟ ਕਲੀਨਿੰਗ ਕਿੰਨੀ ਗੰਦੀ ਆ, ਇਹਨੂੰ ਸਾਰਾ ਅਸੀਂ ਫਿਰ ਦੁਬਾਰਾ ਵੀ ਦਿਖਾਉਣਗੇ ਜਦੋਂ ਸਾਫ਼ ਹੋ ਗਿਆ। ਨੰਬਰ 2 ਸਭ ਤੋਂ ਇੰਪੋਰਟੈਂਟ ਔਰ ਜ਼ਰੂਰੀ ਕੰਮ ਕੀ ਹੈ ਕਿ ਜਿਹੜਾ ਸਾਡੇ ਲਾਂਡਰੀ ਰੂਮ ਦਾ ਵੈਂਟ ਹੁੰਦਾ, ਜਿੱਥੋਂ ਡਰਾਇਰ ਚੱਲਦਾ ਹੈ, ਜਿੱਥੋਂ ਉਹਦੀ ਏਅਰ ਹੈ ਡਰਾਇਰ ਦੀ ਬਾਹਰ ਜਾਂਦੀ ਹੈ, ਐਗਜ਼ਿਟ ਕਰਦੀ ਹੈ, ਉਹ ਬਹੁਤ ਕਈ ਵਾਰੀ ਨਾ ਜੈਮ ਹੋਇਆ ਹੁੰਦਾ, ਬਹੁਤ ਜ਼ਿਆਦਾ ਉਹਦੇ 'ਚ ਕਚਰਾ ਫਸਿਆ ਹੁੰਦਾ, ਉਹ ਬੜਾ ਜ਼ਰੂਰੀ ਹੈ ਔਰ ਉਹ ਵੀ ਫ੍ਰੀ ਹੈ। ਮੈਂ ਤੁਹਾਨੂੰ ਫ੍ਰੀ ਚੀਜ਼ਾਂ ਦੱਸ ਰਿਹਾ, ਇਹ ਮੈਂ ਸਾਰੀਆਂ ਐਡ ਕਰਾਈਆਂ ਭਾਅ ਜੀ ਨੂੰ ਕਹਿ ਕੇ ਚੀਜ਼ਾਂ, ਇਹ ਕੋਈ ਡਕਟ ਕਲੀਨਿੰਗ ਵਾਲੇ ਇੱਦਾਂ ਦਾ ਤੁਹਾਡੇ ਵਾਸਤੇ ਕੰਮ ਨਹੀਂ ਕਰਦੇ ਜਿਹੜੀਆਂ ਚੀਜ਼ਾਂ ਮੈਂ ਐਡ ਕਰਵਾਈਆਂ, ਕਿਉਂ ਅਗੇਨ ਆਈ ਵੁੱਡ ਸੇ ਸਿਰਫ ਪਰਿਵਾਰਾਂ ਵਾਸਤੇ। ਵੀਡੀਓ ਕੈਮਰਾ ਹੋ ਗਿਆ ਵੀਰ ਮੇਰਿਓ, ਵਾਸ਼ਰੂਮ ਦੇ ਵੈਂਟ ਦੱਸੋ ਕੌਣ ਸਾਫ਼ ਕਰਦਾ, ਜਿਹੜੇ ਉੱਤੇ ਪੱਖੇ ਲੱਗੇ ਹੁੰਦੇ ਰਲੇ ਕਰਦਾ ਕੋਈ ਸਾਫ਼, ਤੁਸੀਂ ਡਕਟ ਕਲੀਨਿੰਗ ਪਹਿਲਾਂ ਵੀ ਕਰਾਈ ਹੋਣੀ ਆ ਪਰਿਵਾਰਾਂ ਨੇ, ਦੱਸੋ ਕਿਸੇ ਦੇ ਵਾਸ਼ਰੂਮ ਦੇ ਫੈਨ ਜਿੱਥੇ ਚੱਲਦੇ ਉੱਤੇ ਐਗਜ਼ੌਸਟ ਸਿਸਟਮ ਜਿੱਥੇ ਲੱਗਾ ਹੁੰਦਾ ਉਹ ਕੋਈ ਸਾਫ਼ ਕਰਦਾ, ਨਹੀਂ ਇਹ ਕੰਪਨੀ ਕਰੇਗੀ। ਕੋਈ ਜਿਹੜੇ ਵੈਂਟ ਡਰਾਇਰ ਦਾ ਵੈਂਟ ਆ ਉਹ ਵੀ ਸਾਫ਼ ਕਰਦਾ ਦੱਸੋ ਮੈਨੂੰ, ਨਹੀਂ ਕਰਦਾ ਉਹ ਵੀ ਕਰਨਗੇ। ਸੈਨੀਟਾਈਜ਼ਰ ਕੋਈ ਕਰਦਾ ਐਕਸਟਰਾ ਪੈਸੇ 'ਚ, ਉਹਦੇ ਨਾਲ ਹੀ ਪੈਸੇ ਐਕਸਟਰਾ ਪੈਸੇ ਚਾਰਜ ਕਰਦੇ ਆ, ਬਿਲਕੁਲ ਸੇਮ ਪ੍ਰਾਈਜ਼ 140। ਇਹ ਸਾਰੇ ਦਾ ਸਾਰਾ ਬੰਡਲ 149 'ਚ ਹੋਏਗਾ ਅਤੇ 3000 ਸਕੇਅਰ ਫੁੱਟ ਹੋਏਗਾ ਘਰ, 2200, 2300, 2400, 2500, 2600, 2700, 2800, 2900, 2930, ਜੇ 3333 ਆ 3330 ਆ ਕੋਈ ਗੱਲ ਨਹੀਂ ਉਹ ਵੀ ਕਰ ਦੇਣਗੇ ਭਾਅ ਜੀ, ਨਹੀਂ ਮੇਰਾ ਨਾਂ ਲੈ ਦਿਓ ਕੋਈ ਗੱਲ ਨਹੀਂ, ਸਿਰਫ 149 ਦੇ ਵੀਰ ਮੇਰੇ। ਉਹ ਇਹ ਹੁਣ ਆਪਾਂ ਨੂੰ ਕਰਾ ਲੈਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਦਿਨ 'ਚ ਆਪਣੀ ਹੀਟ ਚੱਲ ਜਾਣੀ ਹੈ ਅਤੇ ਫਿਰ ਮੁਸ਼ਕਲ ਆਊਗੀ ਬਾਈ, ਕਿਉਂਕਿ ਬੱਚੇ ਕਹਿੰਦਾ ਘਰਾਂ ਛੋਟੇ ਆ ਨਾ ਵੀਰ ਜੀ, ਉਹਨਾਂ ਨੂੰ ਆਪਾਂ ਨੂੰ ਫਰੈਸ਼ ਏਅਰ ਦੇਣੀ ਬਣਦੀ ਹੈ, ਇਹ ਬੜਾ ਜ਼ਰੂਰੀ ਹੈ, ਖਾਸ ਕਰਕੇ ਜਿਹਨਾਂ ਘਰ ਬੱਚੇ ਸਪੈਸ਼ਲੀ ਨਵੇਂ ਨਿਊ ਬੋਰਨ ਬੇਬੀ ਹੋਏ ਆ ਨਾ, ਉਹਨਾਂ ਘਰਾਂ ਵਿੱਚ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਡਕਟ ਕਲੀਨਿੰਗ ਕਰਾਉਣੀ। ਨੰਬਰ ਤੁਸੀਂ ਨੋਟ ਕਰ ਲਓ, ਮੈਂ 2 ਵਾਰੀ ਨੰਬਰ ਤੁਹਾਡੇ ਵਾਸਤੇ ਬੋਲ ਰਿਹਾ, ਇਸ ਵੀਕਐਂਡ ਦੇ ਬੁਕਿੰਗ ਕਰ ਲਓ, ਫਰਾਈਡੇ ਸ਼ਾਮ ਦੀ ਬੁਕਿੰਗ ਨਹੀਂ ਹੋਣੀ ਕਿਉਂਕਿ ਇਹਨਾਂ ਨੇ ਸ਼ੋਅ 'ਤੇ ਆਉਣਾ ਸਾਰੇ ਪਰਿਵਾਰਾਂ ਨੇ, 647-400, ਨਹੀਂ ਬਈ ਹਰਜੀਤ ਜੀ ਨੰਬਰ ਗਲਤ ਦੇ ਰਹੇ ਤੁਸੀਂ, 905-330-8900 ਨੰਬਰ ਕਰ ਲਿਆ ਜੀ ਨੋਟ, ਨੰਬਰ ਦੁਬਾਰਾ ਨੋਟ ਕਰ ਲਓ, 905-330-8900 ਰੇਟ 149 ਕੈਸ਼। ਅੱਗੋਂ ਤੁਹਾਡੀ ਮਰਜ਼ੀ ਹੈ, ਜੇ ਮੁੰਡੇ ਚੰਗਾ ਕੰਮ ਕਰਨਗੇ $10-20 ਐਕਸਟਰਾ ਜ਼ਰੂਰ ਦੇ ਦਿਓ ਉਹਨਾਂ ਨੂੰ, ਇੰਨਾ ਮਾਣ ਸਤਿਕਾਰ ਦਾ ਬੰਦਾ ਹੀ ਆਪਣੀ ਕਮਿਊਨਿਟੀ ਦਾ, ਠੀਕ ਹੈ ਨਾ। ਨੰਬਰ ਫਿਰ ਦੁਬਾਰਾ ਨੋਟ ਕਰੋ, ਮੈਂ ਤੁਹਾਨੂੰ ਫਿਰ ਦੱਸ ਰਿਹਾ, ਇਹ ਜ਼ਰੂਰੀ ਨੰਬਰ ਹੈ ਤੁਹਾਡੇ ਪਰਿਵਾਰਾਂ ਵਾਸਤੇ, ਤੁਹਾਡੇ ਬੱਚਿਆਂ ਵਾਸਤੇ, ਤੁਹਾਡੀ ਖੁਦ ਦੀ ਹੈਲਥ ਵਾਸਤੇ। ਇਹ ਕਈ ਵਾਰੀ ਨਾ ਆਪਾਂ ਈਜ਼ੀ ਲੈ ਲੈਂਦੇ ਇਹਨੂੰ, ਯਾਰ ਛੱਡੋ $150 ਕੀ ਲਾਉਣਾ, 150 ਦੀ ਬੋਤਲ ਆ ਜਾਣੀ ਸਾਡੀ, ਪਰ ਭਾਅ ਜੀ ਆਪਣੀ ਹੈਲਥ ਤੋਂ ਚੰਗੀ ਚੀਜ਼ ਕੋਈ ਨਹੀਂ ਹੈਗੀ, ਬਸ ਸਿੰਪਲ ਦੈਟ ਆਨਸਰ ਇਹੀ ਹੈ। ਮੇਰੀਆਂ ਗੱਲਾਂ 'ਚ ਬੜੇ ਕਈ ਵਾਰੀ ਪੁਆਇੰਟ ਹੁੰਦੇ ਆ, ਨੋਟ ਤੁਸੀਂ ਕਰ ਹੀ ਲੈਂਦੇ ਹੁੰਦੇ ਆ, 905-330-8900 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਏਅਰ ਪ੍ਰੋ ਸਾਡੀ ਮਕੈਨੀਕਲ ਕੰਪਨੀ ਆ, ਸਾਡੇ ਬਹੁਤ ਪਿਆਰੇ ਵੀਰ ਆ ਪਰਮਜੀਤ ਸਿੰਘ ਹਰੀ ਧੰਜੂ ਸਾਹਿਬ, ਔਰ ਬਹੁਤ ਲੰਬੇ ਸਮੇਂ ਦਾ ਇਹਨਾਂ ਤਜ਼ਰਬਾ ਹੈ, 40 ਸਾਲ ਹੋ ਗਏ ਇਹਨਾਂ ਨੂੰ ਏਸੀ ਲਾਉਂਦੇ ਅਤੇ ਹੀਟ ਦਾ ਕੰਮ ਕਰਦੇ ਆ। ਜੇ ਤੁਹਾਨੂੰ ਲੱਗਦਾ ਕਿ ਘਰਾਂ ਦੀ ਹੀਟ ਆਪਣੀ ਖਰਾਬ ਹੋਈ ਪਿਛਲੇ ਸਾਲ ਦੀ, ਹਾਲੇ ਤੱਕ ਸੈੱਟ ਨਹੀਂ ਹੋਇਆ ਕੰਮ, ਤੁਸੀਂ ਫਰਨਸ ਨਵੀਂ ਪਾਉਣੀ ਹੈ, ਤੁਹਾਡੀ ਕੋਈ ਪ੍ਰੋਬਲਮ ਆ ਰਹੀ ਹੈ ਹੀਟ ਦੇ 'ਚ, ਹੀਟ ਉੱਪਰ ਨਹੀਂ ਜਾ ਰਹੀ, ਇੱਕ ਇਹਨਾਂ ਨੇ ਭੰਬੀਰੀ ਤਿਆਰ ਕੀਤੀ ਹੈ, ਭੰਬੀਰੀ ਵੀ ਕਾਹਦੀ ਤਿਆਰ ਕੀਤੀ ਹੈ, ਭੰਬੀਰੀ ਘੁੰਮਦੀ ਬੜੀ ਹੈ, ਮੈਂ ਦੇਖਿਆ, ਮੈਂ ਵੀ ਲਵਾ ਲਈ ਘਰ 'ਚੋਂ ਭੰਬੀਰੀ, ਉੱਤੇ ਹਵਾ ਇੰਨੀ ਠੰਡੀ ਆਉਂਦੀ ਹੈ, ਏਸੀ ਚੱਲਦਾ ਹੋਵੇ ਅਤੇ ਜੇ ਨੈਚੁਰਲੀ ਗੱਲ ਆ, ਭੰਬੀਰੀ ਨੇ ਕੰਮ ਤਾਂ ਆਪਣਾ ਹੀ ਕਰਨਾ ਨਾ, ਭਾਵੇਂ ਹੀਟ ਚੱਲਦੀ ਉੱਤੇ ਹੀਟ ਆਜੂ। ਕਈ ਵਾਰੀ ਦੇਖਿਆ ਕਰੋ ਥੱਲੇ ਟੈਂਪਰੇਚਰ ਠੀਕ ਹੁੰਦਾ, ਬੇਸਮੈਂਟ ਠੰਡੀ ਹੁੰਦੀ ਹੈ, ਉਹ ਭੰਬੀਰੀ ਬੇਸਮੈਂਟ 'ਚ ਲਾ ਦੇਣਗੇ। ਇਹ ਭੰਬੀਰੀ ਦਾ ਬਹੁਤ ਤਗੜਾ ਕਮਾਲ ਆ, ਜਿਹੜੀ ਪਤਾ ਨਹੀਂ ਭੰਬੀਰੀ ਕਿੱਥੋਂ ਪਰਮਜੀਤ ਸਾਹਿਬ ਨੇ ਤਿਆਰ ਕਰਵਾਈ ਹੈ, ਧੰਜੂ ਸਾਹਿਬ ਨੇ, ਪਰ ਕਾਰੀਗਰ ਬੰਦੇ ਆ, ਉਸਤਾਦ ਲੋਕ ਆ, ਅਤੇ ਇਸ ਕਰਕੇ ਇਹਨਾਂ ਨੂੰ 40 ਸਾਲ ਦਾ ਤਜ਼ਰਬਾ ਹੋ ਗਿਆ ਵੀਰਾਂ ਨੂੰ ਇਸੇ ਕੰਮ ਕਰਦਿਆਂ ਦਾ। ਜੇ ਤੁਸੀਂ ਵੀ ਘਰ ਦੇ ਭੰਬੀਰੀ ਲਵਾਉਣੀ ਆਪਣੇ ਹੀਟ ਵਾਲੀ, ਏਸੀ ਵਾਲੀ ਲਵਾਉਣੀ ਭੰਬੀਰੀ, ਨੰਬਰ ਇੱਕੋ ਹੀ ਹੈ,
ਪਰਮਜੀਤ ਭਾਜੀ ਨੂੰ ਕਾਲ ਕਰ ਲਓ 416-720-2081 ਨੰਬਰ ਦੁਬਾਰਾ ਨੋਟ ਕਰੋ ਕੋਈ ਗੱਲ ਨਹੀਂ 416-720-2081 ਤੇ ਕਾਲ ਕੀਤੀ ਜਾ ਸਕਦੀ ਨੰਬਰ ਮੈਂ ਕਰੀ ਪੰਜਾਬੀ ਦੁਬਾਰਾ ਬੋਲ ਦਿੰਦਾ 416-720-2081 ਤੇ ਕਾਲ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਘਰਾਂ ਦੀਆਂ ਹੀਟ ਖਰਾਬ ਹੋਈਆਂ ਹੁਣ ਠੀਕ ਕਰਾ ਲਓ ਵੀਰ ਮੇਰੇ ਹੋ ਅਤੇ ਮੁੜ ਕੇ ਜਦੋਂ ਫਿਰ ਕੰਮ ਪੈ ਜਾਂਦਾ ਲੰਬਾ ਫਿਰ ਤੁਸੀਂ ਵੀ ਬਿਜ਼ੀ ਹੁੰਦੇ ਆ ਅਤੇ ਫਿਰ ਨਹੀਂ ਤੁਸੀਂ ਤਾਂ ਸੱਚ ਵਿਹਲੇ ਹੁੰਦੇ ਫਿਰ ਇਹ ਬੰਦੇ ਬਿਜ਼ੀ ਬਹੁਤ ਹੋ ਜਾਂਦੇ ਆ ਹੰਸ ਰਾਜ ਹੰਸ ਦੀਆਂ ਟਿਕਟਾਂ ticketmaster.co ਤੋਂ ਮਿਲ ਰਹੀਆਂ ਜਲਦੀ ਜਲਦੀ ਚੱਕ ਲਓ ਇਸ ਫਰਾਈਡੇ ਨੂੰ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ 'ਚ ਪਹੁੰਚ ਜਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Hello.
2: Hello. Kataria Tours and Travel.
1: Hanji, Kataria Tours and Travel.
2: India diyan tikta chahidiyan si.
1: Oh, India ki tusi jithon marzi diyan tikta le lo. India kithe jana?
2: Char tikta Delhi diyan te do Amritsar diyan. Mil jangiyan?
1: Mil jangiyan. Bilkul mil jangiyan. Delhi, Mumbai, Amritsar. Eho ta saadi speciality hai. Bas dasso ki tikta kadon diyan chahidiyan ne. Te haan, special tour packages te honeymoon packages vi saade kol available ne.
2: Par usse man service te sab to badhiya rates le ikko ikna. Kataria Tours and Travel. Booking le aaj hi call karo 905-6 9056781200 Kataria Tours and Travel
3: 32 55 80 98
2: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
3: ਉਹ ਕਾਊਂਟਿੰਗ ਨਹੀਂ ਇਹ ਤੇ 32 55 80 ਤੇ 98 ਇੰਚ ਦੇ ਟੀਵੀ ਨੇ
4: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੋਂ ਆਏ ਨੇ ਇਨ੍ਹਾਂ ਕੋਲ ਸਾਰੇ ਹਾਊਸਹੋਲਡ ਅਪਲਾਈਐਂਸਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
2: ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905 450 2828 905 450 2828

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab. Dave Tatla News Desk, locally covered, nationally connected.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਜੋਵ ਨੂੰ
5: 647-10-647-739-8710।
7: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
7: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
10: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335, 790-8335 ਔਰ ਵਿਜ਼ਿਟ www.reetiglass.com।
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਏ ਆ, ਮਕੈਨਿਕ ਨੂੰ ਗੋਦ ਲੈ ਲਿਆ।
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
13: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
14: ਆ ਭੈਣੇ, ਖਰੀਦ ਲਿਆ ਗਹਿਣੇ?
15: ਕਿੱਥੇ?
14: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
15: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
14: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
16: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
17: ਜਨਕ ਜਵੈਲਰਸ, ਕਾਲ 905-230-8800।
18: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
19: ਕੰਡੀਸ਼ਨਸ ਅਪਲਾਈ।
20: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 pound 6.99 ਦਾ, ਸਵਰਨਾ ਚੱਕੀ ਆਟਾ 20 pound 10.99 ਦਾ, ਮਸਟਰਡ ਆਇਲ 5 liter ਦੀ ਵੱਡੀ ਬੋਟਲ 19.99 ਦੀ, 2% ਦੁੱਧ 4 liter 4.99, ਹਲਦੀਰਾਮ ਦੇ 2 snack ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੁੜ ਲਓ 5 kilo 8.99, ਟਾਟਾ ਟੀ 1 kilo 9.99 ਦੀ, ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
19: Ladies and gentlemen, introducing from CHLO AM 530, the number one radio host in

0: news desk. Locally covered. Nationally connected.
1: वेलकम टू डेट वाला शो. आज के प्रोग्राम में बहनों और भाइयों आप सबका स्वागत है. आशावादी उम्मीद करते हैं तो आज का दिन अच्छा गुजर रहा होगा. थोड़ी कोशिश रहेगी दो बजे तक नेशनल इंटरनेशनल खबरों ना जोड़ के रखिए और अगे चल के वतनों दूर थोड़े लिए पेश किया जाएगा. एक दो बजे तक हूं तो लगे दो बजे तक साढ़े स्टूडियो के नंबर रहने 905-799-0999-905-799-0999. स्टूडियो च जतेंद्र गंधो साहब भी आए हुए हैं. जनाब वेलकम टू द शो. सर
2: दीप भाई सत श्रीकाल. की हाल किवें हो जी?
1: वधिया वधिया. तुहाडा वार्ड नंबर केड़ा जी?
2: साडा वार्ड नंबर है दीप भाई 9 ते 10.
1: 9 दा 8 जने खड़े आ उत्थे.
2: 8 जने खड़े जी.
1: हां जी मेयर लई 12 खड़े आ.
2: अच्छा जी 20 हो गए.
1: ਟੋਰਾਂਟੋ ਚ ਖੜੇ ਆ
2: ਜੀ ਜੀ.
1: ਉਤਲੇ ਤਿੰਨਾਂ ਦੀ ਹੋਈ ਆ ਸਿਰਫ
2: ਜੀ.
1: ਮੈਂ ਲਿਸਟ ਪੜ੍ਹ ਰਿਹਾ ਸੀਗਾ ਜਿਹੜੇ ਮੇਅਰ ਖੜੇ ਨੇ ਆਪਣੇ ਸਾਰੇ
2: ਜੀ.
1: ਕਦੇ ਕਿਸੇ ਨਾਮ ਨੀ ਸੁਣਿਆ. ਬੰਦਾ ਵਿਚਰਦਾ ਹੋਵੇ ਕਮਿਊਨਿਟੀ ਚ ਜਾਂ ਕਮਿਊਨਿਟੀ ਚ ਕੋਈ ਕੰਮ ਕਰਦਾ ਹੋਵੇ ਪਹਿਲਾਂ ਦਾ ਲੱਗਿਆ ਹੋਵੇ 5-7 ਸਾਲ ਦਾ ਤੁਸੀਂ ਆਏ ਦੇ ਟਾਈਮ ਤੇ ਆ ਕੇ ਕਹਿੰਦੇ ਮੈਨੂੰ ਕਾਉਂਸਲਰ ਰੀਜਨਲ ਕਾਉਂਸਲਰ ਜਾਂ ਸਕੂਲ ਟਰਸਟੀ ਜਾਂ ਮੇਅਰ ਬਣਾ ਦੋ. ਐਂ ਥੋੜੀ ਹੁੰਦਾ ਹੈਗਾ.
2: ਦੇਵ ਭਾਜੀ ਦੇਖੋ ਜਿਹੜਾ ਬੰਦਾ ਪਹਿਲਾਂ ਕਿਸੇ ਨਾ ਕਿਸੇ ਲੈਵਲ ਤੇ ਕੰਮ ਕੀਤਾ ਹੋਊਗਾ ਤੁਸੀਂ ਮਾਰਕੀਟ 'ਚ ਵਿਚਰੇ ਹੋਗੇ ਤੁਹਾਡਾ ਨਾਮ ਇੱਕ ਬਣਿਆ ਹੁੰਦਾ ਤੁਹਾਨੂੰ ਐਕਸਪੀਰੀਅੰਸ ਹੁੰਦਾ ਉਸ ਚੀਜ਼ ਦਾ
1: ਸੋ
2: ਇੱਕਦਮ ਤੁਸੀਂ ਆਉਂਗੇ ਇਜ਼ ਲਾਈਕ ਟਫ ਟਾਈਮ.
1: ਇਹ ਗੱਲ ਵੱਖਰੀ ਆ. ਸਾਰਿਆਂ ਦੇ ਹੱਕ ਹੈਗੇ ਤੁਸੀਂ ਆਪਦਾ ਹੱਕ ਕਰ ਰਹੇ ਹੋ ਕਰੀ ਚਲੋ ਨੋ ਪ੍ਰੋਬਲਮ. ਇਨਫਲੇਸ਼ਨ ਰੇਟ ਆ ਜਿਹੜੀ 3% ਤੇ ਟਿਕੀ ਰਹੀ ਨਾ ਵਧੀ ਨਾ ਘਟੀ ਆਪਣੇ ਇੱਥੇ. ਛਤੀਸ਼ਾ ਦਾ ਰਿਪੋਰਟ ਇਹ ਕਹਿੰਦੀ ਹੈ 6:56 ਤੇ ਸੂਰਜ ਆਇਆ 7:29 ਤੇ ਚਲੇ ਜਾਣਾ. ਮਾਮਾ ਚੰਦ ਸਿੰਘ ਥੋੜੀ ਦੇਰ ਪਹਿਲਾਂ 12:03 ਤੇ ਆਇਆ ਤੇ ਸ਼ਾਮ ਨੂੰ 9:13 ਤੇ ਜਾਣਾ. ਅੱਜ ਦਾ ਤਾਪਮਾਨ 23-24 ਡਿਗਰੀ ਰਹੇਗਾ. ਸਾਰਾ ਦਿਨ ਮਿਕਸ ਆਫ ਸਨ ਐਂਡ ਕਲਾਊਡ. ਕੱਲ੍ਹ ਨੂੰ ਵੀ ਮਿਕਸ ਆਫ ਕਲਾਊਡ ਹੈ 26 ਡਿਗਰੀ. ਥਰਸਡੇ ਹਲਕੀ ਹਲਕੀ ਬਾਰਿਸ਼ ਦੇ ਨਾਲ 25 ਡਿਗਰੀ. ਫਰਾਈਡੇ ਨੂੰ ਮੋਸਟਲੀ ਸੂਰਜ ਚਮਕੇਗਾ ਤਾਪਮਾਨ 26 ਡਿਗਰੀ. ਸੈਟਰਡੇ ਮਿਕਸ ਆਫ ਸਨ ਐਂਡ ਕਲਾਊਡ ਤਾਪਮਾਨ 25 ਡਿਗਰੀ. ਸੰਡੇ ਸਾਰਾ ਦਿਨ ਮੀਂਹ ਪੈਂਦਾ ਰਹੇਗਾ ਤਾਪਮਾਨ 24 ਡਿਗਰੀ ਰਹਿਣਗੇ. ਔਰਏ ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ ਜਨਾਬ
2: ਜੀ.
1: ਮਾਰਕ ਕਾਰਨੀ ਨੇ ਕੀ ਕੀਤਾ
2: ਜੀ?
1: ਉਹ ਕੰਮ ਕੀਤਾ ਜਿਹੜਾ ਅੱਜ ਥਾਈ ਪਹਿਲਾਂ ਕਿਸੇ ਪ੍ਰਾਈਮ ਮਿਨਿਸਟਰ ਨੇ ਨਹੀਂ ਕੀਤਾ.
2: ਓਕੇ.
1: ਜਿਹੜੀਆਂ ਵੱਡੀਆਂ ਵੱਡੀਆਂ ਫਰਮਾਂ ਨੇ ਉਹਨਾਂ ਦੇ ਜਿਹੜੇ ਸੀਈਓ ਆ
2: ਜੀ
1: ਉਹਨਾਂ ਨੂੰ ਇਕੱਠੇ ਕਰਕੇ ਮੀਟਿੰਗ ਕੀਤੀ ਵੀ $1 trillion ਸਾਡੇ ਕੰਟਰੀ ਚ ਲਾਓ, ਇੱਥੇ
2: ਇਨਵੈਸਟ ਕਰੋ.
1: ਇਨਵੈਸਟ ਕਰੋ ਵਿਚ ਇਜ਼ ਵੈਰੀ ਗੁੱਡ. ਬਾਏ ਦਾ ਵੇ ਜਿਹੜੇ ਫਰੌਤੀਆਂ ਲੈਣ ਵਾਲੇ ਆ
2: ਯੈਸ ਸਰ,
1: ਹੁਣ ਤੱਕ 100 ਬੰਦੇ ਡਿਪੋਰਟ ਕਰਤੇ.
2: ਕਰਤੇ 100 ਹਨ?
1: 100 ਕਰਤੇ. ਆਹ ਦੇਖ ਲਓ ਵੱਡੇ ਵੱਡੇ ਅੱਖਰਾਂ ਚ ਲਿਖਿਆ ਹੋਇਆ. ਇਹ ਇਹ ਨਾਲੇ ਦੇਸੀ ਅਖਬਾਰ ਚ ਨਹੀਂ ਲਿਖਿਆ ਜੀ, ਇਹ ਟੋਰਾਂਟੋ ਸਟਾਰ ਚ ਲਿਖਿਆ ਹੋਇਆ. ਇਹਦਾ ਮਤਲਬ ਪੁਲਿਸ ਕੰਮ ਕਰ ਰਹੀ ਆ. ਤੇ ਹੁਣ ਜਿਹੜੇ ਕਾਉਂਸਲਰ ਕਹਿੰਦੇ ਸੀ ਇਹ ਫਰੌਤੀ ਵਾਲਿਆਂ ਨੂੰ ਫੜਦੇ ਨੀ ਜੀ, ਉਹ ਕੀ ਕਹਿਣਗੇ ਹੁਣ? ਐਨੀਵੇ ਕਿਹੜੀ ਲਿਸਟਿੰਗ ਆ ਵਧੀਆ ਜੀ ਅੱਜ ਆਉਣ ਦਿਓ ਇੱਕ?
2: ਦੇ ਭਾਜੀ ਸਭ ਤੋਂ ਪਹਿਲਾਂ ਪ੍ਰੀ ਕੌਨ ਦੇ ਵਿੱਚ ਦੇ ਭਾਜੀ ਬ੍ਰਿੰਪਟਨ ਦੀ ਜਿਹੜੀ ਸਭ ਤੋਂ ਆਖਰੀ ਸਬ ਡਿਵੀਜ਼ਨ ਬਣ ਜਾ ਰਹੀ ਹੈ ਦੇ ਭਾਜੀ, ਇਹ ਬਣ ਜਾ ਰਹੀ ਹੈ ਮਿਸਾਗਾ ਰੋਡ ਮੇਫੀਲਡ ਦੇ ਉੱਪਰ ਤੇ ਵਿੰਜ਼ਰ ਚਰਚਿਲ ਤੋਂ ਲੈ ਕੇ ਬਵੇੜ ਤੱਕ ਇਹ ਸਾਰੀ ਏਰੀਏ ਦੇ ਵਿੱਚ ਇਹ ਨਵੀਂ ਸਬ ਡਿਵੀਜ਼ਨ ਬਣ ਜਾ ਰਹੀ ਹੈ. ਇਹਦੇ ਵਿੱਚ ਮਲਟੀਪਲ ਡਿਟੈਚ ਟਾਊਨ

0: 265-2222।
1: अजय प्रणाम ने सहयोग दिता है, स्पॉन्सर किया है क्विक ट्रक लूप सेंटर वाले ने।
2: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
3: Quick Truck Lube, are you ready?
1: Tikka Junction Lay 647-429-4040। Catering karoni hai choti bade function lay, no problem, 647-429-4040। Live cooking karoni hai kare, no problem, 647-429-4040। Tusi inna re banquet hall ya lounge vich choti badi party karni hai, no problem, 647-429-4040, 647-429-4040।
4: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
5: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
6: ਜਸ਼ਨ ਟੈਂਟਸ ਦੇ ਨਾਲ।
5: ਵਿਆਹ ਹੋਵੇ, ਬਰਥਡੇ ਪਾਰਟੀ,
6: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
5: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
6: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
5: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
6: 416-294-2857।
5: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
7: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਦਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
8: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੂਟ, 9057944667।
1: I am Dev Tatla and you are not.
9: ਕਿਤਨੀ ਗੱਲਾਂ ਕਰਦੇ ਹੋ ਵੀ, ਗੱਡੀ ਲੈਣੀ ਹੈ ਕੋਈ ਆਲੂ ਪਿਆਜ਼ ਲੈਣੀ ਨਹੀਂ? ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ, ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ। ਚੁੱਪ ਕਰਕੇ ਆਜੋ, ਨਵੀਂ ਪੁਰਾਣੀ ਗੱਡੀ ਲੈ ਆਜੋ। ਦੈਟਸ ਰਾਈਟ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 905-791-4900-791-4900। ਆਜੋ ਆਜੋ।
10: ਡਾਕਟਰ ਸਾਹਿਬ,
11: ਹਾਂਜੀ,
10: ਦਾੜ ਨਿਕਲ ਗਈ ਮੇਰੀ।
11: ਪਰ ਤੁਹਾਡੇ ਦੰਦ ਟੁੱਟੇ ਕਿਵੇਂ?
10: ਇਹ ਜੀ ਰਾਤੀ ਨਾ ਜੀ ਘਰ ਵਾਲੇ ਨੇ ਜੀ ਰੋਟੀ ਬਣਾਈ, ਇਹ ਬੜੀ ਸਖਤ ਸੀ ਜੀ,
11: ਤੇ ਤੁਸੀਂ ਖਾਣ ਤੋਂ ਮਨਾ ਕਰ ਦਿੰਦੇ?
10: ਉਹੀ ਤਾਂ ਕੀਤੇ ਸੀ ਜੀ।
11: ਫਿੱਟੇ ਮੋਤੇਰੇ।
12: From the Dave Tatla News Desk, locally covered, nationally connected.
1: ਜਦੋਂ ਰੈਪਟਰ ਵਾਲਿਆਂ ਨੇ NBA ਦਾ ਕੱਪ ਜਿੱਤਿਆ ਸੀ, ਕੁਆਈ ਲੈਨਰਡ ਮੇਨ ਬੰਦਾ ਗਿਣਿਆ ਗਿਆ ਸੀਗਾ,
0: ਠੀਕ ਹੈ ਜੀ।
1: ਹੁਣ 5-6 ਸਾਲਾਂ ਬਾਅਦ ਉਸ ਨੂੰ ਦੁਬਾਰਾ ਇਹਨਾਂ ਨੇ ਸਾਈਨ ਕਰ ਲਿਆ।
0: ਓਕੇ,
1: LA ਕਲਿੱਪਰ ਤੋਂ ਮੇਰੇ ਖਿਆਲ ਸਾਈਨ ਕੀਤਾ,
0: ਠੀਕ ਹੈ ਜੀ।
1: ਇਹ 4-5 ਮਹੀਨੇ ਹੋਏ ਡੀਲ ਚੱਲਦੇ ਨੂੰ, ਪੰਗਾ ਇਹ ਪੈ ਗਿਆ ਜਦੋਂ ਇਹਨੇ ਸਾਈਨ ਕੀਤਾ ਸੀਗੀ, ਜਿਹੜਾ ਬਜਟ ਹੁੰਦਾ ਵੀ ਇਦੋਂ ਵੱਧ ਖਰਚਣੇ ਨੀ ਪਲੇਅਰਾਂ ਤੇ,
0: ਠੀਕ ਹੈ,
1: ਇਹਦੇ ਪੈਸੇ 20-30 million ਵੱਧ ਬਣਦਾ ਸੀ, ਉਹਨਾਂ ਨੇ ਸਾਈਡ ਜਿਹਾ ਅਕਾਊਂਟ ਜਿਹਾ ਖੋਲਦਾ ਵੀ ਆਹ ਪ੍ਰਮੋਸ਼ਨ ਚ ਤੈਨੂੰ ਇੰਨੇ ਕੁ ਦੇ ਦਾਂਗੇ।
0: ਹਾਂਜੀ,
1: ਹੁਣ ਉਸ NBA ਜਿਹੜੀ ਟੀਮ ਹੈ,
0: ਹਾਂਜੀ,
1: $30 million ਫਾਈਨ ਹੋਇਆ, 5-7 ਜਿਹੜੇ ਫਸਟ ਸੈਕੰਡ ਡਰਾਫਟ ਜਿਹਾ ਉਹ ਉੱਡ ਗਏ ਉਹਨਾਂ ਦੇ। ਸੋ ਹੇਰਾ ਫੇਰੀ ਕਰਨ ਮੈਂ ਕੋਈ ਫਾਇਦਾ ਨਹੀਂ ਹੈ। ਕੱਲ ਬੈਡ ਨਿਊਜ਼ ਇਹ ਹੈ ਕਿ ਬਲੂਜੇ ਵਾਲੇ ਹਾਰ ਗਏ, ਗੁੱਡ ਨਿਊਜ਼ ਇਹ ਹੈ ਅਜੇ ਵੀ ਇੱਕ ਗੇਮ ਪਿੱਛੇ ਆ, ਕਿਉਂਕਿ ਜਿਹੜੇ ਕਲੀਵਲੈਂਡ ਸੀ ਉਹ ਵੀ ਹਾਰ ਗਏ। ਇੱਕ ਬੀਬੀ ਜਹਾਜ਼ ਚੜ ਗਈ,
0: ਠੀਕ ਹੈ ਜੀ,
1: 2 peg ਪਹਿਲਾਂ ਲਾਏ ਹੋਣੇ ਆ, 2-3 peg ਅੰਦਰ ਲਾ ਲਏ, ਤੇ ਬੈਠੀ ਸੀ ਸੀਟ ਨੰਬਰ 9D ਦੇ ਉੱਪਰ,
0: ਠੀਕ ਹੈ ਜੀ,
1: ਅਲਫ ਕੱਪੜੇ ਸਾਰੇ ਲਾਤੇ
0: ਜੀ,
1: ਤੇ ਪੁੱਠੇ ਸਿੱਧੀਆਂ ਹਰਕਤਾਂ ਕਰਨ ਲੱਗ ਗਈ
0: ਜੀ।
1: ਫੇਰ ਭਾਈ ਉਹਨੂੰ ਫੜ ਫੁੜ ਕੇ ਬਿਠਾਇਆ, ਪਤਾ ਨੀ ਕੀ ਕੀਤਾ ਇਹਨਾਂ ਨੇ। ਆਲਰਾਈਟ, ਟੋਰਾਂਟੋ ਦੇ ਜਸਟ ਜਨਰਲੀ ਸਪੀਕਿੰਗ, ਟੋਰਾਂਟੋ ਚ ਕ੍ਰਾਈਮ ਇਜ਼ ਡਾਊਨ, ਆਸਕਿੰਗ ਰੈਂਟ ਇਜ਼ ਡਾਊਨ, ਟ੍ਰੈਫਿਕ ਡੈਥਸ ਆਰ ਡਾਊਨ, ਡਰੱਗ ਡੈਥਸ ਆਰ ਡਾਊਨ, ਹੋਮਲੈਸ ਜਿਹੜੀ ਹੈ ਉਹ ਘਟੀ ਹੈ, TTC ਰਾਈਡਰਸ਼ਿਪ ਆ ਉਹ ਵੀ ਥੋੜੀ ਘਟੀ ਹੋਈ ਆ, ਫੇਅਰ ਆ ਜਿਹੜੇ ਉਹ ਫਰੀਜ਼ ਕਰ ਦਿੱਤੇ ਗਏ,
0: ਠੀਕ ਹੈ ਜੀ।
1: ਤੇ ਹੁਣ ਕਾਉਂਸਲਰ ਕੀ ਕਹਿਣਗੇ, ਜਿਹੜਾ ਇਹ ਕਹਿੰਦੇ ਉਹ ਤਾਂ ਪਹਿਲਾਂ ਹੀ ਆ। ਇੱਕ ਕੀ ਆਪਣਾ ਪੈਟ੍ਰਿਕ ਬਰਾਨ ਨੂੰ ਸਲਮ ਡੌਗ ਕਰੀ ਜਾਂਦਾ ਵੀ ਇੰਨੀ ਵੇਰ ਕਿਹਾ, ਜਿਹੋ ਜਿਹੀਆਂ ਹਰਕਤਾਂ

0: ਆਪਣੀਆਂ ਉਹ ਸਲੰਮ ਡੋਗ ਹੀ ਬਣਦੇ ਆਪਾਂ, ਲੈਂਡਲੋਰਡ ਹੋਰ ਕੀ ਬਣਨਾ। ਇੱਕ ਟੋਕੀਓ ਦੀ ਲੜਕੀ ਜਪਾਨ ਦੀ ਬੜੀ ਮਸ਼ਹੂਰ ਆ, ਉੱਥੇ ਹਰ ਇੱਕ ਬੰਦਾ ਜਾਣਦਾ ਹੈ, ਬੀਬੀਆਂ ਦਾ ਨਹੀਂ ਪਤਾ ਮੈਨੂੰ, ਹਰ ਇੱਕ ਬੰਦਾ ਜਾਣਦਾ ਹੈ
1: ਜੀ।
0: ਉਹਦਾ ਨਾਮ ਹੈ ਹੈਨਾ ਕੁਰਾਕੀ,
1: ਠੀਕ ਹੈ ਜੀ।
0: ਉਹਦੀ ਮਰੀ ਹੋਈ ਦੀ ਲਾਸ਼ ਲੱਭੀ ਆ, ਸ਼ਾਇਦ ਸੁਸਾਈਡ ਆ, ਮਿਸਟਰੀ ਜੀ ਬਣੀ ਹੋਈ ਆ। ਸ਼ੀ ਵਾਜ਼ ਦਾ ਬਿਗੈਸਟ ਪੋਰਨ ਸਟਾਰ ਇਨ ਜਪਾਨ। ਜਿਹੜੀਆਂ ਪੈਟਰੋਲ ਦੀਆਂ ਕੀਮਤਾਂ ਨੇ ਹੁਣ ਕਹਿੰਦੇ ਸ਼ਾਇਦ ਥੱਲੇ ਆ ਜਾਣ, ਕਿਉਂਕਿ ਪਦ ਚੜਾ ਰਿਹਾ ਹੈ, ਉਹਦੇ ਪ੍ਰਾਈਜ਼ਾਂ ਥੱਲੇ ਆਉਂਦੀਆਂ ਹੁੰਦੀਆਂ ਨੇ। ਦੋ ਲੜਕੀਆਂ ਨੇ ਕੀ ਕੀਤਾ ਜਨਾਬ, ਉਹਨਾਂ ਨੇ ਜਿਹੜੀ ਗੋ ਟ੍ਰੇਨ ਹੁੰਦੀ ਆ ਉਹਦੇ ਵਿੱਚ ਸੀਨੀਅਰ ਬੈਠੇ ਸੀ, ਉਹਨਾਂ ਦੇ ਬੋਤਲਾਂ ਬਾਤਲਾਂ ਸੁੱਟਣ ਲੱਗ ਗਈਆਂ, ਉਹਨਾਂ ਤੰਗ ਤੁੰਗ ਕਰਨ ਲੱਗ ਗਏ, ਵੀਡੀਓ ਵੀਡੀਓ ਬਣਾਉਣ ਲੱਗ ਗਈਆਂ। ਹੁਣ ਭੱਜਿਆ ਨਹੀਂ ਜਾਣਾ, ਆਹ ਦੇਖ ਵੀਡੀਓ ਬਣੀਆਂ ਹੋਈਆਂ ਸਾਰੀਆਂ ਕੁੜੀਆਂ ਦੀਆਂ, ਕਿਸੇ ਨਾ ਕਿਸੇ ਨੇ ਪਛਾਣ ਲੈਣਾ, ਉਹਨਾਂ ਨੇ ਦੱਸ ਵੀ ਦੇਣਾ ਵੀ ਆਹ ਫਲਾਨੀ ਕੁੜੀ ਆ, ਇਹਨਾਂ ਨੂੰ ਚਾਹੀਦਾ ਵਕੀਲ ਕਰਨ ਆਪਦਾ ਤੇ ਪੁਲਿਸ ਕੋਲ ਸਰੈਂਡਰ ਕਰ ਦੇਣ। ਤੇ ਜਿਹੜੀਆਂ ਬੀਬੀਆਂ ਦੀ ਵੀਡੀਓ ਵਾਇਰਲ ਹੋਈ ਆ ਸਰੀ ਚੋਂ, ਜਿਹੜੇ ਕਹਿੰਦੇ ਕੈਨੇਡਾ ਪਹਿਲਾਂ ਅਰਗਾ ਨਹੀਂ ਰਿਹਾ,
1: ਹਾਂਜੀ ਹਾਂਜੀ,
0: ਉਹਦੇ ਲਈ ਉਸ ਦੇ ਅਗੇਂਸਟ ਬਹੁਤ ਵੀਡੀਓ ਵਾਇਰਲ ਹੋ ਗਈਆਂ, ਸਟੂਡੈਂਟ ਲੱਗ ਪੁੱਠਾ ਸਿੱਧਾ ਬੋਲੀ ਜਾਂਦੇ ਆ ਜੋ ਵੀ ਆ
1: ਜੀ।
0: ਐਂਡ ਆਫ ਦਾ ਡੇ ਹੈ ਤਾਂ ਆਪਾਂ ਤੋਂ ਵੱਡੀ ਉਮਰ ਦੀਆਂ, ਮਾਂ ਦੀ ਉਮਰ ਆ, ਜੇ ਗਲਤ ਕਹਿਤਾ ਤੁਸੀਂ ਕਿਉਂ ਹੁਣ ਮਗਰ ਪਏ ਹੋਏ ਉਹਨਾਂ ਦੇ, ਛੱਡੋ ਪਰਾਂ। ਐਨੀ ਹਾਉ ਆਟਵਾ ਨੇ ਓਕੇ ਕਰਤਾ $76 million ਦਾ ਬੇਲ ਆਊਟ ਕਰਨਾ ਉਹਨਾਂ ਨੇ, ਜਿਹੜੀ ਫਲੇਅਰ ਏਅਰਲਾਈਨ ਹੈ,
1: ਠੀਕ ਹੈ ਜੀ।
0: ਤੇ ਤੁਸੀਂ ਕਿਹੜੀ ਲਿਸਟ ਕੱਢੀ ਬੈਠੇ ਹੁਣ
1: ਦੇ ਭਾਜੀ? ਕੁਛ ਕੁ ਆਪਣੀਆਂ ਲਿਸਟਿੰਗਾਂ ਨੇ ਜਿਹੜੀਆਂ, ਜੇ ਸਾਡਾ ਕੋਈ ਵੀ ਸਰੋਤਾ ਫਸਟ ਟਾਈਮ ਮੁੰਬਈ ਰਹੋ, ਜੇ ਤੁਸੀਂ ਆਪਣੇ ਲਈ ਮਕਾਨ ਲੱਭ ਰਹੇ ਹੋ, ਦਿਸ ਇਜ਼ ਆ ਰਾਈਟ ਟਾਈਮ। ਸਾਡੇ ਕੋਲ ਇੱਕ ਸੈਮੀ ਡਿਟੈਚ ਪ੍ਰੋਪਰਟੀ ਆਈ ਹੈ ਬ੍ਰੈਂਪਟਨ ਦੇ ਵਿੱਚ, ਜਿਹੜੀ ਕਿ ਲੋਅ 700 ਦੀ ਰੇਂਜ ਤੁਹਾਡੇ ਕੋਲ ਬਣ ਜਾਣੀ ਹੈ। ਲਿਵਿੰਗ ਫੈਮਿਲੀ ਸੈਪਰੇਟ ਹੈ, ਬੜੀ ਖੂਬਸੂਰਤ ਪ੍ਰੋਪਰਟੀ ਹੈ, ਸਾਰੇ ਨਾਲ ਗੱਲਬਾਤ ਕਰ ਲਿਓ। ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਇੱਕ ਡਬਲ ਕਾਰਗਾਜ ਦੀ ਪ੍ਰੋਪਰਟੀ ਹੈ, 4 bedroom ਉੱਪਰ ਨੇ ਪਲੱਸ ਫੈਮਿਲੀ ਰੂਮ ਹੈ ਉੱਪਰ, ਅਤੇ 2 bedroom ਦੀ ਲੀਗਲ ਬੇਸਮੈਂਟ ਬਣੀ ਹੋਈ ਹੈ, ਜਿਹਦੇ ਵਿੱਚੋਂ $1600 ਰੈਂਟ ਆ ਰਿਹਾ ਹੈ, ਅਤੇ 4 ਗੱਡੀਆਂ ਡਰਾਈਵ 'ਚ ਖੜਦੀਆਂ ਨੇ 2 ਗਰਾਜ ਦੇ ਅੰਦਰ, ਸੋ 6 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਜੇ ਤੁਸੀਂ ਇਸ ਫੁੱਲੀ ਅਪਗ੍ਰੇਡ ਕਾਰ ਨੂੰ ਲੈਣਾ ਚਾਹੁੰਦੇ ਹੋ, 4 bedroom ਪਲੱਸ ਆਫਿਸ ਸੈਕਿੰਡ ਫਲੋਰ 'ਤੇ ਆ, 2 bedroom ਦੀ ਲੀਗਲ ਬੇਸਮੈਂਟ ਹੈ। ਨੰਬਰ ਇੱਕੋ ਇੱਕ 416-265-22-4-16-265-22 ਕੈਲਡਨ ਦੇ ਵਿੱਚ ਸਾਡੇ ਕੋਲ ਇੱਕ ਫਾਰਮ ਹਾਊਸ ਹੈ, 1.5 acre ਦੇ ਵਿੱਚ ਕਸਟਮ ਇਹ ਮਕਾਨ ਬਣਿਆ ਹੋਇਆ, 3 car garage ਨੇ, 20-25 ਗੱਡੀਆਂ ਡਰਾਈਵ ਤੁਸੀਂ ਪਾਰਕ ਕਰ ਸਕਦੇ ਹੋ। ਬੜੀ ਖੂਬਸੂਰਤ ਪ੍ਰੋਪਰਟੀ ਹੈ, 14 foot ਦੀ ਸੀਲਿੰਗ ਹੈ, ਅਤੇ ਬੈਕ ਸਾਈਡ 'ਤੇ ਕੋਈ ਮਕਾਨ ਨਹੀਂ। ਜੇ ਤੁਸੀਂ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦੇ ਹੋ, ਮੇਫੀਲਡ 410 ਤੋਂ 15 minutes ਦੀ ਡਰਾਈਵ 'ਤੇ ਹੈ, ਸਮੇਂ ਅਲਸਾ ਨਾਲ ਗੱਲਬਾਤ ਕਰ ਲਿਓ। ਇਹ ਸਾਰੀਆਂ ਲਿਸਟਿੰਗਾਂ ਸਾਡੇ ਕੋਲ ਅਵੇਲੇਬਲ ਨੇ, ਬਸ ਸਾਡੇ ਆਫਿਸ ਵਿਜ਼ਿਟ ਕਰਨਾ ਪੈਣਾ, 2720 ਨੌਰਥ ਪਾਰਕ ਡਰਾਈਵ ਬ੍ਰੈਂਪਟਨ, ਰੀਮੈਕਸ ਗੋਲਡ। ਨੰਬਰ ਸਾਡਾ 416-265-22-22।
0: ਲਓ ਜੀ, ਇੰਡੀਅਨ ਫਰੂਟ ਲੈਂਡ 'ਤੇ ਸੇਲ ਚੱਲ ਰਹੀ ਆ, ਨਾਲ ਦੀ ਨਾਲ ਤੰਦੂਰੀ ਗ੍ਰਿਲ 'ਤੇ ਵੀ ਸੇਲ ਚੱਲ ਰਹੀ ਆ। ਇੱਕੋ ਲੋਕੇਸ਼ਨ ਆ ਜਿਹੜੀ 25 ਸੈਂਡਲਵੁੱਡ, ਸੈਂਡਲਵੁੱਡ ਹਾਈਵੇ 10 'ਤੇ ਆ। ਵੈਜੀ ਥਾਲੀ 499 ਦੀ, ਚਿਕਨ ਬਿਰਿਆਨੀ 699 ਦੀ, ਆਲੂ ਮੂਲੀ ਪਰੌਂਠਾ 299 ਦਾ। ਜਿਹੜੀ ਬਿਰਿਆਨੀ ਦਾ ਡੱਬਾ ਦਿੰਦੇ ਆ ਨਾ, ਇਹ ਤੁੰਨ ਕੇ ਦਿੰਦੇ ਆ, ਭਰ ਕੇ ਚਿਕਨ ਦੇ ਪੀਸ ਪੂਸ ਬਿਰਿਆਨੀ ਬਰੂਆ ਠੋਕ ਦਿੰਦੇ ਆ, 699 ਦੀ। ਚਨਾ ਭਟੂਰਾ 399। ਦੋ ਪੀਜ਼ੇ ਲਓ, ਸੋਰੀ ਇੱਕ ਪੀਜ਼ਾ ਲਓ, ਵੈਜੀ ਮੀਡੀਅਮ ਪੀਜ਼ਾ, ਦੋ ਟੋਪਿੰਗ ਨਾਲ 699, ਔਰ ਵੈਜੀ ਬਰਗਰ 399। ਸਾਰੀਆਂ ਲੋਕੇਸ਼ਨਾਂ 'ਤੇ ਇਹ ਸੇਲ ਨਹੀਂ ਚੱਲ ਰਹੀ, ਸਿਰਫ ਅਤੇ ਸਿਰਫ ਸੈਂਡਲਵੁੱਡ ਔਰ ਆਪਣੇ ਹਾਈਵੇ 10 ਵਾਲੀ ਲੋਕੇਸ਼ਨ 'ਤੇ ਚੱਲਦੀ ਹੈ। ਇੱਕ ਫਾਰਮ ਹੈ ਜੀ, ਜਿਹਨਾਂ ਨੂੰ ਡਰਾਈਵਰ ਚਾਹੀਦੇ ਨੇ, ਏਜ਼ਡ ਡਰਾਈਵਰ ਚਾਹੀਦੇ ਨੇ, ਟੋਰਾਂਟੋ ਮੋਂਟਰੀਅਲ, ਟੋਰਾਂਟੋ USA, ਪੇ ਆ ਜਿਹੜੀ ਬਾਈ ਵੀਕਲੀ ਮਿਲ ਗਈ ਅਤੇ ਟੋਪ ਦੀ ਪੇ ਮਿਲੇਗੀ। ਕੁਲਦੀਪ ਮੰਗਠੋਰਾ ਨਾਲ ਗੱਲ ਕਰ ਲਓ, 647-972-6455-647-972-6455-6
2: 40 years ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
3: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 years ਤੋਂ।
2: 40 years ਤੋਂ ਬੇਦਾਗ ਸਰਵਿਸ,
4: ਗਿੱਲ ਇੰਟਰਨੈਸ਼ਨਲ ਟ੍ਰੈਵਲ।
3: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
3: 905-671-8400 ਔਰ 905-796-8800 or visit giltravels.ca।
5: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
6: ਓ ਤੂੰ ਰੇਫੜਾ, ਓ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
5: ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 ਪੈਗੀ ਪੱਲੇ।
7: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL ਬਿਕਾਜ਼ ਵੀ ਕੇਅਰ।
8: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
9: ਬੋਲੋ।
10: ਹਾਂਜੀ ਮੈਮ ਸਾਹਿਬ।
9: ਤੈਨੂੰ ਮੈਂ ਫ੍ਰਿਜ ਸਾਫ਼ ਕਰਨ ਲਈ ਕਿਹਾ ਸੀ, ਕਰਤਾ?
10: ਹਾਂਜੀ ਮੈਮ ਸਾਹਿਬ, ਆਈਸਕ੍ਰੀਮ ਬਹੁਤ ਸਵਾਦ ਸੀ।
11: ਫਿੱਟੇ ਮੂੰਹ ਤੇਰੇ।
0: ਤੁਹਾਡੀ ਸਿਹਤ ਦਾ ਖਾਸੋ ਖਾਸ ਖਿਆਲ ਰੱਖਦੇ ਨੇ ਮੀਤਾ ਜੀ, ਏਅਰਪੋਰਟ ਤੇ ਕੋਟਰਲ ਦੇ ਬਿਲਕੁਲ ਕਾਰਨਰ ਤੇ ਇਹਨਾਂ ਦੀ ਲੋਕੇਸ਼ਨ ਹੈ, ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਮੀਤਾ ਜੀ ਵੈਲਕਮ ਟੂ ਦਾ ਸ਼ੋਅ, ਸਤਿ ਸ੍ਰੀ ਅਕਾਲ।
12: ਥੈਂਕ ਯੂ ਸੋ ਮਚ ਦੇਵ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਗੁੱਡ ਆਫਟਰਨੂਨ।
0: ਵੈਰੀ ਗੁੱਡ ਮਿਡ ਆਫਟਰਨੂਨ। ਅੱਜ ਕੀ ਸੰਦੇਸ਼ ਹੈ
12: ਜੀ? ਅੱਜ ਦੇਖਾਂਗੇ ਆਪਾਂ ਸਲਾਈਵਰੀ ਗਲੈਂਡ ਕੇ ਪ੍ਰੋਬਲਮਸ ਦੇ ਬਾਰੇ ਮੇਂ। ਸੋ ਸਲਾਈਵਰੀ ਗਲੈਂਡਸ ਹਮਾਰੇ ਮੂੰਹ ਮੇਂ ਸਲਾਈਵਾ ਬਨਾਤੀ ਹੈ, ਔਰ ਸਲਾਈਵਾ ਜੋ ਹੈ ਯੇ ਮਾਊਥ ਕੇ ਲੁਬਰੀਕੇਸ਼ਨ ਕੇ ਲੀਏ ਇੰਪੋਰਟੈਂਟ ਹੈ, ਫੂਡ ਕੋ ਸੋਲੋ ਕਰਨੇ ਮੇਂ, ਡਾਈਜੈਸਟ ਕਰਨੇ ਮੇਂ ਯੇ ਹੈਲਪ ਕਰਤੀ ਹੈ, ਔਰ ਹਮਾਰੇ ਦਾਂਤੋਂ ਕੋ ਪ੍ਰੋਟੈਕਟ ਕਰਤੀ ਹੈ। ਅਬ ਸਲਾਈਵਾ ਮੇਂ ਐਂਟੀਬਾਡੀਜ਼ ਹੈ ਜੋ ਜਰਮਸ ਕੋ ਖਤਮ ਕਰਤੇ ਹੈ। ਸੋ ਸਲਾਈਵਰੀ ਗਲੈਂਡਸ ਮੇਂ ਸੇ ਸਲਾਈਵਾ ਡਕਟ ਕੇ ਥਰੂ ਹਮਾਰੇ ਮੂੰਹ ਮੇਂ ਅੰਦਰ ਡਰੇਨ ਹੋਤੀ ਹੈ, ਔਰ ਜਬ ਯੇ ਸਲਾਈਵਰੀ ਗਲੈਂਡਸ ਯਾ ਡਕਟ ਮੇਂ ਪ੍ਰੋਬਲਮਸ ਆਤੇ ਹੈ ਤੋ ਦੇਖਤੇ ਹੈ ਕਿ ਉਸਸੇ ਕਿਆ ਹੋਤਾ ਹੈ। ਜਿਸਮੇਂ ਸਬਸੇ ਕਾਮਨ ਹੈ ਸਲਾਈਵਰੀ ਗਲੈਂਡ ਸਟੋਨਸ, ਜਿਸ ਤਰ੍ਹਾਂ ਪੱਥਰੀ ਕਿਡਨੀ ਮੇਂ ਬਨਤੀ ਹੈ, ਗੋਲ ਬਲੇਡਰ ਕੇ ਅੰਦਰ ਬਨਤੀ ਹੈ, ਤੋ ਇਸੀ ਤਰ੍ਹਾਂ ਸਲਾਈਵਰੀ ਗਲੈਂਡ ਮੇਂ ਵੀ ਪੱਥਰੀ ਬਨ ਜਾਤੀ ਹੈ, ਜਿਸਕੋ ਸਲਾਈਵਰੀ ਗਲੈਂਡ ਸਟੋਨ ਕਹਤੇ ਹੈ। ਜੋ ਗਲੈਂਡ ਕੇ ਵਹਾਂ ਸਵੈਲਿੰਗ ਹੋ ਜਾਣਾ, ਸਲਾਈਵਾ ਕੀ ਡਿਪੋਜ਼ਿਟ ਕਿਆ ਹੋਗਾ ਕਿ ਇਕੱਠੀ ਹੋਣੇ ਲਗਤੀ ਹੈ, ਔਰ ਯੇ ਇਕੱਠੀ ਹੋ ਕੇ ਫਿਰ ਕ੍ਰਿਸਟਲਸ ਬਨਾਤੀ ਹੈ, ਜਿਸਕੇ ਅੰਦਰ ਸੇ ਸਟੋਨ ਬਨ ਜਾਤਾ ਹੈ, ਔਰ ਕਈ ਵਾਰ ਯੇ ਸਟੋਨ ਸਲਾਈਵਾ ਕੇ ਫਲੋ ਕੋ ਬਲੋਕ ਕਰ ਦੇਗਾ, ਔਰ ਜਬ ਸਲਾਈਵਾ ਬਾਹਰ ਨਹੀਂ ਨਿਕਲ ਪਾ ਰਹੀ ਹੈ ਤੋ ਗਲੈਂਡ ਮੇਂ ਕਲੈਕਟ ਹੋਣੇ ਲਗੇਗੀ, ਔਰ ਵਹਾਂ ਪੇ ਪੇਨਫੁਲ ਸਵੈਲਿੰਗ ਹੋ ਜਾਤੀ ਹੈ। ਤੋ ਦੂਸਰੀ ਕਾਮਨ ਕੰਡੀਸ਼ਨ ਹੈ ਸਲਾਈਵਰੀ ਗਲੈਂਡ ਇਨਫੈਕਸ਼ਨ, ਜਿਸਮੇਂ ਬੈਕਟੀਰੀਅਲ ਇਨਫੈਕਸ਼ਨ ਕੇ ਮੂੰਹ ਮੇਂ ਸਲਾਈਵਰੀ ਡਕਟ ਬਲੋਕਡ ਹੋ ਜਾਤੇ ਹੈ ਇਨਫੈਕਸ਼ਨ ਕਰਕੇ, ਜਿਸ ਕਰਕੇ ਗਲੈਂਡ ਕੇ ਅੰਦਰ ਪੇਨਫੁਲ ਲੰਪ ਬਨ ਜਾਤਾ ਹੈ, ਔਰ ਇਸਕੇ ਸਾਥ ਆਪ ਦੇਖੋਗੇ ਕਿ ਜਬ ਵੀ ਇਨਫੈਕਸ਼ਨ ਹੋਤੀ ਹੈ ਤੋ ਪਸ ਵਾਲੀ ਸਲਾਈਵਾ ਆਪਕੇ ਮੂੰਹ ਮੇਂ ਡਰੇਨ ਹੋਤੀ ਹੈ, ਉਸਕਾ ਬੈਡ ਟੇਸਟ ਵੀ ਆਪਕੋ ਫੀਲ ਹੋਤਾ ਹੈ, ਔਰ ਯੇ ਇਨਫੈਕਸ਼ਨ ਪ੍ਰੋਪਰ ਟ੍ਰੀਟ ਨਹੀਂ ਹੁਆ ਤੋ ਫੀਵਰ ਹੈ, ਪੇਨ ਬੜ ਸਕਤੇ ਹੈ, ਵਹਾਂ ਪੇ ਐਬਸੈਸ ਬਨਨੇ ਕੀ ਪੋਸਿਬਿਲਿਟੀਜ਼ ਹੋਤੀ ਹੈ। ਵਾਇਰਲ ਇਨਫੈਕਸ਼ਨ ਜਿਸਕੋ ਮੋਸਟ ਕਾਮਨ ਜਿਸਮੇਂ ਹੈ ਮੰਪਸ, ਜਿਸਕੋ ਹਮ ਕਹਤੇ ਹੈ। ਸੋ ਮੰਪਸ ਵਾਲਾ ਵਾਇਰਸ ਹੈ, ਫਲੂ, ਔਰ ਕਈ ਵਾਇਰਸਿਸ ਹੈ ਜਿਸਸੇ ਸਲਾਈਵਰੀ ਗਲੈਂਡ ਮੇਂ ਇਨਫੈਕਸ਼ਨ ਹੋ ਸਕਤਾ ਹੈ, ਜਿਸਮੇਂ ਮੰਪਸ ਮੇਂ ਕਿਆ ਹੋਗਾ ਕਿ ਸਲਾਈਵਰੀ ਗਲੈਂਡ ਜਹਾਂ ਪੇ ਆਪਕੇ ਹੈ ਚਿਹਰੇ ਪੇ ਚਿਕ ਏਰੀਆ ਮੇਂ ਯਾ ਨੀਚੇ ਵਾਲੀ, ਤੋ ਵਹਾਂ ਪੇ ਪੇਨਫੁਲ ਸਵੋਲਨ ਲੰਪ ਬਨ ਜਾਤਾ ਹੈ, ਔਰ ਉਸਕੇ ਸਾਥ ਫਲੂ ਕੀ ਤਰ੍ਹਾਂ ਸਿਮਟਮਸ ਹੋਗੇ, ਬੁਖਾਰ ਹੋ ਜਾਣਾ, ਜਿਨਕੋ ਮੰਪਸ ਹੋਏ ਹੈ ਆਪ ਦੇਖੋਗੇ ਕਿ ਥਕਾਵਟ ਸੀ ਹੈ, ਮਸਲ ਪੇਨ ਹੈ, ਸਿਰ ਦਰਦ ਹੈ, ਔਰ ਫਿਰ ਯੇ ਸੋਜਿਸ਼ ਜੋ ਹੈ ਵੋ ਕਾਫੀ ਪੇਨਫੁਲ ਹੋ ਜਾਤੀ ਹੈ, ਜੋ ਕੁਛ ਇੱਕ ਦਿਨ ਰੁਕਤੀ ਹੈ ਵਹਾਂ ਪਰ ਹੀ, ਔਰ ਕੁਛ ਲੋਗੋ ਕੋ ਥੋੜਾ ਇਨਫੈਕਸ਼ਨ ਯੇ ਸਹੀ ਹੁਆ ਨਹੀਂ ਹੁਆ ਫਿਰ ਵਾਪਿਸ ਹੋਣੇ ਲਗਤੇ ਹੈ। तो सिस्ट या रेन्युला जिसको कहते हैं कि जब कोई इंजरी या इन्फेक्शन या ट्यूमर की वजह से या फिर सलाइवरी स्टोन है, ये सलाइवा के फ्लो को ब्लॉक कर देते हैं तो ग्लैंड के ऊपर सॉफ्ट रेज्ड एरिया बन जाता है, छोटी सी सोजिश आ जाती है, सिस्ट बन जाता है, तो इसको हम रेन्युला कहते हैं। जिससे क्या होगा कि ज्यादातर ये माउथ के नीचे के फ्लोर में आप देखोगे कि वहां पे स्वेलिंग हो रही है और खाना च्यू करने में, बोलने में भी आपको ट्रबल आती है और फिर उसमें से सलाइवा रिलीज हो जाती है तो वो स्वेलिंग हट जाती है, आप सही हो जाते हैं, वापस जब ये भर जाता है तो फिर रेन्युला वापस आ जाता है। सो यहाँ पे ये सारी चीजों की ट्रीटमेंट की अगर बात करें तो सलाइवरी ग्लैंड में जो स्टोन्स हुए हैं, पथरी हुई है, तो उसको डिसॉल्व करके जिन लोगों को बार बार ये प्रॉब्लम हो रही है तो उसको हटाने में ये मेडिकेशन हेल्प करेगी। अगर इन्फेक्शन है, स्वेलिंग है या मम्प्स है तो उसको रिलीव करने में हेल्प करेगी और जिनको ये रेन्युला या सिस्ट हो रहा है तो उसको डिसॉल्व करने के लिए वी डू हैव मेडिकेशन। सो सलाइवरी ग्लैंड रिलेटेड प्रॉब्लम्स आ रहे हैं, मुंह में छाले हो रहे हैं बार बार, ओरल लाइकन प्लेनस है या ल्यूकोप्लेकिया की प्रॉब्लम आई है, ड्राई माउथ की प्रॉब्लम है कि मुंह सूखता रहता है, बर्निंग माउथ सिंड्रोम जिसमें आपके मुंह के अंदर साड़ सा फील हो रहा है, मच्छन हो रही है, लगातार बर्निंग हो रही है, या कोई भी नवी पुरानी बीमारी वास्ते काव्या होम्यो केयर से आप मेरा कांटेक्ट जरूर कर सकते हैं। मंडे टू सैटरडे वी आर ओपन 6 days a week, सवेरे 10 लेके शाम 6 बजे तक। ऑल ओवर कनाडा, यूएस मेडिकेशन हम मेल करते हैं एंड कुछ एक इंश्योरेंस कंपनीज हैं जो होम्योपैथी का कवरेज भी देती हैं, तो उसका बेनिफिट भी जरूर ले सकते हैं। फोन नंबर है मेरा
0: 647-760-2779-647-2779. ऑलराइट, अफगानिस्तान ते इंडिया दा मैच चल रहा है, इंडिया अफगानिस्तान ने 159 रन बनाए 8 विकटां दे 20 ओवरां च, हिंदुस्तानियां ने 113 रन बनाए 2 विकटां इन्हां दी आउट गईआं, 63 बॉलां च 47 रन बनाउणे, मैनूं लगदा इहनां काम बन जाणा।
1: बन जाणा।
0: ऑलराइट, इस तों पहलां आपां अगे चलीए, इक रेस्टोरेंट है जी जिन्हां नूं एक्सपीरियंस करी अते तंदूर शेफ चाहीदे ने, LMI ਆ ਜਿਹੜੀ ਉਹ ਰਾਈਟ ਵੇ ਇਮੀਡੀਏਟਲੀ ਅਵੇਲੇਬਲ ਹੈ, ਸਿਰਫ ਭਾਰਤੀ ਤਜਰਬਾ ਜਿਹੜਾ ਹੈ ਉਹ ਮੰਨਿਆ ਜਾਏਗਾ। ਕਈ ਕਹਿੰਦੇ ਨਾ ਜੀ ਮੈਂ ਇਟਲੀ ਲਾ ਕੇ ਆਇਆ 4 ਫਲਾਨੀ ਜਗ੍ਹਾ ਤੇ, ਉਹੀ ਕਰੀ ਜਾਣਗੇ, ਤਾਜ ਮਹਿਲ ਤੇ ਕੰਮ ਕੀਤਾ ਤੇ ਫਲਾਨੀ ਜਗ੍ਹਾ ਕੀਤਾ, ਇਹਨਾਂ ਨੇ ਪ੍ਰੋਪਰ ਸਭ ਕੁਝ ਚੈੱਕ ਕਰਨਾ, ਪੈਸੇ ਬੜੇ ਦਿੰਦੇ ਆ, ਐਕਸਪੀਰੀਅੰਸ ਹੋਣਾ ਚਾਹੀਦਾ ਤੇ ਭਾਰਤੀ ਤਜਰਬਾ ਮੰਨਿਆ ਜਾਏਗਾ। ਨੰਬਰ ਹੈ 6477013309 ਔਰ ਅਗਰ ਤੁਸੀਂ ਏਅਰ ਟਾਈਮ ਦੀ ਭਾਲ ਵਿੱਚ ਹੋ ਖਾਸ ਕਰਕੇ ਵੀਕਐਂਡ ਤੇ ਸਾਡੇ ਨਾਲ ਸੰਪਰਕ ਕਰ ਲਓ 416-677-0609। ਗਏ ਤੇ ਆਏ ਪਹਿਲਾਂ ਟਿੱਕਾ ਜੰਕਸ਼ਨ ਦਾ ਆ ਸੁਨੇਹਾ ਸੁਣੋ।
11: Are you ready? ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040-647-429-4040।
13: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616-647-446-1616।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਲਓ ਜੀ, ਵੈਲਕਮ ਨਿਸ਼ਾ ਜੀ, ਵੈਲਕਮ ਟੂ ਦਾ ਸ਼ੋਅ।
14: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਦੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ। ਤੇ ਫੋਨ ਨੰਬਰ ਸੇਮ ਹੈਗਾ 6479462525।
0: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ, ਮਸਟਰਡ ਆਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ ਦੋ ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਆਈ ਐਮ ਡੇਵ ਟਾਟਲਾ ਐਂਡ ਯੂ ਆਰ ਨਾਟ। ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਇੰਸਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
15: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਕੀ ਅਪਡੇਟ ਹੈ?
15: ਦੇਖਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇੰਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇੰਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਅੱਜ ਵੀ $1499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ, ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਆ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 ਟੀਵੀ ਅਵੇਲੇਬਲ ਹੈ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
0: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ ਆ, ਕੋਈ ਵਿਆਜ ਨੀ, ਕੋਈ ਇੰਟਰਸਟ ਨੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
15: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
16: From the Dave Tatlin News Desk, locally covered, nationally connected.
0: USA ਧਰਤੀ ਦੇ ਆਰਬਿਟ ਚ ਅਜਿਹੇ ਹਥਿਆਰ ਮੌਜੂਦ ਹਨ ਜਿਨ੍ਹਾਂ ਦੀ ਲੋੜ ਪੈਣ ਤੇ ਅਮਰੀਕੀ ਫੌਜੀਆਂ ਨੂੰ ਦੁਸ਼ਮਣ ਤੇ ਹਮਲੇ ਬਚਾਉਣ ਲਈ ਵਰਤੋਂ ਕੀਤੀ ਜਾ ਸਕਦੀ ਆ। ਸੋ ਆਰਬਿਟ ਚ ਬ੍ਰਹਿਮੰਡਲ ਦੇ ਵਿੱਚ ਇਹਨਾਂ ਕੋਲ ਹਥਿਆਰ ਪਏ ਨੇ, ਥੱਲੇ ਧਰਤੀ ਤੇ ਹਮਲਾ ਕਰ ਸਕਦੇ ਨੇ। ਨਿਊਯਾਰਕ ਸ਼ਹਿਰ ਵਿੱਚ ਵਾਪਰੀ ਦਿਲਕੰਬਾਊ ਘਟਨਾ। ਆਪਣੇ ਜਤਿੰਦਰ ਜੀ, ਦੋ ਬੱਚੇ
1: ਜੀ
0: ਰੇਲਵੇ ਟਰੈਕ ਤੇ ਬੈਠੇ ਗੱਲਾਂ ਮਾਰਦੇ ਸੀ,
1: ਠੀਕ ਹੈ ਜੀ,
0: ਰੇਲ ਆਈ ਦੋਨੇ ਵੜਤੇ। ਰੇਲਵੇ ਟਰੈਕ ਤੇ ਕਿਹੜਾ ਬਹਿ ਕੇ ਕੰਮ ਕਰਦਾ ਉਹ ਵੀ ਨਿਊਯਾਰਕ ਚ? ਉੱਥੇ ਸਟੇਸ਼ਨ ਹੋਣਾ, ਸਟੇਸ਼ਨ ਬੈਂਚ ਲੱਗਿਆ, ਉਹ ਤੇ ਬਹਿ ਜਾਓ ਜਾ ਕੇ ਯਾਰ, ਪੁੱਠੇ ਕੰਮ ਕਿਉਂ ਕਰਦੇ ਹੋ? ਲੁਧਿਆਣੇ ਵਿੱਚ ਆਪ ਵਿਧਾਇਕ ਦੀ ਟਰੱਕ ਡਰਾਈਵਰ ਨਾਲ ਝੜਪ ਹੋ ਗਈ। ਕੈਨੇਡਾ ਤੋਂ ਖ਼ਬਰ ਆਈ ਹੈ, ਜਬਰੀ ਵਸੂਲੀ ਦੇ ਹਿੰਸਕ ਅਪਰਾਧਾਂ ਖਿਲਾਫ਼ 100 ਤੋਂ ਵੱਧ ਆਲਰੇਡੀ ਇੱਥੋਂ ਡਿਪੋਰਟ ਕਰ ਦਿੱਤੇ ਨੇ। ਚਾਰ ਹੋਰ ਰਿਪੋਰਟ ਕੀਤੇ ਜਾ ਰਹੇ ਨੇ ਜਿਨ੍ਹਾਂ ਦੀ ਪਛਾਣ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਅਤੇ ਸਾਹਿਬਜੋਤ ਸਿੰਘ ਵਜੋਂ ਕੀਤੀ ਗਈ ਹੈ। ਦਿੱਲੀ ਉਤਰਦਿਆਂ ਨੂੰ ਇਹਨਾਂ ਦੇ ਗਲਾਂ 'ਚ ਹਾਰ ਪਾ ਦੇਣੇ ਚਾਹੀਦੇ ਆ, ਪੁਲਿਸ ਵਾਲਿਆਂ ਨੂੰ ਇਹਨਾਂ ਨੂੰ ਫੜ ਕੇ ਲੈ ਜਾਣਾ ਚਾਹੀਦਾ, ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ। ਕੈਨੇਡਾ ਤੋਂ ਡਿਪੋਰਟ ਹੋਇਆ ਲਾਰੈਂਸ ਬਿਸ਼ਨੋਈ ਦਾ ਕਰੀਬੀ ਕਰਮਵੀਰ ਦਿੱਲੀ ਹਵਾਈ ਅੱਡੇ ਤੋਂ ਪੁਲਿਸ ਨੇ ਚੱਕ ਲਿਆ, ਕਹਿੰਦੇ ਆ ਜਾ ਮਿੱਤਰਾ। ਔਰ ਉਹ ਉੱਡ ਗਈ, ਉੱਡ ਗਈ, ਇੰਡੀਆ ਦੀ ਵਿਕਟ ਉੱਡ ਗਈ।
1: ਅੱਛਾ ਜੀ,
0: ਹਾਂ, 123 ਦੇ 3 ਹੋ ਗਏ ਹੁਣ। ਡੀ ਆਈ ਜੀ ਭੁੱਲਰ ਦੀ ਜ਼ਮਾਨਤ ਅਰਜ਼ੀ ਨੇ ਸੁਪਰੀਮ ਕੋਰਟ ਨੇ ਸੁਣਵਾਈ 4 ਹਫ਼ਤਿਆਂ ਲਈ ਜਿਹੜੀ ਟਲ ਗਈ। ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਨੀਲਮ ਜੀ ਪ੍ਰੋਗਰਾਮ ਸਵਾਗਤ ਹੈ, ਕਿਆ ਹਾਲ ਹੈ?
17: ਥੈਂਕ ਯੂ ਸਰ ਜੀ, ਤੁਸੀਂ ਸੁਣਾਓ, ਹਾਊ ਆਰ ਯੂ?
0: ਤੋਤੇ ਉੱਡਦੇ ਆ,
17: ਵੈਰੀ ਨਾਈਸ, ਉੱਡਣੇ ਚਾਹੀਦੇ ਆ
0: ਯਾਰ। ਮੌਸਮ ਥੋੜਾ ਜਿਹਾ ਢਿੱਲਾ ਵਾ, ਬਾਕੀ ਸਭ ਠੀਕ ਹੈ?
17: ਨਹੀਂ, ਢਿੱਲਾ ਤਾਂ ਨਹੀਂ ਆ, ਥੋੜੀ ਜਿਹੀ ਹਵਾ ਚੱਲਦੀ ਹੈ ਬਸ, ਦੈਟਸ ਆਲ।
0: ਮੈਨੂੰ ਉਹ ਢਿੱਲਾ ਹੀ ਲੱਗਦਾ, ਧੁੱਪ ਨਿਕਲੀ ਹੋਵੇ, ਬੰਦਾ ਨੂੰ ਗਰਮੀ ਲੱਗਦੀ ਹੋਵੇ, ਠੰਡਾ ਠੰਡਾ ਪਾਣੀ ਪੀਵੇ, ਕਿਤੇ ਬਾਰ ਚ ਬਹਿ ਕੇ, ਕਿੰਨਾ ਵਧੀਆ ਲੱਗਦਾ।
17: ਲੱਸੀ ਦਾ ਗਲਾਸ ਹੋਵੇ, ਮੱਕੀ ਦੀ ਰੋਟੀ ਹੋਵੇ,
0: ਲੱਸੀ ਦਾ ਗਲਾਸ, ਮੁੜ ਕੇ ਨੀਂਦ ਆਉਣ ਲੱਗ ਜਾਂਦੀ ਹੈ। ਐਨੀਵੇ, ਸਾਡੇ ਨਾਲ ਨੀਲਮ ਜੀ ਹਾਜ਼ਰ ਨੇ, ਨੀਲਮ ਸਦੋਵ ਜੀ, ਜੋ ਕਿ ਤੁਹਾਡੇ ਟਕੇ ਦਾ ਧਿਆਨ ਰੱਖਦੇ ਨੇ, ਡਾਲਰਾਂ ਦਾ ਧਿਆਨ ਰੱਖਦੇ, ਪੈਸਾ ਚਾਹੀਦਾ ਹੈ ਤਾਂ ਵੀ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ। ਪ੍ਰੋਗਰਾਮ ਸਵਾਗਤ ਹੈ।
17: ਥੈਂਕ ਯੂ ਸਰ ਜੀ, ਬਹੁਤ ਸਾਰੀਆਂ ਕਾਲਸ ਨੇ ਜਿਹੜੀਆਂ ਇਸ ਮੁਤਲਕ ਆਉਂਦੀਆਂ ਕਿ ਆਪਾਂ ਫਿਕਸ ਰੇਟ ਲਈਏ ਜਾਂ ਵੇਰੀਏਬਲ। ਹੁਣ ਜਿਹੜੇ ਫਿਕਸ ਰੇਟ ਨੇ, ਰੇਟਸ ਇਸ ਨਾਲ ਨਾ ਇਸ਼ੂ, ਇਸ ਦੀ ਇਸ਼ੂ ਇਜ਼ ਅ ਫਲੈਕਸੀਬਿਲਿਟੀ। ਜੇ ਤੁਹਾਡੇ ਕੋਲ ਫਲੈਕਸੀਬਿਲਿਟੀ ਹੈ ਨੀ ਗੀ, ਤੇ ਰੇਟਸ ਡਜ਼ਨਟ ਮੈਟਰ। ਰੇਟਸ ਜੇ ਤੁਸੀਂ ਆਪਾਂ ਉਦੋਂ ਇਹ ਸੋਚ ਕੇ ਲੈਂਦੇ ਹਾਂ ਫਿਕਸ ਕਿ ਚਲੋ ਦੇ ਆਰ ਸਟੇਬਲ, ਨਥਿੰਗ ਟੂ ਡੂ ਵਿਦ ਸਟੇਬਿਲਿਟੀ। ਜੇ ਤੁਹਾਨੂੰ ਫਲੈਕਸੀਬਿਲਿਟੀ ਚਾਹੀਦੀ ਤਾਂ ਯੂ ਹੈਵ ਟੂ ਥਿੰਕ ਟਵਾਈਸ। ਕੁਡ ਬੀ ਇਨ ਫਿਊ ਈਅਰਸ, ਨੈਕਸਟ ਕਮਿੰਗ ਅਪ ਫਿਊ ਈਅਰਸ, ਯੂ ਮੇ ਹੈਵ ਟੂ ਰੀਫਾਈਨੈਂਸ ਦਾ ਹਾਊਸ। ਯੂ ਮੇ ਹੈਵ ਕੋਈ ਵੈਡਿੰਗ ਆ ਸਕਦੀ ਹੈ, ਸੋਚ ਸਕਦੇ ਹੋ ਕਿ ਪਹਿਲਾਂ ਕਿ ਵੈਡਿੰਗ ਦੀ ਪ੍ਰਿਪਰੇਸ਼ਨ ਕਰਨੀ ਹੈ, ਬੇਸਮੈਂਟ ਬਣਵਾਉਣੀ ਹੈ, ਕੋਈ ਕੰਮ ਸ਼ੰਮ ਚ ਪ੍ਰੋਬਲਮ ਆ ਸਕਦੀ ਹੈ, ਹੋ ਸਕਦਾ ਕਿ ਜੋਬ ਪ੍ਰੋਬੇਸ਼ਨ ਤੇ ਸਿਰਫ ਸਾਲ ਦਾ ਕੰਟਰੈਕਟ, ਬੰਦਾ ਕਹਿੰਦਾ ਸਾਲ ਦੇ ਬਾਅਦ ਕੀ ਹੋਣਾ। ਸੋ ਜੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਿਆ ਜਾਵੇ ਤਾਂ ਯੂ ਡੋਨਟ ਨੀਡ ਫਿਕਸ ਰੇਟ। ਵਾਈ? ਬਿਕੋਜ਼ ਦਾ ਪੈਨਲਟੀ ਕੁਡ ਬੀ ਵੈਰੀ ਵੈਰੀ ਹੈਵੀ। ਜਿੰਨੇ ਕੁ ਆਪਾਂ ਸੇਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਤੋਂ ਦੂਣਾ ਨਿਕਲ ਜਾਂਦਾ, ਕਿਉਂਕਿ ਪੈਨਲਟੀ ਇਜ਼ 30-40 ਹਜ਼ਾਰ, ਡਿਪੈਂਡਿੰਗ ਅਪੋਨ ਤੁਹਾਡੀ ਅਮਾਊਂਟ, ਡਿਪੈਂਡਿੰਗ ਅਪੋਨ ਦੀ ਲੈਫਟ ਓਵਰ ਟਰਮ। ਸੋ 5 ਈਅਰਸ ਦੀ ਕਮਿਟਮੈਂਟ ਤੇ ਤੁਸੀਂ ਸਾਈਨ ਕਰਨ ਤੋਂ ਪਹਿਲਾਂ ਤੁਹਾਡੀ ਰਿਨਿਊਅਲ ਆ ਗਈ ਹੈ, ਤੁਸੀਂ ਸੋਚ ਰਹੇ ਫਿਕਸ ਲੈ ਲਈਏ, ਤੇ ਉਸ ਕਮਿਟਮੈਂਟ ਤੇ ਸਾਈਨ ਕਰਨ ਤੋਂ ਪਹਿਲਾਂ ਵਟ ਯੂ ਨੀਡ ਟੂ ਥਿੰਕ ਦੀ ਆਪਸ਼ਨਸ ਆਫ ਕਿ ਤੁਹਾਨੂੰ ਰੀਫਾਈਨਾਂਸ ਦੀ ਜ਼ਰੂਰਤ ਨਹੀਂ ਪੈਣੀ, ਘਰ ਸੈਲ ਕਰਨ ਦੀ ਜ਼ਰੂਰਤ ਨਹੀਂ ਪੈਣੀ, ਘਰ ਚ ਕੋਈ ਵਿਆਹ ਸ਼ਾਦੀ ਤਾਂ ਨਹੀਂ, ਅਸੀਂ ਪੈਸੇ ਤਾਂ ਨਹੀਂ ਕਢਵਾਉਣੇ, ਐਕੁਇਟੀ ਤਾਂ ਨਹੀਂ ਕਢਾਉਣੀ, ਜਾਂ ਆਪਾਂ ਸੋਚਿਆ ਹੈ ਕਿ 2 ਸਾਲਾਂ ਨੇ ਕੋਈ ਹੋਰ ਘਰ ਲੈ ਲਾਂਗੇ, ਪਹਿਲੇ ਇੱਥੇ ਥੋੜੇ ਜਿਹੇ ਪੈਸੇ ਕਢਾ ਕੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਯੂ ਗੈਟ ਫਿਕਸ ਰੇਟ। ਅਦਰ ਦੈਨ ਦੈਟ, ਤੁਹਾਡੀ ਸਾਰੀ ਸੋਚ ਮੁਤਾਬਕ ਅੱਜ ਦਾ ਜਿਹੜਾ ਚੰਗਾ ਫੈਸਲਾ ਲਿੱਤਾ ਹੋਇਆ ਕੈਨ ਮੇਕ ਯੂਰ ਫਿਊਚਰ ਬੈਟਰ। ਸੋ ਸੋਚ ਕੇ ਲਈਓ ਫਿਕਸ, ਫਿਕਸ ਆਰ ਬੈਟਰ, ਰੇਟ ਥੋੜੇ ਜਿਹੇ ਬੈਟਰ ਮਿਲ ਜਾਂਦੇ ਆ, ਬਟ ਤੁਹਾਨੂੰ ਲੌਂਗ ਰਨ ਦੇ ਵਿੱਚ ਡਿਪੈਂਡਿੰਗ ਔਨ ਯੋਰ ਨੀਡਸ, ਸੋ ਉਹਦੇ ਤੇ ਤੁਹਾਡਾ ਡਿਸੀਜਨ ਕਾਇਮ ਹੋਣਾ ਚਾਹੀਦਾ। ਹਾਊ ਐਵਰ, ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਇਸ ਵੇਲੇ ਮਾਰਕੀਟ ਠੀਕ ਟਿੱਕੀ ਹੋਈ ਹੈ, ਸਟੇਬਲ ਰੇਟ ਨੇ, 26 ਤੱਕ ਹੀ ਸਟੇਬਲ ਰਹਿਣੇ ਆ, ਮੋਸਟ ਪ੍ਰੋਬੇਬਲੀ ਜਨਵਰੀ 2027 ਤੋਂ ਰੇਟ ਵਧਣੇ ਸ਼ੁਰੂ ਹੋ ਜਾਣਗੇ। ਇਫ ਯੂ ਆਰ ਲੁਕਿੰਗ ਫੋਰ ਕਿ ਫਸਟ ਟਾਈਮ ਆਪਾਂ ਘਰ ਠੀਕ ਮਿਲ ਰਿਹਾ, ਠੀਕ ਪ੍ਰਾਈਸ ਦੇ ਮਿਲਦੇ ਪਏ ਆ, ਰੇਟ ਠੀਕ ਮਿਲ ਰਿਹਾ, ਤਾਂ ਵਾਈ ਨਾਟ ਸਟੈਪ ਇਨ। ਆਈ ਕੈਨ ਗੈਟ ਯੂ ਵਿਦ ਐਸ ਲੋ ਡਾਊਨ ਪੇਮੈਂਟ ਐਸ 5%, ਯੂਜ ਮਾਈ ਸਰਵਿਸਿਸ, ਆਈ ਹੈਵ ਸਮ ਇਨਸੈਂਟਿਵਸ ਫੋਰ ਯੂ, ਵਿਚ ਇਜ ਜੇ ਮੇਰੀ ਟੀਮ ਤੋਂ ਘਰ ਲੈਂਦੇ ਹੋ, ਮੇਰੇ ਲੋਇਰ ਦੇ ਨਾਲ ਕੰਮ ਕਰਦੇ ਹੋ, ਮੇਰੇ ਤੋਂ ਹੀ ਮੋਰਗੇਜ ਕਰਨਾ, ਸਾਰੀ ਟੀਮ ਫੁੱਲ ਸਰਵਿਸ ਤੇ ਯੂਜ ਕਰਦੇ ਹੋ, ਤੇ ਆਈ ਵਿਲ ਪੇ ਯੂਰ ਫਿਊ ਚਾਰਜਿਸ, ਵਿਚ ਇਜ ਇਟ ਕੁਡ ਬੀ ਲੋਇਰ ਫੀ ਐਂਡ ਤੁਹਾਨੂੰ ਪੀ ਐਸ ਟੀ ਪੈਸਾ ਕਰੀ ਹੈ ਜਿਹੜੀ ਜੀ ਐਸ ਟੀ ਦੇ, ਸੋਰੀ ਸੀ ਐਮ ਐਸ ਸੀ ਦੇ ਫੀ ਦੇ ਉੱਤੇ ਹੁੰਦੀ ਹੈ, ਆਲ ਪੇ ਫੋਰ ਯੂ। ਸੋ ਅਰਾਊਂਡ 5-6 thousand ਦਾ ਆਲ ਪੇ ਫੋਰ ਯੂਰ ਐਕਸਪੈਂਸਿਸ। ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ,
0: 6-4-7-7-3-9-8-7-1-0 ਸਵੇਰੇ ਜਾਓ, ਸ਼ਾਮ ਨੂੰ ਘਰੇ ਆ ਜਾਓਗੇ। ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਦੀ ਲੋੜ ਹੈ। ਸੁਨਹਿਰੀ ਮੌਕਾ ਹੈ ਵੱਡੀ ਫਰਮ ਨਾਲ ਕੰਮ ਕਰਨ ਦਾ। ਨੰਬਰ ਨੋਟ ਕਰ ਲਓ, 905-846-2229, 846-2229 ਐਕਸਟੈਂਸ਼ਨ 4।
18: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
19: ਬਸ ਇੰਨੀ ਗੱਲ

0: news desk. Locally covered, nationally connected.
1: ਗੁੜਗਾਉਂ ਹਿਟ ਐਂਡ ਰਨ ਮਾਮਲੇ ਚ ਜਿਹੜਾ ਬਾਈਕਰ ਮਹਿਲਾ ਬਾਈਕਰ ਨੂੰ ਟੱਕਰ ਮਾਰੀ ਸੀ ਗੱਡੀ ਨੇ, ਉਹ ਬੰਦੇ ਨੂੰ ਕਲਿਆਣ ਸਿੰਘ ਨੂੰ ਕਲਿਆਣ ਸਿੰਘ ਨਹੀਂ ਕਲਿਆਣ ਬੈਂਸਲਾ ਉਹਨੂੰ ਗ੍ਰਿਫਤਾਰ ਕਰ ਲਿਆ। ਭੱਜਣ ਦੀ ਕੋਸ਼ਿਸ਼ ਕਰਦਾ ਸੀ, ਜ਼ਖਮੀ ਹੋ ਗਿਆ। ਕੱਲ ਚੰਗਿਊਜ਼ੀ ਅਤੇ ਸੈਂਡਲਵੁੱਡ ਦੇ ਕਾਰਨਰ ਤੇ ਜਿਹੜਾ ਇੰਟਰਸੈਕਸ਼ਨ ਆ ਉੱਥੇ ਹਾਦਸਾ ਹੋਇਆ ਔਰ ਔਰਤ ਗੰਭੀਰ ਜ਼ਖਮੀ ਹੋ ਗਈ। 17 ਸਾਲ ਦੇ ਮੁੰਡੇ ਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੇਨ ਐਨ ਫਿੰਚ ਤੇ। ਮੈਂ ਰੋਜ਼ ਰੋਨੀ ਆ ਮਹਾਰਾਜ,
2: ਮੈਂ ਰੋਜ਼ ਰੋਨੀ ਆ।
1: ਹਾਂ, ਇਹ ਇੱਕ ਲੇਡੀ ਨੇ ਇੱਥੇ ਗੱਲ ਕਹੀ
2: ਜੀ,
1: ਆ ਜਿਹੜੇ ਕਾਲੇ ਜੇ ਜਾਦੂ ਦੇ ਕਾਰਡ ਦੇ ਮਾਹਰ, ਤੁਹਾਡਾ ਭਵਿੱਖ ਸਵਾਰ ਦਾਂਗੇ, ਸੋਨਾ ਚਾਂਦੀ ਆਪਕੀ ਜੇਬ ਮੇ ਆ ਜਾਏਗਾ, 96,000 ਰਗੜ ਗਏ। ਦਿੱਤੇ ਤਾਂ ਇਹ ਨਹੀਂ ਹੈ ਨਾ ਵੀ ਆ ਉਹ ਕਦੇ ਪਤਾ ਕੱਢਦਾ, ਇਹ ਅਸਲ ਨਾ ਡਰਾ ਕੇ ਤੁਹਾਨੂੰ ਭਰਮਾ ਕੇ ਪੈਸੇ ਲੈ ਲੈਂਦੇ ਆ। ਹੁਣ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹਨਾਂ ਚ ਜਿਹੜੀ ਹੁੰਦੀ ਆ ਨਾ ਵੀ ਸਾਡੇ ਚ ਇਨਸਾਨੀਅਤ, ਉਹ ਕੱਢ ਕੇ ਟੇਬਲ ਦੇ ਉੱਤੇ ਰੱਖ ਲੈਂਦੇ ਆ ਪਹਿਲਾਂ।
2: ਅੱਛਾ ਜੀ,
1: ਵੀ ਇਹਦੇ ਕਰਕੇ ਕਿਸੇ ਨਾ ਕਿਸੇ ਸਾਡਾ ਕੰਮ ਨਾ ਖਰਾਬ ਹੋ ਜੇ। ਸ਼ਾਹਰੁਖ ਖਾਨ ਦੀ ਮੂਵੀ ਆ ਰਹੀ ਆ ਜੀ ਕਿੰਗ,
2: ਯੈਸ,
1: ਤੇ ਉਹਦਾ ਤੁਸੀਂ ਟ੍ਰੇਲਰ ਦੇਖਣਾ ਹੈ, ਉਹਦੀ ਸਟੋਰੀ ਸਿੱਖਣੀ ਹੈ ਕੀ ਹੈ ਕੀ ਨੇ ਕਦੋਂ ਆਉਣਾ, ਤੇ ਉਹਦੇ ਚ ਸ਼ਾਹਰੁਖ ਖਾਨ ਆਪ ਬੋਲ ਕੇ ਦੱਸ ਰਿਹਾ ਡਾਇਲੋਗ ਜਾ। ਇਹਨੂੰ ਦੇਖਣ ਲਈ ਤੁਹਾਨੂੰ ਜਾਣਾ ਪਏਗਾ devtatla.com ਤੇ। ਜਤਿੰਦਰ ਜੀ ਲਿਸਟਿੰਗ ਦਿਓ।
2: ਦੇ ਭਾਜੀ, ਇੱਕ ਬਾ ਕਮਾਲ ਲਿਸਟਿੰਗ ਲੈ ਕੇ ਤੁਹਾਡੇ ਨਾਲ ਹਾਜ਼ਰ ਅਸੀਂ। ਜੇ ਸਾਡੇ ਸਰੋਤਿਆਂ ਨੇ ਕੈਲਡਨ ਦੇ ਵਿੱਚ ਆਪਣਾ ਡਰੀਮ ਹੋਮ ਤੁਸੀਂ ਲੈਣਾ ਚਾਹੁੰਦੇ ਹੋ, ਇਹ ਜਿਹੜਾ ਡਰੀਮ ਹੋਮ ਹੈ ਫੁੱਲੀ ਅਪਗ੍ਰੇਡ ਇਹ ਮਕਾਨ ਹੈ ਜਿਹਦੇ ਵਿੱਚ 3 ਕਾਰ ਗਰਾਜ ਨੇ। ਇਹ ਪ੍ਰੋਪਰਟੀ 4,000 to 5 ਸਕੇ ਫੀਟ ਦੀ ਪ੍ਰੋਪਰਟੀ ਹੈ, 6 ਬੈਡਰੂਮ ਨੇ, 5 ਬਾਥਰੂਮ ਨੇ। ਖਾਸ ਗੱਲ ਕੀ ਹੈ ਇਸ ਪ੍ਰੋਪਰਟੀ ਦੀ, ਲਿਵਿੰਗ ਜਿਹੜਾ ਰੂਮ ਹੈ ਫੈਮਿਲੀ ਰੂਮ ਉਹ ਓਪਨ ਟੂ ਫਲੋਰ ਹੈ, ਉਹਦੇ ਵਿੱਚ 20 ਫੁੱਟ ਦੀ ਸੀਲਿੰਗ ਹੈ। ਜੇ ਤੁਸੀਂ ਜਾਂਦੇ ਹੋ ਆਪਣੇ ਮੇਨ ਫਲੋਰ ਦੇ ਉੱਪਰ 10 ਫੁੱਟ ਦੀ ਸੀਲਿੰਗ ਹੈ, ਸੈਕਿੰਡ ਫਲੋਰ ਦੇ ਉੱਪਰ 9 ਫੁੱਟ ਦੀ ਸੀਲਿੰਗ ਹੈ। ਇਸ ਪ੍ਰੋਪਰਟੀ ਦੇ ਵਿੱਚ ਟੋਪ ਨੋਚ ਕੰਮ ਕਰਾਇਆ ਹੋਇਆ, ਮਾਡਰਨ ਕਿਚਨ ਲੱਗੀ ਹੋਈ ਹੈ, ਵਾਇਨਸਕੋਟਿੰਗ ਹੋਈ ਹੋਈ ਹੈ, ਬਫਰ ਸੀਲਿੰਗ ਹੋਈ ਹੈ, ਸਾਰਾ ਕੰਮ ਕਰਾਇਆ ਹੋਇਆ ਹੈ। ਅਤੇ ਜੇ ਤੁਸੀਂ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦੇ ਹੋ, ਵਧੀਆ ਪ੍ਰਾਈਸ ਰਹਿਣਾ ਚਾਹੁੰਦੇ ਹੋ, ਮਾਰਕੀਟ ਪ੍ਰਾਈਸ ਜਿਹੜੀ ਪਹਿਲਾਂ ਵਾਲੀ ਸੀਗੀ ਅੱਜ ਤੋਂ 4-5 ਸਾਲ, ਉਸ ਪ੍ਰਾਈਸ ਨਾਲੋਂ ਘੱਟੋ ਘੱਟ ਵੀ 1-1.5 ਮਿਲੀਅਨ ਮਕਾਨ ਸਸਤਾ ਹੈ, ਫੁੱਲੀ ਅਪਗ੍ਰੇਡ ਹੈ। 3 ਗਰਾਜ ਗਰਾਜ ਦੇ ਨਾਲ 4th ਕਾਰ ਗਰਾਜ ਟੈਂਡਮ ਹੈ। ਜੇ ਤੁਸੀਂ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦੇ ਹੋ ਤੇ ਸਾਡੇ ਨਾਲ ਗੱਲਬਾਤ ਕਰ ਲਿਓ। ਨੰਬਰ ਸਾਡਾ 416-265-2-2, 416-265-2-2। ਜੇ ਤੁਸੀਂ ਫਾਰਮ ਹਾਊਸ ਲੱਭ ਰਹੇ ਹੋ, ਸਾਡੇ ਕੋਲ ਕੈਲਡਨ ਦੇ ਵਿੱਚ ਇੱਕ ਫਾਰਮ ਹਾਊਸ ਹੈ, ਇਹ ਜਿਹੜਾ ਫਾਰਮ ਹਾਊਸ ਹੈ ਮੇਫੀਲਡ ਫੋਰਟੈਨ ਤੋਂ 15 ਮਿੰਟ ਦੀ ਡਰਾਈਵ ਦੇ ਉੱਪਰ ਹੈ। ਟੋਟਲ ਇਹਦੇ ਵਿੱਚ 90 ਏਕੜ ਨੇ, ਜਿਨ੍ਹਾਂ ਦੇ ਵਿੱਚੋਂ 60 ਏਕੜ ਬਿਲਕੁਲ ਕਲੀਅਰ ਨੇ। ਬਹੁਤ ਖੂਬਸੂਰਤ 5 ਸਕੇ ਫੀਟ ਦਾ ਮਕਾਨ ਬਣਿਆ ਹੋਇਆ ਹੈ, 60 ਏਕੜ ਦੇ ਵਿੱਚ ਖੇਤੀ ਹੁੰਦੀ ਹੈ। ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ, ਇਹ ਵੀ ਪ੍ਰੋਪਰਟੀ ਬੜੀ ਖੂਬਸੂਰਤ ਹੈ। ਨਾਲ ਦੀ ਨਾਲ ਜੇ ਤੁਸੀਂ ਕੈਲਡਨ ਦੇ ਵਿੱਚ ਲੌਂਗ ਟਾਈਮ ਇਨਵੈਸਟਮੈਂਟ ਦੇ ਲਈ ਹਾਈਵੇ 10 ਦੇ ਉੱਪਰ ਇੱਕ ਫਾਰਮ ਲੈਣਾ ਚਾਹੁੰਦੇ ਹੋ, 20 ਏਕੜ ਦਾ ਫਾਰਮ ਹੈ, ਡੀਟੈਚ ਬੰਗਲੋ ਵਿੱਚ ਬਣਿਆ ਹੋਇਆ ਹੈ, 20 ਦੇ 20 ਏਕੜ ਜਿਹੜਾ ਫਰੰਟ ਲੱਗ ਰਹੀ ਹੈ ਉਹ ਹਾਈਵੇ 10 ਨਾਲ ਲੱਗ ਰਹੀ ਹੈ, ਸੈਲਰ ਮੋਟੀਵੇਟ ਨੇ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ, ਇਹ ਵੀ ਡੀਲ ਤੁਹਾਡੀ ਹੋ ਸਕਦੀ ਹੈ। 416-265-2-2 ਤੇ। ਜੇ ਤੁਹਾਡੇ ਕੋਲ ਤੁਸੀਂ ਆਪਣੀ ਕੋਈ ਵੀ ਪ੍ਰੋਪਰਟੀ ਸੈੱਲ ਕਰਨਾ ਚਾਹੁੰਦੇ ਹੋ, ਕੋਈ ਫਾਰਮ ਹਾਊਸ ਹੈ, ਕੋਈ ਕਮਰਸ਼ੀਅਲ ਯੂਨਿਟ ਹੈ, ਕੋਈ ਵੇਅਰ ਹਾਊਸ ਹੈ, ਜਾਂ ਤੁਸੀਂ ਕੋਈ ਆਪਣਾ ਬਿਜ਼ਨਸ ਸੇਲ ਤੇ ਕਰਨਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ, ਸਾਡੇ ਕੋਲ ਬਾਇਰ ਅਵੇਲੇਬਲ ਨੇ, ਤੁਹਾਡੀ ਪ੍ਰੋਪਰਟੀ ਵਿਕ ਸਕਦੀ ਹੈ ਕੁਇਕਲੀ ਐਂਡ ਵਧੀਆ ਪ੍ਰਾਈਸ ਦੇ ਉੱਪਰ। 416-265-2-2 ਸਾਡੇ ਕੋਲ ਕਮਰਸ਼ੀਅਲ ਦੇ ਵਿੱਚ 2 ਪੀਜ਼ਾ ਸਟੋਰ ਸੇਲ ਤੇ ਨੇ। ਪਹਿਲਾ ਪੀਜ਼ਾ ਸਟੋਰ ਬਵੇੜ ਦੇ ਉੱਪਰ ਲੋਕੇਟਡ ਹੈ, ਹੋਸਪਿਟਲ ਦੇ ਕਲੋਜ਼ ਹੈ। ਜੇ ਤੁਸੀਂ ਇਸ ਪੀਜ਼ਾ ਸਟੋਰ ਨੂੰ ਦੇਖਣਾ ਚਾਹੁੰਦੇ ਹੋ ਜਿਹਦੀ ਕਿ ਵਧੀਆ ਸੇਲ ਹੈ, ਸਾਡੇ ਨਾਲ ਗੱਲਬਾਤ ਕਰ ਲਿਓ। ਦੂਜਾ ਪੀਜ਼ਾ ਸਟੋਰ ਹੈ ਜਿਹਨੂੰ ਤੁਸੀਂ ਪੀਜ਼ਾ ਸਟੋਰ ਬਣਾ ਸਕਦੇ ਹੋ, ਕਨਵਰਟ ਕਰ ਸਕਦੇ ਹੋ ਸ਼ਾਰਮਾ ਸਟੋਰ ਦੇ ਵਿੱਚ, ਕਨਵਰਟ ਕਰ ਸਕਦੇ ਹੋ ਕੋਈ ਵਿੰਗ ਸਟੋਰ 'ਚ ਖੋਲ੍ਹਣਾ ਚਾਹੁੰਦੇ ਹੋ, ਕਨਵਰਟ ਕਰ ਸਕਦੇ ਹੋ ਕੋਈ ਇੰਡੀਅਨ ਸਟ੍ਰੀਟ ਫੂਡ ਖੋਲ੍ਹਣਾ ਚਾਹੁੰਦੇ ਹੋ। ਹਾਈਵੇ 50 ਦੇ ਕਲੋਜ਼ ਦੀ ਲੋਕੇਸ਼ਨ ਹੈ, ਵਧੀਆ ਪਲਾਜ਼ਾ ਹੈ, ਬਿਜ਼ੀ ਪਲਾਜ਼ਾ ਹੈ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। 416-265-2-2 ਦੋ ਸਾਡੇ ਕੋਲ ਬਾਰਬਰ ਸ਼ਾਪਾਂ ਨੇ, ਬਿਜ਼ਨਸ ਫੋਰ ਸੇਲ 'ਤੇ ਨੇ, ਤੁਸੀਂ ਲੈਣਾ ਚਾਹੁੰਦੇ ਹੋ ਗੱਲਬਾਤ ਕਰ ਲਿਓ। ਜੇ ਤੁਸੀਂ ਮਿਸਾਗਾ ਦੇ ਵਿੱਚ ਆਪਣਾ ਇੰਡੀਅਨ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਹੋ, ਸਾਡੇ ਕੋਲ ਬਣਿਆ ਬਣਿਆ ਰੈਸਟੋਰੈਂਟ ਅਵੇਲੇਬਲ ਹੈ, ਚਾਹੇ ਤੁਸੀਂ ਬੀਨਸ ਔਫ ਸੇਲ 'ਤੇ ਲੈਣਾ ਚਾਹੁੰਦੇ ਹੋ, ਜਾਂ ਤੁਸੀਂ ਪੂਰੀ ਦੀ ਪੂਰੀ ਯੂਨਿਟ ਬਾਏ ਕਰਨਾ ਚਾਹੁੰਦੇ ਹੋ, ਗੱਲਬਾਤ ਕਰ ਲਿਓ। ਗੌਰ ਅਬਨੀਜ਼ਰ ਦੇ ਕੋਲ ਵੀ ਸਾਡੇ ਕੋਲ 2 ਯੂਨਿਟ ਨੇ ਇਕੱਠੇ ਜਿਹੜੇ ਸੇਲ ਦੇ ਉੱਪਰ ਅਵੇਲੇਬਲ ਨੇ। ਇੱਕੋ ਇੱਕ ਨੰਬਰ 416-265-2-2, 416-265-2-2।
1: ਬੜੀ ਮਿਹਰਬਾਨੀ। ਔਰ
3: ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜ਼ੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,00,000।
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099
4: ਚਿੰਟੂ।
5: ਹਾਂਜੀ ਮੈਡਮ ਜੀ।
4: ਬੇਟਾ ਦੇਖੋ, ਰੇਲ ਕਿਰਾਇਆ ਵੱਧ ਰਿਹਾ ਤਾਂ ਵੀ ਯਾਤਰੀਆਂ ਦੀ ਗਿਣਤੀ ਵੀ ਵੱਧ ਰਹੀ ਹੈ।
5: ਹਾਂਜੀ,
4: ਇਹਦੇ ਪਿੱਛੇ ਕਾਰਨ ਕੀ ਹੋ ਸਕਦਾ?
5: ਇਹਦੇ ਪਿੱਛੇ ਕਾਰਨ ਮੈਡਮ ਜੀ ਇਹੋ ਹੀ ਆ ਵੀ ਬੰਦਾ ਸੋਚਦਾ ਪਿਛਲੇ ਸਾਲ ਘੱਟ ਸੀ ਨਹੀਂ ਗਏ, ਐਤਕੀ ਕਿਰਾਇਆ ਵੱਧ ਗਿਆ, ਜੇ ਅਗਲੇ ਸਾਲ ਹੋਰ ਵੱਧ ਜੇ ਉਦੋਂ ਪਹਿਲਾਂ ਪਹਿਲਾਂ ਸਫ਼ਰ ਕਰ ਲੋ। ਫਿੱਟੇ ਮੁਤੇਰੇ।
1: ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋਅ ਸਰ।
3: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ। ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ, ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ, 6347927,000, 6479927,000।
6: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
6: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
0: From the Dave Patla News Desk, locally covered, nationally connected.
1: ਪਾਕਿਸਤਾਨੀ ਫੌਜੀ ਜਹਾਜ਼ਾਂ ਵੱਲੋਂ ਬਲੋਚਿਸਤਾਨ ਵਿੱਚ ਤਾਜ਼ਾ ਹਮਲਿਆਂ ਦੌਰਾਨ ਕਲਾਤ ਨੂੰ ਨਿਸ਼ਾਨਾ ਬਣਾਇਆ ਗਿਆ। ਅੰਮ੍ਰਿਤਸਰ ਤੋਂ ਆਬੂਧਾਬੀ ਜਿਹੜੀ ਫਲਾਈਟ 29 ਅਕਤੂਬਰ ਤੋਂ ਸਿੱਧੀ ਉੱਡੇਗੀ। ਜਿਹੜਾ ਆਪਣੇ ਨਾ ਜਤਿੰਦਰ ਜੀ, ਬਹੁਤ ਸਾਰੇ ਤੁਸੀਂ ਦੇਖਿਆ ਹੋਣਾ, ਫਤਿਹਗੜ੍ਹ, ਹੈਦਰਾਬਾਦ, ਫਲਾਨਾਪੁਰ ਅਤੇ ਅਮਕਾਪੁਰ
2: ਜੀ,
1: ਪੁਰ ਅਤੇ ਹੈਦਰਾਬਾਦ ਬਾਦ, ਇਹ ਵਰਡ ਕਾਫੀ ਆਉਂਦੇ ਨੇ।
2: ਹਾਂਜੀ,
1: ਇਹਦਾ ਰੀਜ਼ਨ ਆ, ਉਹ ਨਹੀਂ ਆ ਚੱਕ ਕੇ ਬਾਦ ਲਾਈ ਗਏ।
2: ਹਾਂਜੀ,
1: ਇਹ ਬਾਦ ਦਾ ਮਤਲਬ ਇਹ ਜੁੜਦਾ ਹੈ ਜੀ ਸੰਸਕ੍ਰਿਤ ਨਾਲ।
2: ਠੀਕ ਹੈ ਜੀ,
1: ਉਹ ਸ਼ਬਦਾਂ ਵਿੱਚ ਮਿਲਦੇ ਆ ਕਸਬਾ, ਬਸਤੀ, ਕਿਲੇ ਬੰਦ, ਇਹ ਨਾਮ ਆ ਪੁਰਾਣ ਦੇ ਜਿਹੜੇ ਹੈਗੇ ਬਾਅਦ ਚ ਲੱਗਦੇ ਜੀ, ਉਹ ਇਹ ਚੀਜ਼ ਆ। ਆਪਾਂ 4 ਕੁੱਤੇ ਤੁਸੀਂ ਲੈਣੇ ਆ ਅਲਸ਼ੇਸ਼ਨ, 4 ਮੈਂ ਲੈਣੇ ਆ
2: ਜੀ,
1: ਤੁਸੀਂ ਚਿੱਟੇ ਰੰਗ ਦੇ ਲੈ ਲਿਓ, ਮੈਂ ਲਊ ਕਾਲੇ ਰੰਗ ਦੇ।
2: ਠੀਕ ਹੈ ਜੀ,
1: 2 ਤੁਸੀਂ ਫੜ ਲਿਓ, 2 ਘਰਵਾਲੀ ਨੂੰ ਫੜਾ ਦਿਓ, 2 ਮੈਂ ਫੜ ਲੂ, 2 ਮੈਂ ਘਰਵਾਲੀ ਨੂੰ ਫੜਾ ਦੂ
2: ਜੀ।
1: ਆਪਾਂ ਜ਼ਮੀਨਾਂ ਤੇ ਜਾ ਕੇ ਕੁੱਤਿਆਂ ਨੂੰ ਘੁਮਾਉਣ ਲੈ ਕੇ ਜਾਇਆ ਕਰਨਾ।
2: ਓਕੇ,
1: ਕੈਲੀਫੋਰਨੀਆ ਚ ਕੁੱਤਾ ਘੁਮਾਉਣ ਨਿਕਲਿਆ ਜਾਂ ਜੋੜਾ,
2: ਹਾਂਜੀ,
1: ਉਹਨਾਂ ਦੀ ਆਪਦੀ ਜ਼ਮੀਨ ਸੀ ਕਾਫੀ ਸਾਰੀ,
2: ਹਾਂਜੀ,
1: ਤੇ ਕੁੱਤੇ ਨੇ ਕਰੋੜਾਪਤੀ ਬਣਾ ਦੇ।
2: ਉਹ ਕਿੱਦਾਂ ਜੀ?
1: ਉਹ ਡੱਬੇ ਮਿਲੇ, ਡੱਬਿਆਂ ਚ ਸੋਨਾ ਭਰਿਆ ਹੋਇਆ ਸੀ।
2: ਅੱਛਾ ਜੀ,
1: ਆਪਣਾ ਆਪ ਕੁੱਤੇ ਲੈ ਗਏ ਤੇ ਕੈਨੇਡਾ ਚ ਹੋ ਜਾਣਾ ਦਾਲੇ ਦਾਲੇ ਜੇ। ਇਮਰਾਨ ਖਾਨ ਦੇ ਪੁੱਤਰਾਂ ਨੇ ਪਾਕਿਸਤਾਨੀ ਫੌਜ ਮੁਖੀ ਦੇ ਜੇਲ੍ਹ ਵਿੱਚ ਬੰਦ ਆਪਣੇ ਪਿਤਾ ਖਿਲਾਫ ਬਦਲਾਖੋਰੀ ਦਾ ਦੋਸ਼ ਲਾਇਆ। ਪਹਿਲੀ ਵਾਰ ਜਾਪਾਨ ਵਿੱਚ 100 ਸਾਲ ਦੀ ਉਮਰ ਤੋਂ ਵੱਧ ਲੋਕਾਂ ਦੀ ਗਿਣਤੀ 1 ਲੱਖ ਤੋਂ ਵੱਧ ਗਈ।
2: ਹਾਂਜੀ,
1: 100 ਸਾਲ ਦੀ ਉਮਰ।
2: ਓਕੇ,
1: ਕੈਨੇਡਾ 4 ਸਭ ਤੋਂ ਵੱਡੇ ਹਵਾਈ ਅੱਡੇ ਆ ਜਿਹੜੇ ਉਹ ਪ੍ਰਾਈਵੇਟ ਕਰਨ ਨੂੰ ਫਿਰਦੇ। ਮਾਰਕ ਕਾਰਨੀ ਸਾਹਿਬ ਕਹਿੰਦੇ ਇਨਵੈਸਟਮੈਂਟ ਕਰੋ ਤੇ ਚੰਗੇ ਰਹੋਗੇ। ਆਈ ਥਿੰਕ ਇਟਸ ਅ ਗੁੱਡ ਆਈਡੀਆ, ਜੇ ਪ੍ਰਾਈਵੇਟ ਹੋਣਗੇ ਚੱਲਣਗੇ ਵੀ ਵਧੀਆ। ਕਾਰ ਦੇ ਪੈਦਲ ਚੱਲਣ ਵਾਲਿਆਂ ਦੇ ਇੱਕ ਗਰੁੱਪ ਨੂੰ ਟੱਕਰ ਮਾਰਨ ਤੋਂ ਬਾਅਦ ਦੋ ਬੰਦਿਆਂ ਦੀ ਮੌਤ ਹੋ ਗਈ। ਇਹ ਹੋਈ ਡੌਨਕਾਸਟਰ ਚ। ਕੇਦਾਰਨਾਥ ਯਾਤਰਾ ਫਿਰ ਸ਼ੁਰੂ ਕਰ ਦਿੱਤੀ ਗਈ, ਬਿਨਾਂ ਹੈਲਮਟ ਐਂਟਰੀ ਨਹੀਂ। ਯੂਪੀ, ਰਾਜਸਥਾਨ, ਪੰਜ ਰਾਜਾਂ ਵਿੱਚ ਬਾਰਿਸ਼ ਦਾ ਅਲਰਟ। ਬਿਹਾਰ ਚ ਪੰਜ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ। ਇੱਕ ਤੁਸੀਂ ਕੋਟੇਜ ਸੇਲ ਤੇ ਲਾਈ ਸੀ ਮਾਰੇ
2: ਦੇ ਭਾਜੀ? ਕੋਟੇਜ ਸੇਲ ਦੇ ਉੱਪਰ ਇਹਦੀ 60 ਤੋਂ ਲੈ ਕੇ 80 ਹਜ਼ਾਰ ਦੇ ਬਿਟਵੀਨ ਸੇਲ ਆ ਪਿਛਲੇ ਸਾਲ ਦੀ। ਜੇ ਤੁਸੀਂ ਇਸ ਕੋਟੇਜ ਦੇਖਣਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਲਿਓ। 1.5 ਏਕੜ ਹੈ, ਬੈਕ ਸਾਈਡ ਤੇ ਆਈਲੈਂਡ ਲੱਗਦਾ ਹੈ, 3 ਬੈਡਰੂਮ ਉੱਪਰ ਨੇ, ਵਾਕਆਊਟ ਬੇਸਮੈਂਟ ਹੈ, ਫੁੱਲੀ ਫਰਨਸ ਹੈ। ਜਿੰਨਾ ਵੀ ਦੇ ਭਾਜੀ ਕੋਟੇਜ ਦੇ ਵਿੱਚ ਸਮਾਨ ਹੈ, ਚਾਹੇ ਟੀਵੀ ਹੈ, ਚਾਹੇ ਫਰਨੀਚਰ ਹੈ, ਚਾਹੇ ਬੈੱਡ ਸੈੱਟ ਨੇ, A to Z ਤੱਕ ਜਿੰਨਾ ਵੀ ਸਮਾਨ ਹੈ,
1: ਚਾਰੇ ਚਮਚੇ, ਬਾਰਬੀਕਿਊ, ਫਾਇਰ ਪਿਟ, ਸਾਰਾ ਕੁਝ ਵਿੱਚ,
2: ਸਾਰਾ ਕੁਝ ਦੇ ਭਾਜੀ ਘੱਟੋ ਘੱਟ ਵੀ 25-26 ਅੜਾ ਲੱਖ ਦਾ ਜਨਰੇਟਰ ਹੈ,
1: ਠੀਕ ਹੈ,
2: ਸਾਰਾ ਕੁਝ ਇਨਕਲੂਡਿਡ ਹੈ। ਇਹ ਤੁਸੀਂ ਜਿਹੜੀ ਆ ਕੋਟੇਜ ਇਹਨੂੰ ਅੰਡਰ ਮਿਲੀਅਨ ਦੇ ਲੈ ਸਕਦੇ ਹੋ। ਨੰਬਰ ਸਾਡੇ ਨਾਲ ਗੱਲਬਾਤ ਕਰੋ, ਇਹਦੇ ਵਿੱਚ ਇਨਕਮ ਆ ਰਹੀ ਹੈ। ਜੇ ਤੁਸੀਂ ਮਹੀਨਾ ਦੋ ਮਹੀਨੇ ਸਾਲ 'ਚ ਆਪ ਵੀ ਉੱਥੇ ਕਰਨਾ ਚਾਹੁੰਦੇ ਹੋ, ਉਹ ਵੀ ਤੁਹਾਡਾ ਫ੍ਰੀ ਆਫ ਕੋਸਟ ਹੈ। ਜਿਹੜੀ ਤੁਹਾਡੀ ਮੋਰਗੇਜ ਜਾਣੀ ਹੈ ਉਹ ਸਾਰੀ ਇਹਦੇ ਤੋਂ ਨਿਕਲ ਜਾਣੀ ਹੈ। ਇੱਕੋ ਇੱਕ ਨੰਬਰ ਸਾਡਾ 416-265-2222। ਵੀਡੀਓ ਦੇਖਦੇ ਹਾਂ, ਕਈ ਵਾਰੀ ਸੁਣਦੇ ਵੀ ਹਾਂ। ਇਹ ਮਸਕੋਕਾ ਦੇ ਵਿੱਚ ਲੋਕੇਟਡ ਹੈ, ਹੰਟਸਵਿਲ ਡਾਊਨ ਟਾਊਨ ਤੋਂ 20 ਮਿੰਟ ਦੀ ਡਰਾਈਵ ਹੈ। ਜਿਹੜੀ ਲੇਕ ਹੈ, ਬੀਚ ਹੈ, ਉਹ ਜਿਹੜਾ ਬੀਚ ਹੈ ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਹੈ। ਐਲ ਸੀ ਬੀ ਓ 5 ਮਿੰਟ ਦੀ ਡਰਾਈਵ ਦੇ ਉੱਪਰ ਹੈ। ਇਹ
1: 15 ਕਿੰਨੀ ਦੂਰ ਹੈ?
2: 5 ਮਿੰਟ ਦੇ ਭਾਜੀ।
1: ਠੇਕਾ ਕਿੰਨੀ ਦੂਰ ਹੈ?
2: 5 ਮਿੰਟ ਦੇ ਭਾਜੀ।
1: ਅੱਛਾ,
2: ਦੋ ਠੇਕੇ ਨੇ ਦੇ ਭਾਜੀ। ਇੱਕ ਤੁਸੀਂ ਜੋ ਜਾਣੇ ਆ ਪਹਿਲਾਂ ਹੰਟਸਵਿਲ ਆਉਂਦਾ ਆ, ਇੱਕ ਅੱਗੇ ਜਾ ਕੇ ਆਉਂਦਾ ਆ ਬੀਚ ਦੇ ਲਾਗੇ। ਸੋ ਨਾਲ ਦੀ ਨਾਲ ਦੇ ਭਾਜੀ ਖਾਸ ਗੱਲ ਕੀ ਹੈ, 15 ਮਿੰਟ ਤੇ ਗੋਲਫ ਕੋਰਸ ਹੈ, ਜੇ ਤੁਸੀਂ ਗੋਲਫ ਦੇ ਸ਼ੌਕੀਨ ਹੋ ਉੱਥੇ ਵੀ ਜਾ ਸਕਦੇ ਹੋ। ਤੇ ਇਹ ਜਿਹੜੀ ਕੋਟੇਜ ਹੈ ਇਹ ਕੋਈ 20-50 ਸਾਲ ਪੁਰਾਣੀ ਨਹੀਂ, ਇਹ 2023 ਦੀ ਬਿਲਟ ਹੈ, 3-1 ਸਾਲ ਪੁਰਾਣੀ ਹੈ। ਮਸਕੋਕਾ ਰੂਮ ਬਣਿਆ ਹੈ। ਇਹ ਕੋਟੇਜ ਤੁਹਾਨੂੰ 60-70-80 ਸਾਲ ਦੀ ਇਨਕਮ ਦੇ ਸਕਦੀ ਹੈ।
1: ਜਿਹੜੇ ਮਸਕੋਕਾ ਰੂਮ ਆ ਉਹਦਾ ਫਰਨੀਚਰ ਹੈ
2: ਦੀ ਭਾਜੀ, ਵਿੱਚ ਉਹਦੇ ਫਰਨੀਚਰ ਹਰੇਕ ਜਗ੍ਹਾ ਪਿਆ ਦੇ ਭਾਜੀ, ਬੱਚਿਆਂ ਦੇ ਪਲੇਅ ਲਈ ਵੀ ਬਣਿਆ ਹੋਇਆ ਦੇ ਭਾਜੀ। ਤੇ ਨਾਲ ਦੀ ਨਾਲ ਦੀ ਭਾਜੀ ਜਦੋਂ ਏਅਰਬੀਐਨਬੀ ਬੁੱਕ ਹੁੰਦੀ ਹੈ ਤੁਹਾਨੂੰ ਲਿੰਕ ਲਾਂਗੇ, ਉਹ ਲਿੰਕ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨੇ ਚਿਰ ਲਈ ਬੁੱਕ ਰਹੀ, ਕੀ ਰਿਵਿਊ ਹੈ, ਕੀ ਸਟਾਰ ਹੈ। ਇੱਕੋ ਇੱਕ ਨੰਬਰ 416-265-2222-4162-2622।
1: ਇੱਕ ਰਨ ਜੇ ਇੰਡੀਆ ਵਾਲਿਆਂ ਨੇ ਹੋਰ ਬਣਾ ਲਿਆ ਤਾਂ ਮੈਚ ਜਿੱਤ ਜਾਣਗੇ।
2: ਲਓ ਜੀ, ਡਨ,
1: ਕਿਉਂਕਿ 159 ਅਫਗਾਨਿਸਤਾਨੀਆਂ ਦੇ ਸੀ ਵੀ, ਇੰਡੀਆ ਦੇ ਵੀ 159, 32 ਬਾਲਾਂ ਚ ਇੱਕ ਰਨ ਤਾਂ ਬਣਾ ਲੈਣਗੇ ਯਾਰ।
2: ਡਨ ਦੇ ਭਾਈ, ਬਣ ਗਿਆ ਡਨ, ਡਨ ਜਿੱਤ ਗਿਆ ਆਲਮੋਸਟ।
1: ਓਕੇ, ਅਮਰੀਕਾ ਚ 50 ਮਿੰਨੀ ਇੰਡੀਆ ਬਣੇ ਹੋਏ ਆ ਜੀ ਆਲਰੇਡੀ
2: ਜੀ।
1: 5 ਸਾਲਾਂ ਚ 75 ਹੋਰ ਬਣਨਗੇ
2: ਜੀ।
1: ਟਰੰਪ ਦੀ ਸਖ਼ਤੀ ਦੇ ਬਾਵਜੂਦ ਭਾਰਤੀ ਲੋਕਾਂ ਦਾ ਅਮਰੀਕਾ ਚ ਵਸਣਾ ਜਾਰੀ ਹੈ। ਕੈਲੀਫੋਰਨੀਆ ਚ ਸਭ ਤੋਂ ਜ਼ਿਆਦਾ ਭਾਰਤੀ ਲੋਕ ਰਹਿੰਦੇ ਨੇ,
2: ਠੀਕ ਹੈ ਜੀ।
1: ਰਿਪੋਰਟ ਮੁਤਾਬਕ ਪਾਕਿਸਤਾਨ ਨੇ ਸਾਊਦੀ ਅਰਬ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਹੋਤੀ ਬਾਗੀਆਂ ਦੇ ਹਮਲੇ ਤੋਂ ਬਾਅਦ ਸਾਊਦੀ ਅਰਬ ਨੇ ਇਜ਼ਰਾਈਲ ਤੋਂ ਮਦਦ ਮੰਗੀ। ਨਿਸਕੂ ਟਰੱਕ ਵਾਲਿਆਂ ਨੇ ਸਾਡਾ ਅੱਜ ਦਾ ਸਹਿਯੋਗ ਦਿੱਤਾ ਹੈ। ਟਰੱਕ ਖਰੀਦਣਾ ਹੈ ਤਾਂ ਆਹ ਸੁਣੋ।
8: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।

0: ਤੁਹਾਡਾ ਆਫਿਸ ਕਿੱਥੇ ਹੈ, ਫੋਨ ਨੰਬਰ ਦੱਸ ਦਿਓ ਤੇ ਕਿਹੜੀ ਲਿਸਟਿੰਗ ਤੁਸੀਂ ਦੱਸ ਰਹੇ ਸੀ ਮੈਨੂੰ ਆਫ ਦੇ ਉਹ ਵੀ ਦੱਸ ਦਿਓ
1: ਜੀ। ਦੇ ਭਾਈ ਆਫਿਸ ਹੈਗਾ 2720 ਨੌਰਥ ਪਾਰਕ ਡਰਾਈਵ, ਏਅਰਪੋਰਟ ਐਂਡ ਨੌਰਥ ਪਾਰਕ ਤੇ ਰੀਮੈਕਸ ਕੋਲ ਨਾਲ ਸਿੰਘ ਗੋਡੀ ਭਾਈ ਨਾਲ ਕੰਮ ਕਰਦੇ ਹਾਂ, ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ। ਜਾਂਦੇ ਜਾਂਦੇ ਸਾਡੇ ਕੋਲ ਦੇ ਭਾਜੀ ਕਮਰਸ਼ੀਅਲ ਦੇ ਵਿੱਚ ਮੇਨ ਫੀਲਡ ਤੇ ਏਅਰਪੋਰਟ ਦੇ ਉੱਪਰ ਜਿਹੜਾ ਪਲਾਜ਼ਾ ਆ, ਸੈਕਿੰਡ ਸਟੋਰੀ ਥਰਡ ਸਟੋਰੀ ਦੇ ਉੱਪਰ ਕੁਛ ਕੁ ਯੂਨਿਟ ਅਵੇਲੇਬਲ ਨੇ। ਤੁਸੀਂ ਆਪਾਂ ਇਮੀਗ੍ਰੇਸ਼ਨ ਦਾ ਕੰਮ ਖੋਲਣਾ ਚਾਹੁੰਦੇ ਹੋ, ਕੋਈ ਵੀ ਆਫਿਸ ਆਪਣਾ ਖੋਲਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ। ਕੈਲਡਨ ਦੇ ਵਿੱਚ ਪਲਾਜ਼ਾ ਆ ਚੁੱਕਾ ਹੈ, ਉਹਦੇ ਵਿੱਚ ਵੀ 2018-19 ਦੀ ਕਲੋਜ਼ਿੰਗ ਹੈ। ਕੋਈ ਯੂਨਿਟ ਲੈਣਾ ਚਾਹੁੰਦੇ ਹੋ, ਕਾਲ 416-265-2222 416-265-2222 ਬਾਈ ਬਾਈ। ਥੈਂਕ ਯੂ ਦੇ ਭਾਜੀ,
0: ਬੜੀ ਮਿਹਰਬਾਨੀ। ਐਕਸਕਲੂਸਿਵ ਏਅਰਫੇਅਰ ਡੀਲਸ ਨੇ ਜੀ ਲਿਮਿਟਡ ਸਮੇਂ ਲਈ। ਕਟਾਰੀਆ ਟੂਰ ਐਂਡ ਟਰੈਵਲ, ਵਨ ਵੇ ਦਿੱਲੀ ਨੂੰ ਜਾਣਾ ਹੈ 1060, ਅੰਮ੍ਰਿਤਸਰ ਜਾਣਾ ਹੈ 1285, ਰਿਟਰਨ ਡੀਲ ਹੈ 2324 ਟੋਰਾਂਟੋ ਅੰਮ੍ਰਿਤਸਰ, ਟੋਰਾਂਟੋ ਦਿੱਲੀ 1580 ਹੈ। ਪਾਕਿਸਤਾਨ ਜਾਣਾ ਹੈ ਵਨ ਵੇ ਜਿਹੜੀ ਹੈ, ਟੋਰਾਂਟੋ ਤੋਂ ਕਰਾਚੀ 1190, ਟੋਰਾਂਟੋ ਤੋਂ ਇਸਲਾਮਾਬਾਦ 1225 ਜਿਹੜੀ ਰਿਟਰਨ ਹੈ, ਟੋਰਾਂਟੋ ਕਰਾਚੀ 2100, ਟੋਰਾਂਟੋ ਇਸਲਾਮਾਬਾਦ 2070। ਡੋਮਿਨਿਕਨ ਰਿਪਬਲਿਕ ਜਾਣਾ ਆਲ ਇਨਕਲੂਸਿਵ 1145 ਅਤੇ ਮੈਕਸੀਕੋ 1060 ਨੰਬਰ ਇੱਕੋ ਇੱਕ ਬੁੱਕ ਵਿਦ ਕਟਾਰੀਆ ਟੂਰ ਐਂਡ ਟਰੈਵਲ 9056781200।
2: ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
3: ਬ੍ਰੈਂਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਨੀਅਰ ਚੰਗੋਜ਼ੀ, ਕਾਲ 9054502828, 905-450-2828।
4: ਕਿੱਦਾਂ ਦੀ ਗੱਲਾਂ ਕਰਦੇ ਹੋ ਵੀ, ਗੱਡੀ ਲੈਣੀ ਹੈ ਕੋਈ ਆਲੂ ਪਿਆ ਤੇ ਲੈਣੀ ਨਹੀਂ? ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ, ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ, ਚੁੱਪ ਕਰਕੇ ਆ ਜਾਓ, ਨਵੀਂ ਜਾਂ ਪੁਰਾਣੀ ਗੱਡੀ ਲੈ ਜਾਓ। ਦੈਟਸ ਰਾਈਟ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 9057914900 7914900। ਆਜੋ ਆਜੋ।
0: ਲੋ ਜੀ, ਮੰਡੀਆਂ ਦੇ ਭਾਅ ਦੱਸੀਏ ਜਨਕ ਜੁਲਰ ਦੇ ਸਹਿਯੋਗ ਨਾਲ। ਟੋਰਾਂਟੋ ਸਟਾਕ ਚੇਂਜ ਡਾਓ, ਨੈਸਡੈਕ, ਡਾਲਰ ਤੇ ਸੋਨਾ ਥੱਲੇ। ਕਰੂਡ ਆਲ ਜਿਹੜਾ ਇਸ ਸਮੇਂ ਉੱਪਰ ਜਾ ਰਿਹਾ ਹੈ, ਜੇ ਕਰੂਡ ਆਲ ਉੱਪਰ ਜਾ ਰਿਹਾ ਤਾਂ ਪੈਟਰੋਲ ਅੱਜ ਅੱਧੀ ਰਾਤ ਤੋਂ 1 ਸੈਂਟ ਉੱਪਰ ਜਾਏਗਾ।
5: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
6: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
7: ਟਰੈਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
8: ਹੈਲੋ, ਕਟਾਰੀਆ ਟੂਰਸ ਐਂਡ ਟਰੈਵਲ?
9: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
8: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
9: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ, ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
8: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 9056781200, 9056781200, ਕਟਾਰੀਆ ਟੂਰਸ ਐਂਡ ਟਰੈਵਲ।

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatnodur Radio.

ਕਾਲ ਜੀ, ਵੈਲਕਮ ਟੂ ਵਤਨੋਂ ਦੂਰ। ਔਰ ਉਮੀਦ ਕਰਦੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਉਮੀਦ ਕਰਾਂਗੇ ਕਿ ਸਾਰੇ ਵਧੀਆ ਹੋਣਗੇ, ਸਾਰਿਆਂ ਦਾ ਦਿਨ ਜਿਹੜਾ ਹੈ ਜੀ ਵਧੀਆ ਚੜਿਆ ਹੋਊਗਾ। ਔਰ ਟਿਊਸਡੇ ਦਾ ਜਿਹੜਾ ਜੀ ਦਿਨ ਆ, ਤਰੀਕ ਜਿਹੜੀ ਆ ਜੀ, ਅੱਜ 15 ਹੋ ਚੁੱਕੀ ਆ। ਔਰ ਵੈਦਰ ਦੇ ਵਿੱਚ ਵੀ ਕਾਫੀ ਜਿਹੜਾ ਜੀ ਅਪਡੇਟ ਆ ਰਿਹਾ, ਔਰ ਹੌਲੀ ਹੌਲੀ ਜਿਹੜੀ ਆ ਜੀ ਆਪਾਂ ਠੰਡ ਦੇ ਵਿੱਚ ਪੈਰ ਰੱਖ ਰਹੇ ਹਾਂ। ਸੋ ਸਾਰੇ ਆਪਣੀ ਸਿਹਤਾਂ ਦਾ ਜਿਹੜਾ ਜੀ ਧਿਆਨ ਰੱਖੋ, ਕਿਉਂਕਿ ਸਪੈਸ਼ਲੀ ਜਦੋਂ ਵੈਦਰ ਚੇਂਜ ਹੁੰਦਾ ਹੈ ਅਚਾਨਕ ਹੀ ਕਾਫੀ ਜਿਹੜਾ ਜੀ ਵਾਇਰਲ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਜੀ ਚੀਜ਼ਾਂ ਨਾਲ ਲੈ ਕੇ ਆਉਂਦਾ ਆ। ਸੋ ਆਪਣਾ ਅਤੇ ਆਪਣੇ ਬੱਚਿਆਂ ਦਾ ਬਿਲਕੁਲ ਤੁਸੀਂ ਪੂਰਾ ਧਿਆਨ ਰੱਖਣਾ। ਔਰ ਵੈਦਰ ਰਿਪੋਰਟ ਸਾਂਝੀ ਕਰ ਦਈਏ ਤੇ ਅੱਜ ਦਾ ਵੈਦਰ ਹੈਗਾ 20 ਡਿਗਰੀ, ਸ਼ਾਮ ਨੂੰ 21 ਡਿਗਰੀ ਤੇ ਓਵਰਨਾਈਟ ਹੈਗਾ ਜੀ 19 ਡਿਗਰੀ। ਹਵਾ ਦੀ ਸਪੀਡ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ ਜੋ ਦਿੱਤੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀ 6:58 AM ਤੇ ਦਿਨ ਜਿਹੜਾ ਜੀ ਢਲ ਜਾਣਾ ਹੈ ਆਲਮੋਸਟ 7:30 ਵਜੇ। ਸੋ ਇਹ ਸੀਗੀ ਅੱਜ ਦੀ ਖੁਸ਼ਕ ਵੈਦਰ ਰਿਪੋਰਟ। ਔਰ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਅਸੀਂ ਢਿੱਲੋ ਵੀਡੀਓ ਤੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਨਾਲ ਦੀ ਨਾਲ ਸਮੋਸਾ ਐਂਡ ਸਵੀਟ ਫੈਕਟਰੀ ਦਾ ਪੂਰਾ ਪੂਰਾ ਸਹਿਯੋਗ ਹੈ, ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਮੋਨਾ ਮਹਿੰਗੀ ਜੀ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਸਪਾਂਸਰ ਕੀਤਾ। ਬਹੁਤ ਜਲਦੀ ਸਟੂਡੀਓ ਵਿੱਚ ਮੋਨਾ ਜੀ ਆਉਣਗੇ ਤੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰਾਂਗੇ। ਪ੍ਰੋਗਰਾਮ ਨੂੰ ਸਿੰਗਾਪੁਰ ਜਵੈਲਰ ਨੇ ਵੀ ਸਹਿਯੋਗ ਦਿੱਤਾ ਹੈਗਾ, 70% ਆਫ ਜਿਹੜਾ ਜੀ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਉਹਨਾਂ ਦੇ ਲੱਗਾ ਹੋਇਆ ਹੈ। ਕੋਈ ਵੀ ਗੱਲਬਾਤ ਕਰਨੀ ਹੋਵੇ ਉਹਨਾਂ ਦਾ ਨੰਬਰ 905-612-1500 ਤੇ ਹੋ ਸਕਦੀ ਹੈ। ਔਰ ਪ੍ਰੋਗਰਾਮ ਦੇ ਹਿੱਸੇ ਨੂੰ ਟੈਲੀਟਾਈਮ ਇਲੈਕਟ੍ਰੋਨਿਕ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਅਸੀਂ ਪੇਸ਼ ਕੀਤਾ। ਟੀਵੀ ਅਪਲਾਈਂਸ ਫਰਨੀਚਰ ਮੈਟਰਸ ਕਿਸੇ ਤਰੀਕੇ ਦੇ ਵੀ ਕਰਨੀ ਹੋਵੇ ਖਰੀਦਦਾਰੀ ਤੇ ਤੁਸੀਂ ਬਿਲਕੁਲ ਟੈਲੀਟਾਈਮ ਇਲੈਕਟ੍ਰੋਨਿਕਸ ਪਹੁੰਚ ਸਕਦੇ ਹਾਂ। ਇਹਨਾਂ ਦਾ ਨੰਬਰ 4168412156 ਤੇ ਗੱਲਬਾਤ ਹੋ ਸਕਦੀ ਹੈ। ਔਰ ਕਿਆ 427 QW ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਨੂੰ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕੀਤਾ ਆ। ਔਰ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਕਿਉਂਕਿ ਅੱਜ ਟਿਊਜ਼ਡੇ ਦੇ ਨਾ ਤਾਂ ਆਪਾਂ ਅੱਜ ਇਹਨਾਂ ਦੇ ਨਾਲ ਵੀ ਮੋਰਗੇਜ ਸੰਬੰਧਿਤ ਨਾਲ ਗੱਲਬਾਤ ਕਰਾਂਗੇ ਕਿ ਕੀ ਕਿਸ ਤਰੀਕੇ ਨਾਲ ਇਹ ਤੁਹਾਡੀ ਜਿਹੜੀ ਜੀ ਮਦਦ ਕਰ ਸਕਦੇ ਨੇ। ਪ੍ਰੋਗਰਾਮ ਨੂੰ ਪੇਸ਼ ਤੁਹਾਡੇ ਤੱਕ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ। ਸਪੈਕਸ ਐਕਸਪ੍ਰੈਸ ਭਾਵੇਂ ਤੁਸੀਂ ਆਪਣਾ ਰੂਟੀਨ ਆਈ ਚੈੱਕਅਪ ਅੱਖਾਂ ਦਾ ਕਰਾਉਣਾ ਆ ਜਾਂ ਬੱਚਿਆਂ ਦਾ ਕਿਸੇ ਤਰੀਕੇ ਦੀ ਵੀ ਅੱਖਾਂ ਦੇ ਵਿੱਚ ਕੋਈ ਵੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਬਿਲਕੁਲ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰ ਸਕਦੇ ਹਾਂ 9054608888 ਤੇ। ਔਰ ਅੱਜ ਦਾ ਪ੍ਰੋਗਰਾਮ ਏਮਸ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਅਸੀਂ ਪੇਸ਼ ਕੀਤਾ ਆ। ਏਮਸ ਇਮੀਗ੍ਰੇਸ਼ਨ ਜਿੱਥੇ ਕਿ ਤੁਸੀਂ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਲੈ ਸਕਦੇ ਹਾਂ, ਭਾਵੇਂ ਤੁਸੀਂ ਸਪਾਊਸਲ ਐਪਲੀਕੇਸ਼ਨ ਕਰਵਾਉਣੀ ਆ, ਚਾਹੇ ਤੁਸੀਂ ਪ੍ਰੀਵੀਅਸਲੀ ਤੁਹਾਡੀ ਸਪਾਊਸ ਐਪਲੀਕੇਸ਼ਨ ਰਿਜੈਕਟ ਹੋ ਚੁੱਕੀ ਆ ਕਿਸੇ ਕਾਰਨ ਕਰਕੇ, ਤੁਹਾਡੇ ਕੋਈ ਵੀ ਤੁਸੀਂ ਵਿਜ਼ਟਰ ਵੀਜ਼ਾ ਜਾਂ ਕੋਈ PR ਰਿਲੇਟਡ ਕਰਨੀ ਹੋਵੇ ਗੱਲਬਾਤ, ਤੇ ਨਾਮ ਹੈਗਾ ਜੀ ਏਮਸ ਇਮੀਗ੍ਰੇਸ਼ਨ, ਤੁਸੀਂ ਉਹਨਾਂ ਨੂੰ ਚੇਤੇ ਕਰ ਲੈਣਾ ਤੇ ਫੋਨ ਘੁਮਾਉਣਾ ਆ 905-6 9000 905-6 9000 ਤੇ ਉਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਔਰ ਪ੍ਰੋਗਰਾਮ ਨੂੰ ਅਗਾਂਹ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਤੇ ਉਹਦੇ ਬਾਅਦ ਅਗਲੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ, ਬਹੁਤ ਹੀ ਪਿਆਰਾ ਤੁਸੀਂ ਇਹ ਗੀਤ ਜਿਹੜਾ ਜੀ ਰਾਜਵੀਰ ਜਵੰਦਾ ਜੀ ਦੀ ਆਵਾਜ਼ ਦੇ ਵਿੱਚ ਸੁਣ ਕੇ ਹਟੇ ਹਾਂ। ਔਰ ਕੋਈ ਹੋਰ ਗੀਤ ਸੰਗੀਤ ਜਾਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਸਟੂਡੀਓ ਦਾ ਨੰਬਰ ਹੈ 9057990999 'ਤੇ ਗੱਲਬਾਤ ਹੋ ਸਕਦੀ ਹੈ। ਔਰ ਸਟੂਡੀਓ ਦੇ ਵਿੱਚ ਮੋਨਾ ਜੀ ਵੀ ਪਹੁੰਚ ਚੁੱਕੇ ਨੇ, ਤਾਂ ਆਪਾਂ ਬਹੁਤ ਜਲਦੀ ਉਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰਦੇ ਹਾਂ। ਔਰ ਦੱਸ ਦਈਏ ਕਿ ਪ੍ਰੋਗਰਾਮ ਦੇ ਇਹ ਹਿੱਸੇ ਨੂੰ ਅਸੀਂ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਪੇਸ਼ ਕੀਤਾ। ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਸਾਥ ਦਿੰਦੇ ਹਾਂ। ਕਲੇਮ ਪ੍ਰੋਸੈਸ ਕਰਾਉਣਾ ਜਾਂ ਤੁਸੀਂ ਹਿਟ ਐਂਡ ਰਨ ਹੋ ਚੁੱਕਿਆ ਆ ਜਾਂ ਕੋਈ ਤੁਹਾਡੇ ਇੰਜਰੀ ਆ, ਤਾਂ ਬਿਲਕੁਲ ਤੁਸੀਂ ਅੰਜਮ ਕੁਰੇਸ਼ੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ, ਜਿਹੜਾ ਤੁਹਾਡੀ ਪੂਰੀ ਮਦਦ ਕਰਨਗੇ। ਇਹਨਾਂ ਦਾ ਨੰਬਰ 4165700157 'ਤੇ ਗੱਲਬਾਤ ਹੋ ਸਕਦੀ ਹੈ। ਔਰ ਮੋਨਾ ਜੀ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਕਿਰਨ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ।
0: ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ। ਹੋਰ ਕੀ ਹਾਲ ਚਾਲ ਹੈ ਮੋਨਾ ਜੀ?
1: ਬਹੁਤ ਵਧੀਆ
0: ਜੀ, ਬਿਲਕੁਲ ਵਧੀਆ ਹੀ ਹੋਣਾ ਚਾਹੀਦਾ ਆ। ਔਰ ਕੱਲ ਆਪਾਂ ਹਨਾ ਸੁਖੀ ਜੀ ਤੇ ਆਪਾਂ ਇਵੈਂਟ ਸੀ, ਜਾਗੋ ਸੀ, ਆਪਾਂ ਉੱਥੇ ਮਿਲੇ ਸੀ ਆਪਾਂ ਸਾਰੇ ਨੇ, ਹਨਾ। ਵਧੀਆ ਲੱਗਦਾ ਮੋਨਾ ਜੀ ਜਦੋਂ ਹਨਾ ਆਪਾਂ ਇੱਥੇ ਆਫਿਸ ਦੇ ਵਿੱਚ ਕੰਮ ਕਰਦੇ ਹਾਂ ਐਂਡ ਦੈਨ ਆਪਾਂ ਸਾਰੇ ਐਜ਼ ਅ ਫੈਮਿਲੀ ਇਵੈਂਟਸ ਤੇ ਇਕੱਠੇ ਹੁੰਦੇ ਹਾਂ, ਸੋ ਜਸਟ ਫੈਲਟ ਸੋ ਗੁੱਡ। ਤੇ ਔਰ ਅੱਜ ਕਿਹੜੀ ਚੀਜ਼ ਤੇ ਗੱਲਬਾਤ ਕਰਨੀ ਹੈ ਮੋਨਾ ਜੀ?
1: ਮੈਂ ਕਹਿਣ ਲੱਗੀ ਸੀਗੀ ਕਿ ਪਹਿਲਾਂ ਤਾਂ ਵੈਸੇ ਤਾਂ ਆਫੀਸ਼ੀਅਲੀ ਉਹਨਾਂ ਨੂੰ ਬਾਅਦ ਚੋਂ ਵੀ ਦੇਵਾਂਗੇ ਔਨ ਏਅਰ ਮੁਬਾਰਕਾਂ, ਬਿਲਕੁਲ ਤਲਵਿੰਦਰ ਜੀ ਨੂੰ ਤੇ ਸੁਖੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਬੇਟੀ ਦੀ ਵੈਡਿੰਗ ਦੀਆਂ। ਸੋ ਗੋਡ ਬਲੈਸ ਨਿਊਲੀ ਮੈਰਿਡ ਕਪਲ ਐਸ ਵੈਲ। ਤੇ ਸੋ ਇਸ ਕਰਕੇ ਬਹੁਤ ਹੀ ਡੈਫੀਨੇਟਲੀ ਜਿਵੇਂ ਤੁਸੀਂ ਕਿਹਾ ਕਿ ਬਹੁਤ ਵਧੀਆ ਲੱਗਦਾ ਹੁੰਦਾ ਜਦੋਂ ਆਪਾਂ ਫੈਮਿਲੀਜ਼ ਐਜ਼ ਅ ਫੈਮਿਲੀ ਗੈਟ ਟੁਗੈਦਰ ਹੁੰਦੇ ਹੈਗੇ ਆ, ਇਕੱਠੇ ਖੁਸ਼ੀਆਂ ਮਨਾਉਂਦੇ ਆ, ਇਕੱਠੇ ਸ਼ੇਅਰ ਕਰਦੇ ਹੈਗੇ ਆ ਸੁੱਖ ਦੁੱਖ। ਸੋ ਇਸੇ ਤਰੀਕੇ ਦੇ ਨਾਲ ਜਦੋਂ ਬੈਕ ਟੂ ਦਾ ਪੁਆਇੰਟ ਕੀ ਜੇ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਡੈਫੀਨੇਟਲੀ ਇੰਸ਼ੋਰੈਂਸ ਦੀ ਜਦੋਂ ਗੱਲ ਕਰਦੇ ਆ ਕਿਰਨ, ਬਹੁਤ ਵਾਰ ਸਾਨੂੰ ਕੰਸਰਨਸ ਆਉਂਦੇ ਨੇ ਕਿ ਕਿਹੜੀ ਇੰਸ਼ੋਰੈਂਸ ਕਰਵਾਈਏ, ਕਿਹੜੀ ਨਾ ਕਰਵਾਈਏ। ਕਾਫੀ ਵਾਰ ਇੱਦਾਂ ਦੀ ਸਿਚੁਏਸ਼ਨਸ ਹੁੰਦੀਆਂ ਨੇ ਕਿ ਕਲਾਇੰਟਸ ਨੂੰ ਹੁੰਦਾ ਹੈਗਾ ਕਿ ਸਾਡਾ ਬਜਟ ਇੰਨਾ ਕੁ ਹੈਗਾ, ਕਿਹੜੀ ਇੰਸ਼ੋਰੈਂਸ ਅਸੀਂ ਛੱਡ ਸਕਦੇ ਹਾਂ, ਕਿ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹਜੇ ਰਹਿਣ ਦੀ ਇਕੱਲੀ ਲਾਈਫ ਇੰਸ਼ੋਰੈਂਸ ਕਰਵਾ ਲਈਏ, ਜਾਂ ਫਿਰ ਅਸੀਂ ਲਾਈਫ ਇੰਸ਼ੋਰੈਂਸ ਨਾ ਕਰਾ ਕੇ ਇਕੱਲੀ ਕ੍ਰਿਟੀਕਲ ਇਲਨੈਸ ਕਰਵਾਈਏ। ਸੋ ਉਸ ਟਾਈਮ ਤੇ ਮੈਂ ਜ਼ਰੂਰ ਇਸ ਚੀਜ਼ ਦੇ ਬਾਰੇ ਧਿਆਨ ਦਿੰਦੀ ਹੈਗੀ ਹਾਂ ਕਿ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਦੋਨੋਂ ਕਵਰੇਜਿਸ ਹੋਣੀਆਂ ਚਾਹੀਦੀਆਂ। ਹਾਂ, ਇਹ ਜ਼ਰੂਰ ਹੋ ਸਕਦਾ ਹੈਗਾ ਕਿ ਡੈਫੀਨੇਟਲੀ ਮੇ ਬੀ ਹੋ ਸਕਦਾ ਕਿ ਨੀਡ ਜਿਹੜੀ ਹੈਗੀ ਆ, ਤੁਹਾਡੀ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਮੇ ਬੀ ਲਾਈਫ ਇੰਸ਼ੋਰੈਂਸ ਦੇ ਲਈ ਕੋਈ 7 ਲੱਖ ਦੀ ਹੈ, ਕੋਈ 8 ਲੱਖ ਦੀ ਹੈ, ਉਸ ਦੇ ਵਿੱਚ ਆਪਾਂ ਥੋੜਾ ਬਹੁਤ ਜ਼ਰੂਰ ਅਜੇ ਹੋ ਸਕਦਾ ਕਿ ਬਜਟ ਨਹੀਂ ਅਲਾਓ ਕਰ ਰਿਹਾ, ਉਹਨੂੰ ਘਟਾ ਸਕਦੇ ਹਾਂ, ਪਰ ਐਟਲੀਸਟ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਕਿ ਤੁਹਾਡੇ ਕੋਲ ਦੋਨੋਂ ਕਵਰੇਜਿਸ ਜ਼ਰੂਰ ਹੋਣੀਆਂ ਚਾਹੀਦੀਆਂ। ਐਂਡ ਕਾਫੀ ਵਾਰ ਇਹ ਵੀ ਕੰਸਰਨ ਹੁੰਦਾ ਕਿ ਜਦੋਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੀ ਗੱਲ ਕਰਦੇ ਹਾਂ ਕਿ ਹਾਂਜੀ ਸਿਰਫ ਮਨੀ ਬੈਕ ਪਲਾਨਸ ਦੀ ਹੀ ਗੱਲ ਕਰਨੀ ਹੈ। ਸੋ ਮੇਕ ਸ਼ੋਰ ਕਰੋ ਕਿ ਜਿਹੜੀ ਵੀ ਪਾਲਿਸੀ ਆਪਾਂ ਕਰਵਾਉਂਦੇ ਹਾਂ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਹੋਵੇ। ਇਹ ਨਾ ਹੋਵੇ ਕਿ ਅਸੀਂ ਅੱਜ ਸੋਚੀਏ ਕਿ ਅਸੀਂ ਤਾਂ ਮਨੀ ਬੈਕ ਪਾਲਿਸੀ ਹੀ ਕਰਵਾਉਣੀ ਹੈ, ਲਾਈਫ ਇੰਸ਼ੋਰੈਂਸ ਮਨੀ ਬੈਕ 'ਚ ਹੀ ਚਲੇ ਗਏ, ਪਰ ਕ੍ਰਿਟੀਕਲ ਇਲਨੈਸ ਨੂੰ ਇਗਨੋਰ ਕਰ ਦਿੱਤਾ। ਐਂਡ ਜੇ ਹੁਣ 1-2 ਸਾਲ ਬਾਅਦ ਰੱਬ ਨਾ ਕਰੇ ਕੋਈ ਇੱਦਾਂ ਦੀ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੋ ਜਾਂਦੀ ਹੈ, ਤਾਂ ਉਸ ਟਾਈਮ 'ਤੇ ਕ੍ਰਿਟੀਕਲ ਇਲਨੈਸ ਹੀ ਕੰਮ ਆਉਣੀ ਸੀਗੀ। ਚਾਹੇ ਕ੍ਰਿਟੀਕਲ ਇਲਨੈਸ ਤੁਸੀਂ ਨਾਲ ਟਰਮ ਇੰਸ਼ੋਰੈਂਸ ਲੈ ਸਕਦੇ ਹੁੰਦੇ ਹੋ, ਪਰ ਮੇਕ ਸ਼ੋਰ ਕਰੋ ਕਿ ਕਵਰੇਜਿਸ ਜ਼ਰੂਰ ਹੋਣ, ਤਾਂ ਕਿ ਕੱਲ੍ਹ ਨੂੰ ਜੇ ਸਾਨੂੰ ਕਿਸੇ ਵੀ ਪਾਸੇ ਜ਼ਰੂਰਤ ਪੈਂਦੀ ਹੈ, ਕਿਉਂਕਿ ਯੂ ਨੈਵਰ ਨੋ ਕਿ ਹਸਬੈਂਡ ਐਂਡ ਵਾਈਫ ਜੇ ਦੋਨਾਂ ਦੀ ਪਾਲਿਸੀ ਕਰਵਾਈ ਹੈ, ਜੇ ਕਿਸੇ ਨੂੰ ਕੁਛ ਹੋਣਾ ਜਾਂ ਨਹੀਂ ਵੀ ਹੋਣਾ, ਐਵਰੀਥਿੰਗ ਗੋਸ ਵੈਲ। ਸੋ ਉਹੀ ਚੀਜ਼ ਆ ਜਾਂਦੀ ਹੈ ਕਿ ਸਾਡੇ ਕੋਲ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ, ਚਾਹੇ ਉਹ ਮਨੀ ਬੈਕ ਵਾਲੀ ਹੈ, ਵਿਦਆਊਟ ਮਨੀ ਬੈਕ ਹੈ, ਐਟਲੀਸਟ ਪ੍ਰੋਟੈਕਟ ਕਰਨ ਜੋਗੀ ਕਵਰੇਜ ਸਾਡੇ ਕੋਲ ਜ਼ਰੂਰ ਹੋਵੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੈ ਕਿਸੇ ਤਰ੍ਹਾਂ ਦੀਆਂ ਪਾਲਿਸੀਜ਼ ਆਲਰੇਡੀ ਚੱਲ ਰਹੀਆਂ ਨੇ, ਕਾਫੀ ਵਾਰ ਮੈਂ ਦੇਖਦੀ ਹਾਂ ਕਿ ਕ੍ਰਿਟੀਕਲ ਇਲਨੈਸ ਕੋਈ 10 ਸਾਲ ਦੀ ਟਰਮ ਕਰਵਾਈ ਸੀ, ਕੋਈ 20 ਸਾਲ ਦੀ ਕਰਵਾਈ ਸੀ, ਉਹਨੂੰ ਇਸੇ ਤਰੀਕੇ ਦੇ ਨਾਲ ਐਕਸਪਾਇਰ ਨਾ ਹੋਣ ਦਿਓ। ਜੇ ਉਹਨੇ 6 ਸਾਲ 6 ਮਹੀਨਿਆਂ ਦੇ ਵਿੱਚ ਤੁਹਾਡੀ ਪਾਲਿਸੀ ਨੇ ਐਕਸਪਾਇਰ ਹੋਣਾ ਹੈ, ਮੇਕ ਸ਼ੋਰ ਕਰੋ ਸਾਡੇ ਨਾਲ ਜ਼ਰੂਰ ਰਿਵਿਊ ਕਰੋ, ਤਾਂ ਕਿ ਤੁਹਾਨੂੰ ਡਿਫਰੈਂਟ ਡਿਫਰੈਂਟ ਆਪਸ਼ਨਸ, ਉਹਦੇ ਵਿੱਚ ਕਿੰਨੀਆਂ ਪ੍ਰੋਵੀਜ਼ਨਸ ਹੁੰਦੀਆਂ, ਕੀ ਐਕਸਪਲੋਰ ਕਰ ਸਕਦੇ ਹੋ, ਉਹ ਸਾਰੀਆਂ ਤੁਹਾਡੇ ਨਾਲ ਡਿਸਕਸ ਕਰ ਸਕੀਏ। ਕੋਈ ਵੀ ਡਿਟੇਲ ਚਾਹੀਦੀ ਹੈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ। 416-509-1509-416-509-1509।
0: ਬਿਲਕੁਲ ਜੀ, ਮੋਨਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 416-509-1509 'ਤੇ। ਜੇ ਕਿਸੇ ਨੇ ਡਰਾਈਵ ਕਰ ਰਿਹਾ ਨੰਬਰ ਨਹੀਂ

0: ਚੈੱਕ ਪਾਏ ਤੇ ਤੁਹਾਡੇ ਤੋਂ ਤੁਸੀਂ ਬਾਅਦ ਚ ਕਾਲ ਕਰਕੇ ਵੀ ਜਿਹੜਾ ਜੀ ਲੈ ਸਕਦੇ ਆ। ਸਾਡੇ ਸਟੂਡੀਓ ਦਾ ਨੰਬਰ 9057990999 ਤੇ ਤੁਸੀਂ ਐਨੀ ਟਾਈਮ ਸਾਡੇ ਤੋਂ ਵੀ ਮੋਨਾ ਜੀ ਦਾ ਨੰਬਰ ਲੈ ਸਕਦੇ ਆ। ਔਰ ਜਿੱਥੇ ਕਿ ਅਸੀਂ ਹੁਣੇ ਇੰਸ਼ੋਰੈਂਸ ਦੀ ਗੱਲਬਾਤ ਕਰਕੇ ਹਟੇ ਆ, ਹੁਣ ਆਪਾਂ ਗੱਲਬਾਤ ਜਿਹੜੀ ਜੀ ਕਰਦੇ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ। ਬਿਲਕੁਲ, ਪ੍ਰਾਈਮ ਇੰਟਰਨੈਸ਼ਨਲ ਕਾਲਜ ਤੇ ਜਿਹੜਾ ਜੀ September 19 ਤੱਕ ਓਪਨ ਹਾਊਸ ਲੱਗਿਆ ਫੋਰ ਐਜੂਕੇਸ਼ਨ, ਜਿੱਥੇ ਕਿ ਜੇ ਤੁਸੀਂ ਇਹਨਾਂ ਦੇ ਨਾਲ ਇਨਰੋਲ ਕਰਦੇ ਆ PSW ਦਾ ਕੋਈ ਕੋਰਸ ਜਾਂ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਜਾਂ ਕੋਈ ਅਕਾਊਂਟਿੰਗ ਦਾ ਜਾਂ ਟੈਕਸ ਐਂਡ ਪੇਰੋਲ ਦਾ ਕੋਰਸ ਕਰਦੇ ਆ, 24 ਤੋਂ 25 ਵੀਕ ਦਾ ਇਹ ਕੋਰਸ ਆ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਜੀ ਪਰ ਸਮੈਸਟਰ ਕਾਫੀ ਫੀਸ ਜਿਹੜੀ ਜੀ ਆਫ ਮਿਲੂਗੀ। ਨਾਲ ਪਹਿਲੀ ਵਾਰੀ ਇਨਰੋਲ ਕਰਨ ਤੇ ਲੈਪਟਾਪ ਜਾਂ ਆਈਪੈਡ ਤੁਹਾਨੂੰ ਬਿਲਕੁਲ ਇਹਨਾਂ ਨੇ ਜਿਹੜੇ ਵੱਲੋਂ ਗਿਫਟ ਦਿੱਤਾ ਜਾਣਾ ਹੈ। ਸੋ ਗੱਲਬਾਤ ਹੋ ਸਕਦੀ ਹੈ ਪ੍ਰਾਈਮ ਇੰਟਰਨੈਸ਼ਨਲ ਕਾਲਜ, ਇਹਨਾਂ ਦਾ ਨੰਬਰ 6474991009 ਤੇ ਗੱਲਬਾਤ ਹੋ ਸਕਦੀ ਹੈ 6474991009 ਤੇ ਤੁਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਆ। ਔਰ ਸਾਡੀ ਲਾਈਨ ਜਲੰਧਰ ਸਟੂਡੀਓ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੀ ਹੈ। ਸੋ ਆਪਾਂ ਉਹਨਾਂ ਦੇ ਨਾਲ ਵੀ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਖਬਰਾਂ ਤੇ। ਸਤਿ ਸ੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ੍ਰੀ ਅਕਾਲ ਕਿਰਨ ਜੀ, ਜੀ ਆਇਆਂ ਨੂੰ, ਤੁਹਾਨੂੰ ਵੀ ਤੇ ਸਾਡੇ ਲਿਸਨਰਸ ਨੂੰ ਵੀ।
0: ਬਿਲਕੁਲ ਅਮਨਪ੍ਰੀਤ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਆ?
1: ਹਾਲ ਚਾਲ ਕਿਰਨ, ਵਧੀਆ ਠੀਕ ਠਾਕ। ਬੱਦਲ ਵਾਲੀ ਹੋਈ ਆ ਪਰ ਮੀਂਹ ਨਹੀਂ ਪਿਆ, ਮੌਸਮ ਕਾਫੀ ਠੰਡਾ ਹੈ ਤੇ ਸਾਨੂੰ ਪਤਾ ਹੈ ਜਦੋਂ ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲੇ, ਮੌਸਮ ਠੰਡਾ ਹੋਵੇ ਤਾਂ ਹਾਲ ਚਾਲ ਹੋਰ ਵਧੀਆ ਹੋ ਜਾਂਦੇ ਨੇ। ਬਾਕੀ ਫੈਸਟੀਵਲ ਸੀਜ਼ਨ ਆ ਤੇ ਪੰਜਾਬ ਦੇ ਵਿੱਚ ਵੈਸੇ ਹੀ ਰੌਣਕਾਂ ਲੱਗੀਆਂ ਹੋਈਆਂ ਨੇ। ਜੇ ਤੁਸੀਂ ਬਾਹਰ ਨਿਕਲੋ ਤਾਂ ਤੁਹਾਨੂੰ ਤਾਂ ਰੌਣਕਾਂ ਮਿਲਦੀਆਂ ਨੇ, ਜੇ ਤੁਸੀਂ ਘਰੇ ਸੋਸ਼ਲ ਮੀਡੀਆ ਖੋਲ ਲਓ ਤਾਂ ਤੁਹਾਨੂੰ ਉੱਥੇ ਰੌਣਕਾਂ ਮਿਲਦੀਆਂ ਨੇ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਬਟ ਉਹਦੇ ਤੋਂ ਪਹਿਲਾਂ ਇੱਕ ਖਬਰ ਪਹੁੰਚੀ ਆ ਕਿ 17 September ਨੂੰ ਜਿਹੜੇ ਜੀ ਸਕੂਲ ਬੰਦ ਰਹਿਣਗੇ, ਉਹ ਕਿਸ ਕਾਰਨ ਕਰਕੇ ਬੰਦ ਰਹਿਣੇ ਆ ਜੀ?
1: ਕਿਰਨ, ਇਸ ਸਾਲ ਨਾ ਵੈਸੇ ਸਤੰਬਰ ਮਹੀਨਾ ਜਿਹੜਾ ਸਟੂਡੈਂਟਸ ਦੇ ਲਈ ਲਗਾਤਾਰ ਹੀ ਫੈਸਟੀਵਲ ਵਾਲਾ ਹੀ ਰਿਹਾ, ਛੁੱਟੀਆਂ ਵਾਲਾ ਰਿਹਾ ਔਰ ਆਨੰਦ ਮਾਣਿਆ ਸਟੂਡੈਂਟਸ ਨੇ। ਜੂਨ ਜੁਲਾਈ ਵੈਸੇ ਛੁੱਟੀਆਂ ਹੁੰਦੀਆਂ, ਅਗਸਤ ਚ ਮਾੜਾ ਮੋਟਾ ਜਾਣਾ ਪਿਆ ਤੇ ਸਤੰਬਰ ਦੇ ਵਿੱਚ ਚੜ੍ਹਦੇ ਸਤੰਬਰ ਨਾਲ ਛੁੱਟੀਆਂ। ਔਰ ਦੂਸਰਾ, ਵਿਸ਼ਕਰਮਾ ਪੂਜਾ ਦਾ ਜਿਹੜਾ ਫੈਸਟੀਵਲ ਆ ਉਹ ਨੇੜੇ ਬਿਲਕੁਲ ਹੀ ਆ ਰਿਹਾ ਤੇ ਇਸ ਹਫਤੇ ਦੇ ਵਿਚਕਾਰ ਹੀ ਉਹ ਪੈ ਰਿਹਾ, ਜਿਹਦੇ ਕਾਰਨ ਸਟੂਡੈਂਟਸ ਨੂੰ ਜਿਹੜੀਆਂ ਛੁੱਟੀਆਂ ਹੋਣਗੀਆਂ ਵਿੱਚ ਸੈਟਰਡੇ ਸੰਡੇ ਵੀ ਆ ਜਾਣਾ ਆ। 17 September 2026 ਨੂੰ ਜਿਹੜੀ ਆ ਵਿਸ਼ਕਰਮਾ ਪੂਜਾ ਕਿਰਨ ਕੀਤੀ ਜਾਣੀ ਹੈ ਤੇ ਇਹਦੇ ਮੌਕੇ ਤੇ ਉੱਤਰ ਪ੍ਰਦੇਸ਼, ਝਾਰਖੰਡ ਦੇ ਸਰਕਾਰੀ ਸਕੂਲ ਜਿਹੜੇ ਬੰਦ ਰਹਿਣਗੇ। ਇਸ ਤੋਂ ਬਿਨਾਂ ਬਿਹਾਰ, ਅਸਾਮ, ਗੁਜਰਾਤ ਦੇ ਕੁੱਝ ਹਿੱਸਿਆਂ 'ਚ ਵੀ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਆ ਤੇ ਨਾਲ ਦੀ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਸਥਾਨਕ ਛੁੱਟੀ ਦਾ ਜਿਹੜਾ ਜਲਦੀ ਐਲਾਨ ਕੀਤਾ ਜਾਊਗਾ। ਸੋ ਮੈਨੂੰ ਲੱਗਦਾ ਹੈ ਵੀ ਜਦੋਂ ਆਪਾਂ ਵੀ ਛੋਟੇ ਹੁੰਦੇ ਸੀ ਕਿਰਨ, ਕਿਸੇ ਦਿਨ ਛੁੱਟੀ ਹੋ ਜਾਣੀ ਜਾਂ ਹਾਫ ਡੇ ਹੋ ਜਾਣਾ ਤਾਂ ਕਿੰਨੀ ਖੁਸ਼ੀ ਹੁੰਦੀ ਸੀ। ਤੇ ਜਦੋਂ ਬੱਚੇ ਸਕੂਲ ਜਾਂਦੇ ਨੇ, ਜਦੋਂ ਇਨਸਾਨ ਸਟੂਡੈਂਟ ਹੁੰਦਾ ਹੈ ਨਾ, ਉਹਨੂੰ ਵੈਸੇ ਹੀ ਵਿਆਹ ਜਿੰਨਾ ਚਾਅ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਜਨਰੇਸ਼ਨ ਦੇ ਸਟੂਡੈਂਟ ਹੋਣ ਤੇ ਛੁੱਟੀ ਦਾ ਚਾਅ ਹੁੰਦਾ। ਵੱਖਰੀ ਗੱਲ, ਖੇਡਾਂ ਦੇ ਤਰੀਕੇ ਥੋੜੇ ਥੋੜੇ ਬੱਚਿਆਂ ਦੇ ਬਦਲ ਗਏ ਆ, ਆਪਣੀਆਂ ਖੇਡਾਂ ਕੁਝ ਹੋਰ ਸੀ, ਹੁਣ ਵਾਲੇ ਬੱਚਿਆਂ ਦੀਆਂ ਹੋਰ ਆ, ਹਨਾ। ਇਹਨਾਂ ਨੂੰ ਇਹੀ ਬੜਾ ਚਾਅ ਕਿ ਅਸੀਂ ਫੋਨਾਂ ਤੇ ਟਾਈਮ ਸਪੈਂਡ ਕਰ ਲੈਣਾ, ਅਸੀਂ TV ਤੇ ਗੇਮਾਂ ਦੇਖ ਲੈਣੀਆਂ ਤੇ ਬਸ ਫਿਰ
0: ਜਰਨੈਲ
1: ਦੇ ਵਜੋਂ ਅਕਾਲੀ ਸਿਆਸਤ ਦੇ ਵਿੱਚ ਇੱਕ ਵੱਡਾ ਚਿਹਰਾ ਰਹੇ ਆ, ਆਪਾਂ ਸਭ ਜਾਣਦੇ ਆ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਹੋਣੀ। ਸੋ ਸਿਆਸੀ ਵਿਰਾਸਤ ਉਹਨਾਂ ਦੀ ਸੰਭਾਲ ਰਹੇ ਨੇ ਇਸ ਵਕਤ ਰਵਿੰਦਰ ਸਿੰਘ ਬ੍ਰਹਮਪੁਰਾ ਤੇ, ਜਿਨ੍ਹਾਂ ਨੂੰ ਅੱਜ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਕੇ ਪਾਰਟੀ ਤੋਂ ਫਿਰਨ ਜਿਹੜਾ ਬਾਹਰ ਕਰ ਦਿੱਤਾ ਗਿਆ ਆ। ਰੀਜ਼ਨ ਇਹ ਦਿੱਤਾ ਗਿਆ ਆ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਕਿ ਬਹੁਤ ਸਾਰੀਆਂ ਐਸੀਆਂ ਗਤੀਵਿਧੀਆਂ ਜੋ ਪਾਰਟੀ ਦੇ ਵਿਰੁੱਧ ਦੇ ਵਿੱਚ ਨੇ ਜਾਂ ਸਾਜ਼ਿਸ਼ਾਂ ਜਿਹੜੀਆਂ ਨੇ ਕੁੱਝ ਰਚੀਆਂ ਜਾ ਰਹੀਆਂ ਨੇ, ਸੋ ਉਹਨਾਂ ਦੇ ਤਹਿਤ ਚੱਲਦਿਆਂ ਅੱਜ 13 September ਨੂੰ ਸ੍ਰੀ ਗੋਇੰਦਵਾਲ ਸਾਹਿਬ ਦੇ ਵਿਖੇ ਕਲਾ ਮਿਸਾਲ ਪੰਜਾਬ ਬਚਾਓ ਰੈਲੀ ਹੋਈ ਸੀ, ਜਿਸ ਸਮੇਂ ਸਥਾਨਕ ਲੀਡਰਸ਼ਿਪ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਹੋਣਾ ਨੂੰ ਜਿਹੜਾ ਆ ਇਹ ਕਹਿ ਕੇ ਪਾਰਟੀ ਦੇ ਖਿਲਾਫ ਨੀਤੀਆਂ ਜਾਂ ਸਾਜ਼ਿਸ਼ਾਂ ਜਾਂ ਕੁਝ ਐਸੇ ਸੋਸ਼ਲ ਮੀਡੀਆ ਦੇ ਉੱਪਰ ਬੋਲਿਆ ਜਾ ਰਿਹਾ ਪਾਰਟੀ ਦੇ ਖਿਲਾਫ, ਜਿਹਦੇ ਤਹਿਤ ਉਹਨਾਂ ਨੂੰ ਖਾਰਜ ਕੀਤਾ ਜਾ ਰਿਹਾ। ਸਾਰੇ ਇਸ ਗੱਲ ਤੇ ਕਿਰਨ ਹੈਰਾਨ ਹੋਏ ਨੇ ਕਿਉਂਕਿ ਕਿਤੇ ਨਾ ਕਿਤੇ ਵੱਡਾ ਚਿਹਰਾ ਬ੍ਰਹਮਪੁਰਾ ਸਾਹਿਬ ਰਹੇ ਨੇ ਔਰ ਉਹਨਾਂ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਜਿਹੜੇ ਨੇ ਕਿਤੇ ਨਾ ਕਿਤੇ ਸਿਆਸੀ ਸਰਗਰਮੀਆਂ ਇਹਨਾਂ ਨੇ ਆਪਣੀਆਂ ਤੇਜ਼ ਕਰ ਦਿੱਤੀਆਂ ਸੀਗੀਆਂ, ਉਹਨਾਂ ਦੀ ਜਗ੍ਹਾ ਲੈਣ ਦੇ ਲਈ ਕਹਿ ਲਓ ਜਾਂ ਇੱਕ ਪੈਦਾਇਸ਼ੀ ਪਾਰਟੀ ਦੇ ਨਾਲ ਪੂਰਾ ਪੂਰਾ ਹੱਕਦਾਰ ਜਿਹੜਾ ਸਮਝਦੇ ਨੇ। ਇਸ ਸਭ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਰਵਿੰਦਰ ਸਿੰਘ ਬ੍ਰਹਮਪੁਰਾ ਹੋਣਾ ਨੇ ਨਾਰਾਜ਼ਗੀ ਜਤਾਈ ਹੈ ਤੇ ਕਿਰਨ ਇਹ ਕਿਹਾ ਹੈ ਕਿ ਜਿਹੜੇ ਪੁਰਾਣੇ ਖੁੰਡ ਨੇ ਜਾਂ ਜਿਹੜੇ ਪੁਰਾਣੇ ਤੁਹਾਡੇ ਲੋਕ ਨੇ ਤੁਸੀਂ ਉਹਨਾਂ ਨੂੰ ਪਾਰਟੀ ਚੋਂ ਕੱਢ ਰਹੇ ਹੋ ਤੇ ਨਵਿਆਂ ਨੂੰ ਤੁਸੀਂ ਅਪਣਾ ਰਹੇ ਹੋ, ਪਰ ਨਵੇਂ ਜਿਹੜੇ ਬਹੁਤੀ ਦੇਰ ਟਿਕੜੇ ਨਹੀਂ ਹੈ ਤੇ ਪਾਰਟੀ ਦੇ ਲਈ ਨੁਕਸਾਨਦੇਹ ਹੀ। ਆਪਾਂ ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਤੇ ਹਰਵਿੰਦਰ ਸਿੰਘ ਬ੍ਰਹਮਪੁਰਾ ਦੀ ਗੱਲ ਕਰਨ ਲੱਗਦੀ ਹੈ ਪ੍ਰੋਪਰ, ਉਹਨਾਂ ਦੇ ਇਲੈਕਸ਼ਨ ਦੇ ਦੌਰਾਨ ਕੀ ਕੀ ਰਿਹਾ, ਮਾਝੇ ਦੇ ਵਿੱਚ ਉਹਨਾਂ ਦਾ ਕੀ ਸਟੈਂਡ ਸੀਗਾ ਜਾਂ ਕਿੰਨੀ ਉਹਨਾਂ ਦੀ ਜਕੜ ਸੀ, ਤਾਂ ਮੈਨੂੰ ਲੱਗਦਾ ਅੱਜ ਦਾ ਪ੍ਰੋਗਰਾਮ ਨਿਕਲ ਜਾਣਾ। ਵੈਸੇ ਮੈਨੂੰ ਅੱਜ ਦੀ ਨਿਊਜ਼ ਦੇ
0: ਜੀ
1: ਵਿੱਚੋਂ ਸਭ ਤੋਂ ਜ਼ਿਆਦਾ ਇੰਟਰਸਟਿੰਗ ਨਿਊਜ਼ ਲੱਗੀ।
0: ਬਿਲਕੁਲ, ਤੇ ਨਾਲ ਦੀ ਨਾਲ ਮਨਪ੍ਰੀਤ ਜੀ ਇੱਕ ਬਹੁਤ ਹੀ ਵਧੀਆ ਜਿਹੜੀ ਜੀ ਖੁਸ਼ਖਬਰੀ ਇਹ ਵੀ ਹੈਗੀ ਕਿ ਬਾਬੇ ਨਾਨਕ ਦੇ ਵਿਆਹ ਪੁਰਬ ਦੀਆਂ ਜਿਹੜੀਆਂ ਜੀ ਪੂਰੇ ਤਰੀਕੇ ਨਾਲ ਤਿਆਰੀਆਂ ਜਿਹੜੀਆਂ ਜੀ ਮੁਕੰਮਲ ਚੱਲ ਰਹੀਆਂ ਨੇ, ਸੋ ਉਹਦੇ ਤੇ ਵੀ ਥੋੜੀ ਜੀ ਗੱਲਬਾਤ ਕਰਿਓ।
1: ਕਿਰਨ, ਇਹ ਤਾਂ ਜਿਥਾਂ ਵਿਦੇਸ਼ਾਂ ਚ ਬੈਠੇ ਸਾਰੇ ਸਾਡੇ NRI ਭੈਣ ਭਰਾਵਾਂ ਤੱਕ ਵੀਡੀਓਜ਼ ਜਿਹੜੀਆਂ ਨੇ ਪਹੁੰਚ ਹੀ ਰਹੀਆਂ ਹੋਣਗੀਆਂ। ਔਰ ਬਾਬੇ ਨਾਨਕ ਦਾ ਵਿਆਹ ਲਾਈਵ ਵੀ ਚੱਲਣਾ ਆ ਔਰ ਹਰ ਸਾਲ ਹੀ ਹੁੰਦਾ ਆ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀ ਸਜਾਵਟ ਨੇ ਜਿਹੜਾ ਇਸ ਵਕਤ ਸੰਗਤਾਂ ਦਾ ਮਨ ਮੋਹਿਆ ਹੋਇਆ ਆ ਵਿਆਹ ਪੁਰਬ ਨੂੰ ਲੈ ਕੇ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਜਿਹੜਾ ਇੱਕ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ 16 ਸਤੰਬਰ ਨੂੰ ਸਜਾਇਆ ਜਾਣਾ ਹੈ। ਨਗਰ ਕੀਰਤਨ ਔਰ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਜਿਹੜੀਆਂ ਨੇ ਕਿਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਸਹਿਯੋਗ ਦੇ ਨਾਲ ਚੱਲ ਰਹੀਆਂ ਨੇ। ਇਲਾਕੇ ਭਰ ਦੇ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਆ ਉਹਨਾਂ ਨੇ ਰਲ ਮਿਲ ਕੇ ਸਾਰੀਆਂ ਨੇ ਇਹਨਾਂ ਤਿਆਰੀਆਂ ਨੂੰ ਮੁਕੰਮਲ ਕੀਤਾ। ਸੁਲਤਾਨਪੁਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਅਲੱਗ ਰੌਣਕਾਂ ਲੱਗੀਆਂ ਹੋਈਆਂ ਨੇ। ਬਟਾਲੇ ਸ਼ਹਿਰ ਦੀ ਗੱਲ ਕਰੀਏ ਤਾਂ ਪੂਰਾ ਦੁਲਹਨ ਦੀ ਤਰ੍ਹਾਂ ਸੱਜਿਆ ਹੋਇਆ ਆ, ਕਿਉਂਕਿ ਬਟਾਲੇ ਤੋਂ ਜਿਹੜੀ ਆ ਡੋਲੀ ਤੁਰਨ ਦੀਆਂ ਜਿਹੜੀਆਂ ਰਸਮਾਂ ਹੁੰਦੀਆਂ ਨੇ ਮਾਤਾ ਸੁਲੱਖਣੀ ਜੀ ਦੀਆਂ ਔਰ ਬਾਬੇ ਨਾਨਕ ਦੀਆਂ, ਸੁਲਤਾਨਪੁਰ ਤੋਂ ਜਿਹੜੀਆਂ ਨੇ ਬੇਬੇ ਨਾਨਕੀ ਦੇ ਘਰ ਤੋਂ ਜਿਹੜੀਆਂ ਤਿਆਰੀਆਂ ਹੁੰਦੀਆਂ ਨੇ ਵਿਆਹ ਦੀਆਂ। ਤੇ ਕਿਰਨ, ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸੁਲਤਾਨਪੁਰ ਲੋਧੀ ਤੋਂ ਕੱਲ ਨੂੰ ਚੱਲਣਾ ਹੈ, ਜਿਹਨੇ ਬਾਬਾ ਬਕਾਲਾ ਸਾਹਿਬ ਦੇ ਵਿਖੇ ਜਾ ਕੇ ਰਾਤ ਨੂੰ ਸਟੇ ਲੈਣਾ, ਫਿਰ ਉਸ ਤੋਂ ਅਗਲੇ ਦਿਨ ਫਿਰ ਨਗਰ ਕੀਰਤਨ ਉੱਥੋਂ ਚੱਲਣਾ ਹੈ ਤੇ ਬਟਾਲੇ ਪਹੁੰਚ ਕੇ ਜਿਹੜਾ ਮੁਕੰਮਲ ਹੋਣਾ ਹੈ 17 ਤਰੀਕ ਨੂੰ। ਸੋ ਮਠਿਆਈਆਂ ਜਿਹੜੀਆਂ ਨੇ ਬਟਾਲੇ ਦੇ ਵਿੱਚ ਰਵਾਇਤੀ ਤੌਰ ਤੇ ਨਿਕਲ ਰਹੀਆਂ ਨੇ, ਭਾਜੀਆਂ ਨਿਕਲ ਰਹੀਆਂ, ਬੂੰਦੀਆਂ, ਬਿੱਦ, ਵਿਆਹਾਂ ਦੀਆਂ ਜਿੰਨੀਆਂ ਰਸਮਾਂ ਹੁੰਦੀਆਂ ਨੇ ਬੜੀਆਂ ਦਿਲ ਖੋਲ ਕੇ ਬਟਾਲੇ ਸ਼ਹਿਰ ਦੇ ਵਿੱਚ ਸੰਗਤਾਂ ਦੇ ਵੱਲੋਂ ਕਰਨ ਕੀਤੀਆਂ ਜਾ ਰਹੀਆਂ ਨੇ। ਤੇ ਦੇਖੋ ਲੰਗਰ ਵੀ ਇਹਨਾਂ ਚੀਜ਼ਾਂ ਦੇ, ਜੋ ਵਿਆਹਾਂ ਚ ਰਸਦਾਂ ਹੁੰਦੀਆਂ ਨੇ ਜਾਂ ਚੀਜ਼ਾਂ ਹੁੰਦੀਆਂ ਨੇ, ਭਾਜੀਆਂ ਹੁੰਦੀਆਂ ਨੇ, ਉਹਨਾਂ ਚੀਜ਼ਾਂ ਦੇ ਲੰਗਰ ਜਿਹੜੇ ਨੇ ਇਸ ਵਕਤ ਬਟਾਲੇ ਚ ਚੱਲ ਰਹੇ।
0: ਕਿਆ ਬਾਤ ਹੈ ਜੀ, ਕਿਆ ਸੋ ਬਹੁਤ ਹੀ ਵਧੀਆ ਜਿਹੜਾ ਹੈ ਜੀ, ਆਪਾਂ ਕਹਿ ਸਕਦੇ ਹਾਂ ਕਿ ਇੱਕ ਦ੍ਰਿਸ਼ ਆ ਦੇਖਣ ਦੇ ਲਈ। ਸੋ ਲਾਈਵ ਵੀ ਚੱਲਣਾ ਆ ਤੇ ਆਪਾਂ ਬਹੁਤ ਉਹਦੀ ਨਿਊਜ਼ ਵੀ ਜਿਹੜੀ ਜੀ ਟਾਈਮ ਟੂ ਟਾਈਮ ਸਾਂਝੀ ਕਰਦੇ ਰਵਾਂਗੇ। ਔਰ ਜਿੱਥੇ ਕਿ ਮਨਪ੍ਰੀਤ ਜੀ, ਇਹ ਤਾਂ ਹੈਗੀ ਬਹੁਤ ਹੀ ਵਧੀਆ ਇੱਕ ਖੁਸ਼ਖਬਰੀ, ਤੇ ਦੂਜੇ ਪਾਸੇ ਹਨਾ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਦਿਲ ਦਲਾਉਣ ਵਾਲੀ ਜਾਂ ਬਹੁਤ ਹੀ ਸੈਡ ਇੱਕ ਨਿਊਜ਼ ਇਹ ਆ ਕਿ ਜੇਲ੍ਹ ਤੋਂ ਆਏ ਸੀਗੇ ਭਰਾ ਦੇ ਸੰਸਕਾਰ ਤੇ ਜੇਲ੍ਹ ਦੇ ਵਿੱਚ ਜਾ ਕੇ ਬੱਚ ਉਹਨਾਂ ਦੀ ਆਪ ਵੀ ਕਿਸੇ ਦੀ ਮੌਤ ਹੋ ਗਈ। ਸੋ ਇਸ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ।
1: ਜੀ ਕਿਰਨ, ਇਹ ਜਿਹੜੀ ਖਬਰ ਆ ਅੰਮ੍ਰਿਤਸਰ ਦੀ, ਔਰ ਵੱਡੇ ਭਰਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਹਵਾਲਾਤੀ ਜੇਲ੍ਹ ਤੋਂ ਆਉਂਦਾ ਆ ਔਰ ਜਦੋਂ ਵਾਪਸ ਜਾਂਦਾ ਤੇ ਸ਼ੱਕੀ ਹਾਲਾਤਾਂ ਦੇ ਵਿੱਚ ਘਰਦਿਆਂ ਨੂੰ ਉਹਦੀ ਮੌਤ ਦੀ ਜਿਹੜੀ ਖਬਰ ਮਿਲਦੀ ਆ। ਮ੍ਰਿਤਕ ਦੇ ਕਤਲ ਦਾ ਦੋਸ਼ ਲਗਾਉਂਦੇ ਹੋਏ ਘਰਦਿਆਂ ਨੇ ਉੱਚ ਪੱਧਰੀ ਜਾਂਚ ਦੀ ਜਿਹੜੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਲਾਪਰਵਾਹੀ ਹੋਈ ਆ, ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਨੂੰ ਜ਼ਹਿਰੀਲੀ ਦਵਾਈ ਖਾਣੀ ਸੀ ਦਿੱਤੀ ਗਈ ਹੋਵੇ ਜਾਂ ਕੋਈ ਮਿਸਹੈਪਨਿੰਗ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਹੋਈ ਹੋਵੇ। ਉਸ ਵਕਤ ਜੋ ਪੁਲਿਸ ਮੁਲਾਜ਼ਮ ਜਿਹੜੇ ਡਿਊਟੀ ਤੇ ਸੀ ਉਹਨਾਂ ਦੇ ਖਿਲਾਫ਼ ਘਰਦਿਆਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਰਨ, ਮ੍ਰਿਤਕ ਦੀ ਪਛਾਣ ਜਿਹੜੀ ਆ, ਮ੍ਰਿਤਕ ਕੈਦੀ ਦੀ ਪਛਾਣ ਜਿਹੜੀ ਆ, ਪੁਨੀਤਪਾਲ ਸਿੰਘ ਢਿੱਲੋਂ 32 ਸਾਲਾ, ਪੁੱਤਰ ਸਵਰਗੀ ਜੋਗਿੰਦਰ ਸਿੰਘ ਵਾਸੀ ਮੁਸਤਫਾਬਾਦ ਦੇ ਵਜੋਂ ਜਿਹੜੀ ਹੋਈ ਆ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਮਤਲਬ ਨਜ਼ਦੀਕ ਕਹਿ ਸਕਦੇ ਹਾਂ ਰਹਿਣ ਵਾਲੇ ਨੇ। ਪਿੱਛੇ ਆਪਣੀਆਂ ਦੋ ਧੀਆਂ ਨੂੰ ਛੱਡ ਗਏ ਨੇ, ਇੱਕ ਬੇਟੀ ਉਹਨਾਂ ਦੀ 3 ਸਾਲ ਦੀ ਹੈ, ਇੱਕ 2 ਸਾਲ ਦੀ। ਇਹਨਾਂ ਦੇ ਪਿਤਾ ਜੀ ਪਹਿਲਾਂ ਹੀ ਹੈ ਨਹੀਂ ਸੀ ਭਰਾ ਦਾ, ਉਹ ਸੰਸਕਾਰ ਕਰਕੇ ਅਜੇ ਜੇਲ੍ਹ ਚ ਪਹੁੰਚੇ ਸੀ ਕਿ ਉਹਨਾਂ ਦੀ ਆਪਣੀ ਮੌਤ ਹੋ ਗਈ। ਤੇ ਆਪਾਂ ਸੋਚ ਸਕਦੇ ਹਾਂ ਕਿ ਪਰਿਵਾਰ ਨੂੰ ਕਿੱਡਾ ਵੱਡਾ ਜਿਹੜਾ ਸਦਮਾ ਲੱਗਾ ਆ ਔਰ ਕਿੰਨੀ ਇਹ ਮਾੜੀ ਖਬਰ ਆ। ਚਲੋ ਕੋਈ ਕੈਦੀ ਕਿਸੇ ਵੀ ਜ਼ੁਰਮ ਦੇ ਵਿੱਚ ਜੇਲ੍ਹ ਦੇ ਵਿੱਚ ਗਿਆ ਹੋਵੇ, ਜ਼ੁਰਮ ਤਾਂ ਜ਼ੁਰਮ ਹੀ ਹੁੰਦਾ ਹੈ, ਪਰ ਪਰਿਵਾਰਕ ਜੀਆਂ ਦੇ ਲਈ ਉਹ ਕੈਦੀ ਜਿਹੜਾ ਕੈਦੀ ਨਹੀਂ ਹੁੰਦਾ, ਉਹ ਪਰਿਵਾਰਕ ਜੀ ਹੁੰਦਾ ਆ, ਹਨਾ। ਤੇ ਸੋ ਉਹਦਾ ਕਰਕੇ ਥੋੜਾ ਜਿਹਾ ਪਰਿਵਾਰ ਨੂੰ ਕਾਫੀ ਸਦਮਾ ਲੱਗਾ ਤੇ ਜਾਂਚ ਦੀ ਮੰਗ ਕਰ ਰਿਹਾ, ਪਰ ਅਜੇ ਤੱਕ ਪੁਲਿਸ ਦੇ ਵੱਲੋਂ ਜਿਹੜੀ ਆ ਜਵਾਬੀ ਕਹਿ ਸਕਦੇ ਆ ਜਵਾਬਦੇਹੀ ਨਹੀਂ ਦਿੱਤੀ ਗਈ, ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਕੀ ਹੋਇਆ, ਰੀਜ਼ਨ ਕੀ ਸੀ, ਪਰ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਟੇਟਮੈਂਟ ਪੁਲਿਸ ਦੇ ਵੱਲੋਂ ਆਵੇ।
0: ਬਿਲਕੁਲ ਮਨਪ੍ਰੀਤ, ਅਸੀਂ ਵੀ ਜਿਹੜੀ ਜੀ ਇਸ ਚੀਜ਼ ਦੀ ਜਿਹੜੀ ਜੀ ਉਮੀਦ ਕਰਦੇ ਹਾਂ ਤੇ ਬਾਕੀ ਖਬਰ ਜਿਹੜੀ ਵੀ ਅਪਡੇਟ ਆਊਗੀ ਇਸ ਕੇਸ ਤੇ ਵੱਧ ਤੋਂ ਦੂਰ ਤੁਹਾਡੇ ਨਾਲ ਜਿਹੜਾ ਜੀ ਸਾਂਝਾ ਕਰੂਗਾ। ਸੋ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ, ਆਪਾਂ ਦੁਬਾਰਾ ਜਿਹੜੀ ਅਗਲੇ ਲਿੰਕ ਦੇ ਵਿੱਚ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਦੇ ਹਾਂ। ਸੋ ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ। ਔਰ ਬਿਲਕੁਲ ਜੀ, ਜਿੱਥੇ ਕਿ ਖਬਰਾਂ ਦਾ ਸੈਗਮੈਂਟ ਅਸੀਂ ਪੂਰਾ ਕਰ ਚੁੱਕੇ ਹਾਂ ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਤੁਹਾਡੇ ਤੱਕ ਇੱਕ ਵਾਰੀ ਫਿਰ ਦੱਸ ਦਈਏ ਕਿ ਏਮਸ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਤੁਹਾਡੇ ਤੱਕ ਪੇਸ਼ ਕੀਤਾ ਹੈ। ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਤੁਸੀਂ ਇੱਕ ਭਰੋਸੇਮੰਦ ਇਨਸਾਨ ਦੇ ਆ, ਭਰੋਸੇਮੰਦ ਫਰਮ ਤੇ ਵਿਸ਼ਵਾਸ ਕਰਨਾ ਆ, ਤੇ ਤੁਸੀਂ ਬਿਲਕੁਲ ਏਮਸ ਇਮੀਗ੍ਰੇਸ਼ਨ ਪਹੁੰਚ ਸਕਦੇ। ਕਿਸੇ ਤਰੀਕੇ ਦੇ ਵੀ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਕਰਨਾ ਜਾਂ ਕੋਈ ਵਰਕ ਪਰਮਿਟ ਐਕਸਟੈਂਸ਼ਨ ਜਾਂ PR ਦੀ ਫਾਈਲ ਲਾਉਣੀ ਆ, ਸਪਾਊਸਲ ਐਪਲੀਕੇਸ਼ਨ ਇਨ ਲੈਂਡ ਆਊਟ ਲੈਂਡ, ਸੋ ਬਿਲਕੁਲ ਤੁਸੀਂ ਜਿਹੜੇ ਜੀ ਗੱਲਬਾਤ ਕਰ ਸਕਦੇ ਆ ਏਮਸ ਇਮੀਗ੍ਰੇਸ਼ਨ ਦੇ ਨਾਲ। ਇਹਨਾਂ ਦਾ ਨੰਬਰ 905-673-9000 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਔਰ ਬਹੁਤ ਹੀ ਪਿਆਰਾ ਗੀਤ ਤੁਸੀਂ ਹੁਣੇ ਹੁਣੇ ਜਿਹੜਾ ਜੀ ਸੁਣ ਕੇ ਹਟੇ ਆ। ਔਰ ਥੋੜ੍ਹੀ ਜਿਹੀ ਗੱਲਬਾਤ ਹੁਣ ਜਿਹੜੀ ਜੀ ਇੱਥੇ ਇੱਥੇ ਖਬਰਾਂ 'ਤੇ ਵੀ ਆਪਾਂ ਕਰਦੇ ਹਾਂ, ਕਿਉਂਕਿ ਟੈਰਿਫ ਨੇ ਕਾਫੀ ਜਿਹੜੇ ਜੀ ਆਪਾਂ ਕਹਿ ਸਕਦੇ ਹਾਂ ਕਿ ਰੈਸਟੋਰੈਂਟਸ ਔਰ ਕਾਫੀ ਇੰਡਸਟਰੀਜ਼ ਨੂੰ ਬਹੁਤ ਹੀ ਜਿਹੜੇ ਜੀ ਬੁਰੀ ਤਰੀਕੇ ਨਾਲ ਹਿੱਟ ਕੀਤਾ ਹੋਇਆ ਹੈ। ਸੋ ਅਸੀਂ ਆਲਵੇਜ਼ ਜਿਹੜੇ ਜੀ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਰਾ ਕੁਛ ਜਿਹੜਾ ਜੀ ਠੀਕ ਹੋ ਜਾਵੇ। ਔਰ ਨਾਲ ਨਾਲ ਜਿਹੜਾ ਹੈ ਜੀ ਕਾਰਨੀ ਨੇ ਕਿਹਾ ਹੈ ਕਿ ਮਾਰਕ ਕਾਰਨੀ ਸਹੀ ਕਿ ਉਹਨਾਂ ਨੇ ਜਿਹੜਾ ਹੈ ਜੀ ਕੈਨੇਡਾ ਨੂੰ ਜਿਹੜਾ ਹੈ ਜੀ ਪ੍ਰਾਈਵੇਟ ਏਅਰਪੋਰਟ ਇਨਵੈਸਟਮੈਂਟ ਦੇ ਵਿੱਚ ਜਿਹੜਾ ਜੀ ਕਰਨਾ ਹੈਗਾ, ਲਾਰਜੈਸਟ ਏਅਰਪੋਰਟ ਟੂ ਪ੍ਰਾਈਵੇਟ ਇਨਵੈਸਟਮੈਂਟਸ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈਗਾ ਹੈ ਕਿ ਉਹਨਾਂ ਨੇ ਜਿਹੜਾ ਜੀ ਈਯੂ ਦੇ ਨਾਲ ਕੁਛ ਕੁ ਜਿਹੜਾ ਜੀ ਵੀਜ਼ਾ ਰੂਲਸ ਦੇ ਬਾਰੇ ਡਿਸਕਸ ਕਰਨਾ ਹੈਗਾ। ਔਰ ਜਦੋਂ ਉਹ ਡਿਸਕਸ ਕਰਦੇ, ਕੀ ਡਿਸਕਸ ਕਰਦੇ, ਉਹ ਆਪਾਂ ਜਲਦੀ ਹੀ ਜਿਹੜੇ ਜੀ ਸ਼ੇਅਰ ਕਰਾਂਗੇ। ਔਰ ਇੱਕ ਹੋਰ ਖਬਰ ਜਿਹੜੀ ਆ ਜੀ ਕੈਲਗਰੀ ਤੋਂ ਆਈ ਹੈ, ਉਹ ਵੀ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਲਈ ਹੈ, ਕਿਉਂਕਿ ਇੱਕ ਯੂਟਿਊਬਰ ਸੀਗੇ ਜਿਹੜੇ ਉਹਨਾਂ ਨੂੰ ਚਾਰਜ ਕੀਤਾ ਗਿਆ ਯੂਟਿਊਬਰ ਨੂੰ, ਕਿਉਂਕਿ ਉਹਨਾਂ ਨੇ ਜਿਹੜਾ ਜੀ ਆਨਲਾਈਨ ਧਮਕੀ ਦਿੱਤੀ ਸੀਗੀ ਮਾਰਕ ਕਾਰਨੀ ਨੂੰ, ਐਂਡ ਹੀ ਵਾਜ਼ ਅ ਯੂਟਿਊਬਰ। ਸੋ ਇਹ ਸੀਗੀ ਅੱਜ ਦੀ ਕੁਛ ਕੈਨੇਡੀਅਨ ਨਿਊਜ਼। ਔਰ ਜੇ ਤੁਸੀਂ ਸਾਡੇ ਨਾਲ ਵੀ ਕੋਈ ਨਿਊਜ਼ ਸਾਂਝੀ ਕਰਨਾ ਚਾਹੋ ਤਾਂ ਯੂ ਆਰ ਮੋਰ ਦੈਨ ਵੈਲਕਮ। ਔਰ ਇੱਕ ਵਾਰੀ ਫਿਰ ਆਪਾਂ ਹੁਣ ਮੋਨਾ ਜੀ ਦੇ ਵੱਲ ਵੱਧਦੇ ਹਾਂ ਅਤੇ ਮੋਨਾ ਜੀ ਦੇ ਨਾਲ ਥੋੜ੍ਹੀ ਜਿਹੀ ਹੋਰ ਗੱਲਬਾਤ ਕਰਦੇ ਹਾਂ। ਮੋਨਾ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਸੋ ਮਚ ਕਿਰਨ।
0: ਬਿਲਕੁਲ ਮੋਨਾ ਜੀ, ਜਿੱਦਾਂ ਆਪਾਂ ਆਲਵੇਜ਼ ਗੱਲਬਾਤ ਕਰਦੇ ਹਾਂ ਕਿ ਠੀਕ ਹੈ, ਅਵੇਅਰਨੈਸ ਬਹੁਤ ਜ਼ਰੂਰੀ ਹੁੰਦੀ ਹੈ ਕਿ ਜੇ ਤੁਹਾਡੀ ਐਗਜ਼ਿਸਟਿੰਗ ਇੰਸ਼ੋਰੈਂਸ ਐਕਸਪਾਇਰ ਹੋਣ ਵਾਲੀ, ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਤੁਸੀਂ ਹੈ ਨਾ ਉਹਨੂੰ ਰੀਨਿਊ ਕਰਾ ਸਕਦੇ ਹਾਂ, ਡਿਸਕਸ ਕਰ ਸਕਦੇ ਹਾਂ। ਸੋ ਹੁਣ ਆਪਾਂ ਥੋੜ੍ਹੀ ਜਿਹੀ ਹੋਰ, ਇਹ ਮੈਨੂੰ ਲੱਗਦਾ ਹੈ ਕਿ ਲਾਈਫ ਇੰਸ਼ੋਰੈਂਸ ਦੇ ਕਿਹੜੇ ਕਿਹੜੇ ਬੈਨੀਫਿਟਸ ਹੁੰਦੇ ਆ, ਕਿੱਦਾਂ ਆਪਾਂ ਉਸ ਚੀਜ਼ 'ਤੇ ਗੱਲਬਾਤ ਕਰਦੇ ਹਾਂ?
1: ਬਿਲਕੁਲ ਕਿਰਨ, ਡੈਫੀਨੇਟਲੀ ਲਾਈਫ ਇੰਸ਼ੋਰੈਂਸ, ਕਿਉਂਕਿ ਦੇਖੋ ਜਿਵੇਂ ਕੀ ਹੁੰਦਾ ਕਿ ਹੁਣ ਇਸ ਟਾਈਮ 'ਤੇ ਜਿਹੜੀ ਪ੍ਰੈਜੈਂਟ ਜਨਰੇਸ਼ਨ ਹੈਗੀ ਆ, ਮੋਸਟ ਆਫ ਦ ਟਾਈਮ ਪਰਸਨ ਨੂੰ ਇਹ ਹੁੰਦਾ ਹੈ ਕਿ ਜੇ ਕੋਈ ਫੈਮਿਲੀ ਪਰਸਨ ਹੈ ਜਾਂ ਕੋਈ ਚਾਹੇ ਸਿੰਗਲ ਪਰਸਨ ਹੈ, ਹਰੇਕ ਨੂੰ ਇਹ ਫਿਕਰ ਹੁੰਦੀ ਹੈ ਕਿ ਮੇਰੇ ਤੋਂ ਬਾਅਦ ਨੈਕਸਟ ਕੀ ਹੋਣਾ ਹੈ, ਨੈਕਸਟ ਮੇਰੀ ਫੈਮਿਲੀ ਦੀ ਪ੍ਰੋਟੈਕਸ਼ਨ ਕਿੱਦਾਂ ਹੋਣੀ ਹੈ, ਚਾਹੇ ਉਹ ਸਪਾਊਸ ਦੇ ਕਿਡਸ ਹੈਗੇ ਆ, ਚਾਹੇ ਉਹ ਪੇਰੈਂਟਸ ਹੈਗੇ ਆ, ਬ੍ਰਦਰ ਸਿਸਟਰ ਛੋਟੇ ਹੈਗੇ ਆ। ਸੋ ਡਿਪੈਂਡਿੰਗ ਅਪੋਨ ਦ ਸਿਚੁਏਸ਼ਨ, ਪਰ ਮੋਸਟ ਆਫ ਦ ਟਾਈਮ ਪਰਸਨ ਨੂੰ, ਹਰੇਕ ਨੂੰ ਆਪਣੀ ਫੈਮਿਲੀ ਦੇ ਨਾਲ ਅਟੈਚਮੈਂਟ ਹੁੰਦੀ ਹੈਗੀ ਹੈ, ਤਾਂ ਉਹਨਾਂ ਦੀ ਟੇਕ ਕੇਅਰ ਕਰਨਾ ਜ਼ਰੂਰ ਚਾਹੁੰਦਾ ਪਰਸਨ। ਪਰ ਇਸੇ ਦੇ ਨਾਲ ਨਾਲ ਹੁਣ ਜਿਵੇਂ ਕਿ ਨੈਕਸਟ ਆਪਾਂ ਨੂੰ ਹੁੰਦਾ ਹੈਗਾ ਕਿ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਕੋਈ ਨਾ ਕੋਈ ਸਾਡੀ ਪ੍ਰੋਟੈਕਸ਼ਨ ਦੇ ਨਾਲ ਨਾਲ ਇਨਵੈਸਟਮੈਂਟ ਜੇ ਹੋਵੇ, ਨਾਲ ਦੀ ਨਾਲ ਗਰੋਥ ਹੋਵੇ, ਤਾਂ ਉਹ ਮੇਨ ਚੀਜ਼ ਆ ਜਾਂਦੀ ਹੈ ਕਿ ਸਾਡੇ ਲਈ ਕੋਈ ਨਾ ਕੋਈ ਇੱਦਾਂ ਦਾ ਹੋਵੇ ਚੀਜ਼ ਕਿ ਕੱਲ੍ਹ ਨੂੰ ਸੇਵਿੰਗਸ ਹੋ ਰਹੀਆਂ ਨੇ, ਕਿ ਚਾਹੇ ਡਿਸਿਪਲਿਨਡ ਵੇ ਨਾਲ ਕਹਿ ਲਓ, ਫੋਰਸਫੁਲੀ ਕਹਿ ਲਓ, ਕਿ ਅਸੀਂ ਪ੍ਰੀਮੀਅਮ ਸਪੇ ਕਰ ਹੀ ਰਹੇ ਹਾਂ, ਪ੍ਰੋਟੈਕਸ਼ਨ ਦੇ ਨਾਲ ਨਾਲ ਸਾਡੀਆਂ ਸੇਵਿੰਗਸ ਵੀ ਹੋ ਜਾਣ ਅਤੇ ਸੇਵਿੰਗਸ ਉੱਤੇ ਗਰੋਥ ਵੀ ਹੋਵੇ। ਸੋ ਇਸੇ ਤਰੀਕੇ ਦੇ ਨਾਲ ਜਿਹੜੀਆਂ ਪੋਲਿਸੀਜ਼ ਹੁੰਦੀ, ਜਿਨ੍ਹਾਂ ਨੂੰ ਅਸੀਂ ਪੇਡ ਅਪ ਪੋਲਿਸੀਜ਼ ਕਹਿ ਦਿੰਦੇ ਹਾਂ, ਚਾਹੇ 10 ਸਾਲ ਦੇ ਵਿੱਚ, 20 ਸਾਲ ਦੇ ਵਿੱਚ ਤੁਸੀਂ ਪੇਡ ਅਪ ਕਰ ਸਕਦੇ ਹੁੰਦੇ ਹੋ, ਐਂਡ ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੇ ਰਹਿੰਦੇ, ਐਂਡ ਉਹਦੇ ਵਿੱਚ ਡਿਵੀਡੈਂਟਸ ਦੀ ਗਰੋਥ ਦੇ ਨਾਲ ਤੁਹਾਨੂੰ ਕੈਸ਼ ਵੈਲਿਊਜ਼ ਦੀ ਗਰੋਥ ਮਿਲਦੀ ਹੈ, ਅਤੇ ਨਾਲ ਦੀ ਨਾਲ ਕਵਰੇਜ ਵੀ ਤੁਹਾਡੀ ਗਰੋ ਹੁੰਦੀ ਚਲੀ ਜਾਂਦੀ ਹੈ। ਸਪੈਸੀਫਿਕਲੀ ਇਸ ਟਾਈਮ 'ਤੇ ਜੇ ਮੈਂ ਗੱਲ ਕਰਾਂ ਕਿ ਬੱਚਿਆਂ ਦੇ ਬਾਰੇ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਸਾਨੂੰ ਇਨਕੁਆਇਰੀਜ਼ ਆਉਂਦੀਆਂ ਨੇ ਬੱਚਿਆਂ ਦੀਆਂ, ਜਦੋਂ ਵੀ ਅਸੀਂ RESP ਕਰਦੇ ਹਾਂ, ਬੱਚੇ ਬੋਰਨ ਹੁੰਦੇ ਆ, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਬਹੁਤ ਸਾਰੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਉਹਨਾਂ ਦੀ ਨਾਲ ਹੀ ਲਾਈਫ ਇੰਸ਼ੋਰੈਂਸ ਵੀ ਕਰਵਾ ਲੈਂਦੇ ਆ। ਫਾਇਦਾ ਕੀ ਹੁੰਦਾ, ਇੱਕ ਤਾਂ ਛੋਟੀ ਏਜ ਹੁੰਦੀ ਹੈ ਤਾਂ ਉਸ ਟਾਈਮ 'ਤੇ ਪ੍ਰੀਮੀਅਮਸ ਵੀ ਘੱਟ ਆਊਗਾ, ਕਿਉਂਕਿ 10 ਸਾਲ ਦੀ 20 ਸਾਲ ਦੀ ਤੁਸੀਂ ਪੇਡ ਅਪ ਆਪਸ਼ਨ ਲੈ ਸਕਦੇ ਹੁੰਦੇ ਹੋ। ਦੂਜੀ ਚੀਜ਼ ਇਹ ਹੈਗੀ ਕਿ ਹੈਲਥ ਗੁੱਡ ਹੁੰਦੀ ਹੈ ਛੋਟੀ ਏਜ ਹੋਣ ਕਰਕੇ, ਐਂਡ ਪੇਰੈਂਟਸ ਵੀ ਯੰਗ ਹੁੰਦੇ ਨੇ ਤਾਂ ਫੈਮਿਲੀ ਦੀ ਮੈਡੀਕਲ ਹਿਸਟਰੀ ਵੀ ਪੋਜ਼ਿਟਿਵ ਹੁੰਦੀ ਹੈ, ਕੋਈ ਇੱਦਾਂ ਦਾ ਨੈਗੇਟਿਵ ਇੰਪੈਕਟ ਨਹੀਂ ਹੋ ਪੈਂਦਾ ਉਸ ਚੀਜ਼ ਦਾ। ਨਾਲ ਦੀ ਨਾਲ ਇਹ ਵੀ ਚੀਜ਼ ਆ ਜਾਂਦੀ ਹੈ ਕਿ ਬੱਚਿਆਂ ਨੇ ਜਿੱਦਾਂ ਜਿੱਦਾਂ ਗਰੋ ਹੋਣਾ ਹੈ, ਉਸੇ ਤਰੀਕੇ ਦੇ ਨਾਲ ਕੈਸ਼ ਵੈਲਿਊ ਵੀ ਗਰੋ ਹੁੰਦੀ ਚਲੀ ਜਾਏਗੀ। ਹੁਣ ਜਿਹੜੀ ਕੈਸ਼ ਵੈਲਿਊ ਗਰੋ ਹੋ ਰਹੀ ਹੈ, ਉਹਦਾ ਫਾਇਦਾ ਕੀ ਹੈਗਾ ਕਿ ਜਦੋਂ ਬੱਚਿਆਂ ਨੇ ਵੱਡੇ ਹੋਣਾ ਤਾਂ ਉਸ ਟਾਈਮ 'ਤੇ ਉਹ ਆਪਣੇ ਲਈ ਵੀ ਉਹ ਮਨੀ ਯੂਜ਼ ਕਰ ਸਕਦੇ ਨੇ। ਇਸ ਟਾਈਮ 'ਤੇ ਜੇ ਮੈਂ ਇੱਕ ਐਗਜ਼ਾਮਪਲ ਦੇ ਦਿੰਦੀ ਹਾਂ ਕਿ ਜੇ ਕੋਈ 1 ਈਅਰ ਓਲਡ ਬੱਚੇ ਦੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੇ ਲਈ ਅਸੀਂ $200 ਮੰਥਲੀ ਇਹ ਕੰਟਰੀਬਿਊਟ ਕਰਨਾ ਸ਼ੁਰੂ ਕਰਦੇ ਹਾਂ, 20 ਈਅਰਸ ਦਾ ਪੇਡ ਅਪ ਪਲਾਨ ਹੋਏਗਾ। ਸੋ 1 ਈਅਰ ਓਲਡ ਹੈਗੇ ਆ, $200 ਮਹੀਨੇ ਦਾ ਪੇ ਕਰ ਰਹੇ ਹੋ, ਬਾਏ ਦਾ ਟਾਈਮ ਉਹਨਾਂ ਦੀ ਏਜ 49 'ਤੇ ਪਹੁੰਚਣੀ ਹੈਗੀ ਆ, ਤਾਂ ਉਸ ਟਾਈਮ 'ਤੇ ਉਹਨਾਂ ਦੀ 1 ਮਿਲੀਅਨ ਦੀ ਕਵਰੇਜ ਪੇਡ ਅਪ ਹੋਏਗੀ। ਐਂਡ ਜਦੋਂ ਉਸ ਪਰਸਨ ਨੇ 66 ਦੀ ਏਜ 'ਤੇ, ਮਤਲਬ ਇਹ ਹੈ ਕਿ ਆਪਣੀ ਰਿਟਾਇਰਮੈਂਟ 'ਤੇ ਪਹੁੰਚਣਾ ਹੈਗਾ, ਤਾਂ ਉਸ ਟਾਈਮ 'ਤੇ 1 ਮਿਲੀਅਨ ਦੀ ਕੈਸ਼ ਵੈਲਿਊ ਹੋਏਗੀ ਉੱਥੇ। ਸੋ ਹੁਣ ਮਤਲਬ ਇਹ ਹੈ ਕਿ ਨੋਟ ਓਨਲੀ ਕਿ ਅਸੀਂ ਉਸ ਬੱਚੇ ਦੀ ਨੈਕਸਟ ਜਨਰੇਸ਼ਨ ਨੂੰ ਕਵ ਪ੍ਰੋਟੈਕਟ ਕਰ ਰਹੇ ਹਾਂ, ਨਾਲ ਦੀ ਨਾਲ ਉਸ ਬੱਚੇ ਦੇ ਲਈ ਇੱਕ ਰਿਟਾਇਰਮੈਂਟ ਪਲੈਨਿੰਗ ਅਸੀਂ ਕਰ ਦਿੱਤੀ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਜੋ ਉਸ ਦੇ ਵਿੱਚ ਕੰਟਰੀਬਿਊਟ ਕੀਤਾ ਉਹ ਅੱਗੇ ਦੀ ਅੱਗੇ ਗਰੋ ਹੁੰਦਾ ਚਲਾ ਗਿਆ। ਐਂਡ ਸਭ ਨਾਲੋਂ ਵੱਡਾ ਬੈਨੀਫਿਟ ਇਹ ਹੋ ਜਾਂਦਾ ਕਿ ਜਦੋਂ ਡਿਵੀਡੈਂਟਸ ਮਿਲਦੇ ਨੇ ਤਾਂ ਉਸ ਟਾਈਮ 'ਤੇ ਸਟਾਕ ਮਾਰਕੀਟ ਚਾਹੇ ਅਪ ਡਾਊਨ ਹੁੰਦੀ ਹੈ, ਮਿਊਚੁਅਲ ਫੰਡਸ ਅਪ ਡਾਊਨ ਹੁੰਦੇ ਨੇ, ਪਰ ਇਸ ਪੋਲਿਸੀਜ਼ ਦੇ ਵਿੱਚ ਕੋਈ ਵੀ ਇੱਦਾਂ ਦਾ ਨਹੀਂ ਹੁੰਦਾ ਕਿ ਕਦੇ ਵੀ ਨੈਗੇਟਿਵ ਹੋਊਗਾ ਜਾਂ ਡਾਊਨ ਹੋਏਗੀ। ਸੋ ਉਸਦਾ ਕੋਈ ਇੰਪੈਕਟ ਨਹੀਂ ਪੈਂਦਾ ਹੈਗਾ। ਸੋ ਮੇਕ ਸ਼ੋਰ ਕਰੀਏ, ਪਰ ਇੱਕ ਚੀਜ਼ ਜ਼ਰੂਰ ਹੈ ਬੱਚਿਆਂ ਨੂੰ ਅੱਗੇ ਬੈਨੀਫਿਟ ਹੁੰਦਾ ਹੈਗਾ। ਮੈਂ ਜਸਟ ਇਸ ਟਾਈਮ ਤੇ ਰਿਟਾਇਰਮੈਂਟ ਪਲੈਨਿੰਗ ਬਾਰੇ ਗੱਲ ਕੀਤੀ ਹੈ, ਬਟ ਡਿਪੈਂਡਿੰਗ ਅਪੋਨ ਸਿਚੁਏਸ਼ਨ ਟੂ ਸਿਚੁਏਸ਼ਨ ਕਿ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਨੇ ਥਰਡ ਇਸ ਦੀ ਏਜ ਤੇ ਫੋਰਡ ਇਸ ਦੀ ਏਜ ਤੇ ਕਦੋਂ ਮਨੀ ਵਿਦਡਰਾਅ ਕਰਨਾ, ਉਸ ਤਰੀਕੇ ਦੇ ਨਾਲ ਅਸੀਂ ਪਾਲਿਸੀ ਨੂੰ ਡਿਜ਼ਾਈਨ ਕਰ ਸਕਦੇ ਹਾਂ। ਸਾਨੂੰ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਆਪਣੇ ਲਈ ਜਾਂ ਬੱਚਿਆਂ ਦੇ ਲਈ, ਕੋਈ ਵੀ ਡਿਵੀਡੈਂਟ ਦੇ ਨਾਲ ਆਪਸ਼ਨ ਦੇ ਨਾਲ ਪਾਲਿਸੀ ਲੈਣਾ ਚਾਹੁੰਦੇ ਹੋ, ਜ਼ਰੂਰ ਗੱਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ। 4169-1509-1516-509-1509।
0: ਬਿਲਕੁਲ, ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ। ਤੁਸੀਂ ਭਾਵੇਂ ਲਾਈਫ ਇੰਸ਼ੋਰੈਂਸ ਲੈਣੀ ਆ, ਜਾਂ ਤੁਸੀਂ ਪਾਲਿਸੀਜ਼ ਰਿਵਿਊ ਕਰਵਾਉਣੀ, ਜਾਂ ਬੱਚਿਆਂ ਦੀ RESP, ਜਾਂ ਕੋਈ ਟਰੈਵਲ ਇੰਸ਼ੋਰੈਂਸ ਲੈਣੀ ਆ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਇੰਸ਼ੋਰੈਂਸ, ਤੇ ਬਿਲਕੁਲ ਤੁਸੀਂ ਮੋਨਾ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ, ਜਾਂ ਕੋਈ ਤੁਸੀਂ ਜਿਹੜੀ ਜੀ ਕਾਰਪੋਰੇਟ ਪਲੈਨਿੰਗ ਜਾਂ ਕੋਈ ਹੋਰ ਆਪਾਂ ਕਹਿ ਸਕਦੇ ਇਨਵੈਸਟਮੈਂਟ ਪਲੈਨਿੰਗ ਕਰਨੀ ਆ, ਡੈਫੀਨੇਟਲੀ ਯੂ ਕੈਨ ਗਿਵ ਅ ਕਾਲ ਟੂ ਮੋਨਾ ਜੀ 4165091509 4165091509, ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ, ਔਰ ਬਿਲਕੁਲ ਵਧੀਆ ਤਰੀਕੇ ਨਾਲ ਤੁਹਾਡਾ ਜਿਹੜਾ ਜੀ ਕੰਮ ਕਰਕੇ ਦੇਣਗੇ। ਔਰ ਜਿੱਥੇ ਕਿ ਹੁਣ ਆਪਾਂ ਇੰਸ਼ੋਰੈਂਸ ਦੀ ਗੱਲਬਾਤ ਕੀਤੀ ਹੈ, ਨਾਲ ਦੀ ਨਾਲ ਹੁਣ ਆਪਾਂ ਜਿਹੜੀ ਜੀ ਮੋਰਗੇਜ ਦੇ ਸੰਬੰਧੀ ਵੀ ਗੱਲਬਾਤ ਕਰਦੇ ਕਿ ਸਾਡੇ ਕਿਸੇ ਵੀ ਭੈਣ ਭਰਾ ਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ, ਭਾਵੇਂ ਤੁਸੀਂ ਪਹਿਲੀ ਵਾਰੀ ਗੱਲ ਕਰ ਰਹੇ, ਸਪੈਸ਼ਲੀ ਜਦੋਂ ਤੁਸੀਂ ਪਹਿਲੀ ਵਾਰੀ ਘਰ ਲੈਂਦੇ ਆ, ਆਪਾਂ ਨੂੰ ਇੱਦਾਂ ਹੁੰਦਾ ਕਿ ਸਾਨੂੰ ਕੋਈ ਵਧੀਆ ਇਨਸਾਨ ਟੱਕਰਨਾ ਚਾਹੀਦਾ ਮੋਰਗੇਜ ਵਾਲਾ, ਜਿਹੜਾ ਕਿ ਸਾਨੂੰ ਬਹੁਤਾ ਜ਼ਿਆਦਾ ਤੰਗ ਵੀ ਨਾ ਕਰੇ, ਵਧੀਆ ਟਰਾਂਸਪੇਰੈਂਸੀ ਵਾਲਾ ਕੰਮ ਕਰਕੇ ਦੇਵੇ, ਔਰ ਉਹ ਵੀ ਬਹੁਤ ਘੱਟ ਰੀਜ਼ਨੇਬਲ ਜਿਹੜੀ ਹੈ ਜੀ ਪ੍ਰਾਈਸਿਸ ਦੇ ਵਿੱਚ। ਔਰ ਬਿਲਕੁਲ ਜੀ, ਤੇ ਉਸ ਟਾਈਮ ਤੁਸੀਂ ਮੁਕੇਸ਼ ਚੌਹਾਨ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਸਪੈਸ਼ਲੀ ਜੇ ਤੁਹਾਡੀ ਕੋਈ ਮੰਥਲੀ ਮੋਰਗੇਜ ਪੇਮੈਂਟ ਮਿਸ ਆਊਟ ਹੋ ਚੁੱਕੀ ਹੈ, ਜਾਂ ਤੁਹਾਡੇ ਕੋਲ ਕ੍ਰੈਡਿਟ ਕਾਰਡ ਡੈਟਸ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ, ਤੇ ਬਿਲਕੁਲ ਜੀ ਮੁਕੇਸ਼ ਚੌਹਾਨ ਦੇ ਨਾਲ ਗੱਲਬਾਤ ਹੋ ਸਕਦੀ ਹੈ। ਇਹਨਾਂ ਦਾ ਨੰਬਰ 6475127000। ਔਰ ਇਸ ਟਾਈਮ ਆਪਾਂ ਜਿਹੜੇ ਜੀ ਮੁਕੇਸ਼ ਚੌਹਾਨ ਜੀ ਦੇ ਨਾਲ ਲਾਈਨ ਤੇ ਕਨੈਕਟਡ ਹਾਂ, ਸੋ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੁਕੇਸ਼ ਜੀ। ਮੈਂ ਠੀਕ ਹਾਂ, ਆਪ ਬਤਾਓ ਕੈਸੇ ਹੋ?
2: ਬੜੀਆ ਬੜੀਆ, ਮਾਤਾ ਰਾਣੀ ਦੀ ਕਿਰਪਾ ਹੈ ਜੀ। ਹੈਪੀ ਟਿਊਜ਼ਡੇ ਟੂ ਐਵਰੀਵਨ ਐਂਡ ਸਤਿ ਸ਼੍ਰੀ ਅਕਾਲ ਟੂ ਆਲ ਆਰ ਬਿਊਟੀਫੁਲ ਲਿਸਨਰਸ।
0: ਬਿਲਕੁਲ ਜੀ ਬਿਲਕੁਲ। ਅੱਛਾ ਮੁਕੇਸ਼ ਜੀ, ਅਭੀ ਤੋ ਮੈਨੇ ਬੋਲਾ ਕਿ ਠੀਕ ਹੈ, ਅਗਰ ਕਿਸੀ ਕੋ ਪਹਿਲੀ ਵਾਰੀ ਮੋਰਗੇਜ, ਸਪੈਸ਼ਲੀ ਕਿਉਂਕਿ ਬਾਤ ਹੋਤੀ ਹੈ, ਚਲੋ ਥੋੜੀ ਸੀ ਬਾਤ ਇਸ ਪੇ ਵੀ ਕਰਤੇ ਹੈ ਕਿ ਜਬ ਹਮ ਲੋਗ ਪਹਿਲੀ ਵਾਰੀ ਮੋਰਗੇਜ ਲੇਤੇ ਹੈਂ, ਵੀ ਆਰ ਜਸਟ ਲੁਕਿੰਗ ਫਾਰ ਦਾ ਰਾਈਟ ਪਰਸਨ, ਹਨਾ, ਕਿ ਕਿਸ ਕੇ ਪਾਸ ਹਮ ਲੋਗ ਜਾਏ ਜੋ ਹਮੇ ਰਾਈਟ ਗਾਈਡੈਂਸ ਦੇ ਸਕੇ, ਹਨਾ, ਜ਼ਿਆਦਾ ਹਮ ਲੋਗ ਯੂ ਨੋ ਪਰੇਸ਼ਾਨ ਨਾ ਹੋ। ਸੋ ਉਸ ਕੇ ਲਿਏ ਥੋੜਾ ਸਾ ਆਪ ਐਡਵਾਈਸ ਜ਼ਰੂਰ ਦੋ ਲਿਸਨਰਸ ਕੋ।
2: ਬਿਲਕੁਲ, ਦੇਖਿਏ ਫਸਟ ਟਾਈਮ ਹੋਮ ਬਾਇਰ ਹੈ ਜਾਂ ਇਨਵੈਸਟਮੈਂਟ ਪ੍ਰਾਪਰਟੀ ਬਾਈ ਕਰ ਰਹੇ ਹੈ, ਜਾਂ ਆਪ ਇਸ ਸਿਚੁਏਸ਼ਨ ਮੈਂ ਹੈ, ਮਲਟੀਪਲ ਪ੍ਰਾਪਰਟੀਜ਼ ਹੈ ਔਰ ਯੂ ਵਾਂਟ ਟੂ ਐਡ ਔਨ, ਜੈਸੇ ਅਭੀ ਆਜ ਕਲ ਪ੍ਰਾਪਰਟੀ ਕੇ ਪ੍ਰਾਈਸਿਸ ਬਹੁਤ ਹੀ ਕਮ ਹੈ, ਠੀਕ ਹੈ ਨਾ, ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਹੈ, ਮੇ ਬੀ 2018-19 ਕੇ ਪ੍ਰਾਈਸਿਸ ਮੈਚ ਹੋ ਰਹੇ, ਤੋ ਵੈਰ ਇਨ ਦ ਬਾਇਰਸ ਵਾਂਟਸ ਟੂ ਇਨਵੈਸਟ ਇਨ ਦ ਇਨਵੈਸਟਮੈਂਟ ਪ੍ਰਾਪਰਟੀ ਔਰ ਮੇ ਬੀ ਵਾਂਟਸ ਟੂ ਬਾਏ ਅ ਪ੍ਰਾਪਰਟੀ ਫਾਰ ਦੇਅਰ ਚਿਲਡਰਨ। ਦੇਖਿਏ ਕੁਆਲੀਫਿਕੇਸ਼ਨ ਇਜ ਇਕੁਅਲੀ ਵੈਰੀ ਵੈਰੀ ਇੰਪੋਰਟੈਂਟ, ਇਟਸ ਨਾਟ ਲਾਈਕ ਬਿਫੋਰ ਕਿ ਆਪਣੇ ਜੋ ਹੈ ਆਜ ਜੋ ਹੈ ਆਜ ਚੱਕ ਲਿਤਾ ਹੈ ਘਰ ਔਰ ਕਲੋਜ਼ਿੰਗ ਹੋ ਜਾਏਗੀ ਕੱਲ, ਰਾਈਟ? ਤੋ ਐਸਾ ਵਾਲਾ ਨਹੀਂ ਹੈ, ਯੂ ਸ਼ੁਡ ਬੀ ਵੈਰੀ ਵੈਲ ਪ੍ਰੀਪੇਅਰਡ। ਸਭ ਇੰਪੋਰਟੈਂਟ ਬਾਤ ਹੈ ਕਿ ਆਪਣੀ ਪ੍ਰੀ ਕੁਆਲੀਫਿਕੇਸ਼ਨ ਚੈੱਕ ਕਰਵਾਏ ਬੇਸਡ ਔਨ ਇਨਕਮ ਐਂਡ ਕ੍ਰੈਡਿਟ ਐਂਡ ਯੋਰ ਅਫੋਰਡੇਬਿਲਿਟੀ। ਫਿਊਚਰ ਵੀ ਪਲਾਨਸ ਪਤਾ ਹੋਣਾ ਚਾਹੀਏ, ਬੱਚੇ ਸਟੱਡੀਜ਼ ਹਾਇਰ ਸਟੱਡੀਜ਼ ਕੇ ਲਈ ਜਾ ਰਹੇ ਹੈ, ਇਗਜ਼ਾਮਪਲ ਹੈ, ਜਾਂ ਵੈਡਿੰਗ ਕੇ ਆਪਕੀ ਅਰੇਂਜਮੈਂਟ ਹੈ, ਆਪਕੋ ਐਮਰਜੈਂਸੀ ਫੰਡਸ ਵੀ ਪਤਾ ਹੋਣਾ ਚਾਹੀਏ ਅਗਲੇ ਇੱਕ ਦੋ ਸਾਲ ਕੇ ਲਈ, ਸਾਥ ਸਾਥ ਆਪਕੀ ਫਾਈਨੈਂਸ਼ੀਅਲ ਪਲਾਨਿੰਗ ਪਤਾ ਹੋਣੀ ਚਾਹੀਏ ਕਿ ਆਪਕੋ ਜੋ ਹੈ ਕਲੋਜ਼ਿੰਗ ਕੇ ਲਈ ਕਿਤਨੇ ਫੰਡਸ ਰਿਕੁਆਇਰਡ ਹੈ, ਪਰਚੇਸ ਕੇ ਲਈ ਕਿਤਨੇ ਚਾਹੀਏ, $2,00,000 ਘਰ ਸੇ ਆ ਰਹੇ ਹੈ, ਬਿਜ਼ਨਸ ਸੇ ਆ ਰਹੇ ਹੈ, ਰੀਫਾਈਨੈਂਸਿੰਗ ਸੇ ਆ ਰਹੇ ਹੈ, ਆਪਕਾ ਕ੍ਰੈਡਿਟ ਦੇਖਣਾ ਚਾਹੀਏ, ਇਨਕਮ ਅਭੀ ਕੈਸੀ ਹੈ, ਫੁੱਲ ਟਾਈਮ ਹੈ, ਪਾਰਟ ਟਾਈਮ ਹੈ, ਜਾਂ ਆਪਕੇ ਪਾਸ ਇੱਕ ਬਿਜ਼ਨਸ ਹੈ ਜਹਾਂ ਪਰ ਆਪ ਜੋ ਹੈ ਅਭੀ ਪ੍ਰੋਬਲਮ ਚੱਲ ਰਹੀ ਹੈ, ਕ੍ਰਾਈਸਿਸ ਚੱਲ ਰਿਹਾ, ਬਟ ਆਪਕੇ ਪਾਸ ਇੱਕ ਪਲਾਨ ਹੈ, ਆਪਕੇ ਪਾਸ ਯੂ ਵਾਂਟਸ ਟੂ ਬਾਏ। ਸਿਚੁਏਸ਼ਨ ਕੁਛ ਵੀ ਹੋ ਸਕਤੀ ਹੈ, ਇਟਸ ਆਲਵੇਸ ਬੈਟਰ ਟੂ ਰੀਚ ਆਊਟ ਟੂ ਦ ਪ੍ਰੋਫੈਸ਼ਨਲ ਲਾਈਕ ਮਾਈ ਸੈਲਫ, ਤੋ ਆਪਣੀ ਪ੍ਰੀ ਕੁਆਲੀਫਿਕੇਸ਼ਨ ਚੈੱਕ ਕਰਾਏ, ਆਈ ਕੈਨ ਹੈਲਪ ਯੂ ਟੂ ਗਿਵ ਯੂ ਦ ਪ੍ਰੀ ਅਪਰੂਵਲ ਲੈਟਰ। ਅਗਰ ਆਪਕੋ ਜੋ ਹੈ ਕੋਈ ਵੀ ਐਸੀ ਸਿਚੁਏਸ਼ਨ ਲੱਗ ਰਹੀ ਹੈ ਜਹਾਂ ਪੇ ਬਹੁਤ ਹੀ ਟਾਈਟ ਸਿਚੁਏਸ਼ਨ ਹੈ, ਆਈ ਕੈਨ ਹੈਲਪ ਯੂ ਕਿਸ ਤਰ੍ਹਾਂ ਸੇ ਆਪਣੇ ਆਪ ਇੱਕ ਔਰ ਪ੍ਰੋਪਰਟੀ ਐਡ ਔਨ ਕਰ ਸਕਤੇ ਹੋ, ਜਾਂ ਕਿਆ ਵਾਟ ਇਜ਼ ਐਗਜੈਕਟਲੀ ਡਾਲਰ ਵੈਲਿਊ, ਹਾਫ ਅ ਮਿਲੀਅਨ ਕਾ ਲੈ ਸਕਤੇ ਹੋ ਜਾਂ ਮਿਲੀਅਨ ਕਾ ਲੈ ਸਕਤੇ ਹੋ, ਰਾਈਟ? ਔਰ ਕਿਆ ਆਪਕੋ ਉਸਮੇ ਰੇਟ ਆਫ ਇੰਟਰਸਟ ਕਿਆ ਪੜੇਗਾ, ਮੰਥਲੀ ਪੇਮੈਂਟ ਕਿਆ ਪੜੇਗੀ, ਇਹ ਸਾਰੀ ਚੀਜ਼ਾਂ ਵਿਲ ਬੀ ਇੰਕਲੂਡਿਡ ਐਵਰੀਥਿੰਗ ਔਨ ਦ ਲੈਟਰ। ਬਟ ਸਭ ਤੋਂ ਇੰਪੋਰਟੈਂਟ ਬਾਤ ਹੈ ਗੱਲਾਂ ਗੱਲਾਂ ਕਰੇ, ਮੁਝਸੇ ਇਨਫੋਰਮੇਸ਼ਨ ਲੇ ਐਂਡ ਫਿਕਸ ਐਨ ਅਪੋਇੰਟਮੈਂਟ ਵਿਦ ਮੀ। ਆਈ ਐਮ ਇਨ ਮਿਸਿਸ ਆਗਾ, ਠੀਕ ਹੈ, ਮਿਸਿਸ ਆਗਾ ਰੋਡ ਡੈਰੀ ਤੇ, ਤੋ ਮੁਝਸੇ ਆਪ ਬਾਤ ਵੀ ਕਰ ਸਕਤੇ ਹੈਂ, ਕਾਲ ਟੈਕਸ ਕਰੇ। ਔਰ ਸਾਥ ਸਾਥ ਕਿਰਨ ਜੀ ਇੱਕ ਚੀਜ਼ ਔਰ ਇੰਪੋਰਟੈਂਟ ਬਤਾਨਾ ਚਾਹੂਗਾ, ਕਾਫੀ ਹੋਮ ਓਨਰ ਜੋ ਹੈ ਐਮਰਜੈਂਸੀ ਫੰਡਸ ਲੁਕ ਦੇ ਆਰ ਲੁਕ ਫਾਰਵਰਡ ਐਟ ਦਿਸ ਪੁਆਇੰਟ। ਦੇਖੇ ਸਮਰ ਇਜ ਓਵਰ ਨਾਓ, ਬੈਕ ਟੂ ਵਰਕ, ਬੈਕ ਟੂ ਸਕੂਲ, सिचुएशन ऐसी है, काफी क्रेडिट कार्ड बिल्स पाइल्ड अप हो चुके हैं, काफी जो है चीजें जो है वो आगे पीछे हो गई हैं, तो उस चक्कर में अगर कोई होम ओनर नो अगर इमरजेंसी फंड जो है पह चाहिए तो वो कैसे मिलेंगे, उनको कैसे निकाल सकते हैं। देखिए सेकंड मॉर्गेज की अगर बात करें तो सेकंड मॉर्गेज हमेशा 10-12% पे रेट पड़ता है, ठीक है, ऐसा ही है ना, और लैंडिंग फी भी है, ब्रोकर फी है, लॉयर की फी है, अप्रेजल है। तो किरण जी एक बहुत ही बढ़िया न्यूज लेके आए हो हमारे सारे लिसनर्स के लिए, तो स्टार्टिंग रेट फॉर द सेकंड फाइनेंसिंग इज 6.99%, राइट, 6.8 इज अप टू 75% लोन टू वैल्यू। अगर आपके घर में एक्विटी है अप टू 75%, आपको 1-2 लाख चकने हैं जी, तो 6.99 इज अ वेरी रीजनेबल रेट यू विल नॉट फाइंड इन द प्राइवेट फाइनेंसिंग। इसके अलावा आपको मजे की बात यह कि अप्रेजल, यू डोंट नीड टू गो फॉर अप्रेजल, डोंट नीड टू डू द अप्रेजल, अप्रेजल कॉस्ट की सेविंग है, लॉयर की फी भी तुम्हें नहीं पे करनी है जी। ये सारी जो फी है विल बी पेड फ्रॉम द लैंडर इटसेल्फ, सो यू डोंट नीड टू पे, पहली बात हो गई। दूसरी बात है यू कैन टेक दिस प्रोडक्ट फॉर 1 ईयर 2 ईयर 3 ईयर, ले सकते हो, चख सकते हो, और अपने जो भी फाइनेंशियल्स हैं, अपने बच्चों के स्टडीज के लिए, वेडिंग के लिए, बेसमेंट बनानी है, या आपको कोई इमरजेंसी फंड चाहिए उसके लिए, अपनी क्लोजिंग आने वाली है उसके लिए चाहिए, एक नई प्रॉपर्टी बाय करनी है इस फंड से, तो वो भी पॉसिबल है। सबसे इम्पोर्टेंट बात है नो अप्रेजल कॉस्ट, नो लॉयर फी, और यू कैन गेट दिस फंड किरण जी, यू वॉन्ट बिलीव हाउ मेनी डेज, विद इन सेवन डेज यू कैन गेट दिस फंड। सो दिस इज मुकेश चौहान, मॉर्गेज ब्रोकर, यू कैन कॉन्टेक्ट मी एट 6475127000, 6475127000।
0: बिल्कुल, तुसी मुकेश चौहान दे नाल गलबात कर सकते हैं 6475127000। ओके मुकेश जी, अब हम लोग बात करते हैं कि स्पेशली जो ट्रकिंग इंडस्ट्री है या कोई और जो बिजनेसेस हैं उनको फाइनेंसिंग की जो है काफी प्रॉब्लम आ रही है आजकल, सो आप क्या अल्टरनेटिव ऑप्शन उन्हें देते हो और कैसे आप उनकी जो है हेल्प कर सकते हो?
2: डेफिनेटली देखिए, कुछ इंडस्ट्री इज राइट नाउ इन अ रेड जोन। ट्रकिंग इंडस्ट्री की बात करें, इमिग्रेशन बिजनेस हो गया आपका, कंस्ट्रक्शन बिजनेस हो गया, राइट, रेस्टोरेंट बिजनेस है, सो स्पेशली इफ यू गो टू द बैंक, इट इज नाउ इट इज वेरी टफ टू गेट द फाइनेंसिंग, स्पेशली ट्रकिंग इंडस्ट्री। बट आई वॉन्ट टू गिव यू गुड न्यूज के इट्स नॉट बैंक, इज नॉट ओनली द ऑप्शन, बैंक के अलावा भी लैंडर्स हैं जिसको हम ऑल्टरनेटिव लैंडिंग बोलते हैं, बी लैंडर्स हैं, अदर्स लैंडर्स हैं जिनके थ्रू आपकी मॉर्गेज रीफाइनेंसिंग हो सकती है। आपके पैसे, आपके पहे, आपके जो इक्विटी है 2-4 लाख-5 लाख डॉलर आप निकालना चाहते हो इन द फॉर्म ऑफ रीफाइनेंसिंग, इन द फॉर्म ऑफ लाइन ऑफ क्रेडिट, तो प्रॉब्लम ये है कि जिनके पास 2 मिलियन भी पड़े हैं बिजनेस अकाउंट में, द बैंक इज नॉट गिविंग मच लिवरेज टू दोज बिजनेस ओनर। तो वहां पर अगर घर से निकालने पे हैं तो ये थ्रू रीफाइनेंसिंग से भी निकाल सकते हैं, थ्रू लाइन ऑफ क्रेडिट से भी निकाल सकते हैं, और स्पेशली अगर लो क्रेडिट है, बैड क्रेडिट है, जहां पे आपको दिक्कत आ रही है बैंक को एक्सप्लेनेशन में, पेपर पे पहे आंदे है मगर पेपर पे इतनी इनकम नहीं दिखाते हो आप बिकॉज ऑफ हाई एक्सपेंसेस, आई हैव अ सॉल्यूशन फॉर अ बिजनेस पीपल। तो बिजनेस लोन और वर्किंग कैपिटल के लिए भी आपकी कोई रिक्वायरमेंट है, यू कैन कॉन्टैक्ट मी, आई एम अवेलेबल इन मिसिसागा मंडे टू फ्राइडे फ्रॉम मॉर्निंग 10 to 6 PM। दिस इज मुकेश चौहान, मॉर्गेज ब्रोकर फॉर मॉर्गेज डिलीजन। नंबर टू कॉन्टैक्ट मी इज 6475127000, 6475127000।
0: बहुत बहुत शुक्रिया मुकेश जी। सो बिल्कुल जी, मुकेश जी दे नाल गलबात हो सकती है 6475127000। थैंक यू सो मच मुकेश जी।
2: थैंक यू किरण जी, थैंक यू,
0: नो प्रॉब्लम जी, थैंक यू।

0: ਜੰਕਸ਼ਨ ਤੇ।
1: ਉਹ ਕਿਹੜੇ ਜੰਕਸ਼ਨ ਤੇ?
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 6474294040। ਇੱਕਾ ਜੰਕਸ਼ਨ ਬ੍ਰੈਂਪਟਨ।
3: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
4: ਮੇਰੇ ਪਾਸ ਬਿਲਡਿੰਗਾਂ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ
3: ਸਾਡੇ ਕੋਲ। ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
5: ਚੱਲ ਕੇ ਰਹੇ ਆਪਰ
3: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
6: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ। ਹੋਰ ਕੋਈ ਸੇਵਾ?
7: ਇੱਕ ਲਾਈਫ ਹੈ ਜਿਸੇ ਲਵ ਹੈ,
8: ਯੇ ਕਹਤੇ ਮੁਝਸੇ ਸਭ ਹੈ,
9: ਪਰ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤੇ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਸ਼ੌਪ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956-905-458-5956।
4: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नायग्रा फॉल्स, कॉल 905-358-0864
4: 905-358-0864 Dhaba on the Falls।
6: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607 647-822-9607
7: ਬਿਲਕੁਲ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਔਰ ਕੁਛ ਕਮੈਂਟ ਹੋਰ ਜਿਹੜੇ ਜੀ ਸਟੂਡੀਓ ਦੀ ਘੜੀ ਮੁਤਾਬਿਕ ਰਹਿ ਗਏ ਨੇ ਸਾਡੇ ਕੋਲ। ਸੋ ਆਪਾਂ ਜਿਹੜੇ ਜੀ ਮੋਨਾ ਜੀ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਜੀ ਹੋਰ ਕਰਦੇ ਹਾਂ। ਸੋ ਮੋਨਾ ਜੀ, ਜਿੱਥੇ ਕਿ ਆਪਾਂ ਅੱਜ ਕਾਫੀ ਇੰਪੋਰਟੈਂਟ ਟੋਪਿਕਸ ਨੂੰ ਕਵਰ ਕੀਤਾ, ਅਵੇਅਰਨੈਸ ਦਿੱਤੀ ਸਾਡੇ ਲਿਸਨਰਸ ਨੂੰ, ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਸਪੈਸ਼ਲੀ ਜੇ ਸਾਡੇ ਪੇਰੈਂਟਸ ਇੱਥੇ ਆਉਂਦੇ ਆ, ਕਿਉਂਕਿ ਆਪਾਂ ਨੂੰ ਵੀ ਚਾਅ ਹੁੰਦਾ ਆ। ਇੱਕ ਆਪਾਂ ਉਹਨਾਂ ਨੂੰ ਸਮਰ ਟਾਈਮ ਬੁਲਾਈਦਾ, ਇੱਕ ਵਾਰ ਇੱਦਾਂ ਹੁੰਦਾ ਕਿ ਠੀਕ ਆਪਾਂ ਵਿੰਟਰਸ ਦੇ ਵਿੱਚ ਵੀ ਬੁਲਾ ਲਈਏ, ਹੈ ਨਾ। ਸੋ ਮੈਨੂੰ ਤੁਸੀਂ ਦੱਸੋ ਕਿ ਜੇ ਕੋਈ ਇੱਥੇ ਆ ਰਿਹਾ ਹੈ ਨਾ, ਉਹਨਾਂ ਨੇ ਇੰਸ਼ੋਰੈਂਸ ਕਰਾਉਣੀ ਆ, ਉਹ ਤੁਹਾਡੇ ਨਾਲ ਕਿੱਦਾਂ ਗੱਲਬਾਤ ਕਰ ਸਕਦੇ ਨੇ ਔਰ ਕਿੱਦਾਂ ਬੈਟਰ ਆਪਸ਼ਨਸ ਤੁਸੀਂ ਉਹਨਾਂ ਨੂੰ ਅਵੇਲੇਬਲ ਕਰਵਾ ਸਕਦੇ ਹੋ?
8: ਬਿਲਕੁਲ ਕਿਰਨ, ਕਾਫੀ ਵਾਰ ਹੁੰਦਾ ਕਿਉਂਕਿ ਹੁਣ ਆਉਂਦੇ ਟਾਈਮ ਦੇ ਵਿੱਚ ਜਿਵੇਂ ਕਿ ਫੈਸਟੀਵਲ ਸੀਜ਼ਨ ਆ ਰਿਹਾ ਹੈਗਾ, ਵੈਡਿੰਗਸ ਬਹੁਤ ਚੱਲ ਰਹੀਆਂ ਹੁੰਦੀਆਂ ਨੇ, ਬਹੁਤ ਸਾਰੀ ਫੈਮਿਲੀਜ਼ ਦੇ ਵਿੱਚ ਹੁੰਦਾ ਕਿ ਪੇਰੈਂਟਸ, ਗ੍ਰੈਂਡ ਪੇਰੈਂਟਸ ਇੱਥੇ ਆਉਣ, ਡਿਪੈਂਡਿੰਗ ਅਪੋਨ ਚਾਹੇ ਸੁਪਰ ਵੀਜ਼ਾ ਤੇ ਆ ਰਹੇ, ਨੋ ਮੈਟਰ ਸੁਪਰ ਵੀਜ਼ਾ ਲਈ ਤਾਂ ਆਪਾਂ ਨੂੰ ਪਤਾ ਕਿ ਮੈਂਡੇਟਰੀ ਹੁੰਦੀ ਹੈ ਇੰਸ਼ੋਰੈਂਸ, ਮੋਸਟ ਆਫ ਦਾ ਟਾਈਮ ਏਅਰਪੋਰਟ ਦੇ ਉੱਤੇ ਵੀ ਚੈੱਕ ਹੋ ਜਾਂਦੀ ਹੈਗੀ ਹੈ, ਤਾਂ ਉਹਦੇ ਲਈ ਤਾਂ ਇਹੀ ਬੈਟਰ ਰਹਿੰਦਾ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਜ਼ਰੂਰ ਕਰਵਾਈਏ ਤੇ ਉਹਨਾਂ ਨੂੰ ਇੱਕ ਪ੍ਰਿੰਟ ਆਊਟ ਜ਼ਰੂਰ ਦੇਈਏ ਕਿ ਉਹਨਾਂ ਦੇ ਕੋਲ ਹੈਂਡੀ ਹੋਵੇ ਪਾਲਿਸੀ, ਤਾਂ ਕਿ ਜਦੋਂ ਏਅਰਪੋਰਟ ਤੇ ਚੈੱਕ ਹੁੰਦੀ ਹੈ ਤਾਂ ਉਹ ਸ਼ੋਅ ਕਰ ਸਕਣ ਉੱਥੇ ਪਾਲਿਸੀ ਨੂੰ। ਦੂਜੀ ਚੀਜ਼ ਇਹ ਹੈ ਕਿ ਜਦੋਂ ਵਿਜ਼ਿਟਰ ਵੀਜ਼ਾ ਤੇ ਆਉਂਦੇ ਆ, ਡੈਫੀਨੇਟਲੀ ਪ੍ਰੂਫ ਤਾਂ ਨਹੀਂ ਚਾਹੀਦਾ ਹੁੰਦਾ ਏਅਰਪੋਰਟ ਦੇ ਉੱਤੇ, ਪਰ ਇੱਕ ਤੁਹਾਡੇ ਆਪਣੀ ਸੈਟਿਸਫੈਕਸ਼ਨ ਦੇ ਲਈ, ਆਪਣੀ ਪ੍ਰੋਟੈਕਸ਼ਨ ਦੇ ਲਈ ਇੰਸ਼ੋਰੈਂਸ ਜ਼ਰੂਰ ਚਾਹੀਦੀ ਹੈਗੀ ਹੈ, ਕਿਉਂਕਿ ਜਿੱਥੇ ਇੰਨੀ ਹਜ਼ਾਰਾਂ ਡਾਲਰ ਦੀ ਆਪਾਂ ਕਦੇ ਏਅਰ ਟਿਕਟਸ ਲੈ ਰਹੇ ਹੁੰਦੇ ਹਾਂ, ਉਹਨਾਂ ਨੂੰ ਘੁੰਮਣ ਫਿਰਨ ਦੀ ਪਲੈਨਿੰਗ ਕਰ ਰਹੇ ਹੁੰਦੇ ਹਾਂ, ਪਰ ਨਾਲ ਦੇ ਨਾਲ ਹੀ ਇੰਸ਼ੋਰੈਂਸ ਕਰਵਾ ਕੇ ਐਟਲੀਸਟ ਉਹਨਾਂ ਨੂੰ ਪ੍ਰੋਟੈਕਟ ਜ਼ਰੂਰ ਕਰੀਏ, ਕਿਉਂਕਿ ਅਸੀਂ ਬਹੁਤ ਵਾਰ ਇਸ ਤਰੀਕੇ ਦਾ ਦੇਖਦੇ ਹਾਂ ਕਿ ਜਾਣੇ ਅਣਜਾਣੇ ਕਈ ਵਾਰ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ ਕਿ ਪਰਸਨ ਸੋਚਦੇ ਹਾਂ ਕਿ ਜਦੋਂ ਇੱਥੇ ਪਰਸਨ ਆਜੂਗਾ, ਕੋਈ ਵਿਜ਼ਿਟਰ ਆਜੂਗੇ, ਉਸ ਤੋਂ ਬਾਅਦ ਅਸੀਂ ਪਾਲਿਸੀ ਕਰਵਾ ਲਾਂਗੇ। ਇਨ ਦਾ ਮੇਨ ਟਾਈਮ ਕੋਈ ਵੀ ਹੈਲਥ ਦੇ ਵਿੱਚ ਚੇਂਜਿਸ ਆ ਗਈਆਂ, ਕੋਈ ਇੰਜਰੀ ਹੋ ਗਈ ਹੈਗੀ ਹੈ, ਕੋਈ ਸਲਿਪ ਐਂਡ ਫਾਲ ਹੋ ਗਏ ਹੈ, ਤਾਂ ਉਸ ਟਾਈਮ ਤੇ ਫਿਰ ਓਬਵੀਅਸਲੀ ਹੈ ਕਿ ਉਹਨਾਂ ਨੂੰ ਇੰਪੋਸੀਬਲ ਹੋ ਜਾਂਦੀ ਹੈ ਪਾਲਿਸੀ ਮਿਲਣ ਦੇ ਵਿੱਚ। ਐਂਡ ਬਹੁਤ ਵਾਰ ਮੈਂ ਇੱਦਾਂ ਦੀ ਵੀ ਸਿਚੁਏਸ਼ਨ ਦੇਖੀ ਹੈ ਕਿ ਐਂਡਿੰਗ ਅਪ ਲੱਖਾਂ ਡਾਲਰਸ ਦੇ ਕਲੇਮਸ ਉਹਨਾਂ ਨੂੰ ਆਪਣੀ ਪਾਕਿਟ ਵਿੱਚੋਂ ਦੇਣੇ ਪੈਂਦੇ ਜੇ ਉਹਨਾਂ ਨੇ ਇੰਸ਼ੋਰੈਂਸ ਨਹੀਂ ਕਰਵਾਈ ਹੁੰਦੀ। ਸੋ ਇਸੇ ਕਰਕੇ ਬਾਰ ਬਾਰ ਅਵੇਅਰਨੈਸ ਦੇ ਲਈ ਅਸੀਂ ਮੈਸੇਜ ਜ਼ਰੂਰ ਕਨਵੇ ਕਰਨਾ ਚਾਹੁੰਦੇ ਹੁੰਦੇ ਹਾਂ, ਨੋ ਮੈਟਰ ਕਿਸ ਵੀਜ਼ਾ ਤੇ ਆ ਰਹੇ ਨੇ, ਵਿਜ਼ਿਟਰ ਵੀਜ਼ਾ ਤੇ ਨੇ, ਸੁਪਰ ਵੀਜ਼ਾ ਤੇ ਨੇ, ਮੇਕ ਸ਼ੋਰ ਕਰੋ ਉਹਨਾਂ ਦੇ ਆਉਣ ਤੋਂ ਪਹਿਲਾਂ ਪੋਲਿਸੀ ਜ਼ਰੂਰ ਕਰਵਾਓ। ਇੱਕ ਚੀਜ਼ ਦਾ ਕੁਐਸਚਨ ਜ਼ਰੂਰ ਆਉਂਦਾ ਹੈ, ਅੱਜ ਵੀ ਮੈਂ ਕਿਸੇ ਕਲਾਇੰਟ ਨਾਲ ਗੱਲ ਕਰ ਰਹੀ ਸੀ ਜਿਨ੍ਹਾਂ ਦੀ ਪੋਲਿਸੀ ਕਰ ਰਹੀ ਸੀ ਕਿ ਉਹਨਾਂ ਨੇ ਆਉਣਾ ਹਜੇ ਦੋ ਦਿਨਾਂ ਬਾਅਦ ਆ, ਉਹਨਾਂ ਨੂੰ ਲੱਗਿਆ ਕਿ ਕਹਿੰਦੇ ਕਿ ਪੋਲਿਸੀ ਸ਼ੁਰੂ ਕਦੋਂ ਹੋਏਗੀ। ਡੈਫੀਨੇਟਲੀ ਪੋਲਿਸੀ ਦੀ ਜਦੋਂ ਇਫੈਕਟਿਵ ਡੇਟ, ਜਦੋਂ ਜਿਹੜੀ ਵੀ ਆਪਾਂ ਰੱਖਦੇ ਹਾਂ ਜਿਸ ਦਿਨ ਉਹਨਾਂ ਨੇ ਟਰੈਵਲ ਕਰਨਾ, ਤਾਂ ਉਹੀ ਡੇਟ ਤੋਂ ਉਹ ਪੋਲਿਸੀ ਸ਼ੁਰੂ ਹੁੰਦੀਆਂ ਨੇ। ਤੁਹਾਨੂੰ ਕੋਈ ਵੀ ਐਕਸਟਰਾ ਚਾਰਜ ਨਹੀਂ ਹੁੰਦਾ ਹੈਗਾ, ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਖੁਦ ਵੀ ਅਪਲਾਈਡ ਸਟੇਟਸ ਤੇ ਹੈਗੇ ਹੋ, ਇਸ ਟਾਈਮ ਹੈਲਥ ਕਾਰਡ ਵੈਲਿਡ ਨਹੀਂ ਹੈ, ਮੇਕ ਸ਼ੋਰ ਕਰੋ ਪਰਸਨਲ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕਾਲ ਕਰ ਸਕਦੇ ਹੋ ਜੀ 416-5091-509। ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਖੁਦ ਅਪਲਾਈਡ ਸਟੇਟਸ ਤੇ ਪਰਸਨਲ ਇੰਸ਼ੋਰੈਂਸ ਚਾਹੀਦੀ ਹੈ, ਜਾਂ ਫਿਰ ਕੋਈ ਵੀ ਆਪਣੇ ਪਰਸਨ ਜਿਹੜੇ ਜਿਨ੍ਹਾਂ ਦੀ ਕਾਰਪੋਰੇਸ਼ਨ ਹੈਗੀਆਂ, ਕਾਰਪੋਰੇਟ ਓਨਡ ਪੋਲਿਸੀਜ਼ ਚਾਹੁੰਦੇ ਹੋ, ਪਾਰਟਨਰਸ਼ਿਪ ਦੇ ਵਿੱਚ ਬਿਜ਼ਨਸ ਕਰ ਰਹੇ ਹੋ, ਬਾਈ ਸੈਲ ਐਗਰੀਮੈਂਟ ਦੀ ਜ਼ਰੂਰਤ ਹੈਗੀ ਹੈ, ਕੀ ਪਰਸਨ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ, ਜਾਂ ਫਿਰ ਕੋਈ ਵੀ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਦੀ ਗੱਲ ਕਰੀਏ, ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ ਦੀ ਗੱਲ ਕਰੀਏ। ਖਾਸ ਕਰ ਮੈਂ ਕਹੂੰਗੀ ਕਿ ਜਿਹੜੀਆਂ ਵੀ ਕਾਰਪੋਰੇਸ਼ਨਸ ਕੰਪਨੀਜ਼ ਦੇ ਵਿੱਚ ਕੋਈ ਵੀ ਪਰਸਨ ਕੰਟਰੈਕਟ ਬੇਸ ਤੇ ਤੁਹਾਡੇ ਨਾਲ ਕੰਮ ਕਰ ਰਹੇ ਹੈਗੇ ਆ, ਨੋ ਮੈਟਰ WSIB ਦੀ ਕਵਰੇਜ ਹੈਗੀ ਹੈ ਜਾਂ ਨਹੀਂ ਹੈਗੀ ਆ, ਡਿਸੇਬਿਲਟੀ ਇੰਸ਼ੋਰੈਂਸ ਲੈ ਕੇ ਉਹਨਾਂ ਨੂੰ ਤਾਂ ਤੁਸੀਂ ਪ੍ਰੋਟੈਕਟ ਕਰੋਗੇ ਹੀ ਕਰੋਗੇ, ਨਾਲ ਦੇ ਨਾਲ ਆਪਣੇ ਆਪ ਨੂੰ ਵੀ ਪ੍ਰੋਟੈਕਟ ਕਰੋਗੇ, ਕਿਉਂਕਿ ਕੱਲ੍ਹ ਨੂੰ ਜੇ ਕੋਈ ਵੀ ਪਰਸਨ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਕੰਮ 'ਤੇ ਜਾਂ ਕੰਮ ਕਰਦੇ ਹੋਏ, ਤਾਂ ਉਸ ਟਾਈਮ 'ਤੇ ਇੰਸਟੈਡ ਕਿ ਉਹ WSIB ਨੂੰ ਕਲੇਮ ਕਰਨ ਦੀ ਬਜਾਏ ਤੁਹਾਡੇ ਡਿਸੇਬਿਲਟੀ ਇੰਸ਼ੋਰੈਂਸ 'ਤੇ ਜਾਂਦਾ ਹੈ, ਜਿਹਦੇ ਨਾਲ ਕਿ ਤੁਹਾਡੇ 'ਤੇ ਕੋਈ ਕੰਪਨੀ ਦੇ ਉੱਤੇ ਇੰਪੈਕਟ ਨਹੀਂ ਪੈਂਦਾ ਹੈਗਾ, ਕੋਈ ਲਾਇਬਿਲਟੀ ਨਹੀਂ ਆਉਂਦੀ ਹੈਗੀ ਕੰਪਨੀ ਦੇ ਉੱਤੇ। ਸੋ ਤੁਹਾਨੂੰ ਕੋਈ ਵੀ ਇਸ ਤਰੀਕੇ ਦੀਆਂ ਡਿਸਕਸ਼ਨਸ ਕਰਨੀਆਂ ਹੋਣ ਤਾਂ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ 416-5091509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110, ਜਾਂ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਲਾਇਸੈਂਸ ਲੈ ਕੇ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਜਾਂ ਫਿਰ ਆਲਰੇਡੀ ਲਾਇਸੈਂਸਡ ਹੈਗੇ ਹੋ, ਜਿੱਥੇ ਹੈਗੇ ਹੋ ਉੱਥੇ ਸਪੋਰਟ ਨਹੀਂ ਮਿਲ ਪਾਈ, ਜ਼ਰੂਰ ਤੁਸੀਂ ਬੈਟਰ ਇਨਵਾਇਰਮੈਂਟ ਦੇ ਵਿੱਚ ਕੰਮ ਕਰਨ ਲਈ, ਪ੍ਰੋਫੈਸ਼ਨਲ ਵੇ ਦੇ ਵਿੱਚ ਕੰਮ ਕਰਨ ਲਈ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ ਜੀ 416-5091509।
7: ਬਿਲਕੁਲ ਜੀ, ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 416-5091509। ਥੈਂਕ ਯੂ ਸੋ ਮਚ ਮੋਨਾ ਜੀ,
8: ਥੈਂਕ ਯੂ।
7: ਬਿਲਕੁਲ ਜੀ, ਸੋ ਆਪਾਂ ਜਿਹੜੀ ਹੈ ਜੀ ਅਗਲੇ ਹਫ਼ਤੇ ਦੁਬਾਰਾ ਮੋਨਾ ਜੀ ਦੇ ਨਾਲ ਗੱਲਬਾਤ ਕਰਾਂਗੇ, ਔਰ ਜ਼ਰੂਰੀ ਜੋ ਜੋ ਇੰਪੋਰਟੈਂਟ ਅਵੇਅਰਨੈਸ ਇੰਸ਼ੋਰੈਂਸ ਫੀਲਡ ਦੇ ਵਿੱਚ ਹੁੰਦੀ ਆ ਤੇ ਬਿਲਕੁਲ ਉਹਦੀ ਸੂਚਨਾ ਦਿੰਦੇ ਰਹਾਂਗੇ। ਔਰ ਹੁਣ ਟਾਈਮ ਜਿਹੜਾ ਜੀ ਹੋਰ ਇਜਾਜ਼ਤ ਨਹੀਂ ਦਿੰਦਾ, ਸੋ ਆਪਾਂ ਇੱਕ ਪਿਆਰੇ ਜਿਹੇ ਗੀਤ ਨੇ ਪ੍ਰੋਗਰਾਮ ਨੂੰ ਜਿਹੜਾ ਜੀ ਐਂਡ ਕਰਦੇ ਹਾਂ, ਤੇ ਕੱਲ ਨੂੰ ਜਿਹੜਾ ਜੀ ਦੁਬਾਰਾ ਮਿਲਾਂਗੇ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਇੱਕ ਵਧੀਆ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਤੁਸੀਂ ਸਾਰੇ ਆਪਣਾ ਰੱਖੋ ਜੀ ਧਿਆਨ ਤੇ ਸਤਿ ਸ਼੍ਰੀ ਅਕਾਲ।

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਪ।

ਬਹੁਤ ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਸਾਰਿਆਂ ਦੇ ਨਾਲ। ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਹਲ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰੇਡੀਓ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਆ। ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਸਹੀ 3 ਵਜੇ ਤੱਕ। ਅੱਜ ਦੇ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਵੇਗਾ, ਸਪੋਂਸਰ ਬਾਰੇ ਜਾਣਕਾਰੀ ਦਿੱਤੀ ਜਾਏਗੀ। ਜਿੱਥੇ ਅੱਜ ਸਾਡਾ ਪ੍ਰੋਗਰਾਮ ਲਾਈਵ ਔਨ ਲੋਕੇਸ਼ਨ ਹੋਏਗਾ ਜੂਨੀ ਗਲੋਬਲ ਤੋਂ, ਉੱਥੇ ਨਾਗਪਾਲ ਜੀ ਨਾਲ ਤੁਹਾਡੀ ਗੱਲਬਾਤ ਹੋਏਗੀ ਕਿ ਕਿੱਦਾਂ ਕਿੱਦਾਂ ਦੇ ਜਿਹੜੇ ਗੌਰਮੈਂਟ ਦੇ ਜਿਹੜੇ ਚੱਲ ਰਹੀ ਹੈਗੀ ਲੋਨ ਦੇ ਪ੍ਰਕਿਰਿਆ, ਮਤਲਬ ਐਜੂਕੇਸ਼ਨ ਲੋਨ ਬਾਰੇ ਕੀ ਗੱਲਾਂ ਬਾਤਾਂ ਨੇਗੀਆਂ, ਕੀ ਉਹਦੇ ਵਿੱਚ ਨਵੀਂ ਅਪਡੇਟਸ ਆਈਆਂ ਨੇਗੀਆਂ, ਕਿਹੜੇ ਕਿਹੜੇ ਬੰਦੇ ਐਲੀਜੀਬਲ ਨੇਗੇ, ਕਿੰਨੀ ਕਿੰਨੀ ਸਾਨੂੰ ਲੋਨ ਮਿਲ ਸਕਦਾ ਗਾ, ਕਦੋਂ ਉਹ ਵਾਪਸ ਕਰਨਾ ਗਾ, ਕਿੰਨਾ ਉਹਦੇ ਉੱਪਰ ਵਿਆਜ ਇੰਟਰਸਟ ਪਏਗਾ ਸਾਨੂੰ, ਇਹ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂਗੇ ਕੁਝ ਚੰਗੀਆਂ ਗੱਲਾਂ ਦੇ ਨਾਲ। ਜਿਵੇਂ ਆਪਾਂ ਸੋਚਦੇ ਹਾਂ ਕਿ ਅਸੀਂ ਇਹ ਬਿਲਕੁਲ ਹੀ ਸੋਚਦੇ ਕਿ ਅਸੀਂ ਸਾਰਾ ਦਿਨ ਕਿਸ ਚੀਜ਼ ਦੇ ਪਿੱਛੇ ਭੱਜਦੇ ਹਾਂ। ਆਮ ਤੌਰ 'ਤੇ ਕੀ ਹੁੰਦਾ, ਅਸੀਂ ਪੈਸੇ ਪਿੱਛੇ ਭੱਜੇ ਫਿਰਦੇ ਹਾਂ, ਕਾਮਯਾਬੀ ਪਿੱਛੇ ਭੱਜੇ ਫਿਰਦੇ ਹਾਂ। ਸੋ ਸਾਨੂੰ ਆਪਣੇ ਇਹ ਚੀਜ਼ਾਂ ਵੱਲ ਬਿਲਕੁਲ ਸਾਨੂੰ ਜਾਣਾ ਚਾਹੀਦਾ ਗਾ, ਪਰ ਅਸੀਂ ਆਪਣੇ ਇਸ ਭੱਜ ਦੌੜ ਦੀ ਜ਼ਿੰਦਗੀ ਵਿੱਚ ਅਸੀਂ ਆਪਣੇ ਨੂੰ ਬਹੁਤ ਪਿੱਛੇ ਛੱਡ ਦਿੰਦੇ ਹੈਗੇ। ਸੋ ਅੱਜ ਅਸੀਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇਹੀ ਕਹਾਂਗੇ ਕਿ ਤੁਸੀਂ ਆਪਣੇ ਮਿੱਤਰਾਂ ਪਿਆਰਿਆਂ ਨੂੰ, ਆਪਣੇ ਭੈਣ ਭਰਾਵਾਂ ਨੂੰ ਹੱਸ ਕੇ ਬੋਲੋ, ਉਹਨਾਂ ਦੇ ਕਾਮਯਾਬੀ ਦੇ ਅਰਦਾਸ ਕਰੋ, ਆਪਣੇ ਲਈ ਸਮਾਂ ਕੱਢੋ। ਸੋ ਇਹ ਸਾਰੀਆਂ ਚੀਜ਼ਾਂ ਬੜੀਆਂ ਹੀ ਜ਼ਰੂਰੀ ਨੇਗੀਆਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਵਧੀਆ ਜਿਹੇ ਗੀਤ ਦੇ ਨਾਲ, ਉਸ ਤੋਂ ਬਾਅਦ ਅਸੀਂ ਜੁੜ ਦਿਆਂਗੇ ਤੁਹਾਡੇ ਨਾਲ ਫਿਰ ਤੋਂ।

0: ਜੀ ਦੋਸਤੋ, ਤੁਹਾਡਾ ਇਸ ਪ੍ਰੋਗਰਾਮ ਵਿੱਚ ਦੁਬਾਰਾ ਫਿਰ ਤੋਂ ਸਵਾਗਤ ਹੈ। ਇੱਕ ਬਹੁਤ ਹੀ ਜ਼ਰੂਰੀ ਜਿਹੜੀ ਅਨਾਉਂਸਮੈਂਟ ਆ ਗਈ, ਅਸੀਂ ਉਹ ਵੀ ਕਰ ਦਈਏ। ਨਾਜ਼ਮ ਆਰਟ ਦੀ ਜਿਹੜੀ ਸ਼ਾਨਦਾਰ ਗ੍ਰੈਂਡ ਓਪਨਿੰਗ ਆ ਗਈ, ਉਹ ਸ਼ਨੀਵਾਰ 19 ਸਤੰਬਰ ਨੂੰ ਹੋ ਰਹੀ ਆ। ਬ੍ਰਮਟਨ ਵਾਲਿਓ, ਤਿਆਰ ਹੋ ਜਾਓ ਪੂਰੀ ਤਰ੍ਹਾਂ ਨਾਲ। ਇਹਦੇ ਵਿੱਚ ਤੁਸੀਂ ਜਿੱਤ ਸਕਦੇ ਹੋ ਬੁਲਟ ਮੋਟਰਸਾਈਕਲ, LED TV ਅਤੇ ਏਅਰ ਫਰਾਇਰ ਵਰਗੇ ਬੜੇ ਹੀ ਸ਼ਾਨਦਾਰ ਅਤੇ ਬਹੁਤ ਵੱਡੇ ਵੱਡੇ ਇਨਾਮ। ਤੁਹਾਡੇ ਸ਼ਹਿਰ ਵਿੱਚ ਨਵੇਂ ਗਰੋਸਰੀ ਸਟੋਰ ਦਾ ਜਿਹੜਾ ਹੈਗਾ ਓਪਨਿੰਗ ਹੋਣ ਜਾ ਰਹੀ ਹੈਗੀ, ਬਹੁਤ ਹੀ ਧਮਾਕੇਦਾਰ ਗ੍ਰੈਂਡ ਓਪਨਿੰਗ ਹੋਏਗੀ। ਅੱਜ ਤੋਂ ਹੀ ਤੁਸੀਂ ਉੱਥੇ ਜੇ $100 ਦੀ ਗਰੋਸਰੀ ਕਰਦੇ ਹੋ ਤੁਹਾਨੂੰ ਇੱਕ ਕੂਪਨ ਮਿਲੇਗਾ, ਅਤੇ ਸ਼ੋਪਿੰਗ ਮੋਲ ਉਹਦਾ ਜਿਹੜਾ ਹੈਗਾ ਸ਼ੋਪਿੰਗ ਕਰਨ ਦੇ ਉੱਪਰ $100 ਦੇ ਉੱਪਰ ਤੁਸੀਂ ਇੱਕ ਲੱਕੀ ਡਰਾਅ ਦਾ ਇਹ ਮੈਂਬਰ ਬਣ ਸਕਦੇ ਹੋਗੇ। ਜਦੋਂ ਜੇਕਰ ਤੁਹਾਨੂੰ ਲੱਕੀ ਡਰਾਅ ਨਿਕਲਦਾ ਗਾ ਤਾਂ ਤੁਹਾਨੂੰ ਜਿੱਤਣ ਦਾ ਮੌਕਾ ਮਿਲ ਸਕਦਾ ਗਾ ਰੋਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਅਤੇ ਹੋਰ ਵੀ ਬਹੁਤ ਸਾਰੇ ਦਿਲਚਸਪ ਇਨਾਮ ਨੇਗੇ। ਇਹਨਾਂ ਦਾ ਐਡਰੈਸ ਹੈਗਾ ਏਅਰਪੋਰਟ ਰੋਡ ਅਤੇ ਮੇਫੀਲਡ ਰੋਡ ਦੇ ਜਿਹੜੇ ਕੋਨੇ ਦੇ ਉੱਪਰ 6141 ਮੇਫੀਲਡ ਰੋਡ ਯੂਨਿਟ 40A 6141 ਮੇਫੀਲਡ ਰੋਡ ਯੂਨਿਟ 42A ਦੇ ਵਿੱਚ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋਗੇ। ਜੀ ਰਾਜਵੀਰ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਜੀ ਰਾਜਵੀਰ ਜੀ,
1: ਬਹੁਤ ਬਹੁਤ ਧੰਨਵਾਦ ਜੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ। ਗੱਲਾਂ ਬਾਤਾਂ ਚੱਲਣਗੀਆਂ, ਵਿੱਚ ਪਿੰਡਾਂ ਦੇ ਪਹਿਣ ਪਟਾਕੇ 12 ਮੋੜਾਂ ਦੇ ਵਾਲੀ ਗੱਲਬਾਤ ਹੋਣੀ ਹੈ। ਸੋ ਹੁਣ ਅੱਜ ਬਹੁਤ ਬਾਰੇ ਤੁਸੀਂ ਸੋਚਿਆ ਹੋਊਗਾ, ਦੇਖਿਆ ਹੋਊਗਾ, ਸੁਣਿਆ ਹੋਊਗਾ ਕਿ ਹਰ ਬੰਦਾ ਕਹਿੰਦਾ ਯਾਰ, ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ, ਕਿਸੇ ਨਾ ਕਿਸੇ ਮਤਲਬ ਨਾਲ, ਕਿਸੇ ਨਾ ਕਿਸੇ ਬੰਦੇ ਦੇ ਨਾਲ ਜੁੜਿਆ ਜ਼ਰੂਰ ਹੋਇਆ। ਇਹ ਬੰਦਾ ਕਹੇ ਕਿ ਯਾਰ ਮੈਂ ਤਾਂ ਆਹ ਕੰਮ ਫ੍ਰੀ ਕਰਦਾ, ਫ੍ਰੀ ਮੁਫ਼ਤ ਦੇ ਵਿੱਚ ਵੀਰੇ ਕਿਤੇ ਕੁਝ ਨਹੀਂ ਮਿਲਦਾ,
0: ਨਹੀਂ ਮਿਲਦਾ,
1: ਹਰ ਚੀਜ਼ ਦਾ ਹੀ ਮੁੱਲ ਉਤਾਰਨਾ ਪੈਂਦਾ। ਜੇ ਮੈਂ ਕਹਿ ਦਿੰਦਾ, ਕੋਈ ਬੰਦਾ ਮੈਨੂੰ ਇਹੀ ਕਹਿ ਦੂਗਾ, ਨਾਗਪਾਲ ਸਾਹਿਬ ਜੀ ਸਾਡੇ ਨਾਲ ਹੈ। ਨਾਗਪਾਲ ਸਾਹਿਬ ਨੂੰ ਪਹਿਲਾਂ ਜੀ ਆਇਆਂ ਕੇ, ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਅੱਛਾ ਨਾਗਪਾਲ ਸਾਹਿਬ, ਕਈ ਵਾਰ ਜੇ ਆਪਾਂ ਬੰਦਾ ਹੁਣ ਇਹਦਾ ਇਹ ਵੀ ਕਾਊਂਟਰ ਕੁਐਸਚਨ ਹੋ ਸਕਦਾ ਨਾ ਵੀ ਬਾਈ, ਅਸੀਂ ਤਾਂ ਰੇਡੀਓ ਸੁਣਦੇ ਹਾਂ ਗੱਡੀ ਦੇ ਵਿੱਚ, ਇਹ ਤਾਂ ਫ੍ਰੀ ਹੈ ਹਨਾ? ਇਹ ਹੋ ਸਕਦਾ ਨਾ ਵੀ ਰੇਡੀਓ ਸੁਣਦੇ ਹਾਂ, ਇਹ ਤਾਂ ਬਿਲਕੁਲ ਫ੍ਰੀ ਹੈ, ਇਹਦੇ ਤਾਂ ਅਸੀਂ ਕੁਛ ਪੇ ਨਹੀਂ ਕੀਤਾ ਰੇਡੀਓ ਸੁਣਨ ਲਈ। ਪਰ ਇਹਦੇ ਲਈ ਤੁਸੀਂ ਆਪਣਾ ਸਮਾਂ ਦੇ ਰਹੇ ਹੋ, ਸਭ ਤੋਂ ਮਹਿੰਗੀ ਇਹਦਾ ਤਾਂ ਮੁੱਲ ਤੁਸੀਂ ਜਿਹੜਾ ਤੁਹਾਡਾ ਅਸੀਂ ਦੇ ਹੀ ਨਹੀਂ ਸਕਦੇ। ਇਸ ਦਾ ਮੁੱਲ ਦੇਣਾ ਬੜਾ ਔਖਾ, ਕਿਉਂਕਿ ਸਾਨੂੰ ਤੁਸੀਂ ਆਪਣਾ ਕੀਮਤੀ ਸਮਾਂ ਦੇ ਰਹੇ ਹੋ, ਤੁਸੀਂ ਸੁਣ ਰਹੇ ਹੋ। ਸੋ ਸਮਾਂ ਗਿਆ ਮੁੜ ਹੱਥ ਨਾ ਆਵੇ, ਸਮੇਂ ਦੀ ਕਦਰ ਸਿਆਣਾ ਪਾਵੇ। ਸਿਆਣੇ ਲੋਕ ਸਮੇਂ ਦੀ ਕਦਰ ਪਾ ਲੈਂਦੇ ਆ, ਤੇ ਬਹੁਤੀ ਵਾਰ ਅਸੀਂ ਸਿਰਫ ਇਹਨਾਂ ਚੀਜ਼ਾਂ ਦੇ ਵਿੱਚ ਲੱਗੇ ਰਹਿੰਦੇ ਹਾਂ ਕਿ ਯਾਰ ਆਹ ਚੀਜ਼ ਮੈਂ ਐਂ ਕਰ ਲੈਣੀ ਹੈ, ਆਹ ਚੀਜ਼ ਮੈਂ ਐਂ ਕਰ ਲੈਣੀ ਹੈ, ਇਹਦਾ ਤਾਂ ਮੈਂ ਕੁਛ ਲਿਆ ਹੀ ਨਹੀਂ, ਤਾਂ ਮੈਂ ਕੁਛ ਦਿੱਤਾ ਹੀ ਨਹੀਂ, ਆਹ ਚੀਜ਼ ਤਾਂ ਮੈਨੂੰ ਫ੍ਰੀ ਮਿਲ ਜਾਣੀ ਆ, ਫ੍ਰੀ ਕਿਤੇ ਕੁਛ ਨਹੀਂ ਮਿਲਿਆ। ਜੇ ਹੁਣ ਅਸੀਂ ਕਹਿ ਦਈਏ ਕਿ ਅੱਛਾ ਲੋਨ ਆ, ਲੋਨ ਦਾ ਮੈਂ ਕਿਹੜਾ ਕੋਈ ਪੈਸਾ ਦੇਣਾ, $200 ਕਾਹਦੀ ਗੱਲ ਹੈ। ਪਰ ਲੋਨ ਦੇ ਲਈ ਵੀ ਤੁਸੀਂ ਫ੍ਰੀ ਨਹੀਂ ਤੁਹਾਨੂੰ ਦੇ ਰਹੀ ਸਰਕਾਰ, ਤੁਹਾਨੂੰ ਕੀ ਦੇ ਰਹੀ ਹੈ, ਤੁਹਾਨੂੰ ਉਹ 2.5% ਵਿਆਜ ਲਾਉਣਾ ਉਹਨੇ 2.5% ਪੂਰੇ ਸਾਲ ਦਾ। ਪਰ ਹੁਣ ਜੇ ਆਪਾਂ ਉਹਨੂੰ ਦੂਜਿਆਂ ਨਾਲ ਕੰਪੇਅਰ ਕਰਦੇ ਹਾਂ, ਦੂਜਿਆਂ ਨਾਲ ਕੰਪੇਅਰ ਕਰੋ ਕਿ ਜੇ ਅਸੀਂ ਲਾਈਨ ਆਫ ਕ੍ਰੈਡਿਟ ਲੈਂਦੇ ਹਾਂ, ਕਿਤੇ 7% ਤੇ ਆ, ਕਿਤੇ 8 ਤੇ ਆ, ਕੋਈ 11 ਤੇ ਆ। ਪਹਿਲੀ ਗੱਲ ਆ ਜਿਹੜੀ ਲਾਈਨ ਆਫ ਕ੍ਰੈਡਿਟ ਮਿਲਦੀ ਬਹੁਤ ਔਖੀ ਆ, ਕਿਸੇ ਨੂੰ 5,000 ਦੀ ਮਿਲਦੀ ਆ, ਕਿਸੇ ਨੂੰ 10,000 ਦੀ ਮਿਲਦੀ ਆ, ਡਿਪੈਂਡ ਕਰਦਾ ਕਿ ਤੁਹਾਡਾ ਰੈਕਡ ਕਿੱਦਾਂ ਦਾ ਵਾ। ਬਹੁਤੀ ਵਾਰ ਫਿਰ ਸਿਕਿਓਰ ਲਾਈਨ ਆਫ ਕ੍ਰੈਡਿਟ ਆ, ਉਹ ਉਦੋਂ ਵੀ ਔਖੀ ਮਿਲਦੀ ਆ। ਫਿਰ ਘਰ ਦੇ ਵਿੱਚ ਇਕੁਇਟੀ ਪਈ ਆ, ਉਹ ਪਤਾ ਇਕੁਇਟੀ ਤੇ ਲਾਈਨ ਆਫ ਕ੍ਰੈਡਿਟ ਲੈ ਲਓ, ਉਹ ਵੀ ਕੋਈ ਸਸਤੀ ਨਹੀਂ ਮਿਲਦੀ। ਫਿਰ ਕਹਿੰਦੇ ਮੌਰਗੇਜ ਵੀ ਕੋਈ ਸਸਤੀ ਨਹੀਂ ਹੈ। ਸੋ ਸਭ ਤੋਂ ਸਸਤਾ ਲੋਨ ਜੇ ਕੋਈ ਲੱਗਦਾ ਤਾਂ ਉਹ ਮੈਨੂੰ ਪਰਸਨਲੀ ਤੌਰ ਤੇ ਲੱਗਦਾ ਕਿ ਨਾਗਪਾਲ ਸਾਹਿਬ ਜਿਹੜੀ ਉਹ ਅਸੀਂ ਗੱਲ ਕਰਦੇ ਹਾਂ, ਨਾਗਪਾਲ ਸਾਹਿਬ ਇਦੋਂ ਸਸਤਾ ਲੋਨ ਕੋਈ ਦੇ ਸਕਦਾ?
2: ਨਹੀਂ ਜੀ, ਨਹੀਂ, ਬਿਲਕੁਲ ਵੀ ਨਹੀਂ। ਕਿਉਂਕਿ ਲਾਈਕ ਜਬ ਮੈਨੇ ਵੀ ਆਪਣੇ ਘਰ ਕੀ ਚੜ੍ਹਤੀ ਮਾਰਕੀਟ ਮੈਂ ਉੜਤੀ ਮਾਰਕੀਟ ਮੈਂ ਜਬ ਉੜਤਾ ਤੀਰ ਲਿਆ ਥਾ ਆਪਣੇ ਅੰਦਰ ਅਮੀਰ ਬਣਨੇ ਕੇ ਲੀਏ,
0: ਬਿਲਕੁਲ
2: ਉਸ ਟਾਈਮ ਪੇ ਮੈਨੇ ਪੂਰੇ ਕਿਆ ਕਹਿੰਦੇ ਹੈ 1 million ਕੀ ਰੀਫਾਈਨੈਂਸਿੰਗ ਕਰਾਨੇ ਕੇ ਲੀਏ, ਉਸਮੇ ਸੇ ਮੇਰੇ ਕੋ ਆਈ ਥਿੰਕ 2 lakh ਨਿਕਲਾ ਥਾ ਜੋ ਮੇਰੇ ਕੋ ਮਿਲਾ ਥਾ ਲੋਨ ਮੇ, ਔਰ ਫੀਸ ਮੈਨੇ ਪੂਰੇ 1 million ਪੇ ਦੀ ਥੀ, ਮਤਲਬ $10,000 ਉਸ ਟਾਈਮ ਪੇ ਕੈਸ਼ ਮੇ
0: ਜੀ
2: ਅੰਡਰ ਦਾ ਟੇਬਲ।
1: ਮੈਨੂੰ ਬੰਦਾ ਮਿਲਿਆ ਕਹਿੰਦਾ ਬਾਈ ਜੀ ਮੈਂ ਬੀ ਲੈਂਡਰ ਤੋਂ ਮੌਰਗੇਜ ਲਵਾਈ ਹੋਈ ਸੀ, ਤੇ ਬੀ ਲੈਂਡਰ ਤੋਂ ਲਾਈਨ ਆਫ ਕ੍ਰੈਡਿਟ ਘਰ ਦੀ ਇਕੁਇਟੀ ਦੇ ਉੱਪਰ ਲਈ 11% ਪੇ, ਫਿਰ ਪਲੱਸ ਉਹਨਾਂ ਦੇ ਕੋਈ ਫਾਈਨੈਂਸ ਚਾਰਜਿਸ ਹੁੰਦੇ ਨੇ, ਪਲੱਸ ਜਦੋਂ ਲਾਈਨ ਆਫ ਕ੍ਰੈਡਿਟ ਬਣਾਈ ਉਹਦੇ ਅਲੱਗ ਚਾਰਜਿਸ ਦਿੱਤੇ। ਮਤਲਬ ਮੈਂ ਸੋਚਿਆ, ਮੈਂ ਕਿਹਾ ਇੱਥੇ ਤਾਂ ਹੈ ਹੀ ਕੁਛ ਨਹੀਂ, ਇੱਥੇ ਤਾਂ ਸਿਰਫ ਤੁਸੀਂ $200 ਦੇਣਾ, ਉਹ ਵੀ ਬਾਅਦ ਚ, ਪਹਿਲਾਂ ਨੀ ਹੈ, ਉਹ ਵੀ ਬਾਅਦ ਚ। ਅੱਜ ਲਾਈਵ ਲੋਕੇਸ਼ਨ ਦਾ ਮਕਸਦ ਹੈ, ਇੱਕ ਮਕਸਦ ਕੀ ਆ ਕਿ ਭਾਈ ਕਲਾਸ ਸ਼ੁਰੂ ਹੋ ਰਹੀ ਹੈ, ਇਹ ਕਲਾਸ ਹੈ ਜਿਹੜੀ ਨਾਗਪਾਲ ਸਾਹਿਬ ਕਿੱਦਣ ਤੋਂ ਸਟਾਰਟ, ਕੱਲ ਤੋਂ ਹੋ ਰਹੀ ਹੈ?
2: ਬਿਲਕੁਲ ਜੀ, ਕੱਲ ਸੇ ਸ਼ੁਰੂ ਹੋ ਰਹੀ ਹੈ, ਮੈਂ ਤਾਂ ਆਪਕੇ ਪਾਸ ਮੰਡੇ ਆ ਰਹਾ ਥਾ ਕੱਲ, ਲੇਕਿਨ ਆਪ ਬਿਜ਼ੀ ਥੇ, ਆਪਕੋ ਫੋਨ ਕਰਤਾ ਰਹਿ ਗਿਆ ਮੈਂ। 50,000 ਸੇ 1,70,000 ਕਾ ਲੋਨ 0% ਪੇ ਬਿਨਾ ਗਾਰੰਟੀ ਕੇ ਹਾਸਿਲ ਕਰੇ, ਸਾਥ ਮੇਂ ਸਕਿੱਲ ਹਾਸਿਲ ਕਰੇ, ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ। ਆਪ ਮਾਨੇਂਗੇ ਰਾਜਵੀਰ ਜੀ, ਬੈਂਕ ਕਾ TD ਬੈਂਕ ਕਾ ਪ੍ਰੋਫਿਟ 1 quarter ਕਾ $4 billion ਹੈ, ਲੇਕਿਨ ਇੱਕ ਤਰਫ ਪੇ ਜਨਤਾ ਹੈ ਵੋ मुश्किल से गुजर रही है फाइनेंस में और बैंकों का प्रॉफिट रिकॉर्ड हाई है, क्यों भाई साहब? जो मंथली फीस है वो
1: आपकी प्रॉफिट कितना होता?
2: ये अभी जो इसमें मंथली जो फीस है ना, इन्होंने बढ़ा दी है अकाउंट्स पे। अब एक कैंडिडेट
1: कम से कम $20 देने
2: हैं। हाँ जी हाँ, वो अब इन्होंने मिनिमम ही $6 कर दिए, जो कि पहले $2 से $3 था। मतलब बैंक्स प्रॉफिट में है, आम जनता लाइक बड़े टफ टाइम से गुजर रही है, आप पीछे ना रहिए। गवर्नमेंट से लोन आप हासिल करें, अगर फैमिली साइज ज्यादा है, बच्चे ज्यादा है, तो आपको 1.5 लाख तक आ सकता है 0% पे। और हमारी फीस में भी कोई झोल नहीं है, काम होने के बाद 199 फ्लैट फीस है, कोई भी चलाकी मीठी बातें नहीं है, साफ काम है, कोई कागज नहीं हिल रहा, इसलिए आपकी फीस कम है।
1: मेन वड्डी गल ये कि तुहाडा कोई भी एक भी फेक डाकूमेंट रहे कहिंदे कोई नहीं लगना जी, तुसीं डायरेक्ट कॉल करके कॉलेज तो तुहानू एक्सेस दे देंगे, तुसीं पता कर सकदे हो।

0: ਕਰਜ਼ਾ ਲਾਇਆ ਹੋਇਆ ਸੀ, ਚਾੜਿਆ ਹੋਇਆ ਸੀ ਉਹ ਲਾਉਣਾ, ਕਿਸਨੇ ਮਹਿੰਗੇ ਮੁੱਲ ਤੇ ਕਰਜ਼ੇ ਚੱਕੇ ਹੋਏ ਆ ਉਹ ਲਾਉਣੇ ਆ, ਉਹਦੇ ਲਈ ਇਹ ਢਾਈ ਸਾਲ ਦਾ ਤੁਸੀਂ ਦੇਣਾ ਹੀ ਕੁਛ ਨੀ ਹੈ, ਢਾਈ ਸਾਲ ਦਾ ਤੁਸੀਂ $2.5 ਵੀ ਨੀ ਦੇਣੇ ਹੈ, ਏਦਾਂ ਹੀ ਹੈ ਨਾ ਜੀ?
1: ਬਿਲਕੁਲ ਸਹੀ ਕਹਾ, ਢਾਈ ਸਾਲ ਬਾਅਦ ਪਹਿਲੀ ਕਿਸ਼ਤ ਹੈ, ਉਸਸੇ ਪਹਿਲੇ ਤੋਂ ਵਿਆਜ ਹੀ ਨਹੀਂ ਹੈ ਨਾ ਕਿਸ਼ਤ ਹੈ, ਕਿਸ਼ਤ ਵੀ ਢਾਈ ਸਾਲ ਬਾਅਦ ਸਟਾਰਟ ਹੈ, ਵਿਆਜ ਵੀ ਢਾਈ ਸਾਲ ਬਾਅਦ ਲੱਗ ਰਿਹਾ, ਕਿਤਨਾ 2.5% ਪੂਰੇ ਸਾਲ ਕਾ ਸਿਰਫ
0: ਲੋ। ਹੁਣ ਤੁਸੀਂ ਹੁਣੇ ਕਾਲ ਕਰ ਲਿਓ, ਤੁਸੀਂ ਚਾਹੇ 50,000, 60,000, 70,000, 1,00,000, 1.5 ਲੱਖ ਜਿੰਨਾ ਵੀ ਐਲੀਜੀਬਲ ਤੁਸੀਂ ਹੋਵੋਗੇ ਤੁਹਾਨੂੰ ਦੱਸ ਦੇਣਗੇ ਫੋਨ ਤੇ, ਇਹਨਾਂ ਦੀ ਟੀਮ ਆ ਜਿਹੜੀ ਦੱਸੂ। ਕੱਲ ਤੋਂ ਕੋਰਸ ਜਿਹੜਾ ਸਟਾਰਟ ਹੋ ਰਿਹਾ ਉਹਦੇ ਚ ਕੁਝ ਵੈਕੈਂਸੀਜ਼ ਇਹਨਾਂ ਕੋਲ ਹੈਗੀਆਂ ਨੇ, ਕਿਉਂਕਿ ਇਹ ਇਕੱਲੇ ਨਹੀਂ ਹੈ, ਮੇਨ ਤੌਰ ਤੇ ਐਂ ਨੀ ਵੀ ਨਾਗਪਾਲ ਸਾਹਿਬ ਇਕੱਲਿਆਂ ਨੇ ਸਾਰੀ ਕਲਾਸ ਭਰ ਦੇਣੀ ਹੈ। ਸੋ ਉਹਦੇ ਵਿੱਚ ਅਲੱਗ ਅਲੱਗ ਕਮਿਊਨਿਟੀ ਦੇ ਬੱਚੇ ਵੀ ਆਉਂਦੇ ਆ, ਉਹਦੇ ਵਿੱਚ ਚਾਈਨੀਜ਼ ਵੀ ਹੋਣਗੇ, ਉਹ ਚ ਹੋਰ ਵੀ ਹੋਣਗੇ। ਸੋ ਇਹ ਵੀ ਇਹਨਾਂ ਕੋਲ ਵੀ ਕੁਝ ਵੈਕੈਂਸੀਜ਼ ਹੁੰਦੀਆਂ ਨੇ ਕਿ ਠੀਕ ਹੈ ਜੀ, ਇੰਨੇ ਬੱਚੇ ਸਾਡੇ ਜਾ ਰਹੇ ਆ, ਇੰਨੇ ਇਹਨਾਂ ਦੇ ਜਾ ਰਹੇ ਆ, ਇੰਨੇ ਉਹਨਾਂ ਦੇ ਜਾ ਰਹੇ ਆ, ਕਿਉਂਕਿ ਉਹ ਤਾਂ ਸਾਰੇ ਕੈਨੇਡੀਅਨਸ ਲਈ ਹੈ ਨਾ, ਸਾਰੇ ਪੀਅਰ ਜਿਹਨਾਂ ਕੋਲ ਹੈਗਾ ਉਹਨਾਂ ਲਈ ਹੈ ਨਾ, ਕੱਲੇ ਆਪਣੇ ਸਾਰੰਗ ਰੇਡੀਓ ਜਾਂ ਕੱਲੇ ਪੰਜਾਬੀਆਂ ਲਈ ਥੋੜ੍ਹਾ, ਕਿਉਂ ਨਾ ਆਪਾਂ ਸਭ।
1: ਬਿਲਕੁਲ ਸਹੀ ਕਹਾ ਆਪਣੇ, ਮਾਰੇ ਵਾਈਡ ਵੈਰਾਇਟੀ ਆਫ ਕਲਾਇੰਟਸ ਹੈ, ਐਂਡ ਜਿੱਥੇ ਜ਼ਿਆਦਾ ਬੱਚੇ ਉੱਥੇ ਜ਼ਿਆਦਾ ਫੰਡਿੰਗ ਆਕੇ ਖਾਤੇ ਮੇਂ, ਕੋਈ ਵੀ ਚਲਾਕੀ ਨਹੀਂ ਹੈ, ਕਾਲ ਹਮੇ ਅਭੀ ਕਰੇ, ਪ੍ਰੋਪਰ ਆਫਿਸ ਹੈ, 8 ਸਾਲ ਮੇਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ।
0: ਹਾਂ ਹੁਣੇ ਕਾਲ ਕਰ ਲਿਓ ਤੁਸੀਂ, ਕਿਉਂਕਿ ਇਹਨਾਂ ਕੋਲ ਜਿਹੜੇ ਵੈਕੈਂਸੀ ਨੇ ਉਹ ਲਿਮਿਟਡ ਹੀ ਨੇ, ਜਦੋਂ ਇਹ ਕੱਲ ਦੀ ਕਲਾਸ ਭਰ ਗਈ ਫਿਰ ਇਸ ਤੋਂ ਬਾਅਦ ਅਗਲੀ ਕਲਾਸ ਦੇ ਵਿੱਚ ਤੁਸੀਂ ਜਾਓਗੇ ਤਾਂ ਜਦ ਤੱਕ ਅਗਲੀ ਕਲਾਸ ਸ਼ੁਰੂ ਹੋਣੀ ਹੈ ਉਦੋਂ ਤੱਕ ਤੁਹਾਡੇ ਕੋਲ ਤੁਹਾਡੀ ਅਮਾਊਂਟ ਆ ਜੂਗੀ। ਸੋ 437-264-3175, 437-264-3175, 437-264-3175, 437-264-3175 ਤੇ ਕਾਲ ਕਰੋ, ਇਹਨਾਂ ਦੇ ਆਫਿਸ ਜਾਓ, ਦੂਰ ਦਰੇਡੇ ਵੀ ਬੈਠੇ ਹੋ, ਓਨਟਾਰੀਓ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਕਿਤੇ ਦੂਰ ਦਰੇਡੇ ਬੈਠੇ ਆ, ਉਹ ਵੀ ਅਪਲਾਈ ਕਰ ਸਕਦੇ ਆ। ਨਾਨਕਪੁਰ ਦੇ ਵਿੱਚ ਜੀ ਹੋਰ ਦੱਸਿਓ, ਜੇ ਬੰਦਾ ਆਊਟ ਆਫ ਪ੍ਰੋਵਿੰਸ ਕੋਈ ਹੋਵੇ ਉਹ ਆ ਕੇ ਇੱਥੇ ਉਹਨੇ ਆਪਣੀ ਆਈਡੀਜ਼ ਵਗੈਰਾ ਚੇਂਜ ਕਰਾ ਲਈਆਂ ਹੋਣ, ਚਾਹੇ ਉਹਨੂੰ 20 ਦਿਨ ਹੋਏ ਹੁਣ ਆਏ ਨੂੰ, ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ, ਕੀ ਉਹ ਵੀ ਐਲੀਜੀਬਲ ਹੋ ਸਕਦਾ ਜਾਂ ਨਹੀਂ?
1: ਨਹੀਂ ਜੀ, ਇਸ ਕੇਸ ਮੇਂ ਨਹੀਂ, ਕਿਉਂਕਿ 1 ਸਾਲ ਕੀ ਓਨਟਾਰੀਓ ਕੀ ਰੈਜ਼ੀਡੈਂਸੀ ਹੋਣੀ ਚਾਹੀਏ, ਔਰ ਬਾਕੀ ਬਿਲਕੁਲ ਜੀ, ਬਾਕੀ ਪੀਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਕੋਈ ਏਜ ਲਿਮਿਟ ਨਹੀਂ ਹੈ, ਕਿਤਨੇ ਹਮਾਰੇ ਕਲਾਇੰਟਸ ਹਾਊਸ ਵਾਈਫ ਹੈ, ਊਬਰ ਡਰਾਈਵਰ, ਅਨਇੰਪਲੋਇਡ, ਇੰਪਲੋਇਡ ਹੈ, ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ, ਹਮਾਰੇ ਕਲਾਇੰਟਸ ਪੈਨਸ਼ਨ ਪੇ ਵੀ ਹੈ, ਕਾਲ ਕਰੇ, ਸਾਥ ਮੇਂ ਸਰਟੀਫਿਕੇਟ ਮਿਲਤਾ ਹੈ, ਆਪ ਸਕਿੱਲ ਸਿੱਖਤੇ, ਫੁਲੀ ਆਨਲਾਈਨ, ਆਪ ਕਹੀਂ ਨਹੀਂ ਜਾ ਰਹੇ, ਕਹੀਂ ਨਹੀਂ ਜਾ ਰਹੇ, ਫੋਨ ਪੇ, ਲੈਪਟਾਪ ਪੇ, ਆਸਾਨ ਸਭ ਨੇ ਲੋਗਿਨ ਕਰਨਾ ਹੈ 20 ਘੰਟੇ ਪੂਰੇ ਹਫਤੇ ਮੇਂ, ਸਰਟੀਫਿਕੇਟ ਵੀ ਆ ਗਿਆ ਬਿਜ਼ਨਸ ਕਾ ਜਾਂ ਅਕਾਊਂਟਿੰਗ ਕਾ, ਅਦਰ ਹੈਂਡ ਆਪਕੇ ਪਾਸ 50,000 to 1,70,000 ਕੀ ਫੰਡਿੰਗ 0% ਪੇ, ਬਿਨਾਂ ਕਿਸੀ ਕ੍ਰੈਡਿਟ ਚੈੱਕ, ਬਿਨਾਂ ਕਿਸੀ ਗਰੰਟੀਂਗ ਮੇਂ, ਬਿਨਾਂ ਕਿਸੀ ਗਰੰਟੀ ਆਪਕੇ ਖਾਤੇ ਮੇਂ ਠਾ ਕਰਕੇ ਆਤੇ ਹੈ।
0: 437-264-3175 ਦੇ ਬਾਜੀ ਹੁਣ ਤੁਸੀਂ ਕਾਲ ਕਰ ਲਿਓ, 437-264-3175, 437-264-3175 ਤੇ 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਆ। ਮਾਲ ਸਾਹਿਬ, ਬਹੁਤ ਹੀ ਵਾਰ ਨਾ ਅਸੀਂ ਕਈ ਵਾਰ ਪੜ੍ਹ ਕੇ ਛੱਡ ਦਿੰਦੇ ਹਾਂ, ਬੜੀ ਕਮਾਲ ਦੀ ਹੈਨਰੀ ਫੋਰਡ ਸਾਹਿਬ ਦੀ ਇੱਕ ਮੈਨੂੰ ਯਾਦ ਆ ਗਈ ਆ, ਉਹ ਕਹਿੰਦੇ ਵੀ ਜੇ ਤੁਸੀਂ ਕੁਛ ਸੋਚਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ। ਜੇ ਤੁਸੀਂ ਸਪੋਜ਼ ਕਰੋ ਕਿ ਸੋਚ ਲਿਆ ਕਿ ਯਾਰ ਮੈਂ ਪੜ੍ਹਨਾ, ਤੁਸੀਂ ਪੜ੍ਹ ਸਕਦੇ ਹੋ।
1: ਬਿਲਕੁਲ,
0: ਤੁਸੀਂ ਸੋਚ ਲਿਆ ਕਿ ਮੈਂ ਅਕਾਊਂਟੈਂਟ ਬਣਨਾ, ਆਪਣਾ ਅਕਾਊਂਟ ਆਪ ਦੇਖਿਆ ਕਰਨੇ ਆ, ਤਾਂ ਤੁਸੀਂ ਉਹ ਕੰਮ ਕਰ ਸਕਦੇ ਹੋ, ਤੁਹਾਡੀ ਜਿੰਨੀ ਵੀ ਮਰਜ਼ੀ ਹੋਵੇ। ਤੇ ਜੇ ਤੁਸੀਂ ਸੋਚ ਲਿਆ ਵੀ ਮੈਂ ਆਹ ਕੰਮ ਨਹੀਂ ਕਰ ਸਕਦਾ ਤਾਂ ਤੁਸੀਂ ਨਹੀਂ ਕਰ ਸਕਦੇ, ਚਾਹੇ ਚੰਗੇ ਭਲੇ ਵੀ ਤੁਸੀਂ ਪੜ੍ਹਨ ਦੀ ਉਮਰ ਦੇ ਵਿੱਚ ਵੀ ਜੇ ਤੁਸੀਂ ਸੋਚ ਲਿਆ ਵੀ ਮੇਰੇ ਵੱਸ ਦੀ ਗੱਲ ਨਹੀਂ ਤਾਂ ਸੱਚੀ ਤੁਹਾਡੇ ਵੱਸ ਦੀ ਗੱਲ ਨਹੀਂ ਹੈ। ਹੈਨਰੀ ਫੋਰਡ ਸਾਹਿਬ ਨੇ ਬੜਾ ਕਮਾਲ ਲਿਖਿਆ ਸੀ, ਕਹਿੰਦੇ ਇਫ ਯੂ ਥਿੰਕ ਯੂ ਕੈਨ ਔਰ ਇਫ ਯੂ ਥਿੰਕ ਯੂ ਕਾਂਟ ਯੂ ਆਰ ਰਾਈਟ, ਤੁਸੀਂ ਸਹੀ ਹੋ। ਜੇ ਤੁਸੀਂ ਸੋਚਦੇ ਹੋ ਕਿ ਮੈਂ ਕਰ ਸਕਦਾ ਤਾਂ ਵੀ ਤੁਸੀਂ ਸਹੀ ਹੋ, ਜੇ ਤੁਸੀਂ ਸੋਚਦੇ ਹੋ ਮੈਂ ਨਹੀਂ ਕਰ ਸਕਦਾ ਤਾਂ ਵੀ ਤੁਸੀਂ ਸਹੀ ਹੋ। ਮਤਲਬ ਕੀ ਆ, ਇਹ ਤੁਹਾਡੇ ਤੇ ਡਿਪੈਂਡ ਕਰਦਾ, ਇਹ ਨਾ ਸੋਚਿਓ ਕਿ ਸਾਡੀ ਉਮਰ ਕਿੰਨੀ ਆ, ਹੁਣ ਕੌਣ ਅਗਲਾ ਕਹੂਗਾ, ਨਾਲ ਚਾਚੇ ਤਾਏ ਕੀ ਕਹਿਣਗੇ, ਆਹ ਤੇਰੀ ਪੜ੍ਹਨ ਦੀ ਉਮਰ, ਉਹ ਜਦ ਜਿਹੜਾ ਤੁਹਾਨੂੰ $20,000-50,000 ਦਿੰਦੀ ਹੈ ਸਰਕਾਰ ਉਹ ਤਾਂ ਲਓ।
1: ਬਿਲਕੁਲ ਜੀ, ਬਿਲਕੁਲ,
0: 2,64,3175, 437-264-3175 ਤੇ ਚੱਲਦੇ ਖੂਬਸੂਰਤ ਗੀਤ ਬਾਰੇ।

0: ਦਰਬਾਰ ਲਾਗੜੀ ਪ੍ਰੋਗਰਾਮ ਸਾਰੰਗ ਦੇ ਨਾਲ ਇੱਕ ਵਾਰ ਨਾ ਮੈਂ ਦੱਸਦਾ ਕਿ ਕਿਸੇ ਨੇ ਪੁੱਛਿਆ ਕਿ ਬਈ ਮਲ ਸਾਹਿਬ ਵੀ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਰਹਿਣ ਲਈ
1: ਜੀ
0: ਕੀ ਕਰਨਾ ਚਾਹੀਦਾ, ਬੰਦਾ ਕਿਵੇਂ ਖੁਸ਼ ਰਹਿ ਸਕਦਾ? ਹੁਣ ਜਿਹਦੇ ਕੋਲ ਪੈਸਾ ਹੈ ਨੀ ਉਹ ਵੀ ਦੁਖੀ ਆ,
1: ਬਿਲਕੁਲ
0: ਬਹੁਤ ਆ
1: ਉਸ ਤੋਂ ਵੱਧ ਦੁਖੀ ਆ,
0: ਹੈਨਾ?
1: ਬਿਲਕੁਲ ਜੀ,
0: ਮੇਨ ਜਿਹਦੇ ਕੋਲ ਨਹੀਂ ਹੈਗਾ ਪੈਸਾ ਉਹ ਤਾਂ ਦੁਖੀ ਹੈਗਾ ਹੈਗਾ, ਜਿਹਦੇ ਕੋਲ ਹੈਗਾ ਪੈਸਾ ਉਹ ਵੀ ਦੁਖੀ ਆ, ਉਹ ਫਿਰ ਉਹ ਕਹਿੰਦਾ ਯਾਰ ਮੈਂ ਇਹਨੂੰ ਕਰਨਾ ਕੀ ਆ, ਹੁਣ ਉਹਦੇ ਕੋਲ ਵੈਸੇ ਹੋਰ ਕੋਈ ਚੀਜ਼ ਹੈ ਨੀ, ਕਈ ਵਾਰ ਉਹਦੇ ਕੋਲ ਤੰਦਰੁਸਤੀ ਹੈ ਨੀ, ਕਈ ਵਾਰ ਉਹਦੇ ਬੱਚੇ ਕਹਿਣ ਤੋਂ ਬਾਹਰ ਚਲੇ ਗਏ, ਕਈ ਵਾਰ ਕਿਸੇ ਤਰ੍ਹਾਂ ਦੀ ਪ੍ਰੋਬਲਮ, ਕਈ ਵਾਰ ਕਿਸੇ ਤਰ੍ਹਾਂ ਦੀ ਪ੍ਰੋਬਲਮ, ਜਿਹਦੇ ਬੱਚੇ ਆ ਉਹ ਇਸ ਕਰਕੇ ਦੁਖੀ ਆ ਕਿ ਇਹ ਆਖੇ ਚ ਨੀ ਹੈਗੇ, ਕਹਿਣੇ ਨੀ ਲੱਗਦੇ, ਜਿਹਦੇ ਬੱਚੇ ਨਹੀਂ ਹੈਗੇ ਉਹ ਇਸ ਕਰਕੇ ਦੁਖੀ ਆ ਕਿ ਸਾਡੇ ਬੱਚੇ ਨੀ ਹੈਗੇ,
1: ਬੱਚੇ ਨੀ ਹੈਗੇ, ਬਿਲਕੁਲ ਜੀ।
0: ਸੋ ਜਿਹਦਾ ਵਿਆਹ ਹੋਇਆ ਹੋਇਆ ਉਹ ਇਸ ਕਰਕੇ ਦੁਖੀ ਆ, ਕਹਿੰਦਾ ਯਾਰ ਤਾਂ ਔਖਾ
1: ਹੀ ਕੰਮ ਆ,
0: ਜਿਹਦਾ ਨਹੀਂ ਹੁੰਦਾ ਉਹ ਇਸ ਕਰਕੇ ਦੁਖੀ ਆ ਵੀ ਯਾਰ ਮੇਰਾ ਵਿਆਹ ਹੀ ਨੀ ਹੋਇਆ ਹੈਗਾ, ਤਦੋਂ ਹੋਊਗਾ।
1: ਮੈਨੂੰ ਲੱਗਦਾ ਜੀ ਬੰਦੇ ਦੀ ਸੰਤੁਸ਼ਟੀ ਨਹੀਂ ਹੈਗੀ ਕਿਤੇ ਵੀ,
0: ਜਿਹਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਹ ਪਤਾ ਲੈ ਫਸ ਗਏ ਯਾਰ,
1: ਫਸ ਗਏ ਕਿੱਥੇ ਆ,
0: ਇਹ ਲਾ ਬਈ ਇਹ ਤਾਂ ਔਖਾ
1: ਜੀ, ਬਿਲਕੁਲ।
0: ਜਿਹਦਾ ਨਹੀਂ ਲੱਗਦਾ ਉਹ ਕਹਿੰਦਾ ਮੇਰੇ ਕਾਲੇ ਪੁੱਤੇ ਨੂੰ ਪਾ ਪਾ ਕੇ ਰੋਟੀਆਂ ਮੈਂ ਫੁੱਲਣਾ ਲੱਗੀ, ਤਾਂ ਬਹਿ ਕੇ ਜਹਾਜ਼ ਦੇ ਟਾਇਰ ਚ ਬਿਠਾ ਕੇ ਲੈ ਜਾ, ਇੱਕ ਵਾਰ ਪੈਰ ਮੁੜ ਗਿਆ ਤਾਂ ਮੈਨੂੰ
1: ਵਿੱਚ ਇਹ ਲਮਕਾ ਕੇ ਲੈ ਜਾਣ ਨਾਲ ਜਹਾਜ਼ ਦੇ ਪਰ ਲੈ ਜਾਣ,
0: ਹਾਂ ਉਹਨੇ ਲੈ ਜਾਓ ਬਸ ਕਿਸੇ ਤਰੀਕੇ, ਮੇਰਾ ਇੱਕ ਵਾਰ ਪੈਰ ਭਰਾ ਦਿਓ ਚਾਹੇ ਘੰਟੇ ਦਾ ਵੀਜ਼ਾ ਦੇ ਦਿਓ।
1: ਨਹੀਂ ਇਹ ਤਾਂ
0: ਹਰੇ ਮਤਲਬ ਦੁਖੀ ਹਰੇਕ ਬੰਦਾ ਹੀ ਆ, ਉਹ ਗੱਲ ਉੱਥੇ ਆ ਜਾਂਦੀ ਨਾ ਕਿ ਨਾਨਕ ਦੁਖੀਆ ਸਭ
1: ਸਭ ਸੰਸਾਰ ਜੀ,
0: ਫਿਰ ਸੁਖੀ ਕੌਣ? ਸੋ ਸੁਖੀ ਆ ਜਿਸ ਨਾਮ ਆਧਾਰ
1: ਜੀ, ਜਿਹੜਾ
0: ਬੰਦਾ ਰੱਬ ਦਾ ਨਾਮ ਜਪਦਾ ਉਹ ਸੁਖੀ ਹੈ, ਤੇ ਨਹੀਂ ਤਾਂ ਫਿਰ ਕਿਸੇ ਨਾ ਕਿਸੇ ਪਾਸਿਓਂ ਹਰੇਕ ਬੰਦਾ ਦੁਖੀ ਹੈ।
1: ਬਿਲਕੁਲ ਜੀ ਬਿਲਕੁਲ, ਜਿਵੇਂ ਜਿਵੇਂ ਆਪਾਂ ਕਹਿੰਦੇ ਹਾਂ ਜੀ, ਪਹਿਲਾਂ ਆਪਾਂ ਸੋਚਦੇ ਹਾਂ ਵੀ ਘਰ ਲੈ ਲਈਏ, ਜਿਹਦੇ ਕੋਲ ਨਹੀਂ ਹੈਗਾ ਉਹ ਕਹਿੰਦਾ ਜੀ ਘਰ ਲੈ ਲਈਏ ਸੁਖੀ ਹੋ ਜਾਵਾਂਗੇ, ਉਦੋਂ ਬਾਅਦ ਘਰ ਲੈ ਲੈਂਦੇ ਆ, ਫਿਰ ਮੋਰਗੇਜ ਦਾ ਪੰਗਾ ਪੈ ਜਾਂਦਾ ਜੀ, ਫਿਰ ਮੋਰਗੇਜ ਕੌਣ ਹੱਲ ਕਰ ਸਕਦਾ ਜੀ?
2: ਧੰਨਵਾਦ ਬੁੱਪਾ ਰਾਏ ਸਾਹਿਬ, ਤੁਹਾਨੂੰ ਤੇ ਸਾਰਿੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਕਿਸੇ ਨੇ ਕਿਹਾ ਵੀ ਕਹਿੰਦੇ ਵੀ ਚਾਰ ਨੁਕਤੇ ਦੱਸਦਾ ਤੁਹਾਨੂੰ ਖੁਸ਼ ਹੋਣ ਦੇ
2: ਜੀ,
0: ਚਾਰ ਨੁਕਤੇ ਆ ਜਿਹੜੇ ਜੇ ਇਹ ਪਤਾ ਲੱਗ ਗਿਆ ਤਾਂ ਬੰਦਾ ਖੁਸ਼ ਰਹੂਗਾ ਜ਼ਿੰਦਗੀ 'ਚ। ਮੈਂ ਵੀ ਸ਼ੇਅਰ ਕਰ ਦਿੰਦਾ ਸਾਡੇ ਲਿਸਨਰ ਜਿਹੜੇ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਵੀ ਚਾਰ ਨੁਕਤੇ ਕਿਹੜੇ ਕਿਹੜੇ ਬੰਦਾ ਕਿਵੇਂ ਖੁਸ਼ ਰਹਿ ਸਕਦਾ
1: ਜੀ।
0: ਪਹਿਲਾ ਇਹ ਆ, ਉਹ ਕਹਿੰਦਾ ਮੈਂ ਚਾਰ ਕਾਰਨਾਂ ਕਰਕੇ ਖੁਸ਼ ਰਹਿਣਾ, ਜਦੋਂ ਕਿਸੇ ਨੂੰ ਮਹਾਤਮਾ ਨੂੰ ਪੁੱਛੇ ਵੀ ਕਾਹਦੇ ਕਰਕੇ ਖੁਸ਼ ਰਹਿੰਦੇ, ਕਹਿੰਦਾ ਚਾਰ ਕਾਰਨਾਂ ਕਰਕੇ, ਕਹਿੰਦਾ ਕਿਹੜੇ ਕਿਹੜੇ ਚਾਰ ਕਾਰਨ ਨੇ? ਕਹਿੰਦਾ ਦੇਖ ਉਹ ਇਹ ਆ ਕਿ ਇੱਕ ਤਾਂ ਮੈਂ ਹੈਗਾ ਮਨੁੱਖ
1: ਜੀ,
0: ਜਦੋਂ ਮਨੁੱਖ ਆ ਇਹਦੇ ਨਾਲ ਮੈਂ ਸਾਰੀਆਂ ਚੰਗੀਆਂ ਮਾੜੀਆਂ ਚੀਜ਼ਾਂ ਨੂੰ ਸਮਝ ਸਕਦਾ, ਪਦਾਰਥਾਂ ਦਾ ਮੈਂ ਆਨੰਦ ਲੈ ਸਕਦਾ, ਮੈਨੂੰ ਪਿਆਸ ਲੱਗੇ ਮੈਂ ਉੱਠ ਕੇ ਜਾ ਕੇ ਪਾਣੀ ਪੀ ਸਕਦਾ, ਖਾ ਸਕਦਾ, ਤੁਰ ਸਕਦਾ, ਬੋਲ ਸਕਦਾ, ਸਮਝ ਸਕਦਾ, ਸਮਝਾ ਸਕਦਾ, ਜੋ ਕੁਛ ਵੀ ਆ ਇਹ ਸਾਰੀਆਂ ਉਪਲਬਧੀਆਂ ਨੇ ਜਿਹੜੀਆਂ ਉਹ ਮਨੁੱਖਾਂ ਲਈ ਆ, ਤੇ ਮੈਂ ਉਹ ਮਨੁੱਖਾਂ ਦੀ ਕੈਟਾਗਰੀ ਦੇ ਵਿੱਚ ਆਉਣਾ, ਇਸ ਕਰਕੇ ਮੈਂ ਖੁਸ਼ ਹਾਂ। ਦੂਜਾ ਕਾਰਨ ਇਹ ਆ ਕਿ ਇੱਕ ਮਨੁੱਖ ਹੋਣ ਦੇ ਨਾਤੇ ਮੈਂ ਸੋਹਣੀਆਂ ਚੀਜ਼ਾਂ ਦੀ ਸੁੰਦਰਤਾ ਜਿਹੜੀ ਉਹਦੀ ਪ੍ਰਸ਼ੰਸਾ ਕਰ ਸਕਦਾ, ਕਿਤੇ ਮੈਨੂੰ ਪਹਾੜ ਸੋਹਣੇ ਲੱਗੇ ਮੈਂ ਕਹਿ ਸਕਦਾ ਯਾਰ ਏਰੀਆ ਬਹੁਤ ਸੋਹਣਾ, ਕਿਤੇ ਮੈਨੂੰ ਨਾਗਪਾਲ ਸਾਹਿਬ ਦੇ ਪਾਇਆ ਹੋਇਆ ਕੋਟ ਸੋਹਣਾ ਲੱਗਿਆ ਮੈਂ ਕਹਿ ਸਕਦਾ ਕਿ ਨਾਗਪਾਲ ਸਾਹਿਬ ਕੋਟ ਬੜਾ ਜੱਚਦਾ ਤੁਹਾਡੇ, ਆਹ ਸ਼ਰਟ ਬੜੀ ਕਮਾਲ ਦੀ ਪਾਈ ਹੋਈ ਹੈ ਤੁਹਾਡੀ, ਕਿਤੇ ਮੈਨੂੰ ਸਿੱਧੂ ਸਾਹਿਬ ਦੇ ਸ਼ੂਜ਼ ਪਾਏ ਵਧੀਆ ਲੱਗੇ ਤਾਂ ਮੈਂ ਕਹਿ ਸਕਦਾ ਕਿ ਸਿੱਧੂ ਸਾਹਿਬ ਬਹੁਤ ਕਮਾਲ ਦੇ ਸ਼ੂਜ਼ ਪਾਏ ਹੋਏ ਆ। ਸੋ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਹੈ ਜਿਹੜੀ ਤੁਸੀਂ ਉਹਦੀ ਸੁੰਦਰਤਾ ਦੀ ਪ੍ਰਸ਼ੰਸਾ ਕਰ ਸਕਦੇ ਹੋ, ਇਸ ਕਰਕੇ ਵੀ ਮੈਂ ਖੁਸ਼ ਹਾਂ। ਹਰੇਕ ਚੀਜ਼ ਜੇ ਹੁਣ ਕੋਈ ਕੁੱਤਾ ਵਾ ਬਿੱਲੀ ਆ ਉਹ ਵੀ ਤੁਰ ਸਕਦੀ ਆ, ਅਸੀਂ ਵੀ ਤੁਰ ਸਕਦੇ ਹਾਂ, ਸੋ ਉਹਨੂੰ ਵੀ ਭੁੱਖ ਲੱਗਦੀ ਹੈ ਸਾਨੂੰ ਵੀ ਲੱਗਦੀ ਆ, ਉਹਨੂੰ ਵੀ ਪਿਆਸ ਲੱਗਦੀ ਹੈ ਸਾਨੂੰ ਵੀ ਲੱਗਦੀ ਹੈ, ਪਰ ਉਹ ਬੋਲ ਨਹੀਂ ਸਕਦੇ, ਉਹ ਆਹ ਚੀਜ਼ਾਂ ਦੀ ਪ੍ਰਸ਼ੰਸਾ ਨਹੀਂ ਕਰ ਸਕਦੇ। ਸੋ ਇਹ ਸਾਡੇ ਚ ਉਪਲਬਧੀ ਹੈ, ਇਸ ਕਰਕੇ ਕਹਿੰਦਾ ਮੈਂ ਦੂਜੀ ਚੀਜ਼ ਕਰਕੇ ਖੁਸ਼ ਹੈ। ਕਹਿੰਦਾ ਫਿਰ ਤੀਜੀ ਕਹਿੰਦਾ ਇਸ ਕਰਕੇ ਖੁਸ਼ ਹੈ ਵੀ ਮੈਂ ਹੁਣ ਬੁੱਢਾ ਹੋ ਗਿਆ, ਕਈ ਲੋਕ ਜਵਾਨੀ ਦੇ ਵਿੱਚ ਹੀ ਚਲੇ ਗਏ, ਕਈ ਲੋਕ ਬਚਪਨ ਦੇ ਵਿੱਚ ਹੀ ਚਲੇ ਗਏ, ਅੱਖੀ ਦੇਖਣਾ ਰਜੀਆਂ ਬਹੁ ਰੰਗ ਤਮਾਸ਼ੇ, ਇਹ ਅੱਖਾਂ ਨੇ ਜਿਹੜੀਆਂ ਜੀ ਨਹੀਂ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ, ਕਿਸੇ ਦਾ ਜਾਣ ਨੂੰ ਜੀ ਨਹੀਂ ਕਰਦਾ, ਪਰ ਮੈਂ ਤਾਂ ਵੱਡਾ ਹੋ ਗਿਆ, ਮੈਂ ਤਾਂ ਕਿੰਨੀ ਜ਼ਿੰਦਗੀ ਆ ਉਹ ਕੱਢ ਲਈ ਆ, ਕਿੰਨੀਆਂ ਥਾਵਾਂ ਮੈਂ ਦੇਖ ਲਈਆਂ ਨੇ, ਰੱਜਣਾ ਤਾਂ ਹੈ ਹੀ ਨਹੀਂ ਹੈ, ਜੀ ਤਾਂ ਜਾਣ ਨੂੰ ਕਰਨਾ ਨਹੀਂ, ਪਰ ਮੈਂ ਇਸ ਕਰਕੇ ਵੀ ਖੁਸ਼ ਹਾਂ ਕਿ ਮੈਂ ਹੁਣ ਬੁੱਢਾ ਹੋ ਗਿਆ, ਬਹੁਤੇ ਲੋਕ ਬਚਪਨ 'ਚ ਚਲੇ ਗਏ, ਕੋਈ ਜਵਾਨੀ 'ਚ ਚਲੇ ਗਿਆ, ਕੋਈ ਮੇਰੇ ਤੋਂ ਛੋਟੀ ਉਮਰ ਦੇ ਵਿੱਚ ਚਲੇ ਗਿਆ, ਇਸ ਉਮਰ ਤੱਕ ਪਹੁੰਚ ਹੀ ਨਹੀਂ ਪਾਏ, ਇਸ ਕਰਕੇ ਵੀ ਮੈਂ ਖੁਸ਼ ਹਾਂ। ਕਹਿੰਦਾ ਬਾਈ ਮੈਂ ਚੌਥਾ ਖੁਸ਼ ਕਾਹਦੇ ਕਰਕੇ ਹਾਂ? ਕਹਿੰਦਾ ਮੈਂ ਚੌਥਾ ਖੁਸ਼ ਇਸ ਕਰਕੇ ਹਾਂ ਕਿ ਮੈਂ ਮਰਨ ਲਈ ਤਿਆਰ ਹਾਂ, ਹੁਣ ਮੈਨੂੰ ਕੋਈ ਡਰ ਨਹੀਂ ਹੈ, ਹੁਣ ਮੈਨੂੰ ਕੋਈ ਮਰਨ ਦਾ ਡਰ ਨਹੀਂ, ਮੈਂ ਮਰਨ ਲਈ ਅੰਦਰੋਂ ਤਿਆਰ ਹੋਇਆ ਬੈਠਾ, ਜਦੋਂ ਮਰਜ਼ੀ ਚਲੇ ਜਾਵਾਂ। ਸੋ ਉਹ ਜਿਹੜਾ ਬੰਦਾ ਮਰਨ ਤੋਂ ਡਰਦਾ ਉਹ ਵੀ ਦੁੱਖ ਦੇ ਵਿੱਚ ਹੀ ਰਹਿੰਦਾ, ਉਹ ਵੀ ਦੁੱਖ ਦੇ ਵਿੱਚ ਹੀ ਰਹਿੰਦਾ। ਜਿਹੜਾ ਬੰਦਾ ਕਹਿੰਦਾ ਯਾਰ ਮੈਨੂੰ ਆਹ ਨਾ ਹੋ ਜਾਵੇ, ਮੈਂ ਆਹ ਖਾ ਲਿਆ ਤਾਂ ਮੈਨੂੰ ਆਹ ਹੋ ਜਾਊ, ਮੈਂ ਇੱਥੇ ਚਲੇ ਗਿਆ ਤਾਂ ਮੈਨੂੰ ਆਹ ਹੋ ਜਾਊ, ਮੈਂ ਆਹ ਕਰ ਲਊ, ਮੈਂ ਆਹ, ਉਹ ਮਰਨ ਤੋਂ ਜਿਹੜਾ ਬੰਦਾ ਡਰਦਾ ਰਹਿੰਦਾ। ਸੋ ਜਗਮੀਤ ਸਾਹਿਬ ਵੀ ਕਹਿੰਦੇ ਆ ਕਿ ਮਰਨ ਤੋਂ ਉਹਦਾ ਡਰਨ ਦੀ ਲੋੜ ਨਹੀਂ, ਮਰਨ ਦਾ ਤਾਂ ਉਹਨਾਂ ਦਾ ਚਾਅ ਪੈਦਾ ਹੋ ਜਾਂਦਾ ਜੋ ਉਹਨਾਂ ਦੇ ਅੰਦਰ, ਮੈਂ ਮਰਨੇ ਕਾ ਚਾਅ ਹੈ। ਸੋ ਗੱਲ ਇਹ ਹੈ ਕਿ ਜਦੋਂ ਤੁਸੀਂ ਦੁਨੀਆਂ ਤੇ ਆਏ ਹੋ, ਚਾਹੇ ਤੁਸੀਂ ਰੋਂਦੇ ਰੋਂਦੇ ਆਏ ਹੋ, ਤੇ ਜਦੋਂ ਤੁਸੀਂ ਦੁਨੀਆਂ ਤੋਂ ਜਾਣਾ, ਕੁਛ ਐਸਾ ਕਰ ਚੱਲੋ ਕਿ ਲੋਕ ਤੁਹਾਡੇ ਲਈ ਰੋਂਦੇ ਹੋਣ ਤੇ ਤੁਸੀਂ ਖੁਸ਼ ਹੋ ਕੇ ਦੁਨੀਆਂ ਤੋਂ ਜਾਂਦੇ ਹੋਵੋ। ਸੋ ਖੁਸ਼ ਰਹਿਣ ਦੇ ਆ ਚਾਰ ਨੁਕਤੇ, ਅਜੇ ਇਹ ਸਮਝ ਦੇ ਵਿੱਚ ਆ ਗਏ, ਮੈਨੂੰ ਲੱਗਦਾ ਖਾਸਾ ਮਸਲਾ ਜਿਹੜਾ ਉਹ ਸੁਲਝ ਜਾਣਾ। ਜੀ ਸਿੱਧੂ ਸਾਹਿਬ
2: ਬਾਈ ਜੀ, ਤੁਹਾਡੀਆਂ ਗੱਲਾਂ ਹਮੇਸ਼ਾ ਹੀ ਵਧੀਆ ਹੁੰਦੀਆਂ, ਬੜਾ ਵਧੀਆ ਲੱਗਦਾ ਤੁਹਾਡੇ ਨਾਲ ਪਰਸਨਲ ਵੀ ਬੈਠੀ ਦਾ, ਕਈ ਵਾਰੀ ਬੜਾ ਆਨੰਦ ਆਉਂਦਾ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ। ਪ੍ਰੋਗਰਾਮ ਤਾਂ ਤੁਹਾਡਾ ਆਲਵੇਜ਼ ਵਧੀਆ ਹੁੰਦਾ ਹੀ ਹੁੰਦਾ ਹੈਗਾ।
0: ਬਹੁਤ ਬਹੁਤ ਸ਼ੁਕਰੀਆ ਸੁਧਰ, ਥੈਂਕ ਯੂ ਵੈਰੀ ਮਚ। ਸੋ ਹੁਣ ਆਪਾਂ ਮੋਰਗੇਜ ਦੀ ਗੱਲ ਕਰਾਂਗੇ, ਜਿਵੇਂ ਮੈਂ ਪਹਿਲਾਂ ਗੱਲ ਕਰਦਾ, ਬੰਦਾ ਖੁਸ਼ ਹੀ ਨਹੀਂ ਹੁੰਦਾ। ਅੱਛਾ, ਜਿਹਦੀ ਮੋਰਗੇਜ ਨਹੀਂ ਉਹ ਨਹੀਂ ਖੁਸ਼ ਹੁੰਦਾ, ਉਹ ਕਹਿੰਦਾ ਮੇਰੀ ਯਾਰ ਮੋਰਗੇਜ ਨਹੀਂ ਹੋਈ। ਜਿਹਦੀ ਹੋ ਗਈ ਉਹ ਕਹਿੰਦਾ ਸਿੱਧੂ ਸਾਹਿਬ ਕੋਈ ਰੇਟ ਘੱਟ ਨਹੀਂ ਸੀ ਹੋ ਸਕਦਾ। ਜਿਹਦਾ ਰੇਟ ਘੱਟ ਹੋ ਗਿਆ ਉਹ ਕਹਿੰਦਾ ਸਿੱਧੂ ਸਾਹਿਬ ਕੋਈ ਫੀਸ ਨਹੀਂ ਸੀ ਘੱਟ ਹੋ ਸਕਦੀ। ਜਿਹਦੀ ਫੀਸ ਘੱਟ ਹੋ ਗਈ ਉਹਨੇ ਕਹਿਣਾ ਸਿੱਧੂ ਸਾਹਿਬ ਥੋੜ੍ਹਾ ਲੇਟ ਹੋ ਗਈ। ਮਤਲਬ ਬੰਦਾ ਖੁਸ਼ ਕਿਤੇ ਹੁੰਦਾ ਹੀ ਨਹੀਂ, ਖੁਸ਼ੀ ਤਾਂ ਲੱਭਣੀ ਪੈਂਦੀ ਹੈ ਛੋਟੇ ਛੋਟੇ ਚੀਜ਼ਾਂ 'ਚੋਂ। ਹੁਣ ਅਸੀਂ ਦੱਸਦੇ ਹਾਂ ਕਿ ਜਿਹਦੀ ਬਾਜੀ ਜਿਹਦਾ ਕੰਮ ਫਸਿਆ ਹੋਵੇ, ਜਿਹਦਾ ਕੰਮ ਅੜਿਆ ਹੋਵੇ, ਉਹ ਗੁਣ ਪੁੱਛਦਾ ਸਿੱਧੂ ਸਾਹਿਬ ਨੂੰ ਆ ਕੇ ਕਿ ਸਿੱਧੂ ਸਾਹਿਬ ਹੁਣ ਦੱਸੋ ਇਹਦਾ ਕੀ ਹੱਲ ਕਰਨਾ। ਇਹ ਮੈਂ ਹੈਰਾਨ ਨਾ, ਕਈ ਵਾਰੀ ਕਹਿ ਦਿੰਦੇ ਆ ਕਿ ਯਾਰ ਕਈ ਬੰਦੇ ਵੱਧ ਪੇ ਕਰ ਰਹੇ ਸੀ, ਉਹਨਾਂ ਦੀ ਕਿਸ਼ਤ ਘੱਟ ਗਈ ਹੈ, ਸੱਤ ਸੱਤ ਅੱਠ ਹਜ਼ਾਰ ਪੇ ਕਰ ਰਹੇ ਸੀ, ਕਿਸ਼ਤੀ ਉਹਨਾਂ ਦੀ 3500-4000 ਤੇ ਲੈ ਆਉਂਦੀ ਹੈ। ਸੋ ਇਸ ਤਰੀਕੇ ਨਾਲ ਵੀ ਬਹੁਤ ਸਾਰੇ ਲੋਕ ਨੇ ਲਾਹਾ ਲੈਂਦੇ ਸਿੱਧੂ ਸਾਹਿਬ ਦੀਆਂ ਸੇਵਾਵਾਂ ਦਾ। ਸਿੱਧੂ ਸਾਹਿਬ ਦਿਓ ਥੋੜ੍ਹੀ ਜੀ ਅਪਡੇਟ।
2: ਰਾਜਵੀਰ ਬਾਈ ਜੀ, ਇਹਦੀ ਅਪਡੇਟ ਦੇਣ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਹੋਰ ਐਡ ਕਰਦੇ ਹਾਂ। ਮੈਂ ਨਾ ਆਪਣੇ ਇੱਕ ਵੀਰ ਨੂੰ ਮਿਲਿਆ, ਮੇਰੇ ਖਾਸ ਫਰਾਈਡੇ ਦੀ ਗੱਲ ਹੈਗੀ ਹੈ, ਉਹ ਕਾਫੀ ਜ਼ਿਆਦਾ ਪਰੇਸ਼ਾਨ ਸੀਗੇ, ਪਰੇਸ਼ਾਨ ਕੰਮ ਕਾਰ ਕਰਕੇ ਸੀਗੇ ਜੀ, ਕੰਮ ਕਾਰ ਦੇ ਵਿੱਚ ਦਿੱਕਤ ਸੀਗੀ, ਤੇ ਕਾਫੀ ਜ਼ਿਆਦਾ ਉਹ ਮੇਰੇ ਹਿਸਾਬ ਨਾਲ ਵੀ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਉਹ ਡਿਪਰੈਸ਼ਨ ਦੇ ਵਿੱਚ ਹੈਗੇ ਆ। ਤੇ ਸੋ ਇਹ ਹੈ ਕਿ ਭਾਈ ਜੇਕਰ ਤੁਹਾਡੇ ਕੋਈ ਏਦਾਂ ਦੀ ਕੋਈ ਗੱਲਬਾਤ ਹੈਗੀ ਤਾਂ ਜ਼ਰੂਰ ਆਪਦੇ ਭੈਣ ਭਰਾ ਦੇ ਨਾਲ ਆਪਣੀ ਜਿਹੜੀ ਦੁੱਖ ਸੁੱਖ ਚਰਚਾ ਕਰਿਆ ਕਰੋ, ਤਾਂ ਕਿ ਜਿਹੜੀ ਹੈਗੀ ਆ ਤੁਹਾਡੇ ਅੰਦਰੇ ਅੰਦਰ ਜੋ ਚੱਲ ਰਿਹਾ ਹੈਗਾ ਉਹਨੂੰ ਤੁਸੀਂ ਸ਼ੇਅਰ ਕਰੋਗੇ ਤੇ ਉਹਦੇ ਨਾਲ ਵੀ ਤੁਹਾਡਾ ਕਦੇ ਕੋਈ ਨਾ ਕੋਈ ਜਿਹੜਾ ਭਲਾ ਜਿਹੜਾ ਹੈਗਾ ਹੋ ਜਾਂਦਾ ਹੈਗਾ। ਬਾਕੀ ਇਹ ਹੈ ਕਿ ਜਿਹੜਾ ਇਹ ਆਪਣਾ ਰਾਜਵੀਰ ਬਾਈ ਜੀ, ਹੁਣ ਪਤਾ ਹੈ ਕਿ ਜਿਹੜੀ ਫਾਈਨੈਂਸ਼ੀਅਲ ਸਟ੍ਰੈਸ ਚੱਲ ਰਹੀ ਹੈਗੀ ਆ, ਇਹ ਠੀਕ ਹੈ, ਇਹ ਚੱਲਦੀ ਰਹਿੰਦੀ ਹੈ ਨਾ, ਕੰਟਰੀਜ਼ ਦੇ ਇੱਥੋਂ ਦੇ ਸਿਸਟਮ ਹੀ ਇੱਦਾਂ ਦਾ, ਇਹਦੀ ਨੇਚਰ ਹੀ ਇੱਦਾਂ ਦੀ ਹੈਗੀ ਕਿ ਇੱਥੇ ਉੱਪਰ ਥੱਲੇ ਮਾੜਾ ਮੋਟਾ ਹੁੰਦਾ ਰਹਿੰਦਾ ਹੈਗਾ, ਤੇ ਆਪਾਂ ਨੂੰ ਉਹਨੂੰ ਜਿਹੜਾ ਹੈਗਾ ਜੀ ਉਹਨੂੰ ਮੁਕਾਬਲਾ ਕਰਨ ਦੀ ਆਪਣੇ ਦੇ ਵਿੱਚ ਜਿਹੜੀ ਹੈਗੀ ਹੈ ਆਪਾਂ ਆਪਣੀ ਸ਼ਕਤੀ ਰੱਖੀਏ, ਮਾਤਾ ਰੱਖੀਏ। ਤੇ ਹੁਣ ਗੱਲ ਆਉਂਦੀ ਹੈਗੀ ਹੈ ਕਿ ਆਪਣਾ ਜਿਹੜੇ ਭੈਣ ਭਰਾ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਆ, ਉਹਨਾਂ ਦੇ ਬਾਰੇ ਉਹਨਾਂ ਵਾਸਤੇ ਪਹਿਲੀ ਗੱਲ ਤਾਂ ਇਹ ਹੈ, ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਰੀਅਲ ਸਟੇਟ ਡਾਊਨ ਹੈਗੀ ਆ, ਸੋ ਉਹਨਾਂ ਨੂੰ ਸੋਹਣੀ ਜਿਹੜੀ ਡੀਲ ਹੈਗੀ ਆ ਉਹ ਪੋਸੀਬਲੀ ਮਿਲ ਸਕਦੀ ਹੈਗੀ ਹੈ। ਨਾਲ ਦੀ ਨਾਲ ਉਹਨਾਂ ਦੀ ਮਦਦ ਦੇ ਲਈ ਸਰਕਾਰ ਵੱਲੋਂ ਵੀ ਕਈ ਜਿਹੜੇ ਪ੍ਰੋਗਰਾਮ ਹੈ ਚਲਾਏ ਜਾਂਦੇ ਹੈਗੇ ਆ, ਉਹ ਕਿਹੜੇ ਕਿਹੜੇ ਪ੍ਰੋਗਰਾਮ ਹੈਗੇ ਆ, ਉਹਨਾਂ ਦਾ ਕਿਵੇਂ ਤੁਸੀਂ ਕਿੰਨਾ ਬੈਨੀਫਿਟ ਲੈ ਸਕਦੇ ਹੋ, ਉਹਦੇ ਡਿਟੇਲ ਵਾਸਤੇ ਮੈਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਮੋਟਾ ਮੋਟਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਤੁਹਾਡੇ ਵਾਸਤੇ ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, RRSP ਦਾ ਪ੍ਰੋਗਰਾਮ ਹੈਗਾ, ਤੇ ਹੁਣ ਜਿਹੜਾ ਹੈਗਾ ਜੀ ਸਰਕਾਰ ਨੇ HST ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਰੀਬੇਟ ਦਾ ਪ੍ਰੋਗਰਾਮ ਲਾਂਚ ਕੀਤਾ ਹੈਗਾ, ਤੇ ਨਾਲ ਦੀ ਨਾਲ ਓਨਟਾਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਦਾ ਪ੍ਰੋਗਰਾਮ ਵੀ ਅਵੇਲੇਬਲ ਹੈਗਾ। ਤੇ ਜਿਹੜੇ ਭੈਣ ਭਰਾ ਆਲਰੇਡੀ ਉਹਨਾਂ ਕੋਲ ਘਰ ਹੈਗਾ, ਨਵਾਂ ਘਰ ਖਰੀਦਣਾ ਚਾਹੁੰਦੇ, ਉਹ ਵੀ HST ਦੇ ਜਿਹੜੇ ਰੀਬੇਟ ਦਾ ਬੈਨੀਫਿਟ ਲੈ ਸਕਦੇ ਹੈਗੇ ਆ। ਤੁਸੀਂ ਫਸਟ ਟਾਈਮ ਬਾਇਰ ਹੋ, ਘਰ ਖਰੀਦਣ ਬਾਰੇ ਤੁਹਾਡਾ ਮਨ ਬਣ ਗਿਆ, ਆਪਣੇ ਬਿਲਡਰ ਕੋਲੇ ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਕਿ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬਰੀਕੀ ਦੇ ਨਾਲ ਤੁਹਾਨੂੰ ਆਪਾਂ ਪ੍ਰੀ ਅਸੈਸਮੈਂਟ ਕਰਕੇ ਦੇ ਸਕਦੇ ਹਾਂ, ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ, ਤਾਂ ਕਿ ਜਦੋਂ ਤੁਸੀਂ ਆਫਰ ਪਾਉਣੀ ਹੈ ਪੂਰੇ ਤੁਸੀਂ ਪੱਕੇ ਪੈਰੀ ਹੋ ਕੇ ਆਫਰ ਪਾਓ, ਤੁਹਾਨੂੰ ਪਤਾ ਹੈ ਕਿ ਮੋਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ, ਸਾਰਾ ਕੰਮ ਤੁਹਾਡਾ ਸਟ੍ਰੈਸ ਫ੍ਰੀ ਹੋ ਜਾਣਾ ਹੈ, ਅਤੇ ਕਿਸੇ ਕਾਰਨ ਕਰਕੇ ਤੁਸੀਂ ਨਹੀਂ ਵੀ ਕੁਆਲੀਫਾਈ ਕਰਦੇ ਉਹ ਵੀ ਤੁਹਾਨੂੰ ਦੱਸ ਦਾਂਗੇ, ਨਾਲੇ ਗਾਈਡ ਕਰ ਦਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਘਰ ਲੈਣਾ ਤੁਹਾਨੂੰ ਉਦੋਂ ਮੋਰਗੇਜ ਲੈਣ 'ਚ ਕੋਈ ਦਿੱਕਤ ਨਾ ਆਵੇ। ਤੁਹਾਨੂੰ ਹਾਂ ਕਹਾਂਗੇ, ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਅਤੇ ਬਾਈ ਜੀ ਤੁਸੀਂ ਗੱਲ ਕਰ ਰਹੇ ਸੀਗੇ ਜਦੋਂ ਇੰਟਰੋ ਦੇ ਵਿੱਚ ਕਿ ਆਪਾਂ ਕਈ ਵਾਰੀ ਭੈਣ ਭਰਾਵਾਂ ਦੇ ਆਪਾਂ ਜਿਹੜੇ ਕਿਸ਼ਤ ਆ ਉਹ ਘਟਾ ਦਿੰਦੀ ਹੈ, ਬਿਲਕੁਲ ਇਸ ਤਰ੍ਹਾਂ ਬਹੁਤ ਵਾਰੀ ਇੱਦਾਂ ਹੁੰਦਾ ਹੈਗਾ। ਮੈਂ ਹੁਣੇ ਆਪਣਾ ਰੀਸੈਂਟਲੀ ਕਿਸੇ ਦੀ ਡੀਲ ਕੀਤੀ ਸੀਗੀ, ਤੇ ਉਹਨਾਂ ਦੇ ਕੀ ਸੀਗਾ ਕਿ ਮੋਰਗੇਜ ਸੀਗੀ ਪਲੱਸ ਉਹਨਾਂ ਦੇ ਲਾਈਨ ਆਫ ਕ੍ਰੈਡਿਟ ਤੇ ਹੋਰ ਜਿਹੜੇ ਡੈਟ ਸੀਗੇ ਉਹ ਕੁੱਲ ਮਿਲਾ ਕੇ 6,10,000 ਡਾਲਰ ਬਣਦਾ ਸੀਗਾ। ਤੇ ਉਹਦੀ ਉਹ $7,860 ਤਕਰੀਬਨ ਮਹੀਨੇ ਦੀ ਪੇਮੈਂਟ ਕਰਦੇ ਸੀਗੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਜੀ ਮੌਰਗੇਜ ਆਪਾਂ ਅਪਰੂਵ ਕਰਾ ਕੇ ਦਿੱਤੀ ਹੈਗੀ ਹੈ $6,25,000 ਦੀ ਤੇ $3,655 ਦੀ ਉਹਨਾਂ ਦੀ ਕਿਸ਼ਤ ਰਹਿ ਗਈ ਹੈ ਤੇ ਤਕਰੀਬਨ ਉਹਨਾਂ ਦੇ ਜਿਹੜੇ ਹੈਗੇ ਜੀ $4,200 ਉਹਨਾਂ ਦੇ ਮਹੀਨੇ ਦੀ ਜਿਹੜੀ ਹੈਗੀ ਆ ਉਹ ਸੇਵਿੰਗ ਹੋਈ ਹੈਗੀ ਹੈ। ਸੋ ਤੁਹਾਡੀ ਇਹ ਸਾਰਾ ਕੁਛ ਉਹਨਾਂ ਨੇ ਕੀਤਾ ਹੈਗਾ ਰੀਫਾਈਨਾਂਸ ਕਰਕੇ। ਸੋ ਜਿਹੜੀ ਰੀਫਾਈਨਾਂਸ ਹੈ ਉਹਦੇ ਕਰਕੇ ਤੁਹਾਡਾ ਜਿਹੜਾ ਹੈਗਾ ਇੰਟਰਸਟ ਰੇਟ ਵੀ ਘੱਟ ਸਕਦਾ, ਤੁਹਾਡੀ ਕਿਸ਼ਤ ਵੀ ਘੱਟ ਸਕਦੀ ਹੈ, ਤੁਹਾਡੇ ਡੈਟ ਵੀ ਕੰਸੋਲੀਡੇਟ ਹੋ ਸਕਦੇ, ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਡੈਟ 'ਚ ਤਬਦੀਲ ਕੀਤਾ ਜਾ ਸਕਦਾ, ਤੁਸੀਂ ਕਿਸੇ ਕਾਰਨ ਕਰਕੇ ਤੁਹਾਨੂੰ ਪੈਸੇ ਦੀ ਲੋੜ ਪੈ ਗਈ, ਘਰ 'ਚੋਂ ਪੈਸੇ ਕੱਢਣੇ ਆ, ਉਹ ਵੀ ਰੀਫਾਈਨਾਂਸ ਕਰਕੇ ਕਰ ਸਕਦੇ ਹੋ। ਅਤੇ ਜੇਕਰ ਆਪਣੇ ਘਰ ਦਾ ਕੋਈ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਹੈ, ਮਲਕੀਅਤ ਦੇ ਵਿੱਚ ਕੋਈ ਚੇਂਜ ਕਰਨੀ ਹੈ, ਕਿਸੇ ਦਾ ਨਾਮ ਕੱਢਣਾ, ਕਿਸੇ ਦਾ ਨਾਮ ਪਾਉਣਾ, ਉਹ ਵੀ ਰੀਫਾਈਨਾਂਸ ਕਰਕੇ ਕੀਤਾ ਜਾ ਸਕਦਾ ਹੈ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ ਆਮ ਤੌਰ 'ਤੇ ਉਹਦਾ 80% ਤੱਕ ਆਪਾਂ ਰੀਫਾਈਨਾਂਸ ਕਰਕੇ ਦੁਬਾਰਾ ਮੌਰਗੇਜ ਪਾ ਸਕਦੇ ਹਾਂ। ਅਤੇ ਇਹ ਜਿਹੜੀਆਂ ਆਪਾਂ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਉਹ ਅਚੀਵ ਕੀਤੀਆਂ ਜਾ ਸਕਦੀਆਂ। ਅਤੇ ਮੌਰਗੇਜ ਰੀਫਾਈਨਾਂਸ ਦਾ ਟਾਈਮ ਆਮ ਤੌਰ 'ਤੇ ਜਿਹੜਾ ਹੁੰਦਾ ਜੀ ਰਿਨਿਊਅਲ ਦੇ ਟਾਈਮ 'ਚ ਬੈਸਟ ਟਾਈਮ ਹੁੰਦਾ, ਬਾਕੀ ਇਹ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈ। ਤੁਹਾਨੂੰ ਮੌਰਗੇਜ ਰੀਫਾਈਨਾਂਸ ਸੰਬੰਧੀ ਜਾਂ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 647-294-5503। ਮੋਪਰਾ ਸਾਹਿਬ ਟਾਈਮ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ, ਥੈਂਕ ਯੂ ਵੈਰੀ ਮਚ।

0: ਜੀ ਦੋਸਤੋ ਤੁਸੀਂ ਜੁੜੇ ਹੋ
1: ਪ੍ਰੋਗਰਾਮ ਪਿੰਡ ਦੀ ਹਵਾ
0: ਜੀ ਬਿਲਕੁਲ ਇੱਕ ਲਿਸਨਰ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦਾ ਮੇਰਾ ਇਹ ਗਾਣਾ ਬੜਾ ਸਾਨੂੰ ਜੀ ਕਰਦਾ ਅਸੀਂ ਉਹਨਾਂ ਦੀ ਡਿਮਾਂਡ ਦੇ ਉੱਪਰ ਚਰਨ ਦੀ ਬਾਠ ਦੀ ਡਿਮਾਂਡ ਦੇ ਉੱਪਰ ਇਹ ਗਾਣਾ ਉਹਨਾਂ ਨੂੰ ਸੁਣਾਇਆ ਉਮੀਦ ਕਰਦੇ ਹਾਂ
1: ਪੱਕਾ ਹੀ ਸੁਣਦੇ ਆ ਉਹ ਬਾਠ ਸਾਹਿਬ ਤਾਂ ਕਮਾਲ ਕਰਦੇ ਉਹ ਕਹਿੰਦੇ ਬਾਜੀ ਇਹ ਗਾਣਾ ਦਾ ਉਹਨਾਂ ਦਾ ਬਹੁਤ ਟਾਈਮ ਤੋਂ ਫੇਵਰੇਟ ਸੌਂਗ ਹੈ
0: ਜੀ ਬਿਲਕੁਲ
1: ਮੈਨੂੰ ਨਾ ਮੈਸੇਜ ਇੱਕ ਪਹੁੰਚਦਾ ਸੀਗਾ ਤੇ ਮੇਰੇ ਦਿਮਾਗ ਚ ਵੀ ਗੱਲ ਆ ਰਹੀ ਸੀ ਮੈਂ ਪੁੱਛਣਾ ਚਾਹੁੰਦਾ ਸੀ ਨਾਗਪਾਲ ਸਾਹਿਬ ਨੂੰ ਵੀ ਨਾਗਪਾਲ ਸਾਹਿਬ ਬਹੁਤੀ ਵਾਰ ਇਹ ਦਿਮਾਗ ਦੇ ਵਿੱਚ ਆਉਂਦਾ ਕਿ ਜਿਹੜੀ ਕਿਸ਼ਤ ਬਣਨੀ ਹੈ ਲੋਨ ਦੀ ਜਿਹੜੀ ਤੁਸੀਂ ਕਹਿੰਦੇ ਹੋ ਬਾਅਦ ਚ ਆਪਾਂ 2.5 ਸਾਲ ਬਾਅਦ ਬਣਨੀ ਹੈ ਠੀਕ ਆ ਜੀ
0: ਕਿਸ਼ਤ
1: ਸ਼ੁਰੂ ਹੋਣੀ ਆ ਤੇ ਇਹਦੇ ਵਿੱਚ ਕਿਸ਼ਤ ਦੇ ਵਿੱਚ ਪ੍ਰਿੰਸੀਪਲ ਨਾਲ ਉਤਰੂਗਾ ਜਾਂ ਕੱਲਾ ਆਪਾਂ ਜਿਹੜਾ ਹੈਗਾ ਇੰਟਰਸਟ ਪੇ ਕਰਨਾ ਜਾਂ ਦੋਨਾਂ ਦੀ ਮਿਲਾ ਕੇ ਕਿਸ਼ਤ ਤੁਸੀਂ ਬਣਾ ਕੇ ਦੱਸੋਗੇ ਕਿ ਭਾਈ ਤੂੰ ਤੈਨੂੰ ਇੰਨਾ ਲੋਨ ਮਿਲਿਆ ਸੀ 2.5 ਸਾਲ ਬਾਅਦ ਜਾਂ 3-4 ਸਾਲ ਵੀ ਤੁਸੀਂ ਦੱਸ ਰਹੇ ਸੀ ਕਈਆਂ ਦੇ ਹੋ ਜਾਂਦੇ ਆ ਡੈਫਰ ਹੋ ਸਕਦਾ ਤੇ ਉਹ ਫਿਰ ਬਾਅਦ ਚ ਜਾ ਕੇ ਉਹ ਕਿਸ਼ਤ ਦੇ ਵਿੱਚ ਵਿਆਜ ਤੇ ਉਹ ਇੰਟਰਸਟ ਪ੍ਰਿੰਸੀਪਲ ਦੋਨੇ ਉਤਰਦੇ ਆ ਤੇ ਉਹਨਾਂ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਂਦਾ ਬੰਦੇ ਨੂੰ ਲਾਉਣ ਦੇ ਵਿੱਚ ਇਹ ਵੀ ਹੁੰਦਾ ਕਿ ਜਿਵੇਂ ਆਪਾਂ ਗੱਡੀ 'ਚ ਕਹਿੰਦੇ ਕਿ ਮੇਰਾ 5 ਸਾਲ ਦਾ ਲੋਨ ਕਰ ਦਿਓ ਮੇਰਾ 8 ਸਾਲ ਦਾ ਕਰ ਦਿਓ ਵੀ ਉਹ ਕਿਸ਼ਤ ਉਨੀ ਉਸ ਹਿਸਾਬ ਨਾਲ ਹੋ ਜਾਂਦੀ ਹੈ
2: ਬਿਲਕੁਲ ਜੀ ਆਪ ਮਾਨ ਕੇ ਚੱਲੇ ਕਿ ਜੈਸੇ ਫੈਮਿਲੀ ਆਫ 4 ਹੈ ਤਾਂ 1.5 ਲੱਖ ਡਾਲਰ ਉਨਕੋ ਆਇਆ ਠੀਕ ਹੈ ਗਵਰਨਮੈਂਟ ਸੇ ਬੈਂਕ ਸੇ ਨਹੀਂ ਗਵਰਨਮੈਂਟ ਸੇ 2.5 ਸਾਲ ਬਾਅਦ ਤਬ ਤੱਕ ਤੋ ਇਹ ਲੋਨ ਪੇ 0% ਹੈ ਵਿਆਜ ਹੀ ਨਹੀਂ ਹੈ ਔਰ 2.5 ਸਾਲ ਬਾਅਦ ਪਹਿਲੀ ਕਿਸ਼ਤ ਹੈ ਰੀਪੇਮੈਂਟ 2.5 ਸਾਲ ਬਾਅਦ ਸਟਾਰਟ ਹੈ ਤੋ ਉਸਮੇ ਇਨਕਾ ਜੋ ਸਾਲ ਕਾ ਵਿਆਜ ਹੈ ਵੋ 2.5% ਹੈ ਮਤਲਬ $1,00,000 ਕਾ ਵਿਆਜ ਹੁਆ ਸਿਰਫ ਸਾਲ ਕਾ $2,500 ਮਤਲਬ $200 ਮਹੀਨੇ ਕਾ ਅਬ ਇਸਮੇ
1: ਆਪ ਕੁਛ ਵੀ ਨਹੀਂ ਹੈ ਭਾਜੀ ਭਾਜੀ ਮੈਂ ਹੈਰਾਨ ਹਾਂ ਵੀ $200 ਮਹੀਨੇ ਤੇ ਦਾ ਕੌਣ ਦਊਗਾ ਯਾਰ $1,00,000 ਕੋਈ ਦੇ ਦਊਗਾ ਤੁਸੀਂ ਦੇ ਦਊਗੇ ਤੁਸੀਂ ਵੀ ਨਹੀਂ ਦਊਗੇ
2: ਬਿਲਕੁਲ ਜੀ ਅਭੀ ਹਮਾਰੇ ਪਾਸ ਕਲਾਇੰਟਸ ਆਤੇ ਹੈ ਕਹਤੇ ਹੈ ਕਿ ਲਾਈਕ ਅਭੀ ਰਿਲੇਟਿਵਸ ਵੀ ਹੈਲਪ ਨਹੀਂ ਕਰ ਪਾ ਰਹੇ ਉਨਕੇ ਜਾਨ ਪਛਾਣ ਵਾਲੇ ਕਿਉਂਕਿ ਐਵਰੀਬਡੀ ਇਜ਼ ਗੋਇੰਗ ਥਰੂ ਅ ਟਫ ਫੇਜ਼ ਰਾਈਟ ਅਬ ਇਸਮੇ ਆਪ ਮਾਨ ਕੇ ਚੱਲੇ ਜੋ ਆਪ ਮੁਝੇ ਬਾਤ ਕਰ ਰਹੇ ਹੈ ਕਿ ਅਗਰ ਇਸਕੇ ਮਹੀਨੇ ਕੀ ਕਿਸ਼ਤ ਬਣ ਰਹੀ ਹੈ $500 ਠੀਕ ਹੈ ਅਬ ਇਸ $500 ਮੇ ਸੇ ਆਪਕਾ 400 to 430 ਡਾਲਰ ਤੋਂ ਪ੍ਰਿੰਸੀਪਲ ਹੀ ਹੈ ਬਾਕੀ 70-80 ਡਾਲਰ ਵਿਆਜ ਹੈ ਇੰਟਰਸਟ ਹੈ ਅਬ ਨਾ ਇਹ ਪੂਰੇ 10-15 ਸਾਲ ਜਿਤਨੇ ਕਿ ਆਪ ਕਿਸ਼ਤ ਬਣਾਉਣਾ ਚਾਹੇ ਆਪਕੇ ਪਾਸ ਅਥਾਰਿਟੀ ਹੋਤੀ ਹੈ ਓਪਨ ਲੋਨ ਹੈ ਆਪ ਇਸਕੋ ਲਾਈਕ ਇਟ ਵਿਲ ਗੋ ਐਸੇ ਹੀ ਚੱਲੇਗਾ ਪੂਰੇ 15 ਸਾਲ
1: ਲਈ ਇੱਕ ਮੈਨੂੰ ਇੱਕ ਹੋਰ ਦੱਸੋ ਨਾਗਪਾਲ ਸਰ ਇੱਕ ਚੀਜ਼ ਹੋਰ ਦੱਸੋ ਕਿ ਜਿਹੜੇ ਬੱਚੇ ਆਪਣੇ ਯੂਨੀਵਰਸਿਟੀ 'ਚ ਪੜ੍ਹਦੇ ਆ ਹਨਾ ਜਿਹੜੇ ਬੱਚੇ ਪੜ੍ਹਦੇ ਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਯੂਨੀਵਰਸਿਟੀ ਤੋਂ ਜਦੋਂ ਲੋਨ ਅਪਲਾਈ ਕਰਦੇ ਉਹ ਤਾਂ ਇੰਨਾ ਦਿੰਦੇ ਨਹੀਂ ਹੈਗੇ ਉਹਨਾਂ ਨੂੰ ਕਿਉਂਕਿ ਉਹ ਫਿਰ ਉਹਨਾਂ ਇਕੱਲਿਆਂ ਨੂੰ ਕੰਸਿਡਰ ਕਰਦੇ ਤਾਂ ਨਹੀਂ ਦਿੰਦੇ ਜਾਂ ਕੀ ਚੱਕਰ ਵੀ ਉਹਨਾਂ ਨੇ ਜਾਂ ਇਨਕਮ ਜਾਂ ਉਹਨਾਂ ਤਾਂ ਇਨਕਮ ਹੁੰਦੀ ਨਹੀਂ ਤਾਂ ਪੈਸੇ ਪੜ੍ਹਦੇ ਆ ਉਹਨਾਂ ਨੂੰ ਜੇ ਉਹ ਯੂਨੀਵਰਸਿਟੀ ਤੋਂ ਉਸ ਜਿਹੜੀ ਹੈਗੀ ਅਪਲਾਈ ਕਰਦੇ ਆ ਤਾਂ ਉਹ ਮਤਲਬ 25-30 ਹਜ਼ਾਰ ਮਸਾ ਮਿਲਦਾ ਹੋਊਗਾ ਮੈਨੂੰ ਲੱਗਦਾ ਜੀ ਉਹਨਾਂ ਨੂੰ ਨਹੀਂ ਇੰਨਾ ਔਫਰ ਕਰਦੇ ਯੂਨੀਵਰਸਿਟੀ ਵਾਲੇ
2: ਲਾਈਕ ਡਿਪੈਂਡ ਕਰਤੀ ਫੰਡਿੰਗ ਫੰਡਿੰਗ ਡਿਪੈਂਡ ਕਰਤੀ ਆਪਣੇ ਫੈਮਿਲੀ ਸਾਈਜ਼ ਪੇ ਆਪਣੇ ਬੱਚੇ ਜ਼ਿਆਦਾ ਹੈ ਤੋ ਆਪਕੋ ਜ਼ਿਆਦਾ ਬੈਨੀਫਿਟ
1: ਜੇ ਹੁਣ ਬੱਚਾ ਜੇ ਯੂਨੀਵਰਸਿਟੀ ਪੜ੍ਹਦਾ ਜੇ ਉਹਨੂੰ ਫੈਮਿਲੀ ਦੇ ਵਿੱਚ ਵੀ ਕੰਸਿਡਰ ਕਰ ਲਿਆ ਕਿ ਸਪੋਜ਼ ਕਰੋ ਕਿ ਹਸਬੰਡ ਵਾਈਫ ਨੇ ਕਹਿਤਾ ਕਿ ਯਾਰ ਮੇਰੇ 2 ਬੱਚੇ ਆ ਇੱਕ ਯੂਨੀਵਰਸਿਟੀ ਜਾਂਦਾ ਇੱਕ ਜੇ 7ਵੀਂ 8ਵੀਂ ਜਲਾ ਲਓ ਚਲੋ ਹਨਾ ਜਿੱਥੇ ਵੀ ਹੈਗਾ ਜਾਂ 10ਵੀਂ ਜਲਾ ਲਓ ਤੁਸੀਂ ਹਨਾ
2: ਹਾਂਜੀ
1: ਤੇ ਵੀ ਹੁਣ ਉਹਨੂੰ ਉਹਨੂੰ 4 ਦੇ ਹਿਸਾਬ ਨਾਲ ਗ੍ਰਾਂਟ ਮਿਲੇਗੀ ਦੂਜਾ ਲੋਨ ਮਿਲ ਗਿਆ ਵੀ 4 ਆ ਇਹਨਾਂ ਦੀ ਫੈਮਿਲੀ
2: ਦੇ ਹਨਾ ਹਾਂਜੀ
1: ਪਰ ਉਹ ਜਿਹੜਾ ਬੱਚਾ ਯੂਨੀਵਰਸਿਟੀ ਜਾਂਦਾ ਉਹਨੇ ਯੂਨੀਵਰਸਿਟੀ ਲਈ ਵੀ ਅਪਲਾਈ ਕਰਤਾ ਉਧਰੋਂ ਆਪਦਾ ਕੱਲੇ ਲਈ ਉਹ ਕਰ ਸਕਦਾ ਇੱਦਾਂ ਕਿ ਨਹੀਂ
2: ਬਿਲਕੁਲ ਜੀ ਕਰ ਸਕਦੇ ਹੈ ਕੋਈ ਵੀ ਇਸਮੇ ਇਸ਼ੂ ਨਹੀਂ ਹੈ ਹਮ ਇਤਨੇ ਲੋਕੋ ਕੋ ਅਸਿਸਟ ਕਰ ਚੁੱਕੇ ਹੈ ਐਵਰੀਬਡੀ ਇਜ਼ ਸੈਪਰੇਟ ਇਸ ਕੰਟਰੀ ਮੈਂ ਹੈਨਾ
1: ਹਾਂਜੀ ਮਿਲੂਗਾ ਦੋਨਾਂ ਨੂੰ ਮਿਲੂਗਾ
2: ਬਿਲਕੁਲ ਜੀ ਕੋਈ ਇਸਮੇ ਕਨਫਿਊਜ਼ਨ ਹੈ ਹੀ ਨਹੀਂ 8 ਸਾਲ ਮੈਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ ਫੈਮਿਲੀ ਆਫ 4 ਕੋ $1,50,000 ਆਇਆ ਗਵਰਨਮੈਂਟ ਸੇ 0% ਪੇ ਬਿਨਾ ਗਾਰੰਟੀ ਕੇ 2.5 ਸਾਲ ਬਾਅਦ ਕਿਆ ਹੋਗਾ ਜਬ ਮਤਲਬ ਜਬ ਕਿਸ਼ਤ ਬਣੇਗੀ ਉਸ ਕਿਸ਼ਤ ਮੈਂ ਆਪਕਾ ਲਾਈਕ ਪ੍ਰਿੰਸੀਪਲ ਐਂਡ ਇੰਟਰਸਟ ਫਿਕਸਡ ਹੈ ਯੇ ਨਹੀਂ ਕਿ ਜੈਸੇ ਅਗਰ ਆਪ ਬੈਂਕ ਸੇ ਮੋਰਗੇਜ ਲੇਤੇ ਹੋ ਤੋ 2500 ਕੀ ਆਪਕੀ ਮੋਰਗੇਜ ਬਣੀ ਉਸ ਮੇਂ ਸੇ ਸ਼ੁਰੂ ਕੇ 10 ਸਾਲ ਤੋ ਆਪ ਸਿਰਫ $1,700 ਤੋ ਇੰਟਰਸਟ ਮੈਂ ਖਰਾਬ ਕਰ ਦਿੰਦੇ ਹੈ ਇਮਾਨਦਾਰੀ ਸੇ ਕਾਮ ਕਰ ਰਹੇ ਕੋਈ ਵੀ ਚਲਾਕੀ ਨਹੀਂ ਹੈ ਕੋਈ ਵੀ ਕਾਗਜ਼ ਨਹੀਂ ਹਿਲ ਰਹਾ ਆਪਕੋ ਸੈਟਿਸਫੈਕਸ਼ਨ ਹੈ ਨੀਂਦ ਅੱਛੀ ਆਏਗੀ ਸਹੀ ਕਾਮ ਕਰ ਰਹੇ ਕੋਈ ਕਾਗਜ਼ ਹਿਲਾ ਕੇ ਨਹੀਂ ਦੇ ਰਹੇ ਆਪ ਨਾ ਕਿਸੇ ਕੋ ਆਪ ਪਰਸੈਂਟੇਜ ਦੇ ਰਹੇ ਨਾ ਕਿਸੇ ਕੋ ਆਪ ਕੈਸ਼ ਦੇ ਰਹੇ ਅੰਡਰ ਦ ਟੇਬਲ
1: ਅਪਰੂਵਲ ਕਿੰਨੇ ਦਿਨ ਅਪਰੂਵਲ ਕਿੰਨੇ ਦਿਨ ਮਿਲ ਜਾਂਦੀ ਹੈ ਤੁਹਾਨੂੰ ਵੀ ਠੀਕ ਹੈ ਜੀ ਹਾਂ ਇਹਨੂੰ ਲੋਨ ਮਿਲ ਜੂ ਬੰਦੇ ਨੂੰ ਕਿੰਨੇ ਦਿਨਾਂ ਚ ਪਤਾ ਲੱਗ ਜਾਂਦਾ ਫਿਰ ਉਹ ਤਾਂ ਕਿ ਹੋਰ ਆਸੇ ਪਾਸੇ ਕੋਈ ਲੋਨ ਨਾ ਲੈਣ ਦੀ ਕੋਸ਼ਿਸ਼ ਕਰੇਗਾ ਪਰ ਬੰਦਾ ਸੋਚਦਾ ਯਾਰ ਮੈਂ ਮੌਰਗੇਜ ਕਲਮਾ ਮੈਂ ਰੀਫਰੈਂਸ ਕਰ ਲਾਂ ਜਾਂ ਮੈਂ ਆਹ ਕਰ ਲਾਂ ਜਾਂ ਉਹ, ਫਿਰ ਜੇ ਉਹਦਾ ਇੱਧਰ ਹੱਲ ਪੈ ਗਿਆ ਅਗਲਾ ਫਿਰ ਸੋਚੂਗਾ ਵੀ ਤਾਂ ਜ਼ਿਆਦਾ ਬੈਟਰ ਆ ਨਾ।
2: ਬਿਲਕੁਲ ਜੀ ਹੈ, ਲੋਕ ਆਤੇ ਹੈ ਜੋ ਸੁਣਤੇ ਵੋ ਲਾਈਕ ਹਮੇ ਸੁਣਤੇ ਹੈ ਸ਼ੋ ਪੇ, ਫਿਰ ਉਹ ਕਹਤੇ ਸਰ ਹਮ ਤੋ ਕਹੀਂ ਔਰ ਸੇ ਮਤਲਬ ਰੀਫਾਈਨੈਂਸਿੰਗ ਕ੍ਰੈਡਿਟ ਕਾਰਡ ਯਹਾਂ ਸੇ ਪੈਸੇ ਲੇ ਰਹੇ ਥੇ, ਹਮਨੇ ਆਪਕੋ ਸੁਨਾ, ਆਫਿਸ ਆਏ, ਐਨਰੋਲ ਹੁਏ, ਔਰ ਦੋ ਸੇ ਤੀਨ ਮਹੀਨੇ ਮੈਂ ਫੰਡਿੰਗ ਕਲਾਇੰਟ ਕੇ ਅਕਾਊਂਟ ਮੇਂ ਡਾਇਰੈਕਟ, ਹਮਾਰੇ ਨਹੀਂ, ਕਲਾਇੰਟ ਕੇ ਅਕਾਊਂਟ ਮੇਂ ਨਿਕਲ ਜਾਤੀ ਹੈ। ਐਸਾ ਮਿਲਨੇ ਨਾ ਮਿਲਨੇ ਵਾਲਾ ਕੁਐਸਚਨ ਹੀ ਨਹੀਂ ਹੈ।
1: ਅੱਛਾ
0: ਕਲੀਅਰ ਹੈ, ਮਿਲੇਗੀ।
2: ਅਬ ਅਗਰ ਹਮ ਆਪਣਾ ਨਕਲੀ ਪੀਆਰ ਕਾਰਡ ਦੇਂਗੇ ਤੋ ਮੈਂ ਕਿਆ ਬੋਲੂੰਗਾ ਇਸ ਪੇ, ਅਸਲੀ ਕਾਗਜ਼ ਹੀ ਹੋਤੇ ਹੈ ਗਵਰਨਮੈਂਟ ਕੋ, ਅਸਲੀ ਕਾਗਜ਼ ਸਬਮਿਟ ਹੋ ਰਹੇ ਹੈ ਆਪਕੇ। ਬਿਲਕੁਲ ਜੀ, ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਕੋਈ ਏਜ ਲਿਮਿਟ ਨਹੀਂ ਹੈ, 50,000 ਸੇ 1,70,000 ਕਾ ਲੋਨ 0% ਪੇ ਬਿਨਾ ਗਾਰੰਟੀ ਕੇ ਗਵਰਨਮੈਂਟ ਦੇ ਰਹੀ ਹੈ। ਸਕਿੱਲ ਡਿਵੈਲਪ ਕਰੇਂ, ਇਸ ਪੈਸੇ ਕੋ ਆਪ ਕਹੀਂ ਵੀ ਕੈਸੇ ਵੀ ਯੂਜ਼ ਕਰੇ, ਬੈਕ ਹੋਮ ਭੇਜੇ, ਗਰੋਸਰੀ ਕਰੇ, ਇਨਵੈਸਟ ਕਰੇ, ਔਰ 2.5 ਸਾਲ ਬਾਅਦ ਪਹਿਲੀ ਕੇ ਸਟਾਰਟ ਹੈ, ਸ਼ੁਰੂ ਮੈਂ ਬਿਆਜ 0%, 2.5 ਸਾਲ ਬਾਅਦ ਬਿਆਜ 2.5% ਪੂਰੇ ਸਾਲ ਕਾ। ਹਮਾਰੀ ਫੀਸ ਵੀ ਹਿਡਨ ਨਹੀਂ ਹੈ, ਯੇ ਨਹੀਂ ਕਹਤੇ ਮਿੱਠੀ ਮਿੱਠੀ ਬਾਤੇ ਕਰਕੇ ਆਪ ਹਮਾਰੇ ਆਫਿਸ ਆਏ।
1: ਉਹ
0: ਵੀ ਕੰਮ ਹੋਣ ਤੋਂ ਬਾਅਦ
1: ਕਰੋ ਫੋਨ, ਜੇ ਤੁਹਾਨੂੰ ਕਹਿਣਗੇ ਨਹੀਂ 500 ਆ ਫੇਰ ਕਿਹੋ, ਪਹਿਲਾਂ 500 ਵਾਲੇ ਕੋਰਸ ਵੀ ਸੀਗੇ, ਉਹਨਾਂ ਚ ਪਹਿਲਾਂ ਆਪਾਂ ਰੇਡੀਓ ਤੇ ਅਨਾਊਂਸ ਕਰਦੇ ਸੀਗੇ 499 and 299,
2: ਬਿਲਕੁਲ ਜੀ, ਫਿਲਹਾਲ ਕੇ ਲਈ ਵਹੀ ਹੈ, ਬਟ ਆਈ ਥਿੰਕ ਇੱਕ ਹਫ਼ਤੇ ਮੈਂ 499 ਵਾਲਾ ਫਿਰ ਸੇ ਹਮਾਰੇ ਪਾਸ ਸੀਟਸ ਹੋਣਗੀ ਉਸਕੀ, ਕਿਉਂਕਿ ਅਭੀ ਤੱਕ ਤੋ ਵੋ ਫੁੱਲੀ ਜਾ ਰਹਾ ਥਾ। ਬਿਲਕੁਲ ਜੀ, ਹੋ ਜਾਏਗੇ, ਇਸ ਲਈ ਆਪ ਪਿੱਛੇ ਨਾ ਰਹੀਏ, ਆਪਣਾ ਮਤਲਬ ਐਸਾ ਲੋਨ ਆਪਕੋ ਕਹੀਂ ਨਹੀਂ ਮਿਲ ਸਕਤਾ, ਆਪਕੀ ਏਜ ਮੈਟਰ ਨਹੀਂ ਕਰਤੀ, ਆਪ ਚਾਹੇ ਹਾਊਸ ਵਾਈਫ ਹੈ, ਅਨਇੰਪਲੋਇਡ ਹੈ, ਲਾਈਕ ਆਪ ਸਕਿੱਲ ਡਿਵੈਲਪ ਕਰਤੇ, ਔਨਲਾਈਨ ਕੋਰਸਿਸ ਹੈ ਸਰ, ਆਸਾਨ ਹੈ, ਆਸਾਨ, ਹਮ ਮੁਸ਼ਕਿਲ ਮੇਂ ਡੀਲ ਨਹੀਂ ਕਰਤੇ, ਕਲਾਇੰਟਸ ਆਤੇ ਕਹਤੇ ਨਖਰੇ ਕਰਤੇ ਇਹ ਵਾਲਾ ਕਰਾ ਦੋ ਕਭੀ ਕਭੀ, 10 ਮੇਂ ਸੇ 1 ਕਲਾਇੰਟ, ਹਮ ਕਹਤੇ ਹੈਂਡਸ ਅਪ, ਕਹੀਂ ਔਰ ਸੇ ਕਰਾ ਲੋ, ਹਮੇ ਗਾਲੀ ਨਹੀਂ ਖਾਨੀ, ਔਨਲਾਈਨ ਕਲਾਸਿਸ ਹੈ, ਕੋਈ ਸਾਈਡ ਇਫੈਕਟ ਨਹੀਂ ਹੈ, ਹੋਮੋਪੈਥਿਕ ਕੀ ਦਵਾਈ ਹੈ, ਲੋਨ ਹਾਸਲ ਕਰੇ, ਇਸਕੀ ਹਾਸਲ ਕਰੇ। 437-264-3175, 437-264-3175, ਕਾਲ ਕਰੋ, ਐਸਟੀਮੇਟ ਲੋ, 437-264-3175, 437-264-3175,
1: 437-264-3175 ਕਰ ਲਿਓ, 437-264-3175 ਤੇ ਤੁਸੀਂ ਕਾਲ ਕਰ ਸਕਦੇ ਹੋ। ਮਾਨ ਸਾਹਿਬ
0: ਜੀ,
1: ਮੈਂ ਨਾ ਇੱਕ ਤੁਸੀਂ ਦੇਖਿਆ ਹੋਊਗਾ, ਸੁਣਿਆ ਹੋਊਗਾ, ਐਂਡਰੂ ਕਾਰਨੇਗੀ ਹੈ, ਉਹਨਾਂ ਨੂੰ ਪੁੱਛਿਆ ਵੀ ਕਿਸੇ ਨੇ ਵੀ ਤੁਸੀਂ ਬਾਈ ਇੰਨੇ ਅਮੀਰ ਤੁਸੀਂ ਕਿਵੇਂ ਬਣ ਗਏ, ਕਿਵੇਂ ਕਿਸ ਤਰੀਕੇ ਨਾਲ ਕੰਮ ਕਿਵੇਂ ਕਰਦੇ ਹੋ। ਇਸੇ ਟਾਈਮ ਤੇ ਉਹਨਾਂ ਦੇ ਥੱਲੇ 43 ਕਰੋੜਪਤੀ, ਜਿਹੜੇ ਕਰੋੜਪਤੀ ਆ 43 ਬੰਦੇ, ਉਹ ਉਹਨਾਂ ਦੇ ਥੱਲੇ ਕੰਮ ਕਰਦੇ ਸੀਗੇ।
0: ਅੱਛਾ,
1: ਹੁਣ ਤੁਸੀਂ ਇਹ ਦੇਖੋ ਵੀ ਉਦੋਂ $1 crore ਬਹੁਤ ਵੱਡੀ ਰਕਮ ਹੁੰਦਾ ਸੀਗਾ, ਤੇ ਜਦੋਂ 43 ਕਰੋੜਪਤੀ ਥੱਲੇ ਕੰਮ ਕਰਦੇ, ਹੁਣ ਆਪ ਬੰਦਾ ਕਿਸ ਲੈਵਲ ਤੇ ਹੋਊਗਾ।
0: ਉਹਨਾਂ
1: ਨੂੰ ਪੁੱਛ ਲਿਆ, ਕਹਿੰਦਾ ਵੀ ਇੰਨੇ ਵੱਡੇ ਲੋਕਾਂ ਨਾਲ ਤੁਸੀਂ ਪੇਸ਼ ਕਿਵੇਂ ਆਉਂਦੇ ਹੋ
0: ਜੀ।
1: ਉਹ ਜਿਹੜਾ ਜਵਾਬ ਸੀਗਾ ਉਹਦਾ, ਜਵਾਬ ਬੜਾ ਕੰਮ ਦਾ ਸੀਗਾ, ਬੜਾ ਕਮਾਲ ਦਾ ਸੀ
0: ਜੀ।
1: ਕਹਿੰਦਾ ਲੋਕਾਂ ਨਾਲ ਪੇਸ਼ ਆਉਣਾ ਇਉਂ ਆ ਜਿਵੇਂ ਤੁਸੀਂ ਸੋਨੇ ਦੀ ਖਾਦ ਨੂੰ, ਜਿਹੜੀ ਹੁੰਦੀ ਹੈ ਨਾ ਖਾਣ ਹੁੰਦੀ ਆ
0: ਜੀ,
1: ਉਹਨੂੰ ਪੱਟਣਾ ਹੋਵੇ ਇਉਂ ਆ। ਹੁਣ ਸੋਨਾ ਕਹਿੰਦਾ ਜਦੋਂ ਖੁਦਾਈ ਕਰਦੇ ਆ, ਟਨਾਂ ਦੀ ਮਿੱਟੀ ਪਈ ਹੁੰਦੀ ਆਸੇ ਪਾਸੇ ਸੋਨੇ ਦੀ, ਮਿੱਟੀ ਸੋਨੇ ਦੇ ਵਿੱਚ ਹੁੰਦਾ, ਉਹ ਟਨੋ ਟਨ ਮਿੱਟੀ ਆ ਜਿਹੜੀ ਉਹ ਹਟਾਉਣੀ ਪੈਂਦੀ ਆ, ਤਾਂ ਜਾ ਕੇ ਕੁਝ ਗ੍ਰਾਮ ਸੋਨਾ ਵਾ ਜਿਹੜਾ ਉਹ ਉੱਥੋਂ ਲੱਭਦਾ
0: ਉਹਨਾਂ
1: ਮਿਲਦਾ।
0: ਬਿਲਕੁਲ,
1: ਜੇ ਤਾਂ ਧਿਆਨ ਗਿਆ ਮਿੱਟੀ ਤੇ ਵੀ ਨਹੀਂ ਇੱਥੇ ਫੇਰ ਤਾਂ ਰਹਿਣਾ ਮਿੱਟੀ ਬਣ ਕੇ,
0: ਤੇ
1: ਜੇ ਧਿਆਨ ਫੋਕਸ ਤੁਹਾਡਾ ਹੈਗਾ ਸੋਨੇ ਤੇ, ਫਿਰ ਤੁਸੀਂ ਆਸੇ ਪਾਸੇ ਦੀ ਮਿੱਟੀ ਆ ਜਿਹੜੀ ਉਹ ਝਾੜੀ ਜਾਣੀ ਹੈ, ਤੇ ਸੋਨਾ ਜਿਹੜਾ ਬਾਈ ਦੀ ਉਹ ਤੁਹਾਨੂੰ ਮਿਲ ਜਾਣਾ, ਅਦਰਵਾਈਜ਼ ਨਹੀਂ ਫਿਰ ਤੁਸੀਂ ਉਹ ਸਿਰਫ ਮਿੱਟੀ ਨਾਲ ਮਿੱਟੀ ਹੋ ਕੇ ਰਹਿ ਜਾਂਦੇ ਹੋ। ਸੋ ਸੋਨਾ ਲੱਭਣ ਲਈ ਤੁਹਾਡਾ ਸਭ ਤੋਂ ਵੱਧ ਜ਼ਰੂਰੀ ਕੰਮ ਆ ਕਿ ਫੋਕਸ ਤੁਸੀਂ ਹੋਣੇ ਚਾਹੀਦੇ ਹੋ, ਜਿਹੜਾ ਵੀ ਕੰਮ ਤੁਸੀਂ ਕੋਈ ਕਰ ਰਹੇ ਹੋ
0: ਉਹ
1: ਤੇ ਫੋਕਸ 100% ਤੁਹਾਡਾ ਹੋਣਾ ਚਾਹੀਦਾ।
0: ਬਿਲਕੁਲ,
1: ਪ੍ਰੋਗਰਾਮ ਸਾਰੰਗ ਦੇ ਨਾਲ ਜੀ।
0: ਜੀ ਬਿਲਕੁਲ, ਮੈਂ ਤੁਹਾਡੀ ਗੱਲ ਨੂੰ ਹੋਰ ਥੋੜਾ ਜਿਹਾ ਵਧਾਉਣਾ ਚਾਹੂੰਗਾ ਜੀ। ਗੱਲ ਤੁਸੀਂ ਧਿਆਨ ਦੀ ਕੀਤੀ ਆ, ਗੱਲ ਫੋਕਸ ਦੀ ਕੀਤੀ ਹੈਗੀ, ਤੇ ਜਿਵੇਂ ਕਹਿੰਦੇ ਨਾ ਇੱਕ ਵਾਰੀ ਕੋਈ, ਮੇਰੇ ਖਿਆਲ ਮੈਂ ਇੱਕ ਦਿਨ ਪਹਿਲਾਂ ਵੀ ਤੁਹਾਨੂੰ ਗੱਲ ਦੱਸੀ ਸੀ, ਉਹ ਮੁਸਲਮਾਨ ਫਕੀਰ ਇੱਕ ਮਤਲਬ ਨਵਾਜ਼ ਪੜ੍ਹ ਰਿਹਾ ਸੀਗਾ ਆਪਣੀ, ਤੇ ਉਧਰੋਂ ਇੱਕ ਸਾਈਡ ਤੋਂ ਸੋਹਣੀ ਚੱਲੀ ਗਿਆ ਮਹੀਵਾਲ ਨੂੰ ਮਿਲਣ ਵਾਸਤੇ, ਉਹਦਾ ਧਿਆਨ ਸੋਹਣੀ ਦਾ ਸੀਗਾ ਆਪਣੇ ਪ੍ਰੇਮੀ ਵਿੱਚ ਮਹੀਵਾਲ ਦੇ ਵਿੱਚ, ਉਹ ਕਿਤੇ ਭੱਜੀ ਜਾਂਦੀ ਉਹਦਾ ਪੈਰ ਕਿਤੇ ਉਸ ਫਕੀਰ ਦੀ ਚਾਦਰ ਤੇ ਟਿਕ ਗਿਆ, ਚਾਦਰ ਤੇ ਟਿਕਿਆ ਤਾਂ ਉਹਨੇ ਭਾਈ ਫੜਿਆ ਉਹਨੂੰ ਤੇ ਉਹਨੂੰ ਬੁਰਾ ਭਲਾ ਬੋਲਿਆ, ਕਹਿੰਦਾ ਵੀ ਮੈਂ ਨਵਾਜ਼ ਜ਼ਿਆਦਾ ਕਰ ਰਿਹਾ ਸੀਗਾ, ਤੂੰ ਮੇਰੇ ਭਗਤੀ ਨੂੰ ਭੰਗ ਕੀਤਾ, ਤੂੰ ਮੇਰੇ ਪਰਮਾਤਮਾ ਨਾਲੋਂ ਲਿਵ ਲੱਗੀ ਤੋੜੀ ਆ। ਉਹ ਕਹਿੰਦਾ ਵੀ ਵੀ ਤੇਰੀ ਲਿਵ ਮੈਂ ਨੀ ਤੋੜੀ, ਅਸਲ ਵਿੱਚ ਤੇਰਾ ਧਿਆਨ ਲੱਗੇ ਨੀ ਸੀ ਹੋਇਆ। ਉਹ ਕਹਿੰਦੇ ਕੀ ਗੱਲ, ਉਹ ਕਹਿੰਦੀ ਵੀ ਮੇਰਾ ਧਿਆਨ ਸੀ ਮਹੀਵਾਲ ਦੇ ਵਿੱਚ, ਵੀ ਮੈਂ ਭੱਜੀ ਜਾ ਰਹੀ ਸੀ, ਮੈਨੂੰ ਤਾਂ ਸਿਰਫ ਉਹ ਦੀਨਾ ਸੀ ਕੱਲਾ, ਵੀ ਮੈਨੂੰ ਆਸੇ ਪਾਸੇ ਕੁਛ ਦਿਸ ਹੀ ਨਹੀਂ ਸੀ ਰਿਹਾ। ਜੇ ਤੇਰੀ ਲਿਵ ਲੱਗੀ ਹੋਈ ਸੀ ਤਾਂ ਫਿਰ ਤੈਨੂੰ ਹੀ ਕਿਵੇਂ ਪਤਾ ਲੱਗਿਆ ਕਿ ਮੇਰਾ ਪੈਰ ਤੇਰੀ ਚਾਦਰ ਦੇ ਉੱਪਰ ਟਿਕ ਗਿਆ।
1: ਸੋ ਗੱਲ ਖਾਨ ਸਾਹਿਬ ਵੀ ਨਾਲ ਆ ਗਿਆ
0: ਜੀ, ਬਿਲਕੁਲ ਖਾਨ ਸਾਹਿਬ ਵੀ ਆ ਗਿਆ, ਆਪਾਂ ਖਾਨ ਸਾਹਿਬ ਨੂੰ ਪੁੱਛਣਾ ਚਾਹਾਂਗੇ ਜੀ ਕੁਛ।
1: ਖਾਨ ਸਾਹਿਬ ਨਾਲ ਵੀ ਗੱਲ ਕਰਦਾ ਤੇ ਮੈਨੂੰ ਫੋਕਸ ਤੋਂ ਇੱਕ ਗੱਲ ਹੋਰ ਚੇਤੇ ਆ ਗਈ ਕਿ ਬੰਦਾ ਕਹਿੰਦਾ ਬਾਈ ਮੇਰਾ ਨਾ ਮੈਂ ਧਾਰਮਿਕ ਸਥਾਨ ਤੇ ਜਾਣਾ ਤੇ ਮੇਰਾ ਮਨ ਨਹੀਂ ਟਿਕਦਾ, ਕਿਵੇਂ ਟਿਕੇ ਮਨ ਨਹੀਂ ਟਿਕਦਾ। ਉਹ ਕਹਿੰਦੇ ਤੂੰ ਐਂ ਕਰ ਵੀ ਆ ਨਾ ਤੈਨੂੰ ਕੁਬਲੀ ਚ ਪਾਣੀ ਪਾ ਕੇ ਦਿੱਤਾ ਐਨ ਪੂਰਾ ਭਰ ਕੇ, ਤੇ ਜਾਂ ਚਮਚੇ ਚ ਪਾਣੀ ਪਾਤਾ, ਚਮਚੇ ਦੇ ਵਿੱਚ ਪਾਣੀ ਪਾ ਕੇ ਦਿੱਤਾ, ਵੀ ਤੂੰ ਇਹ ਨਾ ਤੁਰਕੇ ਦੇ ਆਸੇ ਪਾਸੇ ਦੀ ਪੂਰੀ ਪ੍ਰਕਰਮਾ ਕਰਨੀ, ਗੇੜਾ ਲੈ ਕੇ ਹੁਣ ਡੁੱਲਣ ਨੀ ਦੇਣਾ ਇੱਕ ਵੀ ਤੁਬਕਾ, ਤੇ ਫਿਰ ਦੇਖੀ ਦਾ। ਉਹ ਕਹਿੰਦਾ ਠੀਕ ਆ, ਫਿਰ ਇਹਦਾ ਦੱਸਦਾ ਉਹ ਜਦੋਂ ਐਨ ਪ੍ਰਕਰਮਾ ਕਰਕੇ ਆਇਆ ਉਹਨੇ ਇੱਕ ਵੀ ਤੁਬਕਾ ਬਾਈ ਡੁੱਲਣ ਨੀ ਦਿੱਤਾ, ਐਨ ਬੋਝ ਬੋਝ ਕੇ ਪੰਬ ਧਰੇ ਦੇਖ ਦੇਖ ਕੇ ਪੰਬ ਧਰੇ ਆ ਗਿਆ। ਉਹ ਕਹਿੰਦਾ ਡੁੱਲਿਆ ਤਾਂ ਨੀ ਗਾ, ਕਹਿੰਦਾ ਜਮਾਂ ਨੇ ਡੁੱਲਣ ਦਿੱਤਾ ਬਾਈ, ਇੱਕ ਤੁਬਕਾ ਨੀ ਡੁੱਲਣ ਦਿੱਤਾ, ਚੈੱਕ ਕਰ ਲਓ ਜਿੱਥੋਂ ਮਰਜ਼ੀ ਜਾ ਕੇ। ਉਹ ਕਹਿੰਦਾ ਹੁਣ ਅੱਛਾ ਤੂੰ ਇਹ ਦੱਸ ਵੀ ਜਿਹੜਾ ਉਹ ਪਰਲੇ ਕੋਰਨਰ ਤੇ ਕੌਣ ਬੈਠਾ ਸੀਗਾ, ਕਿਹੜੇ ਰੰਗ ਦੇ ਕੱਪੜੇ ਪਾਏ ਹੋਏ ਸੀਗੇ, ਤੇਰੇ ਕੋਲ ਚੀ ਕੌਣ ਲੰਘਿਆ, ਕੀ ਕਰ ਰਿਹਾ ਸੀ ਬੱਚਾ ਉੱਥੇ ਬੈਠਾ, ਕਿਹੜੇ ਰੰਗ ਦੇ ਕੱਪੜੇ ਪਾਏ ਸੀ, ਕਿੰਨੇ ਬੰਦੇ ਹਾਲ ਦੇ ਵਿੱਚ ਬੈਠੇ ਸੀਗੇ। ਉਹ ਕਹਿੰਦਾ ਬਾਬਾ ਮੈਂ ਕੁਛ ਨੀ ਝਾਕਿਆ, ਮੈਨੂੰ ਕੱਖ ਨੀ ਪਤਾ, ਮੈਂ ਤਾਂ ਸਿਰਫ ਚਮਚੇ ਤੇ ਧਿਆਨ ਸੀ ਮੇਰਾ ਤਾਂ, ਪਾਣੀ ਦਾ ਕਿਤੇ ਤੁਪਕਾ ਨਾ ਡੁੱਲ ਜਾਵੇ, ਮੈਂ ਨੀ ਡੁੱਲਣ ਦਿੱਤਾ, ਮੈਨੂੰ ਹੋਰ ਕੁਛ ਨੀ ਪਤਾ। ਉਹ ਕਹਿੰਦਾ ਜਦੋਂ ਇੰਨਾ ਹੀ ਧਿਆਨ ਤੇਰਾ ਬਾਣੀ ਦੇ ਵਿੱਚ ਲੱਗ ਗਿਆ, ਇੰਨਾ ਹੀ ਧਿਆਨ ਤੇਰਾ ਧਾਰਮਿਕ ਕਿਸੇ ਵੀ ਸੰਸਥਾ ਦੇ ਵਿੱਚ ਤੂੰ ਗਿਆ ਵਾ ਉੱਥੇ ਲੱਗ ਗਿਆ, ਫਿਰ ਤੇਰਾ ਮਨ ਭਟਕਣੋਂ ਆਪਣੇ ਆਪ ਹੀ ਹਟ ਜਾਣਾ ਵਾ, ਫਿਰ ਤੈਨੂੰ ਪਤਾ ਲੱਗਣਾ ਕਿ ਆਸੇ ਪਾਸੇ ਕਿੱਥੇ ਕੀ ਹੋ ਰਿਹਾ ਵਾ, ਫਿਰ ਤੇਰਾ ਫੋਕਸ ਨੀ ਹਜੇ ਤੂੰ ਕਰ ਪਾ ਰਿਹਾ ਆਪਣੇ ਆਪ ਨੂੰ, ਫੋਕਸ ਨੂੰ ਹੋਣਾ ਬੜਾ ਜ਼ਰੂਰੀ ਹੈ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ, ਗੱਲ ਬਾਤ ਚੱਲਣਗੀਆਂ ਨਾਲ ਦੀ ਨਾਲ ਹੀ ਦੱਸਦੀ ਹੈ ਕਿ ਖਾਨ ਸਾਹਿਬ ਵੀ ਸਾਡੇ ਨਾਲ ਹੈ। ਖਾਨ ਸਾਹਿਬ ਜੀ ਸਤਿ ਸ਼੍ਰੀ ਅਕਾਲ
3: ਜੀ, ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ, ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478000, 6448648000, 6448648000।
1: 647-864-8000 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 647-864-8000 ਤੇ ਬਾਈ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਜੀ, ਚੱਲਦੇ ਖੂਬਸੂਰਤ ਗੀਤ ਬਾਤ।

0: ਇੱਕ ਤੁਹਾਨੂੰ ਇੱਕ ਹੋਰ
1: ਬਹੁਤ ਨਹੀਂ ਕਰਦਾ ਕਿਸੇ ਨੂੰ ਨੀ, ਜੇ ਤੂੰ ਮੁੜ ਕੇ ਬੰਦਾ ਕਹਿੰਦਾ ਬਈ ਲੈ ਇਹ ਤਾਂ ਖਰਚੇ ਹੀ ਵੱਧ, ਇਹ ਤਾਂ ਮਤਲਬ ਤੂੰ ਉਹ ਅੱਗੇ ਗੁਰਵਿੰਦਰ ਬਰਾੜ ਸਾਹਿਬ ਦਾ ਵੀ ਗੀਤ ਸੀਗਾ ਇੱਕ ਕਿ ਤੂੰ ਤਾਂ ਮਤਲਬ ਤੇਰਾ ਸੁਰਖੀ ਪਾਊਡਰ ਨੀ ਮੁੱਕਦਾ, ਤੇਰਾ ਆਹ ਨੀ ਮੁੱਕਦਾ, ਤੇ ਉਹ ਕਹਿੰਦੀ ਮੈਂ ਬਸ ਕੰਜੂਸਾਂ ਤੇ ਪੈ ਗਈ। ਪਹਿਲਾਂ ਬੰਦਾ ਕਹਿੰਦਾ ਵੀ ਤੇਰੇ ਲਈ ਜਾਣੂ ਮੈਂ ਤਾਰੇ ਤੋੜ ਲਿਆਉ, ਬਾਅਦ ਚ ਸਾਗ ਤੋੜ ਨੀ ਜਾਂਦਾ ਉਹ ਜਿਹਾ ਬੰਦਾ।
0: ਬਿਲਕੁਲ
1: ਪਹਿਲਾਂ ਕਹਿੰਦਾ ਤੇਰੀ ਜੁਲਫ ਜੇਲ ਚ ਨੀਲੀ ਆਖੇ ਡੁੱਬ ਜਾਣਾ ਇਹਨਾਂ ਅੱਖਾਂ ਦੇ ਵਿੱਚ, ਬਾਅਦ ਚ ਕਹਿੰਦਾ ਮੇਰੇ ਵੱਲ ਡੇਲੇ ਨਾ ਕੱਢ ਤੂੰ, ਮੈਂ ਝਾਗ ਜਾ ਕੌੜ ਕੇ ਦੇਖ ਲਾ
0: ਜੇ
1: ਮੈਂ ਲੇਟ ਆਇਆ।
0: ਬਿਲਕੁਲ
1: ਪਹਿਲਾਂ ਤਾਂ ਬੜੀਆਂ ਸਿਫਤਾਂ ਹੁੰਦੀਆਂ ਬਾਈ ਜੀ ਵਿਆਹ ਤੋਂ ਪਹਿਲਾਂ, ਫਿਰ ਵਿਆਹ ਤੋਂ ਬਾਅਦ ਫਿਰ ਉਹੀ ਜੁਲਫਾਂ ਨੇ ਜਿਹੜੀਆਂ ਉਹ ਫਿਰ ਉਹਨੂੰ ਘੜੀਆਂ ਲੱਗਣ ਲੱਗ ਜਾਂਦੀਆਂ ਨੇ ਥੋੜੇ ਸਾਲਾਂ ਬਾਅਦ, 7-8 ਸਾਲਾਂ ਬਾਅਦ ਫਿਰ ਉਹ ਦੇਖਦਾ ਵੀ ਕਿਵੇਂ। ਮੈਂ ਤਾਂ ਕਹਿੰਦਾ ਪਿਆਰ ਸਾਰਿਆਂ ਦਾ ਬਣਿਆ ਰਹਿਣਾ ਚਾਹੀਦਾ, ਬਣਿਆ ਰਹੇ। ਤੇ ਇੱਕ ਗੀਤ ਹੁੰਦਾ ਸੀ ਤਾਂ ਤੁਸੀਂ ਉਹ ਵੀ ਕੱਢ ਕੇ ਰੱਖੋ ਕਿ ਬੇਰੀਆਂ ਦੇ ਬੇਰ ਖਾਣੀਆਂ ਸਾਨੂੰ ਗੱਟਾਂ ਗੰਢ ਤੇ ਰੱਖ ਲੈ
0: ਜੀ। ਬਿਲਕੁਲ
1: ਮੈਂ ਇਹ ਸੋਚਦਾ ਵੀ ਜਿਹੜੇ ਉਹ ਕਾਹਤੋਂ ਗੱਟਕਾਂ ਗੰਢਣੀਆਂ ਚਾਹੁੰਦਾ, ਕਿਉਂ ਕਹਿੰਦਾ ਮੈਨੂੰ ਗੱਟਕਾਂ ਗੰਢ ਤੇ ਰੱਖ ਲਾ, ਉਹ ਤਾਂ ਆਪਣੇ ਆਪ ਨੂੰ ਪਹਿਲਾਂ ਥੱਲੇ ਸੱਟ ਲਿਆ ਉਹਨੇ ਬੰਦੇ ਨੇ। ਜਾਂ ਉਹ ਵੀ ਕਹਿ ਸਕਦਾ ਸੀ ਬੇਰੀਆਂ ਦੇ ਬੇਰ ਖਾਣੀਏ, ਮੈਂ ਤੈਨੂੰ ਬੇਰ ਤੋੜ ਕੇ ਲਿਆਵਾਂ,
0: ਉਹ ਫਿਰ ਗਿਣਤੀ
1: ਤੈਨੂੰ ਮੈਂ ਬੇਰ ਮੁੱਲ ਲੈ ਕੇ ਦੇ ਦਾਂ, ਤੈਨੂੰ ਮੈਂ ਬੇਰ ਤੋੜ ਕੇ ਲਿਆ ਦਵਾਂ, ਪਰ ਉਹ ਗਿਟਕਾਂ ਕਿਉਂ ਗੰਢ ਗੰਢ ਨੂੰ ਫਿਰਦਾ, ਮੈਂ ਇਹ ਸਮਝ ਤੋਂ ਬਾਹਰ ਆ ਮੇਰੇ। ਮਤਲਬ ਤੁਹਾਡੇ ਕੋਈ ਆਇਆ ਸਮਝ ਜੇ?
0: ਨਹੀਂ ਮੈਨੂੰ ਤਾਂ ਇਹ ਲੱਗਦਾ ਜੀ ਫਿਰ ਵੀ ਉਹ ਗਿਣਨੇ ਗੁਣਨੇ ਚਾਹੁੰਦਾ ਹੋਊਗਾ ਵੀ ਕਿਉਂ ਵੀ ਕਿੰਨੇ ਕੁ ਖਾਧੇ ਕੀ ਗੱਲ ਬਾਤ ਆ।
1: ਨਾਲੇ ਜੇ ਗਿਣਨੇ ਵੀ ਚਾਹੁੰਦਾ ਫਿਰ ਵੀ ਉਹਦੀ ਨੀਤ ਮਾੜੀ ਹੈ, ਫਿਰ ਉਹ ਬੱਕਾ ਨੂੰ ਲਾਂਭਾ ਦਊਗਾ, ਤੂੰ ਤਾਂ ਕੱਲ 17 ਬੇਰ ਖਾ ਗਈ, ਤੈਨੂੰ ਤਾਂ ਹੋਰ ਕੋਈ ਕੰਮ ਹੀ ਨੀ। ਗੱਲ ਗਲਤ ਹੈ ਕਿ ਬੇਰੀਆਂ ਦੇ ਬੇਰ ਖਾਣੀ ਹੈ ਸਾਨੂੰ ਗਿਟਕਾਂ ਗਹਿਣੇ ਤੇ ਰੱਖ ਲੈ। ਗੀਤ ਲਾਇਓ, ਬਹੁਤ ਕਮਾਲ ਦਾ ਗੀਤ ਹੈ, ਚਲੋ ਹਾਸਾ ਮਜ਼ਾਕ ਤਾਂ ਸਾਡਾ ਚੱਲਦਾ ਰਹਿੰਦਾ, ਇਸੇ ਤਰੀਕੇ ਨਾਲ ਜਿਹੜੀ ਮਹਿਫਲ ਹੈ ਇਹ ਵੀ ਚੱਲਦੀ ਆ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਦੇ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਬਾਈ ਜੀ ਅੱਜ ਅਸੀਂ ਇੱਕ ਨਵੀਂ ਐਡਵਰਟਾਈਜਮੈਂਟ ਸ਼ੁਰੂ ਕੀਤੀ ਹੈ। ਦੱਸ ਦਈਏ ਕਿ $100 ਦਾ ਕੂਪਨ ਆ ਜਿਹੜਾ, ਜੇ ਤੁਸੀਂ $100 ਦੀ ਗ੍ਰੋਸਰੀ ਕਰਦੇ ਹੋ ਤਾਂ ਆਪਣਾ ਨਾਮ ਕੂਪਨ ਦੇ ਵਿੱਚ ਪਾ ਸਕਦੇ ਹੋ। ਮਾਲ ਸਾਹਿਬ ਥੋੜੀ ਜਿਹੀ ਇਨਫੋਰਮੇਸ਼ਨ ਦੇ ਦਿਓ, ਲੋਕੇਸ਼ਨ ਵੀ ਦੱਸ ਦਿਓ।
0: ਜੀ ਬਿਲਕੁਲ ਜੀ, ਜਿਵੇਂ ਆਪਾਂ ਬ੍ਰੈਂਪਟਨ ਵਾਲੇ ਹੋ, ਇਹ ਬਹੁਤ ਹੀ ਲਾਜਵਾਬ ਡੀਲ ਆ ਗਈ ਜਿਹੜੀ ਇੱਕ ਅੱਜ ਤੋਂ ਸ਼ੁਰੂ ਆ। ਤੁਸੀਂ $100 ਦੀ ਸਿਰਫ ਗਰੋਸਰੀ ਕਰਨੀ ਆ, $100 ਦੀ ਗਰੋਸਰੀ ਵਿੱਚ ਤੁਹਾਨੂੰ ਕੀ ਮਿਲ ਸਕਦਾ? ਤੁਹਾਨੂੰ ਬੁਲਟ ਮੋਟਰਸਾਈਕਲ ਮਿਲ ਸਕਦਾ ਜੀ, ਤੁਹਾਨੂੰ LED TV ਮਿਲ ਸਕਦਾ, ਏਅਰ ਫਰਾਈਰ ਮਿਲ ਸਕਦਾ ਗਾ। ਸੋ ਤੁਸੀਂ ਕਰਨਾ ਕੀ ਆ, ਤੁਸੀਂ ਅਨਾਜ ਮਾਰਟ ਦੀ ਇੱਕ ਨਵੀਂ ਲੋਕੇਸ਼ਨ ਖੁੱਲ੍ਹੀ ਹੈਗੀ ਜਿਹਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਆ 19 ਸਤੰਬਰ 2026 ਨੂੰ, ਆਉਣ ਵਾਲੇ ਸੈਚਰਡੇ ਨੂੰ। ਤੁਸੀਂ ਅੱਜ ਤੋਂ ਹੀ ਉੱਥੇ ਗਰੋਸਰੀ ਕਰਨੀ ਸ਼ੁਰੂ ਕਰ ਦਿਉ। ਜਦੋਂ ਤੁਹਾਡੀ ਗਰੋਸਰੀ ਜਿਹਦਾ ਬਿੱਲ ਜਦੋਂ $100 ਬਣ ਗਿਆ, ਤੁਹਾਨੂੰ ਨਾਲ ਦੀ ਨਾਲ ਉਹ ਇੱਕ ਕੂਪਨ ਦੇ ਦੇਣਗੇ। ਜਿਹੜਾ ਲੱਕੀ ਡਰਾ ਨੇ ਉਹ ਨਿਕਲਣਗੇ 19 ਤਰੀਕ ਨੂੰ, ਜਾਣੀ ਕਿ ਸ਼ਨੀਵਾਰ ਨੂੰ, ਅਤੇ ਇਹਨਾਂ ਦਾ ਐਡਰੈਸ ਹੈਗਾ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਉੱਪਰ 6141 ਮੇਫੀਲਡ 6141 ਮੇਫੀਲਡ ਰੋਡ ਦੇ ਉੱਪਰ ਯੂਨਿਟ ਨੰਬਰ 42 ਦੇ ਵਿੱਚ ਇਹ ਸੁਸ਼ੋਭਿਤ ਨੇ। ਜੇਕਰ ਤੁਸੀਂ ਇਹਨਾਂ ਦਾ ਫੋਨ ਨੰਬਰ ਚਾਹੀਦਾ, ਤੁਹਾਨੂੰ ਅਸੀਂ ਫੋਨ ਨੰਬਰ ਵੀ ਪ੍ਰੋਵਾਈਡ ਕਰਵਾ ਦਿੰਦੇ ਹਾਂ, 905-928-8557 905-928-8557 905-928-8557 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਜੀ
1: ਬਿਲਕੁਲ ਜੀ, ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਤੇ ਨਾਗਪਾਲ ਸਾਹਿਬ, ਅੱਛਾ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਇਹ ਹੁੰਦਾ ਕਿ ਬੰਦਾ ਹਿੰਮਤ ਕਰ ਲੈਂਦਾ। ਮੈਂ ਤੁਸੀਂ ਜਦੋਂ ਹੁਣ ਕਿਹਾ ਨਾ ਕਿ ਭਾਈ ਇਹਦੀਆਂ ਕਲਾਸਿਸ ਨੇ ਜਿਹੜੀਆਂ ਤੁਸੀਂ ਆਪਣੀ ਮਰਜ਼ੀ ਨਾਲ ਲਾ ਸਕਦੇ ਹੋ, ਹਨਾ
2: ਜੀ,
1: ਤੇ ਵੀ ਮਤਲਬ ਤੁਸੀਂ ਵੀਕਲੀ ਲਾਉਣੀਆਂ ਚਾਹੁੰਦੇ ਹੋ, ਤੁਸੀਂ ਦੋ ਇਕੱਠੀਆਂ ਕਲਾਸਾਂ ਲਾਉਣੀਆਂ ਚਾਹੁੰਦੇ ਹੋ, ਚਾਰ ਕਲਾਸਾਂ ਇਕੱਠੀਆਂ ਲਾਉਣੀਆਂ ਚਾਹੁੰਦੇ ਨਾਗਪਾਲ ਸਾਹਿਬ, ਜਿਵੇਂ ਤੁਸੀਂ ਪਹਿਲਾਂ ਦੱਸ ਕੇ ਹਟੇ ਹੋ। ਮੈਨੂੰ ਮੈਸੇਜ ਵੀਰ ਉਹਨਾਂ ਦਾ ਆਇਆ, ਕਹਿੰਦਾ ਜੇ ਮੈਂ ਮਹੀਨੇ ਦੀਆਂ ਇਕੱਠੀਆਂ ਲਾ ਲਵਾਂ। ਮੈਂ ਕਿਹਾ ਮਹੀਨੇ ਦੀਆਂ ਤੱਕ ਮੈਂ ਇਕੱਠੀਆਂ ਲਾ ਸਕਦਾ ਤੁਸੀਂ? ਏਦਾਂ ਮਤਲਬ ਉਹ ਤੇ ਚਾਹੇ ਵੀਕਐਂਡ ਤੇ ਵੀ ਲਾ ਲਓ, ਵੀਕਡੇ ਦੇ ਵਿੱਚ ਵੀ ਲਾ ਲਓ, ਕੋਈ ਏਦਾਂ ਰੈਸਟ੍ਰਿਕਸ਼ਨ ਨਹੀਂ ਹੈ।
2: ਬਿਲਕੁਲ ਜੀ, 20 ਘੰਟੇ ਲੌਗਇਨ ਕਰਨਾ ਆਪਣੇ, ਔਰ ਹਫਤੇ ਮੇ ਪੂਰੇ 7 ਦਿਨ ਹੋਤੇ ਹੈ, ਉਸਮੇ ਸੇ 24 ਘੰਟੇ ਮੇ ਕਿਸੀ ਵੀ ਟਾਈਮ, ਟੋਟਲ 20 ਆਵਰਸ ਆਪਣੇ ਲੌਗਇਨ ਕਰਨਾ ਹੈ, ਦੈਟਸ ਇਟ। ਔਰ ਉਧਰ ਸੇ ਆਪਕੇ ਪਾਸ 50,000 ਸੇ 1,70,000 ਡਾਲਰ ਕੀ ਫੰਡਿੰਗ ਆ ਗਈ, 0% ਪੇ ਗਵਰਨਮੈਂਟ ਸੇ। ਕੋਈ ਵੀ ਚਾਬੀ ਕੁੰਡੀ ਹੇਰਾ ਫੇਰੀ ਨਕਲੀ ਕਾਗਜ਼ ਨਹੀਂ ਹੈ, ਸਾਫ ਕਾਮ ਹੈ। ਅੱਜ ਸਾਲ ਮੇ ਜ਼ਿਆਦਾ ਲੋਕ
0: ਜੀ, ਰਾਜਵੀਰ ਜੀ ਆ ਰਹੀ ਜੀ ਆਵਾਜ਼ ਸਾਡੀ?
1: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਸੋ ਤੁਸੀਂ ਇੱਕ ਗੀਤ ਲਾਓ, ਫਿਰ ਉਸ ਤੋਂ ਬਾਅਦ ਨਾਗਪਾਲ ਸਾਹਿਬ ਦਾ ਨੰਬਰ ਜ਼ਰੂਰ ਸਾਂਝਾ ਕਰੋ, ਕਿਉਂਕਿ ਮੇਨ ਗੱਲ ਇਹੀ ਆ ਕਿ ਬਾਈ ਤੁਸੀਂ ਕਲਾਸਾਂ ਜਿਹੜੀਆਂ ਲਾਉਣੀਆਂ ਚਾਹੁੰਦੇ ਹੋ, ਤੁਸੀਂ ਚਾਹੇ, ਮੈਂ ਤੁਹਾਨੂੰ ਫਿਰ ਇੱਕ ਵਾਰ ਦੱਸਦਾ ਕਿ ਤੁਸੀਂ 2 ਦਿਨਾਂ ਦੇ ਵਿੱਚ ਲਾ ਲਓ, 4 ਦਿਨਾਂ ਦੇ ਵਿੱਚ ਲਾ ਲਓ, ਤੁਸੀਂ ਵੀਕਡੇ 'ਚ ਲਾ ਲਓ, ਵੀਕਐਂਡ 'ਤੇ ਲਾ ਲਓ, ਕਿਉਂਕਿ ਉੱਥੇ ਟੀਚਰ ਕੋਈ ਹੈ ਹੀ ਨਹੀਂ, ਕਹਿੰਦੇ ਆਨਲਾਈਨ ਕਲਾਸ ਹੈ। ਆਨਲਾਈਨ ਕਲਾਸ ਤੁਸੀਂ ਮੇਨ ਵੱਡੀ ਗੱਲ ਇਹ ਆ, ਤੁਸੀਂ ਚਾਹੇ ਫਿਰ 40 ਸਾਲ ਦੇ ਹੋ, 50 ਸਾਲ ਦੇ ਹੋ, ਪੈਨਸ਼ਨ ਲੈ ਰਹੇ ਹੋ, ਬਜ਼ੁਰਗ ਵੀ ਹੋ ਗਏ ਹੋ, ਬਜ਼ੁਰਗ ਹੋਣਾ ਤੇ ਬੁੱਢੇ ਹੋਣਾ ਦੋ ਅਲੱਗ ਅਲੱਗ ਚੀਜ਼ਾਂ ਨੇ। ਕਈ ਵਾਰ ਬੰਦਾ ਕਹਿੰਦਾ ਹੁਣ ਤਾਂ ਬੁੜੇ ਹੋ ਗਏ, ਹੁਣ ਕਿੱਥੇ ਪੜ੍ਹ ਹੋਣਾ। ਸੋ ਤੁਸੀਂ ਬੈਠੇ ਬਿਠਾਏ ਆਪਣੇ ਬੱਚਿਆਂ ਦੀ ਵੀ ਹੈਲਪ ਕਰ ਸਕਦੇ ਹੋ, ਸਪੋਰਟ ਕਰ ਸਕਦੇ ਹੋ, ਕਿ ਨਾਲੇ ਤਾਂ ਪੜ੍ਹਨ ਦੇ ਵਿੱਚ ਬਿਜ਼ੀ ਹੋ ਗਏ ਤੇ ਨਾਲੇ ਤੁਹਾਨੂੰ 4-5 ਪੈਸੇ ਜਿਹੜੇ ਉਹ ਵੀ ਮਿਲ ਗਏ। ਸੋ ਤੁਸੀਂ ਕਲਾਸਾਂ ਨੇ ਜਿਹੜੀਆਂ ਉਹ ਆਨਲਾਈਨ ਆਪਣੀ ਮਰਜ਼ੀ ਮੁਤਾਬਕ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਉਦੋਂ ਲਾ ਲਓ, ਤੁਹਾਨੂੰ ਲੱਗਦਾ ਕਿ ਯਾਰ ਮੈਂ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ, 4 ਘੰਟੇ ਪੜ੍ਹ ਹੀ ਲਓ ਫਿਰ।
0: ਬਿਲਕੁਲ,
1: ਉਦੋਂ ਕਲਾਸ ਲਾ ਲਓ ਤੇ ਕੋਈ ਟੀਚਰ ਤਾਂ ਹੈ ਹੀ ਨਹੀਂ, ਕੋਈ ਪੇਪਰ ਨਹੀਂ ਹੋਣਾ ਇਹਦਾ, ਅਸਾਈਨਮੈਂਟ ਦੇਣੀ ਆ ਤੁਸੀਂ ਸਿਰਫ। ਸੋ ਤੁਸੀਂ ਲੋਨ ਜਿਹੜਾ ਤੁਹਾਨੂੰ ਵੀ ਮਿਲ ਜਾਣਾ 25,000, 50,000, 60,000, 1,50,000 ਤੱਕ, ਜਿਹੜਾ 2.5 ਸਾਲ ਤੁਸੀਂ ਬਸ ਪੇ ਨਹੀਂ ਕਰਨਾ। ਅੱਛਾ, ਮੈਂ ਨਾਗਪਾਲ ਸਾਹਿਬ ਨੂੰ ਪੁੱਛਣਾ, ਨਾਗਪਾਲ ਸਾਹਿਬ
3: ਹਾਂਜੀ,
1: ਇੱਕ ਗੱਲ ਇਹ ਦੱਸੋ ਵੀ ਜਿਵੇਂ ਜਿਵੇਂ ਬਜ਼ੁਰਗ ਆ ਜਾਂ ਕੋਈ ਵੀ ਆ, ਜੇ ਉਹਨੇ ਲੋਨ ਲੈ ਲਿਆ, ਸਪੋਜ਼ ਕਰੋ ਕਿ ਉਹਨੂੰ ਲੋਨ ਮਿਲ ਗਿਆ $1.5 ਲੱਖ, ਹਨਾ,
3: ਹਾਂਜੀ,
1: ਰੱਬ ਨਾ ਕਰੇ, ਕਿਸੇ ਦਾ ਕੁਛ ਨੀ ਪਤਾ, ਰੱਬ ਨਾ ਕਰੇ ਕੋਈ ਐਸੀ ਗੱਲਬਾਤ ਹੋ ਜਾਵੇ ਕਿ ਉਹ ਬੰਦਾ ਦੁਨੀਆਂ ਚੋਂ ਕੁਛ ਕਰ ਗਿਆ। ਜੇ ਬਜ਼ੁਰਗ ਸੀ ਚਾਹੇ 70, ਤੁਸੀਂ ਕਹਿ ਰਹੇ ਹੋ 75 ਸਾਲ ਤੱਕ ਵੀ ਲੈ ਸਕਦੇ ਹੋ, ਤੇ ਉਹਨੂੰ ਕੁਛ ਅੱਜ ਕੱਲ ਹਾਰਟ ਅਟੈਕ ਹੁੰਦੇ ਨੂੰ ਨੀ ਪਤਾ ਲੱਗਦਾ, ਫਿਰ ਜਿਹੜਾ ਉਹਦਾ ਲੋਨ ਆ ਫਿਰ ਉਹਦੇ ਬੱਚਿਆਂ ਨੂੰ ਦੇਣਾ ਪਊਗਾ ਜਾਂ ਕੀ ਆ? ਹੁਣ ਹੋ ਸਕਦਾ ਕਿ ਉਹ ਬਾਪੂ ਦੀ ਬੱਚਿਆਂ ਨਾਲ ਬਣਦੀ ਆ ਜਾਂ ਨਹੀਂ ਬਣਦੀ, ਲੋਨ ਲੈ ਕੇ ਉਹਨੇ ਕਿਸੇ ਨੂੰ ਹੋਰ ਦਿੱਤਾ ਹੋਵੇ, ਪੇ ਆਫ ਕਰਤਾ ਹੋਵੇ ਜਾਂ ਕੀ ਗੱਲਬਾਤ ਆ, ਇੱਦਾਂ ਦਾ ਸਿਨੈਰੀਓ ਜੇ ਕੋਈ ਹੋ ਜਾਵੇ
3: ਉਨਕੇ ਬੱਚੋ ਕੋ ਕੁਛ ਦੇਣਾ ਪੜੇਗਾ। ਐਵਰੀਬਡੀ ਇਜ ਸੈਪਰੇਟ ਇਨ ਦਿਸ ਕੰਟਰੀ, ਐਸਾ ਕੁਛ ਨਹੀਂ ਹੈ ਕਿ ਮਤਲਬ ਅਗਰ ਮਤਲਬ ਅਭੀ ਐਸਾ ਦੋ ਬਾਰ ਹੁਆ ਹੈ।
1: ਅੱਛਾ, ਹੋਇਆ ਤਾਂ?
3: ਹਾਂਜੀ, ਦੋ ਬਾਰ ਅਭੀ ਵਿਦ ਇਨ ਲਾਸਟ 4 ਮੰਥਸ ਮੇ ਦੋ ਬਾਰ ਹੁਆ ਹੈ, ਐਂਡ ਡੈਥ ਸਰਟੀਫਿਕੇਟ ਲਗਾ ਗਵਰਨਮੈਂਟ ਕੋ ਔਰ ਦੈਨ ਔਰ ਫਾਈਲ ਗੋਟ ਕਲੋਜ਼ਡ। ਕਾਗਜ਼ ਮੰਗੇਗੇ, ਇਤਨੇ ਕੁਐਸਚਨਸ ਪੁੱਛੇਗੇ ਕਿ ਆਪਕੋ ਲਗੇਗਾ ਕਿ ਭਾਈ ਕਿਆ, ਭਾਈ ਮਾਫ ਕਰੋ, ਮੈਂ ਚਲਤਾ ਹੂੰ ਵਾਪਸ,
1: ਚਲਤਾ ਹੂੰ। ਤੁਸੀਂ ਇੱਕ ਬੜੀ ਗੱਲ ਕੀਤੀ ਵੀ ਕਾਗਜ਼ ਬਹੁਤ ਸਾਈਨ ਕਰਨੇ ਪੈਂਦੇ ਤੇ ਬਰੀਕ ਬਰੀਕ ਲਿਖੋ ਨਾ, ਇੰਨਾ ਟਾਈਮ ਬੰਦੇ ਕੋਲ ਹੁੰਦਾ ਵੀ ਪੜ੍ਹਨ ਲਈ ਵੀ ਕੀ ਯਾਰ ਪੜ੍ਹੀਏ ਤੇ ਕੀ ਸਾਈਨ ਕਰੀਏ,
4: ਜੇ ਟਾਈਮ ਹੋਵੇ ਤਾਂ ਪੜ੍ਹਦੇ ਵੀ ਨਹੀਂ ਕਰਨੇ ਪੈਂਦੇ ਆ। ਆਪਾਂ ਪੜ੍ਹਦੇ ਵੀ ਨਹੀਂ, ਉਦੋਂ ਆਪਾਂ ਫਟਾਫਟ ਸਾਈਨ ਕਰਦੇ ਕਰਦੇ ਹਾਂ, ਉਹਦੇ ਵਿੱਚ ਪਤਾ ਨਹੀਂ ਕੀ ਕੁਛ ਲਿਖਿਆ ਹੁੰਦਾ ਗਾ, ਉਹ ਇੰਨੀਆਂ ਕੁ ਮਤਲਬ ਬਰੀਕੀਆਂ 'ਚ ਲਿਖੀਆਂ ਹੁੰਦੀਆਂ ਕਿ ਸਾਰੀਆਂ ਸਾਡੇ ਅੰਗੇਜ਼ਟ ਹੁੰਦੀਆਂ ਸੀ, ਫਿਰ ਵੀ ਬੜੇ ਚਾਅ ਨਾਲ ਸਾਈਨ ਕਰ ਦਿੰਦੇ ਹੈਗੇ।
3: ਬਟ ਯਹਾਂ ਪੇ ਚੀਜ਼ ਡਿਫਰੈਂਟ ਹੈ।
4: ਹਾਂ,
3: ਯਹਾਂ ਪੇ ਆਪਕਾ ਲਗਤਾ ਹੈ 2025 ਕਾ ਨੋਟਿਸ ਆਫ ਅਸੈਸਮੈਂਟ
4: ਜੀ,
3: ਠੀਕ ਹੈ, ਆਪਕੇ ਬੱਚੋ ਕਾ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਦੈਟਸ ਇਟ, ਕੋਈ ਇੰਪਲੋਇਮੈਂਟ ਕਾ ਡਾਕੂਮੈਂਟ ਹੀ ਨਹੀਂ ਲਗਤਾ, ਤੋ ਮਤਲਬ ਧਾਂਦਲੀ ਹੈ ਹੀ ਨਹੀਂ।
1: ਜੇ ਕੰਮ ਕੰਮ ਹੈ ਜਾਂ ਨਹੀਂ ਹੈ, ਇਹ ਨਹੀਂ ਹੈ ਉਹਨਾਂ ਨੂੰ ਵੀ, ਨਹੀਂ ਤਾਂ ਉਹ ਕਹਿ ਵੀ ਸਕਦੇ ਆ ਵੀ ਭਾਈ ਤੂੰ ਮੋੜੇਗਾ ਕਿਵੇਂ ਜਦ ਤੇਰੇ ਕੋਲ ਕੰਮ ਤਾਂ ਕੋਈ ਹੈ ਹੀ ਨੀਗਾ, ਤੇਰੀ ਇਨਕਮ ਤਾਂ ਹੈ ਹੀ ਨੀਗੀ। ਜੇ ਹੁਣ ਇਨਕਮ ਘੱਟ ਹੋ, ਸਪੋਜ਼ ਕਰੋ ਜੇ ਇਨਕਮ ਹੀ ਘੱਟ ਆ, ਜੇ ਇਨਕਮ ਬੰਦਾ ਕਹਿੰਦਾ ਯਾਰ ਮੇਰੀ ਤਾਂ ਇਨਕਮ ਹੀ $20,000 ਆ ਜਾਂ $25,000 ਆ, ਮੈਨੂੰ ਤਾਂ ਕੰਮ ਮਿਲਿਆ ਹੀ ਨਹੀਂ ਹੈ, ਤੇ ਫਿਰ ਉਹ ਕਹਿਣਗੇ ਤੂੰ ਮੋੜੇਗਾ ਕਿੱਥੋਂ ਲੋਨ, ਫਿਰ ਦੇ ਦੇਣਗੇ ਲੋਨ ਫਿਰ ਵੀ।
3: ਤਭੀ ਤਾਂ ਮੈਂ ਕਹਿ ਰਹਾ ਹਾਂ ਐਸਾ ਲੋਨ ਐਗਜ਼ਿਸਟ ਹੀ ਨਹੀਂ ਕਰਤਾ, ਇਹ ਹੈ ਲੋਨ ਲੇਕਿਨ ਮਤਲਬ ਇਸਕਾ ਨਾਮ ਲੋਨ ਵਾਲਾ ਵਰਡ ਇਸਕੇ ਲਈ ਯੂਜ਼ ਹੀ ਨਹੀਂ ਕਰਨਾ ਚਾਹੀਏ, ਕਿਉਂ? ਬਿਨਾਂ ਗਾਰੰਟੀ ਕੇ
1: ਸਪੋਰਟ ਹੀ ਹੈ ਜੀ, ਇਹ ਮੈਂ ਦੇਖ ਰਿਹਾ ਸਪੋਰਟ ਹੈ
3: ਇੱਕਦਮ। ਹਾਂ, ਸਪੋਰਟ ਹੈ, ਸਹੀ ਬੋਲਾ, ਇਹ ਅੱਛਾ ਵਰਡ ਹੈ ਸਪੋਰਟ ਵਾਲਾ, ਕਿਉਂਕਿ ਇਸਮੇ ਗਾਰੰਟੀ ਨਹੀਂ ਹੈ, ਕੋਈ ਕਾਗਜ਼ ਵੀ ਮੈਂ ਆਪਕੋ ਬਤਾਇਆ ਇਤਨੇ ਈਜ਼ੀ ਕਾਗਜ਼ ਸਭਕੇ ਪਾਸ ਹੀ ਹੋਤੇ ਹੈ, ਕੋਈ ਇਸਮੇ ਸੈਟਿੰਗ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਇਸਮੇ ਬ੍ਰੋਕਰ ਨਹੀਂ ਹੈ ਵਿੱਚ ਮੇਂ, ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ, ਕਹੀਂ ਵੀ ਆਪ ਇਸ ਪੈਸੇ ਕੋ ਯੂਜ਼ ਕਰੇ, ਚਾਹੇ ਬੈਕ ਹੋਮ ਭੇਜੇ, ਗਰੋਸਰੀ ਕਰੇ, ਕੋਈ ਇਸਮੇ ਲਾਈਕ ਕਾਗਜ਼ ਕਾ ਥੱਪਾ ਵੀ ਨਹੀਂ ਲੱਗਤਾ। ਤੋ ਅਭੀ ਹਮੇ ਕਾਲ ਕਰੇ, ਹਮਾਰੇ ਆਫਿਸ ਆਏ, 218 ਐਕਸਪਰਟ ਬੁਲਵਰਡ ਪੇ ਪ੍ਰੋਪਰ ਆਫਿਸ ਹੈ, 6 ਬੰਦੇ ਕੇ ਆਪਕੇ ਲਈ ਕੰਮ ਕਰ ਰਹੇ, 8 ਸਾਲ ਮੇਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ, 50,000 ਸੇ ਇਹ ਅਭੀ ਮੈਂ ਜਬ ਆਫਿਸ ਸੇ ਆ ਰਹਾ ਥਾ ਤੋ ਇੱਕ ਫੈਮਿਲੀ ਆਫ 5 ਕੋ $178,000 ਕਾ ਬਣਾ ਉਨਕਾ।
4: ਅੱਛਾ,
3: ਹਾਂ ਹਾਂ ਜੀ,
1: 1,78,000 ਤੱਕ ਬਾਈ ਜੀ ਲੋਨ ਆ ਜਿਹੜਾ ਉਹ ਵੀ ਮਿਲਦਾ, ਤੇ ਮੈਂ ਇਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਤੁਸੀਂ ਪਤਾ ਕਰ ਲਿਓ। ਮੈਂ ਫਿਰ ਤੁਹਾਨੂੰ ਦੱਸ ਦਿੰਦਾ, ਥੋੜਾ ਜਿਹਾ ਮੈਂ ਸੌਖੇ ਤਰੀਕੇ ਨਾਲ ਇਹ ਦੱਸ ਦਿੰਦਾ ਕਿ ਜੇ ਓਨਟਾਰੀਓ ਦੇ ਵਿੱਚ ਤੁਸੀਂ ਕਿਤੇ ਵੀ ਰਹਿ ਰਹੇ ਹੋ, ਪੀਆਰ ਕਾਰਡ ਤੁਹਾਡੇ ਕੋਲ ਹੈਗਾ, ਸਿਟੀਜ਼ਨਸ਼ਿਪ ਤੁਹਾਡੇ ਕੋਲ ਆ ਜਾਂ ਪੀਆਰ ਕਾਰਡ ਆ ਜਾਂ ਪ੍ਰੋਟੈਕਟਡ ਪਰਸਨ ਹੋ, ਬਈ ਮਤਲਬ ਰਿਫਿਊਜੀ ਕੇਸ ਲਾਇਆ ਸੀ ਤੁਹਾਡਾ ਅਪਰੂਵ ਹੋਇਆ ਹੋਇਆ, ਤੁਹਾਨੂੰ ਇਹ ਵੀ ਮੈਨੂੰ ਪਤਾ ਲੱਗ ਗਿਆ ਵੀ ਇਹ ਕੀ ਆ, ਇਹਦੀ ਇਨਫੋਰਮੇਸ਼ਨ ਇਹ ਆ। ਤੇ ਦੂਜੀ ਗੱਲ ਇਹ ਆ ਕਿ ਤੁਸੀਂ ਲੋਨ ਆਪਦਾ ਅਪਲਾਈ ਕਰ ਸਕਦੇ ਹੋ, ਨਾਲ ਤੁਹਾਡੇ ਜੇ 2 ਬੱਚੇ ਨੇ ਜਾਂ 3 ਬੱਚੇ ਆ, 4 ਜਣੇ ਦੀ ਫੈਮਿਲੀ ਆ, 5 ਜਣੇ ਦੀ ਫੈਮਿਲੀ ਆ, ਆਮ ਤੌਰ ਤੇ ਇਹ ਹੁੰਦਾ ਕਿ ਜਿਹਨੇ ਲੋਨ ਦੇਣਾ ਉਹ ਪਹਿਲਾਂ ਚੈੱਕ ਕਰਦਾ ਕਿ ਤੇਰੇ ਕੋਲ ਘਰ ਹੈਗਾ, ਵੀ ਲੋਨ ਪੈਸੇ ਤਾਂ ਮੈਂ ਤੈਨੂੰ ਦੇ ਦੂੰ, ਮੈਂ ਲੀਨ ਪਾ ਦੂੰ ਤੇਰੇ ਤੇ, ਘਰ ਤੇ ਲੀਨ ਪਾਊ, ਘਰ ਤਾਂ ਹੈ ਹੀ ਨੀ ਬੰਦਾ ਕਹਿੰਦਾ, ਫਿਰ ਉਹ ਕਹਿੰਦਾ ਫਿਰ ਜੇ ਘਰ ਨਹੀਂ ਫਿਰ ਤੂੰ ਪੈਸੇ ਮੇਰੇ ਮੋੜੇਗਾ ਕਿਵੇਂ, ਗਰੰਟੀ ਤੇਰੀ ਕੀ ਆ? ਇਹਦੇ 'ਚ ਇਹ ਨਹੀਂ ਹੈ, ਕੋਈ ਲੀਨ ਨਹੀਂ ਪੈਣੀ ਤੁਹਾਡੇ ਘਰ ਤੇ, ਕੋਈ ਲੀਨ ਨਹੀਂ ਪਾਉਣੀ ਹੈ ਕਿਸੇ ਨੇ, ਕੋਈ ਲੀਨ ਨਹੀਂ ਪੈਣੀ ਹੈ, ਕੋਈ ਤੁਹਾਡੇ ਤੋਂ ਉਹਨਾਂ ਨੇ ਕੋਈ ਗਰੰਟਰ ਨਹੀਂ ਮੰਗਣਾ। ਫਿਰ ਉਹ ਕਹਿੰਦਾ ਕੋਈ ਗਰੰਟਰ ਹੈਗਾ ਜਿਹਦੇ ਕੋਲੇ ਘਰ ਹੋਵੇ, ਅਸੀਂ ਉਹਦੇ ਘਰ ਤੇ ਲੀਨ ਪਾ ਦਾਂਗੇ। ਉਹ ਕਹਿੰਦੇ ਇਹ ਜੋ ਵੀ ਨੀ ਹੈ ਨਾ ਗਰੰਟਰ ਮੰਗਣਾ ਨਾ ਘਰ ਦੇ ਤੁਹਾਡੇ ਲੀਨ ਪਾਉਣੀ ਹੈ ਨਾ ਉਹ ਕਹਿੰਦੇ ਆ ਕਿ ਤੁਹਾਡੀ। ਅੱਛਾ ਫਿਰ ਬੰਦਾ ਕਹਿੰਦਾ ਅੱਛਾ ਤੂੰ ਦੱਸ ਵੀ ਤੇਰੀ 80,000 90,000 ਤਨਖਾਹ ਹੈਗੀ ਆ ਤੂੰ ਕਿੱਥੋਂ ਮੁੜੇਗਾ। ਇਹ ਚੋ ਕਹਿੰਦੇ ਅਸੀਂ ਉਹ ਵੀ ਨੀ ਪੁੱਛਣਾ ਤੂੰ ਚਾਹੇ $5,000 ਕਮਾਉਂਦਾ ਚਾਹੇ 50,000 ਕਮਾਉਣਾ ਜਾਂ 5,000 ਕਮਾਉਣਾ 20 ਕਮਾਉਣਾ ਸਾਨੂੰ ਕੋਈ ਮੈਟਰ ਨੀ ਕਰਦਾ। ਸਗੋਂ ਜਿੰਨੇ ਘੱਟ ਕਮਾਉਣਾ ਉਹਨੇ ਤੈਨੂੰ ਵੱਧ ਪੇਮੈਂਟ ਮਿਲਣੀ ਹੈ ਲੋਨ ਦੀ। ਲੋਨ ਤਾਂ ਹਾਈ ਜਿਵੇਂ ਇਹਨਾਂ ਨੇ ਕਹਿੰਦੇ ਲੋਨ ਤਾਂ ਅਸਲ ਦੇ ਵਿੱਚ ਹਾਈ ਸਪੋਰਟ ਕਰ ਲਿਆ ਕਿ ਸਪੋਰਟ ਤੁਹਾਨੂੰ ਇਸ ਟਾਈਮ ਤੇ ਜ਼ਰੂਰਤ ਹੈ ਜਿਹਨੂੰ ਜ਼ਰੂਰਤ ਹੈ ਉਹਦੇ ਲਈ ਇਹ ਬਹੁਤ ਆਰਾਮਬਾਨ ਹੈ ਇੱਕ ਤਰ੍ਹਾਂ ਦਾ ਵੀ ਇਸ ਟਾਈਮ ਤੇ ਜ਼ਰੂਰਤ ਹੈ ਤੁਸੀਂ ਨਾਲੇ ਤਾਂ ਪੈਸੇ ਮਿਲਦੇ ਆ ਉਹਦੇ ਚੋਂ ਕਾਲਜ ਦੀ ਫੀਸ ਵੀ ਦਿੱਤੀ ਜਾਊ ਉਹਦੇ ਚੋਂ ਤੁਸੀਂ ਜਿਹੜੇ ਹੈਗੇ ਆ ਜੀ ਆਪਦੇ ਪੜ੍ਹਾਈ ਦੇ ਖਰਚੇ ਕੱਢ ਲਓ ਰਹਿਣ ਦੇ ਖਾਣ ਦੇ ਪੀਣ ਦੇ ਸਾਰੇ ਖਰਚੇ ਕੱਢ ਕੇ ਤੁਸੀਂ ਜਿੱਥੇ ਮਰਜ਼ੀ ਪੈਸੇ ਵਰਤ ਸਕਦੇ ਹੋ ਤੇ 2.5 ਸਾਲ ਬਾਅਦ ਪੈਸੇ ਵਾਪਸ ਕਰਨੇ ਆਪਾਂ ਉਦੋਂ ਪਹਿਲਾਂ ਕੁਛ ਨੀ ਵਾਪਸ ਕਰਨੇ। ਹੁਣ ਫਿਰ ਬੰਦਾ ਕਹਿੰਦਾ ਬਈ ਇਹਦੇ ਵਿੱਚ ਕੋਈ ਘੁੰਡੀ ਹੋਊਗੀ ਇਹਨਾਂ ਨੇ ਜਿਹੜਾ ਕਹਿੰਦੇ ਆ ਨਾ ਇਹਨਾਂ ਨੇ ਕਮਾਉਣੇ ਹੋਣੇ ਆ ਪੈਸੇ ਵਿੱਚੋਂ।
0: ਬਿਲਕੁਲ ਜੀ
1: ਜੇ ਹੋਣ ਤਾਂ ਕਮਾਏ ਜਾ ਵੀ ਸਕਦੇ ਆ ਜੇ ਬੰਦਾ ਕਹੇ ਵੀ ਠੀਕ ਆ ਜੀ ਤੁਹਾਨੂੰ ਮੈਂ ਦਵਾਉਣਾ 1.5 ਲੱਖ ਤੇ ਤੁਸੀਂ ਮੈਨੂੰ ਦੇ ਦਿਓ 10,000। ਬੰਦਾ ਹੱਸ ਕੇ ਦਊ ਕਹਿੰਦਾ ਲੈ 1.5 ਲੱਖ ਦਵਾ ਤੂੰ 10,000 ਲੈ ਲਾ ਪਰ ਮੇਰਾ 1.5 ਲੱਖ ਦਵਾ ਜੇ 2.5% ਤੇ ਦਵਾਉਣਾ।
0: ਬਿਲਕੁਲ ਜੀ
1: ਜੇ 2.5% ਤੇ ਦਵਾਉਣਾ ਬੰਦਾ ਕਹਿੰਦਾ 2.5% ਦੇ ਅੱਜ ਕੱਲ੍ਹ ਇੰਡੀਆ ਚ ਵੀ ਜੇ ਆ ਪੈਸੇ ਲੈਣੇ ਹੋਣ 4-4-5% ਮੰਗਦੇ ਆ 2.5% ਦੇ ਜੇ ਤੁਹਾਨੂੰ ਵੈਸੇ ਕੋਈ ਕਹਿੰਦੇ ਵੀ 2.5% ਤੇ ਮੈਂ ਦਵਾਉਣਾ ਬਾਈ ਜੀ ਸੈਕਿੰਡ ਮੌਕੇ ਦਵਾਉਣਾ 2.5% ਤੇ ਨਹੀਂ ਮਿਲਦੀ
0: ਜੀ
1: ਲੈਂਡਰ ਫੀਸ ਅਲੱਗ ਲੱਗੂਗੀ ਦੂਜੀ ਫੀਸ ਅਲੱਗ ਲੱਗੂਗੀ ਬ੍ਰੋਕਰ ਫੀਸ ਅਲੱਗ ਲੱਗੂਗੀ। ਇੱਥੇ ਕੋਈ ਬ੍ਰੋਕਰ ਫੀਸ ਨਹੀਂ ਕੋਈ ਲੈਂਡਰ ਫੀਸ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੰਮ ਨਹੀਂ ਸਿਰਫ ਤੁਸੀਂ ਇਹਨਾਂ ਨੂੰ ਤੁਹਾਡੇ ਕੋਲੇ ਪੈਸੇ ਆਉਣ ਤੋਂ ਬਾਅਦ $200 ਦੇਣਾ $1 ਵਾਧੂ ਦੇ ਆਇਓ 201 ਦਿਓ ਤਾਂ ਭਾਈ ਆ ਸ਼ਕਣ ਵਾਲੀ ਗੱਲਬਾਤ ਹੋ ਗਈ ਹੈ ਕਿਉਂਕਿ ਜਦੋਂ ਪੈਸੇ ਤੁਹਾਡੇ ਕੋਲ ਆ ਗਏ ਤੁਹਾਡੇ ਰੀਅਲ ਡਾਕੂਮੈਂਟ ਲੱਗਣੇ ਕੋਈ ਗਰੰਟਰ ਨਹੀਂ ਚਾਹੀਦਾ ਕੋਈ। ਅੱਛਾ ਫਿਰ ਉਮਰ ਦਾ ਕੋਈ ਹੈ ਨੀ ਤੁਸੀਂ ਪੈਨਸ਼ਨ ਲੈਂਦੇ ਹੋ ਤਾਂ ਵੀ ਕੋਈ ਗੱਲ ਨੀ ਪੈਨਸ਼ਨ ਵਾਲਿਆਂ ਨੂੰ ਵੀ ਇਹ ਕਹਿੰਦੇ ਉਹ ਵੀ ਲੈ ਸਕਦੇ ਆ ਯਾਰ ਕਮਾਲ ਆ ਇਹ ਸੱਚੀ ਇਹਦੇ ਲਈ ਇੱਕ ਸਪੋਰਟ ਵਾਲਾ ਸ਼ਬਦ ਆ ਜਿਹੜਾ ਬਣਦਾ। ਪਰ ਹੁਣ ਨੰਬਰ ਨੋਟ ਕਰਕੇ ਕਾਲ ਕਰ ਲਿਓ ਬਾਕੀ ਅੱਗੇ ਤੇਰੇ ਭਾਗ ਲੱਛੀਏ ਲੜ ਵਕਤਾ ਵਰਾਂ ਦੇ ਲਾਈ ਅਸੀਂ ਤਾਂ ਸਾਡਾ ਕੰਮ ਆ ਹੋਕਾ ਦੇਣਾ ਸਾਡਾ ਕੰਮ ਆ ਦੱਸਣਾ ਸਾਡਾ ਕੰਮ ਆ ਮੈਸੇਜ ਪਹੁੰਚਾਉਣਾ। ਬਹੁਤ ਸਾਰੇ ਲੋਕਾਂ ਨੇ ਲਾਹਾ ਲੈ ਲਿਆ ਸੋ ਤੁਸੀਂ ਵੀ ਲਾਹਾ ਲੈ ਸਕਦੇ ਹੋ। ਨੰਬਰ 437-264-3175 437-264-3175 437-264-3175 437-264-3175 ਜੀ।

0: ਜੀ ਰਾਜਵੀਰ ਜੀ, ਇਹ ਤਾਂ ਨਾ ਗੱਲ ਕਰਕੇ ਪਤਾ ਲੱਗੂ ਵੀ ਕਿਉਂ ਇਹ ਗਟਕਾ ਚੁੱਕ ਨੂੰ ਰੱਖ ਕਹਿ ਰਹੇ ਆ।
1: ਪੇਂਦੂ
0: ਬੇਰ ਹੁੰਦੇ ਸੀ ਵੱਡੇ ਵੱਡੇ
2: ਬਿਲਕੁਲ ਜੀ ਬਿਲਕੁਲ। ਐਂਡ ਫੰਡਿੰਗ ਕੇ ਨਾਮ ਸੇ ਮੈਂ ਡਰ ਲਗਤਾ ਹੈ, ਇੱਕ ਹਿਚਕ ਹੋਤੀ ਹੈ, ਹੋਣੀ ਚਾਹੀਏ, ਮੇਰੇ ਅੰਦਰ ਵੀ ਹੈ ਰਾਈਟ, ਬਟ ਹਮਾਰਾ ਜੋ ਕਾਮ ਹੈ ਵੋ ਐਂਡ ਟੂ ਐਂਡ ਟ੍ਰਾਂਸਪੇਰੈਂਟ ਹੈ, ਹਮ ਫੀਸ ਵੀ 199 ਕਾਮ ਹੋਣੇ ਕੇ ਬਾਅਦ ਲੇਤੇ ਹੈ। ਕੱਲ ਵੀ ਲਾਈਕ ਜਬ ਮੈਂ ਆਫਿਸ ਮੇਂ ਬੈਠਾ ਥਾ ਤੋ ਮੁਝੇ ਅੰਦਰ ਸੇ ਆਵਾਜ਼ ਆਈ, ਇੱਕ ਅੰਕਲ ਆਂਟੀ ਬਲੈਸਿੰਗ ਦੇ ਰਹੇ ਥੇ ਮੇਰੇ ਸਟਾਫ ਕੋ
0: ਜੀ,
2: ਤੋ ਕਹਿੰਦੇ ਕਿ ਹਮੇ ਲਗਾ ਪਤਾ ਹਿਚਕ ਹੋਤੀ ਲੋਗੋ ਮੈਂ ਰਾਈਟ, ਬਟ ਕਾਮ ਹੋਣੇ ਕੇ ਬਾਅਦ ਹਮੇ ਬਲੈਸਿੰਗ ਦੇ ਰਹੇ ਥੇ ਰਾਈਟ। ਅਭੀ ਮੇਰੇ ਕੋ ਮੈਸੇਜ ਆਇਆ ਕਿ 8 ਅਪਰੂਵਲਸ ਆ ਚੁੱਕੇ ਹੈ ਆਜ ਕੇ ਦਿਨ ਕੇ, ਜਿਨ੍ਹਾਂ ਨੇ ਜੁਲਾਈ ਮੇਂ, ਹਾਂ ਜਿਨ੍ਹਾਂ ਨੇ ਜੁਲਾਈ ਮੇਂ ਜੁਆਇਨ ਕਰਾ ਥਾ, 50,000 ਸੇ 1,70,000 ਡਾਲਰ ਹਾਸਿਲ ਕਰੇ ਆਪਕੇ ਅਕਾਊਂਟ ਮੇਂ, ਮੇਰੇ ਨਹੀਂ ਆਪਕੇ ਅਕਾਊਂਟ ਮੇਂ, ਗਵਰਨਮੈਂਟ ਸੇ, ਬੈਂਕ ਸੇ ਨਹੀਂ। ਕਿਸ਼ਤ ਕਬ ਸਟਾਰਟ ਹੈ? 2.5 ਸਾਲ ਬਾਅਦ, ਸ਼ੁਰੂ ਮੇਂ ਵਿਆਜ 0%, ਬਾਅਦ ਮੇਂ ਵਿਆਜ ਸਾਲ ਕਾ 2.5%, $1,00,000 ਪੇ ਸਿਰਫ $2,500। ਕਾਲ ਕਰੇ ਆਫਿਸ ਆਏ 437-264-3175, 437-264-3175, ਨੋ ਮਿੱਠੀ ਬਾਤੇ, ਸਾਫ ਕੰਮ ਸਾਫ ਤਰੀਕੇ ਸੇ, 437-264-3175।
1: ਚੱਲਦੇ ਹਾਂ, ਮੈਂ ਤਾਂ ਸੁਣਿਆ, ਜਦ ਰਹੋ ਹਾਜ਼ਰ ਰਹੋ, ਬਸ ਰਹੋ, ਹੁਣ ਸੁਣੋਗੇ ਦੇਸ਼ ਪ੍ਰਦੇਸ਼।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: Friday, September 18, 7 p.m. at the Living Arts Center, Mississauga.
1: पहला आया सी बड़ी मॉडल दिखी, उम्मीद करता हूँ इस बार भी तुझे आशीर्वाद दोगे।
2: वे आ जा दो में हल नचिए, नचिए बाहच बाहपा, वे आ जा दो में हल नचिए।
0: For tickets, visit Ticketmaster. For information, call Singh Harjeet at 647-448-1000.
3: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
4: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
3: 905-564-6444
4: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
6: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
5: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
6: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
7: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
6: 416-509-1509
7: ਔਰ ਵਿਜ਼ਿਟ insuranceforyou.ca
4: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
8: There are singers There are performers And then there are legends A voice that has defined generations The one and only Rahat Fateh Ali Khan Live in Toronto With Shah Zaman Ali Khan Sunday, September 27th at Scotiabank Arena Presented by True Sound Live and Cellular Point Rahat Fateh Ali Khan and Shah Zaman Ali Khan live in Toronto For tickets, visit Ticketmaster.ca
4: Hello AM 530 to Tusi sun rahe ho apna harman pyara radio program Desh Pardesh Prime Time Radio Pichle 30 varhyan to tuhade ang sang Desh Pardesh hun apne sham de program de vich vadha kar chuka Pehla tu sunde si Monday to Friday 4 to 6 Lekin hun tu sunde ho 3 to 6 shami Jani ke Desh Pardesh ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7711 905-239-7711

0: ਦੋਸਤੋ ਕੀ ਹਾਲ ਚਾਲ ਨੇ ਤੁਸੀਂ ਇਸ ਸਮੇਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਔਨ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧ ਮਬਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਜੀ।
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ। ਅਤੇ ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਬਣ ਚੁੱਕਿਆ, ਜਿਹਦੇ ਵਿੱਚੋਂ ਸਾਡੇ ਦੋਵਾਂ ਦਾ ਸਾਥ 1 ਘੰਟੇ ਦਾ ਹੋਏਗਾ ਅਤੇ ਉਸ ਤੋਂ ਬਾਅਦ 2 ਘੰਟੇ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਸਾਂਝ ਪਏਗੀ ਪੂਰੇ 6 ਵਜੇ ਤੱਕ।
0: ਔਰ ਜੀ ਅੱਜ ਮੰਗਲਵਾਰ ਦਾ ਦਿਨ ਹੈ ਅਤੇ 15 ਤਾਰੀਖ ਹੋ ਚੁੱਕੀ ਹੈ, ਸਤੰਬਰ ਮਹੀਨੇ ਦਾ ਅੱਧ ਕਹਿ ਲਓ। ਹਾਂਜੀ
1: ਜੀ,
0: ਅਤੇ ਤੁਹਾਡੇ ਨਾਲ ਰਹਾਂਗੇ ਠੀਕ ਸ਼ਾਮ ਦੇ 6 ਵਜੇ ਤੱਕ। ਇਸ ਤੋਂ ਪਹਿਲਾਂ ਕਿ ਹੋਰ ਗੱਲਬਾਤ ਕਰੀਏ, ਉਸ ਵਾਹਿਗੁਰੂ ਅਕਾਲ ਪੁਰਖ ਦਾ ਆਸਰਾ ਲੱਗਿਆ
1: ਜੀ, ਬਿਲਕੁਲ।
0: ਉਸ ਤੋਂ ਬਾਅਦ ਫਿਰ ਬਾਕੀ ਗੱਲਾਂ ਅਸੀਂ ਕਰਦੇ ਰਹਿਣਾ ਠੀਕ ਤੁਹਾਡੇ ਨਾਲ
1: ਜੀ।

0: ਦੋਸਤੋ ਜੀਆਂ ਨੂੰ ਬੜੀ ਖੂਬਸੂਰਤ ਜੀ ਸ਼ਾਮ ਹੈਗੀ ਆ ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-6444 ਸਾਡੇ ਸਟੂਡੀਓ ਨੰਬਰ ਨੇ ਮਨਪ੍ਰੀਤ ਕੀ ਹਾਲ ਚਾਲ ਨੇ ਤੁਹਾਡੇ
1: ਬਹੁਤ ਵਧੀਆ ਸਰ
0: ਕਿਵੇਂ ਰਹੇ ਫਿਰ ਠੰਡੀਆਂ ਹਵਾਵਾਂ ਪਹਾੜੀ ਸੈਰਾਂ
1: ਬਹੁਤ ਵਧੀਆ
0: ਰਿਹਾ ਬੈਂਫ ਦੇਖਿਆ ਕਿਸ ਤਰ੍ਹਾਂ ਦਾ ਰਿਹਾ
1: ਬਹੁਤ ਵਧੀਆ
0: ਸਟੈਂਪੀਡ ਉੱਥੇ ਨਹੀਂ ਗਿਆ
1: ਬਹੁਤ ਵਧੀਆ ਰਿਹਾ
0: ਸਟੈਂਪੀਡ ਵੀ
1: ਬੈਂਫ ਜੈਸਪਰ ਗੋਲਡਨ ਸਾਰਾ ਏਰੀਆ

0: ਪੂਰੇ ਵੀਕ ਦੀ ਛੁੱਟੀਆਂ ਹੋ ਗਈਆਂ।
1: ਹਾਂਜੀ
0: ਲੋਕ ਕਹਿੰਦੇ ਸੀ ਨਾ ਸਿੱਧੂ ਸਾਹਿਬ ਬਹੁਤ ਛੁੱਟੀ ਕਰਦੇ ਆ ਤੇ ਮਨਪ੍ਰੀਤ ਨੂੰ ਭੇਜਦੇ ਨੀ ਕਿਤੇ, ਮੈਂ ਪੂਰਾ ਵੀਕ ਹੀ ਭੇਜਦਾ ਕਰੋ ਇੰਜੋਏ।
1: ਹਾਂਜੀ ਬਿਲਕੁਲ।
0: ਅੱਛਾ ਏਬਲ ਟਰੈਕਿੰਗ ਦੀ ਦੋਸਤੋ ਮੈਂ ਜਾਣਕਾਰੀ ਦਿਆਂ, ਏਬਲ ਟਰੈਕਿੰਗ ਵਾਲਿਆਂ ਨੂੰ ਇੱਕ ਕੰਮ ਕਰਨ ਵਾਲੇ ਫੀਮੇਲ ਲੜਕੀ ਦੀ ਲੋੜ ਹੈ, ਕਲਰੀਕਲ ਕੰਮ ਹੈਗਾ, ਬੁੱਕ ਕੀਪਿੰਗ ਵਗੈਰਾ ਦਾ, ਇਨਵੋਇਸਿੰਗ, ਹੋਰ ਨਿੱਕਾ ਨਿੱਕਾ ਕੰਮ, ਅਤੇ ਤੁਸੀਂ ਕਾਲ ਕਰ ਲਓ ਆਪਣੇ ਮਹਿੰਦਰ ਸਿੰਘ ਹੋਰਾਂ ਨੂੰ 905-838-4346 ਟੈਲੀਫੋਨ ਨੰਬਰ
1: ਜੀ। ਅਤੇ ਨਾਲੇ ਤੁਸੀਂ ਟੀਮ ਸਿੱਧੂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ, ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟ ਸਬਮਿਸ਼ਨ ਲੈ ਕੇ ਆਉਂਦੇ ਨੇ। ਅਤੇ ਇਸ ਟਾਈਮ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ ਦੇ ਉੱਪਰ ਨਵੇਂ ਘਰਾਂ ਦਾ ਇਹ ਪ੍ਰੋਜੈਕਟ ਲੈ ਕੇ ਆਏ ਨੇ। ਫਰੀ ਹੋਲ ਟਾਊਨ ਹਾਊਸਿਸ ਨੇ, 600 ਤੋਂ ਸਟਾਰਟ ਹੁੰਦੇ ਨੇ 600,000 ਤੋਂ, ਅਤੇ ਨਾਲੇ ਡਬਲ ਕਾਰ ਗਰਾਜ ਦੇ ਡਿਟੈਚ ਘਰ ਨੇ ਜਿਹੜੇ ਕਿ 900 ਤੋਂ ਯਾਨੀ ਕਿ 900,000 ਤੋਂ ਸਟਾਰਟ ਹੁੰਦੇ ਆ। ਕਲੋਜ਼ਿੰਗ ਇਹਨਾਂ ਦੀ ਐਂਡ ਆਫ 2027 ਜਾਂ ਸਟਾਰਟਿੰਗ ਆਫ 2028 ਦੇ ਵਿੱਚ ਹੋ ਜਾਏਗੀ। ਪਹਿਲੇ ਫੇਜ਼ ਦੇ ਵਿੱਚ ਸਿਰਫ ਲਿਮਿਟਡ ਲੋਟਰੀ ਰਿਲੀਜ਼ ਹੋ ਰਹੇ ਨੇ। ਵੀ ਆਈ ਪੀ ਐਕਸੈਸ ਦੇ ਲਈ ਸਭ ਤੋਂ ਲੋਐਸਟ ਪ੍ਰਾਈਸਿਸ ਦੇ ਲਈ ਤੁਸੀਂ ਟੀਮ ਸਿੱਧੂ ਦੇ ਨਾਲ ਅੱਜ ਹੀ ਕੰਟੈਕਟ ਕਰ ਲਓ। ਨੰਬਰ ਇਹਨਾਂ ਦਾ 416-302-0016। ਅਤੇ ਫਰੀ ਹੋਲ ਟਾਊਨ ਹਾਊਸਿਸ ਨੇ ਜਿਹਨਾਂ ਦੇ ਵਿੱਚ ਤੁਹਾਨੂੰ ਜਿਹੜੀ 600,000 ਦੀ ਰੇਂਜ ਦੇ ਵਿੱਚ ਜਿਹੜੇ ਤੁਹਾਨੂੰ ਮਿਲ ਰਹੇ ਨੇ, 3-5 ਬੈਡਰੂਮਸ ਹੋਣਗੇ, 2.5-3.5 ਬਾਥਰੂਮਸ ਹੋਣਗੇ। ਟ੍ਰੈਡੀਸ਼ਨਲ 2 ਫਲੋਰ ਦੇ ਟਾਊਨ ਹਾਊਸਿਸ ਨੇ ਅਤੇ ਨਾਲੇ 3 ਫਲੋਰ ਦੇ ਟਾਊਨ ਹਾਊਸਿਸ ਡਬਲ ਕਾਰ ਗਰਾਜ ਦੇ ਨਾਲ ਨੇ। ਅਤੇ ਜਿਹੜੇ ਡਿਟੈਚਡ ਘਰ ਆ ਰਹੇ ਨੇ 900 ਦੀ ਰੇਂਜ ਦੇ ਵਿੱਚ ਯਾਨੀ 900,000 ਦੀ ਰੇਂਜ ਦੇ ਵਿੱਚ, ਇਹ ਹੋਣਗੇ 33-foot ਦੇ ਲੋਟਸ ਅਤੇ ਨਾਲ 36-foot ਦੇ ਲੋਟਸ ਹੋਣਗੇ। 4-5 ਬੈਡਰੂਮ, 3.5 ਬਾਥਰੂਮਸ ਅਤੇ ਸਾਰੇ ਡਬਲ ਕਾਰ ਗਰਾਜ ਦੇ ਇਹ ਘਰ ਹੋਣਗੇ। ਇਹ ਪ੍ਰੋਜੈਕਟਸ ਜਲਦੀ ਰਿਲੀਜ਼ ਹੋਣ ਵਾਲੇ ਨੇ। ਵੀ ਆਈ ਪੀ ਐਕਸੈਸ ਚਾਹੁੰਦੇ ਹੋ, ਗਰੰਟੀਡ ਅਲੋਕੇਸ਼ਨਸ ਚਾਹੁੰਦੇ ਹੋ, ਅਤੇ ਪਹਿਲੇ ਫੇਜ਼ ਦੇ ਵਿੱਚ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਲਈ ਤੁਸੀਂ ਟੀਮ ਸਿੱਧੂ ਦੇ ਨਾਲ ਅੱਜ ਹੀ ਕੰਟੈਕਟ ਕਰੋ। ਕਾਲ, ਟੈਕਸਟ ਔਰ ਵਟਸਐਪ ਨੰਬਰ 416-302-0016, 416-302-0016 ਟੀਮ ਸਿੱਧੂ ਦਾ ਨੰਬਰ ਹੈ।
0: ਦੋਸਤੋ, ਇੰਡੀਅਨ ਫਰੂਟ ਲੈਂਡ 'ਤੇ ਬਹੁਤ ਵੱਡੀ ਸੇਲ ਲੱਗੀ ਹੋਈ ਆ। ਦਾਲਾਂ ਲਗਾਈਆਂ ਉਹਨਾਂ ਨੇ ਜਿਵੇਂ ਕਿ ਚਨਾ ਦਾਲ ਹੋ ਗਈ ਔਰ ਮਸਰਾਂ ਦੀ ਦਾਲ ਹੋ ਗਈ, 299 £4
1: ਜੀ।
0: ਇਹ ਜਿਹੜੀ ਸੇਲ ਆ ਨਾ ਇੱਕੋ ਬ੍ਰਾਂਚ 'ਤੇ ਲੱਗੀ ਹੋਈ ਆ, 25 ਸੈਂਡਲਵੁੱਡ ਪਾਰਕਵੇ 'ਤੇ, ਹਾਈਵੇ 10 'ਤੇ ਜਿਹੜੀ ਬ੍ਰਾਂਚ ਆ
1: ਜੀ।
0: ਬਾਗ ਬੱਕਰੀ ਚਾਹ ਪੱਤੀ 2 pound ਹੈਗੀ 999 ਦੀ, ਟਾਟਾ ਚਾਹ ਪੱਤੀ ਹੈਗੀ ਆ ਜੀ 1 kilo 999 ਦੀ। ਉਹ ਬੜੇ ਸਪੈਸ਼ਲ ਲੱਗਣੇ, ਬਾਲਟੀ ਵਾਲਾ ਗੁੜ ਲੱਗਿਆ ਹੋਇਆ 899 ਦਾ 5 kilo, ਅੱਗੇ ਜਾ ਕੁਛ ਹੋਰ ਵੀ ਦੇਵਾਂਗੇ ਇਹਨਾਂ ਦੀਆਂ ਪ੍ਰਾਈਸਾਂ, ਪਰ ਤੁਸੀਂ ਜ਼ਰੂਰ ਜਾਓ ਔਰ ਇਹਦਾ ਫਾਇਦਾ ਉਠਾਓ। ਸੁਪਰ ਸੇਲ ਲੱਗੀ ਆ ਇਹ, ਚੱਲਣੀ ਹੈਗੀ ਸਤੰਬਰ 20 ਤੱਕ
1: ਜੀ। ਬਿਲਕੁਲ, ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਨੰਬਰ 1-1 ਹੈ 905-564-6444।
0: ਅੱਜ ਬਾਹਰ ਵੀ ਮੌਸਮ ਬੱਦਲਬਾਈ ਜਿਹੜਾ ਹੋਇਆ ਹੋਇਆ, ਮੀਂਹ ਪੈਣ ਦੇ ਆਸਾਰ ਲੱਗ ਰਹੇ ਹਨ।
1: ਬਿਲਕੁਲ ਬਿਲਕੁਲ, ਹਾਂਜੀ,
0: ਬਾਰਿਸ਼ ਵੀਕਐਂਡ 'ਤੇ ਵੀ ਦਿਖਾ ਰਹੇ ਥੋੜ੍ਹੀ ਨਾ।
1: ਹਾਂਜੀ
0: ਹਾਂਜੀ, ਚਲੋ ਖੈਰ ਕੋਈ ਗੀਤ ਲਾਈਏ ਵਧੀਆ ਜਿਹਾ, ਅਤੇ ਫਿਰ ਤੁਸੀਂ ਕੋਈ ਫਰਮਾਇਸ਼ ਕਰੋਗੇ ਤਾਂ ਉਹ ਵੀ ਲਾ ਦਿਆਂਗੇ ਭਾਈ।
1: ਬਿਲਕੁਲ,
0: ਤੁਸੀਂ ਜੇ ਕਹੋਗੇ ਤੁਸੀਂ ਉਹ ਵੀ ਸੁਣਾ ਦਿਆਂਗੇ, ਨਹੀਂ ਫਿਰ ਅਸੀਂ ਤਾਂ ਕੋਈ ਨਾ ਕੋਈ ਸੁਣਾਉਣੇ ਆ
1: ਜੀ। ਜੀ।

0: ਸੋ ਦੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ ਇੱਕ ਵਾਰੀ ਫੇਰ ਸਾਰਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਜੀ ਅਤੇ ਸਾਡੇ ਨਾਲ ਜੁੜੇ ਰਹੋ ਠੀਕ ਸ਼ਾਮ ਦੇ 6 ਵਜੇ ਤੱਕ ਮੈਂ ਜਾਣਕਾਰੀ ਦਿਆਂ ਕਿ ਜੇਕਰ ਤੁਸੀਂ ਆਪਣੇ ਕਾਰਾਂ ਵਾਹਨਾਂ ਦੀ ਇੰਸ਼ੋਰੈਂਸ ਕਰਾਉਣੀ ਆ ਤਾਂ ਇੱਕ ਨਾਮ ਤੁਹਾਨੂੰ ਦੱਸਦੇ ਹਾਂ ਅਸੀਂ ਮਨੂ ਸ਼ਰਮਾ ਹੋਰਾਂ ਦਾ ਆਟੋ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਬੜਾ ਵਧੀਆ ਨਾਮ ਆ ਅਤੇ ਤੁਹਾਡੇ ਜੇਕਰ ਤੁਸੀਂ ਵੱਧ ਪੇ ਕਰ ਰਹੇ ਹੋ ਆਪਣੀ ਇੰਸ਼ੋਰੈਂਸ ਕਾਰਾਂ ਦੀ ਜਾਂ ਘਰ ਦੀ ਔਰ ਕਹਿੰਦੇ ਇਕੱਠਾ ਪੈਕੇਜ ਬਣਾ ਦਿਆਂਗੇ ਸਸਤਾ ਪੈਕੇਜ ਬਣਾ ਕੇ ਤੁਹਾਨੂੰ ਦੇਣਗੇ ਪੋਲਿਸੀ ਤੁਹਾਡੇ ਨੀਰੋਂ ਆ ਰਹੀ ਹੈ ਤਾਂ ਵੀ ਉਹਨਾਂ ਨਾਲ ਸੰਪਰਕ ਕਰ ਲਓ ਮਨੂ ਸ਼ਰਮਾ ਦਾ ਨੰਬਰ ਹੈ 2899529532 299-952-3232 ਟੈਲੀਫੋਨ ਨੰਬਰ ਹੈ
1: ਜੀ ਤੇ ANJ ਆਟੋਮੋਟਿਵ ਰਿਪੇਅਰ ਨੂੰ ਜ਼ਰੂਰ ਯਾਦ ਰੱਖੋ ਆਪਣੀ ਕਾਰਜ ਨੂੰ ਰਿਪੇਅਰ ਕਰਵਾਓ ਕੋਈ ਵੀ ਕੰਮ ਤੁਹਾਨੂੰ ਨਜ਼ਰ ਆ ਰਿਹਾ ਛੋਟਾ ਚਾਹੇ ਵੱਡਾ ਤਾਂ ਇਹਨਾਂ ਦੇ ਕੋਲ ਪਹੁੰਚੋ ਤੁਹਾਨੂੰ ਇਹ ਹਰ ਤਰ੍ਹਾਂ ਦੇ ਟਾਇਰਸ ਪ੍ਰੋਵਾਈਡ ਕਰਦੇ ਨੇ ਆਲ ਸੀਜ਼ਨ ਟਾਇਰਸ ਤੁਸੀਂ ਪਵਾ ਸਕਦੇ ਹੋ ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ ਨਵੇਂ ਤੁਸੀਂ ਵਿੰਟਰ ਟਾਇਰਸ ਇਹਨਾਂ ਦੇ ਕੋਲੋਂ ਪਵਾਓ ਵੀਲ ਅਲਾਈਨਮੈਂਟ ਵੀ ਕਰਨਗੇ ਤੇ ਤੁਸੀਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਜਾਂ ਰਿਪੇਅਰ ਦੀ ਲੋੜ ਹੋਵੇ ਆਇਲ ਚੇਂਜ ਕਰਾਉਣਾ ਹੋਵੇ ਤੇ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਜ਼ਰੂਰ ਕਰਵਾਓ ਕਿਉਂਕਿ ਕਾਫੀ ਜ਼ਰੂਰੀ ਹੈ ਰਸਟ ਪਰੂਫਿੰਗ ਕਰਵਾਉਣੀ ਤੇ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ ਪੰਜਾਬੀ ਇੰਗਲਿਸ਼ ਹਿੰਦੀ ਕਿਸੇ ਵੀ ਲੈਂਗੁਏਜ ਦੇ ਵਿੱਚ ਤੇ ਪਹੁੰਚੋ ਤੁਸੀਂ 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ANJ ਆਟੋਮੋਟਿਵ ਰਿਪੇਅਰ ਨੰਬਰ 905-857-7596 905-857-7596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਐਸ ਸ਼ੁੱਕਰਵਾਰ ਨੂੰ ਹੰਸ ਰਾਜ ਹੰਸ ਵਰਨ ਦਾ ਵੀ ਬੜਾ ਪਿਆਰਾ ਸ਼ੋਅ ਤੁਹਾਡੇ ਲਈ ਆ ਰਿਹਾ
1: ਹਾਂਜੀ
0: ਅਤੇ ਬੁੱਧ ਕੱਲ੍ਹ ਨੂੰ ਵੀਰ ਸ਼ੁਕਰ ਹਾਂਜੀ ਟਿਕਟਾਂ ਲੈ ਲਓ ਫਟਾਫਟ ਅਵੇਲੇਬਲ ਹੈਗੀਆਂ ਅਤੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਟਿਕਟ master.ca ਤੇ ਜਾ ਕੇ ਟਿਕਟਾਂ ਲੈ ਲਓ ਬੜੀ ਅੱਛੀ ਗਾਇਕੀ ਸ਼ੁੱਕਰਵਾਰ ਨੂੰ ਤੁਹਾਨੂੰ ਲਿਵਿੰਗ ਆਰਟਸ ਸੈਂਟਰ ਦੇ ਵਿੱਚ ਸੁਣਨ ਨੂੰ ਮਿਲੇਗੀ ਇੱਕ ਵਾਰੀ ਫਿਰ ਤੁਹਾਨੂੰ ਦੇ ਦਈਏ www.ticketmaster.ca ਤੇ ਜਾ ਕੇ ਆਪਣੀਆਂ ਟਿਕਟਾਂ ਬੁੱਕ ਕਰ ਲਓ ਹੰਸ ਰਾਜ ਹੰਸ ਵਰਨ ਪਰਫੋਰਮ ਕਰ ਰਹੇ ਨੇ ਸ਼ੁੱਕਰਵਾਰ ਨੂੰ ਮਿਸਿਸਾਗਾ ਆਪਣੇ ਸ਼ਹਿਰ ਦੇ ਵਿੱਚ
1: ਜੀ ਤੇ ਨਾਲੇ ਤੁਸੀਂ ਜੇਕਰ ਆਪਣੀ ਮੌਰਗੇਜ ਕਰਵਾਉਣਾ ਚਾਹੁੰਦੇ ਹੋ ਚਾਹੇ ਪਹਿਲੀ ਮੌਰਗੇਜ ਹੈ ਚਾਹੇ ਦੂਸਰੀ ਹੈ ਤੇ ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ ਮੌਰਗੇਜ ਦੇ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਨੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੋਵੇ ਤੁਸੀਂ ਆਪਣੀ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ ਜਾਂ ਫਿਰ ਤੁਸੀਂ ਰੈਜੀਡੈਂਸ਼ੀਅਲ ਕਮਰਸ਼ੀਅਲ ਜਾਂ ਇੰਡਸਟਰੀਅਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਮੌਰਗੇਜ ਕਰਵਾਉਣੀ ਹੋਵੇ ਰੀਫਾਈਨੈਂਸ ਵੀ ਕਰਵਾਉਣੀ ਹੋਵੇ ਜਾਂ ਪਰਚੇਸਿਸ ਦੀ ਲੋੜ ਹੈ ਹੋਮ ਐਕਟੀ ਬਣਾਉਣੀ ਹੋਵੇ ਕਮਰਸ਼ੀਅਲ ਐਕਟੀ ਬਣਾਉਣੀ ਹੋਵੇ 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਉੱਪਰ ਵੀ ਦੇ ਸਕਦੇ ਨੇ ਪ੍ਰਾਈਵੇਟ ਮੌਰਗੇਜਸ ਵੀ ਤੁਹਾਡੀ ਐਸ ਸੂਨ ਐਸ ਪੋਸੀਬਲ ਕਰ ਦੇਣਗੇ ਨੰਬਰ ਤੁਸੀਂ ਨੋਟ ਕਰ ਲਓ 647-640-2511 ਰਾਹੁਲ ਗਰੇਵਾਲ ਜੀ ਦਾ ਨੰਬਰ ਹੈ
0: ਬੈਂਫ ਹੋ ਗਿਆ ਗੋਲਡਨ ਦੀਆਂ ਪਹਾੜੀਆਂ ਹੋ ਗਈਆਂ ਵਿੰਟਰ ਦੇ ਵਿੱਚ ਤਾਂ ਕਾਫੀ ਸਨੋ ਹੁੰਦੀ ਆ
1: ਹਾਂਜੀ ਹੁਣ ਵੀ ਮੌਸਮ ਵੈਸੇ ਠੰਡਾ ਹੀ ਸੀਗਾ
0: ਮੌਸਮ ਠੰਡਾ ਹੋਇਆ ਕਰਕੇ ਸਨੋ ਘੱਟ ਹੋ ਗਿਆ
1: ਨਹੀਂ ਸਨੋ ਤਾਂ
0: ਵਿੰਟਰ ਜ਼ਿਆਦਾ ਹੁੰਦੀ ਆ
1: ਹਾਂਜੀ ਸਨੋ ਨਹੀਂ ਸੀ ਬਟ ਇੱਕ ਦਿਨ ਮੀਂਹ ਪਿਆ ਬਟ ਉਦਾਂ ਅਦਰਵਾਈਜ਼ ਵੈਦਰ ਗੁੱਡ ਸੀ ਠੰਡਾ ਸੀ ਬਟ ਗੁੱਡ ਸੀ ਵੈਦਰ
0: ਚਲੋ ਅਗਲਾ ਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ ਸਰਦੂਰ ਸਿਕੰਦਰਾਂ ਦੀ ਆਵਾਜ਼ ਵਿੱਚ ਅਤੇ ਲੋ ਕਰੋ ਲਿਆਰਾ ਅਤੇ ਮਿੱਤਨਾ ਨੂੰ ਮਾਰ ਗਿਆ ਮਿੱਠੀਆਂ ਗੋਲ ਅਵਤਾਰ ਹੁੰਦੀ ਫਰਮਾਇਸ਼

0: ਮਿੱਤਰਾਂ ਨੂੰ ਮਾਰ ਗਿਆ ਤੇਰਾ ਲਹਿੰਗਾ ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਭਾਈ ਤੇ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਾਰਿਆਂ ਨੂੰ ਨਿੱਘਾ ਸਵਾਗਤ ਕੀਤਾ ਟੈਲੀਫੋਨ ਨੰਬਰ 905-564-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਜੀ ਅਗਲੇ ਕਾਲਰ 1000 ਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਮਨਪ੍ਰੀਤ
1: ਸਤਿ ਸ਼੍ਰੀ ਅਕਾਲ ਜੀ
2: ਅੱਛਾ ਇਹ ਤੁਸੀਂ ਕੋਇਲ ਕਿਉਂ ਗਾਏ ਇਹ ਲਾ ਦੋ
1: ਕੋਇਲ
0: ਕੋਇਲ ਕਿਉਂ ਗਾਏ
2: ਹਾਂਜੀ ਹਿੰਦੀ ਦਾ ਗਾਣਾ
0: ਨਹੀਂ ਗਾਉਣ ਦੇ ਵਿਚਾਰੀ ਨੂੰ ਕਾਹ ਤੋਂ ਰੋਕਦੇ ਆਪਾਂ ਹਸਰੇ ਲੱਭ ਕੇ ਲਾਉਣੇ ਨੇ ਕੋਇਲ ਬਹੁਤ ਪਿਆਰਾ ਗੀਤ ਹੈ ਹਨਾ ਕੋਇਲ ਕਿਉਂ ਗਾਏ ਹਨਾ ਜਿਹੜੇ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਲਓ ਜੀ ਟੈਲੀਫੋਨ ਨੰਬਰ 905-564-44 ਸਟੂਡੀਓ ਨੰਬਰ ਨੇ ਇਸ ਮਰਾਸੂ ਦੂਰੋਂ ਦਾ ਮੈਸੇਜ ਲੈ ਲਈਏ ਤੇ ਫਿਰ ਅਸੀਂ ਆਉਂਦੇ ਹਾਂ ਵਾਪਸ ਜੁੜੇ ਰਹੋ
3: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਤੇ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਦੇ ਟਾਪ ਫਾਈਨੈਂਸ਼ੀਅਲ ਦੀ ਟੀਮ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਆਪਣੇ ਆਪ ਲਈ ਆਪਣੇ ਪਰਿਵਾਰ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਬਿਲਕੁਲ ਫ੍ਰੀ ਪਾਲਿਸੀ ਰਿਵਿਊ ਦੇ ਲਈ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਐਟ 416-457-3381 416-457-3381 416-457-3381 416-457-3381 ਤੇ ਅੱਜ ਮੈਂ ਸਾਡੇ ਲਿਸਨਰਸ ਐਂਡ ਵਿਊਅਰਸ ਨੂੰ ਕੁਛ ਅਹਿਮ ਸਵਾਲ ਪੁੱਛਣਾ ਚਾਹੁੰਦਾ ਖਾਸ ਤਾਂ ਜੇਕਰ ਉਹਨਾਂ ਨੇ ਕੋਈ ਵੀ ਇੰਸ਼ੋਰੈਂਸ ਪਲੈਨਿੰਗ ਕੀਤੀ ਨਹੀਂ ਹੋਈ ਸ਼ਾਇਦ ਉਹਨਾਂ ਨੂੰ ਅੱਜ ਮਹਿਸੂਸ ਹੋ ਜਾਊਗਾ ਕਿ ਇਹ ਪਲੈਨਿੰਗ ਕਰਵਾਉਣੀ ਕਿਉਂ ਬੇਹੱਦ ਜ਼ਰੂਰੀ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਨੂੰ ਇਹੀ ਪੁੱਛ ਲੈਂਦਾ ਕਿ ਅੱਜ ਸਭ ਕੁਛ ਚੰਗਾ ਭਲਾ ਸ਼ਾਇਦ ਚੱਲਦਾ ਹੋਊਗਾ ਵਧੀਆ ਕਮਾ ਰਹੇ ਹੋ ਵਧੀਆ ਖਰਚ ਰਹੇ ਹੋ ਸਭ ਕੁਛ ਹੀ ਵਧੀਆ ਹੈ ਸੈੱਟ ਹੈ ਪਰ ਰੱਬ ਨਾ ਕਰੇ ਕੱਲ੍ਹ ਨੂੰ ਅਚਾਨਕ ਡੈਥ ਹੋ ਜਾਂਦੀ ਹੈ ਹਸਬੈਂਡ ਦੀ ਜਾਂ ਵਾਈਫ ਦੀ ਇੱਕ ਜਾਣੇ ਦੀ ਵੀ ਜੇ ਡੈਥ ਅਚਾਨਕ ਹੋ ਜਾਂਦੀ ਹੈ ਕੀ ਤੁਹਾਡਾ ਬਾਕੀ ਜਿਹੜਾ ਪਰਿਵਾਰ ਹੈ ਤੁਹਾਡੀ ਫੈਮਿਲੀ ਹੈ ਉਹ ਅਗਲੇ 6 ਮਹੀਨਿਆਂ ਲਈ ਵੀ ਕੀ ਫਾਈਨੈਂਸ਼ੀਅਲੀ ਸਰਵਾਈਵ ਕਰ ਸਕਦੇ ਨੇ ਤੁਹਾਡੇ ਤੋਂ ਤੇ ਤੁਹਾਡੀ ਕਮਾਈ ਤੋਂ ਬਗੈਰ ਜੇ ਉਹ 6 ਮਹੀਨੇ ਸਰਵਾਈਵ ਕਰ ਸਕਦੇ ਆ ਕੀ ਉਹ ਸਾਲ ਜਾਂ 2 ਸਾਲ ਜਾਂ 3 ਸਾਲ ਤੱਕ ਸਰਵਾਈਵ ਕਰ ਸਕਦੇ ਨੇ ਜੇ ਇਹਦਾ ਆਂਸਰ ਹੈ ਨਹੀਂ ਕਿ ਮੇਰੇ ਤੋਂ ਬਗੈਰ ਮੇਰੇ ਕਮਾਈ ਤੋਂ ਬਗੈਰ ਜਾਂ ਹਸਬੈਂਡ ਵਾਈਫ ਦੇ ਵਿੱਚੋਂ ਇੱਕ ਜਾਣੇ ਤੋਂ ਬਗੈਰ ਆਬਵੀਅਸਲੀ ਘਰ ਦੇ ਖਰਚੇ ਚੱਲ ਹੀ ਨਹੀਂ ਸਕਦੇ ਸਪੈਸ਼ਲੀ ਜੇ ਯੰਗ ਬੱਚੇ ਨੇ ਫਿਊਚਰ ਬਹੁਤ ਜ਼ਿਆਦਾ ਐਕਸਪੈਂਸਿਸ ਨੇ ਫਿਰ ਤੁਹਾਨੂੰ ਆਬਵੀਅਸਲੀ ਲਾਈਫ ਇੰਸ਼ੋਰੈਂਸ ਦੀ ਲੋੜ ਹੈਗੀ ਹੈਗੀ ਹੈ ਕਿਉਂ ਕਿਉਂਕਿ ਇੱਥੇ ਤਾਂ ਮੈਜੋਰਿਟੀ ਆਫ ਲੋਕੀ ਪੇਚੈਕ ਟੂ ਪੇਚੈਕ ਜਿਉਂਦੇ ਨੇ ਬਹੁਤ ਹੀ ਘੱਟ ਸੇਵਿੰਗਸ ਹਨ ਪਰ ਬਿਨਾਂ ਕੋਈ ਘਰ ਵੇਚਣ ਤੋਂ ਡਾਊਨਗ੍ਰੇਡ ਕਰਨ ਤੋਂ ਜਾਂ ਬਹੁਤ ਦੂਰ ਮੂਵ ਹੋਣ ਤੋਂ ਜਾਂ ਸੈਕਰੀਫਾਈਸਿਸ ਕਰਨ ਤੋਂ ਕੋਈ ਵੀ ਇੱਥੇ ਫਾਈਨੈਂਸ਼ੀਅਲੀ ਸਰਵਾਈਵ ਕਰ ਹੀ ਨਹੀਂ ਸਕਦਾ ਹੈ ਸੋ ਜੇ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੋਈ ਜਾਂ ਖਾਸ ਆਪਣੇ ਮੋਰਗੇਜ ਦੇ ਹਿਸਾਬ ਦੇ ਨਾਲ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਨਹੀਂ ਕਰਵਾਈ ਹੋਈ ਕਿ ਕੱਲ੍ਹ ਨੂੰ ਰੱਬ ਨਾ ਕਰੇ ਡੈਥ ਹੁੰਦੀ ਹੈ ਕਿ ਪੂਰੀ ਮੋਰਗੇਜ ਪੇਡ ਆਫ ਹੋ ਜਾਵੇ ਫਿਰ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਐਟ 416-457-3381 416-457-3381 ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਲਾਈਫ ਇੰਸ਼ੋਰੈਂਸ ਬਹੁਤ ਮਹਿੰਗੀ ਹੋਣੀ ਹੈ ਕਿਉਂਕਿ ਮਿਲੀਅਨਸ ਆਫ ਡਾਲਰਸ ਪੇ ਆਊਟ ਹੁੰਦੇ ਨੇ ਪਰ ਇਹ ਵੀ ਇੱਕ ਭੁਲੇਖਾ ਹੀ ਆ ਇੱਕ ਮਿਸਅੰਡਰਸਟੈਂਡਿੰਗ ਹੈ ਆਮ ਬੰਦਾ ਵੈਰੀ ਵੈਰੀ ਈਜ਼ਲੀ $100 ਦੇ ਅੰਦਰ ਅੰਦਰ ਤਾਂ ਕਾਂਬੋ ਪਲਾਨ ਜਿਹਦੇ ਵਿੱਚ ਲਾਈਫ ਵੀ ਹੈ ਡਿਸੇਬਿਲਿਟੀ ਵੀ ਹੈ ਕ੍ਰਿਟੀਕਲ ਇਲਨੈਸ ਵੀ ਹੈ ਉਹ ਤਿੰਨੇ ਇੰਸ਼ੋਰੈਂਸਿਸ $100 ਦੇ ਵਿੱਚ ਵੀ ਕਰਵਾ ਸਕਦਾ ਹੈ ਹੁਣ ਦੂਜਾ ਤੁਹਾਨੂੰ ਇੱਕ ਸਵਾਲ ਪੁੱਛਦਾ ਖਾਸ ਤਾਂ ਜਿੰਨੇ ਵੀ ਸਾਡੇ ਸੈਲਫ ਇੰਪਲੋਇਡ ਇੰਡੀਵਿਜੂਅਲ ਨੇ ਖਾਸ ਤਾਂ ਟਰੱਕ ਡਰਾਈਵਰਸ ਊਬਰ ਡਰਾਈਵਰਸ ਐਕਸੈਟਰਾ ਜਾਂ ਜਿਹੜੇ ਮਰਜ਼ੀ ਤੁਸੀਂ ਆਪਣਾ ਆਪਦਾ ਕੰਮ ਕਾਰੋਬਾਰ ਚਲਾਉਂਦੇ ਹੋ ਕੱਲ੍ਹ ਨੂੰ ਰੱਬ ਨਾ ਕਰੇ ਕੋਈ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਕੋਈ ਟਰੱਕ ਦਾ ਐਕਸੀਡੈਂਟ ਹੁੰਦਾ ਹੈ ਜਾਂ ਕੋਈ ਡਿੱਗ ਡੁੱਗ ਜਾਂਦੇ ਹੋ ਜਾਂ ਕੋਈ ਵੀ ਸੀਰੀਅਸ ਇੰਜਰੀ ਕੋਈ ਸੱਟ ਲੱਗ ਜਾਂਦੀ ਹੈ ਜੇ ਤੁਸੀਂ 6 ਮਹੀਨੇ ਸਾਲ 2 ਸਾਲ ਤੱਕ ਕੰਮ ਬਿਲਕੁਲ ਵੀ ਨਹੀਂ ਕਰ ਸਕਦੇ ਹੋ ਕੀ ਤੁਹਾਡੇ ਸਾਰੇ ਪਰਿਵਾਰ ਦੀ ਮੋਰਗੇਜ ਰੈਂਟ ਜਾਂ ਖਰਚੇ ਕਰਜ਼ੇ ਸਭ ਕੁਝ ਅਫੋਰਡ ਕੀਤੇ ਜਾ ਸਕਦੇ ਆ ਤੁਹਾਡੇ ਕੰਮ ਕਰਨ ਤੋਂ ਬਗੈਰ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਕੱਲ੍ਹ ਨੂੰ ਮੈਨੂੰ ਕੋਈ ਸੀਰੀਅਸ ਇੰਜਰੀ ਹੁੰਦੀ ਹੈ ਮੇਰੇ ਕੋਲ ਤਾਂ ਹੈਲਥ ਕਾਰਡ ਹੈਗਾ ਇਲਾਜ ਕਵਰਡ ਹੋ ਜਾਊਗਾ ਬੇਸ਼ੱਕ ਤੁਹਾਡੀ ਟ੍ਰੀਟਮੈਂਟ ਸਰਜਰੀਜ਼ ਐਕਸੈਟਰਾ ਐਵਰੀਥਿੰਗ ਵਿਲ ਬੀ ਕਵਰਡ ਪਰ ਤੁਸੀਂ ਆਪਦੇ ਕਮਾਈ ਦਾ ਦੇਖੋ ਖਾਸ ਜੇ ਸੈਲਫ ਇੰਪਲੋਇਡ ਹੋ ਕੋਈ ਵੀ WSIBEI ਵਰਗੀਆਂ ਬੈਨੀਫਿਟ ਹੈ ਹੀ ਨਹੀਂ ਉਸ ਕੇਸ ਦੇ ਵਿੱਚ ਤਾਂ ਜੇ ਘਰੇ ਬੈਠੇ ਹੋ ਸਾਲ ਲਈ 2 ਸਾਲ ਲਈ 0 ਇਨਕਮ ਆਉਣੀ ਹੈ ਕਿਹੜਾ ਬੰਦਾ ਅੱਜ ਕੱਲ੍ਹ ਦੇ ਇਕਨੋਮਿਕ ਹਾਲਾਤਾਂ ਦੇ ਵਿੱਚ ਕੋਈ 1-2 ਸਾਲ ਤੱਕ ਬਿਨਾਂ ਕੰਮ ਕਰ ਤੋਂ ਸਰਵਾਈਵ ਕਰ ਸਕਦਾ ਹੈ ਐਬਸੋਲੂਟਲੀ ਨੋਬਡੀ ਸੋ ਇਸ ਕੇਸ ਦੇ ਵਿੱਚ ਤੁਹਾਨੂੰ ਡਿਸੇਬਿਲਿਟੀ ਇੰਸ਼ੋਰੈਂਸ ਚਾਹੀਦੀ ਹੈ ਇਹਦੀ ਪਲੈਨਿੰਗ ਜ਼ਰੂਰ ਕਰਵਾ ਸਕਦੇ ਹੋ ਤੁਸੀਂ ਕਿੰਨੀ ਇਨਕਮ ਕਮਾਉਂਦੇ ਹੋ ਉਹਦੇ ਹਿਸਾਬ ਨਾਲ ਤੁਹਾਨੂੰ ਮੰਥਲੀ ਬੈਨੀਫਿਟ ਮਿਲਦੀ ਹੈ ਤੇ ਇਹ ਵੀ ਮਸਾ ਕੋਈ $25 ਮਹੀਨੇ ਤੋਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਕਿਸ਼ਤ ਸ਼ੁਰੂ ਹੋ ਜਾਂਦੀ ਆ ਇਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੋਵੇ ਗਿਵ ਅਸ ਅ ਕਾਲ ਐਟ 416-457-3381 416-457-3381 ਤੇ ਤੀਜਾ ਸਭ ਤੋਂ ਅਹਿਮ ਸਵਾਲ ਜੇਕਰ ਕੱਲ੍ਹ ਨੂੰ ਰੱਬ ਨਾ ਕਰੇ ਤੁਹਾਨੂੰ ਸਪੈਸ਼ਲੀ ਜੇ ਸੈਲਫ ਇੰਪਲੋਇਡ ਹੋ ਕੋਈ ਬਹੁਤ ਵੱਡੀ ਡਿਜ਼ੀਜ਼ ਇਲਨੈਸ ਬਿਮਾਰੀ ਹੋ ਜਾਂਦੀ ਹੈ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਨੂੰ ਕੈਂਸਰ ਹੋ ਜਾਂਦਾ ਹੈ ਮੰਨ ਲਓ ਹਾਰਟ ਅਟੈਕ ਮੰਨ ਲਓ ਨੂੰ ਸਟ੍ਰੋਕ ਅਗੇਨ ਲੋਕਾਂ ਨੂੰ ਲੱਗਦਾ ਹੈ ਮੇਰੇ ਕੋਲ ਹੈਲਥ ਕਾਰਡ ਹੈ ਇਲਾਜ ਕਵਰਡ ਹੋ ਜੂਗਾ ਸਰਜਰੀ ਤੱਕ ਜੋ ਮਰਜ਼ੀ ਹੋਵੇ ਖਰਚਾ ਕਵਰਡ ਹੀ ਹੈ ਉਹ ਹਿਪ ਰਾਹੀਂ ਬੇਸ਼ੱਕ ਕਵਰਡ ਹੈ ਪਰ ਜਿਹੜੀ ਤੁਹਾਡੀ ਰਿਕਵਰੀ ਹੈ 6 months ਟੂ ਅ ਈਅਰ ਟੂ 2 years ਮੇ ਬੀ ਈਵਨ ਲੋਂਗਰ ਉਹਦੇ ਵਿੱਚ ਤੁਸੀਂ ਇਨਕਮ ਕਿੱਥੋਂ ਲਿਆਓਗੇ ਜੇ ਕੰਮ ਤੇ ਜਾ ਹੀ ਨਹੀਂ ਸਕਦੇ ਸੋ ਉਸ ਕੇਸ ਦੇ ਵਿੱਚ ਤੁਹਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣੀ ਹੁੰਦੀ ਹੈ ਫਿਰ ਤੁਹਾਨੂੰ ਇਕੱਠੇ ਹੀ ਲੱਖਾਂ ਡਾਲਰ ਮਿਲਦੇ ਨੇ ਅਪ ਫਰੰਟ ਟੈਕਸ ਫਰੀ ਤੇ ਉਹਨਾਂ ਪੈਸਿਆਂ ਨਾਲ ਤੁਸੀਂ ਆਪਦੀ ਮੋਰਗੇਜ ਪੇ ਕਰੋ ਰੈਂਟ ਪੇ ਕਰੋ ਡੂ ਵਟਐਵਰ ਯੂ ਵਾਂਟ ਉਹ ਤੁਹਾਡੇ ਹੀ ਪੈਸੇ ਨੇ ਸੋ ਕ੍ਰਿਟੀਕਲ ਇਲਨੈਸ ਦੇ ਬਾਰੇ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਗਿਵ ਅਸ ਅ ਕਾਲ ਟੈਕਸਟ ਔਰ ਵਟਸਐਪ ਐਟ 416-457-3381 416-457-3381 ਥੈਂਕ ਯੂ ਜੀ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਕੰਮ ਤੋਂ ਆ ਰਹੇ ਹੋ ਅਤੇ ਤੁਹਾਨੂੰ ਜੇ ਕੋਈ ਭੁੱਖ ਲੱਗੀ ਹੈ ਤਾਂ ਕੁਛ ਖਵਾਈਏ ਆਪਾਂ ਆਪਣੇ ਸਰੋਤਿਆਂ ਨੂੰ
1: ਬਿਲਕੁਲ ਹਾਂਜੀ
0: ਕਿਉਂਕਿ ਸਪੈਸ਼ਲ ਲੱਗੇ ਹੁਣ ਫਿਰ ਤਾਂ ਆਪਾਂ ਨੂੰ ਬਣਦਾ ਵੀ ਹੈ ਖਾਣਾ
1: ਹਾਂਜੀ ਹਾਂਜੀ ਬਿਲਕੁਲ
0: 499 ਦੇ ਵਿੱਚ ਥਾਲੀ ਕਿੱਥੋਂ ਮਿਲ ਜੂ ਤੁਹਾਨੂੰ ਹਾਂਜੀ ਥਾਲੀ ਲਗਾਈ ਹੋਈ ਆ ਇੰਡੀਅਨ ਫਰੂਟ ਲੈਂਡ ਨੇ
1: ਜੀ
0: ਉਹਦੇ ਵਿੱਚ ਤੁਸੀਂ ਇੱਕ ਦਾਲ ਪਵਾ ਸਕਦੇ ਦੋ ਸਬਜ਼ੀਆਂ ਪਵਾ ਲਓ ਭਾਵੇਂ 3 ਸਬਜ਼ੀਆਂ ਪਵਾ ਲਓ ਨਾਲ ਰਾਇਤਾ ਹੈਗਾ ਰਾਈਸ ਨੇ ਸੈਲਡ ਆ ਮਿੱਠਾ ਵਾ ਖੱਟਾ ਵੀ ਆ ਅਤੇ ਨਾਨ ਵੀ ਆ ਰੋਟੀ ਵੀ ਆ ਜੇ ਚਾਹੀਦੀ ਆ ਅਪ ਚੋਇਸ
1: ਜੀ
0: ਕਿੰਨੀ ਚੋਇਸ ਆ
1: ਹਾਂਜੀ
0: 499 ਦੀ ਅਤੇ ਵੈਜ ਬਰਗਰ ਹੈ 399 ਦੇ ਹੈ ਨਾ
1: ਜੀ
0: ਅਤੇ ਵੈਜ ਬਿਰਿਆਨੀ ਹੈਗੀ ਆ ਜੀ ਇਹਨਾਂ ਨੇ ਲਾਈ ਆ ਚਿਕਨ ਬਿਰਿਆਨੀ ਐਕਚੁਲੀ 699 ਦੀ ਚਨਾ ਭਟੂਰਾ ਲਾਇਆ 399 ਨੂੰ ਆਲੂ ਮੂਲੀ ਅਤੇ ਪਰਾਂਠੇ ਬਹੁਤ ਵਧੀਆ ਇੱਕ ਲਗਾਇਆ $2.99 ਦਾ ਨਾਲ ਬਟਰ ਦੇਣਗੇ ਦੇ ਅਤੇ ਨਾਲ ਸਾਸ ਵੀ ਹੈਗੀ ਆ ਜੇ ਵੈਜੀ ਪੀਜ਼ਾ ਖਾਣਾ ਦੋ ਟੋਪਿੰਗ ਦੇ ਨਾਲ 699 ਦਾ ਇਹ ਇੱਕੋ ਇੱਕ ਬ੍ਰਾਂਚ ਹੈਗੀ ਇਹਦੀ 25 ਸੈਂਡਰਵੁੱਡ ਪਾਰਕ ਵੀ ਉੱਥੇ ਸਪੈਸ਼ਲ ਲੱਗੇ ਹੋਏ ਨੇ ਜ਼ਰੂਰ ਜਾਓ ਅਤੇ ਭੁੱਖ ਨੂੰ ਦੂਰ ਭਜਾਓ ਖਾਓ ਹੈ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਨਾ ਤੋੜੋ ਕਿੱਧ ਪਰ
1: ਜੀ
0: ਜੇ ਪਹੁੰਚੋ ਫਿਰ ਇੰਡੀਅਨ ਫਰੂਟ ਲੈਂਡ ਦੀ ਜਿਹੜੀ ਹੈਗੀ ਤੰਦੂਰੀ ਗ੍ਰਿਲ ਵੀ ਤੇ ਜਾ ਸਕਦੇ ਹੋ ਪਰ ਜਿਹੜੇ ਇਹ ਵੈਜੀ ਜਿੰਨਾ ਵੀ ਹੈ ਉਹ ਇਨਸਾਈਡ ਹੈਗਾ
1: ਜੀ ਬਿਲਕੁਲ ਅਤੇ ਨਾਲ ਹੀ ਮਨੀਤ ਗਿਰੀ ਜੀ ਨੂੰ ਜ਼ਰੂਰ ਯਾਦ ਰੱਖੋ ਗਿਰੀ ਲੀਗਲ ਲਾਅ ਆਫਿਸ ਤੋਂ ਨੇ ਜੇ ਤੁਹਾਡੇ ਖਿਲਾਫ਼ ਕਿਸੇ ਨੇ ਕੋਰਟ ਦੇ ਵਿੱਚ ਕੋਈ ਕੇਸ ਕੀਤਾ ਆ ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੋਈ ਹੋਵੇ ਜਾਂ ਤੁਹਾਡਾ ਕੇਸ ਕੋਈ ਵੀ ਕੇਸ ਚੱਲ ਰਿਹਾ ਹੋਵੇ ਕੋਰਟ ਦੇ ਵਿੱਚ ਜਾਂ ਤੁਹਾਨੂੰ ਆਪਣੀ ਜੋਬ ਜਾਂ ਵਰਕ ਪਲੇਸ ਦੇ ਨਾਲ ਕੋਈ ਵੀ ਲੀਗਲ ਪ੍ਰੋਬਲਮ ਹੋਵੇ ਤਾਂ ਹਰ ਮੈਟਰ ਦੇ ਲਈ ਗਿਰੀ ਲੀਗਲ ਲਾਅ ਆਫਿਸ ਤੁਹਾਡੀ ਮਦਦ ਕਰ ਸਕਦੇ ਨੇ ਇਹ ਬਰਿਸਟਰ ਸੋਲਿਸਟਰ ਸਿਵਲ ਕੋਰਟ ਕੇਸਿਸ ਲੀਗਲ ਡਿਸਪਿਊਟਸ ਇੰਪਲੋਇਮੈਂਟ ਲਾਅ ਮੈਟਰਸ ਦੇ ਵਿੱਚ ਵੀ ਇੰਡੀਵਿਜੁਅਲਸ ਦੀ ਪੂਰੀ ਹੈਲਪ ਕਰਦੇ ਨੇ ਅਤੇ ਬਿਜ਼ਨਸਿਸ ਦੀ ਵੀ ਪੂਰੀ ਹੈਲਪ ਕਰਦੇ ਆ ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ ਕੋਰਟ ਕੇਸ ਦੇ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ ਕਿਸੇ ਲੀਗਲ ਡਿਸਪਿਊਟ ਦਾ ਹੱਲ ਲੱਭਣਾ ਹੋਵੇ ਜਾਂ ਆਪਣੀ ਵਰਕ ਪਲੇਸ ਦੇ ਰਿਲੇਟਡ ਕੋਈ ਵੀ ਲੀਗਲ ਮੈਟਰ ਦੇ ਲਈ ਤੁਹਾਨੂੰ ਹੈਲਪ ਚਾਹੀਦੀ ਹੋਵੇ ਗਿਰੀ ਲੀਗਲ ਲਾਅ ਆਫਿਸ ਵਾਲੇ ਤੁਹਾਨੂੰ ਤੁਹਾਡਾ ਕੇਸ ਸਮਝਣਗੇ ਵੀ ਅਤੇ ਤੁਹਾਨੂੰ ਅੱਗੇ ਦੇ ਲੀਗਲ ਆਪਸ਼ਨਸ ਬਾਰੇ ਗਾਈਡ ਵੀ ਕਰਨਗੇ ਇਹ ਆਪਣੇ ਸਿਵਲ ਲਿਟੀਗੇਸ਼ਨਸ ਲਾਅ ਸੂਟਸ ਲੀਗਲ ਕਲੇਮਸ ਕੰਟਰੈਕਟ ਡਿਸਪਿਊਟਸ ਪ੍ਰੋਪਰਟੀ ਡਿਸਪਿਊਟ ਡੈਥ ਕਲੇਮਸ ਬਿਜ਼ਨਸ ਡਿਸਪਿਊਟ ਜਾਂ ਫਿਰ ਕੋਰਟ ਕੇਸਿਸ ਇੰਪਲੋਇਮੈਂਟ ਜਾਂ ਹੋਰ ਲੀਗਲ ਡਿਸਪਿਊਟ ਸੰਬੰਧੀ ਤੁਸੀਂ ਹਰ ਰਿਲੇਟਡ ਦੇ ਹਰ ਕੇਸ ਦੇ ਰਿਲੇਟਡ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਪੂਰੀ ਹੈਲਪ ਲਓ ਆਫਿਸ ਇਹਨਾਂ ਦਾ ਓਕਵਿਲ ਦੇ ਵਿੱਚ ਵੀ ਹੈਗਾ ਅਤੇ ਬ੍ਰੈਂਪਟਨ ਦੇ ਵਿੱਚ ਵੀ ਹੈ ਤੁਸੀਂ ਅਪੁਆਇੰਟਮੈਂਟ ਬੁੱਕ ਕਰੋ ਅਤੇ ਪਹੁੰਚੋ 437-551-8000 437-551-8000 ਤੇ ਤੁਸੀਂ ਕਾਲ ਕਰ ਸਕਦੇ ਹੋ ਮਨੀਤ ਗਿਰੀ ਜੀ ਦੇ ਨਾਲ ਅਗਲੇ ਕਾਲਰ 2865 ਜੀ ਸਤਿ ਸ਼੍ਰੀ ਅਕਾਲ ਬਿਲਕੁਲ ਮੈਂ ਤਾਂ ਉਹ ਕਿਆਕ ਜਿਹੜੀ ਬੋਟਿੰਗ ਜੀ ਕਰਦੇ ਨਾ ਕਿਆਕ ਉਹ ਵੀ ਕੀਤੀ ਸੀ
0: ਰਜਿੰਦਰ ਕੁਮਾਰ ਤੇ ਸਾਧਨਾ ਆਪਣੇ ਸਮੇਂ ਦੀ ਨਾ ਐਨੀ ਬਿਊਟੀਫੁਲ ਐਕਟਰ ਸੀ ਤੇ ਰਜਿੰਦਰ ਕੁਮਾਰ ਸਾਹਿਬ ਨੂੰ ਜੁਬਲੀ ਮੈਨ ਕਿਹਾ ਜਾਂਦਾ ਸੀਗਾ ਉਹਨਾਂ ਦੀ ਹਰ ਇੱਕ ਮੂਵੀ ਜੁਬਲੀ ਕਰਦੀ ਸੀ ਸਿਲਵਰ ਤੋਂ ਉੱਪਰ ਹੁੰਦੀ ਜੁਬਲੀ ਗੋਲਡਨ ਵੀ ਕਰਦੀ ਸੀਗੀਆਂ ਅੱਛਾ ਉਹਨਾਂ ਕੋਲ ਨਾ ਉਸ ਸਮੇਂ ਦੇ ਵਿੱਚ ਇੰਨੇ ਜ਼ਿਆਦਾ ਸ਼ੂ ਦੇ ਸ਼ੌਕੀਨ ਸੀ ਉਹ
1: ਹਾਂਜੀ
0: ਹਰ ਤਰ੍ਹਾਂ ਦੇ ਸ਼ੂ ਉਹਨਾਂ ਕੋਲ ਹੁੰਦੇ ਸੀ ਜਿੱਤੇ ਹੁੰਦੇ ਸੀਗੇ ਹਰ ਇੱਕ ਬੰਦੇ ਦਾ ਟਾਈਮ ਹੁੰਦਾ ਨਾ
1: ਤੇ
0: ਉਹਨਾਂ ਨੇ ਬੜਾ ਵਧੀਆ ਮੂਵੀ 'ਚ ਕੰਮ ਕੀਤੇ ਰਜਿੰਦਰ ਕੁਮਾਰ ਸਾਹਿਬ ਨੇ, ਸਾਧਨਾ ਦਾ ਕੱਟ ਮਸ਼ਹੂਰ ਹੁੰਦਾ ਸੀ, ਸਾਧਨਾ ਸਟਾਈਲ ਕੱਟ ਹੈ ਨਾ, ਉਹ ਬੜਾ ਮਸ਼ਹੂਰ ਹੁੰਦਾ ਸੀਗਾ
1: ਜੀ।
0: ਅਗਲੇ ਕਾਲਰ ਲੈ ਲਓ ਜੀ।
1: 0093 ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਅੱਲਾ ਪਾਕ ਵਧੀਆ ਰੱਖੇ ਜੀ, ਬਿਲਕੁਲ ਅੱਲਾ ਦਾ ਕਰਮ ਹੈ। ਇੱਕ ਸੌਂਗ ਜਿੰਨਾ ਜਿਸ ਦਾ ਟਾਈਮ ਲੱਗੋ ਨਾ, ਰਹੀਮ ਸ਼ਾਹ ਦਾ ਵੇ ਗਰਾਈਆਂ।
1: ਵੇ ਗਰਾਈਆਂ,
4: ਗਰਾਈਆਂ ਗਰਾਈਆਂ ਸਮਝਦੇ ਹੋ?
0: ਹਾਂ ਜੀ,
1: ਗਰਾਈਆਂ ਜੀ, ਠੀਕ ਹੈ ਜੀ,
0: ਲਭ ਲੈਣੇ।
4: ਹਾਂਜੀ ਗੁਆਡੀ,
0: ਲਭ ਲੈਣੇ।
1: ਹਾਂਜੀ, ਥੈਂਕ ਯੂ, ਥੈਂਕ ਯੂ ਸੋ ਮਚ।
0: ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਜੁੜੇ ਹੋ ਸਾਡੇ ਨਾਲ ਤੁਸੀਂ, ਠੀਕ ਸ਼ਾਮ ਦੇ 6 ਵਜੇ ਤੱਕ ਗੀਤ ਸੰਗੀਤ ਗੱਲਾਂ ਬਾਤਾਂ ਵੀ ਹੋਣੀਆਂ, ਖਬਰਾਂ ਵੀ ਹੋਣੀਆਂ, ਨੌਰਥ ਅਮਰੀਕਾ ਸਭ ਕੁਛ ਹੋ ਗਿਆ। ਅਤੇ ਪਰ ਹਾਲ ਦੀ ਘੜੀ ਤੁਹਾਨੂੰ ਸੁਣਾਈਏ ਤੁਹਾਡਾ ਪਰਮੈਸ਼ੀ ਗੀਤ
1: ਜੀ,
0: ਕੋਇਲ ਕਿਉਂ ਗਾਏ।

0: ਚਾਵਲਾ।
1: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ।

0: ਆਪਣੇ ਸ਼ਹਿਰ ਦੇ ਵਿੱਚ ਬੜਾ ਪਿਆਰਾ ਸ਼ੋਅ ਹੋਣ ਜਾ ਰਿਹਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ, ਸਤੰਬਰ 27 ਨੂੰ ਹੋ ਰਿਹਾ ਸ਼ਾਮ ਨੂੰ ਠੀਕ ਸ਼ਾਰਪ 7 o'clock ਸਕੋਸ਼ੀਆ ਅਰੀਨਾ ਅਤੇ ਡਾਊਨ ਟਾਊਨ ਦੇ ਵਿੱਚ। ਅਤੇ ਇਹਦੀਆਂ ਟਿਕਟਾਂ ਲੈ ਲਓ ticketmaster.ca ਤੋਂ ਟਿਕਟਾਂ ਤੁਸੀਂ ਫਟਾਫਟ ਲੈ ਲਓ
1: ਜੀ। 3531 ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹੈਗਾ ਜੀ ਟਾਈਮ ਗੀਤ ਲਾਉਣਾ ਸੀ।
1: ਹਾਂਜੀ ਦੱਸੋ।
2: ਗੀਤ ਹੈਗਾ ਮੇਰਾ ਖਿਆਲ ਚਰਨ ਗਰੇਵਾਲ ਦਾ, ਕਾਸ ਨੂੰ ਗੁਮਾਨ ਕਰਦੀ ਗੋਰੇ ਰੰਗ ਨੇ ਸਦਾ ਨਹੀਂ ਰਹਿਣਾ,
0: ਗੋਰੇ ਸੰਗ ਗੋਰੇ ਰੰਗ ਨੇ ਸਦਾ ਨਹੀਂ ਹੋ ਰਹਿਣਾ,
2: ਜ਼ਿੰਦਗਾਨੀ ਚਾਰ ਰੋਜ਼ ਦੀ ਬਿੱਲੋ ਸੱਚ ਫਕਰਾਂ ਦਾ ਕਹਿਣਾ, ਤੈਨੂੰ ਠੱਗ ਨਾ ਲਵੇ ਤੇਰੀ ਲੱਗਦੀ ਏ ਉਮਰ ਨਿਆਣੀ।
0: ਕਿਆ ਬਾਤ ਆ, ਅਸੀਂ ਇਹ ਪੁਰਾਣੇ ਗੀਤ ਨਾ ਵਾਕਈ ਵਧੀਆ ਹੁੰਦੇ ਆ, ਇਹ ਬਹੁਤ ਪਿਆ ਮੈਂ ਰੇਅਰ ਲਾ ਮੈਂ ਪਹਿਲਾਂ ਲਾਇਆ ਬਹੁਤ ਵਾਰੀ ਨਾ, ਪਰ ਹੁਣ ਕਈ ਟਾਈਮ ਹੋ ਗਿਆ ਪਲੇ ਨਹੀਂ ਕੀਤਾ, ਪਹਿਲਾਂ ਇਹੀ ਲਾ ਦਿੰਦੇ ਅੱਜ ਆਪਾਂ। ਪਰ ਹੁਣ ਮੈਂ ਇੱਕ ਮੈਸੇਜ ਲੈ ਲਵਾਂ, ਗਿੱਲ ਸਵੀਟ ਐਂਡ ਫੈਕਟਰੀ ਔਰ ਪਿਓਰ ਵੈਜੀਟੇਰੀਅਨ ਨੇ ਗਿੱਲ ਸਵੀਟ ਐਂਡ ਫੈਕਟਰੀ ਵਾਲੇ, ਅਤੇ ਤੁਹਾਡਾ ਕੋਈ ਵੀ ਕੁਐਸ਼ਨ ਹੈਗੀ ਖੁਸ਼ੀ ਦੀ ਖੰਡ ਪਾਠ ਸਾਹਿਬ ਕਰਵਾ ਰਹੇ ਹੋ ਘਰ ਦੇ ਵਿੱਚ ਤਾਂ ਸੇਵਾ ਦਾ ਮੌਕਾ ਦਿਓ ਉਹਨਾਂ ਨੂੰ। ਪਲੱਸ ਇਹਨਾਂ ਕੋਲ ਟਰੱਕ ਵੀ ਹੈਗੇ ਨੇ, ਟਰੱਕ ਭੇਜ ਦੇਣਗੇ ਸ਼ਾਮ ਵਾਸਤੇ ਵੀ ਦੁਪਹਿਰ ਵਾਸਤੇ ਵੀ, ਲੰਚ ਤਿਆਰ ਕਰਕੇ ਦੇਣਗੇ। ਬਾਕੀ ਇਹਨਾਂ ਦੀਆਂ 6 ਲੋਕੇਸ਼ਨ ਨੇ ਆਪਣੇ ਸ਼ਹਿਰ ਦੇ ਵਿੱਚ, 5 ਤਾਂ ਇਹਨਾਂ ਦੀਆਂ ਚਲੋ ਫਰੈਸ਼ਕੋ ਦੇ ਵਿੱਚ ਨੇ, ਅਤੇ ਜਿਹੜੀ ਹੈੱਡ ਆਫਿਸ ਹੈਗਾ ਉਹ ਹੈਗਾ ਇਹਨਾਂ ਦਾ 2131 ਵਿਲੀਅਮਸ ਪਾਰਕਵੇ ਜਿਹਨਾਂ ਨੰਬਰ 3, ਟੈਲੀਫੋਨ ਨੰਬਰ 9057799216, ਅਤੇ 2 ਲੋਕੇਸ਼ਨ ਕੈਲਗਰੀ ਵਿੱਚ ਇਹਨਾਂ ਦੀ ਹੈਗੀਆਂ। ਗਿੱਲ ਸਵੀਟ ਐਂਡ ਫੈਕਟਰੀ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਅਤੇ ਨਹੀਂ ਮੂਵੀ ਦਾ ਨਹੀਂ ਹੈਗਾ, ਅਤੇ ਜਦ ਤੱਕ ਮੈਂ ਇੱਕ ਦੋ ਕਮਰਸ਼ਲ ਲੈ ਲਾ ਫਿਰ ਵਾਪਸ ਆਉਂਦੇ ਹਾਂ।

0: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ। ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।
2: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
3: There are singers, there are performers, and then there are legends. That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: Malli Tent Services tuhade special events hai, har ek size de waterproof tents provide karde ne. 10 by 10 feet to leke 40 by 100 feet de tambu ne. Tables te kursiyan vi naal leke aunde ne te tuhade backyard nu banquet hall vaangu banaunde ne. Fancy chairs vi available han. LED glow in the dark bani banaiyan bars, tables te kursiyan vi tusi rent kar sakde ho. Aaj hi Malli Tent Services nu call ਕਰੋ 647-999-2569 647-999-2569।
2: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
5: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1777।
2: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਮੈਂ ਦੱਸਦਿਆਂ ਜੀ, ਕੋਮਲ ਟਰੈਵਲ ਇੰਡੀਆ ਜਾਣ ਵਾਸਤੇ ਤੁਹਾਨੂੰ ਟਿਕਟਾਂ ਦੇ ਰਹੇ ਨੇ। ਨਵੰਬਰ 'ਚ ਜਾਣਾ, ਅਕਤੂਬਰ ਜਾਣਾ, ਦੋ ਪੀਸ ਨਾਲ 1490 ਡਾਲਰ ਦੀ ਟਿਕਟ ਹੈ, ਰਿਟਰਨ ਟਿਕਟ ਹੈ। ਜੇ ਜਾਣਾ ਟੋਰਾਂਟੋ ਤੋਂ ਦਿੱਲੀ, ਅਕਤੂਬਰ ਦੇ ਵਿੱਚ 90 ਹੈਗੀ ਦੋ ਪੀਸਿਸ ਨਾਲ 1150। ਟੋਰਾਂਟੋ ਟੂ ਬੋਂਬੇ ਇਹ ਹੈਗੀ ਅਕਤੂਬਰ ਨਵੰਬਰ 'ਚ 1550 ਡਾਲਰ ਦੀ ਟਿਕਟ ਹੈ
6: ਜੀ।
2: ਟੋਰਾਂਟੋ ਟੂ ਅੰਮ੍ਰਿਤਸਰ ਜਾਣਾ ਤਾਂ ਫਿਰ ਤੁਹਾਨੂੰ ਮਿਲੇਗੀ ਇਹ ਅਕਤੂਬਰ ਅਤੇ ਨਵੰਬਰ ਦੇ ਵਿੱਚ ਦੋ ਪੀਸ ਨਾਲ 1380 ਡਾਲਰ ਅਤੇ ਨਾਲ ਹੀ ਦਿੱਲੀ ਟੂ ਟੋਰਾਂਟੋ 92 ਮਿਲ ਜਾਏਗੀ ਹੁਣ ਵੀ ਜਾਣਾ ਤਾਂ 1150 ਦੀ
6: ਜੀ।
2: ਜੇ ਬਿਜ਼ਨਸ ਕਲਾਸ ਲੈਣੀ ਆ ਇਹ ਤੁਹਾਨੂੰ ਮਿਲ ਰਹੀ ਆ ਬਿਜ਼ਨਸ ਕਲਾਸ ਟੋਰਾਂਟੋ ਟੂ ਅੰਮ੍ਰਿਤਸਰ 4950 ਡਾਲਰ ਦੇ ਵਿੱਚ। ਠੀਕ ਹੈ, ਕਰ ਲਓ ਕਾਲ ਕੋਮਲ ਨੂੰ 905-239-4711
6: ਜੀ,
2: 905-239-7711
6: ਜੀ। ਅਤੇ ਨਾਲੇ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ, ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਵਧੀਆ ਡੀਲਸ ਲੱਗੀਆਂ ਹੋਈਆਂ ਨੇ ਇਸ ਮਹੀਨੇ ਦੇ ਲਈ। ਸੈਪਟੈਂਬਰ ਮੰਥ ਦੇ ਵਿੱਚ ਸਵੇਰ ਦੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਅਤੇ ਤੁਸੀਂ ਬਾਏ ਵਨ ਗੈੱਟ ਵਨ ਫਰੀ ਕਾਫੀ ਸਾਰੀਆਂ ਡੀਲਸ ਲੈ ਸਕਦੇ ਹੋ, ਜਿਵੇਂ ਕਿ ਚਨਾ ਭਟੂਰਾ ਬਾਏ ਵਨ ਗੈੱਟ ਵਨ ਫਰੀ ਲਓ, ਵੈਜ ਬਿਰਿਆਨੀ ਵੀ ਬਾਏ ਵਨ ਗੈੱਟ ਵਨ ਫਰੀ ਲੈ ਸਕਦੇ ਹੋ, ਅੰਮ੍ਰਿਤਸਰੀ ਕੁਲਚਾ ਵੀ ਖਾ ਸਕਦੇ ਹੋ ਅਤੇ ਨਾਲ ਦੀ ਨਾਲ ਚਾਟ ਪਾਪੜੀ ਵੀ। ਚਾਹੇ ਤੁਸੀਂ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਜਾਂ ਚਾਟ ਪਾਪੜੀ, ਬਾਏ ਵਨ ਗੈੱਟ ਵਨ ਫਰੀ ਕੁਛ ਵੀ ਲਓ ਇਹਨਾਂ ਦੇ ਕੋਲੋਂ ਸਵੇਰ ਦੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ। ਤੁਹਾਡੇ ਲਈ ਬਹੁਤ ਵਧੀਆ ਇਹ ਬੋਗੋ ਡੀਲ ਲੱਗੀ ਹੋਈ ਹੈ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਹੀ ਤੁਹਾਨੂੰ ਇਹ ਵਾਲੀ ਡੀਲ ਮਿਲਣੀ ਹੈ ਪੂਰਾ ਸਪਟੈਂਬਰ ਮੰਥ ਤੇ ਤੁਸੀਂ ਇਹਨਾਂ ਦੀ ਹਰ ਲੋਕੇਸ਼ਨ ਤੇ ਪਹੁੰਚੋ।
7: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 8282 13 Jello Tire Center. ਮਨਪ੍ਰੀਤ ਵੇਖਦੇ ਵੇਖਦੇ ਸਮਾਂ ਦੌੜ ਰਿਹਾ ਆਪਣਾ, ਇੱਕ ਘੰਟਾ ਤਾਂ ਵੈਸੇ ਹੀ ਨਿਕਲ ਗਿਆ ਅੱਜ ਲੋਕਾਂ ਨੇ ਸਾਡੇ ਨੂੰ ਬਿਜ਼ੀ ਰੱਖਿਆ ਕਾਫੀ, ਹੈ ਨਾ?
1: ਬਿਲਕੁਲ ਹਾਂਜੀ,
0: ਪਰ ਅਸੀਂ ਤੁਹਾਡੇ ਨਾਲ ਹੀ ਹਾਂ, ਠੀਕ ਹੈ? ਸ਼ਾਮ ਦੇ 6 ਵਜੇ ਤੱਕ ਅੱਗੇ ਜਾ ਕੇ ਹੋਰ ਗੀਤ ਸੰਗੀਤ ਹੋਣਾ, ਤੁਹਾਡੀ ਪਸੰਦ ਦਾ ਹੀ ਹੋਣਾ ਹੈਗਾ, ਅਤੇ ਨਾਲ ਦੀ ਨਾਲ ਤੁਸੀਂ ਜੋ ਵੀ ਖਬਰਾਂ ਹੋਣਗੀਆਂ ਨੌਰਥ ਅਮੈਰੀਕਾ ਦੀਆਂ ਉਹ ਵੀ ਤੁਹਾਡੇ ਹੋਣਗੀਆਂ, ਪਰ ਆਪਾਂ ਸਾਈਨ ਅਪ ਕਰੀਏ ਅਤੇ ਕੱਲ੍ਹ ਨੂੰ ਕੱਲ੍ਹ ਕੋ ਮਿਲਦੇ ਹੈ ਹਿੰਦੀ ਬੋਲ ਹਿੰਦੀ ਬੋਲ ਕੇ ਦੇਖਾਂਗੇ ਜੀ, ਪਰ ਮੈਂ ਬੋਲੀ ਕਿਤੇ ਨਹੀਂ, ਪਰ ਮੇਰਾ ਅਕਸਰ ਤਾਂ ਪੰਜਾਬੀ ਉਹ ਦਾਰਾ ਸਿੰਘ ਨੂੰ ਹਮ ਮਿਲਤੇ ਹੈ ਕੱਲ੍ਹ ਕੋ, ਪੰਜਾਬੀਆਂ ਦੀ ਅਕਸਰ ਤਾਂ ਉਹੀ ਰਹਿਣੀ ਹੈ ਨਾ?
1: ਚਲੋ ਬਿਲਕੁਲ, ਸਾਡੀ ਮੁਲਾਕਾਤ ਕੱਲ੍ਹ ਨੂੰ ਹੋਏਗੀ, ਸੇਮ ਟਾਈਮ
0: ਲਓ ਯਾਰੇ ਸ਼ਾਮ ਦੇ, ਤੇ ਆਪਾਂ ਮਿਲਦੇ ਹਾਂ ਕੱਲ੍ਹ ਨੂੰ, ਹੈ ਨਾ
1: ਜੀ?
0: ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ,
0: ਧੰਨਵਾਦ।

0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ। ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 298-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
1: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰਹਮਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿਲਡ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਹੀ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲਡ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲਡ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿਲਡ ਸਵੀਟ ਫੈਕਟਰੀ, 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616, 905-799-2616।
2: Toronto, the Harman Piara Radio, Days per day, Days per day.
3: For advertisements and information,
2: information,
3: call us now at 416-457-3381, 416-457-3381, or 416-725-2551, 416-725-2551. ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

ਆਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਵਿੱਚ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੂਗਾ ਠੀਕ 6 ਵਜੇ ਤੱਕ। ਅਤੇ ਹਮੇਸ਼ਾ ਹੀ ਵਾਂਗੂ ਹੀ ਦੋਸਤੋ ਤੁਹਾਨੂੰ 6 ਵਜੇ ਤੱਕ ਹੀ ਤੁਹਾਡੇ ਮੁਲਕ ਕੈਨੇਡਾ, ਤੁਹਾਡੇ ਪ੍ਰੋਵਿੰਸ ਓਨਟਾਰੀਓ ਅਤੇ ਤੁਹਾਡੇ ਹੀ ਲੋਕਲ GTA ਬ੍ਰੈਂਪਟਨ ਐਂਡ ਬਿਯੋਂਡ ਦੀਆਂ ਨਵੀਆਂ ਖਬਰਾਂ ਵੀ, ਸਭ ਤੋਂ ਵੱਡੀਆਂ ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਦੋਸਤੋ ਕਾਫੀ ਜ਼ਿਆਦਾ ਫਰਮੈਸ਼ੀ ਗੀਤ ਸੰਗੀਤ ਵੀ ਅਸੀਂ ਪੇਸ਼ ਕਰਾਂਗੇ। ਜੋ ਵੀ ਤੁਸੀਂ ਰਿਕੁਐਸਟ ਕਰੋਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਟਰਨ ਬਾਏ ਟਰਨ, ਬਾਰੀ ਬਾਰੀ ਉਹਨੂੰ ਪੇਸ਼ ਕਰਦੇ ਰਹੀਏ ਠੀਕ 6 ਵਜੇ ਤੱਕ। ਨਾਲ ਦੀ ਨਾਲ ਕਾਫੀ ਜ਼ਿਆਦਾ ਕੰਮ ਦੀਆਂ ਗੱਲਾਂ ਵੀ ਹੋਣਗੀਆਂ। ਗੱਲਾਂ ਕਿਹਨਾਂ ਨਾਲ ਹੋਣਗੀਆਂ? ਸਾਡੇ ਸਪਾਂਸਰਸ ਨਾਲ ਹੋਣਗੀਆਂ, ਸਾਡੇ ਐਡਵਰਟਾਈਜ਼ਰਸ ਨਾਲ ਹੋਣਗੀਆਂ। ਅੱਜ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਰੂਰੀ ਐਜੂਕੇਸ਼ਨ, ਪੜ੍ਹਾਈ ਦੇ ਬਾਰੇ ਕੁਝ ਗੱਲਬਾਤ ਕਰਾਂਗੇ ਸਾਡੇ ਸਪਾਂਸਰ ਨਾਲ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ। ਨਾਲ ਦੀ ਨਾਲ ਕੁਝ ਇਮੀਗ੍ਰੇਸ਼ਨ ਰਿਲੇਟਡ ਜਾਣਕਾਰੀ ਹੋਊਗੀ, ਕੁਝ ਮੋਰਗੇਜ ਰਿਲੇਟਡ ਜਾਣਕਾਰੀ ਹੋਊਗੀ ਅਤੇ ਹੋਰਾਂ ਵੀ ਕੁਝ ਇੰਡਸਟਰੀਜ਼, ਹੋਰਾਂ ਵੀ ਕੁਝ ਸੇਲਸ, ਹੋਰਾਂ ਵੀ ਕੁਝ ਸ਼ੋਅਜ਼ ਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਾਂਗੇ। ਸਾਡੇ ਤੋਂ ਸਾਡੇ ਕਿਸੇ ਵੀ ਸਪਾਂਸਰ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ ਜਾਂ ਫਿਰ ਕੋਈ ਵੀ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਹੋਵੇ ਜਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡਾ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

ਇਸ ਸਟੂਡੀਓ ਫੋਨ ਨੰਬਰ ਤੋਂ ਇਲਾਵਾ ਦੋਸਤੋ ਤੁਸੀਂ ਲਾਈਵ ਆਪਣਾ ਟੈਕਸਟ ਜਾਂ ਵਟਸਐਪ ਮੈਸੇਜ ਵੀ ਸਾਨੂੰ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਹੈ 416-457-3381 416-457-3381 ਲਾਈਵ ਟੈਕਸਟ ਔਰ ਵਟਸਐਪ ਦੇ ਰਾਹੀਂ ਵੀ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰ ਸਕਦੇ ਹੋ। ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਕੈਨੇਡਾ ਇਨਵੈਸਟਮੈਂਟ ਸਮਿਟ ਦੇ ਬਾਰੇ ਬਹੁਤ ਕੁਛ ਨਵੀਆਂ ਤਾਜ਼ੀਆਂ ਜਾਣਕਾਰੀਆਂ ਪੇਸ਼ ਹੋਈਆਂ ਨੇ। ਜੋ ਕੁਛ ਵੀ ਜਾਣਕਾਰੀ ਹੁਣ ਤੱਕ ਮਿਲੀ ਹੈ ਉਹ ਤੁਹਾਨੂੰ ਹੀ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ ਆਈਡੀਆ ਨੂੰ ਹੁਣ ਅਨਾਊਂਸ ਕੀਤਾ ਹੈ ਜੋ ਕਿ ਹੁਣ ਕੰਮ ਕਰਕੇ ਵੀ ਦਿਖਾਉਣਗੇ। ਭਾਵੇਂ ਸਰਵੇ ਕੀਤੇ ਗਏ ਵੱਧ ਤੋਂ ਵੱਧ ਕੈਨੇਡੀਅਨਸ ਇਸ ਕੰਮ ਦੇ ਖਿਲਾਫ ਨੇ, ਭਾਵੇਂ ਯੂਨੀਅਨਸ ਇਸ ਕੰਮ ਦੇ ਖਿਲਾਫ ਨੇ, ਭਾਵੇਂ ਵਰਕਰਸ ਇਸ ਕੰਮ ਦੇ ਖਿਲਾਫ ਨੇ, ਭਾਵੇਂ ਤਿੰਨੇ ਆਪੋਜੀਸ਼ਨ ਪਾਰਟੀਜ਼ ਕੰਸਰਵੇਟਿਵ NDP ਬਲਾਕ ਕੁਬੇਕਵਾ ਇਸ ਕੰਮ ਦੇ ਖਿਲਾਫ ਨੇ, ਅਤੇ ਪ੍ਰੋਜ ਕਾਨਸ ਫਾਇਦਾ ਨੁਕਸਾਨ ਡਿਫਰੈਂਟ ਤਾਂ ਹੋ ਸਕਦਾ ਹੈ। ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਫਿਰ ਵੀ ਕਹਿ ਦਿੱਤਾ ਹੈ ਇੰਨੇ ਜ਼ਿਆਦਾ ਆਪੋਜੀਸ਼ਨ ਦੇ ਬਾਵਜੂਦ ਕਿ ਉਹ ਕੈਨੇਡਾ ਦੇ ਚਾਰ ਜਿਹੜੇ ਸਭ ਤੋਂ ਵੱਡੇ ਇੰਟਰਨੈਸ਼ਨਲ ਏਅਰਪੋਰਟਸ ਹਨ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਮੌਂਟਰੀਅਲ, ਕੈਲਗਰੀ, ਵੈਂਕੂਵਰ, ਆਹ ਜਿਹੜੇ ਚਾਰ ਏਅਰਪੋਰਟ ਨੇ ਇਹਨਾਂ ਨੂੰ ਕੁਛ ਐਕਸਟੈਂਟ ਤੱਕ, ਕੁਛ ਹਿੱਸੇ ਤੱਕ, ਕੁਛ ਹੱਦ ਤੱਕ ਉਹ ਪ੍ਰਾਈਵੇਟ ਇਨਵੈਸਟਮੈਂਟ ਦੇ ਲਈ ਖੋਲ੍ਹਣਾ ਚਾਹੁੰਦਾ ਹੈ। ਕਿਹਾ ਹੈ ਕਿ ਲੈਂਡ ਵੀ, ਐਸੈਟਸ ਵੀ ਸਰਕਾਰ ਦੇ ਵੱਲੋਂ ਹੀ ਪਬਲਿਕਲੀ ਹੀ ਮੇਨਟੇਨ ਕੀਤੇ ਜਾਣਗੇ, ਰਿਟੇਨ ਕੀਤੇ ਜਾਣਗੇ, ਪਰ ਪ੍ਰਾਈਵੇਟ ਇਨਵੈਸਟਮੈਂਟ ਲੈ ਕੇ, ਫੋਰਨ ਇਨਵੈਸਟਮੈਂਟ ਲੈ ਕੇ ਅਤੇ ਉਹਨਾਂ ਏਅਰਪੋਰਟਸ ਨੂੰ ਚਲਾਇਆ ਜਾਊਗਾ ਉਹਨਾਂ ਕਾਰਪੋਰੇਸ਼ਨ ਦੇ ਵੱਲੋਂ। ਹੋ ਸਕਦਾ ਹੈ, ਬੇਸ਼ੱਕ ਹੋ ਸਕਦਾ ਹੈ ਕਿ ਇਹ ਏਅਰਪੋਰਟਸ ਜ਼ਿਆਦਾ ਅਫੀਸ਼ੀਐਂਟ, ਲੈਸ ਕੈਂਸਲੇਸ਼ਨਸ, ਮੋਰ ਫੁੱਲ ਫਲਾਈਟਸ, ਮੋਰ ਇਕਨੋਮਿਕ ਰੈਵਨਿਊ ਜਨਰੇਟ ਕਰਨ, ਪਰ ਜਿਹੜਾ ਡਾਊਨ ਸਾਈਡ ਹੈ ਤੁਹਾਨੂੰ ਪਤਾ ਹੀ ਆ ਕਿ ਜਦੋਂ ਵੀ ਕੋਈ ਵੀ ਫੋਰ ਪ੍ਰੋਫਿਟ ਬਿਜ਼ਨਸ ਚਲਾਉਂਦਾ ਹੈ ਬੰਦਾ ਨਹੀਂ ਦੇਖਦਾ ਕਿ ਕਿੰਨੇ ਬੰਦੇ ਕੰਮ ਕਰ ਰਹੇ ਆ, ਇਹਨੂੰ ਚੱਕ ਦਿਉ, ਇਹਨੂੰ ਸਿੱਟ ਦਿਉ, ਇਹਨੂੰ ਦਫਾ ਕਰੋ, ਅਤੇ ਐਫੀਸ਼ੀਐਂਸੀ ਦੇ ਖਾਤਰ ਲੱਖਾਂ ਹੀ ਜੋਬਸ ਨੇਸ਼ਨ ਵਾਈਡ ਘੱਟ ਸਕਦੀਆਂ ਹਨ। ਪਰ ਨਾਲ ਦੀ ਨਾਲ ਏਅਰ ਫੀਸ, ਏਅਰ ਸਰਚਾਰਜਸ, ਨਾਲ ਦੀ ਨਾਲ ਏਅਰਲਾਈਨਸ ਲਈ ਫੀਸ, ਫਿਰ ਡਾਇਰੈਕਟਲੀ ਤੁਹਾਡੀ ਟਿਕਟ ਦੀ ਫੀਸ ਵਧਣਗੀਆਂ ਹੀ ਵਧਣਗੀਆਂ। ਸੋ ਏਅਰਪੋਰਟਸ ਅਤੇ ਪ੍ਰਾਈਵੇਟਾਈਜੇਸ਼ਨ ਦੇ ਬਾਰੇ ਕਾਫੀ ਜ਼ਿਆਦਾ ਮਿਕਸਡ ਰਿਵਿਊਜ਼ ਪੇਸ਼ ਹੋ ਰਹੀਆਂ ਹਨ। ਤਕਰੀਬਨ ਲਿਬਰਲ ਸਰਕਾਰ ਇੱਕ ਤਰਫ ਹੈ ਅਤੇ ਬਾਕੀ ਆਮ ਏਅਰ ਟਰੈਵਲਰਸ ਅਤੇ ਪੂਰੀ ਦੁਨੀਆ ਇੱਕ ਤਰਫ ਹੈ। ਮਿਕਸਡ ਰਿਵਿਊਜ਼ ਤਾਂ ਹੈਗੇ ਨੇ, ਪਰ ਇਸ ਪ੍ਰਾਈਵੇਟਾਈਜੇਸ਼ਨ ਵਰਸ ਪਬਲਿਕਲੀ ਓਨਡ ਏਅਰਪੋਰਟਸ ਦੇ ਬਾਰੇ ਜਿਹੜੀ ਸਾਡੀ ਸਭ ਤੋਂ ਰੀਸੈਂਟ ਅਤੇ ਸਭ ਤੋਂ ਵੱਡੀ ਲਾਰਜ ਸਕੇਲ ਹਜ਼ਾਰਾਂ ਹੀ ਏਅਰਪੋਰਟਸ ਦੀ ਇੱਕ ਸਟੱਡੀ ਕੰਡਕਟ ਕੀਤੀ ਗਈ ਆ, ਉਹਦੇ ਐਗਜੈਕਟ ਰਿਜ਼ਲਟਸ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ, ਜੋ ਕਿ ਤੁਸੀਂ ਫਿਰ ਸੁਣ ਕੇ ਜਾਂ ਫਿਰ ਸਾਨੂੰ ਵੇਖ ਕੇ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਇਸ ਮੁੱਦੇ 'ਤੇ ਕਰਨਾ ਹੀ ਕੀ ਚਾਹੀਦਾ ਹੈ ਇਸ ਸਰਕਾਰ ਨੂੰ। ਨਾਲ ਦੀ ਨਾਲ ਜਿਹੜੀ ਕੰਪਨੀ ਲਈ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪਹਿਲਾਂ ਕੰਮ ਕਰਦਾ ਸੀ, ਬਰੁਕਫੀਲਡ ਐਸੈਟ ਮੈਨੇਜਮੈਂਟ, ਉਹਨਾਂ ਨੇ ਸਾਡੇ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਦੇ ਨਾਲ 50-50 $25-50 billion ਤੱਕ ਦੇ ਇਨਵੈਸਟਮੈਂਟ ਦਾ ਇੱਕ ਅਨਾਊਂਸਮੈਂਟ ਅੱਜ ਅਨਾਊਂਸ ਕੀਤਾ ਹੈ, ਜੋ ਕਿ ਲਾਰਜ ਸਕੇਲ ਕੈਨੇਡੀਅਨ ਪ੍ਰੋਜੈਕਟ ਦੇ ਵਿੱਚ ਇਹ ਕਹਿੰਦੇ ਨੇ ਕਿ ਅਸੀਂ 25 billion, ਤੁਸੀਂ 25 billion ਇਕੱਠੇ ਲਾਓ, ਕੁੱਲ ਮਿਲਾ ਕੇ $50 billion ਦੀ ਇਨਵੈਸਟਮੈਂਟ ਕਰ ਸਕਦੇ ਨੇ, ਜਿਹਦੇ ਨਾਲ ਤਾਂ ਸਾਡਾ PM ਹੋਰ ਅਮੀਰ ਹੋਊਗਾ। ਕਿਉਂ? ਕਿਉਂਕਿ ਬਰੁਕਫੀਲਡ ਐਸੈਟ ਮੈਨੇਜਮੈਂਟ ਦੇ ਵਿੱਚ ਇਹਦੇ ਸ਼ਾਇਦ ਪੋਟੈਂਸ਼ਲੀ ਹੰਡਰਡਸ ਆਫ ਮਿਲੀਅਨਸ ਡਾਲਰਸ ਦੇ ਸ਼ੇਅਰਸ ਅਤੇ ਸਟਾਕਸ ਹਨ, ਗ੍ਰੇਟ ਟੂ ਬੀ ਹਿਮ, ਅਤੇ ਨਾਲ ਦੀ ਨਾਲ ਉਹਦੇ ਇਨਵੈਸਟਮੈਂਟ ਫੰਡਸ ਵੀ ਹਨ ਜਿਹਦੇ ਵਿੱਚ ਇਹਨੂੰ ਕਾਫੀ ਜ਼ਿਆਦਾ ਵਿਆਜ, ਈਵਨ ਬਿਲੀਅਨਸ ਡਾਲਰ ਤੱਕ ਦਾ ਵਿਆਜ ਵੀ ਮਿਲ ਸਕਦਾ ਹੈ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਕੱਲ੍ਹ ਵੀ, ਅੱਜ ਵੀ ਡਾਊਨਟਾਊਨ ਟੋਰਾਂਟੋ ਦੇ ਵਿੱਚ ਇਸ ਕੈਨੇਡੀਅਨ ਇਨਵੈਸਟਮੈਂਟ ਸਮਿਟ ਨੂੰ ਹਜ਼ਾਰਾਂ ਹੀ ਲੋਕਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਕੱਲ੍ਹ ਵੀ ਅੱਜ ਵੀ। ਵੱਧ ਤੋਂ ਵੱਧ ਪ੍ਰੋਟੈਸਟਰਸ ਦਾ ਇਹ ਕਲਾਈਮੇਟ ਐਕਟਿਵਿਸਟ ਨੇ,
ਕਹਿੰਦੇ ਨੇ ਕਿ ਹੁਣ ਜ਼ਿਆਦਾ ਮਾਈਨਿੰਗ ਦੇ ਨਾਲ, ਜ਼ਿਆਦਾ ਏ ਆਈ ਡਾਟਾ ਸੈਂਟਰਸ ਨਾਲ, ਜ਼ਿਆਦਾ ਓਇਲ ਪਾਈਪਲਾਈਨਸ ਦੇ ਨਾਲ, ਜ਼ਿਆਦਾ ਕਲਾਈਮੇਟ ਦਾ ਨੁਕਸਾਨ ਹੀ ਪੇਸ਼ ਹੋਣਾ ਹੈ। ਲੋਕਾਂ ਨੂੰ ਤੁਸੀਂ ਪ੍ਰਾਇਓਰਟਾਈਜ਼ ਹੀ ਨਹੀਂ ਕਰਦੇ ਜਿੱਥੇ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਐਜੂਕੇਸ਼ਨ, ਹੈਲਥ ਕੇਅਰ ਦੇ ਵਿੱਚ, ਪਬਲਿਕ ਸੇਵਾਵਾਂ ਦੇ ਵਿੱਚ, ਉਹ ਹੀ ਤੁਸੀਂ ਪ੍ਰਾਈਵੇਟਾਈਜ਼ ਕਰਨ ਨੂੰ ਹੁਣ ਫਿਰਦੇ ਹੋ, ਪੈਸੇ ਕਮਾਉਣ ਦੇ ਖਾਤਰ, ਪੈਸੇ ਬਣਾਉਣ ਦੇ ਖਾਤਰ, ਅਤੇ ਨਾਲ ਦੀ ਨਾਲ ਇਕਾਨਮੀ ਦਾ ਨੁਕਸਾਨ ਤਾਂ ਨਹੀਂ ਹੋਣਾ ਪਰ ਕਲਾਈਮੇਟ ਦਾ ਹੋਣਾ ਹੀ ਹੋਣਾ। ਕੁਛ ਤਾਂ ਐਂਟੀ ਵੋਰ, ਐਂਟੀ ਲੜਾਈ ਪੈਸਫਿਸਟ ਪ੍ਰੋਟੈਸਟਰ ਨੇ ਜੋ ਕਿ ਕਹਿ ਰਹੇ ਨੇ ਕਿ ਮਿਲਟਰੀ ਐਡਵਾਂਸਮੈਂਟ, ਹਥਿਆਰਾਂ ਨੂੰ, ਅਸਲਾਂ ਨੂੰ ਇੱਥੇ ਤੁਸੀਂ ਵੱਧ ਬਣਾਉਣਾ ਚਾਹੁੰਦੇ ਹੋ, ਉਹਦੇ ਨਾਲ ਕੀ ਹੋਣਾ, ਕੋਈ ਹਿਊਮੈਨੀਟੇਰੀਅਨ ਮਿਸ਼ਨ ਤਾਂ ਹੋਣ ਨਹੀਂ ਲੱਗੀ, ਬੰਦੇ ਮਾਰੇ ਹੀ ਜਾਣਗੇ, ਕਤਲ ਹੀ ਕੀਤੇ ਜਾਣਗੇ। ਸੋ ਐਂਟੀ ਵੋਰ ਪ੍ਰੋਟੈਸਟਰਸ ਵੀ ਇੱਥੇ ਇਕੱਠੇ ਹੋਏ ਨੇ, ਨਾਲ ਦੀ ਨਾਲ ਇੰਡੀਜਨਸ ਲੀਡਰਸ ਵੀ ਇਕੱਠੇ ਹੋਏ ਨੇ ਅਤੇ ਹੋਰਾਂ ਵੀ ਥਾਊਜ਼ੈਂਡਸ ਦੀ ਗਿਣਤੀ ਦੇ ਵਿੱਚ। ਕੱਲ੍ਹ ਅਤੇ ਅੱਜ ਫੋਰ ਸੀਜ਼ਨਸ ਹੋਟਲ ਡਾਊਨ ਟਾਊਨ ਟੋਰਾਂਟੋ, ਜਿੱਥੇ ਇਹ ਬਹੁਤ ਹੀ ਵੱਡੀ ਸਮਿਟ ਹੋ ਰਹੀ ਹੈ, ਉੱਥੇ ਪ੍ਰੋਟੈਸਟ ਕਰ ਰਹੇ ਨੇ। ਅਤੇ $1 trillion, ਸੁਣਨ ਨੂੰ ਤਾਂ ਬਹੁਤ ਕਮਾਲ ਦੀ ਗੱਲ ਲੱਗਦੀ ਹੈ ਯਾਰ, $1 trillion ਦੀ ਇਨਵੈਸਟਮੈਂਟ ਇਹ 5 ਸਾਲਾਂ ਦੇ ਅੰਦਰ ਅੰਦਰ ਹਾਸਲ ਕਰਨਾ ਚਾਹੁੰਦੇ ਨੇ। 167 ਐਗਜ਼ਿਸਟਿੰਗ ਕੈਨੇਡੀਅਨ ਪ੍ਰਪੋਜ਼ਲਸ ਜਾਂ ਪ੍ਰੋਜੈਕਟਸ ਦੇ ਵੱਲ, ਜੋ ਕਿ ਡਿਫਰੈਂਟ ਡਿਫਰੈਂਟ ਫੇਜ਼ਸ ਦੇ ਵਿੱਚ ਨੇ। ਕੁਛ ਤਾਂ ਇਕੱਲੇ ਪ੍ਰਪੋਜ਼ਲ ਫੇਜ਼ 'ਤੇ ਨੇ, ਕੁਛ ਤਾਂ ਕੰਸਟਰਕਸ਼ਨ ਫੇਜ਼ ਦੇ ਵਿੱਚ ਨੇ, ਕੁਛ ਤਾਂ ਕੰਪਲੀਸ਼ਨ ਫੇਜ਼ ਦੇ ਵੱਲ ਨੇ। ਸੋ 167 ਪ੍ਰੋਜੈਕਟਸ ਆਲ ਅਕ੍ਰੋਸ ਕੈਨੇਡਾ, ਵਿੰਡ ਫਾਰਮਸ, ਨਾਲ ਦੀ ਨਾਲ ਕ੍ਰਿਟੀਕਲ ਮਿਨਰਲ ਮਾਈਨਿੰਗ, ਸੈਟਲਾਈਟ ਟੈਕਨੋਲੋਜੀ, ਗ੍ਰੀਨ ਐਨਰਜੀ ਪ੍ਰੋਜੈਕਟਸ, ਬ੍ਰਿਟਿਸ਼ ਕੋਲੰਬੀਆ ਦੇ ਪਾਣੀ ਤੱਕ ਤੇਲ ਦੀ ਪਾਈਪਲਾਈਨ, ਇਸ ਤਰ੍ਹਾਂ ਦੇ 167 ਮੈਸਿਵ ਪ੍ਰੋਜੈਕਟਸ ਨੇ, ਈਵਿੰਗ ਸ਼ਿਪਿੰਗ ਪੋਰਟਸ ਐਕਸੈਟਰਾ ਐਕਸੈਟਰਾ। ਪਰ ਕਾਫੀ ਜ਼ਿਆਦਾ ਕ੍ਰਿਟੀਸਿਜ਼ਮ ਇਕਾਨਮਿਸਟ ਤੋਂ ਪੇਸ਼ ਕੀਤੀ ਜਾ ਰਹੀ ਆ ਕਿ ਕਿਉਂਕਿ ਇਹ ਆਲਰੈਡੀ ਅਨਾਊਂਸਡ ਅਤੇ ਆਲਰੈਡੀ ਕੈਨੇਡੀਅਨ ਫੰਡਡ ਪ੍ਰੋਜੈਕਟਸ ਨੇ, ਕੋਈ ਨਵੀਂ ਇਨਵੈਸਟਮੈਂਟ ਤਾਂ ਅਸਲ ਦੇ ਵਿੱਚ ਕਿਸੇ ਨਵੇਂ ਪ੍ਰੋਜੈਕਟ ਲਈ ਤਾਂ ਨਹੀਂ ਅਨਾਊਂਸ ਕੀਤੀ ਜਾ ਰਹੀ ਹੈ, ਇਹ ਤਾਂ ਆਲਰੈਡੀ ਔਨ ਦ ਬੁੱਕਸ ਪ੍ਰੋਜੈਕਟਸ ਹਨ। ਸੋ ਜੇਕਰ ਕੋਈ ਨਵਾਂ ਕੈਪੀਟਲ ਪ੍ਰੋਜੈਕਟ ਹੁੰਦਾ ਫਿਰ ਤਾਂ ਮੰਨ ਲੈਂਦੇ ਕਿ $1 trillion ਬਹੁਤ ਵੱਡੀ ਗੱਲ ਆ। ਅਤੇ ਇੱਕ ਇਕਾਨਮਿਸਟ ਨੇ ਉਹੀ ਗੱਲ ਕਹੀ ਆ ਜੋ ਕਿ ਕਈ ਇਕਾਨਮਿਸਟ ਹੁਣ ਕਈ ਡੈਕੇਡਸ ਤੋਂ ਵਾਰਨ ਕਰਦੇ ਆ ਰਹੇ ਨੇ ਕਿ ਕੈਨੇਡਾ ਦੇ ਵਿੱਚ ਇੰਨੀ ਭੈੜੀ, ਇੰਨੀ ਘੱਟ, ਇੰਨੀ ਮਾੜੀ ਅੰਡਰ ਇਨਵੈਸਟਮੈਂਟ ਹੋਣ ਕਰਕੇ, ਇਨਫੈਕਟ ਕੈਨੇਡਾ ਦੇ ਵਿੱਚ ਜਿੰਨੀ ਹਰੇਕ ਸਾਲ ਸਾਡੇ ਕੰਪਨੀਜ਼ ਦੇ ਵਿੱਚ, ਪ੍ਰੋਜੈਕਟਸ ਦੇ ਵਿੱਚ, ਇਨਫਰਾਸਟ੍ਰਕਚਰ ਦੇ ਵਿੱਚ, ਖਾਸ ਸਟਾਕਸ ਐਂਡ ਸ਼ੇਅਰਸ ਦੇ ਵਿੱਚ ਜਿੰਨੇ ਪੈਸੇ ਕੈਨੇਡੀਅਨਸ ਅਤੇ ਬਾਹਰਲੇ ਮੁਲਕਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਇਨਵੈਸਟ ਕੀਤੇ ਜਾਂਦੇ ਨੇ, ਉਸ ਤੋਂ ਹੰਡਰਡਸ ਆਫ ਬਿਲੀਅਨਸ ਡਾਲਰਸ ਵੱਧ ਕੈਨੇਡੀਅਨ ਲੋਕਾਂ ਦੇ ਵੱਲੋਂ ਹੀ ਬਾਹਰਲੇ ਮੁਲਕਾਂ ਦੇ ਵਿੱਚ ਇਨਵੈਸਟ ਕੀਤੇ ਜਾਂਦੇ ਨੇ। ਹੁਣ ਜਿਹੜੇ ਕੈਨੇਡੀਅਨਸ ਸਟਾਕਸ ਖਰੀਦਦੇ ਨੇ, ਸ਼ੇਅਰਸ ਖਰੀਦਦੇ ਨੇ, ਦੇਅਰ ਮੈਜੋਰਿਟੀ ਬਾਇੰਗ ਦਮ ਆਊਟਸਾਈਡ ਆਫ ਕੈਨੇਡਾ ਫੋਰ ਅ ਗੁੱਡ ਰੀਜ਼ਨ, ਕਿਉਂਕਿ ਦੇਅਰ ਇਜ਼ ਨਥਿੰਗ ਗ੍ਰੇਟ ਹੇਅਰ ਟੂ ਬੀ ਆਨੈਸਟ। ਸੋ ਇਹ ਜਿਹੜਾ ਫਰਕ ਹੈ ਇਨਵੈਸਟਮੈਂਟ ਇਨ, ਇਨਵੈਸਟਮੈਂਟ ਆਊਟ, ਇਹ ਬਹੁਤ ਮਾੜਾ ਰਿਹਾ ਹੈ ਬਹੁਤ ਜ਼ਿਆਦਾ ਡੈਕੇਡਸ ਤੋਂ। ਸੋ ਇੱਕ ਸੀਨੀਅਰ ਚੀਫ ਇਕਾਨਮਿਸਟ ਫਰੋਮ ਇੱਕ ਇੰਸਟੀਟਿਊਸ਼ਨ ਨੇ ਹੁਣ ਗੱਲ ਕਹੀ ਹੈ ਕਿ ਇਹ $1 trillion ਨਾਲ ਤਾਂ ਕੰਮ ਸਰਨਾ ਹੀ ਨਹੀਂ ਹੈਗਾ। ਕਿਉਂ ਨਹੀਂ ਸਰਨਾ ਹੈਗਾ? ਕਿਉਂਕਿ ਅਸੀਂ ਇੰਨੇ ਜ਼ਿਆਦਾ ਪਿੱਛੇ ਰਹਿ ਗਏ ਹਾਂ ਬਾਕੀ OECD ਕੰਟਰੀਜ਼ ਤੋਂ, ਕਿ OECD ਜੋ ਕਿ ਮੰਨੀ ਪ੍ਰਮੰਨੀ ਇੰਨੀ ਵੱਡੀ ਔਰਗਨਾਈਜੇਸ਼ਨ ਹੈ, ਉਹਨਾਂ ਨੇ ਪ੍ਰੋਜੈਕਟ ਕੀਤਾ ਹੈ ਕਿ 2026 ਜੋ ਕਿ ਇਹ ਸਾਲ ਹੈ ਤੋਂ ਲੈ ਕੇ 2060 ਤੱਕ ਦੁਨੀਆ ਦੇ ਜਿਹੜੇ 38 ਸਭ ਤੋਂ ਐਡਵਾਂਸਡ ਇਕਾਨਮੀਜ਼ ਹਨ, ਸਭ ਤੋਂ ਡਿਵੈਲਪਡ ਇਕਾਨਮੀਜ਼ ਹਨ, ਜਿਨ੍ਹਾਂ ਵਿੱਚੋਂ ਕੈਨੇਡਾ ਵੀ ਇੱਕ ਹੈ, 38 ਦੇ ਵਿੱਚੋਂ ਵੀ ਵਿਲ ਬੀ ਡੈਡ ਲਾਸਟ, ਕੰਪਲੀਟਲੀ ਲਾਸਟ, ਐਬਸੋਲੂਟਲੀ ਗਾਰਬੇਜ, ਸਭ ਤੋਂ ਵਰਸਟ ਕੈਨੇਡਾ 38 out of 38 ਕੰਟਰੀਜ਼ ਦੇ ਵਿੱਚੋਂ ਐਂਡ ਬਾਟਮ ਆਫ ਦ ਲਿਸਟ 'ਤੇ ਹੋਣਾ ਹੈ ਇਨ ਟਰਮਸ ਆਫ ਇਕਨੋਮਿਕ ਗਰੋਥ 2060 ਤੱਕ। ਇਹ ਇੱਕ ਪ੍ਰੋਜੈਕਸ਼ਨ ਹੈ ਜੋ ਕਿ ਬਹੁਤ ਹੀ ਮਾੜੀ ਪ੍ਰੋਜੈਕਸ਼ਨ ਹੈ, ਜੋ ਕਿ ਕੋਈ ਵੀ ਲਿਬਰਲ, ਕੋਈ ਵੀ ਇਹਦਾ ਜ਼ਿਕਰ ਤੱਕ ਨਹੀਂ ਕਰੂਗਾ, ਪਰ ਤੁਹਾਨੂੰ ਇਹਦੇ ਬਾਰੇ ਅੱਗੇ ਜਾ ਕੇ ਦੱਸਾਂਗੇ। RBC ਦੇ ਵੱਲੋਂ, TD ਬੈਂਕ ਦੇ ਵੱਲੋਂ ਵੀ ਕੁਝ ਪ੍ਰੋਜੈਕਸ਼ਨਸ ਪੇਸ਼ ਕੀਤੇ ਗਏ ਨੇ, ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਦੋਸਤੋ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ ਟੈਕਸ ਚੇਂਜ ਅਨਾਊਂਸਮੈਂਟ ਪੇਸ਼ ਕੀਤੀ ਆ,
ਕਿ ਜੇਕਰ ਇਹਨੂੰ ਵਾਕਿਆ ਹੀ ਸਹੀ ਤਰ੍ਹਾਂ ਇੰਪਲੀਮੈਂਟ ਕੀਤਾ ਜਾਂਦਾ ਹੈ, ਸ਼ਾਇਦ ਇਹ ਕਿਸੇ ਵੀ ਪ੍ਰਾਈਮ ਮਿਨਿਸਟਰ, ਖਾਸ ਤੌਰ ਲਿਬਰਲ ਪ੍ਰਾਈਮ ਮਿਨਿਸਟਰ ਦੇ ਸਭ ਤੋਂ ਵਧੀਆ ਕੈਨੇਡੀਅਨ ਹਿਸਟਰੀ ਦੇ ਵਿੱਚ ਇਕਨੋਮਿਕ ਖਾਸ ਟੈਕਸੇਸ਼ਨ ਪਾਲਿਸੀ ਹੋ ਸਕਦੀ ਆ। ਸੋ ਯੂ ਯੂਜੁਅਲੀ ਹੀਅਰ ਮੀ ਲਿਬਰਲਸ ਦੇ ਖਿਲਾਫ ਹੀ ਬੋਲਦੇ ਹੋਏ, ਕਿਉਂਕਿ ਕੋਈ ਵੀ ਚੱਜ ਦਾ ਕੰਮ ਤਾਂ ਕਰਦੇ ਨਹੀਂ ਹੈਗੇ, ਪਰ ਇਹ ਸ਼ਾਇਦ ਇੰਟਾਇਰ ਲਿਬਰਲ ਹਿਸਟਰੀ ਦੇ ਵਿੱਚ ਇਨ ਦਿਸ ਕੰਟਰੀ, ਖਾਸ ਤਾਂ ਮਾਰਕ ਕਰਨੀ ਦੇ ਹੁਣ ਤੱਕ ਕੀਤੇ ਹੋਏ ਜਿੰਨੇ ਵੀ ਕੰਮ ਨੇ, ਮਸਾਂ ਹੀ ਕੁਛ ਹੈਗੇ ਨੇ, ਪਰ ਜਿੰਨੇ ਵੀ ਵਾਅਦੇ ਵੀ ਕੀਤੇ ਨੇ ਬਥੇਰੇ ਹੈਗੇ ਨੇ, ਉਹਦੇ ਵਿੱਚੋਂ ਜੇਕਰ ਇਹ ਟੈਕਸ ਪਾਲਿਸੀ ਇੰਪਲੀਮੈਂਟ ਕੀਤੀ ਜਾਂਦੀ ਆ, ਸਾਡੇ ਮੁਲਕ ਦੇ ਵਿੱਚ ਹੰਡਰਡਸ ਐਂਡ ਹੰਡਰਡਸ ਐਂਡ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ ਵਾਕਿਆ ਹੀ ਆ ਸਕਦੀ ਹੈ, ਅਤੇ ਇਹ ਬਹੁਤ ਹੀ ਕਮਾਲ ਦਾ ਇੱਕ ਟੈਕਸ ਇਨਸੈਂਟਿਵ ਹੋ ਸਕਦਾ ਹੈ, ਖਾਸ ਤੌਰ ਫੋਰਨ ਇਨਵੈਸਟਮੈਂਟ ਲਈ। ਸੋ ਇਹ ਬਹੁਤ ਹੀ ਐਂਬੀਸ਼ੀਅਸ, ਬਹੁਤ ਹੀ ਵੱਡਾ ਇੱਕ ਟੈਕਸ ਪਲਾਨ ਸਾਡੇ PM ਦੇ ਵੱਲੋਂ ਅੱਜ ਅਨਾਊਂਸ ਕੀਤਾ ਗਿਆ ਹੈ, ਪਰ ਇੰਪਲੀਮੈਂਟੇਸ਼ਨ ਦੀ ਵੀ ਕਮੀ ਹੈ, ਇੰਪਲੀਮੈਂਟੇਸ਼ਨ ਦਾ ਵੀ ਮੇਨ ਇੱਕ ਫੈਕਟਰ ਹੈ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਦੋਸਤੋ, ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਅੱਜ ਹੀ ਤਕਰੀਬਨ 0.6% of all Canadian goods imported to America, lagpag 110 goods jede vich motor boats, metal products, paper products, the much more 110 cheeja ne jo ki Canada ch banaiya jandiyan te America nu vechiya jandiyan, oh 110 goods te ajj nama 50% ਦਾ ਟੈਰਿਫ ਸ਼ੁਰੂ ਕੀਤਾ ਗਿਆ ਹੈ, ਪਰ ਸੇਮ ਟਾਈਮ 'ਤੇ ਆਲਮੋਸਟ ਬਰਾਬਰ 0.5% ਆਫ ਆਲ ਕਨੇਡੀਅਨ ਗੁੱਡਸ, 10 ਡਿਫਰੈਂਟ ਗੁੱਡਸ ਇੰਪੋਰਟਡ ਟੂ ਦੀ US 'ਤੇ ਜਿਹੜੇ ਪਹਿਲਾਂ ਤੋਂ ਹੀ ਲੱਗੇ ਹੋਏ 50% ਦੇ ਟੈਰਿਫ ਸੀ, ਉਹ ਅੱਜ ਹਟਾਏ ਵੀ ਗਏ ਨੇ, ਖਾਸ ਤਾਂ ਸਮੈਂਟ, ਸ਼ੂਗਰ, ਟੋਇਲੇਟ ਪੇਪਰ ਅਤੇ ਸਾਲਟ। ਸਾਲਟ ਕਿਉਂ ਮਤਲਬੀ ਨੇ ਮਿਸਟਰ ਟਰੰਪ, ਸਾਲਟ ਤਾਂ ਚਾਹੀਦਾ ਹੀ ਚਾਹੀਦਾ ਹੈ ਸੜਕਾਂ ਨੂੰ ਵਿੰਟਰ ਦੇ ਵਿੱਚ ਕਲੀਅਰ ਕਰਨ ਲਈ, ਸੋ ਮੌਕੇ 'ਤੇ ਹੀ ਇਹ ਕੰਮ ਕੀਤਾ ਗਿਆ ਹੈ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਕੱਲ੍ਹ ਸ਼ਾਮ ਨੌਰਥ ਯੋਰਕ ਦੇ ਵਿੱਚ ਬਰਾਡ ਡੇ ਲਾਈਟ ਬਥੇਰੇ ਲੋਕਾਂ ਦੇ ਸਾਹਮਣੇ ਗੋਲੀਆਂ ਫਾਇਰ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ 17 ਦੇ ਟੀਨੇਜਰ ਦਾ ਸ਼ੂਟਿੰਗ ਦੇ ਵਿੱਚ ਹੀ ਕਤਲ ਕੀਤਾ ਗਿਆ ਹੈ, ਹੁਣ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ, ਇਹਦੇ ਬਾਰੇ ਵਿੱਚ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਦੱਸਾਂਗੇ। ਸੋ ਕਾਫੀ ਜ਼ਿਆਦਾ ਨਿਊਜ਼ ਅਤੇ ਵਿਊਜ਼, ਖਬਰਾਂ ਅਤੇ ਵਿਚਾਰ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡਾ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ 905-564-6444 905-564-6444 905-564-6444 ਇਹ ਸਾਡਾ ਇੱਕੋ ਇੱਕ ਸਟੂਡੀਓ ਨੰਬਰ ਕਾਲ ਕਰਨ ਲਈ। ਜੇ ਕਾਲ ਨਹੀਂ ਤੁਸੀਂ ਮੈਸੇਜ ਕਰਨਾ ਹੋਵੇ, ਟੈਕਸਟ ਅਤੇ ਵਟਸਐਪ 'ਤੇ ਵੀ ਆਪਣਾ ਮੈਸੇਜ ਭੇਜ ਸਕਦੇ ਹੋ, ਟੈਕਸਟ ਵਟਸਐਪ ਕਰੋ, ਅਸੀਂ ਜਲਦ ਤੋਂ ਜਲਦ ਤੁਹਾਨੂੰ ਵਾਪਸ ਰਿਪਲਾਈ ਕਰਾਂਗੇ। ਟੈਕਸਟ ਵਟਸਐਪ ਹੈ 416-457-3381 416-457-3381 416-457-3381 'ਤੇ ਟੈਕਸਟ ਜਾਂ ਵਟਸਐਪ ਵੀ ਮੈਸੇਜ ਭੇਜ ਸਕਦੇ ਹੋ। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪਰਦੇਸ ਦੇ ਨਾਲ।

0: ਸੁਤੀ ਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਵਾਲੇ ਤੁਹਾਡੇ ਲਈ ਬਹੁਤ ਹੀ ਲੰਬੇ ਸਮੇਂ ਤੋਂ ਇੰਡੀਆ ਆਉਣ ਜਾਣ ਦੇ ਲਈ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਜੇ ਤੁਸੀਂ ਵੀ ਹੁਣ ਇੰਡੀਆ ਜਾਣ ਦੇ ਲਈ ਜਾਂ ਇੰਡੀਆ ਤੋਂ ਕਿਸੇ ਨੂੰ ਇੱਥੇ ਲਿਆਉਣ ਦੇ ਲਈ ਤਿਆਰੀ ਕਰ ਰਹੇ ਹੋ, ਟਿਕਟ ਚਾਹੀਦੀ ਹੈ, ਪੈਸੇ ਬਚਾਉਣੇ ਆ, ਇਹਨਾਂ ਦੇ ਦੋ ਦਫ਼ਤਰ ਨੇ, ਇੱਕ ਬ੍ਰੈਂਟ ਨੇ, ਕਟੋਬਕੋ ਨੰਬਰ ਵੀ ਦਿੰਦਾ। ਪਰ ਪਹਿਲਾਂ ਅੱਜ ਹੀ ਇਹਨਾਂ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਕੋਈ ਵੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਦੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਆਪਦੇ ਲਵਡ ਵਨਸ ਨੂੰ ਹੁਣ ਸੱਦੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਨਵੰਬਰ ਮਹੀਨੇ ਵਿੱਚ ਜਾਂ ਫਿਰ ਡਿਸੰਬਰ ਮਹੀਨੇ ਵਿੱਚ। ਸੋ ਦਿੱਲੀ ਟੂ ਟੋਰਾਂਟੋ ਇਨ ਈਦਰ ਨਵੰਬਰ ਔਰ ਡਿਸੰਬਰ, ਅਤੇ ਵਾਪਸੀ ਹੋਊਗੀ ਅਗਲੇ ਸਾਲ ਫੈਬਰੀ, ਮਾਰਚ ਜਾਂ ਫਿਰ ਅਪ੍ਰੈਲ ਦੇ ਵਿੱਚ। ਸੋ ਇਹ $1,250 ਦੇ ਵਿੱਚ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ ਦਿੱਲੀ ਟੂ ਟੋਰਾਂਟੋ ਨਵੰਬਰ ਟੂ ਡਿਸੰਬਰ, ਜਾਂ ਤੁਸੀਂ ਵਾਪਸੀ ਬੁੱਕ ਕਰਨੀ ਆ ਫੈਬਰੀ, ਮਾਰਚ, ਅਪ੍ਰੈਲ ਤੱਕ ਸਿਰਫ $1,250 ਦੇ ਵਿੱਚ। ਨਾਲ ਦੀ ਨਾਲ ਜੇ ਕੋਈ ਵੀ ਅਗਲੇ ਮਹੀਨੇ ਹੀ ਨੈਕਸਟ ਮੰਥ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਟਿਕਟ ਲੱਭ ਰਿਹਾ ਹੈ, ਅਕਟੋਬਰ ਦੇ ਵਿੱਚ ਦੋ ਬੈਗ ਨਾਲ ਵਿੱਚ ਹੀ ਇੰਕਲੂਡ ਹੋਣ, ਸਿਰਫ $800 ਦੇ ਵਿੱਚ $800 $800 ਦੇ ਵਿੱਚ ਦਿੱਲੀ ਟੂ ਟੋਰਾਂਟੋ ਟੂ ਬੈਗਸ ਇੰਕਲੂਡਡ ਅਕਟੋਬਰ ਮਹੀਨੇ ਵਿੱਚ ਨੈਕਸਟ ਮੰਥ ਵਨ ਵੇ ਟਿਕਟ ਮਿਲ ਜੂਗੀ ਸਿਰਫ $800 ਦੇ ਵਿੱਚ $800 ਦੇ ਵਿੱਚ। ਕਾਲ ਦਿਓਲ ਟਰੈਵਲ ਬ੍ਰੈਂਪਟਨ ਐਟ 905-588-4200 905-588-4200 ਜਾਂ ਇਟੋਬਕੋ ਲੋਕੇਸ਼ਨ 905-588-5100 905-588-5100 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਲਾਈਵ ਸਟੇਜ, ਬਹੁਤ ਹੀ ਕਮਾਲ ਦਾ ਇੱਕ ਸ਼ੋਅ ਹੋ ਰਿਹਾ ਹੈ ਅੱਜ ਤੋਂ। ਹੁਣ ਦੋਸਤੋ ਸਿਰਫ 3 ਦਿਨਾਂ ਬਾਅਦ ਤੁਹਾਡੇ ਮੰਨੇ ਪ੍ਰਮੰਨੇ ਬਹੁਤ ਹੀ ਮਸ਼ਹੂਰ ਲੈਜੈਂਡਰੀ ਕਲਾਕਾਰ ਹੰਸ ਰਾਜ ਹੰਸ ਲਾਈਵ ਔਨ ਸਟੇਜ ਪੇਸ਼ ਹੋ ਰਹੇ ਨੇ ਮਿਸ ਸਾਗਾ ਸ਼ਹਿਰ ਦੇ ਵਿੱਚ ਇਸ ਹੀ ਆਉਣ ਵਾਲੇ ਫਰਾਈਡੇ ਸਪਟੈਂਬਰ 18 ਤਰੀਕ ਨੂੰ। 3 ਦਿਨ ਰਹਿ ਗਏ ਨੇ ਦੋਸਤੋ, ਆਪਦੀਆਂ ਟਿਕਟਾਂ ਜਲਦ ਤੋਂ ਜਲਦ ਬੁੱਕ ਕਰ ਲਓ। 3 ਡੇਜ਼ ਗੋ, ਦੈਟਸ ਇਟ। ਇਸ ਫਰਾਈਡੇ ਸਪਟੈਂਬਰ 18 ਤਰੀਕ ਨੂੰ ਆਪਦੇ ਪੂਰੇ ਪਰਿਵਾਰ ਨੂੰ ਲੈ ਕੇ ਜਾਓ ਲਿਵਿੰਗ ਆਰਟ ਸੈਂਟਰ ਇਨ ਮਿਸਿਸਾਗਾ, ਹੰਸਰਾਜ ਹੰਸ ਨੂੰ ਲਾਈਵ ਔਨ ਸਟੇਜ ਦੇਖਣ ਲਈ, ਸੁਣਨ ਲਈ, ਇੰਜੋਏ ਕਰਨ ਲਈ। ਅਤੇ ਟਿਕਟਾਂ ਤੁਹਾਨੂੰ ਮਿਲਣਗੀਆਂ ticketmaster.ca www.ticketmaster.ca ticketmaster.ca ਤੇ ਜਾ ਕੇ ਹੰਸ ਰਾਜ ਹੰਸ ਪਾਓ ਅਤੇ ਤੁਹਾਨੂੰ 3 ਦਿਨਾਂ ਬਾਅਦ ਇਹ ਬੜਾ ਕਮਾਲ ਦਾ ਸ਼ੋਅ ਲਾਈਵ ਔਨ ਸਟੇਜ ਦੇਖਣ ਦਾ ਮੌਕਾ ਮਿਲੇਗਾ ਫਰਾਈਡੇ ਸਪਟੈਂਬਰ 18 ਤਰੀਕ, ਯਾਨੀ ਕਿ ਇਸ ਹੀ ਫਰਾਈਡੇ ਨੂੰ ਲਿਵਿੰਗ ਆਰਟ ਸੈਂਟਰ ਮਿਸਿਸਾਗਾ ਦੇ ਵਿੱਚ ਹੰਸ ਰਾਜ ਹੰਸ ਲਾਈਵ ਔਨ ਸਟੇਜ ਸ਼ੋਅ ਤੋਂ ਲਈ ਪੇਸ਼ ਹੋ ਰਿਹਾ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਸਿੰਘ ਹਰਜੀਤ ਨਾਲ ਵੀ ਸੰਪਰਕ ਕਰ ਸਕਦੇ ਹੋ ਐਟ 647-448-1000 647-448-1000 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਏਬਲ ਟਰੱਕਿੰਗ। ਏਬਲ ਟਰੱਕਿੰਗ ਵਾਲੇ AZ ਕੰਪਨੀ ਡਰਾਈਵਰ ਹਾਇਰ ਕਰ ਰਹੇ ਨੇ ਲੋਕਲ ਪਿਕਅਪ ਐਂਡ ਡਰੋਪ ਆਫ ਦੇ ਕੰਮ ਦੇ ਲਈ। ਸੋ 2 ਸਾਲ ਦਾ AZ ਤਜ਼ਰਬਾ, ਨਾਲੇ ਕਲੀਨ ਐਬਸਟ੍ਰੈਕਟ ਹੋਣਾ ਜ਼ਰੂਰੀ ਹੈ। ਇਹ ਲੋਕਲ ਪਿਕਅਪ ਐਂਡ ਡਰੋਪ ਆਫ ਦਾ ਕੰਮ ਹੈ, ਅੱਜ ਅਪਲਾਈ ਕਰੋ, ਕੱਲ੍ਹ ਤੋਂ ਕੰਮ ਸ਼ੁਰੂ ਕਰੋ, ਟਾਪ ਦੀ ਪੇ ਅਤੇ ਬੈਨੀਫਿਟ ਤੁਹਾਨੂੰ ਦੇਣਗੇ। ਏਬਲ ਟਰੱਕਿੰਗ ਮਹਿੰਦਰ ਗਰੇਵਾਲ 905-838-4346 ਨਾਲ ਦੀ ਨਾਲ ਇਹਨਾਂ ਨੂੰ ਇਨ ਆਫਿਸ ਆਫਿਸ ਦੇ ਕੰਮ ਲਈ ਵੀ ਕੁਝ ਕੰਮ ਕਰਨ ਵਾਲੇ ਚਾਹੀਦੇ ਨੇ, ਆਫਿਸ ਹੈਲਪਰ ਚਾਹੀਦੇ ਨੇ। ਕਹਿੰਦੇ ਕਿ ਟਾਪ ਦੀ ਪੇ ਦੇਵਾਂਗੇ, ਕਲੀਅਰਕਲ ਕੰਮ ਹੈ ਬੁੱਕ ਕੀਪਿੰਗ ਦਾ, ਅਕਾਊਂਟਿੰਗ ਦਾ, ਅਤੇ ਇਹਨਾਂ ਨੂੰ ਕਈ ਆਫਿਸ ਹੈਲਪਰ ਚਾਹੀਦੇ ਆ ਫੋਰ ਕਲੀਅਰਕਲ ਵਰਕ ਲਾਈਕ ਅਕਾਊਂਟਿੰਗ ਐਂਡ ਬੁੱਕ ਕੀਪਿੰਗ, ਗੁੱਡ ਪੇ ਰੇਟ। ਕਾਲ ਏਬਲ ਟਰੱਕਿੰਗ 905-838-4346 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਮਨੀਤ ਗਿਰੀ ਫਰੋਮ ਗਿਰੀ ਲੀਗਲ ਲਾਅ ਆਫਿਸ। ਦੋਸਤੋ ਜੇਕਰ ਤੁਸੀਂ ਕੋਈ ਵੀ ਲਾਅ ਸੂਟ ਫੇਸ ਕਰ ਰਹੇ ਹੋ, ਲੀਗਲ ਕਲੇਮ ਫੇਸ ਕਰ ਰਹੇ ਹੋ, ਜਾਂ ਲੀਗਲ ਕਲੇਮ ਕਰਨਾ ਚਾਹੁੰਦੇ ਹੋ ਜਾਂ ਤਾਂ ਤੁਹਾਨੂੰ ਤੁਹਾਡੇ ਹੀ ਇੰਪਲੋਇਰ ਦੇ ਨਾਲ, ਚਾਹੇ ਉਹ ਕਰੰਟ ਇੰਪਲੋਇਰ ਹੋਵੇ ਚਾਹੇ ਕੋਈ ਪਾਸਟ ਇੰਪਲੋਇਰ ਹੋਵੇ, ਉਹਨਾਂ ਨਾਲ ਕੋਈ ਪੈਸਿਆਂ ਦਾ ਰੌਲਾ ਹੈ, ਕੋਈ ਪੈਸੇ ਤੁਹਾਡੇ ਮਾਰੇ ਗਏ ਨੇ, ਕੋਈ ਚੈੱਕ ਤੁਹਾਨੂੰ ਦਿੱਤਾ ਨਹੀਂ ਗਿਆ, ਜਾਂ ਪੂਰੇ ਪੈਸੇ ਦਿੱਤੇ ਨਹੀਂ ਗਏ, ਹੁਣ ਲਾਰੇ ਲਾਏ ਜਾ ਰਹੇ ਨੇ, ਜਾਂ ਕੋਈ ਵੀ ਡੈਟ ਦੀ ਕਲੇਮ ਹੈ, ਕਿਸੇ ਨੂੰ ਤੁਸੀਂ ਆਪਦੇ ਜਾਣ ਪਛਾਣ ਦੇ ਨੂੰ ਰਿਸ਼ਤੇਦਾਰ ਨੂੰ ਪੈਸੇ ਦਿੱਤੇ ਸੀ ਹੁਣ ਮੋੜਦੇ ਨਹੀਂ ਹੈਗੇ, ਜਾਂ ਕੋਈ ਬਿਜ਼ਨਸ ਡਿਸਪਿਊਟ ਹੈ, ਜਾਂ ਈਵਨ ਮਾਮਲਾ ਕੋਰਟ ਕੇਸ ਤੱਕ ਤਰੀਕ ਤੱਕ ਹੀ ਪਹੁੰਚ ਗਿਆ ਹੈ, ਮਨੀਤ ਗਿਰੀ ਫਰੋਮ ਗਿਰੀ ਲੀਗਲ ਲਾਅ ਆਫਿਸ ਕਹਿੰਦੇ ਨੇ ਕਿ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ, ਜਿਵੇਂ ਕਿ ਹੁਣ ਤੱਕ ਤਾਂ ਢੇਰ ਸਾਰੇ ਲੋਕਾਂ ਦੀ ਮਦਦ ਇਹ ਕਰ ਸਕੇ ਕਰ ਚੁੱਕੇ ਨੇ। ਕਾਲ 437-551-8000 ਬਿਲਕੁਲ ਫ੍ਰੀ ਸਲਾਹ ਮਸ਼ਵਰਾ ਹੈ, ਅਤੇ ਬਰੈਂਪਟਨ ਐਂਡ ਓਕਵਿਲ ਦੋ ਡਿਫਰੈਂਟ ਦਫ਼ਤਰ ਨੇ, ਤੁਸੀਂ ਅਪੋਇੰਟਮੈਂਟ ਬੁੱਕ ਕਰਕੇ ਵੀ ਮਿਲ ਸਕਦੇ ਹੋ। ਸੋ ਮਨੀਤ ਗਿਰੀ ਫਰੋਮ ਗਿਰੀ ਲੀਗਲ ਲਾਅ ਆਫਿਸ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਖਿਲਾਫ ਚਾਹੇ ਕੋਈ ਰੀਅਲ ਇਸਟੇਟ ਬਿਲਡਰ ਵੀ ਹੋਵੇ, ਕੋਈ ਕਾਂਡੋ ਜਾਂ ਘਰ ਬੁੱਕ ਕੀਤਾ ਸੀ, ਹੁਣ ਤੁਹਾਡੇ ਖਿਲਾਫ ਉਹ ਕਹਿੰਦੇ ਨੇ ਕਿ ਅਸੀਂ ਸੂ ਕਰਾਂਗੇ ਕਿਉਂਕਿ ਤੁਸੀਂ ਕਲੋਜ਼ਿੰਗ ਨਹੀਂ ਕੀਤੀ, ਜਾਂ ਤੁਸੀਂ ਡਿਪੋਜ਼ਿਟ ਵਾਪਸ ਲੈਣਾ ਚਾਹੁੰਦੇ ਹੋ ਅਤੇ ਡਿਪੋਜ਼ਿਟ ਤੁਹਾਨੂੰ ਮੋੜਿਆ ਹੀ ਨਹੀਂ ਜਾ ਰਿਹਾ ਹੈ, ਜਾਂ ਤੁਹਾਨੂੰ ਕੋਈ ਵੀ ਲੀਗਲ ਕਲੇਮ ਮਿਲੀ ਹੈ ਕਿ ਤੁਸੀਂ ਸਾਨੂੰ ਪੈਸੇ ਉਹ ਕਰਦੇ ਹੋ, ਜਾਂ ਤੁਹਾਡਾ ਕੇਸ ਕੋਰਟ ਦੇ ਵਿੱਚ ਚੱਲ ਵੀ ਰਿਹਾ ਹੈ, ਜਾਂ ਤੁਹਾਨੂੰ ਤੁਹਾਡੀ ਆਪਣੀ ਵਰਕ ਪਲੇਸ ਨਾਲ ਕੋਈ ਵੀ ਲੀਗਲ ਪ੍ਰੋਬਲਮ ਹੈ, ਗਿਰੀ ਲੀਗਲ Mr. Manit Giri, barrister and solicitor hun, civil court cases, legal disputes, employment law matters de vich eh mahar ne. ਅਤੇ ਜੇਕਰ ਤੁਸੀਂ ਕਿਸੇ ਕਲੇਮ ਦਾ ਜਵਾਬ ਇਕੱਲਾ ਦੇਣਾ ਹੋਵੇ, ਕੋਰਟ ਕੇਸ ਦੇ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ, ਕਿਸੇ ਲੀਗਲ ਡਿਸਪਿਊਟ ਦੇ ਨਾਲ ਤੁਸੀਂ ਲੜਨਾ ਹੋਵੇ, ਜਾਂ ਆਪਣੀ ਜਾਬ ਜਾਂ ਵਰਕ ਪਲੇਸ ਵਾਲੇ ਲੀਗਲ ਮੈਟਰ ਲਈ ਮਦਦ ਚਾਹੀਦੀ ਹੋਵੇ, ਗਿਰੀ ਲੀਗਲ ਤੁਹਾਡੇ ਕੇਸ ਨੂੰ ਚੰਗੀ ਤਰ੍ਹਾਂ ਸਮਝਣਗੇ ਅਤੇ ਤੁਹਾਨੂੰ ਚੰਗੀ ਤਰ੍ਹਾਂ ਰੈਪ੍ਰਜੈਂਟ ਕਰਨਗੇ, ਸਾਰੇ ਤੁਹਾਡੇ ਲੀਗਲ ਆਪਸ਼ਨ ਤੁਹਾਨੂੰ ਪੇਸ਼ ਕਰਨਗੇ। ਕਾਲ 437-551-8000 ਹੁਣ ਤੱਕ ਇਹਨਾਂ ਨੇ ਕਾਫੀ ਜ਼ਿਆਦਾ ਲੋਕਾਂ ਨੂੰ ਬਿਲਡਰਸ ਤੋਂ, ਕਾਂਡੋ ਅਤੇ ਘਰਾਂ ਦੇ ਬਿਲਡਰਸ ਤੋਂ ਡਿਪੋਜ਼ਿਟ ਪਲੱਸ ਇੰਟਰਸਟ ਪਲੱਸ ਪੈਨਲਟੀਜ਼ ਵਾਪਸ ਦਿਲਵਾਏ ਨੇ, ਜੋ ਕਿ ਬਿਲਡਰ ਮੋੜਦੇ ਨਹੀਂ ਸੀ। ਜੇ ਬਿਲਡਰ ਕਹਿ ਰਿਹਾ ਹੈ ਕਿ ਤੁਹਾਨੂੰ ਹੁਣ ਕਲੋਜ਼ਿੰਗ ਕਰਨੀ ਪੈਣੀ ਹੈ, ਮੋਰਗੇਜ ਦੇ ਪੇਪਰ ਮੰਗ ਰਹੇ ਨੇ, ਪਰ ਤੁਸੀਂ ਨਾ ਤਾਂ ਮੋਰਗੇਜ ਕਰਨ ਜੋਗੇ ਹੈਗੇ ਹੋ ਕਿਉਂਕਿ ਲੱਖਾਂ ਹੀ ਡਾਲਰ ਘੱਟ ਦੀ ਅਪਰੇਜ਼ ਲਾਈ ਆ, ਜਾਂ ਮੋਰਗੇਜ ਕਰਵਾਉਣਾ ਹੀ ਨਹੀਂ ਚਾਹੁੰਦੇ, ਇਹਨਾਂ ਨਾਲ ਸੰਪਰਕ ਕਰੋ, ਤੁਹਾਨੂੰ ਕੰਟਰੈਕਟ 'ਚੋਂ ਕੱਢ ਵੀ ਸਕਦੇ ਆ। 437-551-8000 ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਸਭ ਤੋਂ ਪਹਿਲਾਂ ਮੈਨੂੰ ਦੱਸ ਦਈਏ ਕਿ ਕੱਲ੍ਹ ਸ਼ਾਮ ਨੌਰਥ ਯੋਰਕ ਦੇ ਵਿੱਚ ਗੋਲੀਆਂ ਫਾਇਰ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਟੀਨੇਜ ਮੁੰਡੇ ਦੀ ਡੈਥ ਹੋ ਚੁੱਕੀ ਹੈ, ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ, ਅਤੇ ਲੋਕਲ ਏਰੀਆ ਦੇ ਵਿੱਚ ਲੋਕਾਂ ਦਾ, ਖਾਸ ਤਾਂ ਕਾਫੀ ਜਿਹੜਾ ਕਾਉਂਸਲਰਸ ਦਾ, ਐਜੂਕੇਟਰਸ ਦਾ, ਆਫਟਰ ਸਕੂਲ ਪ੍ਰੋਗਰਾਮ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਮਝੋ ਬਾਹਰ ਹੈ ਕਿ ਇਸ ਜਵਾਕ ਨੂੰ ਕਿਉਂ ਟਾਰਗੇਟ ਕਰਕੇ ਇਹਦਾ ਕਤਲ ਕੀਤਾ ਗਿਆ। ਇਹ ਬੜਾ ਹੋਣਹਾਰ, ਚੰਗਾ ਭਲਾ, ਇਸ ਪੁੱਠੇ ਕੰਮਾਂ ਤੋਂ ਬਹੁਤ ਹੀ ਦੂਰ ਆਫਟਰ ਸਕੂਲ ਪ੍ਰੋਗਰਾਮ ਅਟੈਂਡ ਕਰਨ ਵਾਲਾ ਇੱਕ ਜਵਾਕ ਸੀ, ਸਮਝੋ ਬਾਹਰ ਹੈ ਕਿ ਇਹਨੂੰ ਕਿਉਂ ਹੀ ਗਨ ਡਾਊਨ ਕੀਤਾ ਗਿਆ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਮੰਡੇ ਸਪਟੈਂਬਰ 14, 2026 3:30 PM ਤੋਂ ਬਾਅਦ ਉਹਨਾਂ ਦੇ ਆਫਿਸਰਸ ਨੂੰ ਨੌਰਥ ਯੋਰਕ ਦੇ ਵਿੱਚ ਜੇਨ ਸਟਰੀਟ ਐਂਡ ਫਿੰਚ ਐਵਨਿਊ ਵੈਸਟ, ਜੇਨ ਐਂਡ ਫਿੰਚ ਦੇ ਇੰਟਰਸੈਕਸ਼ਨ ਤੱਕ ਕਾਲ ਕੀਤਾ ਗਿਆ ਸ਼ੂਟਿੰਗ ਦੀ ਰਿਪੋਰਟ ਦੇ ਲਈ। ਪਤਾ ਲੱਗਿਆ ਹੈ ਕਿ ਇੱਥੇ ਇੱਕ ਕਾਫੀ ਬਿਜ਼ੀ ਟ੍ਰਾਂਜ਼ਿਟ ਬੱਸ ਦਾ ਸਟਾਪ ਸੀ, ਜਿੱਥੇ ਕਿ ਬਹੁਤ ਜ਼ਿਆਦਾ ਲੋਕ ਬੱਸ ਤੋਂ ਉਤਰੇ ਹੀ ਸੀ ਜਾਂ ਬੱਸ 'ਤੇ ਚੜ੍ਹਨ ਲੱਗੇ ਹੀ ਸੀ ਜਦੋਂ ਅਚਾਨਕ ਗਨ ਸ਼ਾਟਸ ਫਾਇਰ ਕੀਤੀਆਂ ਗਈਆਂ। ਸੋ ਕਾਫੀ ਜ਼ਿਆਦਾ ਵਿਟਨੈਸਿਸ ਹੋ ਸਕਦੇ ਨੇ, ਪਰ ਉਹਨਾਂ ਦੇ ਬਾਰੇ ਹਜੇ ਤੱਕ ਕੋਈ ਵੀ ਖਾਸ ਜਾਣਕਾਰੀ ਪੇਸ਼ ਕੀਤੀ ਨਹੀਂ ਗਈ। ਜਦੋਂ ਆਫਿਸਰ ਸੀਨ 'ਤੇ ਪਹੁੰਚੇ, ਉਹਨਾਂ ਨੇ ਇੱਕ ਟੀਨੇਜ ਮੁੰਡੇ ਨੂੰ ਗਨਸ਼ਾਟ ਵੂਨਸ ਦੇ ਨਾਲ ਲੱਭਿਆ, ਉੱਥੇ ਹੀ ਲਾਈਫ ਸੇਵਿੰਗ ਅਟੈਂਪਟਸ ਕੀਤੀਆਂ ਗਈਆਂ, ਇਹਨੂੰ ਹਾਸਪਿਟਲ ਤੱਕ ਵੀ ਟ੍ਰਾਂਸਪੋਰਟ ਕੀਤਾ ਗਿਆ, ਪਰ ਅਨਫੋਰਚੁਨੇਟਲੀ ਉਹਨੂੰ ਹਾਸਪਿਟਲ ਦੇ ਵਿੱਚ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ। ਹੁਣ ਇਸ ਡਿਸੀਸਡ ਨੂੰ ਆਈਡੈਂਟੀਫਾਈ ਵੀ ਕੀਤਾ ਗਿਆ ਹੈ, ਟੋਰਾਂਟੋ ਤੋਂ 17 ਸਾਲ ਦਾ ਕੈਸ਼ੀ ਅਗਸਟ। ਹੁਣ ਟੋਰਾਂਟੋ ਪੁਲਿਸ ਦੇ ਹਾਮਸਾਈਡ and missing persons unit ne ace investigation nu take over kita hai te confirm kita hai ke eh toronto sheher de vich is saal 2026 de vich 24th 24 homicide the case official taur te kholya gaya hai। so toronto police ne eh vi dassya hai ke scene te ek skateboard labya gaya hai par eh nu haje tak ਨਹੀਂ ਪਤਾ ਹੈ ਟੋਰਾਂਟੋ ਪੁਲਿਸ ਨੂੰ ਜੇਕਰ ਇਹ ਵਿਕਟਿਮ ਨੂੰ ਬਿਲੋਂਗ ਕਰਦਾ ਸੀ ਜਾਂ ਕਿਸੇ ਹੋਰ ਨੂੰ ਬਿਲੋਂਗ ਕਰਦਾ ਸੀ ਜੋ ਕਿ ਸ਼ੂਟਿੰਗ ਹੋਣ ਦੇ ਟਾਈਮ 'ਤੇ ਜਲਦਬਾਜ਼ੀ ਵਿੱਚ ਭੱਜਿਆ ਸੀ ਦੇ ਟ੍ਰਾਇੰਗ ਟੂ ਪੀਸ ਦ ਪਜ਼ਲ ਟੁਗੇਦਰ ਨਾ ਤਾਂ ਇਸ ਟਾਈਮ 'ਤੇ ਟੋਰਾਂਟੋ ਪੁਲਿਸ ਦੇ ਵੱਲੋਂ ਕੋਈ ਵੀ ਸ਼ੂਟਰ ਸਸਪੈਕਟ ਦੀ ਡਿਸਕ੍ਰਿਪਸ਼ਨ ਤੱਕ ਵੀ ਨਹੀਂ ਰਿਲੀਜ਼ ਕੀਤੀ ਗਈ ਹੈ ਭਾਵੇਂ ਇੰਨੇ ਜ਼ਿਆਦਾ ਲੋਕ ਉੱਥੇ ਆਏ ਵਿਟਨੈਸ ਸੀ ਸੋ ਟੋਰਾਂਟੋ ਪੁਲਿਸ ਸੁਪਰਿੰਟੈਂਡੈਂਟ ਜੈਕ ਗਰ ਨੇ ਸਿਰਫ ਇਹੀ ਕਿਹਾ ਹੈ ਕਿ ਇਹ ਟੋਰਾਂਟੋ ਦੇ ਲਈ ਇੱਕ ਵੈਰੀ ਵੈਰੀ ਸੈਡ ਡੇ ਹੈ ਕਿ ਇੰਨੇ ਨੌਜਵਾਨ ਹੋਣਹਾਰ ਮੁੰਡੇ ਨੂੰ ਜੋ ਕਿ ਗਲਤ ਕੰਮਾਂ ਤੋਂ ਅਪੀਅਰਲੀ ਇਹ ਬਹੁਤ ਦੂਰ ਹੀ ਰਹਿੰਦਾ ਸੀ ਆਫਟਰ ਸਕੂਲ ਪ੍ਰੋਗਰਾਮਸ ਅਟੈਂਡ ਕਰਦਾ ਸੀ ਵਧੀਆ ਵਧੀਆ ਮੁੰਡਾ ਸੀ ਅਨਫੋਰਚੁਨੇਟਲੀ ਇਹਨੂੰ ਹੀ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ ਅਤੇ ਕਿਹਾ ਕਿ ਜਿਹਨੇ ਵੀ ਟ੍ਰਿਗਰ ਦਬਾਇਆ ਉਹਨੂੰ ਇੱਕ ਚੰਗਾ ਤਕੜਾ ਵਕੀਲ ਹਾਇਰ ਕਰਕੇ ਆਪਦੇ ਆਪ ਨੂੰ ਜਲਦ ਤੋਂ ਜਲਦ ਸਰੈਂਡਰ ਕਰ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਵੀ ਜਲਦ ਤੋਂ ਜਲਦ ਨਹੀਂ ਤਾਂ ਫੜਿਆ ਹੀ ਜਾਣਾ ਹੈ ਫਿਰ ਜ਼ਿਆਦਾ ਹੀ ਸਖਤ ਸਜ਼ਾ ਹੋਣੀ ਹੈ ਨਾ ਤਾਂ ਦੋਸਤੋ ਅੱਗੇ ਜਾ ਕੇ ਹੋਰ ਵੀ ਤੁਹਾਨੂੰ ਕਾਫੀ ਜ਼ਿਆਦਾ ਖਬਰਾਂ ਪੇਸ਼ ਕਰਾਂਗੇ ਪਰ ਫਿਲਹਾਲ ਸਾਡੇ ਸਪਾਂਸਰ ਸਾਡੇ ਨਾਲ ਇਸ ਟਾਈਮ 'ਤੇ ਸਾਡੇ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਹੁਣ ਬਹੁਤ ਲੰਬੇ ਸਮੇਂ ਤੋਂ ਸਾਡੇ ਕਮਿਊਨਿਟੀ ਅਤੇ ਹੋਰਾਂ ਵੀ ਕਮਿਊਨਿਟੀ ਦੇ ਲੋਕਾਂ ਦੇ ਲਈ ਪੜ੍ਹਾਈ ਦੇ ਡਿਫਰੈਂਟ ਡਿਫਰੈਂਟ ਆਪਸ਼ਨਸ ਪ੍ਰੋਵਾਈਡ ਕਰਦੇ ਨੇ ਖਾਸ ਤਾਂ ਮੈਡੀਕਲ ਫੀਲਡ ਦੇ ਵਿੱਚ ਮੈਡੀਕਲ ਆਫਿਸਿਸ ਦੇ ਵਿੱਚ ਪਰਸਨਲ ਸਪੋਰਟ ਵਰਕਰ ਪ੍ਰੋਗਰਾਮਸ ਇੰਗਲਿਸ਼ ਲੈਂਗੁਏਜ ਫ੍ਰੈਂਚ ਲੈਂਗੁਏਜ ਪ੍ਰੋਗਰਾਮਸ ਕੰਪਿਊਟਰ ਪ੍ਰੋਗਰਾਮਸ ਕਾਫੀ ਜ਼ਿਆਦਾ ਇਸ ਤਰ੍ਹਾਂ ਦੇ ਸ਼ੋਰਟ ਕੋਰਸਿਸ ਵੀ ਨੇ ਲੋਂਗ ਕੋਰਸਿਸ ਵੀ ਨੇ ਤੁਹਾਡੇ ਇਮੀਗ੍ਰੇਸ਼ਨ ਸਟੈਟਸ ਦੇ ਹਿਸਾਬ ਨਾਲ ਕੋਰਸਿਸ ਨੇ ਜਿਹਦੇ ਨਾਲ ਪੜ੍ਹਾਈ ਕਰਕੇ ਤੁਸੀਂ ਇੱਕ ਇਕੱਲੀ ਜੋਬ ਨਹੀਂ ਪੂਰਾ ਕਰੀਅਰ ਲਾਂਚ ਕਰ ਸਕਦੇ ਹੋ ਇਸਟੈਬਲਿਸ਼ ਕਰ ਸਕਦੇ ਹੋ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਜੇ ਤੁਸੀਂ ਹੁਣ ਇਸ ਮੁਲਕ ਤੱਕ ਆਏ ਹੋ ਵੱਡੀਆਂ ਵੱਡੀਆਂ ਉਮੀਦਾਂ ਦੇ ਨਾਲ ਕਿ ਵਧੀਆ ਆਫਿਸ ਕੰਮ ਵਾਈਟ ਕਾਲਰ ਕੰਮ ਡੈਸਕ ਦਾ ਕੰਮ ਕਰੀਏ ਟਾਪ ਦੀ ਪੇ ਵੀ ਟਾਪ ਦੇ ਬੈਨੀਫਿਟ ਵੀ ਹੋਣ ਫਿਰ ਤਾਂ ਦੋਸਤੋ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਹੁਣ ਤੱਕ ਤਾਂ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਪੜ੍ਹਾਈ ਦੇ ਵਿੱਚ ਪਾਸ ਕਰਵਾ ਚੁੱਕੇ ਨੇ ਅਤੇ ਨਾਲ ਦੀ ਨਾਲ ਹੁਣ ਵੈਲ ਪੇਇੰਗ ਜੋਬਸ ਸਪੈਸ਼ਲੀ ਇਨ ਮੈਡੀਕਲ ਫੀਲਡ ਦੇ ਵਿੱਚ ਇਸਟੈਬਲਿਸ਼ ਵੀ ਕਰ ਚੁੱਕੇ ਨੇ ਕਾਲ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ 905-872-0088 905-872-0088 ਖਾਸੀਅਤ ਇਹ ਹੈ ਦੋਸਤੋ ਕਿ ਕੋਈ ਵੀ ਨਹੀਂ ਕਹਿੰਦਾ ਕਿ ਤੁਸੀਂ ਕੰਮ ਛੱਡ ਕੇ ਇਹ ਪੜ੍ਹਾਈ ਸ਼ੁਰੂ ਕਰੋ ਕਾਫੀ ਜ਼ਿਆਦਾ ਲੋਕਾਂ ਨੂੰ ਤਾਂ ਆਬਵੀਅਸਲੀ ਕੰਮ ਕਰਨਾ ਹੀ ਪੈਂਦਾ ਹੈ ਕੰਮ ਕਰਨ ਦੇ ਨਾਲ ਦੀ ਨਾਲ ਹੀ ਤੁਸੀਂ ਪੜ੍ਹਾਈ ਕਰਕੇ ਜਲਦ ਤੋਂ ਜਲਦ ਇੱਕ ਵੈਲ ਪੇਇੰਗ ਮੈਡੀਕਲ ਫੀਲਡ ਦੇ ਵਿੱਚ ਖਾਸ ਇੱਕ ਕਰੀਅਰ ਲਾਂਚ ਕਰ ਸਕਦੇ ਹੋ 905-872-0088 ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਸਤਿ ਸ਼੍ਰੀ ਅਕਾਲ ਜੀ ਪੜ੍ਹਾਈ ਕਰਨੀ ਪੈਂਦੀ ਆ
1: ਸਿਮਰਾਜ ਵੱਧ ਤੋਂ ਵੱਧ ਨੂੰ ਤਾਂ ਕੰਮ ਹੀ ਕਰਨਾ ਪੈਂਦਾ ਹੈ ਕਿਉਂਕਿ ਇਸ ਕੰਟਰੀ ਦੇ ਵਿੱਚ ਬਿਨਾਂ ਕੰਮ ਕੀਤੇ ਤਾਂ ਕਿਸੇ ਦਾ ਗੁਜ਼ਾਰਾ ਵੀ ਨਹੀਂ ਹੈ ਔਰ ਪੜ੍ਹਾਈ ਵੀ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਫਾਈਨੈਂਸ਼ਲੀ ਸਟਰੋਂਗ ਹੋਵੋਗੇ ਤਾਂ ਆਪਣੀ ਫੀ ਵਗੈਰਾ ਵੀ ਪੇ ਕਰਦੇ ਹੋ
0: ਤੇ ਤੁਸੀਂ
1: ਸਾਡੇ ਹਾਈਬ੍ਰਿਡ ਪ੍ਰੋਗਰਾਮ ਹਾਂਜੀ ਪਲੀਜ਼
0: ਨਹੀਂ ਨਹੀਂ ਤੁਸੀਂ ਨਾਲ ਦੀ ਨਾਲ ਆਪਣਾ ਫੋਨ ਨੰਬਰ ਬਾਰ ਬਾਰ ਰਿਪੀਟ ਕਰਦੇ ਰਵਾਂਗੇ ਤੁਸੀਂ ਵੀ ਫੋਨ ਨੰਬਰ ਵੀ ਦੱਸ ਦਿਓ ਕੈਂਪਸ ਦਾ ਐਡਰੈਸ ਵੀ ਦੱਸ ਦਿਓ ਅਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ
1: ਜੀ ਫੋਨ ਨੰਬਰ ਹੈ 905-872-0088 905-872-0088 ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ ਵਿਲੀਅਮਸ ਨੂੰ ਫੇਸਿੰਗ
0: ਅੱਜ ਨੀਰੂ ਜੀ ਦੱਸੋ ਜੀ ਹਾਂਜੀ ਅੱਜ ਦੱਸੋ ਜੀ ਕਿ ਕਿਹੜੇ ਕਿਹੜੇ ਜਿਹੜੇ ਬੈਚਸ ਨੇ ਕੋਰਸਿਸ ਦੇ ਉਹ ਹੁਣ ਕਿਹੜੇ ਕਿਹੜੇ ਜਲਦ ਸ਼ੁਰੂ ਹੋਣ ਵਾਲੇ ਨੇ
1: ਜੀ ਸਿਮਰਾਜ ਪਹਿਲੇ ਮੈਂ ਤੁਹਾਡੀ ਪਹਿਲੀ ਗੱਲ ਦਾ ਆਨਸਰ ਦਿਆਂ ਕਿ ਜੋਬ ਸਭ ਨੂੰ ਕਰਨੀ ਪੈਂਦੀ ਹੈ ਔਰ ਸਾਡੇ ਕੋਲ ਪਾਰਟ ਟਾਈਮ ਕੋਰਸਿਸ ਵੀ ਨੇ ਕਾਲਜ 7 ਡੇਜ਼ ਓਪਨ ਹੁੰਦਾ ਹੈ ਮਾਰਨਿੰਗ ਈਵਨਿੰਗ ਬੈਚਿਸ ਵੀ ਹੁੰਦੇ ਹੈ ਔਰ ਹਾਈਬ੍ਰਿਡ ਪ੍ਰੋਗਰਾਮ ਵੀ ਹੈਗੇ ਆ ਕਿ ਤੁਸੀਂ ਆਨਲਾਈਨ ਕਲਾਸਿਸ ਜਿਹੜੀਆਂ ਹੈਗੀਆਂ ਨੇ ਕੁਛ ਵੀਕ ਡੇਜ਼ ਦੇ ਵਿੱਚ ਆਨਲਾਈਨ ਲੈ ਸਕਦੇ ਹੋ ਵੀਕਐਂਡ ਤੇ ਇਨ ਪਰਸਨ ਕਲਾਸਿਸ ਅਵੇਲੇਬਲ ਹੁੰਦੀਆਂ ਹਾਈਬ੍ਰਿਡ ਪ੍ਰੋਗਰਾਮ ਦੀਆਂ ਔਰ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਆ ਸਾਡੇ ਹੈਲਥ ਕੇਅਰ ਪ੍ਰੋਗਰਾਮ ਸੇ ਸਭ ਤੋਂ ਪਹਿਲੇ ਗੱਲ ਕਰੀਏ 19 ਸਪਟੈਂਬਰ ਤੋਂ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਉਹਨਾਂ ਵਾਸਤੇ ਜੋ ਲੋਕੀ ਹੈਲਥ ਕੇਅਰ ਦੇ ਵਿੱਚ ਇੱਕ ਵਾਈਟ ਕਾਲਰ ਜੋਬ ਕਰਨਾ ਚਾਹੁੰਦੇ ਆ ਔਰ ਸ਼ਾਰਟ ਕੋਰਸ ਕਰਕੇ ਕਰਨਾ ਚਾਹੁੰਦੇ ਆ ਕਿਉਂਕਿ ਫਾਰਮੇਸੀ ਅਸਿਸਟੈਂਟ ਦਾ ਜਿਹੜਾ ਸਾਡਾ ਕੋਰਸ ਹੈਗਾ ਇਹ 10 ਵੀਕਸ ਦਾ ਪ੍ਰੋਗਰਾਮ ਹੈ ਜੋ ਕਿ ਵੀਕਐਂਡ ਤੇ ਆਨਲਾਈਨ ਲਾਈਵ ਟੀਚਿੰਗ ਕਲਾਸਿਸ ਹੈਗੀਆਂ ਨੇ ਆਨਲਾਈਨ ਕਲਾਸਿਸ ਦੇ ਵਿੱਚ ਟੀਚਰਸ ਲਾਈਵ ਬੈਠ ਕੇ ਪੜ੍ਹਾ ਰਹੇ ਆ ਸੋ ਜਿਹਦੇ ਨਾਲ ਕਿ ਸਟੂਡੈਂਟਸ ਨੂੰ ਈਜ਼ੀ ਰਹਿੰਦਾ ਹੈ ਕਿਸੇ ਵੀ ਲੋਕੇਸ਼ਨ ਤੇ ਉਹ ਹੈਗੇ ਆ ਆਲ ਓਵਰ ਕੈਨੇਡਾ ਉਹ ਪੜ੍ਹਾਈ ਕਰ ਸਕਦੇ ਆ ਫਾਰਮੇਸੀ ਅਸਿਸਟੈਂਟ ਪ੍ਰੋਗਰਾਮ ਦੀ ਇਹ ਸ਼ੁਰੂ ਹੋਣ ਜਾ ਰਿਹਾ 19 ਸਪਟੈਂਬਰ ਤੋਂ ਔਰ ਦੂਸਰਾ ਸਾਡਾ ਸ਼ੁਰੂ ਹੋ ਰਿਹਾ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਇਹ ਵੀ ਹੈਲਥ ਕੇਅਰ ਦੇ ਵਿੱਚ ਆਉਣ ਲਈ ਫਸਟ ਸਟੈਪ ਹੈ ਕਿਉਂਕਿ ਇਹ ਪ੍ਰੋਗਰਾਮ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ ਔਰ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੇ ਲਈ ਸਟੂਡੈਂਟਸ ਨੂੰ ਕੋਈ ਹੈਲਥ ਕੇਅਰ ਦੀ ਬੈਕਗ੍ਰਾਉਂਡ ਨਹੀਂ ਚਾਹੀਦੀ ਹੁੰਦੀ ਸੋ ਇਹ 6 ਮੰਥਸ ਦਾ ਸਾਡਾ ਪ੍ਰੋਗਰਾਮ ਹੈ ਸੋ ਜਿਹੜੇ ਇੱਥੇ ਵਰਕ ਪਰਮਿਟ ਰਿਫਿਊਜੀ ਸਟੇਟਸ ਜਾਂ ਵਿਜ਼ਿਟਰ ਸਟੇਟਸ ਤੇ ਰਹਿ ਰਹੇ ਕੋਈ ਪੜ੍ਹਾਈ ਕਰਨਾ ਚਾਹੁੰਦੇ ਹੈ ਬਿਨਾਂ ਆਪਣਾ ਸਟੇਟਸ ਚੇਂਜ ਕਰੇ ਉਹ ਲੋਕ ਵੀ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਹੈ ਕਲਾਸਿਸ ਸ਼ੁਰੂ ਹੋ ਰਹੀਆਂ ਨੇ ਨਵੇਂ ਬੈਚ ਮਾਰਨਿੰਗ ਔਰ ਈਵਨਿੰਗ ਦੇ ਇਹ ਵੀ ਪ੍ਰੋਗਰਾਮ ਹਾਈਬ੍ਰਿਡ ਹੈ ਸੋ ਕੁਛ ਕਲਾਸਿਸ ਵੀਕਡੇਜ ਦੇ ਵਿੱਚ ਆਨਲਾਈਨ ਹੈਗੀਆਂ ਕੁਛ ਵੀਕਐਂਡ ਤੇ ਇਨ ਪਰਸਨ ਕਲਾਸਿਸ ਅਵੇਲੇਬਲ ਨੇ ਔਰ ਇਸ ਤੋਂ ਇਲਾਵਾ ਡਿਪਲੋਮਾਸ ਦੇ ਵਿੱਚ ਸਾਡੇ ਸ਼ੁਰੂ ਹੋਣ ਜਾ ਰਹੇ ਹੈ ਆਫਿਸ ਐਡਮਿਨਿਸਟ੍ਰੇਸ਼ਨ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਫੂਡ ਸਰਵਿਸ ਵਰਕਰ ਜਾਂ ਡਾਇਟਰੀ ਏਡ ਦਾ ਪ੍ਰੋਗਰਾਮ ਉਹਨਾਂ ਵਾਸਤੇ ਜੋ ਲੋਕੀ ਹੈਲਥ ਕੇਅਰ ਦੀਆਂ ਕਿਚਨਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਔਰ ਜਿਹੜੇ ਲੋਕ ਅਕਾਊਂਟਿੰਗ ਦੇ ਵਿੱਚ ਆਉਣਾ ਚਾਹੁੰਦੇ ਆ ਬਿਜ਼ਨਸ ਦੀ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਪ੍ਰੋਗਰਾਮ ਵੀ ਸ਼ੁਰੂ ਹੋ ਰਿਹਾ ਹੈ ਔਰ ਆਈਟੀ ਦੇ ਵਿੱਚ ਸਾਡਾ ਡਾਟਾ ਐਨਾਲਿਸਟ ਦਾ ਡਿਪਲੋਮਾ ਸ਼ੁਰੂ ਹੋਣ ਜਾ ਰਿਹਾ ਹੈ ਔਰ ਜਿਹੜੇ ਲੋਕ ਆਲਰੇਡੀ ਜੋਬਸ ਕਰ ਰਹੇ ਹੈ ਲੇਬਰ ਮਾਰਕੀਟ ਦੇ ਵਿੱਚ ਹੈ ਜਾਂ ਵੇਅਰ ਹਾਊਸਿਸ ਦੇ ਵਿੱਚ ਕਰ ਰਹੇ ਹੈ ਆਪਣੀ ਕੰਪਨੀ ਨਹੀਂ ਛੱਡਣਾ ਚਾਹੁੰਦੇ ਸੀਨੀਅਰਟੀ ਕਰਕੇ ਜਾਂ ਫਿਰ ਵੈਲ ਪੇਡ ਜੋਬਸ ਨੇ ਤਾਂ ਉਹਨਾਂ ਵਾਸਤੇ ਕੁਝ ਸਕਿੱਲਸ ਅਪਗ੍ਰੇਡ ਕਰਨ ਦੇ ਲਈ ਸ਼ਾਰਟ ਕੋਰਸਿਸ ਹੈਗੇ ਹੈ ਜੋ ਕਿ ਵੀਕਐਂਡ ਤੇ ਵੀਕਡੇ ਈਵਨਿੰਗ ਮਾਰਨਿੰਗ ਜਾਂ 1-on-1 ਸਕੈਜੂਅਲ ਬੇਸ ਤੁਹਾਡੇ ਸਕੈਜੂਅਲ ਦੇ ਬੇਸ ਤੇ ਵੀ ਅਸੀਂ ਕਲਾਸਿਸ ਪ੍ਰੋਵਾਈਡ ਕਰਦੇ ਹਾਂ ਉਹਦੇ ਵਿੱਚ ਸਾਡੇ ਸ਼ੁਰੂ ਹੋਣ ਜਾ ਰਹੇ ਹੈ ਡਾਟਾ ਐਂਟਰੀ ਦੇ ਕੋਰਸਿਸ ਇੰਗਲਿਸ਼ ਲੈਂਗੁਏਜ ਦੇ ਕੋਰਸਿਸ ਨੇ ਬੇਸਿਕ ਟੂ ਐਡਵਾਂਸ ਕੰਪਿਊਟਰਸ ਅਕਾਊਂਟਿੰਗ ਦੇ ਵਿੱਚ ਬੁੱਕ ਕੀਪਿੰਗ ਔਰ ਕੁਇਕ ਬੁੱਕ ਦੇ ਕੋਰਸਿਸ ਸ਼ੁਰੂ ਹੋ ਰਹੇ ਨੇ ਔਰ ਪ੍ਰਿਪਰੇਸ਼ਨ ਕਲਾਸਿਸ ਦੇ ਵਿੱਚ ਸਾਡੀਆਂ ਹੈਗੀਆਂ ਆਈਲਟਸ ਸੈਲਪੀ ਪੀਟੀ ਇਹ ਕੋਰਸਿਸ ਵੀ ਅਸੀਂ ਪ੍ਰਿਪੇਅਰ ਕਰਾ ਰਹੇ ਹਾਂ ਔਰ ਜੋ ਲੋਕ ਲੈਂਗੁਏਜ ਸਿੱਖਣਾ ਚਾਹੁੰਦੇ ਆ ਫ੍ਰੈਂਚ ਲੈਂਗੁਏਜ ਖਾਸ ਕਰਕੇ ਉਹਨਾਂ ਵਾਸਤੇ ਫ੍ਰੈਂਚ ਦੀਆਂ ਕਲਾਸਿਸ ਆਨਲਾਈਨ ਔਰ ਇਨ ਪਰਸਨ ਦੋਨੋਂ ਤਰ੍ਹਾਂ ਤੋਂ ਅਵੇਲੇਬਲ ਨੇ ਗਰੁੱਪ ਕੋਰਸਿਸ ਵੀ ਹੈਗੇ ਨੇ ਔਰ 1-on-1 ਕਲਾਸਿਸ ਵੀ ਨੇ ਸੋ ਇਹ ਵੀ ਕੋਰਸ ਸ਼ੁਰੂ ਹੋਣ ਜਾ ਰਹੇ ਹੈ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੈ queenswoodcollege.com ਜਾਂ ਫਿਰ ਸਾਨੂੰ ਆ ਕੇ ਮਿਲ ਸਕਦੇ ਹੈ ਔਰ ਪੂਰੀ ਡਿਟੇਲ ਲੈ ਸਕਦੇ ਹੈ ਔਰ ਜੋ ਲੋਕ ਡਿਪਲੋਮਾ ਪ੍ਰੋਗਰਾਮ ਵੋਕੇਸ਼ਨਲ ਪ੍ਰੋਗਰਾਮਸ ਕਰਨਾ ਚਾਹੁੰਦੇ ਹੈ ਉਹਨਾਂ ਵਾਸਤੇ ਐਜੂਕੇਸ਼ਨ ਲੋਨ ਵੀ ਅਵੇਲੇਬਲ ਹੁੰਦਾ ਹੈ ਅਗਰ ਉਹ ਕੁਆਲੀਫਾਈ ਕਰਦੇ ਹੈ ਜਾਂ ਫਿਰ ਉਹਨਾਂ ਨੂੰ ਈਜ਼ੀ ਇੰਸਟਾਲਮੈਂਟ ਪੇਮੈਂਟਸ ਦੀ ਆਪਸ਼ਨ ਦਿੱਤੀ ਜਾਂਦੀ ਹੈ ਔਰ ਅਗਰ ਕਿਸੇ ਨੇ ਸਟੂਡੈਂਟ ਲਾਈਨ ਆਫ ਕ੍ਰੈਡਿਟ ਲੈਣੀ ਹੈ ਤਾਂ ਉਹਦੇ ਲਈ ਵੀ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ ਅਗਰ ਉਹ ਕੁਆਲੀਫਾਈ ਕਰਦੇ ਆ ਤਾਂ ਸੋ ਇਹ ਸਾਰੀ ਜਾਣਕਾਰੀ ਬਹੁਤ ਡਿਟੇਲਸ ਲੈਣੀ ਹੈ ਤਾਂ ਸਾਨੂੰ ਆ ਕੇ ਮਿਲ ਸਕਦੇ ਆ ਇੱਕ ਵਾਰੀ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਸਾਨੂੰ ਆ ਕੇ ਮਿਲੋ ਤਾਂ ਕਿ ਅਸੀਂ ਤੁਹਾਡੀ ਹੈਲਪ ਕਰ ਸਕੀਏ ਕਿਉਂਕਿ ਇੰਨੀ ਦੂਰ ਕੰਟਰੀ 'ਚ ਆ ਕੇ ਲੇਬਰ ਮਾਰਕੀਟ 'ਚ ਅਗਰ ਤੁਸੀਂ ਫਸੇ ਹੋਏ ਹੋ ਉੱਥੋਂ ਬਾਹਰ ਨਿਕਲਣ ਵਾਸਤੇ ਕੁਛ ਨਾ ਕੁਛ ਪੜ੍ਹਾਈ ਕਰਨੀ ਪਏਗੀ ਜੋ ਕਿ ਤੁਸੀਂ ਪਾਰਟ ਟਾਈਮ ਔਰ ਫੁੱਲ ਟਾਈਮ ਦੋਨੋਂ ਤਰ੍ਹਾਂ ਤੋਂ ਕਰ ਸਕਦੇ ਹੋ ਕੁਈਨਸਵੁੱਡ ਕਾਲਜ 7 ਡੇਜ਼ ਓਪਨ ਹੁੰਦਾ ਹੈ ਸਾਡਾ ਫੋਨ ਨੰਬਰ ਹੈ 905-872-0088 ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3 ਈਸਟ ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਅਸੀਂ ਬ੍ਰੈਂਪਟਨ 'ਚ ਹੈਗੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਸਿੰਧਾਜ ਸਮਾਂ ਦੇਣ ਦੇ ਲਈ
0: ਧੰਨਵਾਦ ਜੀ ਤੁਸੀਂ ਵੀ ਕੁਈਨਜ਼ ਕਾਲਜ ਬ੍ਰੈਂਪਟਨ ਅੱਜ ਹੀ ਸੰਪਰਕ ਕਰੋ ਫੋਨ ਨੰਬਰ ਹੈ 905-872-0088 905-872-0088 ਦੋਸਤੋ ਜੇਕਰ ਤੁਹਾਡੇ ਹਾਈ ਸਕੂਲ ਦੇ ਵਿੱਚ ਪੜ੍ਹਦੇ ਜਵਾਕ ਤੁਹਾਡੇ ਬੱਚੇ ਤੁਹਾਡੇ ਨਿਆਣੇ ਮੈਥ ਅਤੇ ਸਾਇੰਸ ਦੇ ਵਿੱਚ ਥੋੜ੍ਹਾ ਜਿਹਾ ਕਮਜ਼ੋਰ ਹਨ ਜਾਂ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਐਨ ਟਾਪਰ ਬਣਾਉਣਾ ਕਿ ਜਿਹੜੀ ਮਰਜ਼ੀ ਮਨਪਸੰਦ ਯੂਨੀਵਰਸਿਟੀ ਵਿੱਚ ਇਨਰੋਲਮੈਂਟ ਹੋ ਜਾਵੇ ਫਿਰ ਇਹਨਾਂ ਨੂੰ ਜਲਦ ਤੋਂ ਜਲਦ ਪ੍ਰੋਫੈਸਰ ਬੱਟਰ ਦੇ ਨਾਲ ਮਿਲਾਓ ਜੋ ਕਿ ਹਾਈ ਸਕੂਲ ਦੇ ਵਿੱਚ ਹਰੇਕ ਗ੍ਰੇਡ ਦੇ ਵਿੱਚ ਮੈਥ ਅਤੇ ਸਾਇੰਸ ਦੇ ਵਿੱਚ ਤੁਹਾਨੂੰ ਟਿਊਟਰਿੰਗ ਪ੍ਰੋਵਾਈਡ ਕਰਦੇ ਨੇ ਐਕਸਪਰਟ ਟਿਊਟਰਿੰਗ ਪ੍ਰੋਵਾਈਡ ਕਰਦੇ ਨੇ ਪ੍ਰਿੰਸੀਪਲ ਆਫ ਮੈਥਮੈਟਿਕਸ ਫੰਕਸ਼ਨ ਐਡਵਾਂਸ ਫੰਕਸ਼ਨ ਕੈਲਕੂਲਸ ਟ੍ਰਿਗਨੋਮੈਟਰੀ ਡਾਟਾ ਮੈਨੇਜਮੈਂਟ ਫਿਜ਼ਿਕਸ ਕੈਮਿਸਟਰੀ ਦੀ ਕੋਚਿੰਗ ਪ੍ਰੋਵਾਈਡ ਕਰਦੇ ਨੇ ਕਿ ਤੁਹਾਨੂੰ ਸਾਰੇ ਦੇ ਸਾਰੇ ਕੋਰਸ ਅਤੇ ਐਗਜ਼ਾਮ ਦੇ ਵਿੱਚ ਐਨ ਟਾਪਰ ਬਣਾਇਆ ਜਾਵੇ ਇਹ ਮਾਸਟਰ ਆਫ ਸਾਇੰਸ ਮਾਸਟਰ ਆਫ ਫਿਲੋਸਫੀ ਅਤੇ PhD ਹਨ ਪ੍ਰੋਫੈਸਰ ਬੱਟਰ ਨਾਲ ਅੱਜ ਹੀ ਸੰਪਰਕ ਕਰੋ ਇਹਨਾਂ ਦਾ ਇਸ ਹਾਈ ਸਕੂਲ ਦੇ ਵਿੱਚ ਇੰਟੀਰੀਅਰ ਦੇ ਵਿੱਚ ਜਿਹੜੇ ਵੀ ਮੈਥ ਅਤੇ ਸਾਇੰਸ ਦੇ ਟਾਪਰ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੋਈ ਆ ਬਹੁਤ ਲੰਬਾ ਤਜ਼ਰਬਾ ਹੈ ਨੰਬਰ ਘੁਮਾਓ 416-568-9192 ਸੋ ਜੇ ਤੁਹਾਡੇ ਬੱਚੇ ਥੋੜ੍ਹੇ ਜਿਹੇ ਕਮਜ਼ੋਰ ਨੇ ਮੈਥ ਅਤੇ ਸਾਇੰਸ ਦੇ ਵਿੱਚ ਜੇਕਰ ਇੰਨੇ ਵਧੀਆ ਮਾਰਕਸ ਨਹੀਂ ਆ ਰਹੇ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਟਾਪ ਅਤੇ ਟਾਪ ਮਾਰਕਸ ਹੋਣ ਫਿਰ ਬਹੁਤ ਹੀ ਵਧੀਆ ਅਤੇ ਤਜ਼ਰਬਾਕਾਰ ਤੁਹਾਡੇ ਲਈ ਹੈਗੇ ਨੇ ਪ੍ਰੋਫੈਸਰ ਬੁੱਟਰ ਜੋ ਕਿ ਆਹੀ ਟਿਊਰਿੰਗ ਇਨ ਸਾਇੰਸ ਐਂਡ ਮੈਥ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਐਮ ਐਸ ਸੀ ਵੀ ਨੇ ਐਮ ਫਿਲਾਸਫੀ ਨੇ ਅਤੇ ਪੀ ਐਚ ਡੀ ਵੀ ਨੇ ਬੜੀ ਪੜ੍ਹਾਈ ਕੀਤੀ ਹੋਈ ਹੈ ਅਤੇ ਪੜ੍ਹਾਈ ਕਰਵਾਉਂਦੇ ਵੀ ਆ ਇਨ ਪ੍ਰਿੰਸੀਪਲ ਮੈਥਮੈਟਿਕਸ ਫੰਕਸ਼ਨਸ ਐਡਵਾਂਸ ਫੰਕਸ਼ਨ ਕੈਲਕੂਲਸ ਟ੍ਰਿਗਨੋਮੈਟਰੀ ਡਾਟਾ ਮੈਨੇਜਮੈਂਟ ਫਿਜ਼ਿਕਸ ਕੈਮਿਸਟਰੀ ਸਾਰੇ ਹੀ ਟਿਊਰਿੰਗ ਅਤੇ ਕੋਚਿੰਗ ਪ੍ਰੋਵਾਈਡ ਕਰਦੇ ਨੇ ਤੁਹਾਡੇ ਬੱਚਿਆਂ ਨੂੰ ਟਾਪ ਅਤੇ ਮਾਰਕਸ ਦਿਲਵਾਉਣ ਦੇ ਲਈ ਕਿ ਉਹ ਟਾਪ ਦੀ ਯੂਨੀਵਰਸਿਟੀ ਵਿੱਚ ਵੀ ਇਨਰੋਲ ਹੋ ਜਾਣ ਟਾਪ ਅਤੇ ਟਾਪ ਅਤੇ ਟਾਪ ਦੇ ਕੰਮ ਕਰਨ ਲਈ 416-568-9192 ਪ੍ਰੋਫੈਸਰ ਬੁੱਟਰ ਨਾਲ ਸੰਪਰਕ ਕਰੋ 416-568-9192 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਟੇਸ਼ਨ ਆਈ ਡੀ ਲੱਗਣ ਲੱਗੀ ਆ ਆਪਾਂ ਅਗਲੀਆਂ ਖਬਰਾਂ ਤੁਹਾਨੂੰ ਕੁਛ ਕੁ ਮਿੰਟਾਂ ਦੇ ਵਿੱਚ ਹੀ ਪੇਸ਼ ਕਰਦੇ ਹਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 ਸਾਡੇ ਨਾਲ ਅਗਲੇ ਇੱਕ ਹੋਰ ਘੰਟੇ ਲਈ ਵੀ ਗੱਲਬਾਤ ਕਰ ਸਕਦੇ ਹੋ ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: 5:30 to 6:00 on Des Pardes Prime Time Radio. Today we're live galvat kar rahe hone kaal karo 905-564-6454. Sunte raho Des Pardes Prime Time Radio. Chalo AM 5:30 to. There are singers, there are performers, and then there are legends. That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Canada vich rehnde hoye, har parivar ko life insurance honi bahut zaruri hai. Apne parivar di financial security te future planning lai.
4: Ese lai main apni te wife di insurance policy Prime Insurance te Simraj Sidhu to hi karwai hai.
5: Jekar tusi vi kise tarah de life insurance, mortgage insurance, disability insurance, critical illness insurance bare soch rahe ho, ta sab to vadh coverage te sahi policy ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Sure 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, takeout and catering also available. Call at 905-794-8111. Simply delicious.

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3383 416-457-3383

AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਜਿੰਨੇ ਵੀ ਸਾਡੇ ਦਰਸ਼ਕ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਰਾਹੁਲ ਗਰੇਵਾਲ। ਰਾਹੁਲ ਗਰੇਵਾਲ ਦਾ ਕਹਿਣਾ ਹੈ ਕਿ ਚਾਹੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਇੰਡਸਟਰੀਅਲ ਮੋਰਗੇਜ ਦੀ ਜ਼ਰੂਰਤ ਹੈ, ਚਾਹੇ ਤੁਸੀਂ ਪ੍ਰਾਪਰਟੀ ਨੂੰ ਰੀਫਾਈਨੈਂਸ ਕਰਵਾਉਣਾ ਹੈ, ਚਾਹੇ ਤੁਹਾਡੀ ਰਿਨਿਊਅਲ ਆ ਗਈ ਹੈ, ਜਿਹੜਾ ਮਰਜ਼ੀ ਮੋਰਗੇਜ ਦਾ ਕੰਮ ਹੋਵੇ ਫੋਰ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਔਰ ਇੰਡਸਟਰੀਅਲ, ਇਹਨਾਂ ਕੋਲ ਇਸ ਤਰ੍ਹਾਂ ਦੇ ਬੜੇ ਕਮਾਲ ਦੇ ਹੀ ਲੋਅ ਇੰਟਰਸਟ ਰੇਟ ਵਾਲੇ, ਵਧੀਆ ਟਰਮ ਵਾਲੇ ਇੰਸਟੀਟਿਊਸ਼ਨਸ ਅਤੇ ਬੈਂਕਸ ਅਤੇ ਏ ਲੈਂਡਰਸ ਹੈਗੇ ਨੇ ਜੋ ਕਿ ਤੁਹਾਨੂੰ 90% ਤੱਕ ਦੀ ਵੀ ਫੰਡਿੰਗ ਪ੍ਰੋਵਾਈਡ ਕਰ ਸਕਦੇ ਆ ਅਤੇ ਉਹ ਵੀ ਜਲਦ ਤੋਂ ਜਲਦ ਪ੍ਰੋਵਾਈਡ ਕਰ ਸਕਦੇ ਨੇ। ਰਾਹੁਲ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ ਜੇ ਤੁਸੀਂ ਰੀਸੇਲ ਦੇ ਵਿੱਚ ਪ੍ਰਾਪਰਟੀ ਕੋਈ ਖਰੀਦਣਾ ਚਾਹੁੰਦੇ ਹੋ ਜਾਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਵੀ ਕੋਈ ਪ੍ਰਾਪਰਟੀ ਬੁੱਕ ਕੀਤੀ ਆ, ਭਾਵੇਂ ਕਲੋਜ਼ਿੰਗ ਨੇੜੇ ਆ ਭਾਵੇਂ ਦੂਰ ਆ, ਕਹਿੰਦੇ ਨੇ ਇੱਕ ਵਾਰੀ ਆ ਕੇ ਮਿਲੋ, ਅਸੀਂ ਤੁਹਾਡੇ ਲਈ ਪ੍ਰੀ ਅਪਰੂਵਲ ਦਾ ਪ੍ਰਬੰਧ ਕਰ ਦੇਵਾਂਗੇ ਅਤੇ ਜਦੋਂ ਕਲੋਜ਼ਿੰਗ ਦੀ ਜ਼ਰੂਰਤ ਹੈ ਜੋ ਵੀ ਉਸ ਦਿਨ ਦਾ ਰੇਟ ਹੈ ਸਭ ਤੋਂ ਘੱਟ ਰੇਟ ਸਭ ਤੋਂ ਬੈਸਟ ਬੈਂਕ ਤੋਂ ਦਿਲਵਾਵਾਂਗੇ। 647-640-2511 ਰਾਹੁਲ ਗਰੇਵਾਲ। ਨਾਲ ਦੀ ਨਾਲ ਜਿਹੜੇ ਵੀ ਲੋਕ ਅੱਜ ਨਹੀਂ ਪਰ ਕੱਲ੍ਹ ਨੂੰ ਕਹਿੰਦੇ ਨੇ ਕਿ ਸ਼ਾਇਦ ਸਾਨੂੰ ਪੈਸਿਆਂ ਦੀ ਜ਼ਰੂਰਤ ਪੈ ਸਕਦੀ ਹੈ ਜਿਹੜੇ ਮਰਜ਼ੀ ਕੰਮ ਲਈ, ਚਾਹੇ ਬਿਜ਼ਨਸ ਐਕਸਪੈਂਸ਼ਨ ਲਈ, ਚਾਹੇ ਕੋਈ ਲੋਨਸ ਪੇ ਆਫ ਕਰਨ ਲਈ, ਚਾਹੇ ਜਿਹੜੇ ਮਰਜ਼ੀ ਰੇਨੀ ਡੇ ਐਮਰਜੈਂਸੀ ਲਈ, ਇਹ ਕਹਿੰਦੇ ਨੇ ਕਿ ਹੋਮ ਲਾਈਨ ਆਫ ਕ੍ਰੈਡਿਟ ਦਾ ਪ੍ਰਬੰਧ ਕਰੋ, ਕੋਈ ਵੀ ਖਰਚਾ ਹੀ ਨਹੀਂ ਹੈਗਾ, ਕੋਈ ਵਿਆਜ ਹੀ ਨਹੀਂ ਹੈਗਾ, ਅੱਜ ਬਣਾਓ, ਕੱਲ੍ਹ ਨੂੰ ਜਦੋਂ ਤੁਹਾਨੂੰ ਕੋਈ ਹਜ਼ਾਰ ਕੋਈ ਲੱਖ ਚਾਹੀਦਾ ਹੈ ਪੈਸਾ ਚੱਕ ਸਕਦੇ ਹੋ ਅਤੇ ਜਦੋਂ ਪੈਸਾ ਚੱਕਦੇ ਹੋ ਉਦੋਂ ਹੀ ਕੋਈ ਵੀ ਖਰਚਾ ਜਾਂ ਕੋਈ ਵੀ ਕਿਸ਼ਤ ਪੇ ਕਰਨੀ ਪੈਣੀ ਹੈ। ਇਹ ਸਭ ਤੋਂ ਬੈਸਟ ਟੂਲ ਹੈ ਇਸ ਬੜੇ ਔਖੇ ਇਕਾਨਮੀ ਲਈ ਅਤੇ ਜੇ ਤੁਹਾਨੂੰ ਰਾਈਟ ਵੇ ਹੀ ਸੇਮ ਡੇ ਹੀ ਕੁਛ ਕੁ ਘੰਟਿਆਂ ਦੇ ਵਿੱਚ ਹੀ 10,000 ਤੋਂ ਲੈ ਕੇ ਈਵਨ 5 ਲੱਖ ਤੱਕ ਚਾਹੀਦਾ ਹੈ, ਇਹ ਕਹਿੰਦੇ ਨੇ ਕਿ ਜਿੱਥੋਂ ਮਰਜ਼ੀ ਲੱਭ ਆਓ ਪ੍ਰਾਈਵੇਟ ਮੋਰਗੇਜ ਵਿੱਚ ਤੁਹਾਨੂੰ ਸਭ ਤੋਂ ਘੱਟ ਇੰਟਰਸਟ ਰੇਟ ਦਿਲਵਾਵਾਂਗੇ। 5 ਲੱਖ ਦਾ ਪ੍ਰਬੰਧ ਇਹ 1 ਦਿਨ ਦੇ ਵਿੱਚ ਹੀ ਤੁਹਾਡੇ ਕਰਕੇ ਦੇ ਸਕਦੇ ਨੇ। ਕਾਲ ਰਾਹੁਲ ਗਰੇਵਾਲ 647-640-2511 647-640-2511 ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੇ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਿੰਪਲੀ ਇੰਡੀਅਨ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਉਹ ਵੀ 3 ਡਿਫਰੈਂਟ ਲੋਕੇਸ਼ਨਸ ਤੋਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੇ ਬੜਾ ਕਮਾਲ ਦਾ ਪ੍ਰਬੰਧ ਕੀਤਾ ਹੈ ਇਸ ਪੂਰੇ ਮਹੀਨੇ ਲਈ। ਹੁਣ ਮਹੀਨੇ ਦੇ ਵਿੱਚ 15-16 ਦਿਨ ਰਹਿ ਗਏ ਨੇ, ਤੁਹਾਨੂੰ ਬੜਾ ਕਮਾਲ ਦਾ ਮੌਕਾ ਹੈ, 4 ਡਿਫਰੈਂਟ ਬਹੁਤ ਹੀ ਕਮਾਲ ਦੀਆਂ ਤਾਜ਼ੀਆਂ ਆਈਟਮਸ ਬਾਏ ਵਨ ਗੈਟ ਵਨ ਫ੍ਰੀ ਮਿਲਣਗੀਆਂ। ਸੋ ਆਪਣੇ ਨੇੜਲੇ 3 ਡਿਫਰੈਂਟ ਬ੍ਰੈਂਪਟਨ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ ਪਹੁੰਚੋ। ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਇਹ ਬਾਏ ਵਨ ਗੈਟ ਵਨ ਫ੍ਰੀ ਡੀਲਾਂ ਮਿਲਣਗੀਆਂ। ਤੁਹਾਨੂੰ ਸਿਰਫ ਇੱਕੋ ਹੀ ਗੱਲ ਕਹਿਣੀ ਪਊਗੀ, ਕਹਿਣੀ ਹੀ ਪੈਣੀ ਹੈ ਕਿ ਅਸੀਂ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, 530 AM ਬੈਂਡ ਤੋਂ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ ਐਂਡ ਚੰਗੀ ਤਰ੍ਹਾਂ ਬੋਲੀ ਆ ਤਾਂ ਆਏ ਹਾਂ ਅਤੇ ਤੁਹਾਨੂੰ ਬਾਏ ਵਨ ਗੈਟ ਵਨ ਫ੍ਰੀ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਜਾਂ ਚਾਟ ਪਾਪੜੀ ਮਿਲੂਗੀ। ਚਾਰੇ ਵੀ ਲੈ ਲਓ ਬੇਸ਼ੱਕ, ਪਰ ਜੋ ਮਰਜ਼ੀ ਖਾਣਾ ਹੈ, ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਬਾਏ ਵਨ ਗੈਟ ਵਨ ਫ੍ਰੀ, ਜਿਹੜੇ ਮਰਜ਼ੀ ਦਿਨ ਸਵੇਰੇ 10 ਤੋਂ ਲੈ ਕੇ ਰਾਤ 8 ਵਜੇ ਤੱਕ। ਇੱਕੋ ਹੀ ਸ਼ਰਤ ਆ ਕਿ ਜਾ ਕੇ ਪਹਿਲਾਂ ਔਰਡਰ ਪਲੇਸ ਕਰਨ ਤੋਂ ਪਹਿਲਾਂ ਕਹੋ ਕਿ ਭਾਈ ਅਸੀਂ AM 530 ਦੇਸ਼ ਪ੍ਰਦੇਸ਼ ਨੂੰ ਸੁਣ ਕੇ ਆਏ ਹਾਂ, ਬਾਏ ਵਨ ਗੈਟ ਵਨ ਫ੍ਰੀ, ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ ਦੋ। ਇਹ ਪੂਰੇ ਸਪਟੈਂਬਰ ਮਹੀਨੇ ਲਈ ਬੜੀਆਂ ਕਮਾਲ ਦੀਆਂ ਬਾਏ ਵਨ ਗੈਟ ਵਨ ਫ੍ਰੀ ਡੀਲਾਂ ਨੇ 3 ਲੋਕੇਸ਼ਨਸ ਤੋਂ। ਪਹਿਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ ਹੈ 275 Garden Brook Trail and Castlemore. Garden Brook Trail to Castlemore, you know, the original location hai. The doji location hai Mississauga Road to Financial te 85 Montpellier Street, Brampton. The tiji location hai Bovair te Chinkuzi de bilkul nazdeek, 15 Fander Way, 15 Fander Way. Je tusi hun kise bhi special event de layi live catering truck

0: ਪਰ 50,000 ਤੋਂ ਲੈ ਕੇ $170,000 ਤੱਕ ਦਾ ਲੋਨ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਨੇ। ਘੱਟ ਤੋਂ ਘੱਟ ਪੀ ਆਰ ਸਿਟੀਜ਼ਨ ਜਾਂ ਪ੍ਰੋਟੈਕਟਿਡ ਕੈਟਾਗਰੀ ਰੈਫਿਊਜੀ ਹੋਣੇ ਚਾਹੀਦੇ ਹੋ। ਕੋਈ ਵੀ ਏਜ ਲਿਮਿਟ ਹੈ ਨਹੀਂ, 80 ਈਅਰਸ ਓਲਡ ਹੋ ਸਕਦੇ ਹੋ, 18 ਈਅਰਸ ਓਲਡ ਹੋ ਸਕਦੇ ਹੋ, 30, 40, 50 ਜੋ ਮਰਜ਼ੀ ਉਮਰ ਦੇ ਹੋ ਸਕਦੇ ਹੋ, ਕੋਈ ਵੀ ਏਜ ਲਿਮਿਟ ਹੈ ਨਹੀਂ। ਫੰਡਿੰਗ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਆਉਂਦੀ ਹੈ ਅਤੇ ਸਭ ਤੋਂ ਖਾਸ ਗੱਲ, ਲਿਟਰਲੀ ਕੋਈ ਵੀ ਰਿਸਟ੍ਰਿਕਸ਼ਨ ਹੈ ਨਹੀਂ ਕਿ ਤੁਸੀਂ ਪੈਸੇ ਕਿੱਥੇ ਲਾਉਂਦੇ ਹੋ। ਪੈਸੇ ਤੁਸੀਂ ਲਾਉਣੇ ਆ ਕਿ ਬਾਕੀ ਸਾਡੇ ਹਾਈ ਇੰਟਰਸਟ ਰੇਟ ਦੇ ਕ੍ਰੈਡਿਟ ਕਾਰਡ ਕਰਜ਼ੇ ਨੇ, ਹੋਰ ਲੋਨ ਚੱਕੇ ਹੋਏ ਨੇ, ਉਹ ਪੂਰੇ ਅਤੇ ਪੂਰੇ ਲਾ ਦਿਓ, ਜੋ ਮਰਜ਼ੀ ਕਰੋ, ਰੋਟੀ ਖਾਣਾ ਪੀਣਾ ਛੱਤ ਜੋ ਕੁਛ ਵੀ ਹੈਗਾ, ਕੋਈ ਰਿਸਟ੍ਰਿਕਸ਼ਨ ਤੱਕ ਵੀ ਨਹੀਂ ਹੈਗੀ। 50,000 to 170,000 ਤੱਕ ਦੀ ਤੁਹਾਨੂੰ ਲੋਨ ਇਹ ਪ੍ਰੋਵਾਈਡ ਕਰਨਗੇ, ਜਿਹਦੇ ਨਾਲ 2 ਸਾਲ ਦਾ ਜੇਕਰ ਕੋਰਸ ਹੈ ਤੁਸੀਂ ਪੜ੍ਹਾਈ ਖਤਮ ਕਰਨ ਤੋਂ ਬਾਅਦ 6 ਮਹੀਨੇ ਬਾਅਦ, ਸੋ 2.5 ਈਅਰਸ ਬਾਅਦ ਕੋਈ ਵੀ ਕਿਸ਼ਤ ਪਹਿਲੀ ਪੇ ਕਰਨੀ ਆ, ਅੱਜ ਪੈਸੇ ਮਿਲ ਜਾਣੇ ਆ, 2.5 ਈਅਰਸ ਬਾਅਦ ਪਹਿਲੀ ਕਿਸ਼ਤ ਪੇ ਕਰਨੀ ਆ, ਅਤੇ ਉਦੋਂ ਹੀ ਕੋਈ ਵਿਆਜ ਸ਼ੁਰੂ ਹੁੰਦਾ ਹੈ, ਅਤੇ ਵਿਆਜ ਕਿੰਨਾ ਹੈ, 2.5%। ਅਤੇ ਲੋਨ ਤੁਸੀਂ 15 ਸਾਲ ਦੇ ਸਮੇਂ ਬਾਅਦ ਤੱਕ ਵੀ ਪੇ ਕਰ ਸਕਦੇ ਹੋ। ਨਾ ਕੋਈ ਕ੍ਰੈਡਿਟ ਚੈੱਕ ਹੈ, ਨਾ ਕੋਈ ਵੀ ਰਿਸਟ੍ਰਿਕਸ਼ਨ ਹੈ, ਨਾ ਕੋਈ ਵੀ ਏਜ ਲਿਮਿਟ ਹੈ। ਤੁਸੀਂ ਕੋਰਸਿਸ, ਬਿਜ਼ਨਸ, ਹਾਸਪਿਟੈਲਿਟੀ, ਕੰਪਿਊਟਰਾਈਜ਼ ਅਕਾਊਂਟਿੰਗ, ਲੋਜਿਸਟਿਕਸ ਐਂਡ ਸਪਲਾਈ ਚੇਨ, ਪਰਸਨਲ ਸਪੋਰਟ ਵਰਕਰ, ਅਰਲੀ ਚਾਈਲਡਹੁੱਡ ਅਸਿਸਟੈਂਟ, ਸਾਰੇ ਆਨਲਾਈਨ ਕੋਰਸਿਸ ਕਰ ਸਕਦੇ ਹੋ। ਸਭ ਤੋਂ ਖਾਸ ਗੱਲ ਇਹ ਹੈ ਕਿ ਕੁੱਲ ਮਿਲਾ ਕੇ ਤੁਹਾਡਾ ਖਰਚਾ ਕਿੰਨਾ ਹੋਣਾ ਇਸ ਫੰਡਿੰਗ ਦਾ ਪ੍ਰਬੰਧ ਕਰਨ ਲਈ, $199। ਹਾਰਡ ਬਿਲੀਵ, ਪਰ $199 ਹੀ ਹੈ, ਹੋਰ ਕੋਈ ਹਿਡਨ ਫੀਸ ਨਹੀਂ, ਕੋਈ ਐਕਸਟਰਾ ਫੀਸ ਨਹੀਂ, ਸਿਰਫ ਅਤੇ ਸਿਰਫ $199। ਸਭ ਤੋਂ ਖਾਸ ਗੱਲ, ਜਦੋਂ ਤੁਹਾਨੂੰ ਲੋਨ ਮਿਲ ਗਿਆ ਫਿਰ ਤੁਸੀਂ ਹੀ ਆਨੈਸਟ ਹੋ ਕੇ ਇਹਨਾਂ ਨੂੰ ਜਾ ਕੇ $199 ਦੀ ਫੀਸ ਬਾਅਦ ਦੇ ਵਿੱਚ ਪੇ ਕਰਨੀ ਆ, ਬਸ ਦੈਟਸ ਇਟ। ਕਾਲ ਸਰਾਂਚ ਨਾਗਪਾਲ 437-264-3175 437-264-3175 ਇਹਨਾਂ ਦਾ ਆਫਿਸ ਹੈ 218 ਐਕਸਪੋਰਟ ਬੁਲਵਰਡ, ਮਿਸਿਸਾਗਾ, ਯੂਨਿਟ ਨੰਬਰ 212 437-264-3175 437-264-3175 ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ 17 ਤੋਂ ਵੀ ਵੱਧ ਸਾਲ ਦੇ ਐਕਸਪੀਰੀਅੰਸਡ, ਬਹੁਤ ਹੀ ਪ੍ਰੋਫੈਸ਼ਨਲ, ਬਹੁਤ ਹੀ ਆਨੈਸਟੀ ਅਤੇ ਟ੍ਰਾਂਸਪੇਰੈਂਸੀ ਨਾਲ ਕੰਮ ਕਰਦੇ ਇਮੀਗ੍ਰੇਸ਼ਨ ਦੇ ਫੀਲਡ ਵਿੱਚ ਮਾਹਰ, ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ ਅਤੇ ਉਹਨਾਂ ਦੀ ਟੀਮ, 17+ ਈਅਰਸ ਦਾ ਐਕਸਪੀਰੀਅੰਸ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦੇ ਕਿੰਨੇ ਖੁਸ਼, ਸਕਸੈਸਫੁਲ, ਪੱਕੇ ਵੀ ਹੋ ਗਏ, ਛੱਡੋ ਕਨੇਡੀਅਨ ਹੀ ਹੋ ਗਏ ਨੇ, ਬੜੇ ਬੜੇ ਕਲਾਇੰਟ ਨੇ। ਫੋਨ ਨੰਬਰ ਘੁਮਾਉਣਾ ਹੈ, ਬਿਲਕੁਲ ਫਰੀ ਕੰਸਲਟੇਸ਼ਨ ਹੋਊਗੀ, ਚਾਹੇ ਫੋਨ 'ਤੇ ਇਕੱਲੀ ਗੱਲਬਾਤ ਕਰਨੀ ਆ, ਚਾਹੇ ਦਫ਼ਤਰ 'ਚ ਮਿਲਣਾ ਹੋਵੇ, ਨੰਬਰ ਘੁਮਾਓ। ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ, ਜਿਹਨਾਂ ਦਾ 17 ਈਅਰਸ ਐਕਸਪੀਰੀਅੰਸ ਹੈ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ। ਕਾਲ 905-673-9000 that's 905-673-9000 ਜੇ ਕਰ ਤੁਸੀਂ ਜਿਹੜਾ ਮਰਜ਼ੀ ਕੋਈ ਵਿਜ਼ਟਰ ਵੀਜ਼ਾ ਲਾਉਣਾ, ਕੋਈ ਸੁਪਰ ਵੀਜ਼ਾ ਲਾਉਣਾ, ਜਾਂ ਕੋਈ ਸਟੂਡੈਂਟ ਨੂੰ ਇੱਥੇ ਸੱਦਣਾ, ਜਾਂ ਆਪ ਸਟੂਡੈਂਟ ਆਏ ਸੀ ਹੁਣ ਪੀ ਆਰ ਤੱਕ ਰਾਹ ਲੱਭ ਰਹੇ ਹੋ, ਲੱਭਣਾ ਕੀ ਆ, ਬਹੁਤ ਔਖੇ ਰਾਹ ਨੇ, ਇਹ ਫਿਰ ਵੀ ਤੁਹਾਨੂੰ ਇੱਥੇ ਪੱਕਾ ਕਰਵਾ ਸਕਦੇ ਆ। ਸਪਾਊਸਲ ਐਪਲੀਕੇਸ਼ਨ ਲਾਉਣਾ, ਕੋਈ ਅਪੀਲ ਤੱਕ ਵੀ ਮਾਮਲਾ ਪਹੁੰਚ ਗਿਆ ਹੈ, ਯੂ ਨੇਮ ਇਟ, 17 ਈਅਰਸ ਦਾ ਤਜ਼ਰਬਾ ਆਪੇ ਬੋਲਦਾ ਹੈ। 905-673-9000 ਅਮਨ ਜੀ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ।
0: ਅਮਨ ਜੀ, ਇਹ ਦੱਸੋ ਕਿ ਜਿਹੜਾ PNP ਪ੍ਰੋਗਰਾਮ ਆ, ਇਹਦੇ ਵਿੱਚ ਕੋਈ ਵੀ ਫੈਡਰਲ ਇਮੀਗ੍ਰੇਸ਼ਨ ਦੇ ਪ੍ਰੋਸੈਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੇ ਕੋਈ ਨਵਾਂ ਕੋਈ ਤਰੀਕਾ ਹੈ ਜਾਂ ਨਵਾਂ ਕੋਈ ਰਾਹ ਜਾਂ ਆਪਸ਼ਨ ਹੈਗੇ ਨੇ?
1: ਹਾਂਜੀ, PNP ਪ੍ਰੋਗਰਾਮ ਨੂੰ ਆਪਾਂ ਆਲਵੇਜ਼ ਕਹੀਦਾ ਸਟੂਡੈਂਟਸ ਨੂੰ ਕਿ ਐਕਸਪਲੋਰ ਕਰੋ, ਖਾਸ ਕਰਕੇ ਜਿਹਨਾਂ ਦੀ ਥੋੜ੍ਹੀ ਜਿਹੜੀ ਡਿਮਾਂਡ ਵਾਲੀ ਆਕੂਪੇਸ਼ਨ ਹੈਗੀ ਹੈ, ਜਿਹਨਾਂ ਕੋਲ ਸਕਿੱਲ ਜੋਬਸ ਦਾ ਐਕਸਪੀਰੀਅੰਸ ਹੈਗਾ, IT ਪ੍ਰੋਫੈਸ਼ਨਲਸ ਨੇ, ਹੈਲਥ ਕੇਅਰ ਨੇ, ਜਾਂ ਬੈਕ ਹੋਮ ਤੋਂ ਜਿਹਨਾਂ ਦਾ ਗੁੱਡ ਐਜੂਕੇਸ਼ਨ ਐਕਸਪੀਰੀਅੰਸ ਹੈਗਾ, ਸੋ ਉਹਨਾਂ ਲਈ PNP ਪ੍ਰੋਗਰਾਮਸ ਬੈਸਟ ਵਰਕ ਕਰ ਰਹੇ ਹੈ। ਕਈ ਸਾਲਾਂ ਤੋਂ ਅਸੀਂ ਇਹਨਾਂ ਵਿੱਚ ਹੀ ਸਪੈਸ਼ਲਾਈਜ਼ ਕਰਦੇ ਹਾਂ, ਇਹਨਾਂ ਵਿੱਚ ਹੀ ਸਾਲ ਦੇ ਵਿੱਚ ਹੰਡਰਡਸ ਆਫ ਐਪਲੀਕੇਸ਼ਨ ਸਕਸੈਸਫੁਲ ਕਰਦੇ ਹੈਗੇ ਹਾਂ। ਸੋ ਸਸਕੈਚੁਨ ਇਮੀਗ੍ਰੇਸ਼ਨ ਦੀ ਵੀ ਮੈਂ ਰਿਕਰੂਟਰ ਹੈਗੀ ਹਾਂ ਪਿਛਲੇ 10-12 ਸਾਲ ਤੋਂ। ਸੋ ਜਿਹੜੇ ਵੀ ਇੰਡੀਵਿਜੁਅਲ ਸਾਨੂੰ ਸੁਣ ਰਹੇ ਹੈਗੇ ਆ, ਜਿਹੜੇ PR ਲਈ ਡੈਫੀਨੇਟਲੀ ਹਜ਼ਾਰਾਂ ਲੱਖਾਂ ਸਟੂਡੈਂਟ ਸਟਰਗਲ ਕਰ ਰਹੇ ਨੇ, ਪਰ ਜਿਹਨਾਂ ਕੋਲ ਗੁੱਡ ਬੈਕਗਰਾਉਂਡ ਐਜੂਕੇਸ਼ਨ ਦੇ ਐਕਸਪੀਰੀਅੰਸ ਹੈਗਾ, ਜ਼ਰੂਰ PNP ਪ੍ਰੋਗਰਾਮਸ ਨੂੰ ਐਕਸਪਲੋਰ ਕਰੋ। ਐਂਡ ਜਿਵੇਂ ਸਟਾਟਸ ਦਾ ਸਭ ਤੋਂ ਵੱਡਾ ਇਸ਼ੂ ਹੈ, ਬਹੁਤ ਸਾਰੇ ਸਟੂਡੈਂਟ ਹੁਣ ਸਾਨੂੰ ਕੰਟੈਕਟ ਕਰਦੇ ਆ ਜਿਹਨਾਂ ਦੇ

0: ਇੱਕ ਦੋ ਦਿਨ ਰਹਿੰਦੇ ਹੁੰਦੇ ਆ ਤੇ ਰਿਫਿਊਜ਼ਲ ਕੋਈ ਨਾ ਕੋਈ ਆ ਜਾਂਦੀ ਹੈਗੀ ਹੈ, ਚਾਹੇ ਉਹ ਵਿਜ਼ਿਟਰ ਰੈਕਡ ਦੀ ਹੈ, ਚਾਹੇ ਤੁਸੀਂ ਕੋਈ ਐਕਸਟੈਂਸ਼ਨ ਅਪਲਾਈ ਕੀਤੀ ਸੀ, ਸਟੱਡੀ ਪਰਮਿਟ ਹੈਗਾ ਆ, ਕੋਈ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਲੱਗਦਾ ਕਿ ਅਨਫੇਅਰ ਡਿਸੀਜ਼ਨ ਤੁਹਾਡੇ ਨਾਲ ਹੋਇਆ ਹੈਗਾ, ਸੋ ਜਿਹੜੇ ਵੀ ਸਟੂਡੈਂਟ ਸਟਾਟਸ ਨੂੰ ਲੈ ਕੇ ਕੰਪਲੀਕੇਸ਼ਨ ਫੇਸ ਕਰ ਰਹੀ ਹੈ, ਪੀ ਆਰ ਲਈ ਸਟਰਗਲ ਕਰ ਰਹੇ ਹੈਗੇ, ਜਾਂ ਫਿਰ ਈਵਨ ਕਿਸੇ ਤਰ੍ਹਾਂ ਦੇ ਰਿਮੂਵਲ ਆਰਡਰਸ ਇਸ਼ੂ ਹੋਏ ਨੇ, ਕੋਈ ਇਮੀਗ੍ਰੇਸ਼ਨ ਕੰਪਲੀਕੇਸ਼ਨ ਵਿੱਚ ਫਸ ਕੇ ਹੈਗੇ ਹੋ, ਸਾਡੇ 17 ਸਾਲ ਦੇ ਐਕਸਪੀਰੀਅੰਸ ਦਾ ਬੈਨੀਫਿਟ ਲੈ ਸਕਦੇ ਹੋ, ਨੰਬਰ ਟੂ ਕਾਲ ਇਜ਼ 905-673-9000.
1: AIIMS Immigration 905-673-9000 ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਨਾਲ ਦੀ ਨਾਲ ਅਮਨ ਜੀ ਤੁਸੀਂ ਇਹ ਵੀ ਦੱਸੋ ਕਿ ਜੇ ਮੰਨ ਲਓ ਕਿ ਕਿਸੇ ਨੇ ਵਿਜ਼ਰ ਵੀਜ਼ਾ ਐਪਲੀਕੇਸ਼ਨ ਭਰਿਆ ਸੀ ਕਿ ਅਸੀਂ ਆਪਦੇ ਮਾਮ ਡੈਡ ਨੂੰ, ਬ੍ਰਦਰ ਸਿਸਟਰ ਨੂੰ, ਜਿਹਨੂੰ ਮਰਜ਼ੀ ਅਸੀਂ ਇੱਥੇ ਸੱਦਣਾ, ਆਪ ਐਪਲੀਕੇਸ਼ਨ ਲਾਇਆ ਜਾਂ ਕਿਸੇ ਹੋਰ ਕੰਸਲਟੈਂਟ ਦੇ ਰਾਹੀਂ ਲਾਇਆ ਤੇ ਹੁਣ ਰਿਜੈਕਟ ਹੋ ਗਿਆ ਹੈ, ਹੁਣ ਕੀ ਉਹੀ ਸੇਮ ਵੀਜ਼ਾ ਫਿਰ ਤੋਂ ਅਪਲਾਈ ਕਰ ਸਕਦੇ ਨੇ ਜਾਂ ਕੋਈ ਹੋਰ ਵੀ ਕੋਈ ਆਲਟਰਨੇਟਿਵ ਹੈ?
0: ਜੀ, ਡਿਪੈਂਡ ਕਰਦਾ ਹੈ ਰਿਫਿਊਜ਼ਲ ਦਾ ਰੀਜ਼ਨ ਕੀ ਹੈਗਾ, ਬਹੁਤ ਸਾਰੇ ਰੀਜ਼ਨਸ ਨੇ ਜਿਹਨਾਂ ਨੂੰ ਐਡਰੈਸ ਕੀਤਾ ਜਾ ਸਕਦਾ ਹੈ, ਬਹੁਤ ਵਾਰੀ ਜਿਹੜੇ ਕ੍ਰੈਡੈਂਸ਼ੀਅਲਸ ਨੇ ਸਟਰੋਂਗ ਹੁੰਦੇ ਨੇ ਪਰ ਉਹਨਾਂ ਨੂੰ ਪ੍ਰੋਪਰਲੀ ਪ੍ਰੈਜੈਂਟ ਨਹੀਂ ਕੀਤਾ ਜਾਂਦਾ, ਕਿਉਂ ਵਿਜ਼ਿਟ ਕਰਨਾ ਹੈਗਾ, ਕੀ ਸਿਚੁਏਸ਼ਨ ਹੈਗੀ ਉਹ ਪ੍ਰੋਪਰਲੀ ਡਿਸਕ੍ਰਾਈਬ ਨਹੀਂ ਕਰੀ ਜਾਂਦੀ, ਸੋ ਇਸ ਤਰ੍ਹਾਂ ਦੀ ਅਗਰ ਕੋਈ ਵੀ ਕਮੀ ਰਹਿੰਦੀ ਹੈਗੀ ਤਾਂ ਡੈਫੀਨੇਟਲੀ ਵੀ ਕੈਨ ਰੀਅਪਲਾਈ, ਐਂਡ ਹਜ਼ਾਰਾਂ ਜਿਹੜੇ ਕੇਸਿਸ ਹੈਗੇ ਅਸੀਂ ਸਕਸੈਸਫੁਲ ਕਰ ਚੁੱਕੇ ਹਾਂ ਜਿਹਨਾਂ ਵਿੱਚ ਪਹਿਲਾਂ ਰਿਫਿਊਜ਼ਲ ਤੋਂ ਬਾਅਦ ਐਪਲੀਕੈਂਟ ਸਾਡੇ ਕੋਲ ਆਏ ਸੀਗੇ, ਸੋ ਚਾਹੇ ਪੇਰੈਂਟਸ ਦੀ ਹੈ, ਚਾਹੇ ਤੁਹਾਡੇ ਕਿਸੇ ਵੀ ਫੈਮਿਲੀ ਫਰੈਂਡ ਦੀ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਰੀਸੈਂਟਲੀ ਰਿਜੈਕਟ ਹੋਈ ਹੈ ਜਾਂ ਪਹਿਲੇ ਸਾਲਾਂ ਵਿੱਚ ਰਿਜੈਕਸ਼ਨ ਹੋਈ ਹੈ, ਵਨ ਟਾਈਮ, ਮਲਟੀਪਲ ਟਾਈਮ, ਈਵਨ ਅਗਰ ਸੁਪਰ ਵੀਜ਼ਾ ਵੀ ਰਿਜੈਕਟ ਹੋਇਆ, ਸੁਪਰ ਵੀਜ਼ਾ ਇਜ਼ ਅ ਵੈਰੀ ਵੈਰੀ ਸਕਸੈਸਫੁਲ ਪ੍ਰੋਗਰਾਮ, ਪਰ ਕਈ ਵਾਰੀ ਤੁਹਾਡੀ ਐਪਲੀਕੇਸ਼ਨ ਪ੍ਰੋਪਰਲੀ ਨਹੀਂ ਸਬਮਿਟ ਹੋਈ ਹੁੰਦੀ, ਜਿਸ ਤਰੀਕੇ ਨਾਲ ਸਾਰੇ ਡਾਕੂਮੈਂਟੇਸ਼ਨ ਲੱਗੇ ਹੋਣੇ ਚਾਹੀਦੇ ਹੈ, ਸਾਰੀ ਐਕਸਪਲੇਨੇਸ਼ਨ ਹੋਣੀਆਂ ਚਾਹੀਦੀਆਂ, ਤਾਂ ਉੱਥੇ ਸੁਪਰ ਵੀਜ਼ਾ ਦੇ ਰਿਜੈਕਸ਼ਨ ਦੇ ਵੀ ਚਾਂਸਿਸ ਹੁੰਦੇ ਹੈ, ਸੋ ਅਗਰ ਕੋਈ ਵੀ ਤੁਸੀਂ ਟੈਂਪਰਰੀ ਕੈਟੇਗੋਰੀ, ਚਾਹੇ ਉਹ ਵਿਜ਼ਿਟਰ, ਸਟੂਡੈਂਟ, ਵਰਕਰ, ਕੋਈ ਐਕਸਟੈਂਸ਼ਨ, ਸਟੱਡੀ ਵੀਜ਼ਾ, ਕੋਈ ਵੀ ਐਪਲੀਕੇਸ਼ਨ ਰਿਫਿਊਜ਼ ਹੋਈ ਹੈ, ਤਾਂ ਜ਼ਰੂਰ ਇੱਕ ਵਾਰੀ ਤੁਸੀਂ ਸੈਕਿੰਡ ਕੰਸਲਟੇਸ਼ਨ ਲਓ, ਓਪੀਨੀਅਨ ਲਓ, ਐਂਡ ਉਹਦੇ ਲਈ ਸਾਡੀ ਟੀਮ ਨਾਲ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਜੀ, 905-673-9000 ਇਜ਼ ਅ ਨੰਬਰ।
1: AIIMS Immigration, Aman Bajwa, and the 17 years experience has, so ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਜਿਹੜੇ ਵੀ ਲੋਕ ਪ੍ਰੋਫੈਸ਼ਨਲ ਨੇ ਇਸ ਫੀਲਡ ਵਿੱਚ, ਉਹਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰੋ, ਕਿਉਂਕਿ ਇੰਨਾ ਵੱਡਾ, ਇੰਨਾ ਅਹਿਮ ਕੰਮ ਹੈ ਕਿ ਤੁਹਾਡਾ ਇੱਥੇ ਰਹਿਣਾ ਜਾਂ ਨਾ ਰਹਿਣਾ, ਪੱਕਾ ਹੋਣਾ ਜਾਂ ਨਾ ਹੋਣਾ, ਡੋਂਟ ਥਿੰਕ ਇਟ ਲਾਈਟਲੀ, ਡੋਂਟ ਡਿਲੇ ਇਟ, ਇਹਨਾਂ ਨਾਲ ਅੱਜ ਹੀ ਫ੍ਰੀ ਕੰਸਲਟੇਸ਼ਨ ਕਰੋ। ਨੰਬਰ ਹੈ 905-673-9000, 905-673-9000. ਅਮਨ ਜੀ, ਅਨਫੋਰਚੁਨੇਟਲੀ ਬਥੇਰੇ ਲੋਕ ਨੇ ਜੋ ਕਿ ਗਲਤ ਮਤ ਸਲਾਹਾਂ ਕਰਕੇ ਇਸ ਹੱਦ ਤੱਕ ਪਹੁੰਚ ਜਾਂਦੇ ਆ ਕਿ ਕੰਮ ਉਹਨਾਂ ਦਾ ਰਿਜੈਕਟ ਹੋ ਜਾਂਦਾ, ਉਹਨਾਂ ਨੂੰ ਹੁਣ ਅਪੀਲਾਂ ਕਰਨੀਆਂ ਪੈਂਦੀਆਂ ਨੇ, ਕੀ ਤੁਸੀਂ ਅਪੀਲ ਪ੍ਰੋਸੈਸ ਦੇ ਵਿੱਚ ਵੀ ਮਦਦ ਕਰਦੇ ਹੋ ਜਾਂ ਨਹੀਂ ਕਰਦੇ ਹੋ? ਜੀ
0: ਹਾਂਜੀ, ਬਿਲਕੁਲ, ਜਿਹੜੀ ਫੈਮਿਲੀ ਕਲਾਸ ਸਪੋਂਸਰਸ਼ਿਪ ਅਪੀਲ ਹੈ, ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ ਜਿੰਨੇ ਵੀ ਕੇਸਿਸ ਨੇ ਫੈਮਿਲੀ ਕਲਾਸ ਦੇ ਵਿੱਚ, ਸਪਾਊਸਲ ਸਪੋਂਸਰਸ਼ਿਪ, ਪੇਰੈਂਟ ਸਪੋਂਸਰਸ਼ਿਪ, ਕੋਈ ਡਿਪੈਂਡੈਂਟ ਸਪੋਂਸਰਸ਼ਿਪ ਰਿਫਿਊਜ਼ਲ ਹੋਈ ਹੈ, ਸੋ ਉਹਦੇ ਵਿੱਚ ਜਿਹੜਾ ਅਪੀਲ ਦਾ ਤੁਹਾਡੇ ਕੋਲ ਰਾਈਟ ਹੁੰਦਾ, ਉਹਦੇ ਵਿੱਚ ਡੈਫੀਨੇਟਲੀ ਅਸੀਂ ਹੈਲਪ ਕਰਦੇ ਹਾਂ। ਇਮੀਗ੍ਰੇਸ਼ਨ ਡਿਵੀਜ਼ਨ ਦੀਆਂ ਜਿੰਨੀਆਂ ਅਪੀਲਸ ਹੈਗੀਆਂ ਨੇ, ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਦੀਆਂ, ਰਿਫਿਊਜੀ ਅਪੀਲ ਡਿਵੀਜ਼ਨ ਦੀਆਂ ਜਿੰਨੀਆਂ ਹੇਅਰਿੰਗਸ ਹੈਗੀਆਂ ਨੇ, ਸਾਰਿਆਂ ਵਿੱਚ ਅਸੀਂ ਹੈਲਪ ਕਰਦੇ ਹਾਂ। ਰੈਜ਼ੀਡੈਂਸੀ ਓਬਲੀਗੇਸ਼ਨ ਅਪੀਲਸ ਵੀ ਕਰਦੇ ਹੈਗੇ ਹਾਂ, ਸੋ ਕਿਸੇ ਵੀ ਇੰਡੀਵਿਜੁਅਲ ਦੀ, ਕੋਈ ਵੀ ਕੈਟੇਗੋਰੀ ਦੀ, ਜਿਹੜੀ ਫੈਮਿਲੀ ਕਲਾਸ ਦੀ, ਜਾਂ ਤੁਹਾਡਾ ਟਰੈਵਲ ਡਾਕੂਮੈਂਟ ਰਿਫਿਊਜ਼ ਹੋਇਆ, ਤੁਹਾਡੇ ਪੀ ਆਰ ਕਾਰਡ ਦੇ ਡੇਜ਼ ਕੰਪਲੀਟ ਨਹੀਂ ਹੋਏ, ਰਿਫਿਊਜੀ ਹੇਅਰਿੰਗ ਵਿੱਚ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੈ, ਰਿਮੂਵਲ ਆਰਡਰਸ ਇਸ਼ੂ ਹੋਏ ਆ, ਇਨਐਡਮਿਸਿਬਿਲਿਟੀ ਇਸ਼ੂਜ਼ ਨੇ, ਸੋ ਇਮੀਗ੍ਰੇਸ਼ਨ ਦੀ ਕੋਈ ਵੀ ਕੰਪਲੀਕੇਸ਼ਨ ਹੈ, ਕੋਈ ਵੀ ਨੀਡ ਹੈ, ਚਾਹੇ ਉਹ ਪਹਿਲੀ ਵਾਰੀ ਅਪਲਾਈ ਕਰਨਾ ਹੈਗਾ ਜਾਂ ਆਲਰੇਡੀ ਸਬਮਿਟਡ ਐਪਲੀਕੇਸ਼ਨ ਵਿੱਚ ਕੋਈ ਕੰਪਲੀਕੇਸ਼ਨ ਨੇ ਜਾਂ ਰਿਫਿਊਜ਼ਲ ਫੇਸ ਕੀਤਾ ਹੈਗਾ, ਤੁਸੀਂ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਸਾਡਾ ਐਡਰੈਸ ਹੈ 2355 ਡੈਲੀ ਰੋਡ ਈਸਟ, ਯੂਨਿਟ 44, ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਮ, ਐਂਡ ਫੋਨ ਨੰਬਰ 905-673-9000, ਇਟਸ 905-673-9000। ਥੈਂਕ ਯੂ ਸੋ ਮਚ ਸਮਰਾਜ,
1: ਥੈਂਕ ਯੂ ਵੈਰੀ ਮੱਚ। ਆਪ ਜੀ ਹੁਣੇ ਹੀ ਸੰਪਰਕ ਕਰੋ AIIMS Immigration, ਅਮਨ ਬਾਜਵਾ ਅਤੇ ਉਹਨਾਂ ਦੀ ਟੀਮ ਦੇ ਨਾਲ ਜੋ ਕਿ 17 ਸਾਲਾਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਫੋਨ ਨੰਬਰ ਹੈ 905-673-9000, 905-673-9000, 905-673-9000, ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੋ ਦੋਸਤੋ, ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਕੈਨੇਡਾ ਇਨਵੈਸਟਮੈਂਟ ਸਮਿਟ ਦੇ ਦੂਜੇ ਤੇ ਅਖੀਰਲੇ ਦਿਨ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਨਾਊਂਸ ਕੀਤਾ ਹੈ ਕਿ ਉਹ ਕੈਨੇਡਾ ਦੇ 4 ਸਭ ਤੋਂ ਵੱਡੇ ਇੰਟਰਨੈਸ਼ਨਲ ਏਅਰਪੋਰਟਸ ਨੂੰ ਚਲਾਉਣ ਦੇ ਲਈ ਅਤੇ ਹਿੱਸਾ ਪਾਉਣ ਦੇ ਲਈ ਪ੍ਰਾਈਵੇਟਾਈਜ਼ ਕਰਨਾ ਚਾਹੁੰਦਾ ਹੈ, ਪ੍ਰਾਈਵੇਟ ਇਨਵੈਸਟਰਸ ਲੱਭ ਰਿਹਾ ਹੈ। ਬਰੁਕਫੀਲਡ ਐਸੈਟ ਮੈਨੇਜਮੈਂਟ ਜਿਹੜੀ ਕੰਪਨੀ ਦੇ ਲਈ ਮਾਰਕ ਕਾਰਨਿਕ ਕੰਮ ਕਰਦਾ ਸੀ ਅਤੇ ਜਿਹੜੀ ਕੈਨੇਡਾ ਦੇ ਵਿੱਚੋਂ ਸਿੰਗਲ ਸਭ ਤੋਂ ਵੱਡੀਆਂ ਕੰਪਨੀਜ਼ ਵਿੱਚੋਂ ਇੱਕ ਹੈ, ਜਿੱਥੇ ਹੁਣ ਵੀ ਇਹਦੇ ਕੋਲ ਪੋਟੈਂਸ਼ਲੀ ਹੰਡਰਡਸ ਆਫ ਮਿਲੀਅਨਸ ਲੈ ਕੇ ਬਿਲੀਅਨਸ ਡਾਲਰਸ ਪਰਸਨਲੀ ਆਪ ਅਮੀਰ ਹੋਣ ਦੇ ਲਈ ਸਟਾਕ ਆਪਸ਼ਨਸ, ਡਿਫਰਡ ਸ਼ੇਅਰ ਯੂਨਿਟਸ ਅਤੇ ਪਰਫੋਰਮੈਂਸ ਬੇਸਡ ਫੰਡਸ ਦੇ ਰਾਹੀਂ ਬਹੁਤ ਹੀ ਜ਼ਿਆਦਾ ਓਪਰਚੁਨਿਟੀਜ਼ ਹਨ। ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਕਿ ਉਹ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਦੇ ਨਾਲ 25-25 ਕੁੱਲ ਮਿਲਾ ਕੇ 50 ਬਿਲੀਅਨ ਡਾਲਰ ਇਨਵੈਸਟ ਕਰਨਗੇ ਲਾਰਜ ਸਕੇਲ ਕੈਨੇਡੀਅਨ ਪ੍ਰੋਜੈਕਟਸ ਦੇ ਵਿੱਚ। ਅਤੇ ਅੱਜ US President Donald Trump ਦੇ ਸਭ ਤੋਂ ਨਵੇਂ ਟੈਰਿਫਸ ਅਗੇਂਸਟ ਕੈਨੇਡਾ ਵੀ ਸ਼ੁਰੂ ਹੋ ਚੁੱਕੇ ਨੇ। ਸਭ ਤੋਂ ਪਹਿਲਾਂ ਹੀ ਦੱਸ ਦੇਵਾਂ ਟੈਰਿਫਸ ਦੇ ਬਾਰੇ, ਇਟਸ ਅ ਟ੍ਰੇਡ ਆਫ, ਕੁਛ ਐਡ ਕੀਤੇ ਗਏ ਨੇ, ਕੁਛ ਰਿਮੂਵ ਕੀਤੇ ਗਏ ਨੇ। ਇਕਾਨਮੀ ਦੇ GDP ਦੇ ਹਿਸਾਬ ਨਾਲ ਤਾਂ ਬਰਾਬਰ ਹੀ ਗੱਲ ਹੋ ਗਈ ਆ। US President Donald Trump ਦੇ ਵੱਲੋਂ ਕਈ ਕੈਨੇਡੀਅਨ ਗੁੱਡਸ ਇੰਪੋਰਟਡ ਟੂ ਦ US ਦੇ ਨਵੇਂ ਟੈਰਿਫਸ ਇਨਫੋਰਸ ਅੱਜ ਤੋਂ ਕੀਤੇ ਜਾ ਰਹੇ ਨੇ, ਪਰ ਸੇਮ ਟਾਈਮ 'ਤੇ ਕੁਛ ਗੁੱਡਸ ਤੋਂ ਟੈਰਿਫਸ ਹਟਾਏ ਵੀ ਗਏ ਨੇ। ਪਰ ਬੜੇ ਮਤਲਬੀ ਨੇ ਕਿ ਕਿਹੜੇ ਕਿਹੜੇ ਹੁਣ ਹਟਾਏ ਨੇ, ਇਹਨਾਂ ਦੀ ਜ਼ਰੂਰਤ ਹੀ ਪੈਣੀ ਹੈ। ਅੱਜ US President Donald Trump ਦੀ ਐਡਮਿਨਿਸਟ੍ਰੇਸ਼ਨ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਨੇ ਤਕਰੀਬਨ 0.6% ਆਫ ਆਲ ਕੈਨੇਡੀਅਨ ਗੁੱਡਸ, 110 ਗੁੱਡਸ ਇੰਪੋਰਟਡ ਟੂ ਦ US ਤੇ 50% ਦੇ ਟੈਰਿਫਸ ਸ਼ੁਰੂ ਕੀਤੇ ਨੇ। ਖਾਸ ਦ ਮੋਟਰ ਬੋਟਸ, ਸਮ ਮੈਟਲ ਪ੍ਰੋਡਕਟਸ, ਸਮ ਪੇਪਰ ਪ੍ਰੋਡਕਟਸ ਐਂਡ ਮੱਚ ਮੱਚ ਮੋਰ। ਪਰ ਸੇਮ ਟਾਈਮ 'ਤੇ ਤਕਰੀਬਨ 0.5% ਆਫ ਆਲ ਕੈਨੇਡੀਅਨ ਗੁੱਡਸ, 10 ਸਪੈਸੀਫਿਕ ਗੁੱਡਸ ਇੰਕਲੂਡਿੰਗ ਸਮੈਂਟ, ਸ਼ੂਗਰ, ਸਾਲਟ, ਸਾਲਟ ਫੋਰ ਰੋਡਸ, ਸਾਲਟ ਫੋਰ ਵਿੰਟਰ, ਸਾਲਟ ਫੋਰ ਆਈਸ, ਜਿਹਦੀ ਜ਼ਰੂਰਤ ਪੈਣੀ ਆ ਮਹੀਨੇ, ਦੋ ਮਹੀਨੇ, ਤਿੰਨ ਮਹੀਨੇ ਤੱਕ। ਟੋਇਲਟ ਪੇਪਰ ਅਤੇ ਫਿਸ਼ਿੰਗ ਰਾਡ ਵਰਗੇ ਗੁੱਡਸ ਤੋਂ 50% ਦੇ ਟੈਰਿਫਸ ਇਹਨਾਂ ਨੇ ਚੁੱਪ ਚਾਪ ਹਟਾ ਵੀ ਦਿੱਤੇ ਨੇ। ਪਰ ਜਿਹੜੀ ਮੇਨ ਗੱਲ ਇਹ ਹੈ ਦੋਸਤੋ, ਇਹ ਹੈ ਕਿ ਕੱਲ੍ਹ ਹੀ ਡਾਊਨਟਾਊਨ ਟੋਰਾਂਟੋ ਸ਼ਹਿਰ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ ਕੈਨੇਡਾ ਇਨਵੈਸਟਮੈਂਟ ਸਮਿਟ ਸ਼ੁਰੂ ਕੀਤਾ ਗਿਆ, ਜਿਹਦੇ ਰਾਹੀਂ ਉਹ ਅਗਲੇ 5 ਸਾਲਾਂ ਦੇ ਵਿੱਚ ਤਕਰੀਬਨ 30 ਮੁਲਕਾਂ ਤੋਂ private investors, pension boards, sovereign state run funds, the corporations ਅਤੇ ਜਿਹੜਾ ਇਨਵੀਟੇਸ਼ਨ ਭੇਜਿਆ ਗਿਆ ਹੈ, ਜਿਹੜਾ ਬੰਦਾ ਹਾਜ਼ਰ ਹੋਇਆ ਹੈ, ਮਜੋਰਟੀ ਅਮੈਰੀਕਨ ਨੇ, ਗੋ ਫਿਗਰ, ਵੀ ਆਰ ਸਾਵਰਨ, ਵੀ ਵੋਂਟ ਬੀ ਦ 51st ਸਟੇਟ, ਪਰ ਮਜੋਰਟੀ ਅਮੈਰੀਕਨ ਕੰਪਨੀਆਂ ਹੀ ਪਹੁੰਚੀਆਂ ਨੇ ਇਹ 30 ਮੁਲਕਾਂ ਤੋਂ, ਇਹ ਸਾਰੇ ਇਨਵੈਸਟਰਸ ਤੋਂ। ਕੁੱਲ ਮਿਲਾ ਕੇ 5 ਸਾਲ ਦੇ ਵਿੱਚ $1 trillion ਦੀ ਇਨਵੈਸਟਮੈਂਟ ਕਮਿਟਮੈਂਟਸ ਹਾਸਲ ਕਰਨਾ ਚਾਹੁੰਦੇ ਨੇ। ਪਰ ਆਏ ਨਹੀਂ ਕਿ ਕੰਪਨੀ ਆ ਕੇ ਦੱਸ ਦੇਵੇ ਕਿ ਅਸੀਂ ਆਹ ਬਣਾਉਣਾ, ਉਹ ਬਣਾਉਣਾ, ਨੋ 167 predetermined list de which already pesh kite gaye Canadian projects han, 167 of them jo ke filhal range karde ne proposal phase to leke construction phase to leke almost completion phase tak, so different stages of becoming reality tak de which already hage ya, e 167 projects range karde ne, sab to aham ਅਲਬਰਟਾ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਪਾਣੀ ਤੱਕ ਨਵੀਂ ਤੇਲ ਦੀ ਪਾਈਪਲਾਈਨ, ਉਹਦਾ ਇੱਕ ਪ੍ਰਪੋਨੈਂਟ ਚਾਹੀਦਾ ਹੀ ਚਾਹੀਦਾ ਹੈ, ਕ੍ਰਿਟੀਕਲ ਮਿਨਰਲਸ ਦੀ ਮਾਈਨਿੰਗ, ਆਫ ਸ਼ੋਰ ਵਿੰਡ ਫਾਰਮਸ, ਸੈਟਲਾਈਟ ਟੈਕਨੋਲੋਜੀ, ਫਾਈਬਰ ਆਪਟਿਕ ਐਕਸਪੈਂਸ਼ਨ, ਗ੍ਰੀਨ ਐਨਰਜੀ ਪ੍ਰੋਜੈਕਟ ਤੱਕ। ਸੋ ਬਹੁਤ ਵੱਡੀ ਲਿਸਟ ਹੈ ਡਿਫਰੈਂਟ ਪ੍ਰੋਜੈਕਟਸ ਦੀ। ਕੁੱਲ ਮਿਲਾ ਕੇ 167 ਪ੍ਰੋਜੈਕਟਸ ਦੇ ਲਈ ਇਹ ਇਨਵੈਸਟਰਸ ਲੱਭ ਰਹੇ ਨੇ। ਸੋ $1 trillion ਦੀ ਇਨਵੈਸਟਮੈਂਟ ਸੁਣਨ ਨੂੰ ਤਾਂ ਬਹੁਤ ਚੰਗੀ ਗੱਲ ਲੱਗਦੀ ਹੈ, ਪਰ ਕਈ ਡੈਕੇਡਸ ਦੇ ਅੰਡਰ ਸਪੈਂਡਿੰਗ, ਅੰਡਰ ਇਨਵੈਸਟਮੈਂਟ ਕੈਨੇਡਾ ਹੋਣ ਕਰਕੇ ਇਹ ਅਨਫੋਰਚੁਨੇਟਲੀ ਕੁਛ ਵੀ ਨਹੀਂ ਹੈ, ਭੂੰਡ ਹੈ। ਹੁਣ ਜੇਕਰ ਤੁਹਾਨੂੰ ਨਹੀਂ ਪਤਾ, ਸਾਡੇ ਮੁਲਕ ਦੇ ਵਿੱਚ ਮੈਸਿਵ ਫਲਾਈਟ ਆਫ ਇਨਵੈਸਟਮੈਂਟ ਆਫ ਕੈਪੀਟਲ ਪੇਸ਼ ਹੁੰਦਾ ਰਿਹਾ ਹੈ। ਜਿੰਨਾ ਸਾਡਾ ਪੈਸਾ ਇਸ ਮੁਲਕ ਤੋਂ ਬਾਹਰਲੇ ਮੁਲਕ ਤੱਕ ਜਾਂਦਾ ਹੈ, ਉਹਦੀ ਵੈਲਿਊ ਸਿਗਨੀਫਿਕੈਂਟਲੀ ਲਾਰਜਰ ਹੈ ਦੈਨ ਦ ਅਮਾਊਂਟ ਦੈਟ ਕਮਸ ਇਨ ਟੂ ਦ ਕੰਟਰੀ ਐਂਡ ਇਨਵੈਸਟਡ ਇਨ ਦ ਕੰਟਰੀ, ਜੋ ਕਿ ਬਹੁਤ ਹੀ ਮਾੜੀ ਗੱਲ ਆ ਓਬਵੀਅਸਲੀ। ਰੋਇਲ ਬੈਂਕ ਆਫ ਕੈਨੇਡਾ RBC ਨੇ ਵੀ ਹਾਈਲਾਈਟ ਕੀਤਾ ਹੈ ਕਿ 2015 ਤੋਂ ਲੈ ਕੇ 2025 ਤੱਕ ਇਡੀਅਟ ਕਿੰਗ ਜਸਟਿਨ ਟਰੂਡੋ ਦੇ ਲੀਡਰਸ਼ਿਪ ਦੇ ਟਾਈਮ ਦੇ ਵਿੱਚ 15 ਤੋਂ ਲੈ ਕੇ 25 ਤੱਕ 10 ਸਾਲ ਲਗਾਤਾਰ $1 trillion ਤੋਂ ਵੀ ਜ਼ਿਆਦਾ ਇਨਵੈਸਟਮੈਂਟ ਕੈਨੇਡੀਅਨ ਇਕਾਨਮੀ ਤੋਂ ਬਾਹਰ ਆਲਰੇਡੀ ਜਾ ਚੁੱਕੀ ਆ, ਉੱਡ ਗਈ ਫਰ। ਸੋ ਸਟੈਟਿਸਟਿਕਸ ਕੈਨੇਡਾ ਦਾ ਵੀ ਡਾਟਾ ਸਾਫ਼ ਦਿਖਾਉਂਦਾ ਹੈ ਕਿ ਜਿੱਥੇ 2025 ਲਾਸਟ ਈਅਰ 2025 ਦੇ ਐਂਡ 'ਤੇ ਟੋਟਲ ਅਕਿਊਮੂਲੇਟਡ ਕੈਨੇਡੀਅਨ ਸਟਾਕਸ $1,600.5 billion ਤੱਕ ਪਹੁੰਚੀ ਸੀ। ਕੈਨੇਡੀਅਨਸ ਦੇ ਵੱਲੋਂ ਹੀ ਬਾਹਰਲੇ ਮੁਲਕਾਂ ਦੇ ਵਿੱਚ ਹੀ ਡਾਇਰੈਕਟਲੀ ਇਨਵੈਸਟ ਕੀਤੇ ਗਏ ਸਟਾਕਸ ਦੀ ਗਿਣਤੀ ਉਸ ਤੋਂ ਹੀ ਵੱਧ ਸੀ, $24.28.9 billion। ਸੋ ਫਰਕ ਕਿੰਨਾ ਹੈ, ਕੈਨੇਡੀਅਨ ਕੈਪੀਟਲ ਅਬਰਾਡ, ਬਿਲੀਅਨਸ ਆਫ ਡਾਲਰਸ ਵੱਧ ਬਾਹਰ ਹੀ ਇਨਵੈਸਟ ਕੀਤਾ ਜਾ ਰਿਹਾ ਹੈ ਮੇਰੇ ਵੱਲੋਂ, ਤੁਹਾਡੇ ਵੱਲੋਂ, ਆਮ ਕੈਨੇਡੀਅਨ ਅਤੇ ਕੰਪਨੀਜ਼ ਦੇ ਵੱਲੋਂ। ਬਾਹਰਲੇ ਮੁਲਕਾਂ ਦੇ ਵਿੱਚ ਤਾਂ ਕਈ ਗੁਣਾ ਵੱਧ, ਬਿਲੀਅਨਸ ਐਂਡ ਬਿਲੀਅਨਸ ਵੱਧ ਇਨਵੈਸਟ ਕੀਤਾ ਜਾ ਰਿਹਾ ਹੈ ਕੰਪੇਅਰ ਟੂ ਕੈਨੇਡਾ ਦੇ ਵਿੱਚ ਹੀ ਡੋਮੈਸਟਿਕਲੀ ਇਨਵੈਸਟ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮਾੜੀ ਗੱਲ ਹੈ ਕਿਸੇ ਵੀ ਇਕਾਨਮੀ ਦੇ ਲਈ। ਇਸ ਹੀ ਸਾਲ ਦੇ ਵਿੱਚ TD ਕੈਨੇਡਾ ਬੈਂਕ ਦੇ ਰਿਪੋਰਟ ਦੇ ਮੁਤਾਬਕ ਸਾਲ ਦੇ ਪਹਿਲੇ ਹਾਫ, ਦਿਸ ਈਅਰ, ਪਹਿਲੇ 6 ਮਹੀਨੇ ਬਾਹਰਲੇ ਮੁਲਕਾਂ ਤੋਂ ਕੈਨੇਡਾ ਦੇ ਵਿੱਚ 44.7 billion ਦੀ ਇਨਵੈਸਟਮੈਂਟ ਕੀਤੀ ਗਈ ਕੈਨੇਡਾ ਵਿੱਚ। 44.7 sounds great, right? 6 ਮਹੀਨਿਆਂ ਵਿੱਚ, ਪਰ ਕੈਨੇਡੀਅਨ ਲੋਕ ਅਤੇ ਕੰਪਨੀਜ਼ ਨੇ ਉਸ ਤੋਂ ਹੀ ਵੱਧ $60.7 billion ਇਨਵੈਸਟਮੈਂਟ ਮੁਲਕ ਤੋਂ ਬਾਹਰ ਕੀਤੀਆਂ, ਕਿਉਂਕਿ ਇਹ ਇਨਵੈਸਟਮੈਂਟ ਇਨ ਨਾਲੋਂ ਇਨਵੈਸਟਮੈਂਟ ਆਊਟ ਦਾ ਫਰਕ ਐਵਰੀ ਸਿੰਗਲ ਈਅਰ ਕਈ ਡੈਕੇਡਸ ਤੋਂ, ਕੋਈ 20-30-40 years ਤੋਂ ਹੀ ਹੁਣ ਵੱਧਦਾ ਹੀ ਜਾ ਰਿਹਾ ਹੈ। ਸਰਵਿਸ ਕ੍ਰੈਡਿਟ ਯੂਨੀਅਨ ਤੋਂ ਚੀਫ ਇਕਾਨਮਿਸਟ ਚਾਰਲਸ ਸੇਂਟ ਅਰਨੋ ਨੇ ਉਹੀ ਗੱਲ ਕਹੀ ਹੈ ਜੋ ਕਿ ਹੁਣ ਕਾਫੀ ਜ਼ਿਆਦਾ ਇਕਾਨਮਿਸਟ ਵੀ, ਕਾਫੀ ਜ਼ਿਆਦਾ ਮਾਨਿਟਰੀ ਆਰਗਨਾਈਜੇਸ਼ਨਸ ਵੀ ਕਹਿੰਦੇ ਆ ਰਹੇ ਨੇ ਕਈ ਡੈਕੇਡਸ ਤੋਂ ਕਿ ਯਾਰ $1 trillion ਦੀ ਇਨਵੈਸਟਮੈਂਟ ਜੇ ਹੁਣ 5 ਸਾਲ 'ਚ ਮਿਲ ਵੀ ਜਾਂਦੀ ਆ, ਲੋੜ ਤੋਂ ਵੀ ਘੱਟ ਹੈ ਇੰਨੇ ਡੈਕੇਡਸ ਆਫ ਅੰਡਰ ਇਨਵੈਸਟਮੈਂਟ ਹੋਣ ਕਰਕੇ। ਸੇਂਟ ਅਰਨੋ ਨੇ ਕਿਹਾ, While $1 trillion in investment over the next 5 years sounds impressive, it will not be enough because decades of underinvestment has left Canada badly trailing other countries when it comes to capital per worker. So ਇਹ ਅੰਦਾਜ਼ਾ ਲਾਇਆ ਹੈ ਕਿ ਕੈਨੇਡਾ ਨੂੰ ਹੋਰਾਂ OECD ਕੰਟਰੀਜ਼ ਤੋਂ ਹੋਰ ਪਿੱਛੇ ਰਹਿ ਜਾਣ ਤੋਂ ਰੋਕਣ ਦੇ ਲਈ ਬੇਅਰ ਮਿਨੀਮਮ ਘੱਟ ਤੋਂ ਘੱਟ ਤਾਂ $0.9 trillion ਤੋਂ ਲੈ ਕੇ $1.1 trillion 5 ਸਾਲ ਦੇ ਵਿੱਚ ਤਾਂ ਲੋੜ ਤਾਂ ਪੈਣੀ ਪੈਣੀ ਆ। ਪਰ ਜੇਕਰ ਕੈਨੇਡਾ ਬਾਕੀਆਂ OECD ਕੰਟਰੀਜ਼ ਦੇ ਇਨਵੈਸਟਮੈਂਟਸ ਪਰ ਵਰਕਰ ਦੇ ਇਸ ਫਰਕ ਨੂੰ, ਇਸ ਗੈਪ ਨੂੰ ਕਲੋਜ਼ ਕਰਨਾ ਚਾਹੁੰਦਾ ਹੈ, ਅਸਲੀ ਤਰੱਕੀ ਦੇਖਣਾ ਚਾਹੁੰਦਾ ਹੈ, ਫਿਰ ਤਾਂ $2 trillion to $2.25 trillion every 5 years ਚਾਹੀਦੇ ਨੇ। ਮਤਲਬ ਕਿ ਜਿਹੜੀ ਕਮਿਟਮੈਂਟ ਮਾਰਕ ਕਰਨੀ ਕੋਸ਼ਿਸ਼ ਕਰ ਰਿਹਾ ਕਿ 5 ਸਾਲ ਮਿਲ ਜਾਵੇ, ਉਸ ਤੋਂ ਦੁੱਗਣਾ ਤੋਂ ਵੀ ਜ਼ਿਆਦਾ 5 ਸਾਲਾਂ ਦੇ ਅੰਦਰ ਅੰਦਰ ਇਹਦੀ ਲੋੜ ਪੈਣੀ ਪੈਣੀ ਹੈ ਇਨਵੈਸਟਮੈਂਟ ਲਈ, ਜਸਟ ਕਲੋਜ਼ ਦ ਗੈਪ। ਅਤੇ ਦੋਸਤੋ, ਜੇਕਰ ਤੁਹਾਨੂੰ ਨਹੀਂ ਪਤਾ ਹੈ ਕਿ ਕੈਨੇਡਾ ਦਾ ਅਸਲ ਦੇ ਵਿੱਚ ਕਿੰਨਾ ਜ਼ਿਆਦਾ ਬੁਰਾ ਹਾਲ ਹੈ, OECD Organization for Economic Cooperation and Development ਦੁਨੀਆ ਭਰ ਦੇ ਵਿੱਚ ਮੰਨੀ ਪ੍ਰਮੰਨੀ ਆਰਗਨਾਈਜੇਸ਼ਨ ਹੈ, ਇਹਨਾਂ ਨੇ ਪ੍ਰੋਜੈਕਟ ਕੀਤਾ ਹੈ ਕਿ 38 ਸਭ ਤੋਂ ਜ਼ਿਆਦਾ ਦੁਨੀਆ ਦੇ ਜਿਹੜੇ ਡਿਵੈਲਪਡ ਕਹਿ ਲਓ, ਅਡਵਾਂਸਡ ਕਹਿ ਲਓ, ਜਿਹੜੇ ਕੰਟਰੀਜ਼ ਨੇ ਜਿਵੇਂ ਇੰਗਲੈਂਡ, ਅਮੇਰੀਕਾ, ਕੈਨੇਡਾ, ਚਾਈਨਾ, ਜਪਾਨ, ਜਰਮਨੀ, ਇਟਲੀ, ਫਰਾਂਸ, 38 ਜਿਹੜੇ ਦੁਨੀਆ ਦੇ ਸਭ ਤੋਂ ਅਡਵਾਂਸਡ ਇਕਾਨਮੀਜ਼ ਨੇ, ਸਾਡਾ ਹੀ ਪਿਆਰਾ ਮੁਲਕ ਕੈਨੇਡਾ ਐਬਸੋਲੂਟਲੀ ਗਾਰਬੇਜ, ਸਭ ਤੋਂ ਵਰਸਟ, ਸਭ ਤੋਂ ਮਾੜਾ, ਸਭ ਤੋਂ ਬੇਕਾਰ, ਐਂਡ ਬਾਟਮ ਆਫ ਦਾ ਲਿਸਟ, 38 out of 38 ਦੇ ਵਿੱਚੋਂ ਅਸੀਂ ਪਰਫੋਰਮ ਕਰਦੇ ਆ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ ਇਕਨੋਮਿਕਲੀ। ਅਤੇ ਹੁਣ ਤਾਂ 2026 ਸਾਲ ਚੱਲ ਰਿਹਾ, ਇਹਨਾਂ ਨੇ ਪ੍ਰੋਜੈਕਟ ਕੀਤਾ ਹੈ ਅਤੇ ਰੇਅਰਲੀ ਕਦੇ ਵੀ ਗਲਤ ਸਾਬਤ ਹੋਏ ਨੇ, ਕਹਿੰਦੇ ਨੇ ਕਿ 2060, ਹੁਣ ਪਤਾ ਨਹੀਂ ਸਾਡੇ ਵਿੱਚੋਂ ਸੁਣਦੇ ਕਿੰਨੇ ਕੁ ਲੋਕ 2060 ਤੱਕ ਜਿਉਣਗੇ, ਕਿ 26 ਚੱਲ ਰਿਹਾ, ਅਗਲੇ 34 ਸਾਲਾਂ ਦੇ ਲਈ, ਅਗਲੇ 34 ਈਅਰਸ ਦੇ ਲਈ OECD ਨੇ ਪੂਰੇ ਡਾਟਾ ਦੇ ਹਿਸਾਬ ਨਾਲ ਪ੍ਰੋਜੈਕਟ ਕੀਤਾ ਹੈ ਕਿ ਕੈਨੇਡਾ ਸਾਰੇ ਦੁਨੀਆ ਦੇ ਅਡਵਾਂਸਡ 38 ਮੁਲਕਾਂ ਦੇ ਵਿੱਚੋਂ ਐਬਸੋਲੂਟਲੀ ਗਾਰਬੇਜ, ਵਰਸਟ, 38 out of 38 ਹੀ ਇਕਨੋਮਿਕਲੀ ਪਰਫੋਰਮ ਕਰੂਗਾ। ਮੇਬੀ ਥੋੜ੍ਹੀ ਬਹੁਤੀ ਇੰਪਰੂਵਮੈਂਟ ਹੁਣ ਪੇਸ਼ ਹੋ ਸਕਦੀ ਆ, ਪਰ ਕਿੰਨੀ ਕੁ ਇੰਪਰੂਵਮੈਂਟ ਪੇਸ਼ ਹੋਜੂਗੀ, 38 ਤੋਂ 30 ਤੱਕ ਪਹੁੰਚਾਂਗੇ, 25 ਤੱਕ ਪਹੁੰਚਾਂਗੇ, ਟਾਪ ਦਾ ਲਿਸਟ ਤੇ ਪਹੁੰਚਣ ਲੱਗੇ ਨਹੀਂ ਹੈਗੇ। ਸੋ ਆਹ ਜਿਹੜੀ ਗੱਲ ਹੈ, ਭਾਵੇਂ ਜਿੰਨੇ ਮਰਜ਼ੀ ਹੋਰਾਂ ਡਿਫਰੈਂਟ ਹੈਂਡ ਪਿਕਡ ਚੇਰੀ ਪਿਕਡ ਸਲੈਕਟਿਡ ਡੈਰਾ ਅਤੇ ਡਿਫਰੈਂਟ ਡਿਫਰੈਂਟ ਮੈਟ੍ਰਿਕਸ ਲਿਬਰਲ ਸਰਕਾਰ ਦੇ ਵੱਲੋਂ ਅਕਸਰ ਹੀ ਜ਼ਿਕਰ ਕੀਤੇ ਜਾਂਦੇ ਨੇ ਕਿ ਅਸੀਂ ਤਾਂ ਫੱਟੇ 'ਚ ਕੀ ਆਉਂਦੇ ਹਾਂ, ਬੜਾ ਕਮਾਲ ਕੰਮ ਕਰ ਰਹੇ ਨੇ ਮਿਸਟਰ ਕਾਰਨੀ। ਆਹ ਤਾਂ ਕਦੇ ਜ਼ਿਕਰ ਨਹੀਂ ਕਰਨਾ ਕਿ ਇੰਟਾਇਰ ਇਕਾਨਮੀ ਸਾਡੀ 2060 ਤੱਕ ਵਰਸਟ ਪਰਫੋਰਮਿੰਗ ਪ੍ਰੋਜੈਕਟਿਡ ਹੈ ਬਾਏ ਦਾ OECD। 38 ਕੰਟਰੀਜ਼ ਵਿੱਚੋਂ 38 ਬਾਰਮ ਆਫ ਦਾ ਲਿਸਟ ਹੀ ਪ੍ਰੋਜੈਕਟ ਕੀਤਾ ਗਿਆ ਹੈ। ਦੇਰ ਇਜ਼ ਨੋ ਰੀਅਲ ਫਿਊਚਰ ਇਨ ਦਿਸ ਕੰਟਰੀ ਕਲੀਅਰਲੀ। ਸੋ ਕੱਲ੍ਹ ਨਾਲੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟਰਸ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਫੋਰ ਸੀਜ਼ਨਸ ਹੋਟਲ ਦੇ ਬਾਹਰ ਇਕੱਠੇ ਹੋਏ ਹਨ ਇਸ ਇਨਵੈਸਟਮੈਂਟ ਸਮਿਟ ਨੂੰ ਪ੍ਰੋਟੈਸਟ ਕਰਨ ਦੇ ਲਈ। ਸਾਰਿਆਂ ਦਾ ਅਲੱਗ ਅਲੱਗ ਕਾਰਨ ਹੈ, ਮੋਸਟ ਤਾਂ ਵਿਹਲੀ ਜਨਤਾ ਹੀ ਆ ਕਿ ਕਿੰਨੇ ਕੁ ਵਿਹਲੇ ਹੋ ਸਕਦੇ ਹੋ ਯਾਰ ਕਿ ਤੁਸੀਂ ਇਕਾਨਮੀ ਨੂੰ ਵਧਾਉਣ ਦੇ ਲਈ ਤਾਂ ਫਿਰ ਵੀ ਪ੍ਰੋਟੈਸਟ ਕਰੀ ਜਾਂਦੇ ਹੋ। ਜਿਹੜੀ ਇਕਾਨਮੀ ਵਧਾਉਣ ਦੀ ਗੱਲਬਾਤ ਪਿਛਲੇ 10 ਸਾਲ ਤੋਂ ਹੁੰਦੀ ਰਹੀ ਆ ਕਿਉਂਕਿ ਜਸਟਿਨ ਟਰੂਡੋ ਨੇ ਤਾਂ ਬੁਰਾ ਹਾਲ ਕੀਤਾ ਮੁਲਕ ਦਾ, ਹੁਣ ਥੋੜ੍ਹੀ ਬਹੁਤੀ ਤਰੱਕੀ ਤਾਂ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਅਤੇ ਉਹਨੂੰ ਵੀ ਫਿਰ ਵੀ ਪ੍ਰੋਟੈਸਟ ਕਰੀ ਜਾਂਦੇ ਹੋ, ਕਮਾਲ ਦੀ ਗੱਲ ਆ। ਵਰਲਡ ਬਿਯੋਂਡ ਵਾਰ ਇੱਕ ਨਾਨ ਪ੍ਰੋਫਿਟ ਔਰਗਨਾਈਜੇਸ਼ਨ ਹੈ ਜਿਨ੍ਹਾਂ ਦੇ ਲੀਡਰ ਰੇਚਲ ਸਮਾਲ ਨੇ ਕਿਹਾ ਕਿ ਉਹ ਅਤੇ ਉਹਦੇ ਕਾਫੀ ਜਿਹੜਾ ਸਾਥੀ ਇਸ ਸਮੇਂ ਨੂੰ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਮਿਲੀਅਨਸ ਆਫ ਲੋਕ ਹਨ ਜੋ ਕਿ ਕਾਸਟ ਆਫ ਲਿਵਿੰਗ, ਕਾਸਟ ਆਫ ਹਾਊਸਿੰਗ ਦੇ ਨਾਲ ਸਟਰਗਲ ਕਰ ਰਹੇ ਨੇ ਅਤੇ ਉਹਨਾਂ ਨੂੰ ਐਜੂਕੇਸ਼ਨ, ਹੈਲਥ ਕੇਅਰ, ਪਬਲਿਕ ਟ੍ਰਾਂਸਪੋਰਟ ਵਰਗੀਆਂ ਬੇਹੱਦ ਜ਼ਰੂਰੀ ਸੇਵਾਵਾਂ ਦੇ ਲਈ ਹੋਰ ਫੰਡਿੰਗ ਚਾਹੀਦੀ ਆ। ਪਰ ਮਾਰਕ ਕਾਰਨੀ ਅਤੇ ਉਹਦੀ ਗਵਰਨਮੈਂਟ ਨੂੰ ਜ਼ਿਆਦਾ ਫਿਕਰ ਹੈ ਮਿਲਟਰੀ ਡਿਵੈਲਪਮੈਂਟ ਅਤੇ ਹਥਿਆਰਾਂ ਨੂੰ ਬਣਾਉਣ ਦੇ ਵਿੱਚ, ਉਹਨਾਂ ਦੀ ਇਨਵੈਸਟਮੈਂਟ ਹਾਸਲ ਕਰਨ ਲਈ, ਖੂਨ ਖਰਾਬੇ ਨੂੰ ਵਧਾਉਣ ਦੇ ਲਈ। ਸੋ ਇਸ ਔਰਤ ਨੇ ਆਰਗਿਊ ਕੀਤਾ ਹੈ ਕਿ ਮਾਰਕ ਕਾਰਨੀ ਸਾਰੇ ਅਤੇ ਸਾਰੇ ਕੈਨੇਡੀਅਨ ਪਬਲਿਕ ਰਿਸੋਰਸਿਸ ਨੂੰ ਵੇਚ ਰਿਹਾ ਹੈ ਸਭ ਤੋਂ ਵੱਧ ਬਿਡ ਕਰਨ ਵਾਲੇ ਤੱਕ, ਬਿਨਾਂ ਕੋਈ ਵੀ ਗੇਰੰਟੀਡ ਰਿਟਰਨਸ ਫੋਰ ਦਾ ਪਬਲਿਕ ਤੋਂ, ਫੋਰ ਦਾ ਟੈਕਸ ਪੇਅਰ, ਜਿਹਦੇ ਨਾਲ ਦੁਨੀਆ ਨੂੰ ਹੋਰ ਲੜਾਈ ਦੇ ਵੱਲ, ਕੌਨਫਲਿਕਟ ਦੇ ਵੱਲ ਅਤੇ ਕਲਾਈਮੇਟ ਡਿਜ਼ਾਸਟਰ ਦੇ ਵੱਲ ਹੀ ਪੁਸ਼ ਕੀਤਾ ਜਾਣਾ ਹੈ। ਸੋ ਇਸ ਬੀਬੀ ਤੋਂ ਇਲਾਵਾ ਕਾਫੀ ਜ਼ਿਆਦਾ ਇੰਡੀਜਨਸ ਲੀਡਰਸ, ਕਲਾਈਮੇਟ ਐਕਟਿਵਿਸਟ, ਹਾਊਸਿੰਗ ਐਡਵੋਕੇਟਸ ਅਤੇ ਜਨਰਲ ਪ੍ਰੋਟੈਸਟਰਸ ਵੀ, ਐਂਟੀ ਲਿਬਰਲ ਪ੍ਰੋਟੈਸਟਰਸ ਵੀ ਇਕੱਠੇ ਹੋਏ ਹਨ, ਕੱਲ੍ਹ ਵੀ ਹਜ਼ਾਰਾਂ ਦੀ ਗਿਣਤੀ ਵਿੱਚ, ਅੱਜ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਜਿਨ੍ਹਾਂ ਨੂੰ ਇਨਵਾਇਰਮੈਂਟ, ਇੰਡਸਟਰੀਅਲਾਈਜੇਸ਼ਨ, ਪਬਲਿਕ ਸਰਵਿਸਿਜ਼ ਦੀ ਪ੍ਰਾਈਵੇਟਾਈਜੇਸ਼ਨ ਦੇ ਨਾਲ ਫਿਊਚਰ, ਹਥਿਆਰਾਂ ਨੂੰ ਬਣਾਉਣਾ ਦੇ ਬਾਰੇ ਫਿਕਰ ਹੈ। ਅਤੇ ਦੋਸਤੋ, ਇਸ ਗੱਲ ਦੇ ਬਾਵਜੂਦ ਕਿ ਵੱਧ ਤੋਂ ਵੱਧ ਸਰਵੇ ਕੀਤੇ ਗਏ ਕੈਨੇਡੀਅਨਸ ਇਸ ਕੰਮ ਦੇ ਖਿਲਾਫ ਹੀ ਹਨ, ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਨਾਊਂਸ ਕੀਤਾ ਹੈ ਕਿ ਉਹ ਚਾਹੁੰਦਾ ਹੈ ਕਿ ਪ੍ਰਾਈਵੇਟ ਇਨਵੈਸਟਰਸ ਹੀ ਕੈਨੇਡਾ ਦੇ 4 ਸਭ ਤੋਂ ਵੱਡੇ ਇੰਟਰਨੈਸ਼ਨਲ ਏਅਰਪੋਰਟ, ਸਾਡਾ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਟਰੂਡੋ ਮੌਂਟਰੀਅਲ ਏਅਰਪੋਰਟ, ਕੈਲਗਰੀ ਏਅਰਪੋਰਟ ਅਤੇ ਵੈਨਕੂਵਰ ਏਅਰਪੋਰਟ ਨੂੰ ਆਪਰੇਟ ਕਰਨ, ਚਲਾਉਣ ਵੀ ਅਤੇ ਉਹ 'ਚ ਪੈਸੇ ਲਾਉਣ ਵੀ ਅਤੇ ਐਕਸਪੈਂਸ਼ਨ ਵਗੈਰਾ ਵੀ ਕਰਨ, ਪਰ ਲੈਂਡ ਅਤੇ ਐਸੈਟਸ ਨੂੰ ਫਿਰ ਵੀ ਫੈਡਰਲ ਸਰਕਾਰ ਦੇ ਵੱਲੋਂ ਹੀ ਰਿਟੇਨ, ਮੇਨਟੇਨ ਕੀਤਾ ਜਾਊਗਾ। ਨਾਲੇ ਕੈਨੇਡੀਅਨ ਗਵਰਨਮੈਂਟ ਕਹਿੰਦੀ ਆ ਕਿ ਚਾਹੇ ਅਸੀਂ ਚਾਹੁੰਦੇ ਹਾਂ ਕਿ ਹਿੱਸਾ ਪਾ ਲੈਣ ਬਾਹਰਲੀਆਂ ਮੁਲਕਾਂ ਦੀਆਂ ਕੰਪਨੀਜ਼ ਅਤੇ ਕਾਰਪੋਰੇਸ਼ਨ 'ਤੇ ਇਹਨੂੰ ਚਲਾ ਲੈਣ, ਜ਼ਿਆਦਾ ਐਫੀਸ਼ੀਐਂਟ ਬਣਾ ਲੈਣ, ਕੈਨੇਡੀਅਨ ਸਰਕਾਰ ਹੀ ਮਜੋਰਟੀ ਹਿੱਸਾ, ਮਜੋਰਟੀ ਸਟੇਕ ਮੇਨਟੇਨ ਕਰੂਗੀ ਹਰੇਕ ਏਅਰਪੋਰਟ ਦੇ ਵਿੱਚ ਆਪਣੇ ਕੈਨੇਡਾ ਸਟਰੋਂਗ ਫੰਡ ਦੇ ਰਾਹੀਂ। ਪਰ ਉਹੀ ਫੈਡਰਲ ਸਰਕਾਰ ਦੀ ਇਹਨਾਂ ਵੱਡਿਆਂ ਏਅਰਪੋਰਟਸ ਨੂੰ ਚਲਾਉਣ ਦੀ ਜਿਹੜੀ ਬੱਚਤ ਹੈ, ਜਿਹੜੀ ਸੇਵਿੰਗ ਕਹਿੰਦੇ ਨੇ ਕਿ ਸਾਡੀ ਹੋਊਗੀ, ਕਹਿੰਦੇ ਕਿ ਉਹੀ ਪੈਸਾ ਅਸੀਂ ਲਾਵਾਂਗੇ ਛੋਟੇ ਰੀਜਨਲ ਏਅਰਪੋਰਟਸ 'ਤੇ ਅਤੇ ਲੋਕਲ ਇਨਫਰਾਸਟ੍ਰਕਚਰ ਪ੍ਰੋਜੈਕਟਸ 'ਤੇ ਪੈਸੇ ਖਰਚਾਂਗੇ। ਪਰ ਹੁਣ ਇਸ ਕੰਮ ਦੇ ਨਾਲ ਕੱਲ੍ਹ ਨੂੰ ਪਤਾ ਨਹੀਂ, ਜੇਕਰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨੂੰ ਯੂਜ਼ ਕਰਨ ਦੇ ਲਈ ਤੁਹਾਨੂੰ ਕੋਈ ਵਾਧੂ ਚਾਰਜ, ਵਾਧੂ ਫੀਸ, ਵਾਧੂ ਟੈਕਸ ਜਾਂ ਵਾਧੂ ਹੀ ਏਅਰ ਫੇਅਰ ਟਿਕਟ ਹੀ ਪੇ ਕਰਨੀ ਪੈਣੀ ਹੈ, ਖਾਸ ਕਿਉਂਕਿ ਪ੍ਰਾਈਵੇਟ ਕੰਪਨੀਜ਼ ਨੇ ਤਾਂ ਦੇਖਣਾ ਹੈ ਇਸ ਸਾਲ 'ਚ ਇੰਨਾ ਬਣਿਆ, ਅਗਲੇ ਸਾਲ ਦੇ ਵਿੱਚ ਦੇ ਹੈਵ ਟੂ ਗਿਵ ਦੇਅਰ ਸ਼ੇਅਰ ਹੋਲਡਰਸ, ਸਟਾਕ ਹੋਲਡਰਸ ਅ ਹਾਇਰ ਰਿਟਰਨ। ਸੋ ਇਹਨਾਂ ਨੂੰ ਕੋਈ ਤਰੀਕਾ ਤਾਂ ਲੱਭਣਾ ਪਊਗਾ ਬਿਨਾਂ ਵੱਧ ਟਰੈਵਲਰਸ ਤੋਂ ਵੱਧ ਪੈਸੇ ਕਮਾਉਣ ਦੇ ਲਈ, ਅਤੇ ਉਹ ਕਿਵੇਂ ਕੀਤਾ ਜਾਊਗਾ, ਏਅਰਲਾਈਨਸ ਦੇ ਲਈ ਅਤੇ ਲੋਕਾਂ ਦੇ ਲਈ, ਏਅਰ ਟਰੈਵਲਰਸ ਲਈ ਖਰਚੇ ਵਧਾ ਕੇ। ਇਨਫੈਕਟ ਕੁਛ ਕੁ ਦਿਨ ਪਹਿਲਾਂ ਕੈਨੇਡੀਅਨ ਲੇਬਰ ਕਾਂਗਰਸ ਨੇ ਇੱਕ ਰਿਪੋਰਟ ਰਿਲੀਜ਼ ਕੀਤੀ ਸੀ ਜਿਸ ਦੇ ਮੁਤਾਬਕ ਕੈਨੇਡੀਅਨ ਏਅਰਪੋਰਟਸ ਨੂੰ ਪ੍ਰਾਈਵੇਟਾਈਜ਼ ਕਰਕੇ ਆਮ ਟਰੈਵਲਰ, ਮੇਰੇ ਲਈ ਤੁਹਾਡਾ ਡਿਲੇ, ਜਦੋਂ ਇੰਡੀਆ ਜਾਂਦੇ ਹੋ ਜਿੱਥੇ ਮਰਜ਼ੀ ਜਾਂਦੇ ਹੋ, ਖਰਚਾ ਵਧਣਾ ਹੀ ਵਧਣਾ ਹੈ, ਏਅਰਪੋਰਟ ਵਰਕਰਸ ਦੀ ਗਿਣਤੀ ਵੀ ਘਟਣੀ ਹੈ। ਅਤੇ ਰਹਿੰਦੇ ਜਿਹੜੇ ਵੀ ਕੰਮ ਕਰਨ ਵਾਲੇ ਨੇ ਉਹਨਾਂ 'ਤੇ ਬੋਝ ਅਤੇ ਜ਼ਿੰਮੇਵਾਰੀਆਂ ਵਧਣਗੀਆਂ ਅਤੇ ਲੌਂਗ ਟਰਮ ਦੇ ਵਿੱਚ ਪਬਲਿਕ ਨੂੰ ਇਹਨਾਂ ਏਅਰਪੋਰਟਸ ਤੋਂ ਘੱਟ ਹੀ ਵੈਲਿਊ ਮਿਲਣੀ ਹੈ। ਦ ਯੂਨੀਫੋਰ ਏਵੀਏਸ਼ਨ ਕਾਉਂਸਲ ਆਫ ਕੈਨੇਡਾ ਯਾਨੀ ਕਿ ਏਅਰਪੋਰਟ ਵਰਕਰਸ ਦੀ ਇੱਕ ਜਿਹੜੀ ਯੂਨੀਅਨ ਹੈ ਉਹਨਾਂ ਨੇ ਵੀ ਅੱਜ ਇਸ ਸਮਰ ਦੇ ਬਾਹਰ ਪ੍ਰੋਟੈਸਟ ਕੀਤਾ ਹੈ। ਇਹ ਯੂਨੀਅਨਾਈਜ਼ ਵਰਕਰਸ ਵੀ ਏਅਰਪੋਰਟ ਪ੍ਰਾਈਵੇਟਾਈਜੇਸ਼ਨ ਦੇ ਸਖ਼ਤ ਖਿਲਾਫ ਹਨ। ਨਾਲ ਦੀ ਨਾਲ ਤਿੰਨੇ ਹੀ ਆਪੋਜੀਸ਼ਨ ਪਾਰਟੀਜ਼ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਬਲਾਕ ਕੁਬੈਕਵਾ ਅਤੇ NDP, ਉਹਨਾਂ ਦੇ ਵੀ ਲੀਡਰ ਅੱਜ ਕਹਿ ਚੁੱਕੇ ਨੇ, ਸਾਫ਼ ਕਹਿ ਚੁੱਕੇ ਨੇ ਕਿ ਉਹ ਏਅਰਪੋਰਟ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ਼ ਹਨ। ਉਹ ਨਹੀਂ ਚਾਹੁੰਦੇ ਕਿ ਪ੍ਰਾਈਵੇਟਾਈਜੇਸ਼ਨ ਅਤੇ ਪ੍ਰੋਫਿਟ ਵਧਾਉਣ ਦੇ ਖਾਤਰ ਆਮ ਏਅਰ ਟਰੈਵਲਰ ਦੀ ਟਿਕਟ ਹੀ ਸਕਾਈ ਰਾਕ ਹੋਵੇ, ਲੱਖਾਂ ਏਅਰਪੋਰਟ ਜੋਬਸ ਖਤਰੇ 'ਚ ਹੋਣ ਸੋ ਕਾਲਡ ਐਫੀਸ਼ੀਐਂਸੀ ਦੇ ਖਾਤਰ। ਅਤੇ ਦੋਸਤੋ, US ਬੇਸਡ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ, ਇਹਨਾਂ ਨੇ ਦੁਨੀਆ ਦੇ 217 ਮੁਲਕਾਂ ਦੇ ਵਿੱਚ 2445 ਏਅਰਪੋਰਟਸ ਦੀ ਇੱਕ ਕੰਪੇਰੀਸਨ ਕੀਤੀ ਪਬਲਿਕ ਅਤੇ ਪ੍ਰਾਈਵੇਟ ਏਅਰਪੋਰਟਸ ਵਿੱਚ ਫਰਕ ਸਮਝਣ ਦੇ ਲਈ। ਅਤੇ ਦੋਨਾਂ ਹੀ ਕਿਸਮ ਦੇ ਓਨਰਸ਼ਿਪ ਦੇ ਜਿਹੜੇ ਪ੍ਰੋਜ਼ ਐਂਡ ਕਾਨਸ ਨੇ, ਜੇ ਆਪਾਂ ਕਹਿ ਸਕਦੇ ਨੁਕਸਾਨ ਨੇ ਫਾਇਦੇ ਨੇ, ਉਹ ਇਹਨਾਂ ਨੇ ਰਿਪੋਰਟ ਕੀਤੇ ਆ। ਇਹ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਇਸ ਕਿਸਮ ਦੀ ਰਿਪੋਰਟ ਹੀ ਪੇਸ਼ ਕੀਤੀ ਗਈ ਆ ਔਨ ਟਾਈਪਸ ਆਫ ਏਅਰਪੋਰਟ ਓਨਰਸ਼ਿਪ। ਸੋ ਇਸ ਰਿਪੋਰਟ ਦੇ ਵਿੱਚ ਫਾਇੰਡ ਕੀਤਾ ਗਿਆ ਹੈ, ਪਹਿਲਾਂ ਚੰਗੀਆਂ ਗੱਲਾਂ ਦੱਸਦਾ ਤੁਹਾਨੂੰ, ਏਅਰਪੋਰਟ ਐਫੀਸ਼ੀਐਂਸੀ ਵੀ ਜਿਹੜੀ ਇੱਕ ਗਿਣਨ ਦੀ, ਗੇਜ ਕਰਨ ਦੀ, ਮੈਜ਼ਰ ਕਰਨ ਦੀ ਕੀ ਮੈਟ੍ਰਿਕ ਹੈ, ਨੰਬਰ ਆਫ ਪੈਸੰਜਰਸ ਪਰ ਫਲਾਈਟ, ਉਹ ਏਅਰਪੋਰਟ ਐਫੀਸ਼ੀਐਂਸੀ 20% ਦੇ ਨਾਲ ਵਧੀ ਜੇਕਰ ਏਅਰਪੋਰਟ ਪ੍ਰਾਈਵੇਟਲੀ ਓਨਡ ਹੈ। ਅਤੇ ਉਹਨਾਂ ਪ੍ਰਾਈਵੇਟਲੀ ਓਨਡ ਏਅਰਪੋਰਟਸ 'ਤੇ ਓਵਰਆਲ ਪੈਸੰਜਰ ਟ੍ਰੈਫਿਕ ਵੀ 84% ਦੇ ਨਾਲ ਵਧਿਆ। ਪ੍ਰਾਈਵੇਟਲੀ ਓਨਡ ਏਅਰਪੋਰਟਸ ਜ਼ਿਆਦਾ ਵੱਡੇ ਵੀ ਬਣਾਏ ਜਾਂਦੇ ਨੇ, ਉਹਨਾਂ ਦੇ ਇਨਵੈਸਟਰਸ ਨਵੇਂ ਟਰਮੀਨਲ ਖੋਲ੍ਹਦੇ ਆ, ਨਵੇਂ ਗੇਟ ਖੋਲ੍ਹਦੇ ਆ, ਨਵੇਂ ਦੁਕਾਨ ਵੀ, ਰੈਸਟੋਰੈਂਟ ਵੀ, ਸ਼ਾਪਿੰਗ ਸ਼ੂਪਿੰਗ ਵੀ, ਸਭ ਕੁਝ ਹੀ ਐਡ ਕਰਦੇ ਨੇ ਆਪਦੇ ਪ੍ਰੋਫਿਟ ਨੂੰ ਵਧਾਉਣ ਦੇ ਲਈ। ਅਤੇ ਘੱਟ ਫਲਾਈਟ ਕੈਂਸਲ ਵੀ ਹੁੰਦੀਆਂ ਨੇ। ਸੋ ਹੁਣ ਤੱਕ ਤਾਂ ਸਾਨੂੰ ਤਾਂ ਸਭ ਕੁਝ ਵਧੀਆ ਲੱਗਦਾ ਤਾਂ ਲੱਗਦਾ ਹੈਗਾ ਪ੍ਰਾਈਵੇਟਾਈਜੇਸ਼ਨ ਦੇ ਨਾਲ, ਪਰ ਸੇਮ ਟਾਈਮ 'ਤੇ ਤਕਰੀਬਨ ਹਰੇਕ ਪ੍ਰਾਈਵੇਟਲੀ ਓਨਡ ਏਅਰਪੋਰਟ ਦੇ ਵਿੱਚ ਇਸ US ਬੇਸਡ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਸਟੱਡੀ ਦੇ ਮੁਤਾਬਕ ਦੇਖਿਆ ਗਿਆ ਹੈ ਕਿ ਆਮ ਫਲਾਈਟ ਪਬਲਿਕ ਤੋਂ ਲੈ ਕੇ ਪ੍ਰਾਈਵੇਟ ਬਣਾਉਣ ਨਾਲੋਂ ਏਅਰਪੋਰਟ ਪਹਿਲਾਂ ਨਾਲੋਂ ਜ਼ਿਆਦਾ ਮਹਿੰਗੀ ਹੁੰਦੀ ਹੁੰਦੀ ਆ। ਇਹ 100% ਗਰੰਟੀਡ ਗੱਲ ਹੈ, ਕਿਉਂਕਿ ਜਿਹੜੇ ਫੀਸ ਏਅਰਪੋਰਟਸ ਹਰੇਕ ਏਅਰਲਾਈਨ ਨੂੰ, ਏਅਰ ਕੈਨੇਡਾ ਹੋ ਗਿਆ, ਏਅਰ ਇੰਡੀਆ ਹੋ ਗਿਆ, KLM ਹੋ ਗਈ, ਜੋ ਵੀ ਹੈਗਾ, ਹਰੇਕ ਏਅਰਲਾਈਨ ਜੋ ਵੀ ਫੀਸ ਚਾਰਜ ਕਰਦੇ ਨੇ ਉਹ ਵਧਾਉਂਦੇ ਹੀ ਵਧਾਉਂਦੇ ਨੇ, ਜ਼ਿਆਦਾ ਤੇਜ਼ੀ ਨਾਲ ਵਧਾਉਂਦੇ ਹੀ ਵਧਾਉਂਦੇ ਨੇ। ਅਤੇ ਪ੍ਰਾਈਵੇਟਲੀ ਓਨਡ ਏਅਰਪੋਰਟਸ ਹਮੇਸ਼ਾ ਹੀ ਕਾਮਯਾਬ ਰਹਿੰਦੇ ਹੀ ਰਹਿੰਦੇ ਨੇ। ਲੋਕਲ ਸਰਕਾਰ ਤੋਂ ਡਿਮਾਂਡ ਕਰਦੇ ਨੇ ਕਿ ਏਅਰਲਾਈਨਸ ਦੇ ਲਈ ਜਿਹੜੀ ਤੁਸੀਂ ਫੀਸ ਵਧਾਉਣ ਦੀ ਕੈਪ ਲਾਈ ਹੋਈ ਆ, ਲਿਮਿਟ ਲਾਈ ਹੋਈ ਆ, ਉਹਨੂੰ ਪੱਕੇ ਤੌਰ 'ਤੇ ਹਟਾਓ। ਹਰੇਕ ਸਾਲ ਕੋਈ 3-4% ਨਹੀਂ, 30-40% ਅਸੀਂ ਵਧਾਉਣਾ ਚਾਹੁੰਦੇ ਹਾਂ, ਜਿਹਦੇ ਨਾਲ ਤਾਂ ਫਿਰ ਅੱਗੇ ਸਾਨੂੰ ਹੀ ਏਅਰ ਟਰੈਵਲ ਲਈ ਖਰਚਾ ਵੱਧ ਪੇ ਕਰਨਾ ਹੀ ਪੈਂਦਾ ਹੀ ਪੈਂਦਾ ਹੈ। ਪਰ ਦੋਸਤੋ, ਇਸ ਸਮਰ ਦੇ ਵਿੱਚੋਂ ਇੱਕ ਐਬਸਲੂਟ ਗੇਮ ਚੇਂਜਰ ਪੇਸ਼ ਹੋਇਆ ਹੈ ਸਾਡੇ ਮੁਲਕ ਲਈ। ਹੁਣ ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋਗੇ ਕਿ ਮੈਂ ਕਹਿ ਰਿਹਾ, ਕਿਉਂਕਿ ਆਲਵੇਜ਼ ਜਦੋਂ ਵੀ ਕੋਈ ਵੀ ਮਾੜੀ ਖਬਰ ਹੁੰਦੀ ਆ, ਮਾੜਾ ਕੰਮ ਕੀਤਾ ਜਾਂਦਾ, ਸਾਡੀ ਜਿਹੜੀ ਮਰਜ਼ੀ ਲੈਵਲ ਆਫ ਸਰਕਾਰ ਹੋਵੇ, ਫੈਡਰਲ ਪ੍ਰੋਵਿੰਸ਼ੀਅਲ ਮਿਊਨਿਸਪਲ, ਤੁਹਾਨੂੰ ਦੱਸਦੇ ਹੀ ਦੱਸਦੇ ਹਾਂ, ਪਰ ਜਦੋਂ ਕੋਈ ਵਧੀਆ ਕੰਮ ਹੁੰਦਾ ਹੈ ਸਾਡਾ ਫਾਸ ਵੀ ਬਣਦਾ ਤੁਹਾਨੂੰ ਦੱਸਣ ਲਈ। ਅਤੇ ਅੱਜ ਤਾਂ ਇੱਕ ਇੰਨੀ ਵਧੀਆ ਇੱਕ ਟੈਕਸ ਪਾਲਿਸੀ ਚੇਂਜ ਪ੍ਰਪੋਜ਼ਲ ਕਹਿ ਲਓ, ਕਿਉਂਕਿ ਅਜੇ ਤਾਂ ਕਾਨੂੰਨ ਬਣਿਆ ਨਹੀਂ ਹੈਗਾ, ਅਨਾਊਂਸ ਕੀਤੀ ਗਈ ਆ ਸਾਡੀ ਸਰਕਾਰ ਦੇ ਵੱਲੋਂ, ਕਰਨੀ ਸਰਕਾਰ ਦੇ ਵੱਲੋਂ, ਕਿ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਇਸ ਇੰਨੇ ਵਧੀਆ ਕੰਮ ਕਰਨ ਲਈ ਇਹ ਜੋਗੇ ਵੀ ਹੈਗੇ ਨੇ। ਪਰ ਐਂਡ ਆਫ ਦ ਡੇ ਇਹਨਾਂ ਦੀਆਂ ਹੀ ਨਾਲ ਦੀ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਕਾਰਪੋਰੇਸ਼ਨਸ ਨੇ, ਯੂਰਪੀਅਨ ਕਾਰਪੋਰੇਸ਼ਨਸ ਨੇ, ਚਾਈਨੀਜ਼ ਕਾਰਪੋਰੇਸ਼ਨਸ ਨੇ, ਇਹਨਾਂ ਨੇ ਆਪਦੇ ਹੀ ਜਾਣ ਪਛਾਣ ਦੇ ਲੋਕਾਂ ਨੂੰ ਹੀ ਅਮੀਰ ਕਰਨਾ ਹੈ। ਭਾਵੇਂ ਸਾਡੇ ਮੁਲਕ 'ਚ ਤਰੱਕੀ ਹੋਊਗੀ ਹੋਊਗੀ, ਪਰ ਇਹਨਾਂ ਦੀ ਤਾਂ ਹਜ਼ਾਰ ਗੁਣਾ ਜ਼ਿਆਦਾ ਤਰੱਕੀ ਹੋਊਗੀ ਇਹਨਾਂ ਦੇ ਲਿਬਰਲ ਇਨਸਾਈਡਰਸ ਦੀ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ ਨਵਾਂ ਪ੍ਰੋਡਕਟਿਵਿਟੀ ਮੈਗਾ ਡਿਡਕਸ਼ਨ ਟੈਕਸ ਇਨਸੈਂਟਿਵ ਅੱਜ ਹੀ ਅਨਾਊਂਸ ਕੀਤਾ ਹੈ, ਜਿਹਦੇ ਰਾਹੀਂ ਕੈਨੇਡਾ ਦੇ ਵਿੱਚ ਹੁਣ ਜਿਹੜੇ ਨਵੇਂ ਵੱਡੇ ਇਨਵੈਸਟਰਸ ਆਉਣਗੇ, ਖਾਸ ਜੋ ਕਿ ਫਾਈਬਰ ਆਪਟਿਕ ਤਾਰਾਂ ਫਾਰ ਟੈਲੀਕਮਿਊਨੀਕੇਸ਼ਨਸ, ਮਾਈਨਿੰਗ ਪ੍ਰਾਪਰਟੀ, ਓਇਲ ਐਂਡ ਗੈਸ ਪਾਈਪਲਾਈਨਸ, ਸਾਫਟਵੇਅਰ, ਰਿਸਰਚ ਐਂਡ ਡਿਵੈਲਪਮੈਂਟ, ਕੰਪਿਊਟਰ ਇਕੁਇਪਮੈਂਟ, ਏਅਰਕ੍ਰਾਫਟ ਐਂਡ ਵਹੀਕਲਸ, ਪੈਟੈਂਟਸ, ਰੇਲ ਟਰੈਕ, ਬ੍ਰਿਜਸ ਐਂਡ ਰੋਡਸ ਬਣਾਉਣਗੇ ਇਸ ਮੁਲਕ ਦੇ ਵਿੱਚ, ਵੱਡਾ ਵੱਡਾ ਕੰਮ ਕਰਨਗੇ, ਵੱਡਾ ਵੱਡਾ ਮੋਟਾ ਪੈਸਾ ਲਾਉਣਗੇ। ਪਹਿਲੇ ਹੀ ਸਾਲ ਦੇ ਵਿੱਚ ਹੀ ਪੂਰਾ 100% entire 100% ਖਰਚਾ ਟੈਕਸਿਸ ਦੇ ਵਿੱਚੋਂ ਡਿਡਕਟ ਕਰਨ ਦਾ ਉਹਨਾਂ ਨੂੰ ਮੌਕਾ ਮਿਲੇਗਾ। ਇਹ ਕਿਸੇ ਵੀ ਲਿਬਰਲ ਲੀਡਰ ਦੇ ਵੱਲੋਂ ਮੇਰੇ ਜੀਂਦੇ ਜੀ ਸ਼ਾਇਦ ਮੁਲਕ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਟੈਕਸ ਪਾਲਿਸੀ ਕਦੇ ਵੀ ਅਨਾਊਂਸ ਕੀਤੀ ਗਈ ਹੈ। ਦਿਸ ਇਜ਼ ਹਿਊਜ, ਮੈਸਿਵ ਮੈਸਿਵ ਮੈਸਿਵ। ਇਹਦੇ ਨਾਲ ਵਾਕਈ ਹੀ maybe trillions of dollars the investment is mulk de vich aa sakdi aa, finally oil and gas pipelines ban sakdiyan ne, mining vad sakdi hai, bahut zyada tarakki ho sakdi hai bravo, je inne bade bade kharche 100% tax deductible ho jaan, oh bhi pehle saal de vich, na ki over the long term, pehle saal de vich ta eh 100% game changer hai for our entire industrial landscape in this country. So imagine ਕੱਲ੍ਹ ਨੂੰ ਕੋਈ ਵੱਡੀ ਸਾਊਡੀ ਦੀ ਕੰਪਨੀ ਆਉਂਦੀ ਆ, ਕਹਿੰਦੇ ਕਿ ਭਰਾਵੋ ਅਸੀਂ ਇੱਥੇ ਅਲਬਰਟਾ ਤੋਂ ਲੈ ਕੇ BC ਤੱਕ ਖਰੂਡ ਆਇਲ ਦੀ ਪਾਈਪਲਾਈਨ ਬਣਾਉਣੀ ਆ। ਜਿੰਨਾ ਲੋਹਾ, ਜਿੰਨਾ ਸਟੀਲ, ਜਿੰਨਾ ਇਨਫਰਾਸਟ੍ਰਕਚਰ ਖਰਚਾ ਜੋ ਕਿ ਬਿਲੀਅਨਸ ਦਾ ਹੈ, ਉਹ ਕਾਰਪੋਰੇਸ਼ਨ ਪੂਰਾ 100% ਖਰਚਾ ਟੈਕਸ ਦੇ ਵਿੱਚ ਡਿਡਕਟ ਕਰ ਸਕਦੀ ਆ ਪਹਿਲੇ ਸਾਲ ਦੇ ਵਿੱਚ। ਕਿਡ ਯੂ ਇਮੈਜਿਨ, ਇੱਕ ਵਾਕਈ ਹੀ ਗੇਮ ਚੇਂਜਰ ਹੋ ਸਕਦੀ ਹੈ ਕੈਨੇਡਾ ਦੇ ਵਿੱਚ ਰੀਅਲ ਇਨਵੈਸਟਮੈਂਟਸ ਅਤੇ ਰੀਅਲ ਪ੍ਰੋਜੈਕਟਸ ਅਤੇ ਰੀਅਲ ਕੈਪੀਟਲ ਅਤੇ ਰੀਅਲ ਇਨਫਰਾਸਟ੍ਰਕਚਰ ਲਿਆਉਣ ਦੇ ਲਈ, ਅਤੇ ਬੜੀ ਕਮਾਲ ਦੀ ਗੱਲ ਹੈ। ਸੋ ਗੱਲ ਤਾਂ ਇਹ ਹੈ ਕਿ ਇਹਦਾ ਇੰਪਲੀਮੈਂਟੇਸ਼ਨ ਕਿਵੇਂ ਕੀਤਾ ਜਾਊਗਾ, ਦੈਟ ਰਿਮੇਨਸ ਟੂ ਬੀ ਸੀਨ। ਕੀ ਕੁਛ ਸ਼ਰਤਾਂ ਲਾਗੂ ਹੋਣਗੀਆਂ, ਦੈਟ ਰਿਮੇਨਸ ਟੂ ਬੀ ਸੀਨ। ਅੱਜ ਤੱਕ ਇਕੱਲਾ ਟੀਜ਼ਰ ਹੀ ਪੇਸ਼ ਕੀਤਾ ਗਿਆ ਹੈ ਇਸ ਮੈਗਾ ਟੈਕਸ ਡਿਡਕਸ਼ਨ ਅਨਾਊਂਸਮੈਂਟ ਦੇ ਨਾਲ। ਅਸਲੀ ਇੰਪਲੀਮੈਂਟੇਸ਼ਨ ਤਾਂ ਕੰਪਲੀਟਲੀ ਡਿਫਰੈਂਟ ਪੇਸ਼ ਹੋ ਸਕਦੀ ਆ, ਓਨਲੀ ਟਾਈਮ ਵਿਲ ਟੈਲ। ਪਰ ਨਾਲ ਦੇ ਨਾਲ ਦੋਸਤੋ ਤੁਹਾਨੂੰ ਕੱਲ੍ਹ ਹੀ ਦੱਸਿਆ ਸੀ ਕਿ ਵਾਲ ਸਟਰੀਟ ਜਰਨਲ ਅਖਬਾਰ ਨੇ ਵੀਕਐਂਡ 'ਤੇ ਇੱਕ ਬਹੁਤ ਵੱਡੀ ਖਬਰ ਬ੍ਰੇਕ ਕੀਤੀ ਸੀ ਕਿ ਕੈਨੇਡਾ ਯੂਰਪੀਅਨ ਯੂਨੀਅਨ ਦਾ ਇੱਕ ਐਸੋਸੀਏਟ ਮੈਂਬਰ ਬਣਨਾ ਚਾਹੁੰਦਾ ਹੈ, ਜਿਹਦੇ ਰਾਹੀਂ ਇੱਕ ਆਪਸ਼ਨ ਡਿਸਕਸ ਕੀਤੀ ਗਈ ਆ ਕੈਨੇਡਾ ਅਤੇ ਫਰਾਂਸ, ਕਾਰਨੀ ਅਤੇ ਮੈਕਰੋਨ ਦੇ ਵੱਲੋਂ, ਕਿ ਇੱਕ ਦੂਜੇ ਦੇ ਲੋਕ, ਕੈਨੇਡੀਅਨ ਲੋਕ ਅਤੇ ਫਰੈਂਚ ਲੋਕ, ਇੱਕ ਦੂਜਿਆਂ ਦੇ ਮੁਲਕ ਤੱਕ ਟਰੈਵਲ ਕਰਕੇ ਕੰਮ ਕਰ ਸਕਦੇ ਨੇ, ਰਹਿ ਵੀ ਸਕਦੇ ਨੇ ਵੀਜ਼ਾ ਤੋਂ ਬਗੈਰ। ਇਹ ਜਿਹੜੀ ਅਨਾਊਂਸਮੈਂਟ ਪੇਸ਼ ਕੀਤੀ ਗਈ ਸੀ ਇਸ ਅਖਬਾਰ ਦੇ ਵਿੱਚ, ਇਹ ਹੁਣ ਇੱਕ ਪਾਸਿਬਿਲਿਟੀ ਹੈਗੀ ਹੈਗੀ ਆ। ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਪ ਹੀ ਕਿਹਾ, ਕਮਾਲ ਦੀ ਗੱਲ ਆ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕੈਨੇਡਾ ਅਤੇ ਫਰਾਂਸ ਦੇ ਵੀਜ਼ਾ ਰਿਕੁਆਇਰਮੈਂਟਸ ਚੇਂਜ ਹੋਣੇ ਇੱਕ ਪਾਸਿਬਿਲਿਟੀ ਤਾਂ ਹੈਗੇ ਨੇ। ਕਹਿੰਦਾ ਉਹ ਡਿਸਕਸ਼ਨਸ ਦੇ ਵਿੱਚ ਇੱਕ ਐਸਪੈਕਟ ਹੈ, ਇੱਕ ਹਿੱਸਾ ਹੈ, ਹੋਰ ਬਥੇਰਾ ਕੁਛ ਡਿਸਕਸ ਕੀਤਾ ਜਾ ਰਿਹਾ ਹੈ। ਅਤੇ ਉਹਨੇ ਕਿਹਾ ਬਾਕੀ ਗੱਲਾਂ ਤਾਂ ਹੋਣਗੀਆਂ, ਕੱਲ੍ਹ ਨੂੰ ਨਹੀਂ, ਪਰਸੋਂ ਨੂੰ ਨਹੀਂ, ਜਦੋਂ ਮਾਰਕ ਕਾਰਨੀ ਚੱਲਿਆ ਹੈ ਸਟ੍ਰੈਸਬਰਗ ਫਰਾਂਸ ਫੋਰ ਦਾ EU ਪਾਰਲੀਮੈਂਟ ਐਡਰੈਸ। ਕਹਿੰਦਾ ਹੈ ਕਿ ਉਦੋਂ ਹੋਣਗੀਆਂ ਜਦੋਂ ਕੈਨੇਡਾ EU ਸਮਿਟ ਹੋਸਟ ਕੀਤਾ ਜਾਊਗਾ ਮੌਂਟਰੀਅਲ ਕੁਬੈਕ ਦੇ ਵਿੱਚ ਅਗਲੇ ਮਹੀਨੇ ਅਕਤੂਬਰ 29 ਅਤੇ 30 ਤਰੀਕ ਨੂੰ। ਸੋ ਕੱਲ੍ਹ ਨੂੰ ਵੀ ਕਾਫੀ ਵੱਡੀਆਂ ਅਤੇ ਪਰਸੋਂ ਨੂੰ ਖਾਸ ਤੌਰ 'ਤੇ ਤਾਂ ਕਾਫੀ ਵੱਡੀਆਂ EU ਪਾਰਲੀਮੈਂਟ ਦੇ ਨਾਲ ਹੀ ਜੁੜੀਆਂ ਹੋਈਆਂ ਅਸੋਸੀਏਟ ਮੈਂਬਰ ਔਰ ਵਿਥ ਟਾਈਟਲ ਵਿਦਆਊਟ ਟਾਈਟਲ ਕੁਛ ਹੱਦ ਤੱਕ ਤਾਂ ਕੈਨੇਡਾ ਨੂੰ EU ਦਾ ਮੈਂਬਰ ਬਣਾਉਣ ਦੀਆਂ ਗੱਲਾਂ ਬਾਤਾਂ ਤਾਂ ਕੱਲ੍ਹ ਪਰਸੋਂ ਤੱਕ ਤਾਂ ਪੇਸ਼ ਹੋ ਹੀ ਜਾਣਗੀਆਂ। ਪਰ ਫਰਾਂਸ ਅਤੇ ਹੋਰਾਂ ਇੰਡੀਵਿਜੁਅਲ ਮੁਲਕ ਨਾਲ ਵੀ ਗੱਲਾਂ ਬਾਤਾਂ ਵੀ ਕਹਿੰਦੇ ਨੇ ਕਿ ਅਕਤੂਬਰ 29 ਅਤੇ 30 ਤਰੀਕ ਤੱਕ ਪੇਸ਼ ਹੋ ਹੀ ਜਾਣਗੀਆਂ। ਜਿਹੜੇ ਹੋਏ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ,

ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਜੇ ਤੁਸੀਂ ਗਰੋਸਰੀ ਸ਼ਾਪਿੰਗ ਕਰਨਾ ਚਾਹੁੰਦੇ ਹੋ, ਇੰਡੀਅਨ, ਪਾਕਿਸਤਾਨੀ, ਕੈਨੇਡੀਅਨ, ਇੰਟਰਨੈਸ਼ਨਲ ਗਰੋਸਰੀ, ਹਰੀਆਂ ਤਾਜ਼ੀਆਂ ਸਬਜ਼ੀਆਂ, ਫਰੈਸ਼ ਫਰੂਟਸ, ਦੁੱਧ, ਆਟਾ, ਚੌਲ, ਦਾਲਾਂ, ਦੂਲਾਂ, ਸਭ ਕੁਛ ਹੀ ਤੁਹਾਨੂੰ ਚਾਹੀਦਾ ਹੈ ਜੇ ਤੁਸੀਂ ਸਾਡੀ ਗੱਲ ਮੰਨ ਕੇ ਪਹੁੰਚੋਗੇ। 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ ਇੰਡੀਅਨ ਫਰੂਟ ਲੈਂਡ 'ਤੇ ਤੁਸੀਂ ਢੇਰ ਸਾਰੇ ਡਾਲਰ ਬਚਾਓਗੇ। ਕਿਉਂ? ਕਿਉਂਕਿ ਵੈਸਟ ਤਾਂ ਇੰਡੀਅਨ ਫਰੂਟ ਲੈਂਡ ਦੀਆਂ 7 ਲੋਕੇਸ਼ਨ ਨੇ, 7 ਹੀ ਗਰੋਸਰੀ ਸਟੋਰ ਲੋਕੇਸ਼ਨ ਦੇ ਬਿਲਕੁਲ ਨਾਲ ਹੀ ਇਹਨਾਂ ਦਾ ਇੱਕ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ, ਇੱਕ ਮੀਟ ਸ਼ਾਪ ਵੀ ਹੈ ਅਤੇ ਇੱਕ ਬਣਿਆ ਬਣਾਇਆ ਵੀ ਤੰਦੂਰੀ ਰੈਸਟੋਰੈਂਟ ਹੈ। 7 ਲੋਕੇਸ਼ਨ ਨੇ, 5 ਬ੍ਰੈਂਪਟਨ, 1 ਗੁਆਫ, 1 ਕੈਂਬਰਿਜ, ਪਰ ਇਹਨਾਂ ਦੀ ਜਿਹੜੀ ਸਭ ਤੋਂ ਨਵੀਂ ਲੋਕੇਸ਼ਨ ਹੈ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ, ਇਸ ਲੋਕੇਸ਼ਨ 'ਤੇ 20 ਤਰੀਕ ਤੱਕ, ਹੁਣ 5 ਹੋਰ ਦਿਨ ਰਹਿ ਗਏ ਨੇ, 20 ਤਰੀਕ ਤੱਕ ਪਹੁੰਚੋਗੇ ਤੁਹਾਨੂੰ ਇਹ ਸ਼ੇਅਰ ਦੇਸੀ ਸਟਾ ਆਟਾ 10 ਪਾਉਣ ਦਾ ਬੈਗ ਦੇ ਰਹੇ ਨੇ, ਸਿਰਫ $6.99 ਦੇ ਵਿੱਚ। ਯੂ ਕੈਂਟ ਗੋ ਰੋਂਗ, 10 ਪਾਉਂਡ ਦਾ ਸ਼ੇਅਰ ਦੇਸੀ ਸਟਾ ਆਟਾ ਓਨਲੀ $6.99, $6.99 ਦੇ ਵਿੱਚ। ਨਿਊਸਿਨ 2% ਮਿਲਕ, ਜਿਹੜਾ ਬਲੂ ਬੈਗ ਹੁੰਦਾ 4 ਲੀਟਰ ਦਾ ਮਿਲਕ, ਦੁੱਧ ਤੁਹਾਨੂੰ ਪਤਾ ਕਿੰਨਾ ਮਹਿੰਗਾ, ਅਤੇ ਇਹ ਤੁਹਾਨੂੰ ਦੇ ਰਹੇ ਕਿਹੜੀ ਪ੍ਰਾਈਸ ਦੇ ਵਿੱਚ, $4.99, ਦਿਸ ਇਜ਼ ਲਾਈਕ ਅ 20-year-old ਪ੍ਰਾਈਸ। 4 ਲੀਟਰ ਦਾ ਨਿਊਸਿਨ ਦਾ 2% ਦਾ ਦੁੱਧ $4.99, $4.99 ਦੇ ਵਿੱਚ। ਸਵਰਨਾ ਚੱਕੀ ਆਟਾ 20 ਪਾਉਂਡ ਦਾ ਬੈਗ, ਸਿਰਫ $10.99 ਦੇ ਵਿੱਚ। ਇੰਡੀਅਨ ਡੈਲਾਬਾਈਟਸ ਮਸਟਰਡ ਦਾ ਤੇਲ 5 ਲੀਟਰ, $19.99 ਦੇ ਵਿੱਚ। ਅਤੇ ਜਿੰਨੀਆਂ ਵੀ ਇੰਡੀਅਨ ਡੈਲਾਬਾਈਟ ਬ੍ਰਾਂਡ ਦੀਆਂ ਦਾਲਾਂ ਨੇ, ਖਾਸ ਤਾਂ ਚਨਾ ਦਾਲ, ਮਸਰ ਦਾਲ, 4-4 ਪਾਉਂਡ ਦੀਆਂ ਦਾਲਾਂ ਤੁਹਾਨੂੰ ਮਿਲਣਗੀਆਂ $2.99 ਦੇ ਵਿੱਚ। 4 pound bags ਓਨਲੀ $2.99, ਇੰਡੀਅਨ ਡੈਲਾਬਾਈਟ ਬ੍ਰਾਂਡ ਦੀਆਂ ਚਨਾ ਦਾਲ, ਮਸਰ ਦਾਲ, 4-4 ਪਾਉਂਡ ਦੀਆਂ ਦਾਲਾਂ, ਸਿਰਫ $2.99 ਦੇ ਵਿੱਚ। ਆਹ ਡੀਲਾਂ ਤੁਹਾਨੂੰ ਮਿਲਣੀਆਂ 20 ਤਰੀਕ ਤੱਕ, 5 ਦਿਨ ਰਹਿ ਗਏ ਨੇ, ਸਿਰਫ ਇੱਕੋ ਲੋਕੇਸ਼ਨ ਤੋਂ, 25 ਸੈਂਡਲਵੁੱਡ ਪਾਰਕਵੇ ਵੈਸਟ and her interior in Brampton. ਪਰ ਨਾਲ ਦੀ ਨਾਲ ਸ਼ਾਪ ਟਿਲ ਯੂ ਡਰਾਪ, ਜਦੋਂ ਥੱਕ ਜਾਓਗੇ ਇੰਨਾ ਸਮਾਨ ਇੰਨਾ ਸਸਤਾ ਚੱਕ ਕੇ। ਇਹਨਾਂ ਦੇ ਬਿਲਕੁਲ ਨਾਲ ਦੀ ਯੂਨਿਟ ਹੈ ਇੰਡੀਅਨ ਫੂਡ ਲੈਂਡ ਐਂਡ ਤੰਦੂਰੀ ਗ੍ਰਿਲ ਐਂਡ ਸੇਰੇਮੋਨੀ ਇੰਡੀਅਨ ਕੁਜ਼ੀਨ, ਜਿੱਥੇ ਤੁਹਾਨੂੰ ਵੈੱਜ ਥਾਲੀ $4.99 'ਚ ਟੇਕ ਆਊਟ ਸਪੈਸ਼ਲ ਦੇ ਰਹੇ ਨੇ। $4.99 ਦੇ ਵਿੱਚ ਪੂਰੀ ਅਤੇ ਪੂਰੀ ਫੁੱਲ ਸਾਈਜ਼ਡ ਥਾਲੀ ਹੋਊਗੀ, 3 ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ, ਰਾਈਸ ਵੀ, ਰਾਇਤਾ ਵੀ, ਅਚਾਰ ਵੀ, ਸੈਲਡ ਵੀ, ਰੋਟੀ ਵੀ, ਜਾਂ ਫਿਰ ਫੁਲਕੇ ਜਾਂ ਨਾਨ ਕਰ ਲਓ, ਤੁਹਾਡੀ ਮਰਜ਼ੀ ਆ, ਅਤੇ ਨਾਲ ਦੇ ਨਾਲ ਡਿਜ਼ਰਟ ਵੀ। $4.99, ਇਨਕ੍ਰੈਡੀਬਲ ਪ੍ਰਾਈਸ, ਇਨਕ੍ਰੈਡੀਬਲ ਟੇਸਟ। ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ, 7 ਲੋਕੇਸ਼ਨਸ ਤੋਂ ਲਿਟਰਲੀ ਥਾਊਜ਼ੈਂਡਸ ਦੀ ਗਿਣਤੀ ਵਿੱਚ ਥਾਲੀਆਂ, ਟੇਕ ਆਊਟ ਵੀ ਲਾਈਨ ਲੱਗਦੀ ਰਹਿੰਦੀ ਆ, ਊਬਰ ਈਟਸ ਐਕਸੈਟਰਾ 'ਤੇ ਡਿਲੀਵਰੀ ਵੀ ਹੁੰਦੀ ਰਹਿੰਦੀ ਆ, ਕਿਉਂਕਿ ਪ੍ਰਾਈਸ ਹੀ ਇੰਨੀ ਜ਼ਬਰਦਸਤ ਆ। $4.99 ਚਨਾ ਭਟੂਰਾ, $3.99 ਆਲੂ ਜਾਂ ਮੂਲੀ ਵਾਲਾ ਪਰੌਂਠਾ ਪਲੇਟ ਹੋਣੀ $2.99, ਬੰਦਾ 6 ਪਰੌਂਠੇ ਖਾ ਜਾਵੇ, ਅਤੇ ਨਾਲ ਦਾ ਚਿਕਨ ਬਰਿਆਨੀ $6.99, ਵੈਜ ਬਰਗਰ $3.99। ਇਹ ਸਾਰੀਆਂ ਡੀਲਾਂ ਇੱਕੋ ਲੋਕੇਸ਼ਨ 'ਤੇ, 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ ਇਨ ਬ੍ਰੈਂਪਟਨ, ਇੰਡੀਅਨ ਫੂਡ ਲੈਂਡ ਐਂਡ ਤੰਦੂਰੀ ਗ੍ਰਿਲ 'ਤੇ ਹੀ ਤੁਹਾਨੂੰ ਮਿਲਣੀਆਂ ਹਨ। ਨਾਲ ਦੇ ਦੋਸਤੋ, ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਇੱਕੋ ਇੱਕ ਜਗ੍ਹਾ ਰਿਕਮੈਂਡ ਕਰਦੇ ਹਾਂ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਗੱਡੀ ਹੋਵੇ, ਚਾਹੇ ਯੂਰੋਪੀਅਨ, ਚਾਹੇ ਏਸ਼ੀਅਨ, ਚਾਹੇ ਨੌਰਥ ਅਮੈਰੀਕਨ ਵਹੀਕਲ ਹੋਵੇ, ANJ ਆਟੋ ਰਿਪੇਅਰ ਆਪਣੇ ਬਾਈਆਂ ਦੀ ਦੁਕਾਨ ਹੈ, 91 ਹੀਲੀ ਰੋਡ, ਬੋਲਟਨ, Highway 50 ਤੇ ਮੇਫੀਲ 'ਤੇ, ਜਿਹੜਾ ਵੱਡਾ ਹੋਮ ਡੀਪੋਟ ਪਲਾਜ਼ਾ, ਹਾਈਵੇ 50 ਮੇਫੀਲ, ਰਾਈਟ ਬਾਈ ਦੇਅਰ, 91 ਹੀਲੀ ਰੋਡ, ਬੋਲਟਨ। ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਸਾਰੀਆਂ ਬੋਲੀ ਬੋਲਦੇ ਮਾਹਰ ਮਕੈਨਿਕ ਨੇ। ਗੱਡੀ ਦੇ ਨਵੇਂ ਟਾਇਰ ਪਵਾਉਣੇ ਆ, ਜਲਦ ਵਿੰਟਰ ਟਾਇਰ ਪਵਾਉਣੇ ਆ, ਸਸਪੈਂਸ਼ਨ ਦਾ ਕੰਮ, ਇੰਜਨ ਦਾ ਕੰਪਲੀਟ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਰਿਪੇਅਰ, ਓਇਲ ਚੇਂਜ, ਰਸਟ ਪ੍ਰੂਫ, ਯੂ ਨੇਮ ਇਟ, ANJ ਆਟੋ ਰਿਪੇਅਰ, ਜੈਨੂਅਨ ਕੰਮ, ਜੈਨੂਅਨ ਪਾਰਟਸ, ਜੈਨੂਅਨ ਪ੍ਰਾਈਸ ਹੀ ਤੁਹਾਨੂੰ ਚਾਰਜ ਕਰਦੇ ਨੇ। 905-857-7596, 905-857-7596, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਜੇ ਤੁਸੀਂ ਆਪਦੀ ਗੱਡੀ ਦੀ ਆਰ ਇੰਸ਼ੋਰੈਂਸ ਦੀ ਰਿਨਿਊਅਲ ਹੁਣ ਫੇਸ ਕਰ ਰਹੇ ਹੋ, ਕਿਸ਼ਤ ਘਟਾਉਣੀ ਆ, ਪੈਸੇ ਬਚਾਉਣੇ ਆ, ਹੂ ਡਜ਼ਨਟ ਵਾਂਟ ਟੂ ਸੇਵ ਮਨੀ, ਮਨੂ ਸ਼ਰਮਾ ਤੁਹਾਡੇ ਲਈ ਹਾਜ਼ਰ ਨੇ। ਮਨੂ ਸ਼ਰਮਾ ਆਰੋ ਇੰਸ਼ੋਰੈਂਸ ਬ੍ਰੋਕਰ ਨੇ, ਮਤਲਬ ਕਿ ਤਕਰੀਬਨ ਸਾਰੀਆਂ 99.9% ਮੇਜਰ ਕੰਪਨੀ ਨਾਲ ਕੰਮ ਕਰਦੇ ਨੇ। ਮਤਲਬ ਇਹ ਹੈ ਕਿ ਜਦੋਂ ਤੁਹਾਨੂੰ ਰਿਨਿਊਅਲ ਦੀ ਚਿੱਠੀ ਮਿਲ ਜਾਂਦੀ ਆ, ਜਾਂ ਮਿਲਣ ਵਾਲੀ ਹੀ ਆ, ਜਾਂ ਪਤਾ ਹੀ ਹੈ ਕਿ ਕਦੋਂ ਰਿਨਿਊ ਹੋਣੀ ਆ ਗੱਡੀ ਦੀ ਇੰਸ਼ੋਰੈਂਸ, ਇਹਨਾਂ ਨੂੰ ਕਾਲ ਕਰੋ ਅਤੇ ਇਹ ਚੈੱਕ ਕਰ ਲੈਣਗੇ ਐਵਰੀ ਸਿੰਗਲ ਕੰਪਨੀ ਵਿੱਚ ਪ੍ਰਾਈਸ ਕਿੰਨੀ ਆ, ਅਤੇ ਜਿਹੜੀ ਵੀ ਕੰਪਨੀ ਦੇ ਵਿੱਚ ਕਿਸ਼ਤ ਘੱਟਦੀ ਆ, ਪੈਸੇ ਬਚਦੇ ਆ, ਟਾਈਮ ਸਿਰ ਸਵਿੱਚ ਕਰ ਦੇਣਗੇ, ਤੁਹਾਨੂੰ ਜ਼ਿਆਦਾ ਵਧੀਆ ਕਵਰੇਜ ਵੀ ਦਿਲਵਾ ਦੇਣਗੇ। ਮਨੂ ਸ਼ਰਮਾ ਆਰੋ ਇੰਸ਼ੋਰੈਂਸ,
ਹੋਮ ਇੰਸ਼ੋਰੈਂਸ, ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਕੰਮ ਕਾਰੋਬਾਰ ਦੀ, ਘਰ ਦੀ, ਗੱਡੀ ਦੀ ਇੰਸ਼ੋਰੈਂਸ, ਬ੍ਰੋਕਰ ਮਨੂ ਸ਼ਰਮਾ 289-952-9532. That's 289-952-9532. Now, dear dosto, jekar tusi nami soni anak tiyar karvoni ya without breaking the bank, Clearview Eye Care ne pakki te pakki deal lai hui hai desh pradesh te listeners and viewers layi. ਕਹਿੰਦੇ ਨੇ ਕਿ ਜਾ ਕੇ ਆਪਣਾ ਇੱਕ ਫਰੇਮ ਚੂਜ਼ ਕਰ ਲਓ, ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਵਾਂਗੇ $99 ਦੇ ਵਿੱਚ, $99 ਦੇ ਵਿੱਚ ਬਹੁਤ ਹੀ ਸੋਹਣੀ ਨਵੀਂ ਐਨਕ ਤਿਆਰ ਹੋ ਜਾਣੀ ਆ, ਚਾਹੇ ਤੁਸੀਂ ਪੱਲਿਓਂ ਪੇ ਕਰਦੇ ਹੋ, ਚਾਹੇ ਤੁਹਾਡੀ ਇੰਸ਼ੋਰੈਂਸ ਨੂੰ ਤੁਸੀਂ ਚਾਹੁੰਦੇ ਕਿ ਬਿੱਲ ਕੀਤਾ ਜਾਵੇ ਡਾਇਰੈਕਟ, ਖਰਚਾ ਤਾਂ ਉਨਾ ਹੀ ਹੋਣਾ ਹੈ, ਸਿਰਫ $99. The location is 11615 McVean Drive, Brampton, Mayfield and McVean. Major intersection of Mayfield and McVean. Clearview Eye Care. Bada bada plaza. Othe jada A&W hai, othe bilkul naal hi hai. Clearview Eye Care, unit number 34. Dr. Ramandeep Hair, the Dr. Harpreet Hair, donne Canadian born and educated, Punjabi te English vi bolde ne. So buzurgan nu vi leke jana, koi bhi language barrier honi nahi hai gi. Sahi sahi exam kar denge. 905-913-4545. 905-913-4545. Clearview Eye Care, 905-913-4545. 905-913-4545. So, ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੈ, ਤੁਸੀਂ ਆਪਦੇ ਬਿਜ਼ਨਸ ਨੂੰ AM 530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ 416-457-3381. 416-457-3381. 416-457-3381. ਇਸ ਹੀ ਨੰਬਰ 'ਤੇ ਮੇਰੇ ਨਾਲ ਸਮਰਾਜ ਸਿੱਧੂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਹਜੇ ਤੱਕ ਕੋਈ ਵੀ ਲਾਈਫ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਤੱਕ ਹੀ ਨਹੀਂ ਕੀਤੀ, ਕੋਈ ਵੀ ਤੁਸੀਂ ਪ੍ਰਬੰਧ ਹੀ ਨਹੀਂ ਕੀਤਾ ਕਿ ਕੱਲ੍ਹ ਨੂੰ ਕੋਈ ਸੱਟ ਲੱਗਦੀ ਆ, ਕੋਈ ਵੱਡੀ ਬਿਮਾਰੀ ਹੁੰਦੀ ਆ, ਜਾਂ ਰੱਬ ਨਾ ਕਰੇ ਡੈਥ ਹੋ ਜਾਂਦੀ ਆ, ਪਰਿਵਾਰ ਦਾ ਕੀ ਬਣੂਗਾ, ਫਿਰ ਮੇਰੇ ਨਾਲ ਸਮਰਾਜ ਸਿੱਧੂ ਨਾਲ ਜ਼ਰੂਰ ਸੰਪਰਕ ਕਰੋ। 416-457-3381, 416-457-3381, ਇੱਥੇ ਦੁਆ ਗਿਆ ਜੀ, ਸਤਿ ਸ਼੍ਰੀ ਅਕਾਲ।

0: ਪੰਜਾਬੀ
1: ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਮਸ ਨੇ

0: ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: Masala Chai by Navigators Cafe.
2: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
3: Navigators Cafe, located at northwest corner of Queen Street East and Airport Road in Brampton. They are conveniently open 24/7.
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475051557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।

0: locations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ। ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਅਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 9058285800 9058285800 ਤੇ ਕਾਲ

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ, ਤੁਹਾਡੀ ਸਾਡੀ ਮੁਲਾਕਾਤ ਹੋਵੇਗੀ। ਗੱਲਾਂ ਬਾਤਾਂ ਮਾਰਦੇ ਹਾਂ, ਲਾਉਂਦੇ ਹਾਂ ਰੌਣਕਾਂ। ਯਾਰ ਸੁਣਾਓ ਕਿਵੇਂ ਹੋ? ਅੱਜ ਤਾਂ ਪੂਰਾ ਫਾਲ ਦਾ ਮੌਸਮ ਹੈ, ਅੱਜ ਤਾਂ ਬਾਹਰ ਜਾਂਦਾ ਬੰਦਾ ਐਂ ਲੱਗਦਾ ਕਿ ਯਾਰ ਨਵੰਬਰ ਤਾਂ ਨਹੀਂ ਮਹੀਨਾ ਆ ਗਿਆ। ਸੋ ਚਲੋ ਕੋਈ ਗੱਲ ਨਹੀਂ ਯਾਰ, ਠੀਕ ਹੈ, ਪਾ ਲਓ ਸਵੈਟਰਾਂ, ਕੱਢ ਲਓ ਆਪਣੀਆਂ ਹੁੱਡੀਆਂ ਅਤੇ ਕਰੋ ਇੰਜੋਏ। ਵਧੀਆ ਕ੍ਰਿਸਪੀ ਜਿਹਾ ਮੌਸਮ ਹੈ, ਗਰਮਾ ਗਰਮ ਚਾਹ ਦਾ ਪਿਆਲਾ ਪੀਓ ਅਤੇ ਕਰੋ ਇੰਜੋਏ। ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਮਾਰਦੇ ਹਾਂ, ਨੰਬਰ ਹੈ 9056733333 7905673333।

ਕਿਆ ਕਿਆ ਬਾਤ ਹੈ। ਸੋ ਟਿਊਜ਼ਡੇ ਦੀ ਸ਼ਾਮ ਹੈ, 15 ਤਰੀਕ ਹੋ ਗਈ ਆਲਰੇਡੀ, ਅੱਧਾ ਸਪਤੰਬਰ ਤਾਂ ਲੰਘ ਗਿਆ ਯਾਰ। ਚਲੋ ਕੋਈ ਗੱਲ ਨਹੀਂ, ਵਧੀਆ ਚੀਜ਼ ਹੈ। ਹੁਣ ਸਮਾਂ ਦੇਖੋ ਜਦੋਂ ਆਪਾਂ ਇੰਜੋਏ ਕਰ ਰਹੇ ਹੁੰਦੇ ਹਾਂ, ਜਦੋਂ ਸਮਾਂ ਵਧੀਆ ਆਪਣਾ ਲੰਘ ਰਿਹਾ ਹੁੰਦਾ ਨਾ, ਤਾਂ ਬੰਦੇ ਨੂੰ ਉਈ ਪਤਾ ਹੀ ਨਹੀਂ ਲੱਗਦਾ ਕਿ ਦਿਨ ਕਿੰਨੀ ਛੇਤੀ ਪਾਸ ਹੁੰਦੇ ਆ। ਕਹਿੰਦੇ ਨਹੀਂ ਹੁੰਦੇ ਕਿ ਜਦੋਂ ਤੁਸੀਂ ਨਹੀਂ ਬੜਾ ਇੰਜੋਏ ਕਰ ਰਹੇ ਜ਼ਿੰਦਗੀ 'ਚ, ਕੋਈ ਔਖਾ ਸਮਾਂ ਚੱਲ ਰਿਹਾ ਨਾ, ਫਿਰ ਟਾਈਮ ਲੰਘਣ ਨੂੰ ਐਂ ਲੱਗਦਾ ਕਿ ਬਸ ਯਾਰ ਇੱਕ ਇੱਕ ਦਿਨ ਇੱਕ ਇੱਕ ਮਹੀਨੇ ਵਾਂਗ ਲੰਘ ਰਿਹਾ, ਇੰਨਾ ਸਮਾਂ ਲੱਗਦਾ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ, ਅਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਇੱਕ ਤੁਹਾਨੂੰ ਅੱਜ ਸ਼ੁਰੂਆਤ ਦੇ ਵਿੱਚ ਹੀ ਜਾਣਕਾਰੀ ਦੇ ਦਈਏ, ਬੜਾ ਹੀ ਕਮਾਲ ਦਾ ਇੱਕ ਗਰੋਸਰੀ ਸਟੋਰ ਖੁੱਲ੍ਹਣ ਜਾ ਰਿਹਾ ਏਅਰਪੋਰਟ ਰੋਡ ਐਂਡ ਮੇਫੀਲਡ ਦੇ ਕੋਰਨਰ 'ਤੇ, ਅਨਾਜ ਮਾਲਟ। ਵਾਹ, ਗ੍ਰੈਂਡ ਓਪਨਿੰਗ ਅਨਾਜ ਮਾਲਟ ਦੀ ਹੋ ਰਹੀ ਹੈ ਸੈਟਰਡੇ 19 ਸਪਤੰਬਰ ਨੂੰ 12 ਵਜੇ। ਜਿਹੜਾ ਨਵਾਂ ਏਅਰਪੋਰਟ ਰੋਡ ਮੇਫੀਲਡ 'ਤੇ ਪਲਾਜ਼ਾ ਬਣਿਆ, 6141 ਮੇਫੀਲਡ ਰੋਡ 'ਤੇ, ਤੁਸੀਂ ਹੋ ਜਾਓ ਰੈਡੀ ਯਾਰ। ਇਹ ਬੁਲਟ ਦਾ ਮੋਟਰਸਾਈਕਲ, LED TV ਅਤੇ ਏਅਰ ਫਰਾਇਰ ਵਰਗੇ ਪ੍ਰਾਈਜ਼ ਕੱਢ ਰਹੇ ਆ। ਬੁਲਟ ਦਾ ਮੋਟਰਸਾਈਕਲ ਪ੍ਰਾਈਜ਼ ਉਹ ਬਲੇ, ਅਤੇ ਤੁਹਾਡੇ ਸ਼ਹਿਰ 'ਚ ਵੀ ਨਵਾਂ ਗਰੋਸਰਾ ਸਟੋਰ ਅਨਾਜ ਮਾਰਟ, ਇਹਦੀ ਬੜੀ ਧਮਾਕੇਦਾਰ ਗ੍ਰੈਂਡ ਓਪਨਿੰਗ ਹੋ ਰਹੀ ਹੈ ਸੈਟਰਡੇ 19 ਸਪਤੰਬਰ ਦੁਪਹਿਰੇ 12 ਵਜੇ। $100 ਦੀ ਸ਼ੋਪਿੰਗ ਤੁਸੀਂ ਅੱਜ ਤੋਂ ਕਰੋ, ਅੱਜ ਜਾਓ, ਖੁੱਲ੍ਹ ਗਿਆ, ਸੋਫਟ ਓਪਨਿੰਗ ਹੋ ਗਈ, ਖੁੱਲ੍ਹਾ, ਅਤੇ ਅੱਜ ਤੋਂ ਲੈ ਕੇ ਤੁਸੀਂ ਜਾਓ, $100 ਦੀ ਸ਼ੋਪਿੰਗ ਕਰੋ, ਆਪਣਾ ਨਾਮ ਡਰਾਅ 'ਚ ਪਾਓ, ਅਤੇ ਰੋਇਲ ਐਨਫੀਲਡ ਬੁਲਟ ਮੋਟਰਸਾਈਕਲ, LED TV, ਏਅਰ ਫਰਾਈ ਅਤੇ ਹੋਰ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ ਜਿੱਤ ਸਕਦੇ ਹੋ ਏਅਰਪੋਰਟ ਮੇਫੀਲਡ ਦੇ ਕੋਰਨਰ 'ਤੇ, 6141 ਮੇਫੀਲਡ ਰੋਡ, ਅਨਾਜ ਮਾਰਟ, ਯੂਨਿਟ 42A। ਪਹੁੰਚੋ, ਜਾਓ, ਅਤੇ $100 ਦੀ ਸ਼ੋਪਿੰਗ ਅੱਜ ਤੋਂ ਕਰੋ, ਨਾਮ ਡਰਾਅ 'ਚ ਪਾਓ, ਅਤੇ ਸੈਟਰਡੇ ਨੂੰ ਜਿਹੜਾ ਵਿਨਰ ਹੈ ਇਸ ਗ੍ਰੈਂਡ ਪ੍ਰਾਈਜ਼ ਦਾ ਅਨਾਊਂਸ ਕੀਤਾ ਜਾਵੇਗਾ।

ਸੁਬਾਨੂ ਯਾਰ ਪਤਾ ਨਹੀਂ ਕੀ ਹੋਣਾ। ਸੋ ਕੱਲ ਸੁਬਾਹ ਨੂੰ ਯਾਰ ਪਤਾ ਨਹੀਂ ਕੀ ਹੋਣਾ, ਮੌਜ ਮਸਤੀਆਂ ਮਾਰ ਪਤਾ ਨਹੀਂ ਕੀ ਹੋਣਾ ਹੈ। ਸੋ ਕੱਲ ਸੁਬਾਹ ਛੱਡੋ ਯਾਰ, ਇਹ ਤਾਂ ਇਹ ਨਹੀਂ ਪਤਾ ਕਿ ਅਗਲੇ ਮਿੰਟ ਸਕਿੰਟ ਅਗਲੇ ਘੰਟੇ ਦੋ ਘੰਟੇ ਦੇ ਵਿੱਚ ਕੀ ਹੋ ਜਾਣਾ। ਸਮੇਂ ਸਮੇਂ ਦੀਆਂ ਗੱਲਾਂ ਹੁੰਦੀਆਂ ਨੇ ਯਾਰ। ਸੋ ਓਕੇ, ਸੋ ਇੱਕ ਤੁਹਾਨੂੰ ਅਨਾਜ ਮਾੜ ਦੀ ਜਾਣਕਾਰੀ ਮਿਲ ਗਈ ਅਤੇ ਦੂਜੀ ਇਨਫੋਰਮੇਸ਼ਨ ਤੁਹਾਨੂੰ ਅਸੀਂ ਦਿੰਦੇ ਹਾਂ ਕਿ ਇੱਕ ਬੜੀ ਪਿਆਰੀ

0: ਲਈ ਲਾ ਰਹੇ ਆ ਸੁਰਜੀਤ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਸ ਬੜੀ ਪਿਆਰੀ ਫਿਲਮ ਮਿੱਟੀ ਦੇ ਪੁੱਤ, ਜੋ ਕਿ ਤੁਹਾਡੇ ਸਿਨੇਮਾ ਘਰਾਂ ਦੇ ਵਿੱਚ 18 ਸਪਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੁਣੋ, ਆਨੰਦ ਲਓ ਤੇ ਫਿਲਮ ਦੇਖਣ ਨੂੰ ਹੋ ਜਾਓ ਰੈਡੀ। ਗਾਣਾ ਸੁਣਿਓ, ਗਾਣਾ ਸੁਣ ਕੇ ਤੁਹਾਡਾ ਉਈ ਜੀ ਕਰੇ ਹੋਣਾ ਯਾਰ ਕਿ ਅਸੀਂ ਫਿਲਮ ਦੇਖਣ ਜ਼ਰੂਰ ਪਹੁੰਚਾਂਗੇ। ਦੇਵ ਖਰਾਉੜ, ਸ਼ਰਨ ਕੌਰ, ਵਿਕਰਮਜੀਤ ਵਿਰਕ, ਅਨੀਤਾ ਮੀਤ, ਯੋਗਰਾਜ ਸਿੰਘ ਵਰਗੀ ਇੱਡੀ ਵੱਡੀ ਸਟਾਰਕਾਸਟ ਹੋਵੇ ਤੇ ਤੁਸੀਂ ਜ਼ਰੂਰ ਯਾਰ ਸਿਨੇਮਾ 'ਚ ਪਹੁੰਚਿਓ ਤੇ ਫਿਲਮ ਦੇਖਣ ਲਈ ਹੋ ਜਾਓ ਰੈਡੀ। ਆ ਜਾਓ ਫਿਰ ਸੁਣਦੇ ਹਾਂ ਪੀੜ੍ਹੀਆਂ। ਸੁਰਜੀਤ ਖਾਨ, ਦੇਵ ਖਰੌੜ, ਵਿਕਰਮਜੀਤ ਵਿਰਕ, ਆਰ ਮਲਕਾਨਾ ਹੋਰਾਂ ਦੀ ਫਿਲਮ ਅਵੀ ਸਰਾਂ ਦਾ ਮਿਊਜ਼ਿਕ ਤੇ ਸੁਣਦੇ ਹਾਂ। ਆ ਜਾਓ ਫਿਰ। ਓ ਨਵੀ, ਇੱਦਾਂ ਨਾ ਕਰੋ, ਗਾਣਾ ਲਾਉਣਾ ਤਾਂ ਆ ਲਾਓ।
1: ਲੱਗੂਗੀ ਨਾ, ਉਹਨੂੰ ਰੋਕਣ ਲਈ ਸਾਰੇ ਦਰਿਆ ਵੀ ਥੁੜ ਜਾਣਗੇ।

0: ਵਾਹ ਬੀ ਵਾਹ, ਕਿਆ ਬਾਤ ਹੈ। ਸੋ ਮਿੱਟੀ ਦੇ ਪੁੱਤ ਇਸ 18 ਤਰੀਕ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਵੇਗੀ। ਸੋ ਜ਼ਰੂਰ ਫਿਲਮਾਂ ਦੇ ਸ਼ੌਕੀਨ ਬੰਦੇ ਜ਼ਰੂਰ ਹੋ ਜਾਓ ਰੈਡੀ, ਅਤੇ ਫਿਲਮ ਦੇਖਣ ਲਈ ਤੁਸੀਂ ਜ਼ਰੂਰ ਪਹੁੰਚਣਾ ਸਭ ਨੇ। ਐਂਡ ਇੱਕ ਅਸੀਂ ਅਕਸਰ ਹੀ ਜਾਣਕਾਰੀ ਦਿੰਦੇ ਹੁੰਦੇ ਹਾਂ ਤੁਹਾਨੂੰ ਪੀ ਐਨ ਜੇ ਰੈਨੋਵੇਸ਼ਨ ਦੀ। ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਯਾਦ ਰੱਖੋ, ਵਧੀਆ ਰੈਨੋਵੇਸ਼ਨ ਕਰਵਾਉਣੀ ਹੈ ਤਾਂ ਮਿਸਟਰ ਪ੍ਰਸ਼ਾਂਤ। ਅਤੇ ਪ੍ਰਸ਼ਾਂਤ ਹੁਣੇ ਦੇਖੋ ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਕਰਦੇ ਆ, ਫੁੱਲੀ ਇੰਸ਼ੋਰਡ ਕੰਪਨੀ ਹੈ। ਤੁਸੀਂ ਚਾਹੇ ਬੇਸਮੈਂਟ ਫਿਨਿਸ਼ ਕਰਵਾਉਣੀ ਹੈ, ਤੁਸੀਂ ਆਪਣੇ ਵਾਸ਼ਰੂਮ ਰੈਨੋਵੇਟ ਕਰਵਾਉਣੇ ਨੇ, ਏ ਟੂ ਜ਼ੈਡ ਕੋਈ ਵੀ ਰੈਨੋਵੇਸ਼ਨ ਦਾ ਕੰਮ, 4373180 4373 318 0400 4373 318 0400 ਪੀ ਐਂਡ ਜੇ ਰੈਨੋਵੇਸ਼ਨ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਕਰੋ। ਹਾਂਜੀ 9181 ਜੀ, ਜੀ ਸਤਿ ਸ਼੍ਰੀ ਅਕਾਲ ਜੀ।
1: ਔਰ ਜੀ ਹੈਗਾ ਤੁਹਾਡੇ ਪ੍ਰੋਗਰਾਮ ਲਾ ਕੇ।
0: ਜੀ ਸਰ ਵੈਲਕਮ।
1: ਮੈਂ ਕਿਹਾ ਤੁਸੀਂ ਵੀ ਮੂਵੀਆਂ ਚਾਹ ਦਿਓ,
0: ਮੂਵੀਆਂ

0: ਨੀ ਨਾ ਹੁੰਦਾ ਵੀ ਆਪਾਂ ਕਿਸੇ ਨੂੰ ਕਹਿ ਕੇ ਆਏ ਥੋੜਾ ਗੱਲਾਂ ਬਣਦੀਆਂ ਨੇ, ਜੇ ਕਰਨਾ ਤਾਂ ਬੰਦਾ ਕਹਿੰਦੇ ਹੁੰਦੇ ਕਿ ਆਪਣੇ ਦਮ ਤੇ ਕਰੋ ਜੋ ਕਰਨਾ।
1: ਦਮ ਤੇ ਤਾਂ ਕਰਨਾ ਚਾਹੀਦਾ, ਫਿਰ ਵੀ ਪਹਿਲਾਂ ਮਾਰਨੇ ਪੈਂਦਾ।
0: ਕੋਈ ਨਾ, ਤੁਸੀਂ ਪੈਸਾ ਲੱਗਦਾ ਮੂਵੀ ਤੇ ਕਾਫੀ। ਮੈਂ ਕਿਹਾ ਚਲੋ ਮਿਲੀਅਨ ਤੁਸੀਂ ਪਾ ਦੋ, ਮਿਲੀਅਨ ਕਿਸੇ ਹੋਰ ਤੋਂ ਪਵਾ ਲਾਂਗੇ, ਫਿਰ ਬਣ ਜੂਗੀ।
1: ਮਤਲਬ ਬਣ ਜਾਂਦੀ ਹੈ ਮੂਵੀ ਤਾਂ।
0: ਮੈਂ
1: ਕਹਿੰਦਾ
0: ਹੋਰ ਸੁਣਾਓ ਕੋਈ ਹੁਕਮ ਦੱਸੋ ਦੱਸੇ।
1: ਉਹ ਹੁਕਮ ਗਾਣਾ ਤਾਂ ਲਾਉਣਾ ਹੀ ਨੀ ਸਾਡੇ ਪੁਰਾਣੀ ਜੇ ਤਾਂ ਕੋਈ
0: ਕਿਹੜਾ
1: ਕੱਲ ਵੀ ਕਿਹਾ ਲਾਇਆ ਨੀ, ਅੱਜ ਲਾ ਲਏ ਇੱਕ ਪ੍ਰਕਾਸ਼ ਕੌਰ ਦਾ ਤੇ ਸੁਰਿੰਦਰ ਕੌਰ ਦਾ।
0: ਕਿਹੜਾ ਪ੍ਰਕਾਸ਼ ਕੌਰ ਸੁਰਿੰਦਰ ਕੌਰ ਦਾ?
1: ਉਹ ਪੁਰਾਣਾ ਜਿਹਾ, ਉਹ ਕਹਿੰਦੀ ਤੂੰ ਮੇਰਾ ਪੰਪਾ ਲਾਲ ਮੈਂ ਤੇਰੀ ਹਿਰਨੀ ਆ।
0: ਅੱਛਾ, ਤੂੰ ਮੇਰਾ ਬੰਕਾ ਲਾਲ ਤੇ ਮੈਂ ਤੇਰੀ ਹਿਰਨੀ ਆ। ਹਾਂ ਮੈਂ ਸੁਣਿਆ, ਮੇਰੇ ਕੋਲ ਹੈਗਾ, ਲਾ ਦਿਨੇ
1: ਮੈਂ ਕਿਹਾ ਗਾੜਾ ਪੈਣਾ ਗੀ ਨਾ। ਬੜੇ ਛੋਟੇ ਹੁੰਦੇ ਸੁਣਦੇ ਦਾਦੇ ਨੇ ਰੇਡੀਓ ਤੇ।
0: ਓ ਵਾਹ ਵੀ ਵਾਹ, ਸੁਣਾ ਦੇਂਗੇ ਸੁਣਾ ਦੇਂਗੇ, ਕੋਈ ਗੱਲ ਨੀ। ਦੇਖੋ ਕਰਨ ਨੂੰ ਤਾਂ ਬੰਦਾ ਜੋ ਮਰਜ਼ੀ ਕਰ ਲੈਂਦਾ, ਬਟ ਇੱਕ ਜਿਹੜੀ ਬੈਕਿੰਗ ਹੈ ਉਹਦੀ ਬੜੀ ਜ਼ਰੂਰਤ ਹੁੰਦੀ ਹੈ। ਕਿ ਇਹਨੂੰ ਲੱਗਦਾ ਗਾਣਾ ਹੀ ਬਣਾਉਣਾ, ਬਣਾ ਲਓ। ਹੁਣ ਗਾਣਾ ਬਣਾਉਣ ਨੂੰ ਵੀ ਤੁਹਾਨੂੰ ਪਤਾ ਕਿ ਇੱਕ ਵਧੀਆ ਗਾਣਾ ਬਣਾਉਣਾ, ਤੁਸੀਂ ਕਿਸੇ ਅੱਛੇ ਮਿਊਜ਼ਿਕ ਡਾਇਰੈਕਟਰ ਨੂੰ ਕਹਿਣਾ ਕਿ ਯਾਰ ਮੇਰਾ ਮਿਊਜ਼ਿਕ ਕਰ ਦੇ, ਅਗਲਾ ਕਹਿੰਦਾ ਕਿ ਮੈਨੂੰ $5,000-7,000 ਦੇ। ਮੈਂ ਇਹ ਵੀ ਨਹੀਂ ਕਹਿ ਰਿਹਾ ਜਿਹੜੇ ਟੌਪ ਦੇ ਮਿਊਜ਼ਿਕ ਵਾਲੇ ਆ ਉਹ ਹੋਰ ਵੀ ਲੈਂਦੇ, ਜਿਹੜੇ ਮੀਡੀਅਮ ਜੇ ਨੇ ਉਹ ਪਹਿਲਾਂ ਤੁਹਾਨੂੰ ਕਹਿੰਦੇ $5,000-7,000 ਚਾਹੀਦਾ, ਚਲੋ ਜੀ ਉਹ ਲਾ ਤਾ। ਫਿਰ ਜੇ ਤੁਹਾਡੇ ਲਿਰਿਕਸ ਆਪਦੇ ਹੈ ਨਹੀਂ ਗੇ, ਤੁਸੀਂ ਕਿਸੇ ਰਾਈਟਰ ਨੂੰ ਕਹੋਗੇ ਜਿਹੜਾ ਚੰਗਾ ਲਿਖਾਰੀ ਆ, ਉਹ ਕਹੂਗਾ ਸਾਨੂੰ ਬਈ $3,000-4,000 ਚਾਹੀਦਾ, ਆ ਗਏ ਨਾ ਆਪਾਂ $8,000-10,000 ਤੇ। ਅਤੇ ਫਿਰ ਵੀਡੀਓ ਵਾਲਾ, ਕੋਈ ਵਧੀਆ ਵੀਡੀਓ ਵਾਲਾ, ਉਹ ਕਹੂਗਾ ਵੀ ਮੈਨੂੰ $10,000-12,000 ਚਾਹੀਦਾ ਵੀਡੀਓ ਦਾ, $20,000 ਆ ਗਿਆ। ਫਿਰ ਤੁਸੀਂ ਹੋਰ ਚਲੋ ਕੱਪੜੇ ਕੁੱਪੜਿਆਂ 'ਤੇ $2,000-4,000 ਹੋਰ ਲਾ ਤਾ, ਫਿਰ ਚੱਕ ਕੇ ਚਲੋ ਉਹ ਤੁਸੀਂ ਰਿਲੀਜ਼ ਕਰਨਾ, ਫਿਰ ਪ੍ਰਮੋਸ਼ਨਾਂ ਕਰਨੀਆਂ, ਯੇ ਵੋ, ਬੰਦੇ ਦਾ ਗਾਣਾ $20,000-25,000 ਲੱਗ ਜਾਂਦਾ। ਡਿਪੈਂਡਿੰਗ ਆ ਤੁਸੀਂ ਕਿਵੇਂ ਕਰਨਾ, ਬਟ ਬਿਹਤਰ ਇਹ ਹੈ। ਹੁਣ ਦੇਖੋ ਮੈਂ ਤੁਹਾਨੂੰ ਸਲਾਹ ਵੀ ਦਿੰਦਾ, ਇਹ ਗੱਲ ਹੋ ਗਈ ਜਿਹੜੀ ਆਮ ਚੀਜ਼ ਹੈ ਵੀ ਇੱਦਾਂ ਗਾਣੇ ਬਣਦੇ ਆ, ਬਟ ਸਲਾਹ ਮੈਂ ਤੁਹਾਨੂੰ ਇਹ ਦਿੰਦਾ, ਜਿਹੜੇ ਸਾਡੇ ਯੰਗਸਟਰ ਨੇ ਨਾ, ਚਲੋ ਪਹਿਲਾਂ ਇਹ ਜਿਹੜਾ ਫਾਰਮੂਲਾ ਸੀ ਹੁੰਦਾ ਸੀਗਾ, ਹੁਣ ਤੁਸੀਂ ਕੰਮ ਕਰੋ ਮਿਊਜ਼ਿਕ ਸਿੱਖੋ ਕਰਨਾ। ਜਿਹੜੇ ਕੋਈ 18-19-20 ਸਾਲ ਦੇ ਸੁਣ ਰਹੇ ਆ, ਜੇ ਹਜੇ ਤੱਕ ਨਹੀਂ ਸਿੱਖਿਆ, ਮਿਊਜ਼ਿਕ ਦਾ ਕੋਰਸ ਲੈ ਲਓ ਔਨਲਾਈਨ, ਬੜੇ ਕੋਰਸਿਸ ਨੇ। ਲੌਜਿਕ ਤੁਹਾਨੂੰ ਆਪਣਾ FL ਸਟੂਡੀਓ ਵਰਗੇ ਪਲੈਟਫਾਰਮਸ ਤੇ ਸੋਫਟਵੇਅਰਸ ਤੇ ਕੋਰਸਿਸ ਆਉਂਦੇ ਆ, ਉਹ ਕਰੋ, ਆਪਣਾ ਮਿਊਜ਼ਿਕ ਸਿੱਖੋ, ਫਿਰ ਗਾਣੇ ਵੀ ਆਪ ਲਿਖਣ ਲੱਗ ਜਾਓ। ਚਲੋ ਠੀਕ ਹੈ, ਤੁਸੀਂ ਪ੍ਰੈਕਟਿਸ ਕਰੋਗੇ, ਬੰਦਾ ਮਾਹਰ ਬਣ ਜਾਂਦਾ ਗਾਇਕੀ ਦੇ ਉੱਤੇ। ਚਲੋ ਸਿੰਗਿੰਗ ਦੀਆਂ ਕਲਾਸਾਂ ਕਲੂਸਾਂ ਜ਼ਰੂਰ ਲਓ, ਇਹ 2-3 ਚੀਜ਼ਾਂ ਤੁਸੀਂ ਕਰ ਲਈਆਂ, ਤੁਹਾਡਾ ਪੈਸਾ ਬਹੁਤ ਬਚੂਗਾ। ਅਤੇ ਵੀਡੀਓ ਵੀ, ਵੀਡੀਓ 'ਤੇ ਬੜਾ ਨਾ ਪੈਸਾ ਲਾਇਆ ਕਰੋ, ਸਿੱਧੀ ਜੀ ਗੱਲ ਹੈ। ਪਹਿਲਾਂ ਆਪਣੇ ਆਡੀਓ ਤਕੜੇ ਕਰੋ, ਵੀਡੀਓ ਕਿਸੇ ਲੋਕਲ ਜੇ ਬੰਦੇ ਨੂੰ ਕਹਿ ਦਿਓ, ਜੇ ਤੁਹਾਡੀ $500-700 ਦੇ ਵਿੱਚ ਵੀਡੀਓ ਬਣਦੀ ਹੈ, ਬਣਾ ਲਓ, ਰਿਲੀਜ਼ ਵੀ ਆਪ ਕਰੋ, ਯੂਟਿਊਬ 'ਤੇ ਗਾਣਾ ਆਪਣੇ ਆਪ ਅਪਲੋਡ ਕਰੋ, ਅਤੇ ਕਿਸੇ ਲੇਬਲ ਨੂੰ ਨਾ ਗਾਣਾ ਦਿਓ। ਕੋਈ ਫਾਇਦਾ ਨਹੀਂ ਹੈਗਾ, ਜਦੋਂ ਤੱਕ ਤੁਸੀਂ ਬੜੇ ਵੱਡੇ ਆਰਟਿਸਟ ਨਹੀਂ ਬਣਦੇ, ਲੇਬਲਾਂ 'ਤੇ ਗਾਣੇ ਰਿਲੀਜ਼ ਕਰਨੇ, ਉਹਦਾ ਕੋਈ ਬੈਨੀਫਿਟ ਨਹੀਂ, ਜ਼ੀਰੋ ਬੈਨੀਫਿਟ ਹੈ, ਕੋਈ ਤੁਹਾਡੇ 'ਤੇ ਪੈਸਾ ਨਹੀਂ ਲਾਉਂਦਾ। ਜਦੋਂ ਤੱਕ ਤੁਹਾਡਾ ਨਾਂ ਨਹੀਂ ਬਣਦਾ, ਜਦੋਂ ਨਾਂ ਬਣਨ ਦਾ ਫਿਰ ਲੇਬਲ ਵਾਲੇ ਕਹਿੰਦੇ ਕਿ ਸਾਨੂੰ ਗਾਣਾ ਦਿਓ, ਅਸੀਂ ਵੀਡੀਓ ਬਣਾਵਾਂਗੇ, ਅਸੀਂ ਤੁਹਾਨੂੰ ਮਿਊਜ਼ਿਕ ਲੈ ਕੇ ਦੇਵਾਂਗੇ, ਅਸੀਂ ਤੁਹਾਨੂੰ ਦੇਵਾਂਗੇ $25,000-30,000 ਤੁਹਾਡਾ ਗਾਣਾ ਖਰੀਦਾਂਗੇ, ਫਿਰ ਚਲੋ ਠੀਕ ਹੈ, ਤੁਹਾਡਾ ਪੈਸਾ ਬਣ ਜਾਂਦਾ। ਬਟ ਪਹਿਲਾਂ ਆਪ ਕਰੋ, ਗਾਣੇ ਆਪ ਅਪਲੋਡ ਕਰੋ, ਨਾਮ ਬਣਾ ਲਓ ਆਪਦਾ, ਠੋਕੀ ਚਲੋ ਗਾਣੇ 'ਤੇ ਗਾਣਾ, ਗਾਣੇ 'ਤੇ ਗਾਣਾ ਨਹੀਂ ਚੰਗਾ ਹੈਗਾ, ਕੋਈ ਗੱਲ ਨਹੀਂ, ਜਸਟ ਕੀਪ ਔਨ ਗੋਇੰਗ, ਰੁਕਣਾ ਨਹੀਂ, ਇਹ ਫਾਰਮੂਲਾ, ਫਿਰ ਤੁਸੀਂ ਕੁਛ ਕਰ ਸਕਦੇ ਹੋ। ਐਵੇਂ ਨਾ ਮਹਿੰਗੇ ਵੀਡੀਓ ਡਾਇਰੈਕਟਰ ਨੂੰ ਪੈਸਾ ਦੇਈ ਚਲੋ, ਐਵੇਂ ਨਾ ਮਹਿੰਗੇ ਮਿਊਜ਼ਿਕ ਡਾਇਰੈਕਟਰ ਨੂੰ ਪੈਸਾ ਦੇਈ ਚਲੋ, ਐਵੇਂ ਨਾ ਕਿਸੇ ਲਿਖਾਰੀ ਨੂੰ ਤੁਸੀਂ $3,000-4,000 ਦੇ ਕੇ ਬਹਿ ਜਾਓ, ਉਹਦਾ ਕੋਈ ਬੈਨੀਫਿਟ ਨਹੀਂ। ਆਪ ਕਰੋ, ਜਾਂ ਜਿਹੜੇ ਤੁਹਾਡੇ ਵਰਗੇ ਆਪ ਸ਼ੁਰੂ ਕਰ ਰਹੇ ਆ ਰਾਈਟਰ ਰੂਟਰ, ਉਹਨਾਂ ਤੋਂ ਗਾਣੇ ਗੁਣੇ ਲਓ, ਅਤੇ ਫਿਰ ਬੰਦੇ ਦਾ ਆਪਣੇ ਆਪ ਹੌਲੀ ਹੌਲੀ ਹੌਲੀ ਹੌਲੀ ਕਰਦੇ ਕਰਾਉਂਦੇ ਕੰਮ ਬਣ ਜਾਂਦਾ। ਓਕੇ, ਸੋ ਇੱਕ ਤੁਸੀਂ ਪੈਸ਼ਨ ਰੂਫਿੰਗ ਨੂੰ ਯਾਦ ਰੱਖਣਾ, ਕਣੀਆਂ ਪੈ ਰਹੀਆਂ ਨਾ ਬਾਹਰ, ਹੋ ਗਈਆਂ ਸ਼ੁਰੂ ਕਣੀ ਕਣੀਆਂ ਯਾਰ ਅਚਾਨਕ ਹੀ। ਸੋ ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਫੋਨ ਕਰਨਾ 647-919-9493। ਰੂਫ ਨਵੀਂ ਲਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, 6479199413, 6479199413, ਪੈਸ਼ਨ ਰੂਫਿੰਗ 1981। ਹੈਲੋ,
2: ਹਾਂਜੀ ਮੇਰੇ ਕੀ ਹਾਲ ਚਾਲ ਆ?
0: ਵਧੀਆ ਜੀ, ਕੀ ਬਣਦਾ?
2: ਬਸ ਵਧੀਆ, ਤੁਹਾਡੀ ਗੱਲ ਦਾ ਸਪੋਰਟ ਕਰਦਾ। ਮੈਂ ਐਗਜ਼ਾਮਪਲ ਦਿੰਦਾ, ਜਿਵੇਂ ਸ਼ੈਰੀ ਮਾਨ ਨੇ ਗਾਣਾ ਰਿਲੀਜ਼ ਕੀਤਾ ਸੀ ਯਾਰ ਨਮੂਲੇ ਯੂਟਿਊਬ ਤੇ, ਉਹਦੇ ਦੋਸਤ ਨੇ ਉਹਨੂੰ ਕਿਹਾ, ਲਾਈਕ ਉਹਨਾਂ ਦੀ ਫੈਮਿਲੀ ਚ ਕਿਹਾ ਆਸਟ੍ਰੇਲੀਆ ਤੋਂ, ਬੜਿਆ ਇਹਦਾ ਗਾਣਾ ਕਿਹਦਾ ਗਾਣਾ ਇਹ ਬਈ? ਉਹ ਕਹਿੰਦੇ ਤੁਹਾਡੇ ਇੱਥੇ ਇੱਕ ਮੁੰਡਾ ਉਹ ਗਾਣਾ ਬਹੁਤ ਸੋਹਣਾ ਗਾਇਆ ਉਹਨੇ, ਤੇ ਸ਼ੈਰੀ ਮਾਨ ਨੂੰ ਵੀ ਨੀ ਪਤਾ ਸੀਗਾ ਬਈ ਏਡਾ ਸੋਹਣਾ ਗਾਣਾ ਏਡਾ ਵਧੀਆ ਗਾਣਾ ਮੈਂ ਗਾਤਾ ਵਾ ਤੇ ਇੰਨਾ ਹਿੱਟ ਹੋ ਗਿਆ ਉਹ, ਤੇ ਉਹ ਬੰਦਾ ਐਗਜ਼ਾਮਪਲ ਹੈਗਾ ਯੂਟਿਊਬ ਤੋਂ, ਮਤਲਬ ਉਹਨੇ ਸ਼ੁਰੂ ਹੋਇਆ ਸੀ ਬੰਦਾ ਉਹ।
0: ਉਹ ਚਲੋ ਸ਼ੇਰੀ ਮਾਨ ਹੈ, ਪਰ ਸ਼ੇਰੀ ਮਾਨ ਚਲੋ ਗਾਣਾ ਬੜਾ ਤਕੜਾ ਸੀਗਾ ਤੇ ਬਾਅਦ ਦੇ ਵਿੱਚ, ਪਰ ਸ਼ੇਰੀ ਮਾਨ ਹੋਰਾਂ ਨੇ ਵੀ ਲੇਬਲਸ ਨਾਲ ਕੰਮ ਕੋਈ ਕੀਤਾ। ਬਟ ਯਾਰ ਹੁਣ ਜਿਹੜੇ ਮੁੰਡੇ ਆ ਰਹੇ ਆ ਨਾ, ਅੱਜ ਕੱਲ੍ਹ ਦੇ ਮੁੰਡੇ ਬੜੇ, ਕਿਉਂਕਿ ਹੁਣ ਚਲੋ ਨੈਚੁਰਲੀ ਜਿਹੜਾ ਸੋਸ਼ਲ ਮੀਡੀਆ ਤੇ ਯੂਟਿਊਬ ਵਗੈਰਾ ਬੜਾ ਪਾਪੂਲਰ ਹੋ ਚੁੱਕਿਆ। ਹੁਣ ਏ ਪੀ ਢਿੱਲੋਂ ਹੋਣੇ ਨੇ, ਏ ਪੀ ਹੁਣਾਂ ਨੇ ਸ਼ੁਰੂਆਤ ਕੀਤੀ ਸੀ ਆਪਣੇ ਖੁਦ ਦੇ ਲੇਬਲ ਤੋਂ, ਤੇ ਹੁਣ ਤੁਸੀਂ ਦੇਖੋ ਯਾਰ ਏ ਪੀ ਉਹਨਾਂ ਦੇ ਕਿੱਡੇ ਕਿੱਡੇ ਗਾਣੇ ਚੱਲੇ ਉਹਨਾਂ ਦੇ ਆਪਦੇ ਲੇਬਲ ਤੇ। ਉਹਨਾਂ ਨੇ ਬਰਾਊਨ ਮੁੰਡੇ ਗੀਤ ਯੂਟਿਊਬ ਤੇ ਆਪਣੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ, ਜਿਹਦੇ 783 million ਵਿਊ ਨੇ ਯੂਟਿਊਬ ਤੇ।
2: ਹਾਂਜੀ, ਸ਼ੁਰੂਆਤ ਬਾਅਦ ਵੀ ਕਿਵੇਂ ਕੀਤੀ ਸੀ ਉਹਨੇ ਏ ਪੀ ਨੇ, ਉਹਦੀ ਹਿਸਟਰੀ ਮੈਂ ਹੁਣ ਦੱਸਦਾ ਥੋੜੀ ਜੀ, ਨਾ ਹਮੇਸ਼ਾ ਗਲਤ ਨਾ ਹੋਵਾਂ। ਉਹਨੇ ਬੇਸਮੈਂਟ ਵਿੱਚ ਨਾ ਇੱਕ ਉਹ ਲਾਇਆ ਆਪਣਾ, ਪੂਰਾ ਸੈੱਟ ਕੀਤਾ ਪ੍ਰੋਪਰ, ਉਹਨੇ ਆਪਣੇ ਘਰ ਤੋਂ ਸ਼ੁਰੂ ਕੀਤਾ ਬੇਸਮੈਂਟ ਤੋਂ।
0: ਉਹਨੇ ਦੇਖੋ ਉਹਨੇ ਆਈ ਕੀਤਾ, ਜਿਵੇਂ ਮੈਂ ਕਿਹਾ ਦੱਸ ਰਿਹਾ ਤੁਹਾਨੂੰ, ਮਿਊਜ਼ਿਕ ਆਪ ਸਿੱਖਿਆ, ਆਪ ਲਿਖਣ ਲੁਖਣ ਲੱਗ ਗਏ, ਦੋ ਚਾਰ ਮੁੰਡੇ, ਸਾਰਾ ਕੁਛ ਆਪ ਹੀ ਕੀਤਾ ਇਹਨਾਂ ਨੇ। ਕਿਸ ਤੋਂ ਇਹਨਾਂ ਨੇ ਚਲੋ ਬਾਅਦ ਵਿੱਚ ਮਿਊਜ਼ਿਕ ਵਗੈਰਾ ਕਰਾਇਆ ਕਈ ਪ੍ਰੋਡਿਊਸਰਾਂ ਤੋਂ, ਬਟ ਹਜੇ ਵੀ ਆਪ ਹੀ ਕਰਦੇ ਜ਼ਿਆਦਾਤਰ ਕੰਮ।
2: ਹਾਂਜੀ ਹਾਂਜੀ, ਹੁਣ ਇੱਕ ਹੋਰ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਦੋ ਮਿੰਟ ਥੋੜੇ ਲਊਂਗਾ ਮੈਂ। ਹੁਣ ਕੋਈ ਬੰਦਾ ਖਾਣ ਪੀਣ ਦਾ ਕੰਮ ਖੋਲਣਾ ਚਾਹੁੰਦਾ, ਕਿਸੇ ਦਾ ਚੁਗਾਉਣ ਹੈਗਾ, ਉਹ ਵਿਜ਼ਨ ਰੱਖਦਾ ਮੇਰਾ ਹੋਟਲ ਹੋਊਗਾ, ਮੈਂ ਹਰ ਰੋਜ਼ ਮਤਲਬ $10,000 ਮੇਰੇ ਅਕਾਊਂਟ 'ਚ ਆਉਣਾ ਚਾਹੀਦਾ। ਸ਼ੁਰੂਆਤ ਉਹਦੀ ਹੋਣੀ ਚਾਹੀਦੀ ਹੈ ਫੂਡ ਟਰੱਕ ਤੋਂ, ਪਹਿਲਾਂ ਘਰ ਤੋਂ ਹੁੰਦੀ ਆ, ਉਸ ਤੋਂ ਫੂਡ ਟਰੱਕ ਹੁੰਦਾ, ਉਸ ਤੋਂ ਬਾਅਦ ਰੈਸਟੋਰੈਂਟ ਹੁੰਦਾ, ਉਸ ਤੋਂ ਬਾਅਦ ਰੈਸਟੋਰੈਂਟ ਦੀ ਚੈਨ ਹੁੰਦੀ ਆ, ਮਤਲਬ ਸਟੈਪ ਬਾਏ ਸਟੈਪ ਚੱਲਣਾ ਚਾਹੀਦਾ।
0: ਆਪਣੇ ਘਰੋਂ ਹੀ ਖਾਣਾ ਪੀਣਾ ਵੇਚਣਾ ਸ਼ੁਰੂ ਕਰਦੇ, ਫਿਰ ਇੰਨੇ ਬਿਜ਼ੀ ਹੋ ਜਾਂਦੇ, ਫਿਰ ਪੈਸਾ ਬਣ ਜਾਂਦਾ, ਫਿਰ ਰੈਸਟੋਰੈਂਟ ਵੀ ਖੋਲ ਲੈਂਦੇ।
2: ਹਾਂਜੀ, ਸਟਾਰਟਿੰਗ ਤਾਂ ਉਹੀ ਕਹਿੰਦਾ, ਸਟਾਰਟਿੰਗ ਤੁਹਾਨੂੰ ਘਰ ਤੋਂ ਹੁੰਦੀ ਆ, ਫਿਰ ਉਸ ਤੋਂ ਬਾਅਦ ਤੁਸੀਂ ਆਨਲਾਈਨ ਟਿਕਟੋਕ ਹੈਗਾ ਆਪਣੇ ਕੋਲ, ਇੰਸਟਾਗ੍ਰਾਮ ਹੈਗਾ, ਤੁਸੀਂ ਜੋ ਮਰਜ਼ੀ ਹੌਲੀ ਹੌਲੀ ਕਰ ਲਓ, ਸ਼ੁਰੂਆਤ ਕਰਨੀ ਜ਼ਰੂਰੀ ਆ। ਤੇ ਇੱਕ ਮਿੰਟ ਮੈਂ ਹੋਰ ਗੱਲ ਸ਼ੇਅਰ ਕਰਨੀ ਸੀਗੀ, ਜਿਵੇਂ AI ਦਾ ਵੀ ਗਲਤ ਬਹੁਤ ਹੋ ਰਿਹਾ ਨਾ, ਤੁਸੀਂ ਯੂਜ਼ ਕਰਦੇ ਇੱਥੇ, ਹੁਣ ਕਿਸੇ ਨੇ ਨਾ ਮਤਲਬ AI ਤੇ ਯੂਜ਼ ਲਾਈਕ ਲਿਖ ਕੇ ਪਾਤਾ ਵੀ ਸਕੋਸ਼ੀਆ ਬੈਂਕ ਕਿਵੇਂ ਲੁੱਟੀ ਦਾ,
0: ਵੱਖਰੀਆਂ ਗੱਲਾਂ ਨੇ ਬਾਅਦ ਚ ਕਰਾਂਗੇ, ਹੁਣ ਗਾਣਾ ਗੁਣਾ ਲਾਈਏ ਕੋਈ। ਤੇ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਤੇ ਗੱਲਬਾਤ ਆਪਣੀ ਥੋੜੀ ਲੰਬੀ ਹੋ ਗਈ, ਇਟਸ ਓਕੇ। ਸੋ ਪ੍ਰੋਗਰਾਮ ਪੰਜਾਬੀ ਦਾ ਮੇਰਾ ਬਸ ਇਹੀ ਮੈਸੇਜ ਸੀ ਤੁਹਾਨੂੰ ਕਿ ਯਾਰ ਤੁਸੀਂ ਹਰ ਇੱਕ ਚੀਜ਼ ਆਪ ਕਰ ਸਕਦੇ ਹੋ ਅੱਜ ਕੱਲ੍ਹ, ਤੁਹਾਨੂੰ ਕਿਸੇ ਲੇਬਲ ਦੀ ਕੋਈ ਬਾਹਲਾ ਪੈਸਾ ਨਾ ਖਰਚੋ ਸ਼ੁਰੂਆਤੀ ਦੌਰ ਦੇ ਵਿੱਚ, ਪਹਿਲਾਂ ਬੜਿਆਂ ਨੇ ਖਰਚਿਆ, ਬਟ ਨੋ ਨੀਡ, ਇੰਨਾ ਕੁ ਮੈਂ ਤੁਹਾਨੂੰ ਦੱਸ ਦੇਣਾ। ਰਾਜਵੰਤ ਕੌਰ ਨੂੰ ਕਾਲ ਕਰੋ, ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਰਾਜਵੰਤ ਕੌਰ। ਰਾਜਵੰਤ ਯਾਰ 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਆ, ਤੇ ਰਾਜਵੰਤ ਹੁਣੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਸੋ ਕਾਰ ਵੈਂਟ ਟਰੱਕ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਇੱਕ ਵਾਰ ਰਾਜਵੰਤ ਨਾਲ ਸੰਪਰਕ ਕਰ ਲਓ, 647-674-4735, 647-674-4735, 647-674-4735। ਤੇ ਆਪਣਾ ਤੁਸੀਂ ਰਾਜਵੰਤ ਉਹਨਾਂ ਦੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ। ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337, 9056733337, 905-673-3337, ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਹਾਂਜੀ, 6433 ਜੀ।
2: ਬਿਲਕੁਲ ਹਾਂ ਜੇ ਤੁਹਾਨੂੰ ਉਸ ਚੀਜ਼ ਦਾ ਸ਼ੌਂਕ ਨੀ ਆ ਤੁਸੀਂ ਮਤਲਬ ਲੋਕਾਂ ਨੂੰ ਦੇਖ ਕੇ ਉਹ ਸਿੰਗਰ ਬਣ ਗਿਆ ਮੈਂ ਵੀ ਬਣ ਜਾਵਾਂ ਮੈਂ ਇੱਥੋਂ ਸਿੱਖ ਲਾ ਫਿਰ ਕੁਛ ਨੀ ਸਿੱਖ ਹੁੰਦਾ ਕਿਉਂਕਿ ਤੁਹਾਡਾ ਉਧਰਲੇ ਪਾਸੇ ਧਿਆਨ ਨੀ ਹੁੰਦਾ
0: ਆਪਣਾ ਮਿਊਜ਼ਿਕ ਬਣਾਊਗਾ ਉਹੀ ਸਿੱਖੂਗਾ ਨਾ ਆਮ ਬੰਦੇ ਨੇ ਤਾਂ ਸਿੱਖਣਾ ਹੀ
2: ਮੇਰਾ ਬੇਟਾ ਤੇ ਜਦੋਂ ਮੈਂ ਕ੍ਰਿਕਟ ਦੇ ਕਲੱਬ ਦੇ ਵਿੱਚ ਪਾਇਆ ਸਪੋਰਟਸ ਦੇ ਅੱਜ ਤੋਂ ਮੰਨ ਲਓ ਕਿ 15-20 ਸਾਲ ਪਹਿਲਾਂ ਦੀ ਗੱਲ ਆ ਮੈਂ ਉਹ ਕੋਚ ਕੋਲੇ ਲੈ ਗਿਆ ਵੈਸਟ ਇੰਡੀਅਨ ਕੋਚ ਸੀਗਾ ਉਹਦੀ $200 ਫੀਸ ਸੀਗੀ ਆਪਣੇ ਇਨਡੋਰ ਦੀ ਮੈਂ ਪਹਿਲੇ ਤਾਂ ਨੀ ਮੈਂ ਕਿਹਾ ਕੋਚ ਆਲਾ ਫਿਰ $200 ਲੈ ਲਾ ਤੇ ਇਹਦਾ ਉਹ ਕਹਿੰਦਾ ਨੋ ਕਹਿੰਦਾ ਨੂੰ ਆਪਣੇ ਕੋਲੇ ਰੱਖ ਮੈਂ ਕਹਿੰਦਾ ਇਹਨੂੰ ਇੱਕ ਵੀਕ ਦੇਖੂਗਾ ਇਹਨੂੰ ਕ੍ਰਿਕਟ ਦਾ ਸ਼ੌਂਕ ਆ ਕਿ ਤੈਨੂੰ ਸ਼ੌਂਕ ਆ ਜੇ ਤਾਂ ਇਹ ਖੇਲੋ ਫਿਰ ਮੈਂ ਤੇਰੇ ਤੋਂ ਲਊਂਗਾ ਨਹੀਂ ਤਾਂ ਨਹੀਂ ਇੱਕ ਵੀਕ ਬਾਅਦ ਕਹਿੰਦਾ ਲਿਆ ਦੇ ਦੇ ਮੈਨੂੰ ਪੈਸੇ ਨੀ ਕਹਿੰਦਾ ਇਹਨੂੰ ਹੈਗਾ ਸ਼ੌਂਕ ਉਦਾਂ ਦੇ ਬੱਚੇ ਦਾ ਦੇਖ ਕੇ ਉਹਨੇ ਮੇਰੇ ਤੋਂ ਪੈਸੇ ਲਏ ਸੀਗੇ ਹਾਂਜੀ ਉਹ ਇਸ ਕਰਕੇ ਬੰਦੇ ਜਿਹੜੇ ਹੁੰਦੇ ਨਾ ਸਿਆਣੇ ਉਹ ਦੇਖ ਲੈਂਦੇ ਜਿੱਦਾਂ ਹੁਣ ਮੈਂ ਕਿਸੇ ਕੋਲ ਗਾਉਣ ਲਈ ਜਾਂਦਾ ਮੈਂ ਸਿੱਖਦਾ ਮੰਨ ਲਓ ਜੇ ਤਾਂ ਮੋਹਰੇ ਕੋਈ ਚੰਗਾ ਗੁਰੂ ਹੋਊਗਾ ਉਹ ਪਹਿਲਾਂ ਦੇਖ ਲੂਗਾ ਕਿ ਇਸ ਬੰਦੇ ਚ ਕੋਈ ਟੈਲੈਂਟ ਹੈਗਾ
0: ਤੇ
2: ਜੇ ਉਹ ਗੁਰੂ ਵੀ ਮੇਰੇ ਵਾਂਗੂ ਮਤਲਬ ਕਿ ਗੱਲਾਂ ਵਾਲਾ ਹੀ ਹੋਇਆ ਤਾਂ ਫੇਰ ਤਾਂ
0: ਇਹ ਵੀ ਤੁਹਾਡੀ ਗੱਲ ਸਹੀ ਹੈ ਗੁਰੂਆਂ ਨੂੰ ਵੀ ਥੋੜ੍ਹਾ ਜਿਹਾ ਦੱਸ ਦੇਣਾ ਚਾਹੀਦਾ ਕਿ ਪੁੱਤ ਠੀਕ ਹੈ ਕੁਛ ਹੋਰ ਸਿੱਖ ਲਾ ਵੀ ਵਧੀਆ ਇਹ ਵੀ ਸਿੱਖਣਾ ਸਿੱਖ ਲਾ ਬਟ ਹੋਰ ਵੀ ਕੁਛ ਸਿੱਖ ਲਈ ਕੋਈ ਵੀ ਜਾ ਕੇ ਹੁਣ ਜੇ ਕੋਈ ਦਿਲਜੀਤ ਦਾ ਕੋਈ ਰਿਸ਼ਤੇਦਾਰ ਆ ਉਹ ਜਾ ਕੇ ਕਹੂਗਾ ਪਰ ਉਹ ਗੱਲ ਨੀ ਨਾ ਬਣਦੀ ਹੁਣ ਮੈਂ ਮੂਵੀਆਂ ਚ ਤਾਂ ਹੀ ਜਾਊਂਗਾ ਜੇ ਮੈਂ ਐਕਟਿੰਗ ਸਿੱਖੂਗਾ ਬਾਕੀ ਕੋਈ ਕਵੇ ਤਾਂ ਸਹੀ ਵੀ ਨਵੀ ਯਾਰ ਤੂੰ ਐਕਟਿੰਗ ਵਧੀਆ ਕਰਦਾ ਜਾਂ ਤੈਨੂੰ ਫਿਲਮਾਂ ਚ ਲਈ ਉਹ ਵੱਖਰੀ ਗੱਲ ਹੈ ਆਪਣੇ ਦਮ ਤੇ ਕਰਨ ਦਾ ਸਵਾਦ ਹੀ ਹੋਰ ਹੈ ਕੈਲਡਿਨ ਮਿਤਸੂਬਿਸ਼ੀ ਤੇ ਕੈਲਡਿਨ ਮਿਤਸੂਬਿਸ਼ੀ ਬਹੁਤ ਹੀ ਯਾਰ ਰੀਜ਼ਨੇਬਲ ਰੇਟ 10 ਸਾਲ ਦੀ ਵਾਰੰਟੀ ਤੁਹਾਨੂੰ ਮਿਲ ਰਹੀ ਹੈ ਗੱਡੀਆਂ ਤੇ ਹੋਰ ਕੀ ਚਾਹੀਦਾ ਸਾਡੇ ਨਾਲ ਅੰਸ਼ੁਲ ਜੁੜੇ ਆ ਕੈਲਡਿਨ ਮਿਤਸੂਬਿਸ਼ੀ ਤੋਂ ਹਾਂਜੀ ਅੰਸ਼ੁਲ ਕੀ ਹਾਲ ਆ
3: ਆਪਣੇ ਇੰਡੀਆ ਦੇ ਵਿੱਚ ਪਜੈਰੋ ਚੱਲਦੀ ਸੀ ਲੈਂਸਰਾਂ ਚੱਲਦੀਆਂ ਸੀ ਸੇਮ ਬ੍ਰਾਂਡ ਆ ਕੈਨੇਡਾ ਦੇ ਵਿੱਚ ਵੀ ਮਿਤਸੂਬਿਸ਼ੀ ਬ੍ਰਾਂਡ ਆ ਜੀ 5-seater SUV ਇਸ ਗੱਡੀ ਦੀ ਸ਼ੁਰੂ ਹੋ ਜਾਂਦੀ ਹੈ ਜੀ ਇਸ ਬ੍ਰਾਂਡ ਦੀ 24,998 ਤੋਂ ਤੇ 7-seater SUV ਜੇ ਕਿਸੇ ਨੇ ਲੈਣੀ ਹੈ ਸ਼ੁਰੂ ਹੋ ਜਾਂਦੀ ਹੈ 36,398 ਤੋਂ ਨਵੀਂ ਭਾਈ
0: ਵੈਰੀ ਗੁੱਡ
3: ਸਾਰੇ ਕਸਟਮਰਾਂ ਨੂੰ ਦੱਸ ਦਿੰਦੇ ਹਾਂ ਜੀ ਚੰਗੀ ਤਰ੍ਹਾਂ ਇੰਟਰਸਟ ਰੇਟ ਸਾਡਾ ਸ਼ੁਰੂ ਹੋ ਜਾਂਦਾ ਜੀ 0% ਗੱਡੀ ਟੂ ਗੱਡੀ ਵੈਰੀ ਕਰਦਾ 1.99 3.99 ਵਾਲੇ ਸਾਰੇ ਪੈਕੇਜ ਤੁਹਾਨੂੰ ਮਿਲ ਜਾਣੇ ਆ 10 ਸਾਲ 1,60,000 ਕਿਲੋਮੀਟਰ ਦੀ ਤੁਹਾਨੂੰ ਮਿਲ ਜਾਣੀ ਹੈ ਜੀ ਵਾਰੰਟੀ ਨਾਲ ਦੀ ਨਾਲ ਇਸ ਮਹੀਨੇ ਦੀ ਪ੍ਰਮੋਸ਼ਨ ਆ ਜੀ 10 ਸਾਲ 1,60,000 ਕਿਲੋਮੀਟਰ ਦੀ ਤੁਹਾਨੂੰ ਮਿਲ ਜਾਣੀ ਹੈ ਜੀ ਰੋਡ ਸਾਈਡ ਅਸਿਸਟੈਂਸ ਇਸ ਗੱਡੀ ਦੇ ਉੱਤੇ 7-seater ਹੋਵੇ 5-seater ਹੋਵੇ ਕਿਸੇ ਵੀ ਤਰ੍ਹਾਂ ਦੀ ਆਲ ਵੀਲ SUV ਤੁਹਾਨੂੰ ਚਾਹੀਦੀ ਹੈ ਬਾਕੀ ਬ੍ਰਾਂਡਸ ਨਾਲ ਕੰਪੇਅਰ ਕਰੋਗੇ ਬਹੁਤ ਹੀ ਜ਼ਿਆਦਾ ਬਜਟ ਫਰੈਂਡਲੀ ਅਫੋਰਡੇਬਲ ਤੇ ਰਿਲਾਇਬਲ SUVਾਂ ਤੁਹਾਨੂੰ ਮਿਲ ਜਾਣੀਆਂ ਟ੍ਰੇਡ ਇਨ ਵੈਲਿਊ ਜੇ ਤੁਸੀਂ ਆਪਣੀ ਪਹਿਲੀ ਗੱਡੀ ਨਹੀਂ ਲੈ ਰਹੇ ਟ੍ਰੇਡ ਇਨ ਕਰ ਰਹੇ ਹੋ ਆਪਣੀ ਕੋਈ ਪੁਰਾਣੀ ਗੱਡੀ ਟ੍ਰੇਡ ਇਨ ਆਫਰ ਵੀ ਟੌਪ ਵੈਲਿਊ ਤੁਹਾਨੂੰ ਤੁਹਾਡੀ ਪੁਰਾਣੀ ਗੱਡੀ ਦੀ ਮਿਲੇਗੀ ਚਾਹੇ ਕਿਸੇ ਵੀ ਤਰ੍ਹਾਂ ਦੀ ਗੱਡੀ ਹੈਗੀ ਆ ਉਹ ਸੈਡਾਨ ਹੈਗੀ ਆ ਵੈਨ ਹੈਗੀ ਆ SUV ਹੈਗੀ ਆ ਉਹ ਗੱਡੀ ਤੁਸੀਂ ਸਾਡੇ ਕੋਲ ਆ ਕੇ ਟ੍ਰੇਡ ਇਨ ਕਰ ਸਕਦੇ ਹੋ ਤੇ ਆਪਣੀ ਨਵੀਂ ਗੱਡੀ ਤੇ ਬਹੁਤ ਹੀ ਵਧੀਆ ਡੀਲ ਬਣਾ ਸਕਦੇ ਹੋ ਨਾਲ ਦੀ ਨਾਲ ਜੇ ਤੁਸੀਂ ਨਵੀਂ ਗੱਡੀ ਵੱਲ ਨਹੀਂ ਦੇਖ ਰਹੇ ਯੂਜ਼ਡ ਗੱਡੀਆਂ ਦਾ ਵੀ ਕੈਲਡਨ ਮਿਤਸੂਬਿਸ਼ੀ ਤੇ ਹੁਣ ਮੇਲਾ ਲੱਗਦਾ ਹੈ ਜੀ ਪੂਰਾ ਯੂਜ਼ਡ ਗੱਡੀਆਂ ਦੀ ਇਨਵੈਂਟਰੀ ਅਸੀਂ ਪੂਰੀ ਲੋਡਡ ਕਰ ਲਈ ਹੈ ਚਾਹੇ ਤੁਸੀਂ ਮਿਤਸੂਬਿਸ਼ੀ ਦੀ ਯੂਜ਼ਡ ਗੱਡੀਆਂ ਦੇਖ ਰਹੇ ਹੋ ਕੋਈ ਵੀ ਪਲੱਗ ਇਨ ਹਾਈਬ੍ਰਿਡ ਸੈਗਮੈਂਟ ਗੈਸ ਦੇ ਵਿੱਚ SUV ਮਿੰਨੀ ਵੈਨ ਸੈਡਾਨ ਕਿਸੇ ਵੀ ਮੇਕ ਐਂਡ ਮਾਡਲ ਦੀ ਲੋ ਕਿਲੋਮੀਟਰ ਦੀਆਂ ਗੱਡੀਆਂ ਯੂਜ਼ਡ ਚ ਵੀ ਕੈਲਡਨ ਮਿਤਸੂਬਿਸ਼ੀ ਖੜੀ ਹੈ ਸਭ ਤੋਂ ਮੇਨ ਗੱਲ ਨਵੀਂ ਭਾਜੀ ਜੇ ਇਸ ਮਹੀਨੇ ਤੇ ਤੁਹਾਨੂੰ ਦੱਸ ਦਿੰਦੇ ਕੋਈ ਵੀ ਨਵੀਂ ਭਾਜੀ ਦਾ ਨਾਮ ਲੈ ਕੇ ਸਾਡੇ ਕੋਲ ਆਉਂਦਾ ਸਪੈਸ਼ਲੀ ਨਵੀਂ ਭਾਜੀ ਦਾ ਰੇਡੀਓ ਸੁਣ ਕੇ ਆਏ ਆ ਇਸ ਮਹੀਨੇ ਲਈ ਦੱਸ ਦਿੰਦੇ ਜੀ ਸਾਰੇ ਕਸਟਮਰ ਲਈ ਵਿੰਟਰ ਆ ਰਹੀ ਹੈ ਨਵੀਂ ਭਾਜੀ ਵਿੰਟਰ ਟਾਇਰ ਪੈਕੇਜ ਨਾਲ ਦੇਵਾਂਗੇ ਜੀ ਹਰੇਕ ਕਸਟਮਰ ਨੂੰ ਜੇ ਬਸ ਤੁਹਾਡਾ ਨਾਮ ਲੈਣਾ ਜੀ ਨਵੀਂ ਭਾਜੀ ਨਾਲ ਦੀ ਨਾਲ 5-seater SUV ਤੇ $500 ਦਾ ਆਫ ਵੀ ਦੇਵਾਂਗੇ
0: ਕੀ ਬਾਤ ਹੈ ਛਾ ਕੇ ਬਈ ਛਾ ਕੇ ਨਹੀਂ ਰੀਸਾਂ। ਸੋ ਅੰਸ਼ਲ ਜ਼ਰੂਰ ਨੰਬਰ ਵੀ ਦਿਓ, ਐਡਰੈਸ ਵੀ ਦੇ ਦਿਓ।
3: ਬਿਲਕੁਲ ਜੀ ਬਿਲਕੁਲ, ਨੰਬਰ ਸਾਡਾ ਹੈਗਾ ਜੀ 519-942-0101, 519-942-0101, ਐਡਰੈਸ ਸਾਡਾ ਹੈਗਾ ਜੀ 3511 ਹਾਈਵੇ 9 ਇਨ ਕੈਲੇਡਨ, 3511 ਹਾਈਵੇ 9 ਤੇ ਹੈਗਾ ਜੀ, ਕੈਲੇਡਨ ਤੇ ਮੇਜਰ ਇੰਟਰਸੈਕਸ਼ਨ ਕੈਨੇਡੀ ਐਂਡ ਹਾਈਵੇ 9 ਦੀ ਪੈਂਦੀ ਹੈ। ਵਿਜ਼ਿਟ ਕਰ ਲਓ ਸਾਨੂੰ ਆ ਕੇ ਡੀਲਰਸ਼ਿਪ ਤੇ, ਆ ਕੇ ਸਾਡੀਆਂ ਡੀਲਾਂ ਦੇਖੋ, ਚਾਹ ਪੀਓ, ਸਾਨੂੰ ਆ ਕੇ ਮਿਲੋ, ਨਵੀਂ ਭਾਜੀ ਦਾ ਨਾਮ ਲਓ। ਫਿਰ ਤੋਂ ਫੋਨ ਨੰਬਰ ਹੈਗਾ ਜੀ 519-942-0101,
0: ਨੰਬਰ ਇੱਕ ਵਾਰ ਫਿਰ
2: 519-942-0101. ਤੁਸੀਂ ਲੋਕਾਂ ਦਾ ਬੜਾ ਆਪਣਾ ਸਾਰੇ ਮਸਲੇ ਹੱਲ ਕਰਦੇ ਹੋ, ਥੋੜਾ ਸਾਡਾ ਵੀ ਕਰਾ ਦਿਓ। ਇੱਕ ਟਿਕਟ ਮਿਲ ਗਈ ਹੈ, ਇੱਕ ਟਿਕਟ ਮਿਲ ਗਈ, ਯੈਲੋ ਤੇ ਨਿਕਲੇ ਸੀ, ਫੋਟੋ ਖਿੱਚ ਕੇ ਤੇ ਉਹਨਾਂ ਨੇ $325 ਦੀ ਟਿਕਟ ਭੇਜਤੀ ਹੈ।
0: ਉਹ ਬੱਲੇ ਤੁਹਾਡੇ ਚੱਕਤੇ ਫੱਟੇ। ਕਾਰਨੀ ਨੂੰ ਵੀ ਟਿਕਟਾਂ ਮਿਲ ਜਾਂਦੀਆਂ, ਉਹ ਵੀ ਭਰਦਾ ਜੁਰਮਾਨਾ ਆਪਦਾ।
2: ਅੱਛਾ, ਨਹੀਂ ਉਹਦੀ ਅਜੇ ਡੇਟ ਡੇਟ ਹੈਗੀ ਹੈ ਜੱਜ ਦੇ ਸਾਹਮਣੇ, ਤੇ ਮੈਂ ਕਿਹਾ ਕੁਛ ਐਸਾ ਕੁਛ ਜੁਗਾੜ ਹੈਗਾ ਤੇ ਪਤਾ ਕੀਤਾ ਜਾਏ ਤੁਹਾਡੇ ਤੇ।
0: ਮੈਂ ਨਾ ਤੁਹਾਨੂੰ ਇੱਕ ਨੰਬਰ ਦੇ ਦਿੰਦਾ,
2: 4554 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2112 2
0: ਮਸਲੇ ਹੱਲ ਕਰਵਾਉਣ ਦੀ ਗੱਲ ਕਰ ਰਹੇ ਹਾਂ। ਇੱਕ ਹੋਰ ਮਸਲਾ ਬਹੁਤ ਵੱਡਾ ਹੁੰਦਾ ਜਦੋਂ ਸਿਰ ਕਰਜ਼ਾ ਚੜ੍ਹ ਜਾਂਦਾ, ਬੰਦੇ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ। ਸੋ ਡੈਟ ਮਾਫ਼ ਕਰਵਾਓ, ਸਦੀਕ ਸਾਹਿਬ ਨੂੰ ਕਾਲ ਕਰੋ ਆਲ ਡੈਟ ਸਲਿਊਸ਼ਨਸ ਤੋਂ 416-671-0577। ਸਦੀਕ ਸਾਹਿਬ ਕੀ ਹਾਲ?
4: ਬਿਲਕੁਲ ਠੀਕ ਨੇ ਵੀ, ਤੁਸੀਂ ਸੁਣਾਓ?
0: ਬਹੁਤ ਵਧੀਆ ਸਰ, ਬਹੁਤ ਵਧੀਆ। ਸੋ ਇਹ ਵੀ ਮਸਲਾ ਕਰੋ ਸਰ ਹੱਲ, ਜਿਹੜੇ ਲੋਕਾਂ ਨੂੰ ਕਰਜ਼ਾ ਬਹੁਤ ਜ਼ਿਆਦਾ ਹੈ।
4: ਜੀ ਬਿਲਕੁਲ ਨਵੀ ਜੀ, ਚਾਹੇ ਕਰਜ਼ੇ ਜ਼ਿਆਦਾ ਹੋ ਗਏ ਨੇ ਜਾਂ ਕਰਜ਼ੇ ਛੋਟੇ ਨੇ, ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਲੇਕਿਨ ਮੇਰਾ ਮੈਸੇਜ ਹੈਗਾ ਕਿ ਕਰਜ਼ੇ ਨੂੰ ਜ਼ਿਆਦਾ ਨਾ ਹੋਣ ਦਿਓ, ਇਨੀਸ਼ੀਅਲ ਸਟੇਜਿਸ ਨੂੰ ਸੀਰੀਅਸ ਲਓ। ਅਗਰ ਤੁਸੀਂ ਪਿਛਲੇ 2-3 ਮਹੀਨੇ ਤੋਂ ਮਿਨੀਮਮ ਪੇਮੈਂਟਾਂ ਕਰ ਰਹੇ ਹੋ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਹੋ, ਤੇ ਕਰਜ਼ਾ ਚਾਹੇ ਤੁਹਾਡਾ $10,000 ਦਾ ਹੈ, 20,000 ਦਾ ਹੈ, 50 ਦਾ ਹੈ, ਲੱਖ ਦਾ ਹੈ, ਮਿਲੀਅਨ ਦਾ, ਜੋ ਵੀ ਤੁਹਾਡੀ ਡਿਸੀਜ਼ਨ ਹੈਗੀ ਹੈ, ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ। ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰ ਸਕਦੇ ਹੋ। ਸਾਡੇ ਆਫਿਸ ਚਾਹੇ 10 ਦਫ਼ਾ ਆਓ, 50 ਦਫ਼ਾ ਆਓ, ਕੁਛ ਨਾ ਪੇ ਨਹੀਂ ਕਰਨਾ। ਹਾਂ, ਤੁਹਾਨੂੰ ਲੱਗਦਾ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ, ਆਪਣਾ ਕੇਸ ਦਿਓ, ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ 'ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਇਸ ਵਾਸਤੇ ਅਗਰ ਕੋਈ ਕਰਜ਼ਾ ਹੈਗਾ, ਨੰਬਰ ਹੈ ਸਾਡਾ 416-671-0577 ਤੇ ਕਾਲ ਕਰ ਲਓ। ਕਰਜ਼ਾ ਚਾਹੇ ਤੁਹਾਡੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ, ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਕਾਰ ਟਰੱਕ ਜਾਂ ਟਰੈਕਟਰ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ, ਕਲੋਜ਼ ਨਹੀਂ ਕਰ ਸਕੇ, ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਦਿਲਾਈਏ, ਔਰ ਬਾਕੀ ਛੋਟੀ ਛੋਟੀ ਕਿਸ਼ਤਾਂ ਵੀ ਤੁਸੀਂ ਜੋ ਈਜ਼ਲੀ ਅਫੋਰਡ ਕਰ ਸਕੋ ਤੁਸੀਂ ਪੇ ਕਰੋ। ਇਸ ਵਾਸਤੇ ਨੰਬਰ ਫਿਰ ਦੱਸ ਦੇਣਾ, 416-671-0577 416 671-0577 ਤੇ ਕਾਲ ਕਰ ਸਕਦੇ ਹੋ। ਔਰ ਅਗਰ ਤੁਹਾਡਾ ਕ੍ਰੈਡਿਟ ਜੇ ਖਰਾਬ ਹੁੰਦਾ ਵੀ ਹੈ ਤੇ ਕੋਈ ਵੱਡੀ ਗੱਲ ਨਹੀਂ ਹੈਗੀ, ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ। ਅਸੀਂ ਆਪਣੇ ਕਲਾਇੰਟ ਨੂੰ ਅਨਰੋਲ ਕਰਦੇ ਹੈਗੇ ਆ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਉਹ ਬਹੁਤ ਜਲਦ ਤੁਹਾਨੂੰ ਕ੍ਰੈਡਿਟ ਮਿਲ ਸਕਦਾ, ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਉਹ ਤੁਹਾਡੇ ਐਸੈਟ ਚਾਹੇ ਘਰ ਨੇ, ਗੱਡੀਆਂ ਨੇ, RSP, RESP, ਇਹ ਸਾਰੀਆਂ ਚੀਜ਼ਾਂ ਐਜ਼ ਇਟ ਇਜ਼ ਤੁਹਾਡੇ ਕੋਲ ਰਹਿਣਗੀਆਂ, ਕੁਛ ਲੂਜ਼ ਨਹੀਂ ਕਰੋਗੇ ਔਰ ਬੜੀ ਆਸਾਨੀ ਨਾਲ ਡੈਟ ਫ੍ਰੀ ਹੋ ਜਾਓਗੇ। ਨੰਬਰ 416-676-0577-416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ,
0: ਨੰਬਰ ਇੱਕ ਵੀ ਕਿਹਾ ਸਦੀਕ ਜੀ ਦਾ 416-671-0577-416-671-0577। ਸਦੀਕ ਜੀ, ਐਸ ਆਲਵੇਜ਼ ਸਰ, ਥੈਂਕ ਯੂ। ਵੈਰੀ ਗੁੱਡ। ਸੋ ਓਕੇ, ਸਭ ਨੂੰ ਪਤਾ ਹੈ ਕਿ ਅਨਾਜ ਮਾਰਟ ਬੜਾ ਹੀ ਯਾਰ ਕਮਾਲ ਦਾ ਗਰੋਸਰੀ ਸਟੋਰ ਖੁੱਲਣ ਜਾ ਰਿਹਾ ਸੈਟਰਡੇ ਨੂੰ। ਇਸ ਸੈਟਰਡੇ 19 ਤਰੀਕ ਨੂੰ ਅਨਾਜ ਮਾਰਟ ਗਰੋਸਰੀ ਸਟੋਰ ਦੀ ਗ੍ਰੈਂਡ ਓਪਨਿੰਗ ਏਅਰਪੋਰਟ ਮੇਫੀਅਲ ਤੇ, ਜੋ ਨਵਾਂ ਪਲਾਜ਼ਾ ਉਸ ਵਿੱਚ ਓਪਨ ਹੋ ਰਿਹਾ ਤੇ ਬੜੇ ਧੂਮ ਧਾਮ ਨਾਲ ਇਹ ਗ੍ਰੈਂਡ ਓਪਨਿੰਗ ਕਰ ਰਹੇ ਆ। ਸੋ ਬੁਲਟ ਮੋਟਰਸਾਈਕਲ, LED TV ਅਤੇ ਏਅਰ ਫਰਾਇਰ ਵਰਗੇ ਪ੍ਰਾਈਜ਼ ਤੁਸੀਂ ਜਿੱਤ ਸਕਦੇ ਹੋ। ਇਹਨਾਂ ਦੀ ਸੌਫਟ ਓਪਨਿੰਗ ਹੋ ਗਈ ਅੱਜ ਤੋਂ, ਤੁਸੀਂ ਜਾਓ ਅੱਜ ਕੱਲ ਪਰਸੋਂ, ਤੁਸੀਂ $100 ਦੀ ਗਰੋਸਰੀ ਖਰੀਦੋ। $100 ਤਾਂ ਆਮ ਆਪਾਂ ਲਾ ਹੀ ਦਿੰਦੇ ਹਾਂ, $100 ਗਰੋਸਰੀ ਖਰੀਦਣ ਤੇ ਆਪਣਾ ਨਾਮ ਲੱਕੀ ਡਰਾਅ ਚ ਪਾਓ ਤੇ ਜਿੱਤ ਸਕਦੇ ਹੋ ਰੋਇਲ ਐਨਫੀਲਡ ਦਾ ਬੁਲਟ ਮੋਟਰਸਾਈਕਲ, LED TV, ਏਅਰ ਫਰਾਈ ਤੇ ਹੋਰ ਬਹੁਤ ਸਾਰੇ ਪ੍ਰਾਈਜ਼। ਸੈਟਰਡੇ ਨੂੰ ਵਿਨਰ ਅਨਾਊਂਸ ਕੀਤਾ ਜਾਵੇਗਾ। ਅਨਾਜ ਮਾਰਟ ਗਰੋਸਰੀ ਸਟੋਰ ਬੜਾ ਹੀ ਵੈਲ ਓਰਗਨਾਈਜ਼ਡ, ਬਹੁਤ ਸਾਫ਼ ਸੁਥਰਾ ਸਟੋਰ ਹੈ। 6141 ਮੇਫੀਲਡ ਰੋਡ, ਏਅਰਪੋਰਟ ਰੋਡ ਇਨ ਮੇਫੀਲਡ। ਤੇ ਸੈਟਰਡੇ 12 ਵਜੇ ਆਨਵਰਡਸ ਜਿਹੜੇ ਪ੍ਰਾਈਜ਼ ਨੇ ਅਨਾਊਂਸ ਤੁਹਾਡੇ ਸਾਡੇ ਸਭ ਲਈ ਕੀਤੇ ਜਾਣਗੇ। ਸੋ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸਭ ਨੇ ਪਹੁੰਚਣਾ।

0: ਤੁਹਾਡੇ ਆਪਣੇ ਸ਼ਹਿਰ ਟੋਰਾਂਟੋ ਬਈ ਪਹੁੰਚ ਰਹੇ ਨੇ ਦ ਵਨ ਐਂਡ ਓਨਲੀ ਹੰਸ ਰਾਜ ਹੰਸ
1: ਹੋ ਗਿਆ ਕੀ ਕਰੀਏ ਕੀ ਕਰੀਏ ਮੈਨੂੰ ਮੈਂ ਕਿਸੇ ਕੇ
0: ਅਤੇ ਇਸ ਫਰਾਈਡੇ 18 ਸਪਤੰਬਰ ਨੂੰ ਹੰਸ ਰਾਜ ਹੰਸ ਲਾਈਵ ਇਨ ਕਾਨਸਰਟ ਲਿਵਿੰਗ ਆਰਟ ਸੈਂਟਰ ਮਿਸੀਸਾਗਾ। ਨਹੀਂ ਲਈ ਆ ਬਈ, ਡੂ ਨਾਟ ਮਿਸ ਆਊਟ, ਇੱਕ ਬੜੀ ਯਾਦਗਾਰੀ ਸ਼ਾਮ ਹੋਵੇਗੀ ਹੰਸ ਰਾਜ ਹੰਸ ਲਾਈਵ ਇਨ ਕਾਨਸਰਟ। ਤੇ ਇਸ ਸ਼ੋਅ ਦੀ ਹੋਰ ਜਾਣਕਾਰੀ ਦੇਣ ਦੇ ਲਈ ਪੰਜਾਬੀ ਦਰਨ ਦੇ ਸੀਈਓ ਸਤਿੰਦਰ ਪਾਲ ਸਿਧਵਾਂ ਜੀ ਵੀ ਸਾਡੇ ਨਾਲ ਸਟੂਡੀਓ 'ਚ ਨੇ। ਸਿਧਵਾਂ ਸਾਹਿਬ ਵੈਲਕਮ,
2: ਬਹੁਤ ਬਹੁਤ ਸ਼ੁਭ ਇੱਛਾਵਾਂ ਤੇ ਬਹੁਤ ਬਹੁਤ ਪਿਆਰ ਸਾਰੇ ਸਰੋਤਿਆਂ ਨੂੰ। ਅਤੇ ਜਿਵੇਂ ਨਵੀਂ ਨੇ ਤੁਹਾਡੇ ਨਾਲ ਹਰ ਰੋਜ਼ ਅਸੀਂ ਇਹ ਸਾਂਝ ਪਾ ਰਹੇ ਹਾਂ ਕਿ ਜਨਾਬ ਹੰਸ ਰਾਜ ਹੰਸ ਨਾਮ ਹੀ ਕਾਫੀ ਆ, ਬਹੁਤ ਵੱਡਾ ਨਾਮ ਹੈ ਗਾਇਕੀ ਔਰ ਸੰਗੀਤਕ ਘਰਾਣੇ ਦੇ ਖੇਤਰ ਦੇ ਵਿੱਚ, ਔਰ ਇੱਕ ਵਰਸਟਾਈਲ ਬਹੁ ਪੱਖੀ ਗਾਇਕ ਹਨ। ਔਰ ਭਾਵੇਂ ਉਹ ਗਾਇਕ ਨੂੰ ਤੁਸੀਂ ਇੱਕ ਫੋਕ ਆਰਟਿਸਟ ਦੇ ਤੌਰ 'ਤੇ ਲੈ ਲਓ, ਹੈ ਜੀ, ਆਸ਼ਕਾਂ ਦੀ ਕਾਹਦੀ ਜ਼ਿੰਦਗੀ ਨੀਵੇਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ, ਔਰ ਬਹੁਤ ਸਾਰੇ ਐਸੇ ਗੀਤ ਨੱਚੀ ਜੋ ਸਾਡੇ ਨਾਲ ਹੈ ਨੀ, ਉਹਨੂੰ ਦਿਲ ਵੀ ਦਿਆਂਗੇ ਬਹੁਤ ਖੂਬਸੂਰਤ। ਅਤੇ ਜਾਂ ਫਿਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਅੰਦਾਜ਼, ਅਤੇ ਯਾ ਲਾਲ ਚੰਦ ਯਮਲੇ ਦਾ ਅੰਦਾਜ਼, ਜਾਂ ਫਿਰ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਮਾਂ ਹੁੰਦੀ ਏ ਮਾਂ, ਉਹ ਦੁਨੀਆਂ ਵਾਲੇ ਉਹ ਮਾਣਕ ਸਾਹਿਬ ਦਾ ਅੰਦਾਜ਼। ਸੋ ਮੈਂ ਸਮਝਦਾ ਇੱਕ ਬਹੁਤ ਮੁਕੰਮਲ ਗਾਇਕ ਕਲਾਕਾਰ ਅਦਾਕਾਰ ਅਤੇ ਇਨਸਾਨੀਅਤ ਦੇ ਤੌਰ ਉੱਤੇ ਵੀ ਇੱਕ ਬਹੁਤ ਹੀ ਨਫੀਸ ਹਸਤੀ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਰਹੀ ਹੈ। ਔਰ ਇਹ ਹੰਸ ਰਾਜ ਹੰਸ ਦਾ ਸ਼ੋਅ ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ਵੱਲੋਂ ਕਰਵਾਇਆ ਜਾ ਰਿਹਾ ਲਿਵਿੰਗ ਆਰਟ ਸੈਂਟਰ ਦੇ ਵਿੱਚ, ਔਰ ਉਹਨਾਂ ਨਾਲ ਇੱਕ ਮਿਲਣੀ ਵੀ ਰੱਖੀ ਗਈ ਹੈ। ਉਸ ਮਿਲਣੀ ਵਿੱਚ ਅਗਰ ਤੁਸੀਂ ਆਪਣੇ ਪਰਿਵਾਰ ਸਮੇਤ ਹੰਸ ਰਾਜ ਹੰਸ ਨਾਲ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਸਿੰਘ ਹਰਜੀਤ ਨੂੰ ਇੱਕ ਟੈਲੀਫੋਨ ਘੁਮਾਓ 647 448 1000। ਔਰ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਰਾਜ ਗਾਇਕ ਹੰਸ ਰਾਜ ਹੰਸ, ਜਿਨ੍ਹਾਂ ਨੇ ਹਾਲੀਵੁੱਡ ਫਿਲਮਾਂ ਵਿੱਚ ਵੀ ਆਪਣਾ ਸੰਗੀਤ ਦਿੱਤਾ ਅਤੇ ਵਿਦੇਸ਼ਾਂ ਵਿੱਚ ਨਵੀਂ ਉਹ ਸੰਗੀਤ ਦੇ ਪ੍ਰੋਫੈਸਰ ਵੀ ਰਹੇ USA ਦੇ ਵਿੱਚ, ਤਾਂ ਹੰਸ ਰਾਜ ਹੰਸ ਸਾਡੇ ਸ਼ਹਿਰ ਦੇ ਵਿੱਚ ਨੇ। ਔਰ ਉਹ ਕੱਲ੍ਹ ਇੱਥੇ ਆ ਜਾਣਗੇ ਦੁਪਹਿਰ ਵੇਲੇ, ਉਹਨਾਂ ਨੂੰ ਅਸੀਂ ਰਿਸੀਵ ਕਰਨ ਵਾਸਤੇ ਪੀਅਰਸਨ ਏਅਰਪੋਰਟ 'ਤੇ ਪਹੁੰਚਾਂਗੇ ਅਤੇ ਬਾਅਦ ਦੇ ਵਿੱਚ ਫਿਰ ਉਹਨਾਂ ਨਾਲ ਤੁਹਾਨੂੰ ਮਿਲਾਵਾਂਗੇ ਵੀ। ਅਤੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੰਨੇ ਸਾਡੇ ਬਿਜ਼ਨਸਮੈਨ ਭਰਾ ਸੁਣਦੇ ਨੇ, ਜਿੰਨੇ ਸਾਡੇ ਸਰੋਤੇ ਜਿਹੜੇ ਨੇ, ਉਹ ਇੱਕ ਉਹਨਾਂ ਦੀ ਕਲਾ ਦੀ ਪਾਰਖੂ ਅੱਖ ਵਾਲੇ ਸਰੋਤੇ ਜਿਹੜੇ ਆ ਉਹ ਜਨਾਬ ਹੰਸ ਰਾਜ ਹੰਸ ਹੋਰਾਂ ਨੂੰ ਲਾਈਵ ਸੁਣਨ ਵਾਸਤੇ ਲਿਵਿੰਗ ਆਰਟ ਸੈਂਟਰ ਵਿੱਚ 647 448 1000 'ਤੇ ਕਾਲ ਕਰ ਲਓ। ਦੋ ਦਿਨ ਬਾਕੀ ਰਹਿ ਗਏ ਨੇ, 18 ਸਪਤੰਬਰ ਫਰਾਈਡੇ ਵਾਲੇ ਦਿਨ ਸ਼ੋਅ ਆ, ਅਤੇ ਤੁਸੀਂ ਅਗਰ ਹੰਸ ਰਾਜ ਹੰਸ ਹੋਰਾਂ ਨਾਲ ਮਿਲ ਕੇ ਆਪਣੇ ਪਰਿਵਾਰ ਸਮੇਤ ਫੋਟੋ ਆਦਿ ਖਿਚਾਉਣੀ ਚਾਹੁੰਦੇ ਹੋ, ਉਹਨਾਂ ਨਾਲ ਮਿਲਣਾ ਚਾਹੁੰਦੇ ਹੋ, ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ, ਤਾਂ ਵੀ ਸਿੰਘ ਹਰਜੀਤ ਨੂੰ 647 448 1000 'ਤੇ ਕਾਲ ਕਰ ਸਕਦੇ ਹੋ।
0: ਐਂਡ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਹੁਣੇ ਦੇਖ ਰਿਹਾ ਸੀ ਟਿਕਟਾਂ ਨੂੰ, ਉੱਥੇ ਬਹੁਤ ਜ਼ਿਆਦਾ ਟਿਕਟਾਂ ਵਿਕ ਗਈਆਂ ਆਲਰੇਡੀ ਅਤੇ ਬੜੀਆਂ ਲਿਮਿਟਿਡ ਯਾਰ, ਬਾਕੀ ਨੇ ਟਿਕਟ ਮਾਸਟਰ 'ਤੇ ਮੈਂ ਦੇਖ ਰਿਹਾ। ਅਤੇ ਖੁਸ਼ੀ ਜਦੋਂ ਉਦੋਂ ਹੋਊਗੀ ਜਦੋਂ ਇਹ ਸ਼ੋਅ ਸੋਲਡ ਆਊਟ ਹੋ ਜਾਏਗਾ, ਕਿਉਂਕਿ ਇੱਦਾਂ ਦੇ ਕਲਾਕਾਰ ਦੇਖੋ ਮੈਂ ਕਹਿੰਦਾ ਕਿ ਜ਼ਿੰਦਗੀ 'ਚ ਇੱਕ ਵਾਰ ਆਉਂਦੇ ਨੇ, ਤੁਸੀਂ ਜ਼ਰੂਰ ਇਸ ਸ਼ੋਅ ਨੂੰ ਦੇਖੋ। ਇੱਕ ਕਹਿੰਦੇ ਨਹੀਂ ਹੁੰਦੇ ਕਿ ਤੁਹਾਡੇ ਪੈਸੇ ਦਾ, ਇੱਕ ਇੰਗਲਿਸ਼ ਕਹਿੰਦੇ ਕਿ ਇਟ ਵਿਲ ਬੀ ਵਰਥ ਇਟ, ਕਿਉਂਕਿ ਆਪਾਂ ਪੈਸਾ ਲਾਉਂਦੇ ਹਾਂ ਯਾਰ, ਆਪਾਂ ਨੂੰ ਹੁੰਦਾ ਕਿ ਜਿਹੜੀ ਗਾਇਕੀ ਆਪਾਂ ਸੁਣ ਰਹੇ ਹਾਂ ਵੀ ਪੈਸੇ ਦਾ ਮੁੱਲ ਤਾਂ ਆਪਾਂ ਨੂੰ ਮਿਲਣਾ ਚਾਹੀਦਾ।
2: ਬਿਲਕੁਲ, ਹੰਸ ਰਾਜ ਹੰਸ ਮੈਸਮਰਾਈਜ਼ ਕਰਦੇ ਨੇ ਔਰ ਉਹਨਾਂ ਦੀ ਗਾਇਕੀ ਦੇ ਵਿੱਚ ਬਹੁਤ ਸਾਰੇ ਰੰਗ ਹੁੰਦੇ ਨੇ ਔਰ ਇਹ ਰੰਗਦਾਰ ਜਿਹੜੀ ਗਾਇਕੀ ਹੈ ਸੰਗੀਤ ਦੇ ਰੰਗ, ਉਹਨਾਂ ਨੂੰ ਆਨੰਦ ਮਾਨਣ ਵਾਸਤੇ ਤੁਸੀਂ ਜਾਣੀ 2-2.5 ਘੰਟੇ ਸਮਝ ਲਓ ਬਹਿਸ਼ਤ ਦੀ ਸੈਰ ਕਰ ਰਹੇ ਹੋ, ਐਸਾ ਸੰਗੀਤ ਤੁਹਾਡੇ ਕੰਨਾਂ ਵਿੱਚ ਪਊਗਾ।
0: ਮੈਂ ਨਾ ਕੱਲ ਹੀ ਦੇਖ ਰਿਹਾ ਸੀਗਾ ਹੰਸ ਜੀ ਕੱਲ੍ਹ ਪਰਫੋਰਮ, ਕੱਲ ਨਹੀਂ ਪਰਸੋਂ, ਆਈ ਥਿੰਕ ਵੀਕਐਂਡ ਦੀ ਗੱਲ ਹੈ, ਉਹ ਪਰਫੋਰਮ ਕਰ ਰਹੇ ਸੀ ਸ਼ਿਕਾਗੋ, ਤੇ ਸ਼ਿਕਾਗੋ ਦੇ ਵਿੱਚ ਪਿੰਨ ਡ੍ਰੌਪ ਸਾਇਲੈਂਸ ਸੀ ਜਦੋਂ ਗਾ ਰਹੇ ਸੀ ਕਿ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨਹੀਂ ਕਿਤੇ ਕੋਈ ਰੋਂਦਾ ਹੋਵੇਗਾ। ਸੋ ਤੁਸੀਂ ਸੁਣੋਗੇ ਨਾ, ਤੇ ਵੈਨਿਊ ਇੰਨਾ ਵਧੀਆ ਲਿਵਿੰਗ ਆਰਟ ਸੈਂਟਰ ਦਾ, ਤੇ ਮੈਂ ਕਹਿੰਦਾ ਕਿ ਵਾਕਈ ਇੱਕ ਯਾਦਗਾਰ ਸ਼ਾਮ ਰਹੂਗੀ। ticketmaster.ca ਤੇ ਜਾਓ,
2: ਬਿਲਕੁਲ
0: ਟਿਕਟਾਂ ਲਓ ਤੇ ਇਟਸ ਵੈਰੀ ਈਜ਼ੀ ਯਾਰ। ਮੈਂ ਤਾਂ ਕਹਿੰਦਾ ਕਿ 10-10 ਯਾਰ ਮਿੱਤਰ ਸੁਣ ਰਹੇ ਹੋ, ਤੁਸੀਂ ਇਕੱਠੇ ਇੱਕ ਰੋ ਬੁੱਕ ਕਰ ਲਓ, ਬਹਿ ਕੇ ਤੁਸੀਂ ਸ਼ੋਅ ਇੰਜੋਏ ਕਰੋ, ਸ਼ੋਅ ਤੋਂ ਪਹਿਲਾਂ ਤੁਸੀਂ ਆਪਣਾ ਫੰਕਸ਼ਨ ਕਰਕੇ ਤੇ ਫਿਰ ਉੱਥੇ ਜਾਓ ਐਂਡ ਯੂ ਵਿਲ ਹੈਵ ਅ ਗ੍ਰੇਟ ਟਾਈਮ। ਕੋਈ ਵੀ ਜਾਣਕਾਰੀ ਲਈ ਸਿੰਗਰਜੀਤ ਜੀ ਨੂੰ ਕਾਲ ਕਰ ਲਓ 6474481000 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।
2: ਮੇਰੇ ਵੱਲੋਂ ਵੀ ਜਿਹੜੇ ਅਨਾਜ ਤੁਸੀਂ ਸੁਪਰ ਮਾਰਕੀਟ ਦੀ ਗੱਲ ਕੀਤੀ ਹੈ ਉਹਨਾਂ ਨੂੰ ਵੀ ਮੇਰੇ ਵੱਲੋਂ ਵੀ ਬਹੁਤ ਬਹੁਤ ਅਨਾਜ ਮਾਰਟ ਨੂੰ ਵਧਾਈਆਂ ਹੋਣ ਅਤੇ ਸ਼ੁਭ ਇੱਛਾਵਾਂ। ਨਵਾਂ ਕਾਰੋਬਾਰ ਉਹਨਾਂ ਨੇ ਖੋਲਿਆ ਅਤੇ ਇਸ ਨਵੇਂ ਕਾਰੋਬਾਰ ਬਹੁਤ ਹੀ ਖੂਬਸੂਰਤ ਜਗ੍ਹਾ ਉੱਤੇ ਹੈ। ਬਹੁਤ ਬਹੁਤ ਸ਼ੁਭ ਇੱਛਾਵਾਂ।
0: ਸੋ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਐਂਡ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਫੁੱਲ ਪ੍ਰਮੋਸ਼ਨ ਕਰ ਰਹੇ ਹਾਂ ਫਿਲਮ ਮਿੱਟੀ ਦੇ ਪੁੱਤ ਦੀ, ਦੇਵ ਖਰਾਉੜ ਹੋਰਾਂ ਦੀ ਫਿਲਮ। ਇਸ 18 ਸਪਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਡਰ ਤੁਸੀਂ ਦੇਵ ਖਰਾਉੜ ਹੋਰਾਂ ਨਾਲ ਬੀਤੇ ਦਿਨੀ ਇੰਟਰਵਿਊ ਕੀਤੀ ਅਤੇ ਤੁਸੀਂ ਥੋੜ੍ਹਾ ਜਿਹਾ ਇਸ ਫਿਲਮ ਉਸ ਇੰਟਰਵਿਊ ਅਤੇ ਦੇਵ ਖਰਾਉੜ ਹੋਰਾਂ ਨਾਲ ਥੋੜ੍ਹੀ ਗੱਲਬਾਤ ਹੋਈ ਇਸ ਫਿਲਮ ਬਾਰੇ, ਉਹਦੇ ਬਾਰੇ ਥੋੜ੍ਹੀ ਜਿਹੀ ਦਿਓ ਜਾਣਕਾਰੀ।
2: ਇੱਕ ਤਾਂ ਨਵੀਂ ਇਹ ਆ ਕਿ ਦੇਵ ਖਰਾਉੜ ਇੱਕ ਮੈਂ ਸਮਝਦਾ ਸੀਜ਼ਨਡ ਐਕਟਰ ਆ ਔਰ ਉਹਦੀਆਂ ਫਿਲਮਾਂ ਜਿਹੜੀਆਂ ਬਹੁਤ ਪਹਿਲੀਆਂ ਵੀ ਬੜੀਆਂ ਪਾਪੂਲਰ ਹੋਈਆਂ ਅਤੇ ਇਹ ਫਿਲਮ ਜਿਹੜੀ ਆ ਮਿੱਟੀ ਦੇ ਪੁੱਤ ਸਟਾਰ ਕਾਸਟ ਬੜੀ ਤਕੜੀ ਹੈ ਔਰ ਦੇਵ ਖਰਾਉੜ ਨੇ ਜਦੋਂ ਸਾਡੀ ਇੰਟਰਵਿਊ ਹੋਈ ਪੰਜਾਬੀ ਲਹਿਰਾਂ ਵਿੱਚ ਤਾਂ ਉਹਨੇ ਬੜੀ ਡਿਟੇਲ ਦੇ ਵਿੱਚ ਉਹਨੇ ਕਿਹਾ ਸੀ ਵੀ ਸਤਿੰਦਰਪਾਲ ਜੀ ਮੈਂ ਫਿਲਮ ਜਿਹੜੀ ਕਰਦਾ ਨਾ ਉਹ ਬਿਲਕੁਲ ਜੇ ਮਿੱਟੀ ਦੇ ਪੁੱਤ ਰੱਖਿਆ ਤਾਂ ਸੱਚਮੁੱਚ ਜਿਹੜੇ ਪੰਜਾਬੀ ਉਹ ਮਿੱਟੀ ਦੇ ਪੁੱਤ ਨੇ ਔਰ ਆਪਣੀ ਮਿੱਟੀ ਨੂੰ ਜਿੰਨਾ ਪਿਆਰ ਪੰਜਾਬੀ ਕਰਦੇ ਆ ਵਿਰਲਾ ਹੀ ਕੋਈ ਸ਼ਖਸ ਆਪਣੀ ਮਿੱਟੀ ਨੂੰ ਇੰਨਾ ਪਿਆਰ ਕਰਦਾ ਹੋਊਗਾ ਔਰ ਭਾਵੇਂ ਕਿ ਇਸ ਮਿੱਟੀ ਤੋਂ ਬਹੁਤ ਵਾਰੀ ਸਾਡੇ ਵਿੱਚ ਆਪਸ ਵਿੱਚ ਝਗੜੇ ਲੜਾਈਆਂ ਵੀ ਹੋ ਜਾਂਦੀਆਂ ਪਰ ਇਸ ਮਿੱਟੀ ਨੇ ਸਾਨੂੰ ਪਿਆਰ ਕਰਨਾ, ਇਸ਼ਕ ਕਰਨਾ, ਇਬਾਦਤ ਕਰਨੀ ਔਰ ਸਾਨੂੰ
0: ਇਮਾਨਦਾਰ ਰਹਿਣਾ
2: ਹੈ।
0: ਇਹਨਾਂ ਦੇ ਨਾ ਜਿਹੜਾ ਟ੍ਰੇਲਰ ਹੈ ਤੇ ਉੱਥੇ ਡਿਸਕ੍ਰਿਪਸ਼ਨ ਹੈ ਕਿ ਸਟੋਰੀ ਫਰੋਮ ਸੋਇਲ ਆਫ ਪੰਜਾਬ ਜਿੱਥੇ ਤੁਸੀਂ ਓਨਰ ਹੈ ਜਿਹੜਾ ਉਹ ਕਮਾਉਂਦੇ ਹੋ, ਲੋਇਲਟੀ ਟੈਸਟ ਕੀਤੀ ਜਾਂਦੀ ਹੈ ਤੇ ਸਹੀ ਚੀਜ਼ਾਂ ਦੇ ਹੱਕ 'ਚ ਖੜਦੇ ਹੋ।
2: ਬਿਲਕੁਲ, ਬਹੁਤ ਇੱਕ ਸਮਾਜਿਕ ਵਿਸ਼ਿਆਂ ਨੂੰ ਉਭਾਰਨ ਵਾਲੀ ਫਿਲਮ ਆ ਤੇ ਇਹਦੇ ਵਿੱਚ ਬਹੁਤ ਸਾਰੇ ਹੋਰ
0: ਯੋਗਰਾਜ ਸਿੰਘ
2: ਐਕਟਰ ਨੇ ਹੈ,
0: ਯੋਗਰਾਜ
2: ਸਿੰਘ ਵਰਸਟਾਈਲ ਐਕਟਰ ਆ ਉਹ ਵੀ ਨੇ ਤੇ ਇਹਨਾਂ ਦੀ ਸਟਾਰ ਕਾਸਟ ਆਪਣੇ ਸਟੂਡੀਓ 'ਚ ਵੀ ਆਈ ਸੀ, ਅਸੀਂ ਉਹਦੀ ਕੁਛ ਪੋਸਟ ਵੀ ਪਾਵਾਂਗੇ। ਜ਼ਰੂਰ ਤੁਸੀਂ ਮਿੱਟੀ ਦੇ ਪੁੱਤ ਜਿਹੜੀ ਸਿਨੇਮਾ ਘਰਾਂ ਵਿੱਚ ਜਾ ਕੇ ਇੰਜੋਏ ਕਰੋ।
0: 18 ਸਪਤੰਬਰ ਨੂੰ ਮਿੱਟੀ ਦੇ ਪੁੱਤ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਇਸ ਫਿਲਮ ਦਾ ਆਨੰਦ ਮਾਣੋ ਤੇ ਹੁਣੇ ਗਾਣਾ ਵੀ ਲਾ ਕੇ ਹਟਿਆ ਸੁਰਜੀਤ ਖਾਨ ਹੋਰਾਂ ਦੀ ਬੜੀ ਬੁਲੰਦ ਆਵਾਜ਼ ਦੇ ਵਿੱਚ ਪੀੜੀਆਂ। ਸੋ ਫਿਰ ਤੋਂ ਲਾਵਾਂਗੇ ਗਾਣਾ। ਸੋ ਮਿੱਟੀ ਦੇ ਪੁੱਤ ਇਨ ਥੀਏਟਰਸ 18th of September। ਸੋ ਵੈਰੀ ਗੁੱਡ ਐਂਡ ਥੈਂਕ ਯੂ ਸਿਦਵਾ ਸਾਹਿਬ।
2: ਥੈਂਕ ਯੂ ਸਰ, ਥੈਂਕ ਯੂ ਸੋ ਮਚ,
0: ਬਹੁਤ ਸ਼ੁਕਰੀਆ।
2: ਆਨਰ, ਆਲਵੇਸ ਗ੍ਰੇਟ ਆਨਰ ਆਪਣੇ ਸਰੋਤਿਆਂ ਨਾਲ ਤੇ ਨਵੀ ਨਾਲ ਗੱਲਬਾਤ ਕਰਨ ਲਈ। ਬਹੁਤ ਬਹੁਤ ਸ਼ੁਭ ਇੱਛਾਵਾਂ। ਮੈਂ ਵਧਾਈ ਦੇਣਾ ਚਾਹੁੰਦਾ ਸੁੱਖੀ ਨਿੱਜਰ ਜੀ ਨੂੰ ਔਰ ਤਲਵਿੰਦਰ ਨਿੱਜਰ ਨੂੰ ਔਰ ਬੀਤੇ ਰਾਤ ਉਹਨਾਂ ਦੀ ਬੇਟੀ ਏਕਤਾ ਦੇ ਵਿਆਹ ਦੀ ਖੁਸ਼ੀ ਵਿੱਚ ਜਾਗੋ ਹੋਈ ਵੁੱਡਵਾਈਨ ਬੈਂਕਟ ਅਤੇ ਕਨਵੈਨਸ਼ਨ ਸੈਂਟਰ ਦੇ ਵਿੱਚ। 10 ਭਰਾਵਾਂ ਨੇ ਬਹੁਤ ਪਿਆਰ ਦਿੱਤਾ ਅਤੇ ਨਾਲ ਦੀ ਨਾਲ ਸੁੱਖੀ ਨਿੱਜਰ ਸਾਹਿਬ ਨੇ ਬਹੁਤ ਕਹਿੰਦੇ ਨੇ ਕਿ ਬੜੇ ਕਮਾਲ ਦਾ ਪ੍ਰਬੰਧ ਸਾਰੇ ਕੀਤੇ ਹੋਏ ਸੀਗੇ ਅਤੇ ਵਿਸ਼ੇਸ਼ ਤੌਰ ਉੱਤੇ ਉੱਥੇ ਹਰਦੀਪ ਗਿੱਲ ਜੋ ਪੰਜਾਬ ਤੋਂ ਆਏ ਕਲਾਕਾਰ ਉਹ ਵੀ ਪਹੁੰਚੇ ਅਤੇ ਜਰਨੈਲ ਬਸੋਤਾ ਜੀ ਐਡਮਿੰਟਨ ਤੋਂ ਅਤੇ ਬਹੁਤ ਸਾਰੇ ਸਾਡੇ ਮੀਡੀਆ ਦੇ ਖੇਤਰ ਦੇ ਪ੍ਰਤਿਸ਼ਠਿਤ ਸੱਜਣ ਜਗਦੀਸ਼ ਗਰੇਵਾਲ ਜੀ, ਹਰਪਾਲ ਸੰਧੂ ਸਾਹਿਬ ਸਮੋਸਾ ਸਵੀਟ ਫੈਕਟਰੀ ਤੋਂ, ਜਗਰਾਜ ਸਿੱਧੂ ਅਤੇ ਨਾਲ ਦੀ ਨਾਲ ਅਮਰ ਸਿੰਘ ਜੀ ਭੁੱਲਰ, ਬਹੁਤ ਸਾਰੇ ਹੋਰ ਸੱਜਣ ਮਿੱਤਰ, ਸੈਮੀ ਢਿੱਲੋਂ ਸੈਮੀ ਢਿੱਲੋਂ ਗੁਰਸ਼ਰਨ ਮਾਨ ਅਤੇ ਸੰਦੀਪ ਭੱਟੀ, ਬਹੁਤ ਸਾਰੇ ਹੋਰ ਮੀਡੀਆਕਾਰ ਵੀ ਉੱਥੇ ਵਧਾਈ ਦੇਣ ਵਾਸਤੇ ਪਹੁੰਚੇ ਹੋਏ ਸੀਗੇ ਔਰ ਕੱਲ੍ਹ ਨੂੰ ਉਸ ਬੇਟੀ ਦਾ ਆਨੰਦ ਕਾਰਜ ਹੈ। ਸਾਡੇ ਵੱਲੋਂ ਸੁੱਖੀ ਨਿੱਜਰ, ਤਲਵਿੰਦਰ ਨਿੱਜਰ ਸਾਰੇ ਪਰਿਵਾਰ ਨੂੰ, ਦੇਵ ਤਾਤਲਾ ਜੀ ਵੀ ਆਏ ਹੋਏ ਸੀ, ਬਹੁਤ ਬਹੁਤ ਸ਼ੁਭ ਇੱਛਾਵਾਂ ਦੇਣ ਵਾਸਤੇ ਅਤੇ ਬਹੁਤ ਬਹੁਤ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਅਤੇ ਬਹੁਤ ਸਾਰੇ ਸੱਜਣ ਮਿਲੇ, ਬੜਾ ਚੰਗਾ ਲੱਗਿਆ। ਅਤੇ ਇਸੇ ਤਰ੍ਹਾਂ ਟੈਲੀਟਾਈਮ ਪਰਿਵਾਰ ਅਤੇ ਵੁੱਡਵਾਈਨ ਬੈਂਕਟ ਅਤੇ ਕਨਵੈਨਸ਼ਨ ਸੈਂਟਰ ਦੇ ਦਾਸ ਪਰਿਵਾਰ ਉਹਨਾਂ ਵੱਲੋਂ ਵੀ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਬਹੁਤ ਕਮਾਲ ਦੇ ਫੰਕਸ਼ਨ ਹੋਏ। ਮੈਡਮ ਮੋਹਣੀ ਅਤੇ ਉਹਨਾਂ ਦੀਆਂ ਸਾਥਣਾਂ ਨੇ ਚੂੜਾ ਸੁਹਾਗ ਗੀਤ ਸੰਗੀਤ ਨਾਲ ਕਹਿੰਦੇ ਨੇ ਕਿ ਰੰਗ ਬੰਨ ਦਿੱਤਾ। ਬਹੁਤ ਮਿਹਰਬਾਨੀ,
0: ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣ ਦੇ, ਗੱਲਬਾਤ ਤੁਹਾਡੇ ਨਾਲ ਹੋ ਰਹੀਆਂ ਨੇ, ਗੱਲਬਾਤ ਇੱਕ ਤੁਹਾਡੇ ਨਾਲ ਅਸੀਂ ਕਰਨੀ ਵੀ ਆ ਹਜੇ। ਸੋ ਸਟੇ ਟਿਊਨਡ, ਗੀਤ ਲਾਉਂਦੇ ਹਾਂ ਤੇ ਫਿਰ ਅੱਜ ਦੀ ਗੱਲਬਾਤ ਤੁਹਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਕਰਦੇ ਹਾਂ। ਮੱਲੀ ਟੈਂਟ ਹੁਣ ਹੋ ਗਈਆਂ, ਕਹਿੰਦੇ ਹੁੰਦੇ ਕਿ ਸਮਰਾਂ ਆਪਣੀਆਂ ਹਲਕੀਆਂ ਫੁਲਕੀਆਂ ਖਤਮ, ਹੁਣ ਜਦੋਂ ਟੈਂਟ ਦੀ ਗੱਲ ਹੁੰਦੀ ਹੈ, ਅੱਜ ਕੱਲ੍ਹ ਤਾਂ ਟੈਂਟ ਬਹੁਤ ਜ਼ਰੂਰੀ ਹੈ, ਹੁਣ ਕਣੀਆਂ ਪੈ ਸਕਦੀਆਂ, ਸੋ ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਟੈਂਟ, ਟੇਬਲ, ਚੇਅਰਾਂ, ਅਤੇ ਹੁਣ ਹੀਟਰ ਦੀ ਵੀ ਲੋੜ ਪੈਂਦੀ ਹੈ ਸ਼ਾਮ ਨੂੰ, ਇਹਨਾਂ ਕੋਲ ਬਹੁਤ ਸਾਰੇ ਹੀਟਰ ਵੀ ਨੇ, ਲਗਜ਼ਰੀ ਪੋਰਟੇਬਲ ਵਾਸ਼ਰੂਮ ਜਿਹੜੇ ਬਾਹਰ ਆਊਟਡੋਰ ਲਾਈਦੇ ਨੇ ਉਹ ਬਹੁਤ ਸਾਰੇ ਨੇ, ਸੋ ਜ਼ਰੂਰ ਤੁਸੀਂ ਜਾਣਕਾਰੀ ਲਓ ਮੱਲੀ ਟੈਂਟ ਕੋਲੋਂ, ਟੈਂਟ ਟੁੰਟ ਲਗਵਾਓ 647-999-2569, 647-999-2569, ਤੇ ਤੁਸੀਂ ਕਾਲ ਕਰੋ ਇੱਕ ਇੱਕ ਮੱਲੀ ਟੈਂਟ। ਆ ਜਾਓ ਫਿਰ ਸੁਣਦੇ ਹਾਂ, ਬਹੁਤ ਹੀ ਇੱਕ ਅੱਛਾ ਕਲਾਕਾਰ, ਅੱਜ ਮੇਰੀ ਕੁਝ ਸੱਜਣਾਂ ਨਾਲ ਗੱਲਬਾਤ ਹੋ ਰਹੀ ਸੀ ਜੋਰਡਨ ਸੰਧੂ ਬਾਰੇ, ਤੇ ਜੋਰਡਨ ਸੰਧੂ ਦਾ ਇੱਕ ਤੁਹਾਡੇ ਲਈ ਗੀਤ ਲਾਉਣੇ ਆ, ਕਿਹੜਾ ਲਾਈਏ ਯਾਰ, ਰੱਬ ਦਾ ਲਾਡਲਾ ਨਹੀਂ ਉਹ ਹੀ ਲਾਉਣੇ ਆ, ਇੱਕ ਮਿੰਟ ਦਿਓ ਮੈਨੂੰ, ਇਹਦੀ ਐਲਬਮ ਬੜੀ ਚੱਲੀ ਯਾਰ, ਕਿਆ ਬਾਤ ਹੈ ਕਿਆ ਬਾਤ ਹੈ।

ਨਾ ਯਾਰ ਇੰਨਾ ਵੀ ਕਹਿ ਲਓ ਕਿ ਚੱਲ ਸਕਦਾ ਵੀ ਛੁੱਟੀ ਵਾਲੇ ਦਿਨ ਤਾਂ ਬੈਂਕਾਂ ਵੀ ਬੰਦ ਹੁੰਦੀਆਂ ਪਰ ਮਿੱਤਰਾਂ ਦਾ ਨਾਂ ਚੱਲਦਾ ਬਈ ਓਕੇ ਆਪਾਂ ਵੀ ਨਾ ਪੰਜਾਬੀ ਗਾਣਿਆਂ ਦੇ ਵਿੱਚ ਤਾਂ ਕਵਾਲ ਹੀ ਕਰ ਦਿੰਦੇ ਹਾਂ ਗਾਣਿਆਂ 'ਚ ਤਾਂ ਇਹ ਲੱਗਦਾ ਕਿ ਬਸ ਦੁਨੀਆ ਸਾਰੀ ਸਾਡੀ ਹੋਈ ਹੈ ਕੋਈ ਖੰਘ ਕੇ ਦਿਖਾਵੇ ਸੋ ਦੁਆਬਾ ਟਰੈਵਲ ਨੂੰ ਯਾਦ ਰੱਖੋ ਲੈਣੀਆਂ ਨੇ ਇੰਡੀਆ ਦੀਆਂ ਟਿਕਟਾਂ ਦੁਆਬਾ ਟਰੈਵਲ ਦੁਆਬਾ ਟਰੈਵਲ ਦੁਆਬਾ ਟਰੈਵਲ ਤੁਸੀਂ ਨਵੰਬਰ 'ਚ ਜਾਓ ਅਤੇ ਅਪ੍ਰੈਲ 'ਚ ਮੁੜ ਆਓ ਪੰਜ ਛੇ ਮਹੀਨੇ ਲਾ ਕੇ ਆਓ ਇੰਡੀਆ ਦੋ ਟੈਚੀ ਸਿਰਫ 1580 ਦੀ ਟਿਕਟ ਹੈ ਬੜੀਆਂ ਲਿਮਿਟਡ ਸੀਟਾਂ ਨੇ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ ਗੱਡੀ ਲੈਣੀ ਹੈ ਐਕਿਰਾ ਦੀ ਲਓ ਏਰੀਅਨ ਮਿਲਸ ਐਕਿਰਾ ਇਹ ਦੋਨੋਂ ਸਾਡੇ ਵੀਰ ਮੈਨੇਜਰ ਨੇ ਇਸ ਡੀਲਰਸ਼ਿਪ ਦੇ ਅਤੇ ਨੰਬਰ ਇਹਨਾਂ ਦਾ 9058285800 9058285800 ਏਰੀਅਨ ਮਿਲਸ ਐਕਿਰਾ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਦੀ ਜਿਹੜੀ ਮੇਫੀਲਡ ਸੋਰੀ ਆਪਣੇ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਹੈ 25 ਸੈਂਡਲਵੁੱਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਹੈ ਉੱਥੇ ਸ਼ੇਰ ਦੇਸੀ ਸਟਾਈਲ ਆਟਾ 10 ਪਾਊਂਡ 6.99 ਸਵਰਨਾ ਚੱਕੀ ਆਟਾ 20 ਪਾਊਂਡ 10.99 ਇੰਡੀਆ ਗੇਟ ਰਾਈਸ 10 ਪਾਊਂਡ 8.99 ਅਤੇ 2% ਮਿਲਕ 4 ਲੀਟਰ 4.99 ਡੀਲਾਂ ਬਹੁਤ ਨੇ ਯਾਰ ਤੁਸੀਂ ਜ਼ਰੂਰ ਗੇੜਾ ਲਗਾਓ ਸੈਂਡਲਵੁੱਡ ਐਂਡ ਹਰਨਟੇਰੀਓ ਇੰਡੀਅਨ ਫਰੂਟਲੈਂਡ ਲੋਕੇਸ਼ਨ 'ਤੇ ਐਂਡ ਇਹ ਡੀਲਾਂ ਤੁਹਾਨੂੰ ਮਿਲਣਗੀਆਂ ਇਹਨਾਂ ਦਾ ਰੈਸਟੋਰੈਂਟ ਵੀ ਹੈ ਉਸੇ ਹੀ ਗਰੋਸਰੀ ਸਟੋਰ ਦੇ ਅੰਦਰ ਵੈਜ ਥਾਲੀ 4.99 ਵੈਜ ਬਰਗਰ 3.99 ਚਿਕਨ ਬਿਰਿਆਨੀ 6.99 ਚਨਾ ਭਟੂਰਾ 3.99 ਨੂੰ ਇੰਡੀਅਨ ਫਰੂਟਲੈਂਡ 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਅਤੇ ਹਰਨਟੇਰੀਓ ਵਾਲੀ ਲੋਕੇਸ਼ਨ 'ਤੇ ਪਹੁੰਚੋ ਐਨਕਾਂ ਚਾਹੀਦੀਆਂ ਕਾਲੀ ਐਨਕ ਨਾ ਪਾਇਆ ਕਰਨੀ ਤੋਂ ਪਹਿਲਾਂ ਹੀ ਸੋਹਣੀ ਹੈ ਜਿਹੜਾ ਮੁੰਡਾ ਮਲਕੀਤ ਜੀ ਜਿਹਨੇ ਗੱਲ ਕਹੀ ਹੈ ਨਾ ਵੀ ਕਾਲੀ ਐਨਕ ਨਾ ਪਾਇਆ ਕਰੋ ਮੁੰਡਾ ਥੋੜ੍ਹੇ ਐਨ ਤਾਂ ਨਹੀਂ ਵੀ ਉਹਨੂੰ ਡੀਲ ਨਹੀਂ ਮਿਲੀ ਐਨਕ ਅਤੇ ਤਾਂ ਕੁੜੀ ਨੂੰ ਕਹਿ ਰਿਹਾ ਵੀ ਮੈਂ ਐਨਕ ਨਹੀਂ ਲੈ ਕੇ ਦੇਣੀ ਮੈਂ ਤੁਹਾਨੂੰ ਡੀਲ ਦਵਾਉਣਾ ਫਿਰ ਤੁਸੀਂ ਕਹੋਗੇ ਕਾਲੀ ਐਨਕ ਪਾਇਆ ਕਰ ਉਹਦੇ ਨਾਲ ਤੂੰ ਹੋਰ ਵੀ ਸੋਹਣੀ ਹੈ ਸੋ ਡੀਲ ਇਹ ਹੈ ਕਿ ਇੱਕ ਐਨਕ ਲਓ ਦੂਜੀ ਫਰੀ ਮਿਕਸ ਐਂਡ ਮੈਚ ਕਰ ਲਓ ਪ੍ਰਸਕ੍ਰਿਪਸ਼ਨ ਦੀ ਐਨਕ ਅਤੇ ਸਨ ਗਲਾਸਿਸ ਅਤੇ ਇੱਕ ਹੋਰ ਡੀਲ ਹੈ ਸਿੰਗਲ ਵਿਜ਼ਨ ਦੀ ਐਨਕ ਹੈ ਰੈਗੂਲਰ 400 ਵਾਲੀ 99 ਦੇ ਵਿੱਚ ਆਈ ਡਾਕਟਰ ਅਵੇਲੇਬਲ ਨੇ ਨਿਗਾਹ ਚੈੱਕ ਕਰਾਓ ਤੁਹਾਡੀ ਬੋਲੀ ਬੋਲਦੇ ਡਾਕਟਰ ਨੇ ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ 9057933937 9057933937 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਬਿਯੋਂਡ ਆਈਵਰ ਠੀਕ ਹੈ ਨਾ ਗੱਲ ਮੇਰੀ ਜੇ ਕਿਸੇ ਮੁੰਡੇ ਨੇ ਕਿਹਾ ਕਿ ਐਨਕ ਨਾ ਪਾਇਆ ਕਰ ਤੂੰ ਪਹਿਲਾਂ ਹੀ ਸੋਹਣੀ ਉਹਨੂੰ ਪੱਕੀ ਗੱਲ ਹੈ ਕਿ ਉਹ ਬਿਯੋਂਡ ਆਈਵਰ 'ਤੇ ਨਹੀਂ ਗਿਆ ਨਹੀਂ ਤਾਂ ਉਹਨੇ ਕਦੇ ਕਹਿਣੀ ਨਹੀਂ ਸੀ ਇਹ ਗੱਲ ਕਿਉਂਕਿ ਜਦੋਂ ਤੁਸੀਂ ਯਾਰ ਐਨਕਾਂ ਮਹਿੰਗੀਆਂ ਨੇ ਅੱਜ ਕੱਲ੍ਹ ਬਹੁਤ ਜ਼ਿਆਦਾ ਸੋ ਡੀਲ ਡੂਲ ਨਾ ਹੀ ਮਿਲਦੀ ਬੰਦਾ ਕਹਿੰਦਾ ਨਾ ਹੀ ਪਾਇਆ ਕਰ ਕੁੜੀਏ ਤੈਨੂੰ ਕੀ ਲੋੜ ਹੈ ਉਹ ਵੀ ਗਾਣਾ ਬਣਿਆ ਸੀ ਸੋਨੇ ਰੰਗੀਏ ਨਹੀਂ ਤੈਨੂੰ ਸੋਨਾ ਪਾਉਣ ਦੀ ਕੀ ਲੋੜ ਸੀ ਉਹ ਵੀ ਭਰਾ ਨੇ ਮੈਨੂੰ ਲੱਗਦਾ ਕਿ ਸੋਨੇ ਦੇ ਉੱਤੇ ਡੀਲ ਡੂਲ ਨਹੀਂ ਮਿਲੀ ਤਾਂ ਕੁੜੀ ਨੂੰ ਕਹਿਤਾ ਕਿ ਤੂੰ ਪਹਿਲਾਂ ਹੀ ਸੋਹਣੀ ਹੈ ਨਹੀਂ ਤੈਨੂੰ ਸੋਨਾ ਪਾਉਣ ਦੀ ਕੀ ਲੋੜ ਸੀ ਸੋ ਪ੍ਰੋਗਰਾਮ ਪੰਜਾਬੀ ਦਾਰਾ ਦੇਖਿਆ ਐਡ ਕਰਨੀ ਹੈ ਤਾਂ ਐਂ ਕਰੋ ਕਿ ਨਹੀਂ ਸੋ ਗੱਲਬਾਤ ਹੈ ਤੁਹਾਡੀ ਤੁਹਾਡੇ ਨਾਲ ਹੋ ਰਹੀ ਹੈ 905-673-3337 9056733337 9056733337 ਦੇ ਉੱਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ ਅਤੇ ਅੱਜ ਦੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਸ਼ੁਰੂ ਬਟ ਪਹਿਲਾਂ ਬੈਲੀਮੋਰ ਹੋਮਸ ਦੇ ਜਿਹੜੇ ਘਰ ਨੇ ਡੇਅਰੀ ਹਰਨਟੇਰੀਓ ਦੀ ਬੜੀ ਜ਼ਬਰਦਸਤ ਲੋਕੇਸ਼ਨ 'ਤੇ ਘਰ ਆ ਰਹੇ ਆ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਅਰੀ ਲੇਨ ਟਾਊਨਸ ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. This is AM 530, CHLO AM, and Evanov Communications.

0: वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रिहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस ते ओ सचमुच ही हकदार हन। थोड़ा अपना वकील वकील ब्रिज मोहन, कॉन्टैक्ट अस एट bridgemohan.com।
1: ओके, अज ना थोड़ी जी डॉक्टर्स बारे गलबात करनी है। मैनू ना किसी का फोन आया ते ओ कहिंदे कि नवी यार मैं डॉक्टर ते गया ते कहिंदे मैं 15-20 मिनट लेट सी ते कहिंदे मैं गया ते डॉक्टर दी रिसेप्शनिस्ट ने कहता कि बई तू लेट आ 15-20 मिनट ਵੀ ਅਸੀਂ ਬਿਜ਼ੀ ਹਾਂ ਅੱਜ ਵੀ ਤੈਨੂੰ ਰੀਬੁੱਕ ਕਰਨਾ ਪੈਣਾ ਤੇਰੀ ਅਪੁਆਇੰਟਮੈਂਟ ਅਸੀਂ ਕੈਂਸਲ ਕਰ ਦਿੱਤੀ ਪਰ ਉਸ ਵੀਰ ਨੇ ਮੈਨੂੰ ਕਿਹਾ ਕਹਿੰਦੇ ਨਵੀਂ ਯਾਰ ਮੈਂ ਕਈ ਵਾਰ ਅੱਧਾ ਅੱਧਾ ਘੰਟਾ ਵੇਟ ਕੀਤੀ ਹੈ ਡਾਕਟਰ ਦੀ ਏਸੀ ਡਾਕਟਰ ਦੀ ਕਹਿੰਦੇ ਵੀ ਇਹ ਡਬਲ ਸਟੈਂਡਰਡ ਕਿਉਂ ਹੈ ਵੀ ਹੁਣ ਮੈਂ 15 ਮਿੰਟ ਲੇਟ ਹਾਂ ਅਪੁਆਇੰਟਮੈਂਟ ਤੇ ਤੂੰ ਦੁਬਾਰਾ ਤੋਂ ਬੁੱਕ ਕਰਾ ਪਰ ਡਾਕਟਰ ਜੇ ਅੱਧਾ ਪੌਣਾ ਘੰਟਾ ਲੇਟ ਹੈ ਤਾਂ ਫਿਰ ਉਦੋਂ ਕੋਈ ਪ੍ਰੋਬਲਮ ਨਹੀਂ ਹੈ ਕੀ ਖਿਆਲ ਹੈ ਤੁਹਾਡਾ ਤੁਹਾਡੇ ਨਾਲ ਕਦੇ ਹੋਇਆ ਵੀ ਤੁਸੀਂ ਕਿਸੇ ਡਾਕਟਰ ਲਈ 30-35-40 ਮਿੰਟ ਵੇਟ ਕੀਤਾ ਤੁਸੀਂ ਉਹਨਾਂ ਨੂੰ ਪੁੱਛਿਆ ਅਤੇ ਉਹ ਥੋੜ੍ਹਾ ਬੋਲਦੇ ਵੀ ਤੁਹਾਨੂੰ ਰੂਡਲੀ ਆ ਵੀ ਵੇਟ ਕਰ ਲਓ ਜੀ ਸਾਰੇ ਵੀ ਵੇਟ ਕਰ ਰਹੇ ਆ ਪਰ ਜੇ ਤੁਸੀਂ ਕਦੇ ਲੇਟ ਹੋ 10-12 ਮਿੰਟ 15 ਮਿੰਟ ਤਾਂ ਇਸ਼ੂ ਕ੍ਰੀਏਟ ਹੋ ਜਾਂਦਾ ਮੈਨੂੰ ਪਤਾ ਕਿ ਯੂ ਨੋ ਡਾਕਟਰਸ ਬਿਜ਼ੀ ਨੇ ਰੱਬ ਦਾ ਰੂਪ ਨੇ ਐਮਰਜੈਂਸੀਜ਼ ਹੋ ਜਾਂਦੀਆਂ ਬਿਜ਼ੀ ਬਹੁਤ ਨੇ ਟਾਈਮ ਲੱਗ ਜਾਂਦਾ ਬਟ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਪੇਸ਼ੈਂਟ ਨੂੰ ਵੀ ਉਹ ਥੋੜ੍ਹਾ ਜਿਹਾ ਇੱਕ ਗ੍ਰੇਸ ਪੀਰੀਅਡ ਜਿਹਾ ਮਿਲਣਾ ਚਾਹੀਦਾ ਵੀ ਜੇ ਪੇਸ਼ੈਂਟ ਵੀ ਲੇਟ ਹੈ ਤਾਂ ਇਟਸ ਓਕੇ ਤੁਸੀਂ ਪੇਸ਼ੈਂਟ ਨੂੰ ਵੀ ਥੋੜ੍ਹਾ ਜਿਹਾ ਇੱਕ ਯੂ ਨੋ ਗ੍ਰੇਸ ਦੇ ਦਿਓ ਵੀ ਚਲੋ 15-20 ਮਿੰਟ ਲੇਟ ਨੇ ਇਟਸ ਓਕੇ ਐਡੀ ਕਿਹੜੀ ਗੱਲ ਹੈ ਨੰਬਰ ਹੈ ਆਪਣਾ 9056733337 9056733337 ਤੁਸੀਂ ਕਦੇ ਐਕਸਪੀਰੀਅੰਸ ਕੀਤਾ ਵੀ ਤੁਸੀਂ ਲੇਟ ਹੋ ਅਤੇ ਤੁਹਾਡੇ ਡਾਕਟਰ ਨੇ ਮਾਈਂਡ ਕੀਤਾ ਪਰ ਜੇ ਡਾਕਟਰ ਲੇਟ ਆ ਤਾਂ ਫਿਰ ਤੁਹਾਨੂੰ ਚੁੱਪ ਕਰਕੇ ਉੱਥੇ ਵੇਟ ਕਰਨੀ ਪਈ ਸੋ 9056733337 9056733337 9056733337 ਆਪਣਾ ਫੋਨ ਨੰਬਰ ਹੈ ਅਤੇ ਤੁਹਾਡੇ ਨਾਲ ਗੱਲਬਾਤ ਥੋੜ੍ਹੀ ਜੀ ਅੱਜ ਡਾਕਟਰਸ ਵੇਟ ਟਾਈਮਸ ਅਤੇ ਤੁਹਾਡਾ ਲੇਟ ਹੋਣਾ ਕਿੰਨਾ ਕੁ ਉਹਨਾਂ ਨੂੰ ਬੋਦਰ ਕਰਦਾ ਇਹਦੇ ਬਾਰੇ ਗੱਲਬਾਤ ਆਪਾਂ ਕਰਦੇ ਹਾਂ ਥੋੜ੍ਹੀ ਬਹੁਤੀ 9056733337 9056733337 ਆਪਣਾ ਫੋਨ ਨੰਬਰ ਹੈ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਫੈਸ਼ਨ ਆਈ ਕਿਊ ਦੀ ਡੀਲ ਦੱਸ ਦੇਵਾਂ ਕੁਇਕਲੀ ਫੈਸ਼ਨ ਆਈ ਕਿਊ ਲੇਡੀਜ਼ ਲਈ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ ਚ ਇੱਕ ਤੁਸੀਂ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ ਚ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਤੇ ਨਾਲੇ ਕਿਚਨਰ ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ ਤੇ ਪਹੁੰਚੋ ਫੈਸ਼ਨ ਆਈ ਕਿਊ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਨੰਬਰ ਹੈ 9054532225 2727 ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਠੀਕ ਹੈ ਭਾਜੀ ਤੁਸੀਂ ਸੁਣਾਓ ਠੀਕ ਠਾਕ ਹੋ ਜੀ
1: ਵਧੀਆ ਸਰ
2: ਹਾਂਜੀ ਮੈਂ ਭਾਜੀ ਇੱਕ ਗੱਲ
1: ਤੁਹਾਡੀ ਆਵਾਜ਼ ਕੱਟੀ ਗਈ ਭਾਜੀ ਇੱਕ ਗੱਲ ਕੀ
2: ਮੈਂ ਕਹਿੰਦਾ ਹਾਈਲੈਂਡ ਤੇ ਠੀਕ ਹੈ ਜੀ
1: ਹਾਂਜੀ
2: ਕਈ ਹੈ ਨਹੀਂ ਨਾ ਜਾਂਦੇ ਹਾਂ ਡਾਕਟਰ ਬਿਜ਼ੀ ਹੁੰਦੇ ਕੋਈ ਗੱਲ ਨਹੀਂ ਆਪਾਂ ਕਦੇ ਮਾਈਂਡ ਨਹੀਂ ਕਰਦੇ ਇਸ ਚੀਜ਼ ਨੂੰ 10 ਮਿੰਟ ਵੇਟ ਕਰ ਲਈ 20 ਮਿੰਟ ਵੇਟ ਕਰ ਲਈ ਹੈ ਨਾ ਤੇ ਆਵਾਜ਼ ਆਉਂਦੀ ਹੈ ਭਾਜੀ ਮੇਰੀ
1: ਹਾਂਜੀ ਹਾਂਜੀ ਆ ਰਹੀ ਹੈ
2: ਠੀਕ ਹੈ ਤੇ
3: ਲੇਟ ਹੋ ਜਾਣਾ ਹੁੰਦਾ ਮੈਂ ਪਹਿਲਾਂ ਫੋਨ ਕਰ ਦੇਣਾ ਰਿਸੈਪਸ਼ਨ ਤੇ ਕਿ ਜੀ ਮੈਨੂੰ 10-15 ਮਿੰਟ ਲੇਟ ਹੋ ਜਾਣੇ ਨੇ ਤੇ ਉਹ ਕਹਿੰਦੇ ਕੋਈ ਗੱਲ ਨੀ ਤੁਹਾਡਾ ਹੀ ਲੇਟ ਨੇ ਤੁਸੀਂ ਲੇਟ ਹੋਣਾ ਵਾ ਤੇ ਉਹ ਫਿਰ ਕੈਂਸਲ ਨਹੀਂ ਕਰਦੇ ਅਪੁਆਇੰਟਮੈਂਟ ਜੇ ਮੈਂ 10-15 ਮਿੰਟ ਲੇਟ ਵੀ ਜਾਣਾ ਨਾ ਤੇ ਉਹ ਕਰ ਲੈਂਦੇ ਐਕਸੈਪਟ ਕਿ ਹਾਂਜੀ ਠੀਕ ਆ
1: ਨਹੀਂ ਉਹਨੇ ਕਾਲ ਨਹੀਂ ਕੀਤੀ ਪਰ ਉਹ ਕਹਿੰਦਾ ਨਵੀਂ ਸਾਨੂੰ ਕਿਹੜਾ ਡਾਕਟਰ ਦਾ ਫੋਨ ਆਉਂਦਾ ਵੀ ਯਾਰ ਅਸੀਂ ਲੇਟ ਆ ਤੁਸੀਂ ਪਲੀਜ਼ ਬਾਅਦ ਚੋਂ ਆ ਜਾਓ
3: ਇਹ ਤਾਂ ਹੈ ਭਾਈ ਹੁਣ ਡਾਕਟਰ ਨੇ ਉਹਨਾਂ ਨੂੰ ਕੀ ਕਹਿਣਾ ਹੈ
1: ਨਹੀਂ ਪਰ ਇਹ ਰਾਈਟ ਹੈ ਭਾਜੀ, ਹੁਣ ਤੁਸੀਂ ਅੱਧਾ ਅੱਧਾ ਪੌਣਾ ਪੌਣਾ ਘੰਟਾ ਵੇਟ ਕਰੋ, ਬਟ ਜੇ ਤੁਸੀਂ ਕਦੇ 15-20 ਮਿੰਟ ਲੇਟ ਹੋ ਤਾਂ ਇਸ਼ੂ ਹੈ।
3: ਮੈਂ ਭਾਜੀ ਇੱਕ ਵਾਰ ਏਦਾਂ ਹੋਇਆ ਸੀਗਾ, ਡਾਕਟਰ ਨਾ ਲੇਟ ਹੋ ਗਈ, ਮੈਂ ਕਾਫੀ ਦੇਰ ਵੇਟ ਕੀਤਾ ਹੈ ਤੇ ਮੈਂ ਡਾਕਟਰ ਨੂੰ ਬੋਲਿਆ ਵੀ ਹੈਗਾ ਸੀਗਾ, ਮੈਂ ਤੁਸੀਂ ਨਾ ਮੈਨੂੰ ਵਾਹਵਾ ਦੇਰ ਵੇਟ ਕਰਨਾ ਪਿਆ ਵਾ, ਤੇ ਉਹ ਕਹਿੰਦੇ ਕਿ ਅਸੀਂ ਕਿਹੜੇ ਇੱਥੇ ਮਤਲਬ ਕੁਛ ਖੇਡਣ ਡੇ ਆ, ਕਹਿੰਦੇ ਯਾਰ ਤੁਹਾਡੇ ਤੋਂ ਪਹਿਲਾਂ ਪੇਸ਼ੈਂਟ ਸੀ ਨਾ ਉਹਨਾਂ ਕੋਲ ਟਾਈਮ ਜ਼ਿਆਦਾ ਲੱਗ ਗਿਆ, ਸਾਨੂੰ ਉਹਦੇ ਪਤਾ ਹੁੰਦਾ ਕਿ ਪੇਸ਼ੈਂਟ ਦਾ ਕਿੰਨਾ ਕੁ ਟਾਈਮ ਲੱਗਣਾ, ਤੇ ਕਹਿੰਦੇ ਤੁਹਾਡੇ ਤੋਂ ਪਹਿਲਾਂ ਜਿਹੜੇ ਪੇਸ਼ੈਂਟ ਸੀ ਉਹਨਾਂ ਨੂੰ ਟਾਈਮ ਲੱਗ ਗਿਆ ਤੇ ਇਸ ਕਰਕੇ ਅਸੀਂ ਲੇਟ ਹੋ ਗਏ, ਅਸੀਂ ਕਿਹੜਾ ਅੱਧਾ ਖੇਡਣ ਡੇ ਇੱਥੇ।
1: ਪਰ ਉਹ ਮਾਈਂਡ ਬਹੁਤ ਕਰਦੇ ਆ, ਸਾਰੀ ਟੂ ਸੇਵ ਡਾਕਟਰ ਤੇ ਜਿਹੜੇ ਰਿਸੈਪਸ਼ਨਿਸਟ ਵੀ ਹੁੰਦੇ ਆ ਉਹ ਵੀ ਕਈ ਵਾਰ ਬਹੁਤ ਰੂਡ ਬੋਲਦੇ ਆ ਤੁਹਾਨੂੰ।
3: ਹਾਂ ਇਹ ਤਾਂ ਹੈ ਭਾਈ, ਉਹ ਡਿਪੈਂਡ ਕਰਦਾ ਭਾਈ ਕਿਹੜਾ ਕਲੀਨਿਕ ਆ, ਕਈ ਕਲੀਨਿਕ ਤੇ ਬਹੁਤ ਵਧੀਆ ਬੋਲਦੇ ਨੇ ਤੇ ਕਈਆਂ ਤੇ ਜਾਓ ਤੇ ਉਹ ਖਾਣ ਨੂੰ ਪੈਂਦੇ ਆ। ਬੰਦੇ ਬੰਦੇ ਤੇ ਡਿਪੈਂਡ ਹੈ, ਰਿਸੈਪਸ਼ਨ ਤੇ ਕੌਣ ਬੈਠਾ
1: ਜੀ, ਪਰ ਇੱਕ ਡਬਲ ਸਟੈਂਡਰਡ ਜਿਹਾ ਜ਼ਰੂਰ ਹੈ। ਥੈਂਕ ਯੂ ਵੀਰੇ, ਬਹੁਤ ਤੁਹਾਡਾ ਵੀ ਧੰਨਵਾਦ ਜੀ। 4284 ਹਾਂਜੀ ਭਾਜੀ।
4: ਹਾਂ ਨਵੀਂ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਇਹ ਜ਼ਿਆਦਾਤਰ ਅਸਲ ਚ ਜਿਹੜੇ ਸਪੈਸ਼ਲਿਸਟ ਆ ਉਹ ਥੋੜਾ ਬਦਮਾਸ਼ੀ ਕਰਦੇ ਆ, ਬਾਕੀ ਜਿਹੜੇ ਆਪਣੇ ਵਾਕ ਇਨ ਵਾਲੇ ਆ ਜਿਹੜਾ ਫੈਮਿਲੀ ਡਾਕਟਰ ਆ ਉਹ ਨਹੀਂ ਪਰੇਸ਼ਾਨ ਕਰਦੇ, ਉਹ ਤਾਂ ਤੁਹਾਨੂੰ ਐਡਜਸਟ ਹੀ ਕਰਦੇ ਆ ਕਿਉਂਕਿ ਤੁਹਾਡਾ ਫੈਮਿਲੀ ਡਾਕਟਰ ਆ। ਲੇਕਿਨ ਜਿਹੜੇ ਸਪੈਸ਼ਲਿਸਟ ਆ ਨਾ ਉਹਨਾਂ ਦੇ ਉਹ ਵੀ ਕੋਈ ਕੋਈ ਆ ਵਿੱਚ ਇਹੋ ਜਿਹਾ, ਸਾਰੇ ਨਹੀਂ ਆ
1: ਉਹ ਵੀ। ਪਰ ਭਾਜੀ ਤੁਸੀਂ ਦੇਖੋ ਸਪੈਸ਼ਲਿਸਟ ਦੀ ਵੀ ਕਈ ਵਾਰ ਅਪੋਇੰਟਮੈਂਟ ਹੁੰਦੀ ਹੈ 2 ਵਜੇ, ਤੁਸੀਂ ਉੱਥੇ ਬੈਠੇ ਹੋ 2:30-3 ਵੱਜ ਜਾਂਦੇ ਆ, ਅੰਦਰ ਤੁਸੀਂ ਜਾਂਦੇ ਹੋ, ਉਹ ਵੀ ਕਹਿਣਗੇ ਵੀ ਸਾਨੂੰ ਛੇਤੀ ਛੇਤੀ ਦੱਸੋ ਜਿਹੜੀ ਗੱਲ ਹੈ, ਸਾਡੇ ਕੋਲ ਟਾਈਮ ਹੈ ਨਹੀਂ ਗਾ ਤੁਹਾਡੇ ਲਈ।
4: ਅਸਲ ਵਿੱਚ ਗੱਲ ਇਹ ਨਵੀਂ ਗੱਲ ਇਹ ਆ ਕਿ ਬੰਦਾ 6 ਮਹੀਨੇ ਬਾਅਦ ਜਾ ਰਿਹਾ ਵਾ,
1: ਬਿਲਕੁਲ
4: ਅਪੋਇੰਟਮੈਂਟ ਤੁਹਾਨੂੰ 6 ਮਹੀਨੇ ਬਾਅਦ ਮਿਲੀ ਆ, ਤੁਸੀਂ 10-15 ਮਿੰਟ ਵਾਸਤੇ ਰਾਈਟ ਵੇ ਕਹਿ ਦਿੰਦੇ ਸੋਰੀ, ਫਿਰ ਅਨਦਰ 6 ਮਹੀਨੇ ਜਾਂ ਸਾਲ, ਉਹ ਤਾਂ ਪੇਸ਼ੈਂਟ ਲਈ ਬਹੁਤ ਔਖਾ ਆ ਨਾ।
1: ਉਹੀ ਤਾਂ ਹੈ। ਹੁਣ ਮੈਂ ਭਾਜੀ ਮੈਂ ਕਿਹਾ ਗਿਆ ਕਿਸੇ ਸਪੈਸ਼ਲਿਸਟ ਦੇ ਤੇ ਅਪੋਇੰਟਮੈਂਟ ਉਹੀ ਹੈ ਵੀ ਮਿਲੀ ਬੜੇ ਚਿਰ ਬਾਅਦ, ਤੇ ਉਹਨੇ ਪੁੱਛਿਆ ਕੀ ਗੱਲ ਹੈ, ਮੈਨੂੰ ਇੱਕ ਗੱਲ ਦੱਸੀ, ਫਿਰ ਮੈਂ ਕਿਹਾ ਨਾਲੇ ਡਾਕਟਰ ਇਹ ਵੀ ਗੱਲ ਹੈ, ਕਹਿੰਦੇ ਨਹੀਂ ਨਹੀਂ ਨਹੀਂ ਦੂਜੀ ਗੱਲ ਨਹੀਂ, ਕਹਿੰਦਾ ਸਿਰਫ ਇੱਕ ਗੱਲ ਜੇ ਦੂਜੀ ਕਰ ਰਹੀ ਅਪੋਇੰਟਮੈਂਟ ਫਿਰ ਬਣਾਈ। ਮੈਂ ਕਿਹਾ ਦੱਸ ਯਾਰ
4: ਕਿੱਦਾਂ ਦੱਸੋ
1: ਵੀ ਮਸਾਂ ਤਾਂ ਆਏ ਆ ਤੇਰੇ ਕੋਲ, ਤੂੰ ਕਿੰਨਾ ਅਪੋਇੰਟਮੈਂਟ ਹੋਰ ਬਣਾ।
4: ਇਹ ਵੀ ਗਲਤ ਹੈ ਵੀ ਜਿਹੜੀ ਚੀਜ਼ ਤੋਂ ਹੁਣ ਸਪੈਸ਼ਲਿਸਟ ਆ ਔਰ ਉਸੇ ਚੀਜ਼ ਦਾ ਹੀ ਸਪੈਸ਼ਲਿਸਟ ਆ ਜਿਹੜੀ ਚੀਜ਼ ਤੈਨੂੰ ਦੱਸੀ ਜਾ ਰਹੀ ਆ, ਇਹ ਹੋਣਾ ਚਾਹੀਦਾ। ਇਹਨਾਂ ਨੂੰ ਮਤਲਬ ਪਤਾ ਨੀ ਕਿਉਂ ਇਹਨਾਂ ਨੂੰ ਲਾਲਚ ਆ, ਇਹ ਦੁਬਾਰਾ ਆਊਗਾ ਮੈਨੂੰ ਦੁਬਾਰਾ ਪੈਸੇ ਮਿਲਣਗੇ, ਇਹਨਾਂ ਨੂੰ ਇਹ ਨੀ ਸਮਝ ਆਉਂਦੀ ਕਿ ਪੇਸ਼ੈਂਟ ਨੂੰ ਜ਼ਰੂਰਤ ਕੀ ਹੈਗੀ ਆ।
1: ਬਿਲਕੁਲ ਚਲੋ ਕੱਖ ਨੀ ਉਹਨਾਂ ਬਿਨਾਂ, ਉਹ ਤਾਂ ਅਗੇਨ ਮੈਂ ਕਹਿ ਰਿਹਾ ਰੱਬ ਦਾ ਰੂਪ ਨੇ, ਬਟ ਜੇ ਆਪਾਂ ਟਾਈਮ ਦੀ ਕਦਰ ਕਰਦੇ ਆ ਤਾਂ ਕਿਤੇ ਨਾ ਕਿਤੇ ਯਾਰ ਆਪਣੇ ਵੀ ਟਾਈਮ ਦੀ ਕਦਰ ਆਈ ਥਿੰਕ ਹੋਣੀ ਚਾਹੀਦੀ ਆ। ਇੱਕ ਦੋ ਮੈਸੇਜ ਦੇ ਦਈਏ, ਪਹਿਲਾਂ ਤਾਂ ਤੁਸੀਂ ਯਾਦ ਜ਼ਰੂਰ ਰੱਖੋ ਮਨਪ੍ਰੀਤ ਢੀਂਡਸਾ ਨੂੰ। ਮਨਪ੍ਰੀਤ ਨੇ ਸਾਡੇ ਹਜ਼ਾਰਾਂ ਹੀ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। ਮਨਪ੍ਰੀਤ ਢੀਂਡਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ 416-500-1818 416-500-1818 ਮਨਪ੍ਰੀਤ ਮਨਪ੍ਰੀਤ ਮਨਪ੍ਰੀਤ ਢੀਂਡਸਾ ਨੂੰ ਯਾਦ ਰੱਖੋ। ਗਿੱਲ ਫਾਰਮ 'ਤੇ ਜਾਓ ਅਤੇ ਹਰੀਆਂ ਤਾਜ਼ੀਆਂ ਸਬਜ਼ੀਆਂ ਫਰੈਸ਼ ਗਿੱਲ ਫਾਰਮ, ਸਾਗ ਕੱਦੂ ਟਮਾਟਰ ਖੀਰੇ ਹਰੀਆਂ ਮਿਰਚਾਂ ਆਦਿ ਤੁਹਾਨੂੰ ਮਿਲ ਰਹੀਆਂ ਨੇ। ਡਿਕਸੀ ਕਿੰਗ 14085 ਡਿਕਸੀ ਰੋਡ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਗਿੱਲ ਫਾਰਮ ਵਾਲੇ ਓਪਨ ਨੇ। ਕਰਜ਼ਾ ਸਰ ਚੜ ਗਿਆ ਜ਼ਿਆਦੇ, ਟੈਨਸ਼ਨ ਹੈ ਕਿ ਨਵੀਂ ਯਾਰ ਕੀ ਕਰੀਏ, ਨੀਂਦ ਨਹੀਂ ਆਉਂਦੀ ਰਾਤ ਨੂੰ, ਨੋ ਪ੍ਰੋਬਲਮ, ਫਿਕਰ ਨਾ ਕਰੋ। ਤੁਸੀਂ ਫੋਨ ਕਰਨਾ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ, ਜੋ ਪਿਛਲੇ ਤਕਰੀਬਨ 25 ਸਾਲ ਤੋਂ, ਨਵੀਂ 18 ਘੱਟ ਕਿਹਾ ਤਾਂ, ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ। 416-650-1100 ਦੇ ਉੱਤੇ ਕਾਲ ਕਰੋ। 7718 ਹੈਲੋ ਜੀ, ਵੈਲਕਮ।
5: ਹੈਲੋ, ਸਤਿ ਸ਼੍ਰੀ ਅਕਾਲ ਨਵੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
5: ਬਸ ਠੀਕ ਹੈ ਜੀ। ਹਾਂਜੀ, ਮੈਂ ਵੀ ਤੁਹਾਨੂੰ ਇੱਕ ਐਕਸਪੀਰੀਅੰਸ ਹੀ ਸਹੀ ਕਰਨਾ ਸੀ ਜੋ ਡਾਕਟਰ ਦੇ ਨਾਲ ਸਾਡੇ ਨਾਲ ਹੋਈ ਸੀ। ਮੇਬੀ ਅਸੀਂ ਵੇਟ ਕੀਤੀ ਹੋਈ ਹੈ 2.5-3 ਘੰਟੇ, ਰਾਈਟ? ਹਸਬੈਂਡ ਦੇ ਅੱਖ ਨੂੰ ਕੋਈ ਇਸ਼ੂ ਆਇਆ ਸੀ, ਰਾਈਟ? ਅੱਖ ਤੁਸੀਂ ਬਲੀਵ ਨਹੀਂ ਕਰਨਾ ਕਿ ਅੱਖ ਦੇਖਣ ਵੀ ਹਟ ਗਈ ਸੀ, ਰਾਈਟ? ਡਾਕਟਰ ਨੇ, ਅਸੀਂ ਇੰਨਾ ਟਾਈਮ ਵੇਟ ਕੀਤੀ, ਡਾਕਟਰ ਨੇ ਦੇਖਿਆ 5 ਮਿੰਟ, ਬਟ ਮੈਂ ਉਹਨੂੰ ਕਿਹਾ ਵੀ ਜੇ ਤੁਸੀਂ ਲਾਈਕ ਕੋਈ ਐਮਰਜੈਂਸੀ ਹੁੰਦੀ ਆ, ਕੋਈ ਅੱਖ ਦਾ ਕੋਈ ਮੇਨ ਮੇਜਰ ਆ ਰਾਈਟ, ਤੁਸੀਂ ਇਦਾਂ ਦੇਖ ਹੀ ਸਕਦੇ ਆ ਵੀ ਹਾਂ ਵੀ ਜ਼ਿਆਦਾ ਲੱਗਦੀ ਆ ਰਾਈਟ। ਤੇ ਮੈਂ ਕਿਹਾ ਵੇਟ ਕੀਤੀ 2.5 ਤੋਂ 3 ਘੰਟੇ, ਦੇਖਿਆ ਕਿੰਨਾ ਸਿਰਫ 2 ਮਿੰਟ। ਮੈਂ ਕਿਹਾ ਕੀ, ਕਹਿੰਦਾ ਰੈਫਰ ਕਰਤਾ, ਕਹਿੰਦਾ ਹੋਸਪਿਟਲ ਚਲੇ ਜਾਓ ਰਾਈਟ। ਮੈਂ ਕਿਹਾ ਓਕੇ, ਫਿਰ ਮੈਨੂੰ ਲੈਟਰ ਬਣਾ ਕੇ ਦੇ ਕਿ ਮੈਂ ਇੱਥੇ ਨਹੀਂ ਦੇਖ ਸਕਿਆ ਰਾਈਟ, ਕਿ ਮੈਨੂੰ ਕੋਈ ਸਮਝ ਨਹੀਂ ਲੱਗੀ ਤੇ ਉਹ ਸਾਨੂੰ ਦੇਖਣਗੇ ਅੱਗੇ ਰਾਈਟ, ਡਾਕਟਰ ਜਿਹੜਾ ਹੋਸਪਿਟਲ ਚ ਹੋਊਗਾ। ਚਲੋ ਉਹਨੇ ਲਿਖਤਾ, ਬਟ ਹੋਸਪਿਟਲ ਨੇ ਰਾਈਟ ਵੇ ਲੈ ਲਿਆ ਰਾਈਟ। ਜਿਹਨੂੰ ਹਸਬੈਂਡ ਦੇ ਆਈ ਵੀ ਥਰੂ ਮੈਡੀਸਨ ਚੱਲੀ 3 ਦਿਨ ਲੱਗੀ ਰਹੀ, ਉਹ 3 ਦਿਨ ਜਾ ਕੇ ਅਸੀਂ ਉੱਥੇ ਕਰਵਾਉਂਦੇ ਰਹੇ ਟ੍ਰੀਟਮੈਂਟ। ਲਾਈਕ ਕਰਦੇ ਤਾਂ ਹੈਗੇ ਆ, ਬਟ ਥੋੜਾ ਐਫਰਟ ਨੀ ਕਰਦੇ ਵੀ ਕੋਈ ਐਮਰਜੈਂਸੀ ਹੈਗੀ ਆ ਤਾਂ ਅਸੀਂ ਉਹਨੂੰ ਦੇਖ ਲਈਏ ਵੀ ਕੀ ਪਤਾ ਸਾਨੂੰ ਕਾਂ ਭੇਜਣਾ ਪੈ ਜਾਵੇ ਰਾਈਟ। ਬਟ ਆਈ ਕੈਨ ਬਿਲੀਵ ਕਿ ਅਸੀਂ 2.5-3 ਘੰਟੇ ਬੈਠੇ ਉੱਥੇ, ਤੇ ਮਿੰਟ 2 ਹੀ ਡਾਕਟਰ ਨੇ ਦੇਖਿਆ ਤੇ ਸਾਨੂੰ ਕਹਿੰਦੇ ਹੋਸਪਿਟਲ ਚਲੇ।
1: ਪਰ ਜੇ ਉਹਨੇ ਤੁਹਾਨੂੰ ਹੋਸਪਿਟਲ ਭੇਜਤਾ, ਕਿਤੇ ਨਾ ਕਿਤੇ ਤੁਹਾਡੇ ਨੂੰ ਫਾਇਦਾ ਨਹੀਂ ਹੋਇਆ?
5: ਨਹੀਂ ਮੈਂ ਮੰਨਦੀ ਆ, ਮੈਂ ਉਹੀ ਕਿਹਾ ਨਾ ਕਿ ਕੋਈ ਐਮਰਜੈਂਸੀ ਵਿੱਚ ਹੈਗਾ ਜਾਂ ਕੋਈ ਲਾਈਕ ਵੈਸੇ ਆਈ ਨਾ ਕੋਈ ਮੈਡੀਸਨ ਲਿਖਾਉਣ ਆਇਆ ਰਾਈਟ। ਵੇਟ ਤਾਂ ਅਸੀਂ ਵੀ ਕੀਤੀ ਆ ਰਾਈਟ, ਪਰ ਵੇਟ ਉਹਨਾਂ ਨੇ ਵੀ ਕੀਤੀ ਜਿਹਨਾਂ ਨੇ ਮੈਡੀਸਨ ਲਿਖਾਉਣੀ ਆ। ਬਟ ਐਮਰਜੈਂਸੀ ਦਾ ਮੀਨਸ ਤਾਂ ਇਹੀ ਹੁੰਦਾ ਨਾ ਕਿ ਤੁਸੀਂ ਜੇ ਵਾਕਿੰਗ ਚ ਗਏ ਆ ਤਾਂ ਦੇਖ ਲਓ ਕਿ ਕੋਈ ਐਮਰਜੈਂਸੀ ਜ਼ਿਆਦਾ ਹੈਗੀ, ਤੁਸੀਂ ਅੱਗੇ ਐਫਰਟ ਕਰ ਦਈਏ ਉਹਨਾਂ ਨੂੰ ਵੀ ਅੱਗੇ ਚਲੇ ਜਾਣ। ਤਾਂ ਸਾਰੀ ਰਾਤ ਮੈਂ ਅਸੀਂ ਉੱਥੇ ਐਮਰਜੈਂਸੀ ਚ ਰਹੇ ਰਾਈਟ, ਹੋਸਪਿਟਲ ਰਹੇ, ਤਾਂ 3 ਦਿਨ ਦੀ ਮੈਡੀਸਨ ਚੱਲੀ ਤਾਂ ਜਾ ਕੇ ਦੇਖ ਲਓ ਤੁਸੀਂ ਅੱਖ ਨੂੰ ਆਰਾਮ ਆ।
1: ਚਲੋ
5: ਵੀ ਮੈਂ ਥੈਂਕ ਕਰਦੀ ਕਿ ਮੈਂ, ਹਾਂਜੀ ਜੀ, ਵੈਸੇ ਆਪਾਂ ਗੱਲ ਕਰਦੇ ਹਾਂ ਵੀ ਲਾਈਕ ਜਿਹੜੀ ਦੋ ਜੇ ਡਾਕਟਰ ਸਿਰਫ 2 ਮਿੰਟ ਦੇਖਦਾ 2.5-3 ਘੰਟੇ ਦੀ ਵੇਟ ਦੇ ਬਾਅਦ,
1: ਜੀ ਜੀ ਜੀ,
5: ਤਾਂ ਗੱਲ ਇਹ ਆਪਾਂ ਕਰਦੇ ਹਾਂ ਵੀ ਲਾਈਕ ਜੇ ਵੇਟਿੰਗ ਵੀ ਪੈਂਦੀ ਹੈਗੀ ਆ ਨਾ ਤੁਸੀਂ ਉਹਨਾਂ ਦੀ ਧਿਆਨ ਦੇਖਦੇ ਹੋ, ਆਪਾਂ ਤੁਹਾਨੂੰ ਸਹੀ ਦੱਸਦੇ
1: ਜੀ। ਚਲੋ ਨਹੀਂ, ਮੈਂ ਸਮਝਣਾ ਤੁਹਾਡੀ ਗੱਲ ਨੂੰ, ਥੈਂਕ ਯੂ ਸੋ ਮਚ ਵੀ ਪ੍ਰੋਪਰਲੀ ਕਈ ਵਾਰ ਤੁਸੀਂ ਚਲੋ ਅੱਧਾ ਪੌਣਾ 2 ਘੰਟਾ ਛੱਡੋ, 2-2.5 ਘੰਟੇ ਵੇਟ ਕਰਦੇ ਹੋ, ਫਿਰ ਵੀ ਤੁਹਾਨੂੰ ਉਹ ਪ੍ਰੋਪਰ ਸਮਾਂ ਨਹੀਂ ਦਿੱਤਾ ਜਾਂਦਾ ਜੋ ਦੇਣਾ ਉਹਨਾਂ ਨੂੰ ਚਾਹੀਦਾ। 6986 ਹਲੋ,
6: ਹਾਂਜੀ ਬਾਈ, ਕੀ ਹਾਲ ਨੇ?
1: ਵਧੀਆ ਜੀ, ਕਿਵੇਂ ਹੋ?
6: ਵਧੀਆ ਵਧੀਆ। ਤੇ ਡਾਕਟਰ ਦੀ ਤਾਂ ਨਹੀਂ, ਖੈਰ ਰਲਦੀ ਮਿਲਦੀ ਗੱਲ ਆ ਵੇਟਿੰਗ ਦੀ ਹੋਈ, ਡਰਾਈਵ ਟੈਸਟ ਵਾਲਿਆਂ ਦਾ ਮੇਰੇ ਨਾਲ ਹੋਇਆ 2-3 ਵਾਰੀ
1: ਜੀ।
6: ਤੇ ਮੇਰਾ ਕਜ਼ਨ ਸੀਗਾ ਨਾ, ਤੇ ਉਹਨਾਂ ਦਾ ਟੈਸਟ ਸੀਗਾ ਰੋਡ ਟੈਸਟ, ਤੇ ਅਸੀਂ ਗਏ ਤੇ ਉਹਨਾਂ ਨੇ ਭਰਾਵਾ ਜਿਵੇਂ 1 ਵਜੇ ਦੀ ਅਪੁਆਇੰਟਮੈਂਟ ਹੁੰਦੀ ਆ ਉਹ ਘੰਟਾ ਘੰਟਾ ਲੇਟ ਰਾਈਟ, ਤੇ ਘੰਟਾ ਘੰਟਾ ਆਰਾਮ ਨਾਲ ਲੇਟ ਸੀਗੇ। ਫਿਰ ਇੱਕ ਵਾਰ ਲਾਸਟ ਟਾਈਮ ਰੀਸੈਂਟਲੀ ਕੀ ਹੋਇਆ, ਮੇਰੀ ਵਾਈਫ ਦੀ ਸੀਗੀ ਅਪੁਆਇੰਟਮੈਂਟ, ਤੇ ਅਸੀਂ ਲਾਈਕ 10 ਕੁ ਮਿੰਟ ਲੇਟ ਹੋਏ ਆ ਜਿਹੜਾ ਟਾਈਮ ਸੀਗਾ। ਉੱਥੇ ਅਸੀਂ ਪਹੁੰਚੇ ਤੇ ਉਹ ਕਹਿੰਦੇ ਵੀ ਨਹੀਂ ਤੁਹਾਡਾ ਟਾਈਮ ਨਿਕਲ ਗਿਆ ਸੀਗਾ, ਵੀ ਉਸ ਦਿਨ ਮੀਂਹ ਵੀ ਬਹੁਤ ਜ਼ਿਆਦਾ ਪੈ ਰਿਹਾ ਸੀ ਆਪਣੇ ਪਿਛਲੇ 2 ਕੁ ਵੀਕਾਂ ਪਹਿਲਾਂ ਦੀ ਗੱਲ ਹੀ ਆ।
1: ਜੀ ਜੀ ਜੀ।
6: ਤੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪਹਿਲਾਂ 2-3 ਵਾਰੀ ਆਏ ਆ ਤੇ ਤੁਸੀਂ ਸਾਨੂੰ ਘੰਟਾ ਘੰਟਾ 1.5 ਘੰਟਾ ਵੇਟ ਕਰਵਾਉਂਦੇ ਰਹੇ ਹੋ, ਤੇ ਅਸੀਂ ਤਾਂ ਸਿਰਫ 10 ਮਿੰਟ ਲੇਟ ਆ, ਉਹ ਵੀ ਵੈਦਰ ਕਰਕੇ ਲੇਟ ਹੋ ਗਏ। ਉਹ ਕਹਿੰਦੇ ਵੀ ਨਹੀਂ ਤੁਸੀਂ ਦੁਬਾਰੇ ਬੁੱਕ ਕਰੋ, ਤਾਂ ਸਾਡੀ ਕੋਈ ਗੱਲ ਨੀ ਸੁਣੀ ਹੈਗੀ।
1: ਤੁਸੀਂ ਉਹੀ ਤਾਂ ਹੈ, ਚਲੋ ਸਿਮਿਲਰ ਹੀ ਗੱਲ ਹੈ ਵੀ ਹੁਣ ਤੁਹਾਡੇ ਟਾਈਮ ਦੀ ਕੋਈ ਕਦਰ ਨਹੀਂ, ਬਟ ਉਹਨਾਂ ਦੇ ਟਾਈਮ 10 ਮਿੰਟ ਵੀ ਉਹਨਾਂ ਨੂੰ ਅਫੈਕਟ ਕਰ ਰਿਹਾ ਹੈ।
6: 10 ਮਿੰਟ, ਹਾਂ ਸਿਰਫ 10 ਮਿੰਟ ਲੇਟ ਸੀ। ਉਹ ਕਹਿੰਦੇ ਵੀ ਨਹੀਂ, ਅਸੀਂ ਰੀਜ਼ਨ ਵੀ ਦੱਸਿਆ, ਮੈਂ ਕਿਹਾ ਤੁਸੀਂ ਬਾਰੇ ਵੈਦਰ ਦੇਖੋ ਵੀ ਕਿੰਨਾ ਜ਼ਿਆਦਾ ਤੇਜ਼ ਮੀਂਹ ਪੈ ਰਿਹਾ ਨਾ, ਵੀ ਅਸੀਂ ਸਟਕ ਹੋ ਗਏ ਸੀਗੇ 10 ਮਿੰਟ ਲੇਟ ਹੋਏ ਆ। ਕਹਿੰਦੇ ਵੀ ਨਹੀਂ ਤੁਸੀਂ ਦੁਬਾਰੇ ਆਪਦਾ ਟੈਸਟ ਬੁੱਕ ਕਰੋ, ਉਹਨਾਂ ਨੇ ਕੋਈ ਗੱਲ ਨੀ ਸੁਣੀ ਹੈਗੀ। ਮੈਂ ਕਿਹਾ ਵੀ ਅਸੀਂ ਯਾਰ ਪਹਿਲਾਂ ਆਉਂਦੇ ਰਹੇ ਆ ਨਾ, ਵੀ ਅਸੀਂ ਘੰਟਾ ਘੰਟਾ ਵੀ ਵੇਟ ਕਰਦੇ ਰਹੇ ਆ। ਕਹਿੰਦੇ ਵੀ ਨਹੀਂ ਸੋਰੀ,
1: ਨਹੀਂ ਦੇਖੋ ਟਾਈਮ ਆ ਜਿਹੜਾ ਨਾ ਉਹ ਸਾਰਿਆਂ ਦਾ ਹੀ ਬੜਾ ਕੀਮਤੀ ਹੈ, ਸਾਰਿਆਂ ਦਾ ਟਾਈਮ ਬੜਾ ਇੰਪੋਰਟੈਂਟ ਹੈ। ਹੁਣ ਕਈ ਵਾਰ ਆਪਾਂ ਸਪੋਜ਼ ਕਰੋ ਕਿਸੇ ਨਾਲ ਮੀਟਿੰਗ ਰੱਖੀ ਆ, ਉਹ ਬੰਦਾ ਜਿੰਨੀ ਵਾਰ ਮਰਜ਼ੀ ਲੇਟ ਹੋ ਜਾਵੇ, ਜੇ ਆਪਾਂ ਕਿਤੇ 1 ਵਾਰ ਲੇਟ ਹੋ ਜਾਈਏ ਬੰਦਾ ਕਹਿੰਦਾ ਯਾਰ ਭਰਾਵਾ ਟਾਈਮ ਨਾਲ ਆ ਜਾ ਕਰ। ਸੋ ਸਹੀ ਨਹੀਂ, ਜੇ ਤੁਸੀਂ ਕਿਸੇ ਦੀ ਰਿਸਪੈਕਟ ਕਰਦੇ ਹੋ ਤਾਂ ਉਹਨਾਂ ਦੀ ਟਾਈਮ ਦੀ ਕਦਰ ਵੀ ਕਰੋ। ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਗੱਲਬਾਤ ਕਰਦੇ ਹਾਂ ਸਾਰਿਆਂ ਨਾਲ, ਉਸ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਸੌਰਭ ਰਤਨ ਜੀ। ਸੋ ਕਹਿੰਦੇ ਹੁੰਦੇ ਕਿ ਟਾਈਮ ਇਜ਼ ਮਨੀ, ਸੋ ਮਨੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਸੌਰਭ ਜੀ ਦਾ ਨਾਮ

0: ਔਰ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਮੇਰੀ ਯਾਦ ਰੱਖੋ, ਇਟਸ ਆਲਮੋਸਟ 18 ਇਅਰਸ ਸਿੰਸ ਆਮ ਕਮਿੰਗ ਔਨ ਪੰਜਾਬੀ ਲੈਣਾ ਪਲੇਟਫਾਰਮ ਮਾਰਨਿੰਗ ਦੇ ਈਵਨਿੰਗ ਦੇ ਵਿੱਚ ਆਈ ਵਾਸ ਨਾਟ ਦੈਟ ਐਕਚੁਲੀ ਪੰਚੁਅਲ ਔਰ ਕਮਿੰਗ ਦੈਟ ਡਿਸਿਪਲਿਨਡ, ਬਟ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਆਪਣੇ ਪੈਸੇ ਨੇ ਹੀ ਤੁਹਾਨੂੰ ਖੁਸ਼ੀ ਦੇਣੀ ਹੈ, ਕਿਉਂਕਿ ਗਵਰਨਮੈਂਟ ਬੈਨੀਫਿਟਸ ਆਰ ਔਨ ਦਾ ਡਿਕਲਾਈਨ, ਡਿਫਾਈਂਡ ਬੈਨੀਫਿਟ ਪੈਨਸ਼ਨਸ ਆਰ ਆਲਮੋਸਟ ਗੈਟਿੰਗ ਆਫ ਦਾ ਏਅਰ, ਕਾਰਨ ਸਿਰਫ ਔਰ ਸਿਰਫ CRA ਜਾਂ ਗਵਰਨਮੈਂਟ ਦੇ ਜਿਹੜੇ ਅਦਾਰੇ ਨੇ ਉਹ ਦੇ ਰਹੇ ਨੇ. ਸੋ ਮੋਟੇ ਤੌਰ ਦੇ ਉੱਪਰ ਸਾਡੀ ਆਪਣੀ ਸੇਵਿੰਗ ਔਰ ਇਨਵੈਸਟਿੰਗ ਨੇ ਹੀ ਸਾਨੂੰ ਸੁੱਖ ਦੇਣਾ ਹੈ. ਲੈਟਸ ਬੀ ਮੋਰ ਪੰਚੁਅਲ ਐਂਡ ਲੈਟਸ ਬੀ ਮੋਰ ਐਕਸ਼ਨ ਓਰੀਐਂਟਡ. ਫੀਲ ਫਰੀ ਟੂ ਗਿਵ ਮੀ ਅ ਕਾਲ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਮਾਰਕੀਟ ਦੇ ਵਿੱਚ ਮਿਨੀਮਮ ਰਿਸਕ ਐਪੀਟਾਈਟ ਨਾਲ ਇਨਵੈਸਟ ਕਰ ਸਕਦੇ ਹਾਂ ਔਰ ਬ੍ਰੋਡਰ ਗੇਨਸ ਲੈ ਸਕਦੇ ਹਾਂ. 416-833-8533, 416-833-8533. ਐਂਡ ਇਟਸ ਨਾਟ ਅ ਮੈਜਿਕ, ਇਟਸ ਅ ਪ੍ਰੋਪਰ ਇਨਵੈਸਟਿੰਗ ਡਿਸਿਪਲਿਨ.
1: ਵੈਰੀ ਗੁੱਡ, ਬਿਲਕੁਲ. ਦੇਖੋ ਬੜੇ ਅਕਾਊਂਟਸ ਨੇ, ਪਤਾ ਹੀ ਨਹੀਂ ਆਪਾਂ ਨੂੰ ਯਾਰ ਕਿ ਆਪਾਂ ਨੂੰ ਕੀ ਬੈਨੀਫਿਟਸ ਮਿਲ ਰਹੇ ਆ ਗਵਰਨਮੈਂਟ ਵੱਲੋਂ, ਆਪਾਂ ਨੂੰ ਕੀ ਫਾਇਦਾ ਹੋ ਰਿਹਾ. ਸੋ ਤੁਸੀਂ ਜਾਣਕਾਰੀ ਲਓ, ਥੋੜ੍ਹੇ ਜਿਹੇ ਐਜੂਕੇਟਡ ਵੀ ਹੋਵੋਗੇ ਨਾਲ ਦੀ ਨਾਲ, ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਬੈਨੀਫਿਟ ਬਹੁਤ ਜ਼ਿਆਦਾ ਹੋਊਗਾ. ਸੋ ਨੰਬਰ ਹੈ ਸੌਰਭ ਜੀ ਦਾ 416-833-8533, 416-833-8533. ਸੌਰਭ ਜੀ ਬਹੁਤ ਸ਼ੁਕਰੀਆ ਸਰ,
0: ਥੈਂਕ ਯੂ.
1: ਧੰਨਵਾਦ ਜੀ. 3794, ਹੈਲੋ.
2: ਹੈਲੋ, ਨਮਸਕਾਰ ਜੀ.
1: ਨਮਸਕਾਰ.
2: ਹਾਂਜੀ, ਆਈ ਹੈਵ ਓਨਲੀ ਫਿਊ ਵਰਡਸ, ਈਸਟ ਔਰ ਵੈਸਟ, ਸੌਰਵ ਇਜ਼ ਦਾ ਬੈਸਟ ਫੋਰ ਇਨਵੈਸਟਮੈਂਟ.
1: ਓ ਵਾਹ, ਤੁਸੀਂ ਪਹਿਲਾਂ ਵੀ ਕਾਲ ਕੀਤੀ ਹੋਈ ਹੈ, ਰਾਈਟ?
2: ਹਾਂਜੀ ਹਾਂਜੀ, ਮੈਂ ਪਹਿਲਾਂ ਵੀ ਕਾਲ ਕਰਦਾ ਹੁੰਦਾ ਜਦੋਂ ਇਹਨਾਂ ਸ਼ੋਅ ਆਉਂਦਾ, ਤਾਂ ਖਾਸ ਕਰ ਕਿਉਂਕਿ ਮੈਂ ਇਹਨਾਂ ਨੂੰ 20 ਆਲਮੋਸਟ ਮੋਰ ਦੈਨ 20 ਇਅਰ ਤੋਂ ਇਨਵੈਸਟ ਕਰ ਰਿਹਾ ਇਹਨਾਂ ਦੇ ਨਾਲ.
1: ਕਿਵੇਂ ਆ ਤੁਹਾਡੀ ਜਰਨੀ ਇਨਵੈਸਟਮੈਂਟ ਦੀ, ਕਿੰਨਾ ਕੁ ਪੈਸਾ ਜੁੜ ਗਿਆ?
2: ਐਕਸੀਲੈਂਟ ਹੈ ਜੀ, ਇਹ ਡਿਸਕਲੋਜ਼ ਨਹੀਂ ਕਰ ਸਕਦਾ ਮੈਂ.
1: ਬਟ ਤੁਸੀਂ 20 ਸਾਲ ਪਹਿਲਾਂ ਸੌਰਭ ਜੀ ਨਾਲ ਜੁੜੇ, ਤੁਸੀਂ ਕਹੋਗੇ ਕਿ ਯਾਰ ਉਹ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਸਮਾਰਟ ਡਿਸੀਜਨ ਸੀਗਾ?
2: ਸਮਾਰਟ ਨਹੀਂ ਜੀ, ਬਹੁਤ ਜ਼ਿਆਦਾ ਵਧੀਆ ਤੇ ਪਿਆਰਾ ਤੇ ਮਿੱਠਾ ਡਿਸੀਜਨ ਸੀ.
1: ਹਾਂਜੀ, ਮੈਨੂੰ ਦੇਖੋ ਭਾਜੀ, ਜੇ ਤੁਸੀਂ 20 ਸਾਲ ਪਹਿਲਾਂ ਨਹੀਂ ਇਨਵੈਸਟਿੰਗ ਕਰਦੇ, ਹੁਣ ਨੂੰ ਕਿੰਨਾ ਤੁਸੀਂ ਬਿਹਾਈਂਡ ਹੋ ਜਾਣਾ ਸੀ? ਮੁਬਾਰਕਾਂ ਰਿਟਾਇਰਮੈਂਟ ਦੀ ਇਨ ਐਡਵਾਂਸ.
2: ਥੈਂਕ ਯੂ ਸੋ ਮਚ ਜੀ.
1: ਸ਼ੁਕਰੀਆ ਜੀ, ਥੈਂਕ ਯੂ. ਮੈਂ ਯਾਰ ਤੁਹਾਨੂੰ ਵਾਕਈ ਇੱਕ ਗੱਲ ਦੱਸਦਾ, ਤੁਸੀਂ ਜਿੰਨੇ ਯੰਗ ਹੋ ਉਨਾ ਹੀ ਤੁਹਾਨੂੰ ਫਾਇਦਾ. ਮੈਂ ਨਾ ਇਹ ਬਸ ਐਵੇਂ ਨਹੀਂ ਕਹਿ ਰਿਹਾ ਗੱਲਾਂ, ਮੈਂ ਰੀਸੈਂਟਲੀ ਬੜਾ ਇਹਨਾਂ ਫਾਈਨੈਂਸ਼ੀਅਲ ਚੀਜ਼ਾਂ ਨੂੰ ਲੈ ਕੇ, ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਕੁਛ ਸਿੱਖਿਆ, ਬਟ ਐਜੂਕੇਟ ਹੋ ਰਹੇ ਹਾਂ. ਸੋ ਤੁਸੀਂ ਜ਼ਰੂਰ ਯਾਰ ਸ਼ੁਰੂ ਕਰੋ, ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਬਹੁਤ ਸਾਰੇ ਪੈਸੇ ਤੋਂ ਸ਼ੁਰੂ ਕਰਨਾ. ਹੁਣ ਤੁਸੀਂ ਥੋੜ੍ਹੇ ਇੱਕ ਅਮਾਊਂਟ ਤੋਂ ਸ਼ੁਰੂ ਕਰੋ, ਜੋੜਦੇ ਰਹੋ, ਬੜਾ ਫਾਇਦਾ ਹੋਊਗਾ. ਜੇ ਜ਼ਿਆਦਾ ਪੈਸਾ ਤੁਹਾਡੇ ਕੋਲ ਹੈਗਾ, ਤੁਸੀਂ ਜ਼ਿਆਦਾ ਤੋਂ ਸ਼ੁਰੂ ਕਰੋ. ਸੌਰਭ ਜੀ ਨੂੰ ਬਟ ਕਾਲ ਕਰ ਲਓ, ਯੂਲ ਬੀ ਵੈਰੀ ਥੈਂਕਫੁਲ. 416-833-8533, 416-833-8533. ਸੋ ਗੱਲਬਾਤ ਅੱਜ ਅਸੀਂ ਕਰ ਰਹੇ ਸੀ, ਇੱਕ ਮੈਨੂੰ ਵੀਰ ਦਾ ਫੋਨ ਆਇਆ ਜੋ ਕਹਿੰਦੇ ਨਵੀਂ ਡਾਕਟਰ 'ਤੇ ਜਾਈਦਾ ਅਤੇ ਬਹੁਤ ਜ਼ਿਆਦਾ ਕਈ ਵਾਰ ਵੇਟ ਕਰਨੀ ਪੈਂਦੀ, ਅੱਧਾ ਪੌਣਾ ਘੰਟਾ ਕਈ ਵਾਰੀ. ਉਹ ਕਹਿੰਦਾ ਵੀ ਮੈਂ ਆਪਣੇ ਡਾਕਟਰ 'ਤੇ ਗਿਆ 15 ਮਿੰਟ ਲੇਟ, ਅਤੇ ਕਹਿੰਦੇ 15 ਮਿੰਟ ਲੇਟ ਗਿਆ ਡਾਕਟਰ ਅਤੇ ਰਿਸੈਪਸ਼ਨਿਸਟ ਥੋੜ੍ਹੇ ਜਿਹੇ ਅਪਸੈਟ ਹੋਏ, ਕਹਿੰਦੇ ਵੀ ਤੂੰ ਬਾਹਲਾ ਲੇਟ ਹੈ, ਵੀ ਹੁਣ ਤੇਰੀ ਅਪੁਆਇੰਟਮੈਂਟ ਰੀਬੁੱਕ ਕਰਨੀ ਪੈਣੀ ਕਿਸੇ ਹੋਰ ਦਿਨ ਦੇ ਲਈ, ਵੀ ਤੂੰ 15 ਮਿੰਟ ਲੇਟ ਹੈ. ਉਹ ਕਹਿੰਦਾ ਮੈਂ ਉਹਨਾਂ ਨੂੰ ਬੜਾ ਕਿਹਾ ਕਿ ਯਾਰ ਜਦੋਂ ਤੁਸੀਂ ਲੇਟ ਹੁੰਦੇ ਹੋ, ਹੈ ਜਦੋਂ ਮੈਂ ਵੇਟ ਕਰਦਾ ਹੁੰਦਾ ਤੁਹਾਡੀ ਅੱਧਾ ਘੰਟਾ, ਫਿਰ ਉਹ ਕਹਿੰਦੇ ਕਿ ਨਹੀਂ ਜੀ, ਯੂ ਨੋ ਫਿਰ ਵੀ ਉਹ ਵੱਖਰੀ ਗੱਲ ਹੈ, ਡਾਕਟਰ ਬਿਜ਼ੀ ਹੁੰਦਾ, ਯੇ ਹੈ ਵੋ ਹੈ, ਵੀ ਤੁਸੀਂ ਰੀਬੁੱਕ ਕਰੋ. ਸੋ ਵੀਰ ਦਾ ਮੈਨੂੰ ਫੋਨ ਆਇਆ, ਕਹਿੰਦੇ ਨਵੀਂ ਯਾਰ ਇਹ ਕੀ ਇਹ ਫੇਅਰ ਗੱਲ ਹੈ ਕਿ ਜੇ ਡਾਕਟਰ ਲੇਟ ਹੈ ਤਾਂ ਕੋਈ ਇਸ਼ੂ ਨਹੀਂ, ਜੇ ਕਿਤੇ ਪੇਸ਼ੈਂਟ ਲੇਟ ਹੋ ਜਾਵੇ ਤਾਂ ਏਡੀ ਵੱਡੀ ਗੱਲ ਬਣਾ ਕੇ ਬਹਿ ਜਾਂਦੇ ਆ ਵੀ ਯਾਰ ਤੁਸੀਂ ਲੇਟ ਹੋ, ਅਸੀਂ ਤੁਹਾਡੀ ਵੇਟ ਕਰ ਰਹੇ ਸੀ. ਹਾਓ ਫੇਅਰ ਇਜ਼ ਦੈਟ? ਤੁਹਾਡਾ ਕੀ ਖਿਆਲ ਹੈ ਸਭ ਦਾ, ਮੈਂ ਤੁਹਾਨੂੰ ਪੁੱਛ ਰਿਹਾ, ਤੁਹਾਨੂੰ ਲੱਗਦਾ ਹੈ ਫੇਅਰ ਹੈ ਵੀ ਪੇਸ਼ੈਂਟ ਦੀ ਵਾਰੀ ਯੂ ਨੋ ਅਪਸੈਟ ਹੋ ਜਾਣਾ ਰਿਸੈਪਸ਼ਨਿਸਟ ਡਾਕਟਰ ਨੇ, ਬਟ ਜਦੋਂ ਡਾਕਟਰ ਅੱਧਾ ਪੌਣਾ ਘੰਟਾ ਲੇਟ ਹੈ ਆਪਾਂ ਤਾਂ ਕੁਛ ਕਹਿ ਨਹੀਂ ਸਕਦੇ, ਆਪਾਂ ਆਰਗਿਊ ਕਰਨ ਜੋਗੇ ਨਹੀਂ, ਨਾ ਆਪਾਂ ਕੰਪਲੇਂਟ ਕਰ ਸਕਦੇ. ਡਾਕਟਰ ਨੇ ਕਹਿਣਾ ਬਈ ਵੇਟ ਕਰਨੀ ਹੈ, ਕਰ ਨਹੀਂ ਕਰਨੀ ਹੈ, ਨਾ ਕਰ, ਸਾਡੇ ਤਾਂ ਹੋਰ ਵੀ ਬਹੁਤ ਪੇਸ਼ੈਂਟ ਨੇ. ਸੋ ਯੂ ਨੋ ਇਹ ਜੋ ਰੂਲਸ ਬਣੇ ਨੇ ਵੀ ਉਹਨਾਂ ਦੀ ਟਾਈਮ ਦੀ ਕਦਰ ਚਲੋ ਤੁਹਾਨੂੰ ਜ਼ਰੂਰ ਕਰਨੀ ਪੈਂਦੀ ਹੈ, ਅਕਸਰ ਤੁਹਾਨੂੰ ਲੋੜ ਹੈ, ਬਟ ਤੁਹਾਡੇ ਟਾਈਮ ਦੀ ਕਿਤੇ ਨਾ ਕਿਤੇ ਕਦਰ ਨਹੀਂ ਪੈਂਦੀ। ਤੁਹਾਡਾ ਕੀ ਖਿਆਲ ਹੈ ਸਭ ਦਾ? ਅਰਜ਼ੀ ਗੱਲਬਾਤ ਆਪਣੀ ਹੋ ਰਹੀ ਹੈ 9056733337 9056733337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ। ਤੇ ਕਰਦੇ ਹਾਂ ਗੱਲਾਂ ਬਾਤਾਂ। ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ, ਬਹੁਤ ਹੀ ਕਮਾਲ ਦੀ ਟੋਪ ਦੀ ਮਕੈਨਿਕ ਸ਼ੋਪ ਹੈ। ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ, ਬ੍ਰੇਕਾਂ ਪੈਣ ਵਾਲੀ ਗੱਲ ਕਿ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਕੁਆਲਿਟੀ ਕਾਰ ਰਿਪੇਅਰ, ਕੁਲਵੰਤ ਭਾਅ ਜੀ ਨੂੰ ਤੁਸੀਂ ਫੋਨ ਕਰਨਾ 905-799-1478 ਰਾਜ ਭਾਅ ਜੀ ਨੂੰ ਫੋਨ ਕਰੋ। ਓਨੈਸਟ, ਅਫੋਰਡੇਬਲ, ਰਿਲਾਇਬਲ, ਬੜੀ ਵਧੀਆ ਸਰਵਿਸ ਹੈ ਰਾਜ ਭਾਅ ਜੀ ਹੋਣਾ ਦੀ। ਸਟੀਲਸ ਮੈਲਨੀ 9057991478 ਦੇ ਉੱਤੇ ਤੁਸੀਂ ਰਾਜ ਜੀ ਦੇ ਨਾਲ ਗੱਲਬਾਤ ਕਰੋ। ਸੋ ਕਾਲ ਤੁਹਾਡੀਆਂ ਲੈ ਰਹੇ ਹਾਂ, ਸਟੂਡੀਓ ਦਾ ਨੰਬਰ ਹੈ 9056733374317। ਹੈਲੋ
3: ਜੀ ਸਰ
1: ਜੀ, ਵੈਲਕਮ
3: ਜੀ। ਮੇਰਾ ਡਾਕਟਰ ਬਹੁਤ ਵਧੀਆ।
1: ਅੱਛਾ, ਤੁਹਾਡਾ ਡਾਕਟਰ ਕਦੇ ਲੇਟ ਨਹੀਂ ਹੁੰਦਾ?
3: ਨਹੀਂ, ਮੇਰਾ ਡਾਕਟਰ ਆਲ ਦਾ ਟਾਈਮ ਸੇਮ ਟਾਈਮ ਦੇ ਉੱਤੇ ਆਉਂਦਾ।
1: ਅੱਛਾ, ਪਰ ਤੁਸੀਂ ਕਦੇ ਵੇਟ ਨਹੀਂ ਕੀਤੀ?
3: ਨੋ, ਮੈਂ ਅੱਜ ਤੱਕ ਵੇਟ ਨਹੀਂ ਕੀਤੀ ਯਾਰ, ਮੈਂ ਝੂਠ ਬੋਲਣ ਵਾਲਾ ਬੰਦਾ ਹੈ ਨਹੀਂ।
1: ਸਰ ਡਾਕਟਰ ਦੱਸਿਓ ਯਾਰ, ਤੁਹਾਡਾ ਕਿਹੜਾ ਡਾਕਟਰ ਹੈ ਜਿਹੜਾ ਤੁਹਾਨੂੰ ਵੇਟ ਨਹੀਂ ਕਰਾਉਂਦਾ? ਸਾਡੇ ਤਾਂ ਡਾਕਟਰ ਬਹੁਤ ਟਾਈਮ ਲਾਉਂਦੇ ਕਈ ਵਾਰੀ।
3: ਯਾਰ ਪਲੀਜ਼ ਪਲੀਜ਼, ਨੋ ਔਨ ਦਾ ਏਅਰ ਲਾਈਕ ਦਿਸ, ਓਕੇ?
1: ਨੋ ਲਾਈਕ ਦਿਸ ਔਨ ਦੀ ਏਅਰ, ਵਾਈ ਨਾਟ?
3: ਨੋ ਨੋ ਨੋ, ਸੌਰੀ ਪਲੀਜ਼।
1: ਬਟ ਹਾਊਜ਼ ਇਟ ਗੋਇੰਗ, ਹਾਊਜ਼ ਯੂਰ ਈਵਨਿੰਗ? ਹੈਲੋ
3: ਜੀ ਸਰ,
1: ਹਾਊਜ਼ ਯੂਰ ਈਵਨਿੰਗ ਗੋਇੰਗ?
3: ਯਾਰ ਤੁਸੀਂ ਰਹਿੰਦੇ ਹੋ ਬ੍ਰੈਂਪਟਨ ਚ, ਮੈਂ ਰਹਿੰਦਾ ਮਾਰਕੋਨ ਚ।
1: ਤੁਸੀਂ ਮਾਰਕੋਨ ਨਹੀਂ, ਤੁਸੀਂ ਇੰਗਲਿਸ਼ ਕਿਉਂ ਨਹੀਂ ਬੋਲਦੇ ਹੁਣ?
3: ਹੈ,
1: ਇੰਗਲਿਸ਼ ਬੋਲੋ
3: ਯਾਰ। ਕਿਹੜੀ ਇੰਗਲਿਸ਼ ਚਾਹੀਦੀ ਆ ਤੈਨੂੰ?
1: ਮੈਨੂੰ ਕੈਨੇਡੀਅਨ, ਕੈਨੇਡੀਅਨ। ਚਲੋ ਕੋਈ ਨਾ, ਠੀਕ ਹੈ, ਓਕੇ, ਥੈਂਕ ਯੂ। ਕਹਿੰਦੇ ਕਿਹੜੀ ਕਿਹੜੀ ਕਿਹੜੀ ਇੰਗਲਿਸ਼ ਚਾਹੀਦੀ, ਅਮੈਰੀਕਨ ਚਾਹੀਦੀ, ਕੈਨੇਡੀਅਨ? ਸੋ ਚਲੋ, ਨੰਬਰ ਹੈ ਆਪਣਾ 9056733337 9056733337। ਡਾਕਟਰਾਂ ਦੀ ਗੱਲ ਕਰਦੇ ਹਾਂ ਤੇ ਫਿਰ ਕੋਈ ਨਾ ਇੰਗਲਿਸ਼ ਦੀ ਵੀ ਗੱਲਬਾਤ ਕਰ ਲਾਂਗੇ ਬਾਅਦ ਚੋਂ। 905-600-7373-37 ਜਸ ਮੇਰੇ ਮਨ 'ਚ ਗੱਲ ਆਈ ਕਿ ਯਾਰ ਕਿਤੇ ਨਾ ਕਿਤੇ ਆਪਾਂ ਪੇਸ਼ੈਂਟ ਆ ਜਿਹੜੇ, ਯੂ ਨੋ, ਮੈਂ ਨਹੀਂ ਕਹਿੰਦਾ ਵੀ ਆਪਾਂ ਨੂੰ ਫੋਰ ਗਰੰਟਡ ਲਿਆ ਜਾਂਦਾ, ਬਟ ਵਾਕਈ ਗੱਲ ਠੀਕ ਹੈ ਕਿ ਸਮਟਾਈਮਸ ਵੇਟ ਟਾਈਮ ਇੰਨਾ ਲੰਬਾ ਹੁੰਦਾ ਵੀ ਬੰਦਾ ਬੈਠਾ ਹੀ ਥੱਕ ਜਾਂਦਾ ਵੀ ਯਾਰ, ਅਪੋਇੰਟਮੈਂਟ ਦੇ ਟਾਈਮ ਦਾ ਕੀ ਫਾਇਦਾ ਸੀਗਾ? 10 ਵਜੇ ਸੱਦਿਆ ਅਤੇ 11:45 ਤੱਕ ਤੁਹਾਡੀ ਵਾਰੀ ਨਾ ਆਵੇ, ਫਿਰ ਕੀ ਬੈਨੀਫਿਟ ਹੈ ਅਪੋਇੰਟਮੈਂਟ ਦੇ ਟਾਈਮ ਦਾ? ਫਿਰ ਤਾਂ ਇਹੀ ਕਹਿ ਦਿਓ ਵੀ ਜਿਹਨੇ ਆਉਣਾ ਆ ਜਾਓ, ਜਦੋਂ ਮਰਜ਼ੀ ਆ ਜਾਓ, ਵਾਕ ਹੀ ਨਹੀਂ ਰੱਖ ਲਓ। 8282 ਹੈਲੋ
4: ਜੀ।
1: ਜੀ ਸਰ
4: ਜੀ, ਸਰ ਜੀ, ਆਪਨੇ ਤਾਂ ਇਹ ਪਿਛਲੇ ਬੰਦੇ ਕੀ ਬੋਲਤੀ ਬੰਦ ਕਰਵਾ ਲਈ, ਵੋ ਬਿਚਾਰਾ ਇੰਗਲਿਸ਼
1: ਨਹੀਂ ਨਹੀਂ ਵੋ ਹਮਾਰੇ ਦੋਸਤ ਹੈ, ਕੋਈ ਬਾਤ ਨਹੀਂ,
4: ਠੀਕ ਹੈ। ਚਲੇ, ਵੋ ਆਪਣਾ ਐਕਸਪੀਰੀਅੰਸ ਬਤਾ ਰਹਾ ਥਾ, ਬਹੁਤ ਹਰ ਡਾਕਟਰ ਵੇਟ ਨਹੀਂ ਕਰਵਾਤਾ, ਕੁਛ ਪ੍ਰੋਫੈਸ਼ਨਲ ਹੈ ਜਿਹਨੇ ਪਤਾ ਹੈ ਕਿ ਟਾਈਮ ਪੇ ਆਨਾ ਹੈ, ਟਾਈਮ ਪਰ ਸਰਵ ਕਰਨਾ ਹੈ, ਤੋ ਇਟਸ ਵੈਰੀ ਈਜ਼ੀ, ਇਟ ਡੋਨਟ ਡਿਪੈਂਡ ਕਰਦਾ, ਲੇਕਿਨ ਨਾਰਮਲੀ ਡਾਕਟਰ ਜੋ ਹੈ ਵੋ ਪ੍ਰੋਫੈਸ਼ਨਲ ਹੀ ਹੋਤੇ ਹੈ, ਟਾਈਮ ਪਰ ਹੀ ਆਨਾ।
1: ਆਪਨੇ ਕਭੀ ਯੇ ਬਾਤ ਐਕਸਪੀਰੀਅੰਸ ਨਹੀਂ ਕੀ ਵੀ ਡਾਕਟਰ ਨੇ ਬੜੀ ਵੇਟ ਕਰਵਾਈ ਆਪਕੀ?
4: ਨਹੀਂ, ਕਭੀ ਕਭੀ ਹੋ ਵੀ ਜਾਤਾ ਹੈ, ਲੇਕਿਨ ਹੋ ਸਕਤਾ ਹੈ ਕੋਈ ਜੈਨੂਇਨ ਉਸਕੀ ਰੀਜ਼ਨ ਹੋ, ਵਨ ਔਰ ਟੂ ਟਾਈਮ ਹੋ ਆਈ ਹੈ ਕਿ ਡਾਕਟਰ ਕਾ ਅਬਾਊਟ 35-40 ਮਿੰਟ ਮੈਨੇ ਵੇਟ ਕੀਆ ਹੈ, ਲੇਕਿਨ ਇਟਸ ਓਕੇ, ਯੂ ਨੋ, ਅਬ ਹਰ ਚੀਜ਼ ਕੀ ਕੰਪਲੇਨ ਤੋ ਨਹੀਂ ਕਰੋਗੇ?
1: ਨਹੀਂ, ਕੰਪਲੇਂਟ ਤੋ ਨਹੀਂ। ਦੇਖੋ, ਹਮ ਜੋ ਬਾਤ ਕਰ ਰਹੇ ਹੈ, ਇੱਕ ਪੇਸ਼ੈਂਟ ਹੈ, ਵੋ ਲੇਟ ਹੈ 15-20 ਮਿੰਟਸ ਔਰ ਡਾਕਟਰ ਉਸਕੀ ਅਪੋਇੰਟਮੈਂਟ ਕੈਂਸਲ ਕਰ ਰਹਾ ਹੈ, ਬਟ ਅਗਰ ਪੇਸ਼ੈਂਟ ਕੋ 30-35 ਮਿੰਟਸ ਵੇਟ ਕਰਨਾ ਪੜਤਾ ਹੈ, ਤੋ ਪੇਸ਼ੈਂਟ ਤੋ ਕੁਛ ਕਰ ਨਹੀਂ ਸਕਦਾ, کیا یہ فیئر ہے؟
4: دیکھیں جی بات یہ ہے کہ اس کو اس کی دو طریقے سے ایگزامپل دی جا سکتی ہیں. ایک تو سپلائی اینڈ ڈیمانڈ والی بات آتی ہے یہاں پہ,
1: بالکل
4: ٹھیک ہے نا. دوسرا وہ جس ٹیبل کے جس طرح بیٹھا ہوا ہے اس کے ہاتھ میں پاور ہے, ایک ڈاکٹر ہے, ٹھیک ہے نا. تو اس کو کوئی فرق نہیں پڑتا, اگر آپ اس کو چینج بھی کر لو گے, نہیں بھی آؤ گے, لوٹ کے چلے بھی جاؤ گے تو اٹس اوکے, ٹھیک ہے نا. لیکن وہ ٹھیک نہیں ہے پیشنٹ کے ساتھ, یہ میں آئی ایم اگری کہ پیشنٹ کے ساتھ ایسا نہیں ہونا چاہیے کہ اس کو اتنا ویٹ کرایا جائے, ٹھیک ہے نا. لیکن یہ کہ اب نتھنگ یو کین ڈو ایکچولی, ریئلی
1: نہیں, یہ تو بات ہے. تھینک یو سر, نتھنگ یو کین ڈو اینڈ دیٹس دی انفیئر پارٹ اباؤٹ اٹ. آپ کچھ کر ہی نہیں سکتے. فریش فوڈ سینٹر نو یاد رکھو, گروسری کرنی ہے 12570 کینیڈی روڈ, کینیڈی ڈوگل, کینیڈی میفیلڈ. فریش فوڈ سینٹر, فریش فوڈ سینٹر, فریش فوڈ سینٹر. فائیو ریورز ڈکٹ کلیننگ, ڈکٹ کلیننگ اپنی کرا لو, ٹائم سر کرا لو, انہیں ڈیلے کیوں کرتے ہو. فائیو ریورز ڈکٹ کلیننگ والے کال کرو, بہت ہی ریزنیبل ریٹ ہے, کیمرا پا کے دکھاؤ گے کنی صفائی ہے, تو پہلے کنی گندگی سی. نمبر ہے 4376887750 4376887750. فائیو ریورز ڈکٹ کلیننگ. 5730 ہلو, 5730 ہوڑ تے پاتا سانو. او بھلے تھوڑے کیا بات ہے, کوئی نہ دوبارہ تو کر لے فون. ایک ہور کال تھوڑی آ رہی سی اور کٹی گئی, سو کال کر دے ہوں, ہلکا فلکا ہولڈ کر لے کرو, گل بات سب نال کریں گے. نمبر ہے اپنا 9056737 9056737337 اپنا اسٹوڈیو کا فون نمبر ہے. سمپل انڈین سویٹس اینڈ ریسٹورینٹ تے جاؤ, اپنا من پسند کا کھانا کھاؤ. سمپل انڈین تے بائی ون گیٹ ون, چنا پٹورا, ویج بریانی, امرتسری کلچا تے چاٹ پاپڑی, ایک کلو دوجا تھنوں فری مل رہا اس پورا منتھ. 275 گارڈن بروک ٹریل, گارڈن بروک کیسل مور لوکیشن, یا 85 مونٹ پیلیئر اسٹریٹ مسساگا فائنینشیل لوکیشن, یا 15 فینڈر وے بویڈ اینڈ چنکیوزی لوکیشن. سمپلی انڈین سویٹس اینڈ ریسٹورینٹ تے ایک بار ضرور ضرور ضرور گیڑا مارو. تو انہوں یار کچھ ایک ڈش واشر, سرور, مینیجر اتے شیف چاہیے ہے, ودیا پے ہے, ٹاپ دے بینیفٹ نے. واٹس ایپ تے کال کر لو انہوں 9057948111 9057948111. سمپلی انڈین, سمپلی دا بیسٹ, سمپل انڈین سویٹس اینڈ ریسٹورینٹ تے ایک گیڑا ضرور ضرور ضرور گاؤ, یا انہوں کال کر لو تے جاب دی بھی تھنوں اپرچونیٹی دے رہے ہیں. سو کال کر رہے ہیں اسٹوڈیو, پلیز ہولڈ کر لیا کرو, سارے نال گلا کریں گے, بس تھوڑا جہا کئی بار ٹائم لگ جاتا. پیار نال دوبارہ تو کر لو فون, تھوڑا کٹیا گیا, نو پرابلم, تھنوں اسی جلدی تو جلدی ہے تے لے لواں گے.
5: آس دی کرن, رے آف ہوپ, نشہ چھڑاؤ تے پنرواس کیندر دیالپورا کپورتھلا. نشے دی ایڈکشن ایک مانسک بیماری ہے, اس دا علاج جلد تے سوکھا ہو سکدا ہے. آس دی کرن دا منورت ہے کہ نشے دی ایڈکشن کرن والے ویکتی اتے پریوار نو اس مانسک بیماری تو چھٹکارا دوانا. آدھنک سہولتاں نال لیس نشہ چھڑاؤ کیندر آس دی کرن بھارت سرکار والوں منظور شدہ ہے. تہاڈے پریوار دا کوئی ویکتی یا دوست نشے دی ایڈکشن وچ ہے تا جلد علاج لئی 99-151-54-548 لکھبیر سنگھ سندھو ایم ڈی نو کال کرو. 9915154548.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 1557. ਕਿਆ ਬਾਤ ਹੈ, ਜ਼ਰੂਰ ਯਾਰ ਤੁਹਾਨੂੰ ਯਾਰ ਕਦੇ ਵੀ ਕੋਈ ਨੰਬਰ ਚਾਹੀਦੇ ਹੁੰਦੇ ਆ ਸਾਡੇ ਕਿਸੇ ਵੀ ਸਪੋਂਸਰ, ਕਿਸੇ ਵੀ ਬਿਜ਼ਨਸ ਪਰਸਨ ਦੇ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN. ਅਤੇ ਉਹਦੇ 'ਤੇ ਮੈਸੇਜ ਕਰਦੇ ਕਰੋ ਕਿ ਨਵੀਂ ਆਹ ਨੰਬਰ ਭੇਜ ਦਿਓ ਜਾਂ ਉਹ ਭੇਜ ਦਿਓ, ਅਤੇ ਕਿਸੇ ਵੀ ਬਿਜ਼ਨਸ ਦਾ ਜਿਹੜਾ ਅਸੀਂ ਬੋਲਦੇ ਹਾਂ ਨੰਬਰ ਤੁਹਾਡੇ ਲਈ ਅਸੀਂ ਜ਼ਰੂਰ ਪਹੁੰਚਦਾ ਕਰ ਦਾਂਗੇ, ਤੁਹਾਨੂੰ ਮੈਸੇਜ ਕਰ ਦਾਂਗੇ ਇੰਸਟਾਗ੍ਰਾਮ

0: physical locations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474151557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਓਕੇ, ਥੋੜ੍ਹੇ ਲਈ ਗੀਤ ਮੈਂ ਲਾ ਰਿਹਾ ਤੇ ਬਹੁਤ ਚਿਰ ਹੋ ਗਿਆ ਨਿਰਵੈਰ ਪੰਨੂ ਨਹੀਂ ਤੁਹਾਨੂੰ ਸੁਣਾ ਹੈ। ਸੋ ਨਿਰਵੈਰ ਪੰਨੂ ਹੁਣਾਂ ਦਾ ਤੁਹਾਡੇ ਲਈ ਇੱਕ ਗੀਤ ਪੇਸ਼ ਕਰਦੇ ਹਾਂ, ਸੁਣੋ, ਇੰਜੋਏ ਕਰੋ ਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਨਿਰਵੈਰ ਪੰਨੂ ਬੜਾ ਯਾਰ ਮੁੰਡਾ ਤਕੜਾ ਆਰਟਿਸਟ ਹੈ ਕਿ ਨਹੀਂ? ਸੋ ਨਿਰਵੈਰ ਦੀ ਆਵਾਜ਼ ਬੜੀ ਜ਼ਬਰਦਸਤ ਹੈ ਅਤੇ ਕਿਆ ਰੇਂਜ ਹੈ ਮੁੰਡੇ ਦੀ ਆਵਾਜ਼ ਦੇ ਵਿੱਚ। ਸੋ ਸੁਣੋ ਅਤੇ ਵੀ ਵਿਲ ਬੀ ਬੈਕ।

0: वाह क्या गीत है यार, बड़ा खूबसूरत है। सो गलबात ਅਸੀਂ ਕਰ ਰਹੇ ਹਾਂ ਡਾਕਟਰ ਤੇ ਵੇਟ ਟਾਈਮ ਦੀ, ਅੱਧਾ ਪੌਣਾ ਘੰਟਾ ਵੇਟ ਕਰਨਾ ਪੈਂਦਾ ਤੇ ਤੁਸੀਂ ਕੁਛ ਕਰ ਹੀ ਨਹੀਂ ਸਕਦੇ, ਤੁਸੀਂ ਜੇ ਲੇਟ ਹੋ ਜਾਂਦੇ ਹੋ ਇਸ਼ੂ ਹੈ। ਬਾਕੀ ਯਾਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਹੁਣ ਕੁਝ ਕੁ ਸਾਡੇ ਲਿਸਨਰ ਕਹਿ ਰਹੇ ਨਵੀਂ ਯਾਰ ਸਾਡੇ ਤਾਂ ਡਾਕਟਰ ਬਹੁਤ ਵਧੀਆ, ਸਾਨੂੰ ਤਾਂ ਕਦੇ ਵੇਟ ਹੀ ਨਹੀਂ ਕਰਨੀ ਪੈਂਦੀ, ਜਾਈਦਾ ਅਪੁਆਇੰਟਮੈਂਟ ਟਾਈਮ ਸਿਰ ਹੁੰਦੀ ਹੈ, ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਕਿ ਯਾਰ ਹਾਂ ਨਵੀਂ ਯਾਰ ਬਹੁਤ ਟਾਈਮ ਸਿਰ ਚੀਜ਼ਾਂ ਹੁੰਦੀਆਂ ਨੇ, ਜਾਂ ਤੁਸੀਂ ਵੀ ਐਕਸਪੀਰੀਅੰਸ ਕੀਤਾ ਕਿ ਬਹੁਤ ਜ਼ਿਆਦਾ ਵੇਟ ਟਾਈਮ ਹੁੰਦਾ, ਕਈ ਵਾਰ ਤੁਹਾਨੂੰ ਅੱਧਾ ਅੱਧਾ ਪੌਣਾ ਪੌਣਾ ਘੰਟਾ ਵੇਟ ਕਰਨਾ ਪੈਂਦਾ, ਤੁਹਾਡਾ ਜ਼ਿਆਦਾਤਰ ਕੀ ਐਕਸਪੀਰੀਅੰਸ ਰਹਿੰਦਾ ਜੇ ਤੁਸੀਂ ਆਪਣੇ ਖੁਦ ਦੇ ਡਾਕਟਰ ਦੀ ਗੱਲ ਕਰਨੀ ਹੈ ਵਿਦਆਊਟ ਸੇਇੰਗ ਕਿਸੇ ਦਾ ਨਾਮ ਲੈਣਾ, ਕਿ ਜ਼ਿਆਦਾ ਵੇਟ ਟਾਈਮ ਹੈ ਜਾਂ ਠੀਕ ਹੈ, ਤੁਸੀਂ ਵੱਧ ਤੋਂ ਵੱਧ ਕਿੰਨਾ ਕੁ ਵੇਟ ਕੀਤਾ, ਚਾਹੇ ਚਲੋ ਆਪਣੇ ਡਾਕਟਰ ਦੀ ਗੱਲ ਕਰ ਲਓ, ਸਪੈਸ਼ਲਿਸਟ ਦੀ ਗੱਲ ਕਰ ਲਓ, ਜਾਂ ਹੋਰ ਕੋਈ ਵੀ ਤੁਸੀਂ ਗੱਲਬਾਤ ਡਾਕਟਰਸ ਇਸ ਮੈਡੀਕਲ ਸਿਸਟਮ ਦੀ ਕਰਨਾ ਚਾਹੁੰਦੇ ਹੋ ਤਾਂ ਨੋ ਪ੍ਰੋਬਲਮ, ਮੋਸਟ ਵੈਲਕਮ, ਤੁਸੀਂ ਅੱਜ ਆਪਣਾ ਯੋਗਦਾਨ ਪਾ ਸਕਦੇ ਹੋ। ਬਟ ਬੜੇ ਸਾਡੇ ਲਿਸਨਰਸ ਯਾਰ ਆਈ ਐਮ ਸ਼ੌਕਡ ਕਿ ਕਹਿ ਰਹੇ ਆ ਨਵੀਂ ਯਾਰ ਸਾਡੇ ਤਾਂ ਬੜੇ ਟਾਈਮ ਨਾਲ ਹੁੰਦੇ ਆ, ਅਸੀਂ ਤਾਂ ਕਦੇ ਨਹੀਂ ਵੇਟ ਕੀਤੀ, ਨਹੀਂ ਤਾਂ ਮੈਨੂੰ ਤਾਂ ਲੱਗਦਾ ਔਨ ਐਵਰੇਜ ਰੈਗੂਲਰ 15-20-25 ਮਿੰਟ ਤਾਂ ਜਦੋਂ ਵੀ ਜਾਈਦਾ ਵੇਟ ਤਾਂ ਹੁੰਦੀ ਹੈ। ਮੈਂ ਡਾਕਟਰਸ ਨੂੰ ਬਲੇਮ ਨਹੀਂ ਕਰਦਾ, ਅਗੇਨ ਸਪਲਾਈ ਡਿਮਾਂਡ ਜਿਵੇਂ ਇੱਕ ਭਾਜੀ ਹੁਣ ਨੇ ਕਿਹਾ ਉਹ ਵੀ ਕੀ ਵਿਚਾਰੇ ਕਰਨ। ਨੰਬਰ ਹੈ ਆਪਣਾ 905-673-3337।
1: ਹਾਂ ਇੱਕ ਘੰਟਾ ਲੱਗ ਜਾਂਦਾ ਆਲਰੇਡੀ, ਪਤਾ ਨਹੀਂ ਪੇਸ਼ੈਂਟ ਜਾ ਰਹੇ ਹੁੰਦੇ, ਪਤਾ ਨਹੀਂ ਕਿਉਂ ਘੰਟਾ ਹੈ ਕਿ ਪੂਰੇ ਘੰਟੇ ਬਾਅਦ ਸਾਡੀ ਟਰਨ ਆਉਂਦੀ ਹੈ।
0: ਅੱਛਾ ਤੁਸੀਂ ਕਦੇ ਉਹਨਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਟਾਈਮ ਬਹੁਤ ਲੱਗਦਾ ਤੁਹਾਡੇ? ਤੁਸੀਂ ਆਪਣੇ ਡਾਕਟਰ ਨੂੰ ਅਗਲੀ ਵਾਰ ਕਿਹਾ ਹੋ ਕਿ ਜੀ ਇੱਕ ਅੱਧਾ ਘੰਟਾ ਹੋ ਗਿਆ ਸਾਨੂੰ ਵੇਟ ਕਰ ਦਿੰਦੇ, ਮੈਨੂੰ ਦੱਸਿਓ ਫਿਰ ਉਹ ਕੀ ਕਹਿੰਦੇ ਆ। ਤੁਹਾਡੇ ਡਾਕਟਰ ਦੀ ਉੱਥੇ ਜਿਹੜੀ ਰਿਸੈਪਸ਼ਨਿਸਟ ਬੈਠੀ ਹੁੰਦੀ ਹੈ ਉਹ ਕਿਵੇਂ ਤੁਹਾਨੂੰ ਵਧੀਆ ਤੁਹਾਡੇ ਨਾਲ ਗੱਲਬਾਤ ਕਰਦੀ ਹੈ, ਰੂੜ ਹੀ ਬੋਲਦੀ ਹੈ?
2: ਉੱਥੇ ਜਦੋਂ ਮੈਂ ਵਿਆਹ ਇੱਥੇ ਆ ਗਿਆ, ਉਹਨੇ ਫੈਮਿਲੀ ਡਾਕਟਰ ਚਾਹੀਦਾ ਸੀ ਤੇ ਮੈਂ ਉਹਨੂੰ ਆਪਣੇ ਇੰਡੀਅਨ ਡਾਕਟਰ ਸੀ, ਮੈਂ ਨਾਂ ਨੀ ਲੈਣਾ, ਮੈਂ ਕਿਹਾ ਚੱਲ ਇੱਥੇ ਤੂੰ ਵੀ ਬਣਾ ਆਪਣਾ ਅਪੁਆਇੰਟਮੈਂਟ,
0: ਰਾਈਟ?
2: ਤਾਂ ਫਸਟ ਡੇ ਗਈ, ਨਵੀਂ ਤੇ ਬਲੇਮ ਨੀ ਕਰੇਗਾ ਉਹਨੂੰ, 3 ਘੰਟੇ ਦੇ ਉਹਨੇ ਇੱਕ ਇੱਕ ਆਲਮੋਸਟ 1.5 ਮੂਵੀ ਦੇਖ ਲਈ, ਉਹ ਕਹਿੰਦੀ ਮੈਨੂੰ ਕੰਮ ਤੇ ਫੋਨ ਕੀਤਾ, ਕਹਿੰਦੀ ਕੀ ਹੋ ਰਿਹਾ ਲਾਈਫ, ਮੈਂ ਕਿਹਾ
0: 3 ਘੰਟੇ
2: ਕਹਿੰਦੀ
0: ਤੁਹਾਡੇ ਵਾਈਫ ਬੈਠੇ ਉੱਥੇ ਮੂਵੀ ਦੇਖ ਰਹੇ ਸੀਗੇ ਤੇ ਇੱਕ ਮੂਵੀ ਦੇਖ ਲਈ ਹੈ?
2: ਹਾਂਜੀ, ਦੂਜੀ ਮੂਵੀ ਚੱਲਣ ਲੱਗੀ, ਉਹਦੇ ਸਟੰਟ ਫੇਲੇ, ਕਹਿੰਦੀ ਇਹ ਕੀ ਹੋ ਰਿਹਾ, ਮੈਂ ਕਿਹਾ ਇੱਥੇ ਤਾਂ ਇੱਦਾਂ ਦਾ ਸਿਸਟਮ ਹੈਗਾ, ਕਹਿੰਦੀ ਉਹਨੇ ਫਿਰ ਉਹ ਕੈਂਸਲ ਕਰਾ ਕੇ ਉਹਨੇ ਫਿਰ ਆਪਣੇ ਬ੍ਰੈਂਟਫੋਰਡ ਚੱਲ ਜਾਂਦੀ ਜਦੋਂ ਆਪਣੇ ਡਾਕਟਰ ਜਾਣਾ, ਫਿਰ ਅਸੀਂ ਫਾਈਨ ਕੀਤਾ ਇੱਕ ਵਨ ਚਾਈਨੀਜ਼ ਲੇਡੀ ਹੈਗੀ ਡਾਕਟਰ, ਪਰ ਲਾਸਟ 27 ਈਅਰਸ ਅਸੀਂ ਕਦੇ ਵੀ 10 ਮਿੰਟ ਤੋਂ ਜ਼ਿਆਦਾ ਵੇਟ ਨਹੀਂ ਕੀਤੀ ਉੱਥੇ।
0: ਕੀ ਬੈਕਗ੍ਰਾਉਂਡ ਹੈ ਡਾਕਟਰ ਦੀ?
2: ਚਾਈਨੀਜ਼ ਆ, ਚਾਈਨੀਜ਼।
0: 10 ਮਿੰਟ ਤੋਂ ਵੱਧ ਵੇਟ ਨਹੀਂ ਕੀਤੀ ਹੈ?
2: 10 ਮਿੰਟ ਵੀ ਜ਼ਿਆਦਾ ਤੁਸੀਂ ਰੱਖ ਲਓ।
0: ਕੀ ਬਾਤ ਹੈ, ਅੱਛਾ, ਵੈਰੀ ਗੁੱਡ।
2: ਅਸੀਂ ਮੇਰੇ 3 ਨਿਆਣੇ ਸੀਗੇ, ਮੇਰੀ ਮਾਂ ਹੈਂਡੀਕੈਪ ਸੀਗੀ ਤੇ ਉਹਨੂੰ ਵੀ ਨਾਲ ਲੈ ਕੇ ਜਾਂਦੇ ਹੁੰਦੇ ਸੀਗੇ, ਚਲੋ
0: ਚੰਗੀ ਗੱਲ ਹੈ, ਬਟ 3 ਘੰਟੇ ਇਸ ਟੂ ਮੱਚ ਯਾਰ, ਉਹ ਤਾਂ ਬਹੁਤ ਲੰਬਾ ਸਮਾਂ।
2: ਤੁਸੀਂ ਬਲੀਵ ਨਹੀਂ ਕਰੇ, ਉੱਥੇ ਇੱਕ ਨਹੀਂ ਬੰਦਾ ਬੈਠਾ ਹੁੰਦਾ, ਜਦੋਂ ਉੱਥੇ
0: ਕਲਾਕਾਰਾਂ ਦੀ ਮੀਟ ਐਂਡ ਗ੍ਰੀਟ ਨਹੀਂ ਰੱਖੀ ਹੁੰਦੀ ਆਪਣੇ ਲਾਈਨਾਂ ਦੇ ਲਾਈਨਾਂ ਵੈਨਿਊ ਦੇ ਬਾਹਰ ਲੱਗੀਆਂ ਹੁੰਦੀਆਂ ਨੇ। ਇੱਕ ਤੁਸੀਂ ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ, ਜਸਪਾਲ ਰਾਏ ਭਾਜੀ ਨੂੰ ਕਾਲ ਕਰੋ, ਵਧੀਆ ਆਪਣੇ ਮਨਪਸੰਦ ਦੀ ਟੋਪ ਦੀ ਡਰੀਮ ਆਪਣੀ ਕਿਚਨ ਰੈਡੀ ਕਰਾਉਣੀ ਹੈ ਤਾਂ ਨਿਊ ਹਾਈਟਸ ਕਿਚਨ, ਨਿਊ ਹਾਈਟਸ ਕਿਚਨ ਦੀ ਟੀਮ ਨਾਲ ਤੁਸੀਂ ਗੱਲਬਾਤ ਕਰੋ। ਐਂਡ ਜਸਪਾਲ ਜੀ ਬਹੁਤ ਸੋਹਣਾ ਕੰਮ ਕਰਦੇ ਯਾਰ, ਕਿਚਨ ਕੈਬਨਿਟਸ, ਵੈਨਿਟੀਜ਼, ਟੀ ਵੀ ਦੇ ਆਲੇ ਦੁਆਲੇ, ਇੰਟਰਟੇਨਮੈਂਟ ਯੂਨਿਟ, ਇਹਨਾਂ ਦੀਆਂ ਕੀਤੀਆਂ ਕਿਚਨ ਤੁਸੀਂ ਦੇਖ ਲਓਗੇ ਨਾ ਇੱਕ ਵਾਰ, ਮੇਰਾ ਵਾਅਦਾ ਕਿ ਤੁਸੀਂ ਕਹੋਗੇ ਭਾਅ ਜੀ ਤੁਸੀਂ ਕਰਨਾ ਸਾਡਾ ਕੰਮ। ਨੰਬਰ ਹੈ
3: 416-859-1920
0: ਹੈਗਾ ਯਾਰ ਕਿਸ ਦਾ?
3: ਓਕੇ, ਮੈਂ ਦੱਸਦਾ ਭਾਈ, ਅਸੀਂ ਵੀ ਏਦਾਂ ਨਾ ਜਿੱਦਾਂ ਸਾਨੂੰ ਵੀ ਉਹਨਾਂ ਨੇ ਕਿੱਦਾਂ ਦੋ ਦੋ ਤਿੰਨ ਤਿੰਨ ਘੰਟੇ ਏਦਾਂ ਅਸੀਂ ਵੀ ਵੇਟ ਕਰਦੇ ਰਹੇ, ਤੇ ਏਦਾਂ ਹੀ ਲਾਸਟ ਟਾਈਮ ਅਸੀਂ ਭਾਅ ਜੀ ਅਪੋਇੰਟਮੈਂਟ ਬੁੱਕ ਕਰਾਈ ਤੇ ਉਹ ਨਾ ਮੇਰੇ ਤੋਂ ਕਿਤੇ ਮੈਂ ਲੇਟ ਹੋ ਗਿਆ ਹਾਂ, ਤੇ ਉਹਨਾਂ ਨੇ ਮੇਰੀ ਮਤਲਬ ਕਿ ਕੈਂਸਲ ਕਰਤੀ ਅਪੋਇੰਟਮੈਂਟ। ਬਾਅਦ ਨਾ ਅਸੀਂ ਨੈਕਸਟ ਟਾਈਮ ਫੇਰ ਜਿੱਦਾਂ ਬੁੱਕ ਕਰਾਈ ਹੈ ਨਾ, ਤੇ ਅਸੀਂ ਉਦੋਂ ਮਤਲਬ ਕਿ ਟਾਈਮ ਤੇ ਹੀ ਗਏ ਹਾਂ, ਤੇ ਉਹਨਾਂ ਨੇ ਅੱਗੋਂ ਪੜਾ ਕੀ ਕਿਹਾ, ਅੱਗੋਂ ਉਹ ਨਾ ਜਿਹੜੀ ਮਤਲਬ ਕਿ ਰਿਸੈਪਸ਼ਨ ਤੇ ਰੱਖੀ ਲੜਕੀ, ਤੇ ਉਹ ਅੱਗੋਂ ਕਹਿੰਦੀ ਵੀ ਡਾਕਟਰ ਸਾਹਿਬ ਨੇ ਤੁਹਾਡਾ ਨਾ ਤੁਸੀਂ ਪਿਛਲੀ ਵਾਰੀ ਮਤਲਬ ਆਏ ਲੇਟ ਆਏ, ਮਤਲਬ ਮਿਸ ਹੋ ਗਈ ਜਿੱਦਾਂ ਅਪੋਇੰਟਮੈਂਟ, ਤੇ ਉਹ ਕਹਿੰਦੇ ਵੀ ਹੁਣ ਇਸ ਵਾਰੀ ਜੇ ਤੁਹਾਨੂੰ ਅਪੋਇੰਟਮੈਂਟ ਲੈਣੀ ਤੇ ਤੁਹਾਨੂੰ $100 ਪੇ ਕਰਨਾ ਪਊਗਾ। ਹਾਂਜੀ, ਤੇ ਮੈਂ ਨਾ ਮੈਂ ਕੁਦਰਤੀ ਵਾਲੇ ਮੈਂ ਗੱਡੀ ਪਾਰਕ ਹੀ ਕਰਨਾ, ਤੇ ਮੇਰੀ ਵਾਈਫ ਪਹਿਲਾਂ ਚਲ ਗਈ ਅੰਦਰ ਹੈ ਨਾ, ਤੇ ਇਹਨੇ ਜਿੱਦਾਂ ਉਹ ਤੁਹਾਨੂੰ ਪਤਾ ਜਾਂਦੇ ਆ ਉਹ ਮੈਡੀਕਲ ਕਾਰਡ ਮੰਗ ਲੈਂਦੇ ਆਪਣੇ, ਤੇ ਐਂਟਰੀ ਜੀ ਪਾਉਣ ਹੋਣਾ, ਤੇ ਇਹ ਉਦਾਂ ਜਿਹਨੂੰ ਵਾਪਸ ਵੀ ਆ ਗਈ, ਤੇ ਮੈਨੂੰ ਲੱਗਾ ਸ਼ਾਇਦ ਉਹਨਾਂ ਨੇ ਕਿਹਾ ਨਾ ਵੇਟ ਕਰਨ ਨੂੰ, ਤੇ ਤਾਂ ਕਰਕੇ ਆ ਗਏ ਨੀ ਮੈਨੂੰ ਇਹਨੇ ਬਾਅਦ, ਮੈਨੂੰ ਕਹਿੰਦੇ ਚੱਲ ਚੱਲੀ, ਮੈਂ ਕੀ ਗੱਲ ਹੋਈ ਮੈਨੂੰ ਦੱਸਿਆ, ਤੂੰ ਮੈਂ ਤੂੰ ਮੈਨੂੰ ਉਦੋਂ ਦੱਸ ਦੀ, ਮੈਂ ਸਗੋਂ ਜਾ ਕੇ ਕਹਿਣਾ ਸੀ ਉਹਨਾਂ ਨੂੰ ਵੀ ਜਦੋਂ ਤੁਸੀਂ ਸਾਨੂੰ ਵੇਟ ਕਰ ਲਾਉਂਦੇ ਇੰਨਾ ਟਾਈਮ ਵੀ ਤੁਸੀਂ ਸਾਨੂੰ ਪੇ ਕਰਦੇ ਆ, ਵੀ ਸਾਡਾ ਕਿਹੜਾ ਟਾਈਮ ਜੀ ਏਦਾਂ ਫਜ਼ੂਲ ਆ, ਵੀ ਅਸੀਂ ਜਦੋਂ ਬਹਿੰਦੇ ਤੇ ਤੁਸੀਂ ਉਦੋਂ ਕਿਹੜਾ ਸਾਨੂੰ ਕੋਈ ਦਿੰਦੇ, ਅਸੀਂ ਮੈਂ ਇੱਕ ਕਰੀ ਚਲੋ ਸਾਡੇ ਕੋਲ ਮਿਸ ਹੋ ਗਿਆ, ਤੇ ਹੁਣ ਮੈਂ ਆਏ ਤੇ ਇਹ ਮੈਂ ਕਿਹਾ $100 ਕਿਹੜਾ ਤੁਸੀਂ ਗੌਰਮੈਂਟ ਨੂੰ ਦੇਣਾ, ਇਹ ਵੀ ਤੁਸੀਂ ਆਪਦੇ ਕੋਲ ਹੀ ਰੱਖਣਾ ਆ, ਫਿਰ ਉਤੋਂ ਮੈਂ ਵੀ ਅੱਜ ਵੀ ਤਾਂ ਤੁਸੀਂ ਹੁਣ ਐਂਟਰੀਆਂ ਪਾਈਆਂ, ਇਹਦਾ ਵੀ ਤਾਂ ਤੁਸੀਂ ਹੁਣ ਇੱਕ ਹਿਸਾਬ ਨਾਲ ਐਂਟਰੀਆਂ ਤੇ ਪਾ ਲਈਆਂ ਨਾ, ਵੀ ਸਾਡੇ ਕੋਲ ਇਹ ਆਏ ਆ ਮਤਲਬ ਅਪੋਇੰਟਮੈਂਟ ਉੱਤੇ।
0: ਬਿਲਕੁਲ, ਜੇ ਤੁਸੀਂ ਵੇਟ ਕਰ ਰਹੇ ਹੋ ਬਹੁਤ ਲੰਬਾ ਸਮਾਂ ਤਾਂ ਇਸ਼ੂ ਹੈ, ਪਰ ਜੇ ਤੁਹਾਨੂੰ ਵੇਟ ਕਰਨੀ ਪੈ ਰਹੀ ਹੈ ਤਾਂ
3: ਉਹ ਭਾਈ ਜਦੋਂ ਤਾਂ ਇਹਨਾਂ ਤੋਂ ਮੈਂ ਲਾਇਆ ਥਾ ਵੀ ਜਦੋਂ ਇਹਨਾਂ ਕੋਲ ਵੱਧ ਜਾਂਦੇ ਨੇ ਜਿੱਦਾਂ ਕਸਟਮਰ ਹੈ, ਫਿਰ ਨਹੀਂ ਇਹ ਜਿੱਦਾਂ ਸਮਝਦੇ ਕਿਸੇ ਨੂੰ, ਜਦੋਂ ਨਹੀਂ ਹੁੰਦੇ ਉਦੋਂ ਇਹਨਾਂ ਨੇ ਵੇਖਿਓ ਇਹਨਾਂ ਨੂੰ ਪਤਾ ਲੱਗ ਜਾਏ ਨਾ ਵੀ ਕੋਈ ਆਇਆ ਨਵਾਂ, ਇਹਨਾਂ ਕਹਿਣਾ ਹਾਂ ਛੇਤੀ ਸਾਡੇ ਕੋਲ ਲੈ ਆ, ਬਸ ਸਾਡੇ ਕੋਲ ਵੀ ਸਾਡੇ ਕੋਲ ਬੰਦਾ ਮਤਲਬ ਇੱਕ ਹਿਸਾਬ ਨਾਲ ਫਿਕਸ ਹੋ ਜਾਏ, ਹੁੰਦਾ ਹੋਊ ਇਹਨਾਂ ਦਾ ਕੋਈ ਵੀ ਸਾਡੇ ਕੋਲ ਜਿੱਦਾਂ ਜ਼ਿਆਦਾ ਪੇਸ਼ੈਂਟ ਹੋਣਗੇ ਤੇ ਉਸ ਹਿਸਾਬ ਨਾਲ ਮਿਲਦਾ ਹੋਊਗਾ ਨਾ ਇਹਨਾਂ ਨੂੰ ਕੋਈ। ਚਲੋ ਉਹ ਜਦੋਂ ਹੁਣ ਮੈਂ ਹੁਣ ਇਹਨਾਂ ਨੂੰ ਲੋੜ ਨੀ ਆ, ਜਿਵੇਂ ਪੇਸ਼ੈਂਟ ਹੋਣੇ ਆ ਹੁਣ ਤਾਂ ਕਰਕੇ ਮੈਂ ਇਹਨਾਂ ਏਦਾਂ ਹੁਣ ਕਰਦੇ ਆ ਬਈ ਸਾਡੇ ਨਾਲ ਖਰਾਬ, ਵੀ ਮੈਂ ਇਹ ਕਹਦਾ $100 ਦੱਸ ਕਹਦਾ ਤੁਹਾਨੂੰ,
0: ਨਹੀਂ ਐ ਥੋੜਾ ਪੁੱਛਦੇ $100 ਦੋ, ਇਹ ਕੋਈ ਤੁਸੀਂ ਕਿਹੜਾ ਅਪੋਇੰਟਮੈਂਟ ਆਪਣਾ ਪੇ ਕਰਕੇ ਤੁਸੀਂ ਬੁੱਕ ਕਰਦੇ ਹੋ ਇੱਥੇ। ਚਲੋ ਠੀਕ ਹੈ ਵੀਰੇ, ਥੈਂਕ ਯੂ ਤੁਹਾਡਾ, ਬਟ ਇਹੋ ਜਿਹੇ ਬੰਦੇ ਦੀ ਤਾਂ ਫਿਰ ਕੰਪਲੇਂਟ ਕਰਨੀ ਬਣਦੀ ਹੈ। $100 ਤੁਸੀਂ ਐਂ ਕੋਈ ਕਲੀਅਰ ਕਰ ਸਕਦਾ ਮੈਨੂੰ, ਜੇ ਤੁਸੀਂ ਐਂ ਪੁੱਛ ਸਕਦੇ ਹੋ ਕਿਸੇ ਪੇਸ਼ੈਂਟ ਨੂੰ ਵੀ ਯਾਰ ਤੁਸੀਂ ਲਾਸਟ ਟਾਈਮ ਲੇਟ ਸੀਗੇ, ਹੁਣ ਜੇ ਅਪੋਇੰਟਮੈਂਟ ਲੈਣੀ ਤਾਂ $100 ਦਿਓ, ਆਈ ਡੋਂਟ ਥਿੰਕ ਦੈਟਸ ਲੀਗਲ। ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਅਪਲਾਇੰਸਿਸ ਦੀ ਰਿਪੇਅਰ ਕਰਵਾਉਣੀ ਹੈ ਨਾ, ਅਪਲਾਇੰਸ ਕੋਈ ਤੁਹਾਡੇ ਪੁਰਾਣੇ ਚੱਲ ਨਹੀਂ ਰਹੇ ਤਾਂ ਮਿਸਟਰ ਪ੍ਰਦੀਪ 647-622-3232 6223 ਪ੍ਰਦੀਪ ਜੀ ਦਾ ਨੰਬਰ ਹੈ, 6476223203 ਪ੍ਰਦੀਪ। ਉਸ ਤੋਂ ਇਲਾਵਾ ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ, ਕਿਹਨਾਂ ਦਾ ਦੇ ਰਿਹਾ ਸੀ ਮੈਂ ਨੰਬਰ? ਓ ਯੈਸ, ਮਿਸਟਰ ਸਿੰਘ ਪੀਜ਼ਾ। ਮਿਸਟਰ ਸਿੰਘ ਪੀਜ਼ਾ ਲੀਡਿੰਗ ਬਈ ਨਾਮ ਹੈ ਪੀਜ਼ੇ ਦੀ ਦੁਨੀਆ 'ਚ, ਅਤੇ 100% ਪਿਓਰ ਵੈਜੀਟੇਰੀਅਨ ਪੀਜ਼ਾ, 2 ਲਾਰਜ ਪੀਜ਼ੇ, 4 ਟੋਪਿੰਗ, 4 ਡਿਪਿੰਗ ਸੌਸ, 2 ਲੀਟਰ ਕੋਕ ਫਰੀ, ਸਿਰਫ $40 'ਚ। 30 ਲੋਕੇਸ਼ਨਾਂ ਨੇ ਮਿਸਟਰ ਸਿੰਘ ਪੀਜ਼ੇ ਦੀਆਂ। ਬਰੈਂਪਟਨ 'ਚ 10-15 ਲੋਕੇਸ਼ਨਾਂ ਨੇ। ਨੰਬਰ ਹੈ 905-504-1000, 905-500-4000, ਮਿਸਟਰ ਸਿੰਘ ਪੀਜ਼ਾ, 3344। ਹੈਲੋ
2: ਭਾਜੀ, ਸਤਿ ਸ਼੍ਰੀ ਅਕਾਲ। ਮੈਂ ਵੀ, ਹਾਊ ਆਰ ਯੂ?
0: ਗੁੱਡ ਸਰ, ਹਾਊ ਆਰ ਯੂ?
2: ਥੈਂਕ ਯੂ। ਗੱਲ ਕਰ ਰਹੇ ਤੁਸੀਂ ਓਹਿਪ ਦੀ, ਆਈ ਗੈਸ, ਜਿਹੜਾ ਪ੍ਰੋਵਿੰਸ਼ੀਅਲ ਹੈਲਥ ਕੇਅਰ ਸਿਸਟਮ ਦੀ ਔਰ ਫੈਮਿਲੀ ਡਾਕਟਰ ਦੀ।
0: ਹਾਂਜੀ, ਵੇਟ ਟਾਈਮ ਦੀ,
2: ਵੇਟਿੰਗ ਟਾਈਮ। ਓਕੇ, ਵੈਲ ਹੇਅਰ ਵੀ ਗੋ। ਸੋ ਮੇਰਾ ਫੈਮਿਲੀ ਡਾਕਟਰ ਫਾਰ ਦਾ ਪਾਸਟ 35 ਇਅਰਸ ਹੋ ਰਹੀ ਹੈ।
0: ਓਹੀ ਹੈ, ਓਕੇ।
2: ਐਂਡ ਹੀ ਇਜ਼ pretty much growing as old as I am. I mean, he was as young as I was when he graduated, Dr. Small. He's very patient with people. So we, by default, meri 10 baje di appointment hai, mainu pata hai ki ohne 10:30 to pehla nahi mainu lena. But jehdi quality of care danda ho, he's very thorough. He does everything. Ahajari badda ho. And that applies right across jinne bhi ode patients hai. He doesn't take walk-in or specifically bas with nahi karta hai. Like he makes you, he has got amazing bedside manners. I can't stress enough ke hun dekho eh ke hun tusi te ek ta free health care hai te tusi utte khatadi rahe ho. ਮਤਲਬ ਜੇ ਬਹੁਤਾ ਜ਼ਿਆਦਾ 2-tier ਜਾਂ 3-tier ਸਿਸਟਮ ਲੈ ਕੇ ਤੁਸੀਂ ਇੰਸ਼ੋਰੈਂਸ ਲਾਓ ਆਪ ਆਪਣੀਆਂ ਔਰ ਪੈਸੇ ਦਿਓ ਔਰ
0: ਨਹੀਂ। ਪਰ ਭਾਜੀ ਫਿਰ ਵੀ ਚਲੋ, ਮੈਂ ਮੰਨਦਾ ਕਿ ਫ੍ਰੀ ਆ, ਬਟ 40-45 ਮਿੰਟਸ ਦਾ ਵੇਟ ਕੋਈ ਕਹਿ ਰਿਹਾ ਨਾ ਵੀ, ਅਸੀਂ ਜਦੋਂ ਵੀ ਜਾਂਦੇ ਹਾਂ 1 ਆਵਰ ਦੀ ਵੇਟ ਹੁੰਦੀ ਹੈ, ਇਟਸ ਟੂ ਲੌਂਗ।
2: ਯਾ, ਇਨੀ ਤਾਂ ਐਕਸੈਸਿਵ ਆ, ਦੈਟ ਇਜ਼ ਐਕਸੈਸਿਵ, ਆਈ ਕੰਪਲੀਟਲੀ ਕਨਸੀਡ
0: ਜੀ।
2: ਪਰ ਮੈਨੂੰ ਇੰਨਾ ਪਤਾ ਕਿ ਉਹ ਇਹਦਾ ਕਿ ਯੂ ਨੋ ਹੁਣ ਤਾਂ ਇਹਨਾਂ ਦੀ ਫਾਈਲਿੰਗ ਸਿਸਟਮ ਜਿਹੜੀ ਹੈਗੀ ਆ ਉਹ ਵੀ ਇੱਕ ਚੀਜ਼ ਆ ਕਿ ਅੱਗੇ ਸਾਰਾ ਪੇਪਰ ਵਰਕ ਇਹ ਆਪਣੇ ਹੱਥੀਂ ਕਰਦੇ ਹੁੰਦੇ ਸੀ। ਹੁਣ ਇਹਨਾਂ ਨੇ ਜਿਹੜੇ ਮਿਨਿਸਟਰੀ ਆਫ ਹੈਲਥ ਵਾਲਿਆਂ ਨੇ ਇਹਨਾਂ ਨੂੰ ਥੋੜਾ ਜਿਹਾ ਸਟ੍ਰੀਮਲਾਈਨ ਕਰ ਦਿੱਤਾ ਹੈ। ਹੋਪਫੁਲੀ ਇਨ ਦ ਫਿਊਚਰ ਉਹ ਜਿਹੜਾ ਹੈਗਾ ਟਾਈਮ ਜਿਹੜਾ ਹੈਗਾ ਉਹ ਘੱਟ ਜਾਂਦਾ ਹੈ। ਬਿਕਾਜ਼ ਜਿੱਦਾਂ ਹੁਣ ਫਰਜ਼ ਕਰੋ ਮੇਰੇ ਤੋਂ ਪਹਿਲਾਂ ਤੁਸੀਂ ਗਏ ਹੋ ਉਸ ਡਾਕਟਰ ਕੋਲ, ਵਾਂਸ ਯੂ ਐਗਜ਼ਿਟ ਦ ਡੋਰ ਤਾਂ ਇਹਨੇ ਕਿ ਫਿਰ ਦੈਨ ਹੀ ਇਜ਼ ਗੋਇੰਗ ਟੂ ਕੰਪਲੀਟ ਦੈਟ ਪੇਪਰ ਵਰਕ ਵਿਦ ਇਨ ਦੈਟ ਟਾਈਮ ਫਰੇਮ। ਉਹ ਜਿੰਨਾ ਕੁ ਉਹਦੇ ਕੋਲ ਟਾਈਮ ਹੁੰਦਾ ਨਾ ਐਕਸਟਰਾ 5-10 ਮਿੰਟ ਉਹਨੇ ਆਪਣਾ ਟਾਈਪ ਟਿਊਪ ਕਰਕੇ ਤਾਂ ਕਿ ਮੁੜ ਕੇ ਰਾਤ ਨੂੰ ਇਹਨਾਂ ਕਰਨਾ ਪਵੇ। ਸੋ ਜਿਹੜਾ ਪੇਪਰ ਵਰਕ ਦਾ ਪਹਾੜ ਨਾ ਤੁਹਾਡੀ ਵਿਜ਼ਿਟ ਤੋਂ ਬਾਅਦ ਉਹ ਫਿਰ ਐਡ ਆਨ ਹੁੰਦਾ ਰਹਿੰਦਾ। ਇਟਸ ਲਾਈਕ ਅ ਟ੍ਰੈਫਿਕ ਜੈਮ
0: ਜੀ। ਨਹੀਂ, ਅੰਡਰਸਟੈਂਡ, ਮੈਨੂੰ ਪਤਾ ਕਿ ਕੰਮ ਬਹੁਤ ਹੁੰਦਾ। ਥੈਂਕ ਯੂ ਭਾਜੀ, ਥੈਂਕਸ ਫਾਰ ਕਾਲ। ਬਟ ਗੱਲ ਇਹ ਹੈ ਕਿ ਫਿਰ ਉਹ ਕੰਮ ਨੂੰ ਅਪੁਆਇੰਟਮੈਂਟ ਦੀ ਟਾਈਮਿੰਗ ਦੇ ਵਿੱਚ ਫੈਕਟਰ ਇਨ ਕਰ ਦੇਣਾ ਚਾਹੀਦਾ। 8:30 ਤੁਹਾਡੀ ਅਪੁਆਇੰਟਮੈਂਟ ਹੈ, 8:45 ਖਤਮ ਹੁੰਦੀ ਆ, ਫਿਰ 5-10 ਮਿੰਟਸ ਗ੍ਰੇਸ ਪੀਰੀਅਡ ਰੱਖ ਕੇ ਫਿਰ ਅਗਲੇ ਨੂੰ ਫਿਰ ਤੁਸੀਂ 9 ਵਜੇ ਰੱਖੋ। ਸੋ ਓਕੇ, ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ, ਅਤੇ ਨਾਲ ਦੀ ਨਾਲ ਇੱਕ ਮੈਂ ਜ਼ਰੂਰ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ ਨੂੰ ਫੋਨ ਕਰੋ। ਹੁਣ ਆ ਰਹੀਆਂ ਨੇ ਸਰਦੀਆਂ, ਫਰਨਿਸ ਬ੍ਰੈਂਡ ਨਿਊ ਲਵਾਓ, ਅਤੇ ਲੈਨਕਸ ਕੰਪਨੀ ਤੁਹਾਨੂੰ ਰੀਬੇਟ ਦੇ ਰਹੀ ਹੈ, ਪੈਸੇ ਵਾਪਸ ਦੇ ਰਹੀ ਹੈ ਫਰਨਿਸ ਲਵਾਉਣ 'ਤੇ। ਲੈਨਕਸ ਦੇ ਆਥੋਰਾਈਜ਼ ਡੀਲਰ ਨੇ, ਇਹਨਾਂ ਦੀ ਇੱਕ ਲੋਕੇਸ਼ਨ ਹੈ ਬ੍ਰੈਂਪਟਨ 'ਚ ਆਪਣੇ ਗਲੋਬਲ ਕੰਫਰਟ ਏਅਰ ਦੀ, ਅਤੇ ਦੂਜੀ ਲੋਕੇਸ਼ਨ ਮਾਰਕਮ 'ਚ ਖੋਲ੍ਹ ਰਹੇ ਹੈ, 905-790-9080, 905-790-9080। ਅਤੇ ਇੱਕ ਵਾਰ ਫਿਰ ਸਿਦਵਾਨ ਸਾਹਿਬ ਸਾਡੇ ਨਾਲ ਸਟੂਡੀਓ 'ਚ ਜੁੜ ਚੁੱਕੇ ਨੇ ਜੀ।
4: ਨਵੀ, ਇੱਕ ਤਾਂ ਪਿਛਲੇ ਦਿਨੀ ਮੈਂ ਗਿੱਲ ਫਾਰਮ 'ਤੇ ਗਿਆ ਸੀ, ਡਿਕਸੀ ਅਤੇ ਕਿੰਗ 'ਤੇ, ਬਈ ਬਹੁਤ ਵੱਡਾ ਐਕਸਪੀਰੀਅੰਸ ਰਿਹਾ। ਬੜੀਆਂ ਫਰੈਸ਼ ਸਬਜ਼ੀਆਂ, ਬੜਾ ਔਰਗੇਨਾਈਜ਼ਡ ਸਾਰਾ ਸਿਸਟਮ ਆ ਉਹਨਾਂ ਦਾ, ਅਤੇ ਲਾਈਨਾਂ ਲੱਗੀਆਂ ਹੋਈਆਂ ਸੀ ਵੀਕ ਡੇਜ਼ ਦੇ ਵਿੱਚ ਵੀ, ਅਤੇ ਮੇਰੀ ਇੱਥੋਂ ਨੂੰ ਪੁਰਜ਼ੋਰ ਕਹਿੰਦੇ ਨੇ ਕਿ ਰਿਕਮੈਂਡੇਸ਼ਨ ਆ ਕਿ ਤੁਸੀਂ ਵੀਕਐਂਡ 'ਤੇ ਕੱਲ੍ਹ ਨੂੰ ਪਰਸੋਂ ਨੂੰ ਜਦੋਂ ਵੀ ਜੀ ਕਰੇ ਉਦੋਂ ਗਿੱਲ ਫਾਰਮ 'ਤੇ ਇੱਕ ਚੱਕਰ ਜ਼ਰੂਰ ਲਾ ਕੇ ਆਇਓ। ਫਰੈਸ਼ ਸਾਗ, ਬਾਥੂ, ਪਾਲਕ ਔਰ ਹਦਵਾਣੇ ਨਵੀਂ ਬੈਟਰ ਵਾਟਰਮੈਲਨ ਨੂੰ, ਹਾਂ ਉਹਨੂੰ ਹਦਵਾਣਾ ਵੀ ਕਿਹਾ ਜਾਂਦਾ, ਉਹਨੂੰ ਮਤੀਰਾ ਵੀ, ਹਾਂ ਮਤੀਰਾ ਵੀ ਕਹਿ ਦਿੰਦੇ ਨੇ, ਔਰ ਵਾਟਰਮੈਲਨ ਇੰਨੇ ਸਵਾਦ ਔਰ ਬਹੁਤ ਵੱਡੇ ਵੱਡੇ ਖਰਬੂਜ਼ੇ। ਤੋਂ ਗਿੱਲ ਫਾਰਮ 905-925-2300 ਦਾ ਫੋਨ ਨੰਬਰ ਹੈ, ਤਾਂ ਜ਼ਰੂਰ ਤੁਸੀਂ ਜਾਇਓ। ਇੱਕ ਨਾ ਸ਼ੋਕ ਸਮਾਚਾਰ ਜਾਂ ਸੈਲੀਬ੍ਰੇਸ਼ਨ ਸਮਾਚਾਰ ਹੀ ਹਨ ਵੀ, ਸਾਡੀ ਕਮਿਊਨਿਟੀ ਦੀ ਮੰਨੀ ਪ੍ਰਮੰਨੀ ਸ਼ਖਸੀਅਤ ਨੇ ਗੁਰਸ਼ਰਨ ਬੌਬੀ ਸਿੱਧੂ ਜਿੱਥੇ ਬਹੁਤ ਵੱਡੇ ਬਿਜ਼ਨਸਮੈਨ ਨੇ, ਯਾਰਾਂ ਦੇ ਯਾਰ ਹੈ ਔਰ ਕਮਿਊਨਿਟੀ ਵਿੱਚ ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਆ। ਉਹਨਾਂ ਦੀ ਸਤਿਕਾਰਯੋਗ ਮਾਤਾ ਜੀ ਬੌਬੀ ਸਿੱਧੂ ਦੇ ਮਾਤਾ ਜੀ ਸਰਦਾਰਨੀ ਜੋਗਿੰਦਰ ਕੌਰ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸੰਸਕਾਰ ਕੱਲ੍ਹ ਨੂੰ ਬੁੱਧਵਾਰ ਵਾਲੇ ਦਿਨ 1 ਵਜੇ ਤੋਂ ਲੈ ਕੇ 3 ਵਜੇ ਤੱਕ ਬ੍ਰੈਂਪਟਨ ਕ੍ਰੈਮਟੋਰੀਅਮ 'ਚ ਸਰਦਾਰ ਇੰਦਰਜੀਤ ਸਿੰਘ ਬਲ ਦੀ ਦੇਖ ਰੇਖ ਹੇਠ ਹੋ ਰਿਹਾ ਔਰ ਬਾਅਦ ਦੇ ਵਿੱਚ ਗਿਲਡਨ ਗੁਰਦੁਆਰਾ ਸਾਹਿਬ ਉਹਨਾਂ ਦੀ ਅੰਤਿਮ ਅਰਦਾਸ ਹੋਏਗੀ। ਸੋ ਪੁਰਜ਼ੋਰ ਤੁਹਾਨੂੰ ਸਾਰੇ ਸੱਜਣਾ ਮਿੱਤਰਾਂ ਨੂੰ, ਬੌਬੀ ਸਿੱਧੂ ਦੇ ਜਿਹੜੇ ਵੀ ਪ੍ਰਸ਼ੰਸਕ ਨੇ ਔਰ ਉਹਨਾਂ ਦੇ ਰਿਸ਼ਤੇਦਾਰ ਨੇ, ਬੌਬੀ ਸਿੱਧੂ ਦੇ ਮਾਤਾ ਜੀ ਦੇ ਅੰਤਿਮ ਸੰਸਕਾਰ ਵਿੱਚ ਪਹੁੰਚਣ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ। ਬੌਬੀ ਸਿੱਧੂ ਦਾ ਫੋਨ ਨੰਬਰ ਉਹਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ 647-539-3020 ਅਤੇ ਨਵੀਂ ਇੱਕ ਵਾਰ ਫਿਰ ਮੈਂ ਜਿਵੇਂ ਪਿਛਲੇ ਦਿਨ ਵੀ ਮੈਂ ਕਿਹਾ ਸੀਗਾ ਕਿ ਸਾਨੂੰ ਮਿਊਂਸਪਲ ਇਲੈਕਸ਼ਨਸ ਵਿੱਚ ਹਿੱਸਾ ਜ਼ਰੂਰ ਲੈਣਾ ਚਾਹੀਦਾ। ਮਿਊਂਸਪਲ ਇਲੈਕਸ਼ਨਸ ਨੂੰ ਕੇਵਲ ਪੰਚਾਇਤੀ ਚੋਣਾਂ ਸਮਝ ਕੇ ਇਗਨੋਰ ਨਹੀਂ ਕਰਨਾ ਚਾਹੀਦਾ, ਸਾਨੂੰ ਉਹਦੇ 'ਚ ਆਪਣੀ ਵੋਟ ਜ਼ਰੂਰ ਕਾਸਟ ਕਰਨੀ ਚਾਹੀਦੀ ਹੈ। ਅਤੇ ਜਿਹੜੇ ਮਿਊਂਸਪਲ ਇਲੈਕਸ਼ਨ ਵਿੱਚ ਚੋਣਾਂ ਲੜ ਰਹੇ ਉਮੀਦਵਾਰ ਨੇ, ਅਸੀਂ ਸਭ ਨੂੰ ਬਰਾਬਰ ਦਾ ਮੌਕਾ ਦੇ ਰਹੇ ਹਾਂ। ਅਤੇ ਤੁਹਾਡੇ ਵੱਲੋਂ ਅਗਰ ਪੰਜਾਬੀ ਲਹਿਰਾਂ ਦੇ ਰਾਹੀਂ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋ, ਤੁਸੀਂ ਆਪਣੀ ਇੰਟਰਵਿਊ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਆਪਣਾ ਕਮਰਸ਼ਲ ਜਿਹੜਾ ਉਹ ਕਮਿਊਨਿਟੀ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਵੀ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ ਸਾਡੇ ਹੈੱਡ ਆਫਿਸ ਨੂੰ 647-504-1557। ਅਤੇ ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਇਸ਼ੂਜ਼ ਕੇਵਲ ਸਿਟੀ ਨਾਲ ਰਿਲੇਟਡ ਹੁੰਦੇ ਆ ਔਰ ਆਏ ਦਿਨ ਤੁਹਾਡੇ ਟੈਕਸ ਵੱਧ ਰਹੇ ਨੇ, ਆਏ ਦਿਨ ਬਹੁਤ ਸਾਰੀਆਂ ਹੋਰ ਜਿਹੜੀਆਂ ਤੁਸੀਂ ਮਹਿਸੂਸ ਕਰਦੇ ਹੋ ਕਿ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸਿਟੀ ਹਾਲ ਵਿੱਚ, ਜੇ ਉਹ ਹੋ ਰਹੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਚੇਂਜ ਕਰਨ ਲਈ ਤੁਹਾਡੀ ਵੋਟ ਜਿਹੜੀ ਆ ਉਹਦੀ ਪਰਸੈਂਟੇਜ ਵਧਣੀ ਚਾਹੀਦੀ ਆ। ਸੋ ਹਰ ਇਨਸਾਨ ਇੱਕ ਤਹੀਆ ਕਰੇ, ਇੱਕ ਵਾਅਦਾ ਕਰੇ ਆਪਣੇ ਆਪ ਨਾਲ ਕਿ ਮੈਂ ਮਿਊਂਸਪਲ ਇਲੈਕਸ਼ਨ ਵਿੱਚ ਵੋਟ ਜ਼ਰੂਰ ਕਰੂੰਗਾ। ਕੈਂਡੀਡੇਟ ਤੁਹਾਡੀ ਮਨਮਰਜ਼ੀ ਦੇ ਹੋ ਸਕਦੇ ਆ। ਥੈਂਕ ਯੂ ਵੈਰੀ ਮੱਚ।
0: ਥੈਂਕ ਯੂ ਜੀ, ਬਹੁਤ ਧੰਨਵਾਦ। ਜ਼ਰੂਰ ਸਾਨੂੰ ਕੰਟੈਕਟ ਕਰੋ ਅਗਰ ਤੁਸੀਂ ਵੀ ਆਪਣਾ ਯੂਨੋ ਰਨ ਕਰ ਰਹੇ ਹੋ। ਦੇਖੋ ਮੈਸੇਜ ਆਪਣਾ ਪਹੁੰਚਦਾ ਕਰਨਾ ਸਭ ਤੱਕ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਤਾਂ ਤੁਸੀਂ ਫਿਰ ਬੈਨੀਫਿਟ ਹੀ ਕੀ ਹੈ ਜੇ ਅਗਲਿਆਂ ਕੋਲ ਮੈਸੇਜ ਹੀ ਨਹੀਂ ਪਹੁੰਚਿਆ। ਆਪਣਾ ਜੋ ਵੀ ਤੁਹਾਡਾ ਪਲੈਟਫਾਰਮ ਹੈ, ਜੋ ਵੀ ਤੁਹਾਡੀਆਂ ਸਟ੍ਰੈਟਜੀਜ਼ ਨੇ, ਜੋ ਵੀ ਤੁਸੀਂ ਯੂਨੋ ਸਿਟੀ ਦੇ ਵਿੱਚ ਚੇਂਜ ਲੈ ਕੇ ਆਉਣਾ ਚਾਹੁੰਦੇ ਹੋ ਆਪਣੀ ਵੋਰਡ ਦੇ ਵਿੱਚ, ਦੱਸੋ ਅਤੇ ਅਸੀਂ ਪਹੁੰਚਦਾ ਕਰਾਂਗੇ ਸਾਡੇ ਲਿਸਨਰਸ ਤੱਕ। ਸੋ ਸਾਡੇ ਸਟੂਡੀਓ ਦਾ ਜਾਂ ਸਾਡੇ ਹੈੱਡ ਆਫਿਸ ਦਾ ਨੰਬਰ ਹੈ 6475041557 6475041557। ਜੀ 4587, ਹੈਲੋ।
5: ਹਾਂਜੀ ਨਵੀਂ ਜੀ, ਕੀ ਹਾਲ
0: ਚਾਲ? ਵਧੀਆ ਜੀ, ਕਿਵੇਂ ਹੋ?
5: ਤੁਹਾਡਾ ਸਾਊਂਡ ਇਸ ਟੌਪਿਕ ਅੱਛਾ ਵਾ, ਵੇਟਿੰਗ ਟਾਈਮ ਦਾ ਡਾਕਟਰ
0: ਜੀ।
5: ਪਰ ਇਹ ਤਾਂ ਸਰ ਮੈਨੂੰ ਨਾਰਮਲੀ ਹੈ, ਸਪੋਜ਼ ਮੇਰੀ ਅਪਾਇੰਟਮੈਂਟ ਹੈਗੀ ਹੈ ਜੀ ਲਾਈਕ 12 PM ਕਹਿ ਦੋ, PM ਕਹਿ ਦੋ। ਜੇ ਉਸ ਤੋਂ ਪਹਿਲਾਂ 4 ਪੇਸ਼ੈਂਟ ਹੋਰ ਅੱਗੇ ਬੈਠੇ ਆ ਤੇ ਡਾਕਟਰ ਜੀ ਉਹਨਾਂ ਤੇ ਹਰੇਕ ਤੇ ਵੀ 10 ਮਿੰਟ ਲਾਉਂਦਾ ਤਾਂ 40 ਮੇਰੀ ਤਾਂ ਫਿਰ 40 ਮਿੰਟ ਦੀ ਵੇਟਿੰਗ ਹੋ ਗਈ ਹੈ ਨਾ। ਤੇ ਜੇ ਡਾਕਟਰ ਪ੍ਰੋਪਰ ਕੇਅਰ ਨਹੀਂ ਕਰਦਾ ਫਿਰ ਆਪਾਂ ਅਗਲੇ ਨੇ ਜੀ ਡਾਕਟਰ ਤੇ ਮੈਂ ਗਿਆ ਸੀ ਯਾਰ, ਉਹਨੇ ਤਾਂ ਮੇਰੇ ਨਾਲ ਕੋਈ ਟਾਈਮ ਹੀ ਨਹੀਂ ਲਾਇਆ ਸੀ, 2 ਮਿੰਟ 'ਚ ਹੀ ਮੈਨੂੰ ਵਾਪਸ ਕਰਤਾ ਲਾਈਕ ਵਾਈਪ ਦ ਕਾਰਡ ਐਂਡ ਦੈਨ।
0: ਨਹੀਂ ਪਰ ਫਿਰ ਉਹੀ ਫਿਰ ਆਪਾਂ ਗੱਲ ਕਰ ਰਹੇ ਨਾ, ਜੇ ਪਤਾ ਕਿ ਇੰਨਾ ਟਾਈਮ ਲੱਗਣਾ ਤਾਂ ਫਿਰ ਅਪੋਇੰਟਮੈਂਟ ਦੀ ਟਾਈਮਿੰਗ ਵੀ ਥੋੜੀ ਜਿਹੀ ਚੇਂਜ ਕਰ ਦੇਣੀ ਚਾਹੀਦੀ ਹੈ। ਨਹੀਂ
5: ਟਾਈਮ ਤਾਂ ਫਿਰ ਉਹਨੂੰ ਹੁਣ ਕਿਆ ਕਰੇਗਾ ਨਾ ਦੂਸਰੇ ਪੇਸ਼ੈਂਟ ਨੂੰ, ਨਹੀਂ ਤਾਂ ਫਿਰ ਉਹਦੇ ਜੇ ਹੁਣ ਆਪਾਂ ਸਪੋਜ਼ ਟਾਈਮ ਦੇ ਅਕੋਰਡਿੰਗ ਚੱਲੀਏ ਫਿਰ ਤਾਂ ਉਹਦੇ ਕੋਲ ਲਿਮਿਟਡ ਹੀ ਪੇਸ਼ੈਂਟ ਹੋਣਗੇ ਜੀ, ਫਿਰ ਤਾਂ ਫਿਰ ਇੰਨੇ ਡਾਕਟਰ ਕਿੱਥੋਂ ਲੈ ਕੇ ਆਉਣੇ। ਮੇਰਾ ਤਾਂ ਇੱਕ ਪੰਜਾਬੀ ਡਾਕਟਰ ਆ ਲੈ ਇੱਕ, ਮੈਂ ਤਾਂ ਉਹਦੇ ਕੋਲ ਜਾ ਰਿਹਾ, ਬੜਾ ਵਧੀਆ ਮੈਨੂੰ ਟ੍ਰੀਟ ਕਰਦੇ ਆ ਜੀ ਉਹ, ਕਦੇ ਕੋਈ ਕੰਪਲੇਂਟ ਨਹੀਂ। ਮੈਂ ਮੈਨੂੰ ਜੇ ਵੇਟ ਵੀ ਕਰਨੀ ਪੈ ਜਾਂਦੀ ਹਾਫ ਐਨ ਆਵਰ 30 ਮਿੰਟ 40 ਮਿੰਟ ਆਮ ਓਕੇ ਹੈ।
0: ਤੁਸੀਂ ਅੱਛਾ ਤੁਸੀਂ ਮਾਈਂਡ ਨਹੀਂ ਕਰਦੇ, ਠੀਕ ਹੈ।
5: ਨਹੀਂ ਦੈਟਸ ਓਕੇ, ਜੇ ਹੁਣ ਮੇਰੇ ਅੱਗੇ ਪੇਸ਼ੈਂਟ ਬੈਠੇ ਆ ਕੋਈ ਤਾਂ ਉਹਨਾਂ ਨਾਲ ਵੀ ਤਾਂ ਹੋ ਸਕਦਾ ਮੇਰੀ ਉਹਨਾਂ ਦੀ ਪ੍ਰੋਬਲਮ ਮੇਰੇ ਨਾਲ ਕੋਈ ਜ਼ਿਆਦਾ ਵੱਡੀ ਹੋਵੇ ਜੀ ਡਿਸਕਸ ਕਰਨ ਵਾਲੀ। ਕਈ ਵਾਰੀ ਬਜ਼ੁਰਗ ਆਪਣੇ ਹੈ ਨਾ ਜਿੱਦਾਂ ਉਹ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ ਜੀ ਉਹਨਾਂ ਨੂੰ, ਕਿਉਂਕਿ ਉਹ ਥੋੜੇ ਆਪਣੇ ਤਰੀਕੇ ਨਾਲ ਦੱਸਦੇ ਆ ਹੈ ਨਾ, ਵੀ ਉਹਨਾਂ ਦਾ ਆਪਣਾ ਇੱਕ ਤਰੀਕਾ ਹੁੰਦਾ ਦੱਸਣ ਦਾ, ਫਿਰ ਉਹ ਆਪਣੀਆਂ ਹੋਰ ਵੀ ਗੱਲਾਂ ਲਾਈਕ ਦੱਸਣ ਲੱਗ ਜਾਂਦੇ ਆ, ਮੈਂ ਇੱਦਾਂ ਇੱਦਾਂ, ਥੋੜਾ ਟਾਈਮ ਲੱਗ ਜਾਂਦਾ।
0: ਠੀਕ ਹੈ ਨੀ, ਫਿਰ ਠੀਕ ਹੈ। ਪੇਸ਼ੈਂਟਸ ਨੂੰ ਬਸ ਤੁਹਾਡੇ ਵਾਂਗ ਪੇਸ਼ੈਂਟ ਨੂੰ ਪੇਸ਼ੈਂਟ ਹੋਣਾ ਚਾਹੀਦਾ, ਤੇ ਤਾਂ ਹੀ ਆਪਣਾ ਨਾਂ ਰੱਖਿਆ ਗਿਆ ਪੇਸ਼ੈਂਟ ਹੈ, ਵੀ ਪੇਸ਼ੈਂਟ ਰਹੋ।
5: ਥੋੜਾ ਲਾਈਕ ਆਪ ਨੂੰ ਵੀ ਪੇਸ਼ੈਂਟ, ਨਹੀਂ ਫਿਰ ਜੇ ਨਹੀਂ ਹੈਗਾ ਤੁਸੀਂ ਫਿਰ ਹੋਰ ਚੇਂਜ ਕਰ ਲਓ ਜੀ। ਜੇ ਉਹ ਡਾਕਟਰ ਕੋਲੇ ਗਏ ਵਿਦ ਇਨ 5 ਮਿੰਟ 10 ਮਿੰਟ ਉਹਨੇ ਤੁਹਾਨੂੰ ਉਹਨੇ ਤਾਂ ਡਾਇਗਨੋਸ ਨਹੀਂ ਕਰ ਸਕਦਾ ਹੋ ਮੈਨੂੰ ਤਾਂ ਲੱਗਦਾ ਨਹੀਂ ਵੀ ਫਿਰ ਤੁਸੀਂ ਆਪਾਂ ਕੰਪਲੇਂਟ ਕਰਦੇ ਹਾਂ ਪ੍ਰੋਪਰ ਕੇਅਰ ਨਹੀਂ ਹੈ
0: ਕੇਅਰ ਨਹੀਂ ਮਿਲੀ
5: ਜੀ ਇੱਥੇ ਇਦਾਂ ਫਿਰ ਆਪਾਂ ਆਪਣੇ ਤਰੀਕੇ ਨਾਲ ਦੱਸਦੇ ਹਾਂ ਮੇਰੇ ਜੀ ਟੀਕਾ ਲਾਓ ਜੀ ਇੱਕ ਇੱਥੇ ਆਲਟਰਨ ਡਾਕਟਰ ਆ ਉਹਦੇ ਕੋਲੇ ਜਾਂਦੇ ਆਪਾਂ ਹਨਾ
0: ਜੀ
6: ਵੱਖਰੇ ਤੁਹਾਡੇ ਫਾਈਨੈਂਸ਼ੀਅਲ ਗਰੋਥ ਦੇ ਲਈ ਅਕਾਊਂਟਸ ਜੋ ਜੋ ਬਣੇ ਆ RESP ਆਦਿ ਸੋ ਤੁਸੀਂ ਜ਼ਰੂਰ ਸਿਮਰਨ ਨਾਲ ਮਿਲੋ 416-994-7272 ਤੇ ਸਿਮਰਨ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ
7: ਆਪਣੀ ਪ੍ਰੋਬਲਮ ਦੱਸਦੇ ਹੈਗੇ ਉਹ ਹਰ ਪ੍ਰੋਬਲਮ ਜਿਹੜੀ ਹੈ ਡਾਕਟਰ ਦੇ ਨੋਟਸ ਦੇ ਵਿੱਚ ਹੁੰਦੀ ਹੈ ਔਰ ਜਦੋਂ ਅਸੀਂ ਇੰਸ਼ੋਰੈਂਸ ਲੈਂਦੇ ਹੈਗੇ ਹਾਂ ਅਸੀਂ ਕਈ ਵਾਰੀ ਇਹ ਚੀਜ਼ ਇਗਨੋਰ ਕਰ ਦਿੰਦੇ ਹੈਗੇ ਹਾਂ ਕਿ ਸਾਨੂੰ ਕੋਈ ਜਿਹੜੀ ਛੋਟੀ ਮੋਟੀ ਪ੍ਰੋਬਲਮ ਹੈ ਉਹ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਬਿਕਾਜ਼ ਸਾਡੀ ਕਿਹੜੀ ਰਿਪੋਰਟ 'ਚ ਕੁਛ ਆਇਆ ਸੀਗਾ ਅਸੀਂ ਟੈਸਟ ਕਰਵਾਇਆ ਸੀ ਕੋਈ ਅਲਟਰਾਸਾਊਂਡ ਹੋਇਆ ਸੀ ਨੋਰਮਲ ਆ ਗਿਆ ਠੀਕ ਹੈ ਆਪਾਂ ਨੂੰ ਇਹ ਡਿਸਕਲੋਜ਼ ਕਰਨ ਦੀ ਜ਼ਰੂਰਤ ਨਹੀਂ ਹੈ ਬਟ ਇੱਥੇ ਆਪਾਂ ਮਿਸਟੇਕ ਕਰ ਦਿੰਦੇ ਹੈਗੇ ਹਾਂ ਸੋ ਜਦੋਂ ਵੀ ਤੁਸੀਂ ਕੋਈ ਟੈਸਟ ਕਰਵਾਉਂਦੇ ਹੈਗੇ ਹੋ ਚਾਹੇ ਉਹ ਰਿਪੋਰਟ ਨੋਰਮਲ ਆ ਰਹੀ ਹੈ ਚਾਹੇ ਉਹ ਰਿਪੋਰਟ ਦੇ ਵਿੱਚ ਕੁਝ ਆ ਰਿਹਾ ਹੈ ਚਾਹੇ ਉਹਦੇ ਲਈ ਤੁਸੀਂ ਕੋਈ ਮਹੀਨਾ ਮੈਡੀਕੇਸ਼ਨ ਖਾਧੀ ਹੈ ਜਾਂ ਕੋਈ ਵੀ ਜਿਹੜੀ ਇਸ ਤਰ੍ਹਾਂ ਦੇ ਟੈਸਟ ਤੁਸੀਂ ਕਰਵਾਏ ਹੈ ਉਹਦੇ 'ਚ ਪ੍ਰੋਬਲਮ ਆਈ ਜਾਂ ਨਹੀਂ ਆਈ ਡਾਇਗਨੋਸ ਹੋਇਆ ਜਾਂ ਨਹੀਂ ਹੋਇਆ ਮੇਕ ਸ਼ੋਰ ਤੁਹਾਡੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਮੈਂਸ਼ਨ ਹੋਣਾ ਚਾਹੀਦਾ ਹੈ ਡਿਸੇਬਿਲਿਟੀ